0: ਤੈਨੂੰ ਕਦੀ ਵੀ ਅਗਰ ਤੁਹਾਡੇ ਮਨ ਚ ਵੀ ਕੋਈ ਕੁਐਸਚਨ ਕੰਸਰਨ ਨਹੀਂ ਹੈ ਜਾਂ ਤੁਸੀਂ ਇਸ ਤਰ੍ਹਾਂ ਕੀਤਾ ਹੋਇਆ ਕਿ ਲਾਈਫ ਇੰਸ਼ੋਰੈਂਸ ਲਈ ਐਜੂਕੇਸ਼ਨ ਪਲਾਨ ਨਹੀਂ ਲਿਆ ਤਾਂ ਡੈਫੀਨੇਟਲੀ ਤੁਸੀਂ ਕਾਲ ਕਰਨੀ ਹੈ। ਨੰਬਰ ਹੈ ਜੀ 416-994-7272, 416-994-7272। ਕੋਈ ਵੀ ਕੁਐਸਚਨ ਹੈ ਤੁਹਾਡਾ, ਪਰਸਨਲ ਇੰਸ਼ੋਰੈਂਸ ਹੋ ਗਈ, ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਜਾਂ ਇਸ ਟਾਈਮ ਸੁਪਰਵੀਜ਼ਾ ਵਿਜ਼ ਟੂ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ, ਜਾਂ ਤੁਸੀਂ ਕੋਈ ਕੰਪਨੀ ਰਨ ਕਰ ਰਹੇ ਹੋ ਆਪਣੀ ਇੰਪਲੋਈਜ਼ ਦੇ ਲਈ, ਟਰੱਕਰਸ ਦੇ ਲਈ ਡਿਸੇਬਿਲਿਟੀ ਗਰੁੱਪ ਪਲਾਨ ਲੈਣਾ ਚਾਹ ਰਹੇ ਹੈਗੇ ਹੋ, ਜਾਂ ਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ। ਸੋ ਅਗਰ ਤੁਹਾਡੀ ਕਾਰਪੋਰੇਸ਼ਨ ਹੈ, ਕਾਰਪੋਰੇਸ਼ਨ 'ਚ ਰਿਟੇਨਡ ਅਰਨਿੰਗ ਹੈ, ਟੈਕਸ ਕਿੱਦਾਂ ਸੇਵ ਕਰਨਾ ਹੈ, ਆਪਣੀ ਜਿਹੜੇ ਬਿਜ਼ਨਸ ਨੂੰ ਆਪਣੀ ਅਗਲੀ ਫੈਮਿਲੀ 'ਚ ਕਿੱਦਾਂ ਤੁਸੀਂ ਜਿਹੜਾ ਹੈਗਾ ਟ੍ਰਾਂਸਫਰ ਕਰਨਾ ਹੈਗਾ, ਸੋ ਇੰਸ਼ੋਰੈਂਸ ਤੋਂ ਲੈ ਕੇ ਸਟੇਟ ਪਲੈਨਿੰਗ ਤੱਕ ਕੋਈ ਵੀ ਕੁਐਸਚਨ ਹੈ ਤੁਹਾਡਾ, ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ
1: 416-994-7272 ਨੰਬਰ ਹੈ 416-994-7272। ਸਿਮਰਨ ਥੈਂਕ ਯੂ ਸੋ ਮਚ,
0: ਥੈਂਕ ਯੂ ਨਵੀ,
1: ਥੈਂਕ ਯੂ ਜੀ। 3370 ਹਾਂਜੀ, ਤੁਹਾਡੀ ਕਾਲ ਹੁਣ ਵੀ ਨੀ, ਤੁਸੀਂ ਕਿਹੜੇ ਸ਼ਹਿਰ ਤੋਂ ਕਾਲ ਕਰ ਰਹੇ ਹੋ?
2: ਮੈਂ ਤੇ ਬ੍ਰੈਂਪਟਨ ਤੋਂ ਹੀ ਆ।
1: ਬ੍ਰੈਂਪਟਨ ਚ ਪਤਾ ਨਹੀਂ, ਬ੍ਰੈਂਪਟਨ ਦੀ ਕਨੈਕਸ਼ਨ ਤਾਂ ਵਧੀਆ ਹੁੰਦੀ ਆ ਯਾਰ।
2: ਯਾ ਤੁਸੀਂ ਮੈਨੂੰ ਹੁਣ ਦੱਸਿਆ, ਆਈ ਡੋਨਟ ਨੋ।
1: ਹੁਣ ਠੀਕ ਹੈ, ਹੁਣ ਥੋੜੀ ਜਿਹੀ ਹੋ ਗਈ ਕਨੈਕਸ਼ਨ ਕੈਮ ਤੁਹਾਡੀ।
2: ਅੱਛਾ ਅੱਛਾ
1: ਹਾਂਜੀ।
2: ਉਹ ਐਕਚੁਅਲੀ ਨਾ ਦੇਖੋ, ਜਿਸ ਤਰ੍ਹਾਂ ਵੀ ਹੁਣ ਕ੍ਰਿਕਟ ਦੇ ਵਿੱਚ ਅਸੀਂ ਪਹਿਲਾਂ ਮੈਚ ਦੇਖਦੇ ਸੀ, ਖੇਡਦੇ ਵੀ ਸੀ, ਪਰ ਹੁਣੀ ਹੁੰਦੇ ਸੀ, ਡਰਾਵਿਡ ਹੁੰਦੇ ਸੀ, ਉਹਨਾਂ ਪਲੇਅਰਾਂ ਦੀ ਇੰਨੀ ਵਧੀਆ ਬੇਸ ਬਣਾਈ ਹੋਈ ਹੁੰਦੀ ਸੀ ਕਿ ਉਹ ਵਿਚਾਰਿਆਂ ਨੂੰ ਇੰਨਾ ਨਹੀਂ ਸੀ ਹੁੰਦਾ ਕਿ ਉਹ ਕੰਪਿਊਟਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸਨੂੰ ਸਿਗਟਾਂ ਦੀ ਤੇ ਇੰਨਾ ਐਡ ਦੀ ਉਹ ਬੰਦੇ ਨੇ ਕੀਤੀ ਨੀ, ਕਹਿੰਦਾ ਵੀ ਮੈਂ ਇਹ ਚੀਜ਼ਾਂ ਦੀ ਐਡ ਨਹੀਂ ਕਰ ਸਕਦਾ, ਉਹ ਕਰੋੜਾਂ ਰੁਪਏ ਬਣਾ ਸਕਦਾ ਸੀ। ਹੁਣ ਇਹ ਪਲੇਅਰ ਜਿਹੜੇ ਦਿਨੇ ਵੀ ਆ, ਇੱਕ ਤਾਂ ਇਹਨਾਂ ਨੂੰ ਟੀ ਟਵੰਟੀ ਦੇ ਜਿਸ ਬੰਦੇ ਨੇ ਚਾਰ ਓਵਰ ਕਰਨੇ ਆ, ਚਾਰ ਓਵਰਾਂ ਦੇ ਵਿੱਚ ਉਹ ਬੰਦੇ ਨੂੰ ਕਰੋੜਾਂ ਰੁਪਈਆ ਮਿਲ ਰਿਹਾ, ਉਹਦਾ ਫੋਕਸ ਤਾਂ ਆਪਣੇ ਆਪ ਖਰਾਬ ਹੋ ਜਾਂਦਾ। ਇਹਨਾਂ ਨੂੰ ਪੈਸੇ ਇੰਨੇ ਮਿਲ ਰਹੇ ਆ। ਅਸੀਂ ਵੀ ਪਹਿਲਾਂ ਇਹ ਜੇ ਪੰਜਾਬੀ ਦਾ ਖੁਸ਼ ਸੀਗੇ ਜਿੱਦਾਂ ਖੇਡਣਾ ਇਹਨਾਂ ਨੇ ਸ਼ੁਰੂ, ਬਾਅਦ ਵਿੱਚ ਭਾਜੀ ਚਾਰ ਲਗਾਤਾਰ ਦੇਖੋ।
1: ਤੁਹਾਡੀ ਭਾਜੀ ਆਵਾਜ਼ ਬਹੁਤ ਘੱਟ ਰਹੀ ਹੈ, ਮੈਂ ਚਲੋ ਸਮਝ ਗਿਆ ਤੁਹਾਡੀ ਗੱਲ ਨੂੰ, ਤੇ ਥੈਂਕ ਯੂ ਤੁਹਾਡਾ ਕਾਲ ਕਰਨ ਲਈ। ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਬਾਈ ਜੀ ਦਾ ਨੰਬਰ ਦੇਈਏ ਪਹਿਲਾਂ ਤੁਹਾਨੂੰ, ਜੇ ਤੁਹਾਡੀ ਬੇਸਮੈਂਟ ਲੀਕ ਹੋ ਗਈ,
3: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
1: ਵੈਰੀ ਗੁੱਡ, ਜ਼ਰੂਰ ਜ਼ਰੂਰ ਤੁਸੀਂ ਸਤਵਿੰਦਰ ਜੀ ਨੂੰ ਕਾਲ ਕਰੋ। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਜਾਣਕਾਰੀ ਤੁਹਾਨੂੰ ਦਿੰਦੇ ਹੁੰਦੇ ਹਾਂ, ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਫਿਊਨਰਲ ਦੀ ਪ੍ਰੀ ਪਲੈਨਿੰਗ ਨਾਲ ਤੁਹਾਨੂੰ ਅੱਜ ਦਾ ਰੇਟ ਲੋਕ ਹੋ ਰਿਹਾ, ਡਜ਼ਨਟ ਮੈਟਰ ਹੁਣ ਇਨਫਲੇਸ਼ਨ ਹੋਊਗੀ, ਆਪਣੇ ਪ੍ਰਾਈਸਿਸ ਵਧਣਗੀਆਂ, ਬਟ ਤੁਸੀਂ ਅੱਜ ਪ੍ਰਾਈਸ ਲੋਕ ਕਰ ਲਈ ਤਾਂ ਲੋਕ ਕਰ ਲਈ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਵੰਸ ਅਗੇਨ 905-458-2222, 905-458-2222। ਬਾਈ ਜੀ ਦਾ ਮੈਸੇਜ ਆਇਆ, ਕਹਿੰਦੇ ਭਾਅ ਜੀ ਜ਼ਰੂਰ ਡਿਸਟਰੈਕਸ਼ਨ ਹੁੰਦੀ ਹੈ, ਕਹਿੰਦੇ ਮੇਰੇ ਭਾਅ ਜੀ 9th ਕਲਾਸ ਤੱਕ 2nd-3rd ਪੋਜੀਸ਼ਨ ਆਉਂਦੀ ਸੀ ਕਲਾਸ 'ਚ, ਕਹਿੰਦੇ ਜਦੋਂ 10th 'ਚ ਗਰਲਫ੍ਰੈਂਡ ਬਣ ਗਈ ਤਾਂ 60% ਹੀ ਰਹਿ ਗਈ ਪੋਜੀਸ਼ਨ ਬਾਈ ਜੀ। ਸੋ ਇਹ ਕਹਿੰਦੇ ਪੜ੍ਹਾਈ 'ਤੇ ਵੀ ਅਸਰ ਪੈਂਦਾ, ਮੇਰਾ ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ ਹੈ ਜਦੋਂ ਦਾ ਮੈਨੂੰ ਤੂੰ ਮਿਲਿਆ, ਕੋਈ ਸੀਗਾ ਨਾ ਇੱਦਾਂ ਦਾ ਗਾਣਾ 1-3-2-3। ਹੈਲੋ
4: ਹੈਲੋ
1: ਹਾਂਜੀ, ਕਿਵੇਂ ਹੋ?
4: ਹਾਂਜੀ ਹਾਂਜੀ ਭਾਅ ਜੀ, ਵਧੀਆ ਜੀ, ਠੀਕ ਠਾਕ। ਅੱਛਾ ਭਾਅ ਜੀ, ਫਰਕ ਪੈਣਾ ਹੈ ਉਹਨੂੰ।
1: ਫਰਕ ਪੈਣਾ?
4: ਹਾਂਜੀ ਹਾਂਜੀ, ਇਹ ਚੀਜ਼ ਨਾਲ ਬਹੁਤ ਫਰਕ ਪੈਣਾ ਜੀ।
1: ਅੱਛਾ, ਕੀ ਫਰਕ ਪੈਣਾ?
4: ਠੰਡਾ ਪੈ ਜਾਣਾ ਭਾਅ ਜੀ ਉਹਨੇ।
1: ਠੰਡਾ ਪੈਣਾ ਬਸ ਕੁੜੀ ਦੇ ਆਉਣ ਕਰਕੇ। ਇਹ ਕਿਉਂ ਯਾਰ, ਹੁਣ ਇੱਕ ਪਾਸੇ ਕਈ ਕਹਿ ਰਹੇ ਯਾਰ ਸਗਾ ਤੇ ਹੋਰ ਵੀ ਕੈਮ ਹੋ ਜਾਊਗਾ, ਹੋਰ ਵੀ ਮਿਹਨਤ ਕਰੂਗਾ, ਤੁਸੀਂ ਕਹਿ ਰਹੇ ਹੋ ਕਿ ਢਿੱਲਾ ਪੈ ਜਾਊਗਾ।
4: ਨਹੀਂ ਨਹੀਂ ਨਹੀਂ, ਢਿੱਲਾ ਪੈ ਜਾਣਾ ਭਾਜੀ ਉਹਨੇ।
1: ਅੱਛਾ।

0: ਨਹੀਂ ਛੱਡ ਜਾਂਦੇ ਕੰਮਾਂ ਦੀ ਗੱਲਾਂ ਚ ਗੱਲ ਹੈ।
1: ਅੱਛਾ ਭਲਵਾਨ ਭਲਵਾਨੀ ਵੀ ਛੱਡ ਜਾਂਦੇ ਆ?
0: ਹਾਂਜੀ ਹਾਂਜੀ,
1: ਕਿਆ ਬਾਤ
0: ਹੈ, ਇਹ ਤਾਂ ਦੂਰ ਰਹਿਣਾ ਚਾਹੀਦਾ ਹੁਣ।
1: ਨਹੀਂ ਫਿਰ ਕੀ ਕਰੇ, ਨਾ ਪਿਆਰ ਹੀ ਨਾ ਕਰੇ ਜ਼ਿੰਦਗੀ ਚ ਕਦੇ? ਨਹੀਂ ਹੁਣ ਦੇਖੋ ਰੋਨਾਲਡੋ ਵਰਗੇ, ਮੈਸੀ ਵਰਗੇ ਏਡੇ ਵੱਡੇ ਵੱਡੇ ਫੁੱਟਬਾਲਰ ਨੇ, ਉਹਨਾਂ ਨੇ ਵਿਆਹ ਕਰਾਏ ਹੋਏ, ਉਹਨਾਂ ਨੂੰ ਤਾਂ ਫਰਕ ਕੋਈ ਪਿਆ ਨੀ।
0: ਦੇਖ ਲਿਓ ਤੁਸੀਂ ਭਾਜੀ, ਦੇਖੋ ਅੱਗੇ
1: ਅੱਗੇ, ਚਲੋ ਦੇਖਦੇ ਆ ਫਿਰ। ਅਰਸ਼ਦੀਪ ਨੂੰ ਕਹਿੰਦੇ ਆ ਵੀ ਛੱਡ ਦੇ ਕੁੜੀ ਨੂੰ, ਹੈ
0: ਹਾਂਜੀ
1: ਹਾਂਜੀ। ਬੇਚਾਰੀ ਯਾਰ ਕੁੜੀ ਦਾ ਕੀ ਬਣੂਗਾ, ਤੁਸੀਂ ਕਹਿ ਰਹੇ ਹੋ ਕਿ ਦੇਖੋ ਕਹਿੰਦੇ ਕਿ ਬਾਅਦ ਚੋਂ ਜਾ ਕੇ ਆਸ਼ਕੀ ਕਰੇ, ਦੱਸ ਜੇ ਕਿਸੇ ਨੇ 35-40 ਉਦੋਂ ਨੂੰ ਤਾਂ ਯਾਰ ਬੱਚੇ ਬੁੱਚੇ ਵੀ ਹੋ ਜਾਣੇ, ਤੁਸੀਂ ਕਹਿੰਦੇ ਕਿ ਹਜੇ ਉਹ ਆਸ਼ਕੀ ਨਾ ਕਰੇ। ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਨਸ਼ੇ ਦੀ ਅਡਿਕਸ਼ਨ ਹੋ ਗਈ ਹੈ ਨਾ ਕਿਸੇ ਨੂੰ ਵੀ, ਤਾਂ ਆਸ ਦੀ ਕਿਰਨ ਵਾਲਿਆਂ ਨੂੰ ਕਾਲ ਕਰੋ, ਨਸ਼ਾ ਛਡਾਉਣ ਦੇ ਵਿੱਚ ਮਾਹਰ ਨੇ, 9951 5451 5454 8 ਆਸ ਦੀ ਕਿਰਨ। ਐਚ ਕੇ ਮੂਵਰਸ, ਨੰਬਰ ਵਨ ਮੂਵਿੰਗ ਕੰਪਨੀ ਆ ਆਪਣੇ ਸ਼ਹਿਰ ਦੀ। ਤੁਸੀਂ ਅਗਰ ਘਰ ਨਵਾਂ ਲੈ ਲਿਆ, ਮੂਵ ਹੋ ਰਹੇ ਹੋ, ਚਾਹੇ ਦੂਰ ਵੀ ਮੂਵ ਹੋ ਰਹੇ ਹੋ, ਟੋਰਾਂਟੋ ਛੱਡ ਕੇ ਵੈਨਕੂਵਰ ਜਾ ਰਹੇ ਹੋ, ਕੈਲਗਰੀ ਜਾ ਰਹੇ ਹੋ, ਬਹੁਤ ਵਧੀਆ ਮੂਵਿੰਗ ਕੰਪਨੀ ਐਚ ਕੇ ਮੂਵਰਸ, 416-524-6704। ਸਟੋਰੇਜ ਵੀ ਅਵੇਲੇਬਲ ਹੈ, ਤੁਹਾਡੀ ਕਲੋਜ਼ਿੰਗ 6-7-8 ਮਹੀਨਿਆਂ ਨੂੰ ਹੈ, ਨੋ ਪ੍ਰੋਬਲਮ, ਕਲੋਜ਼ਿੰਗ ਇਜ਼ ਆਲਸੋ ਅਵੇਲੇਬਲ। ਨੰਬਰ ਹੈ ਇੱਕ ਵਾਰ ਫਿਰ 416, ਕਲੋਜ਼ਿੰਗ ਨਹੀਂ ਸੋਰੀ, ਸਟੋਰੇਜ ਵੀ ਅਵੇਲੇਬਲ ਹੈ, ਨੰਬਰ ਹੈ 416-524-6704-6704 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337। ਆਉਣੇ ਆ ਵਾਪਸ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: multiple locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ 'ਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन्ना सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लेण ले आज ही S&S Lawyers नु कॉल करो 416-655-2000
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਬਹੁਤ ਵਧੀਆ ਯਾਰ ਕਲੀਨਿਕ ਹੈ ਕਿਸੇ ਨੇ ਅੱਖਾਂ ਦੀ ਸਰਜਰੀ ਕਰਾਉਣੀ ਹੈ ਤੁਸੀਂ ਆਪਣੇ ਪੇਰੈਂਟਸ ਦੀ ਸਰਜਰੀ ਕਰਾਉਣੀ ਹੈ ਨਾ ਤਾਂ ਲੂਮੀਆ ਵਾਲਿਆਂ ਨੂੰ ਕਾਲ ਕਰੋ ਡਾਕਟਰ ਸੰਘੇੜਾ ਹੁਣਾਂ ਨੂੰ 2899829597 2899829597 ਦੇ ਨਾਲ ਸੰਪਰਕ ਕਰ ਲਓ ਐਂਡ ਜਸਪਾਲ ਰਾਏ ਬਾਈ ਜੀ ਨਿਊ ਹਾਈਟਸ ਕਿਚਨ ਵਾਲੇ ਨਵੀਂ ਕਿਚਨ ਤਿਆਰ ਕਰਾਉਣੀ ਹੈ ਨਾ ਬਾਈ ਜੀ ਉਹਨੇ ਫੱਟੇ ਚੱਕ ਦੇਣਗੇ ਕਿਚਨ ਵਾਲੇ ਨੰਬਰ ਹੈ 4168591920 ਬਹੁਤ ਸੋਹਣਾ ਯਾਰ ਕਿਚਨ ਦਾ ਕੰਮ 4168591920 ਤੇ ਕਾਲ ਕਰ ਲਓ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਮਿਸਟਰ ਸਿੰਘ ਪੀਜ਼ੇ ਦਾ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ ਇਹਨਾਂ ਨੇ ਡੀਲ ਲਾਈ ਹੈ ਬੜੀ ਟੌਪ ਦੀ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਡਿਪ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 ਸਾਰਾ ਸਮਾਨ 905-500-4000 ਟੋਟਲ 30 ਲੋਕੇਸ਼ਨ ਹੈ ਮਿਸਟਰ ਸਿੰਘ ਪੀਜ਼ੇ ਦੀਆਂ 9594 ਹਾਂਜੀ
6: ਹੈਲੋ
5: ਹੈਲੋ ਜੀ
6: ਸਤਿ ਸ੍ਰੀ ਅਕਾਲ ਬੇਟੇ
5: ਸਤਿ ਸ੍ਰੀ ਅਕਾਲ ਜੀ
6: ਮੈਨੂੰ ਨੰਬਰ ਚਾਹੀਦਾ ਸੀ ਉਹ ਤੁਸੀਂ ਇੱਕ ਦਿਖਾਉਂਦੇ ਹੈ ਲੋਏ ਦਾ ਜਿਹੜਾ ਕਿ ਤੁਹਾਨੂੰ ਘਰ ਖਰੀਦ ਲਓ ਤੇ ਤੁਸੀਂ ਉਹਨੂੰ ਕਲੋਜ਼ ਨਹੀਂ ਕਰ ਸਕਦੇ ਤੋਂ
5: ਹੈਲਪ ਨੰਬਰ ਹੈ ਜੀ

0: ਪੱਲੇ ਹੋਲਸਟਰ ਉੱਤੇ ਬੱਲੀਏ ਹੈ 0777 ਹੈਲੋ
1: ਹਾਂਜੀ ਬਾਈ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਵੀਰੇ ਤੁਸੀਂ ਦੇਖੋ ਯਾਰ ਬੰਦੇ ਕਿੰਨੇ ਖਰਾਬ ਹੈ ਕਹਿੰਦੇ ਓਹਦੇ ਕਰਕੇ ਯੇ ਹੋ ਗਿਆ ਉਹ ਛੱਡ ਦੇਵੇ ਬਾਅਦ ਚੋ ਆਸ਼ੀ ਕਰ ਲਵੇ ਐਵੇਂ ਜਵਾਨੀ ਇੱਕ ਵਾਰ ਆਉਂਦੀ ਹੈ ਤੇ ਉਹ ਵੀ ਖਰਾਬ ਕਰਨ ਫਿਰਦੇ ਸਾਰੇ ਸਹੀ ਗੱਲ ਦੂਜੇ ਦੀ ਲੱਗਦੀ ਹੈ ਉਹੀ ਤਾਂ ਹੈ ਪਤਾ ਨੀ ਹੁਣ ਇੱਕ ਬਾਈ ਕਹਿੰਦਾ ਕਿ ਜਦੋਂ ਕ੍ਰਿਕਟ ਖੇਡ ਆ ਕੇ ਉਦੋਂ ਕਰ ਲਵੇ ਆਸ਼ਕੀ ਦੱਸ ਹੈ
1: ਸਹੀ ਗੱਲ ਉਹੀ ਤਾਂ ਨਾਲੇ ਉਹ ਬਾਈ ਦੇਖੋ ਜਿਹੜੀਆਂ ਗੱਲਾਂ ਹੁੰਦੀਆਂ ਕਿ ਕੈਚ ਛੱਡਣਾ ਹੁਣ ਦੇਖੋ ਰਨ ਕਰਨ ਦੇ ਕਿਹੜਾ ਆ ਗਿਆ ਦੇ ਹੱਥਾਂ ਦੇ
0: ਬੜੇ ਸਿਆਣੇ ਯਾਰ ਹੁਣ ਮੈਂ ਐਗਜ਼ਾਮਪਲ ਦਿੱਤਾ ਬਾਈ ਨੂੰ ਮੈਂ ਕਿਹਾ ਹੁਣ ਰੋਨਾਲਡੋ ਵਰ ਗਿਆ ਮੈਸੀ ਵਰ ਗਿਆ ਲੈਬਰੋਨ ਜੇਮਸ ਵਰ ਗਿਆ ਏਡੇ ਵੱਡੇ ਵੱਡੇ ਖਿਡਾਰੀ ਨੇ ਉਹਨਾਂ ਦੇ ਕਿਹੜਾ ਵਿਆਹ ਨੀ ਹੋਏ
1: ਕੀ ਕੰਮ ਕਰਦੇ ਹੋ
0: ਇੰਡੀਅਨ ਫੂਡ ਖਾਣਾ ਟੋਪ ਦਾ ਤਾਂ ਫਿਰ ਪਹੁੰਚੋ ਸਿੰਪਲੀ ਇੰਡੀਅਨ ਬਾਏ ਵਨ ਗੈਟ ਵਨ ਫ੍ਰੀ ਡੀਲਾਂ ਲਈ
2: अपनी फैमिली और दोस्तों के साथ जरूर आएं। वेज थाली चना भटूरा अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंडर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
0: वेरी गुड जरूर एंड एक असि तुम्हें मैसेज दे दिए फिर तो फैशन आई क्यू का कोट पेंट लड़े कुर्ते पजामे लड़े हूँ वेडिंग सीजन चल रहा ਤੁਸੀਂ ਯਾਦ ਰੱਖੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਨੰਬਰ ਹੈ 905-453-2225 ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਮੈਸੇਜ ਦੇ ਦਈਏ ਰਾਜਵੰਤ ਕੌਰ ਦਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਰਾਜਵੰਤ ਕੌਰ ਰਾਜਵੰਤ ਹੁਣੇ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਿਹਾ ਕਿੰਨੇ ਦਾ 30% ਦਾ ਤੇ 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਜੀ ਡੀਲ ਕਰਦੇ ਆ 6476744735 ਰਾਜਵੰਤ ਕੌਰ ਹੋਰ ਕਿਹੜਾ ਗਾਣਾ ਲਾਈਏ ਐਸਾ ਕਿ ਬਸ ਓ ਹਾਂ ਮੈਂ ਲਾਉਣਾ ਸੀ ਕਿ ਮੇਰਾ ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ ਵੀ ਅੱਖਰਾਂ 'ਚ ਤੂੰ ਦਿਸਦਾ ਚਿੱਤ ਨਹੀਂ ਪੜ੍ਹਾਈ ਵਿੱਚ ਲੱਗਦਾ ਅੱਛਾ ਦਿਲਜੀਤ ਦਾ ਗਾਣਾ ਸੀ ਹੈ ਮੈਨੂੰ ਪਤਾ ਨਹੀਂ ਸੀ ਮੈਂ ਕਿਸੇ ਹੋਰ ਦਾ ਦੇਖਿਆ ਗਾਣੇ ਵੀ ਬਣੇ ਹੋਏ ਹੈ ਇਹਨਾਂ ਗੱਲਾਂ ਉੱਤੇ ਕਿ ਬੰਦਾ ਬਸ ਨਾ ਪੜ੍ਹਦਾ ਲਿਖਦਾ ਇੱਕ ਮੈਨੂੰ ਵੀਰ ਦਾ ਸੱਚੀ ਹੁਣੇ ਮੈਸੇਜ ਆਇਆ ਉਹ ਕਹਿੰਦਾ ਕਿ ਬਾਈ ਮੈਂ ਫਸਟ ਆਉਂਦਾ ਰਿਹਾ ਪੜ੍ਹਾਈ 'ਚ ਜਦੋਂ ਫਿਰ ਆਸ਼ਕੀ ਹੋ ਗਈ ਫਿਰ ਕਹਿੰਦਾ ਮੇਰੇ ਭਾਜੀ ਸਾਰੇ ਨੰਬਰ ਘੱਟ ਗਏ ਅਤੇ ਬਸ ਫਿਰ ਉਸ ਤੋਂ ਬਾਅਦ ਪੰਗਾ ਪਿਆ ਚਲੋ ਠੀਕ ਹੈ ਹੋ ਜਾਂਦਾ ਵੈਸੇ ਯਾਰ ਬੰਦਾ ਥੋੜ੍ਹਾ ਜਿਹਾ ਡਾਈਵਰਟ ਤਾਂ ਕਿਤੇ ਨਾ ਕਿਤੇ ਹੈ ਸੋ ਬਟ ਮਤਲਬ ਇਹ ਨਹੀਂ ਵੀ ਆਸ਼ਕੀ ਕਰਨੀ ਵੀ ਨਹੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਦੇ ਅਮਨ ਬਾਈ ਜੀ ਸੌਰਵ ਬਾਈ ਜੀ ਹਾਜ਼ਰ ਨੇ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਤੁਹਾਡੇ ਲਈ ਹਾਜ਼ਰ ਨੇ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਡੂਗਲ ਕੈਨੇਡੀ ਮੇਫੀਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਨੂੰ ਯਾਦ ਤੁਸੀਂ ਜ਼ਰੂਰ ਰੱਖੋ ਇੱਕ ਮੈਂ ਤੁਹਾਨੂੰ ਪ੍ਰਦੀਪ ਭਾਈ ਦਾ ਨੰਬਰ ਫਿਰ ਤੋਂ ਦੇ ਦੇਵਾਂ। ਪ੍ਰਦੀਪ ਭਾਜੀ ਸਾਡੇ ਅਪਲਾਇੰਸ ਰਿਪੇਅਰ ਕਰਨ ਦੇ ਮਾਹਰ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ, ਤਾਂ ਪ੍ਰਦੀਪ ਜੀ 647-622-3203, ਮਿਸਟਰ ਪ੍ਰਦੀਪ, ਮਿਸਟਰ ਪ੍ਰਦੀਪ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਅਤੇ ਸ਼ੈਲਜਾ ਓਜਾ, ਸ਼ੈਲਜਾ ਜੀ ਯਾਰ ਬਹੁਤ ਹੀ ਐਕਸਪੀਰੀਅੰਸ, ਬੜੇ ਕਮਾਲ ਦੇ ਅਕਾਊਂਟੈਂਟ ਨੇ। ਕਹਿੰਦੇ ਆ ਕਿ ਦਿਲ ਚੋਰੀ ਹੋ ਜਾਂਦਾ ਜਦੋਂ ਟੈਕਸ ਰੀਫੰਡ ਸਾਡਾ ਘੱਟ ਜਾਂਦਾ ਹੈ, ਸੋ ਪਰ ਹੁਣ ਨਹੀਂ, ਹੁਣ ਸ਼ੈਲਜਾ ਓਜਾ CPA ਦੇ ਨਾਲ ਤੁਹਾਡੇ ਹੱਕ ਦੇ ਪੈਸੇ ਵਾਪਸ ਮਿਲਣਗੇ। ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ ਹੋਵੇ, ਬਿਜ਼ਨਸ ਇਨਕੋਰਪੋਰੇਟ ਕਰਨਾ, HST, GST ਫਾਈਲਿੰਗ, CRA ਦਾ ਕੋਈ ਨੋਟਿਸ ਆ ਗਿਆ, ਹਰ ਪ੍ਰੋਬਲਮ ਦਾ ਸਲੂਸ਼ਨ ਸ਼ੈਲਜਾ ਓਜਾ। ਟਰੱਕ ਡਰਾਈਵਰ, ਊਬਰ ਡਰਾਈਵਰ, ਡਾਕਟਰ, ਡੈਂਟਿਸਟ, ਰੀਅਲਟਰ, ਅੱਜ ਹੀ ਫੋਨ ਕਰੋ, ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ, ਆਪਣੇ ਟੈਕਸਿਸ ਫਾਈਲ ਕਰੋ ਸਹੀ ਤਰੀਕੇ ਨਾਲ, ਮੈਕਸਿਮਮ ਰੀਫੰਡ ਲਈ ਸ਼ੈਲਜਾ ਓਜਾ 416-409-3252, 416-409-3252।

ਕਿਆ ਬਾਤ ਹੈ। ਸੋ ਦੁਨੀਆ ਮਤਲਬ ਦੀ ਹੈ ਕਿ ਨਹੀਂ? ਵਾਕਿਆ ਬਸ ਏਦਾਂ ਲੋਕੀ ਕਹਿ ਦਿੰਦੇ ਆ ਕਿ ਦੁਨੀਆ ਵਾਕਿਆ ਹੀ ਮਤਲਬ ਦੀ ਆ। ਇੱਥੇ ਵੀ ਗੱਲਬਾਤ ਕਰਾਂਗੇ 905-673-3337 905-673-3337। ਸੋ ਜਿੱਥੇ ਪਹਿਲਾਂ ਇਸ਼ਕ ਮਜਾਜੀ ਗੱਲਾਂ ਹੋ ਰਹੀਆਂ ਸੀ, ਹੁਣ ਥੋੜ੍ਹੀਆਂ ਜਿਹੀਆਂ ਕੰਮ ਦੀਆਂ ਗੱਲਾਂ ਵੀ ਕਰ ਲਈਏ। ਸਾਰੀਆਂ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਸਾਰੇ ਹਿੱਸੇ ਜਿਹੜੇ ਆ ਨਾ ਉਹ ਆਪਣੇ ਆਪਣੇ ਤਰ੍ਹਾਂ ਪਰਫੈਕਟ ਆ। ਸੋ ਸਿਆਣੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ, ਅੱਜ ਥੋੜ੍ਹੀਆਂ ਜਿਹੀਆਂ ਸਿਆਣੀਆਂ ਗੱਲਾਂ ਕਰਾਂਗੇ।

0: ਕਿਆ ਬਾਤ ਆ ਜੀ। ਕਹਿੰਦੇ ਕਿ ਦਰਦਾਂ ਦੀ ਭੱਠੀ ਵਿੱਚ ਮੈਂ ਦਾਣੇ ਭੁੱਜੇ ਵੇਖੇ ਨੇ, ਸੱਟ ਕੋਈ ਵੀ ਲੱਗੀ ਨਾ ਪਰ ਜ਼ਖਮ ਮੈਂ ਗੁੱਝੇ ਵੇਖੇ ਨੇ। ਓਏ ਹੋਏ। 905-673-3337 ਜ਼ਖਮ, ਜ਼ਰੂਰੀ ਨਹੀਂ ਕਿ ਕਈ ਵਾਰ ਜ਼ਖਮ ਤੁਹਾਨੂੰ ਦੇਖਣ, ਕਈ ਜ਼ਖਮ ਨਹੀਂ ਵੀ ਦਿਖਦੇ। ਸੋ 905-673-3337 905-673-3337 ਗੱਲਾਂ ਬਾਤਾਂ ਕਰਾਂਗੇ ਪੰਜਾਬੀ ਲਹਿਰ ਨਾਲ, ਤੁਸੀਂ ਜੁੜੇ ਹੋਇਓ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ। ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
0: ਸਤਿ ਸ਼੍ਰੀ ਅਕਾਲ ਭਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
1: ਵਾਹ ਵੀਰੇ, ਕਿਰਪਾ ਵਾ ਬਾਈ,
0: ਕੀ ਬਾਤ ਆ।
1: ਮੈਂ ਕਹਿੰਦਾ ਬੱਜ ਵੈਸੀ ਵਿਜ਼ੀਬਿਲਟੀ ਬਹੁਤ ਘੱਟ ਹੋਈ ਹੈ, ਬਾਰਿਸ਼ ਬਹੁਤ ਤੇਜ਼ ਪੈ ਰਹੀ ਹੈ ਬੈਂਪਟਨ 'ਚ।
0: ਹਾਂ, ਜਿੱਥੇ ਮੈਂ ਗਾਣਾ ਸੁਣ ਰਿਹਾ ਸੀ ਕਿ ਮੇਰਾ ਦਿਲ ਨਹੀਂ ਪੜ੍ਹਾਈ ਵਿੱਚ ਲੱਗਦਾ ਨਹੀਂ ਅੱਖਰਾਂ 'ਚ, ਤੂੰ ਦਿਸਦੀ, ਮੈਂ ਦਿਸਣ ਤੋਂ ਯਾਦ ਆਇਆ ਕਿ ਮੈਂ ਵੀ ਹੌਲੀ ਹੌਲੀ ਵੇਖ ਕੇ ਆਇਆ ਵਾਈਪਰ ਉੱਪਰ 'ਚ ਚਲਾ ਕੇ ਵਿਜ਼ੀਬਿਲਟੀ ਘੱਟ ਆ।
1: ਭਾਜੀ ਆਪਾਂ ਨੂੰ ਗਾਣੇ ਨਾਲ ਤਾਂ ਮਤਲਬ ਨੀ, ਆਪਾਂ ਤੁਹਾਡੇ ਵੀ ਤੁਹਾਡਾ ਦਿਲ ਹੀ ਲੱਗਦਾ ਸੱਚੀ ਗੱਲ ਸਾਨੂੰ। ਮੈਂ
0: ਆ ਇੱਥੇ ਰੱਖ, ਕਿਆ ਬਾਤ ਹੈ,
1: ਤੁਹਾਡੇ ਨਾਲ ਵੀ ਕਿਤੇ ਗੱਲ ਆ ਦਿਨ 'ਚ, ਮੈਂ ਕਹਿੰਦਾ
0: ਠੀਕ ਹੈ, ਛਕਦੇ ਨੀ ਪਰ ਛਕ ਲਈਦੀ ਕਦੇ ਕਦੇ, ਫੂਕ ਚੰਗੀ ਹੁੰਦੀ ਆ। ਸੋ 905-673-3337 ਜੀ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਬਸ ਸੇਫਲੀ ਜਾਓ, ਆਰਾਮ ਨਾਲ ਡਰਾਈਵ ਕਰੋ, ਅਤੇ ਬਸ ਸੇਫਲੀ ਕੰਮਾਂ ਕਾਰਾਂ 'ਤੇ ਔਰ ਸੇਫਲੀ ਆਪਣੇ ਘਰਾਂ ਨੂੰ ਪਹੁੰਚੋ ਤੁਸੀਂ, ਅਤੇ ਇਹੀ ਸਾਡੀ ਦੁਆ ਆ, ਇਹੀ ਸਾਡੀ ਅਰਦਾਸ ਆ, ਅਤੇ ਇੱਦਾਂ ਹੀ ਗੱਲਾਂ ਬਾਤਾਂ ਪਿਆਰ ਮੁਹੱਬਤ ਦੀਆਂ ਕਰਦੇ ਰਹੀਏ, ਅਤੇ ਫੁੱਕਾ ਇੱਕ ਦੂਜੇ ਨੂੰ ਸਿਖਾਉਂਦੇ ਰਹੀਏ, ਅਤੇ ਬਸ ਚੜ੍ਹਦੀ ਕਲਾ ਦੇ ਨਾਅਰੇ ਲਾਉਂਦੇ ਰਹੀਏ। ਸੋ 905-673-3337 ਕਿਆ ਬਾਤ ਆ।

0: ਇਹ ਤਾਂ ਫਿਰ ਉਹ ਗੱਲ ਕੀਤੀ ਕਿ ਖੰਭ ਵੀ ਕੱਟ ਦਿੱਤੇ ਅਤੇ ਉੱਡਣਾ ਵੀ ਛੱਡ ਦਿੱਤਾ, ਖੰਭ ਵੀ ਕੱਟ ਦਿੱਤੇ ਅਤੇ ਉੱਡਣਾ ਵੀ ਛੱਡ ਦਿੱਤਾ, ਜਾਨ ਵੀ ਕੱਢ ਲਈ ਅਤੇ ਜਿੰਦਾ ਵੀ ਛੱਡ ਦਿੱਤਾ। ਇੱਥੇ ਬਾਈ ਜੀ ਆਹ ਕੰਮ ਕਰ ਗਏ ਫੋਕ ਛਕਾ ਕੇ। ਸੋ 905-673-3337 ਬਾਈ ਜੀ, ਹੁਣ ਪੂਰਾ ਘੰਟਾ ਪ੍ਰੋਗਰਾਮ ਕਰਨਾ, ਇਸ ਤੋਂ ਬਾਅਦ 9 ਤੋਂ 10 ਹੀ। ਤੁਸੀਂ ਹੁਣੇ ਮੈਨੂੰ ਥੋੜ੍ਹਾ ਜਿਹਾ ਅਪ ਹਾਈ ਲੈਵਲ ਕਰ ਗਏ ਹੋ ਅਤੇ ਹੁਣ ਫਿਰ ਅੱਗੇ ਅੱਗੇ ਤੱਕ ਫਿਰ ਕੰਮ ਚੱਕ ਕੇ ਰੱਖਣਾ ਪੈਣਾ। ਸੋ 905-673-3337 ਓਕੇ। ਗੱਲਬਾਤ ਆਪਾਂ ਇਹ ਕਰਨੀ ਸੀ, ਸਿਆਣੀ ਗੱਲ ਤੋਂ ਗੱਲਬਾਤ ਯਾਦ ਆਈ, ਐਂ ਗੱਲਾਂ 'ਚੋਂ ਗੱਲਾਂ ਯਾਦ ਆਉਣੀਆਂ। ਮੈਂ ਇੱਕ ਸੱਜਣ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਮੈਨੂੰ ਸਲਾਹ ਪੁੱਛੀ। ਅੱਛਾ, ਮੈਨੂੰ ਸਲਾਹਾਂ ਬਹੁਤ ਪੁੱਛਦੇ ਆ ਕਿ ਬਾਈ ਕਿੱਦਾਂ, ਪਤਾ ਨਹੀਂ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਸਿਆਣਾ, ਚਲੋ ਐਨੀ ਇੰਨਾ ਹੈ ਨਹੀਂ ਆ। ਸੋ ਕਹਿੰਦੇ ਕਿ ਬਾਈ ਜੀ ਤੁਸੀਂ ਮੈਨੂੰ ਦੱਸੋ ਕਿ ਮੇਰੇ ਨਾਲ ਇੱਕ ਸੱਜਣ 3 ਸਾਲ ਪਹਿਲਾਂ ਉਹਨੇ ਮੇਰੇ ਨਾਲ ਗੱਲ ਕੀਤੀ ਸੀ, ਹੈਲੋ ਠੀਕ ਠਾਕ ਹੋ ਸੱਜਣੋ ਮਿੱਤਰੋ ਪਿਆਰੇ ਹੋ, ਅਤੇ ਮੈਂ ਕਿਹਾ ਜੀ ਠੀਕ ਠਾਕ ਹਾਂ। ਅਤੇ ਕਹਿੰਦਾ ਹੁਣ 3 ਸਾਲ ਬਾਅਦ ਉਹਨੂੰ ਮੇਰੀ ਯਾਦ ਆਈ ਅਤੇ 3 ਸਾਲ ਬਾਅਦ ਮੈਂ ਪਹਿਲਾਂ ਉਹਦੀ ਹੈਲਪ ਕੀਤੀ ਸੀ ਇੱਕ ਕੰਮ ਕਾਰ ਸੈਟਅਪ ਕਰਨ ਦੇ ਵਿੱਚ। 3 ਸਾਲ ਪਹਿਲਾਂ ਮੈਂ ਉਹਦੀ ਹੈਲਪ ਕੀਤੀ ਸੀ ਕੰਮ ਕਾਰ ਸੈਟਅਪ ਕਰਨ ਦੇ ਵਿੱਚ ਅਤੇ ਮੈਂ ਇੱਧਰ ਆ ਗਿਆ। ਸੋ 3 ਸਾਲ ਉਹ ਆਪਣਾ ਬਿਜ਼ਨਸ ਕੀਤਾ, ਉਹਨੇ ਤਰੱਕੀਆਂ ਕੀਤੀਆਂ ਅਤੇ ਉਹ ਹੁਣ 3 ਸਾਲਾਂ ਬਾਅਦ ਮੈਨੂੰ ਉਹਦਾ ਮੈਸੇਜ ਆਇਆ ਕਿ ਮੈਂ ਭਾਈ ਹੁਣ ਫਿਰ ਤੇਰੇ ਕੋਲ ਆ ਰਿਹਾ। 3 ਸਾਲ ਉਹ ਮੈਨੂੰ ਭੁੱਲਿਆ ਰਿਹਾ, ਹੈਲੋ ਨਹੀਂ, ਹਾਏ ਨਹੀਂ, ਚੇਤੇ ਨਹੀਂ, ਥੈਂਕ ਯੂ ਨਹੀਂ, ਸ਼ੁਕਰੀਆ ਨਹੀਂ। ਸੋ 3 ਸਾਲਾਂ ਬਾਅਦ, ਮਾਫ਼ ਕਰਨਾ, 4 ਸਾਲਾਂ ਬਾਅਦ ਕਿਹਾ ਸੀ ਉਹਨੇ, ਮਾਫ਼ ਕਰਨਾ ਜੇ ਬਾਈ ਜੀ ਸੁਣਦੇ ਹੋਣਗੇ ਤਾਂ ਮੈਂ ਸਾਲ ਉੱਪਰ ਨੀਚੇ ਨਾ ਕਰਦਾ ਅਤੇ ਬਾਈ ਜੀ ਨੇ ਕਹਿਣਾ ਯਾਰ ਤੁਸੀਂ ਤਾਂ 12 ਮਹੀਨੇ ਖਾ ਗਏ। 4 ਸਾਲਾਂ ਬਾਅਦ ਬੰਦੇ ਦਾ ਮੈਸੇਜ ਆਇਆ ਕਿ ਮੈਂ ਭਾਈ ਮੈਨੂੰ ਫਿਰ ਤੇਰੀ ਮਦਦ ਦੀ ਲੋੜ ਆ ਅਤੇ ਮੈਂ ਆ ਰਿਹਾ ਅਤੇ ਬਸ ਮੈਨੂੰ ਤੂੰ ਸਾਂਭਣਾ। ਹੁਣ ਉਹ ਬੰਦਾ ਕਹਿ ਰਿਹਾ ਕਿ ਮੈਂ ਸਾਂਭਣ ਨੂੰ ਤਿਆਰ ਹਾਂ ਅਤੇ ਮੇਰੀ ਵਾਈਫ ਮੈਨੂੰ ਕਹਿ ਰਹੀ ਆ ਕਿ ਜਿਸ ਬੰਦੇ ਨੇ 4 ਸਾਲ ਤੈਨੂੰ ਇਗਨੋਰ ਕੀਤਾ, 4 ਸਾਲ ਤੇਰੇ ਤੋਂ ਮਤਲਬ ਲੈ ਕੇ ਤੂੰ ਉਹਦੀ ਇੰਨੀ ਹੈਲਪ ਕੀਤੀ ਅਤੇ 4 ਸਾਲਾਂ ਬਾਅਦ ਉਹ ਬੰਦਾ ਆ ਕੇ ਫਿਰ ਤੇਰੇ ਤੋਂ ਹੈਲਪ ਮੰਗ ਰਿਹਾ, ਇੱਕ ਨਵੀਂ ਹੈਲਪ, ਹਾਲਾਂਕਿ ਤੇਰੇ ਨਾਲ ਕਨੈਕਸ਼ਨ ਤੋੜ ਲਿਆ ਸੀ ਉਹਨੇ ਆਪਣਾ, ਉਹਨੂੰ ਫਿਰ ਮਤਲਬ ਪਿਆ ਅਤੇ ਫਿਰ ਕਨੈਕਸ਼ਨ ਜੋੜਿਆ। ਹੁਣ ਉੱਥੇ ਉਸ ਇਨਸਾਨ ਨੂੰ ਕੀ ਕਰਨਾ ਚਾਹੀਦਾ, ਕੀ ਉਹਨੂੰ ਕਹਿ ਦੇਣਾ ਚਾਹੀਦਾ? ਵੈਸੇ ਆਪਣੇ ਨਾ ਏਸ਼ੀਅਨ ਲੋਕਾਂ ਦੀ ਪ੍ਰੋਬਲਮ ਆ, ਆਪਾਂ ਵੈਸੇ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਆਪਾਂ ਮੂੰਹ 'ਤੇ ਬੋਲਣ ਦੀ ਹਿੰਮਤ ਨਹੀਂ ਰੱਖਦੇ। ਮੈਂ ਇੱਕ ਗੋਰੇ ਦੀ ਗੱਲ ਸੁਣਾਉਣਾ, ਇੱਕ ਗੋਰਾ ਸੱਜਣ ਸੀ ਸਾਡਾ ਦੋਸਤ, ਅਤੇ ਇੱਦਾਂ ਹੀ ਜਦੋਂ ਤੁਸੀਂ ਡਿਲੀਵਰੀਜ਼ ਐਨ ਇਹ ਵਨਸ ਵਾਇਲ ਚਲੋ ਐਨੀਵੇ ਕਿਸੇ ਵੀ ਜੋਬ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਅਤੇ ਜਦੋਂ ਤੁਸੀਂ ਕੰਟੀਨਿਊ ਹੈਲੋ ਹਾਏ ਓਕੇ ਹੁੰਦੀ ਆ ਅਤੇ ਤੁਸੀਂ ਸਡਨਲੀ ਜਾ ਕੇ ਕੁਛ ਮਹੀਨਿਆਂ ਬਾਅਦ ਕਹਿੰਦੇ ਕਿ ਯਾਰ ਤੂੰ ਮੇਰਾ ਬੈਸਟ ਫਰੈਂਡ ਆ, ਤੂੰ ਯਾਰ ਆਹ ਕੰਮ ਕਰ ਦੇ, ਅਤੇ ਉਹ ਲੋਕ ਇੰਨੇ ਸਟੇਟ ਫਾਰਵਰਡ ਕਹਿੰਦੇ ਨਹੀਂ ਤੂੰ ਸਿਰਫ ਮਤਲਬ ਲਈ ਲੈ ਰਿਹਾ, ਮੈਂ ਤੂੰ ਮੇਰੇ ਤੋਂ ਫੇਵਰ ਮੰਗ ਪਰ ਮੇਰੇ ਨਾਲ ਰਿਸ਼ਤਾ ਨਾ ਜੋੜ, ਤੂੰ ਮੈਨੂੰ ਇਹ ਨਾ ਕਹਿ ਕਿ ਤੂੰ ਮੇਰਾ ਸੱਜਣ ਆ, ਤੂੰ ਮੇਰੇ ਤੋਂ ਫੇਵਰ ਮੰਗ ਸਕਦਾ, ਮੇਰੇ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਨਾ ਕਰੋ। ਸੋ ਹੋ ਜੇ ਤੁਹਾਡੇ ਨਾਲ ਮੇਰਾ ਰਿਸ਼ਤਾ ਪਿਆਰ ਦਾ ਮੁਹੱਬਤ ਦਾ ਹੁੰਦਾ ਤਾਂ ਮੈਂ ਤੁਹਾਨੂੰ ਕਹਿ ਦਿੰਦਾ ਕਿ ਹਾਂਜੀ ਆਪਣਾ ਬਹੁਤ ਪਿਆਰਾ ਰਿਸ਼ਤਾ ਆ। ਹਾਂ ਕਹਿੰਦਾ ਪਰ ਤੁਸੀਂ ਇੱਦਾਂ ਨਾ ਰਿਸ਼ਤਾ ਜੋੜੋ ਸਿਰਫ ਮਤਲਬ ਲਈ, ਤੁਸੀਂ ਮੈਨੂੰ ਇਹ ਕਹੋ ਕਿ ਜੋਰਜ ਮੈਨੂੰ ਤੇਰੇ ਤੱਕ ਇਹ ਕੰਮ ਆ, ਤੂੰ ਮੇਰੀ ਹੈਲਪ ਕਰ ਦੇ, ਕਹਿੰਦਾ ਦੈਨ ਆਈ ਵਿਲ ਥਿੰਕ ਅਬਾਊਟ ਇਟ, ਆਈ ਵਿਲ ਆਊਟ ਆਫ ਦਾ ਵੇ ਆਈ ਕੈਨ ਹੈਲਪ ਯੂ ਔਰ ਨੋਟ, ਰਾਈਟ? ਸੋ ਆਪਾਂ ਲੋਕ ਸਟੇਟ ਫਾਰਵਰਡ ਨਹੀਂ ਹੈਗੇ, ਆਪਾਂ ਕਿਸੇ ਨੂੰ ਮੂੰਹ 'ਤੇ ਜਵਾਬ ਨਹੀਂ ਦੇ ਸਕਦੇ। ਆਪਾਂ 9 ਤੋਂ 10 ਗੱਲਾਂ ਬਾਤਾਂ ਕਰਾਂਗੇ ਇਸ ਵਿਸ਼ੇ 'ਤੇ ਕਿ ਤੁਹਾਨੂੰ ਲੱਗਦਾ ਕਿ ਜੇ ਕੋਈ 4 ਸਾਲ ਬਾਅਦ ਫਿਰ ਤੁਹਾਨੂੰ ਮਤਲਬ ਲਈ ਕਾਲ ਕਰਕੇ ਕਹਿੰਦਾ ਕਿ ਮੈਨੂੰ ਸਾਹ, ਮੈਨੂੰ ਤੇਰੀ ਲੋੜ ਆ, ਫਿਰ ਮਦਦ ਦੀ ਲੋੜ ਆ, ਜਿਹੜੇ ਬੰਦੇ ਨੇ ਤੁਹਾਨੂੰ 4 ਸਾਲ ਇਗਨੋਰ ਕੀਤਾ ਹੋਵੇ ਜਾਂ ਤੁਹਾਡੇ ਨਾਲ ਕਨੈਕਸ਼ਨ ਕੱਟ ਲਿਆ ਹੋਵੇ, ਮਤਲਬ ਪੈਣ 'ਤੇ ਫਿਰ ਉਹਨੇ ਤੁਹਾਨੂੰ ਪਲਟ ਕੇ ਮਦਦ ਕੀਤੀ, ਤਾਂ ਕੀ ਤੁਹਾਨੂੰ ਕਰਨੀ ਚਾਹੀਦੀ ਆ ਉੱਥੇ? ਕੀ ਤੁਹਾਨੂੰ ਆਪਣਾ ਚੰਗਾਪਣ ਵਿਖਾਉਣਾ ਚਾਹੀਦਾ? ਜਾਂ ਉਹ ਆਪਣੀ ਵਾਈਫ ਨਾਲ ਗੱਲਬਾਤ ਕਰ ਰਿਹਾ, ਕਹਿੰਦਾ ਨਹੀਂ ਯਾਰ ਇਟਸ ਓਕੇ, ਜੇ ਕਿਸੇ ਨੇ ਆਪਾਂ ਨੂੰ ਇਗਨੋਰ ਕੀਤਾ, ਬੁਰਾ ਕੀਤਾ ਤਾਂ ਉਹ ਜਾਣੇ, ਆਪਾਂ ਤਾਂ ਚੰਗਾ ਕਰ ਰਹੇ ਹਾਂ। ਪਰ ਉਹ ਕਹਿੰਦਾ ਕਿ ਮੇਰੀ ਵਾਈਫ ਕਹਿੰਦੀ ਕਿ ਨਹੀਂ, ਜੇ ਤੂੰ ਉਹਦੀ ਮਦਦ ਕਰੇਗਾ ਤਾਂ ਤੈਨੂੰ ਉਹ ਬੇਵਕੂਫ਼ ਸਮਝੂਗਾ ਔਰ ਤੂੰ ਬੇਵਕੂਫ਼ ਬਣੇਗਾ ਕਿ ਉਹਦੇ ਤੈਨੂੰ ਉਸਨੇ ਬਿਲਕੁਲ ਕੱਟ ਆਫ ਕਰਕੇ ਜਦੋਂ ਲੋੜ ਪਈ ਉਹਨੇ ਕਹਿਣਾ ਕਿੱਡਾ ਬੇਵਕੂਫ ਬੰਦਾ, ਜਦੋਂ ਇਹਨੂੰ ਤਾਂ ਜਦੋਂ ਮਰਜ਼ੀ ਯੂਜ਼ ਕਰ ਲਓ। ਸੋ ਕੀ ਵਾਕਈ ਇਹ ਹੁੰਦਾ ਜੇ ਕਿਸੇ ਦੇ ਇਗਨੋਰ ਕਰਨ ਤੋਂ ਬਾਅਦ ਵੀ ਤੁਸੀਂ ਉਹਦੀ ਹੈਲਪ ਕਰਦੇ ਹੋ, ਕਿਸੇ ਦੇ ਕੋਈ ਤੁਹਾਨੂੰ ਚੰਗਾ ਸਮਝਣ ਤੋਂ ਮਾੜਾ ਸਮਝੇ ਔਰ ਉਸ ਤੋਂ ਬਾਅਦ ਫਿਰ ਤੁਹਾਡੀ ਲੋੜ ਪੈਣ 'ਤੇ ਤੁਹਾਨੂੰ ਮਦਦ ਮੰਗੇ, ਕਿ ਤੁਹਾਨੂੰ ਮਦਦ ਕਰ ਦੇਣੀ ਚਾਹੀਦੀ ਆ? ਮੈਂ ਸਮਝਿਆ ਨਹੀਂ। ਆਪਾਂ ਨੂੰ ਬਹੁਤ ਵਾਰ ਇੱਦਾਂ ਹੁੰਦਾ ਕਿ ਕਈ ਵਾਰ ਤੁਸੀਂ ਬਹੁਤ ਆਊਟ ਆਫ ਦਾ ਵੇ ਜਾ ਕੇ ਲੋਕਾਂ ਦੀ ਮਦਦ ਕਰਦੇ ਹੋ ਅਤੇ ਤੁਹਾਨੂੰ ਉਹਦਾ ਐਪਰੀਸ਼ੀਏਸ਼ਨ ਨਹੀਂ ਮਿਲਦਾ ਅਤੇ ਫਿਰ ਉਹੀ ਲੋਕ ਦੁਬਾਰਾ ਆ ਕੇ ਤੁਹਾਡੇ ਤੋਂ ਹੈਲਪ ਦੀ ਉਮੀਦ ਕਰਦੇ ਆ, ਅਤੇ ਕੀ ਤੁਸੀਂ ਉਹ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਚਲੋ ਕੋਈ ਨਾ ਇਟਸ ਓਕੇ, ਮਦਦ ਕਰਨਾ ਚੰਗੀ ਗੱਲ ਹੁੰਦੀ, ਤੁਸੀਂ ਮਦਦ ਕਰ ਦਿੰਦੇ ਹੋ? 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਭਾਈ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਬਸ ਵਧੀਆ ਜੀ, ਤੁਸੀਂ ਦੱਸੋ ਕਿਵੇਂ ਹੋ?
0: ਚੜ੍ਹਦੀ ਕਲਾ ਭਾਜੀ, ਆਲ ਗੁੱਡ ਆਲ ਗੁੱਡ
1: ਜੀ। ਭਾਜੀ ਤੁਹਾਡੇ ਟੋਪਿਕ ਤੇ ਇੱਕ ਚੀਜ਼ ਆ ਕਿ ਜੇ ਤਾਂ ਆਪਾਂ ਅੱਜ ਦੀ ਅਕੋਰਡਿੰਗਲੀ ਚੱਲਾਂਗੇ ਤਾਂ ਤਾਂ ਆਪਾਂ ਕਦੇ ਨੀ ਹੈਲਪ ਕਰਾਂਗੇ, ਪਰ ਜੇਕਰ ਆਪਾਂ ਆਪਣੇ ਕਲਚਰ ਨੂੰ ਤੇ ਜਿਹੜੀ ਆਪਣੀ ਪਰਵਰਿਸ਼ ਹੋਈ ਆ, ਕਿਉਂਕਿ ਆਪਣੇ ਇੰਡੀਆ ਚ ਕਹਿੰਦੇ ਨੇ ਤੀਖੀ ਦੇਵੋ ਬਵ, ਕਹਿੰਦੇ ਭਾਵੇਂ ਘਰ ਆਇਆ ਹੋਇਆ ਚੋਰ ਕਿਉਂ ਨਾ ਹੋਵੇ ਪਰ ਉਹਦਾ ਸਤਿਕਾਰ ਕਰਨਾ।
0: ਪਰ ਕੀ ਸਮਾਜਿਕ ਤੌਰ ਤੇ ਤੁਹਾਨੂੰ ਲੋਕ ਬੁੱਧੂ ਬੇਵਕੂਫ ਸਮਝਣਗੇ ਕਿ ਯਾਰ ਵੇਖ ਕੇ ਬੰਦਾ ਕਿੱਡਾ ਬੇਵਕੂਫ, ਫਿਰ ਹੈਲਪ ਕਰ ਰਿਹਾ? ਮੈਂ ਤੁਹਾਨੂੰ ਯੂਜ਼ ਕੀਤਾ ਸੀ
1: ਭਾਜੀ, ਇੱਕ ਚੀਜ਼ ਦਾ ਮੈਂ ਕਿਤੇ ਪੜ੍ਹਿਆ ਸੀਗਾ, ਕਹਿੰਦੇ ਜੇ ਤੁਹਾਡਾ ਕੋਈ ਫਾਇਦਾ ਵੀ ਚੱਕ ਰਿਹਾ ਨਾ ਤਾਂ ਤੁਸੀਂ ਕਿਸਮਤ ਤਾਲੇ ਹੋ ਕਿ ਕਿਸੇ ਦੇ ਕੰਮ ਆ ਰਹੇ ਹੋ।
0: ਹਾਂ, ਸੋ ਹੈਲਪ ਕਰ ਦੇਣੀ ਚਾਹੀਦੀ, ਤੁਹਾਨੂੰ ਲੱਗਦਾ ਕਿ ਹੈਲਪ ਕਰ ਦੇਣੀ ਚਾਹੀਦੀ ਆ?
1: ਦੇਖੋ ਜੇ ਆਪਣਾ ਕੁਛ ਨੀ ਜਾ ਰਿਹਾ ਤੇ ਅੱਗੇ ਤਾਂ ਬਹੁਤ ਕੁਛ ਹੋ ਰਿਹਾ, ਫਿਰ ਆਪਾਂ ਨੂੰ ਕਰਨੀ ਚਾਹੀਦੀ ਆ, ਪਰ ਆਪਣਾ ਨੁਕਸਾਨ ਹੋ ਰਿਹਾ ਫਿਰ ਤਾਂ ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ
0: ਜੀ। ਔਰ ਜੇ ਉਹ ਬੰਦਾ ਇੱਥੇ ਆ ਕੇ ਉਹਨੇ ਸੇਮ ਉਹੀ ਕੀਤਾ, ਤੁਹਾਨੂੰ ਯੂਜ਼ ਕੀਤਾ, ਤੁਹਾਡੇ ਕੋਲ ਰਿਹਾ, ਉਸ ਤੋਂ ਬਾਅਦ ਉਹਨੂੰ ਜੋਬ ਮਿਲ ਗਈ, ਤੁਹਾਨੂੰ ਲੱਤ ਮਾਰ ਕੇ ਪਾਸੇ ਚਲਾ ਗਿਆ, ਤੇ ਦੈਨ ਤੁਹਾਡਾ ਫਿਰ ਵੀ ਜਵਾਬ ਇਹੀ ਹੋਊਗਾ?
1: ਭਾਜੀ ਉਹ ਤਾਂ ਦੇਖੋ ਫਿਰ ਕਹਿੰਦੇ ਨੇ ਲੱਕੜ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਆ, ਵਾਰ ਵਾਰ ਤਾਂ ਚੜ੍ਹਦੀ ਨਹੀਂ।
0: ਹਾਂ, ਇੱਥੇ ਰੱਖ, ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਹ ਹੁਣ ਕੀਤੀ ਤੁਸੀਂ ਗੱਲ, ਸੋ 905-673-3337 ਸਾਡੇ ਨਾਲ ਗ੍ਰੈਂਡ ਹੋਮ ਫਿਨਿਸ਼ ਸੁੱਖ ਬਾਈ ਜੀ ਜੁੜ ਚੁੱਕੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਕਾਲ ਹੁਣ ਬਹੁਤ ਸਾਰੀਆਂ, ਕੁਇਕਲੀ ਕੁਇਕਲੀ ਸ਼ਾਰਟ ਸ਼ਾਰਟ ਗੱਲਾਂ ਬਾਤਾਂ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਕਮਲ ਜੀ, ਤੁਸੀਂ ਆਉਣੇ ਰਹੋ।
2: ਹੈਲੋ
0: ਜੀ ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ।
2: ਨਹੀਂ, ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਜੀ।
0: ਕੀ ਬਾਤ
2: ਭਾਈ, ਅੱਜ ਕੱਲ ਮਾਹੌਲ ਹੀ ਏਦਾਂ ਦਾ ਬਣ ਗਿਆ ਜੀ, ਵੈਸੇ ਤਾਂ ਭਾਈ ਹੈਲਪ ਕਰ ਦੇਣੀ ਚਾਹੀਦੀ ਹੈ, ਚਲੋ ਜਿੱਦਾਂ ਦਾ ਵੀ ਕੋਈ ਹੋਵੇ
0: ਕਰ ਦੇਣੀ ਚਾਹੀਦੀ
2: ਆਪਾਂ ਨੂੰ। ਹਾਂ ਜੀ, ਹੈਲਪ ਕਰ ਦੇਣੀ ਚਾਹੀਦੀ ਆ।
0: ਜੇ ਤੁਹਾਨੂੰ ਕੋਈ ਲਗਾਤਾਰ ਦੋ ਵਾਰੀ ਬੇਵਕੂਫ ਬਣਾ ਦੇ, ਤਿੰਨ ਵਾਰੀ ਬਣਾ ਜੇ, ਉਸ ਤੋਂ ਬਾਅਦ ਵੀ ਬਿਲਕੁਲ, ਬਹੁਤ ਸ਼ੁਕਰੀਆ। ਆਪਾਂ ਕਰਾਂਗੇ ਗੱਲਾਂ ਬਾਤਾਂ, ਕਿਉਂਕਿ ਖਬਰਾਂ ਦਾ ਵੀ ਸਮਾਂ ਹੋ ਗਿਆ ਔਰ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਆ ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਅੱਛਾਈ ਕਰਦੇ ਚੱਲੋ ਕਹਿੰਦੇ ਤੇ ਬਸ ਬੇਵਕੂਫ ਬਣਦੇ ਚੱਲੋ ਤੇ ਕੋਈ ਪ੍ਰਵਾਹ ਨਹੀਂ। 905-673-3337 ਪ੍ਰਹਾਰ ਸਾਹਿਬ ਭਲਵਾਨ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ।
3: ਜੇ ਤਾਂ ਆਪਣੇ ਸੰਸਾਰ ਹੈਗਾ ਪੈਸੇ ਧੇਰੇ ਦਾ ਮਾਮਲਾ ਨਾ, ਉਹ ਲਿਖਤ ਕੀਤੇ ਤੋਂ ਬਗੈਰ ਨਾ ਕਰਨੇ ਜੀ।
0: ਓਕੇ, ਅਦਰਵਾਈਜ਼ ਨਹੀਂ? ਬੜਾ ਖੂਬਸੂਰਤ ਨਾਮ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਜੇ ਕੋਈ ਤੁਹਾਨੂੰ ਬੇਵਕੂਫ ਬਣਾਵੇ ਤਾਂ
4: ਬੇਵਕੂਫ ਜਿਹੜਾ ਬਣਾਉਂਦਾ ਬਣਾਈ ਜਾਵੇ, ਪਰ ਜੇ ਤੁਹਾਡੇ ਕਿਸਮਤ ਦੇ ਵਿੱਚ ਕਿਸੇ ਦਾ ਭਲਾ ਲਿਖਿਆ ਆ, ਤੁਸੀਂ ਕਰਨਾ ਹੀ ਆ। ਮੈਂ ਤਾਂ ਬਹੁਤ ਲੋਕਾਂ ਦੇ ਭਲੇ ਕੀਤੇ ਕਰਦੀ ਰਹੂੰਗੀ, ਪਰ ਤੁਸੀਂ ਇੱਕ ਦੋ ਵਾਰੀ ਤਿੰਨ ਵਾਰੀ ਤੁਹਾਡੇ ਨਾਲ ਕੋਈ ਏਦਾਂ ਦਾ ਹੋ ਜੇ ਤੁਹਾਨੂੰ ਬੇਵਕੂਫ ਬਣਾਵੇ, ਤੁਸੀਂ ਹੈਲਪ ਕਰੋਗੇ ਪਰ ਪਰੋਕੀ ਦੇ ਕੇ ਨਹੀਂ ਕਰੋਗੇ।
0: ਤੁਸੀਂ ਕਹਿੰਦੇ ਕੀਪ ਡੂਇੰਗ ਗੁੱਡ ਵਰਕ, ਪਰ ਲੋਕ ਚੰਗੇ ਮਾੜੇ ਮਿਲਦੇ ਰਹਿਣਗੇ, ਪਰ ਤੁਸੀਂ ਆਪਣੇ ਜੋ ਤੁਹਾਡਾ ਆਪਣਾ ਨੇਮ ਤੁਸੀਂ ਉਹ ਨਾ ਛੱਡੋ, ਤੁਸੀਂ ਥੋੜਾ ਕਹਿਣ ਦਾ ਮਤਲਬ ਇਹ ਆ?
4: ਹਾਂਜੀ, ਤੇ ਆਪਾਂ ਤਾਂ ਮੈਂ ਤੁਸੀਂ ਮੈਂ ਬਰਲਿੰਗਟਨ ਦੇ ਵਿੱਚ ਰਹਿੰਦੀ ਆ, ਮੈਂ ਜਾਣਦੀ ਇਸੇ ਕਰਕੇ ਆ ਵੀ ਪ੍ਰਦੀਪ ਨੂੰ ਕਦੇ ਵੀ ਕਾਲ ਕਰ ਦੋ, ਪ੍ਰਦੀਪ ਘਰੇ ਬੈਠੀ
0: ਜਾ
4: ਕੋਈ ਵੀ ਕੰਮ ਆ ਕਰ ਦੂਗੀ। ਮੇਰੇ ਤਾਂ ਖੂਨ ਦੇ ਵਿੱਚ ਰਗਾਂ ਰਗਾਂ ਦੇ ਵਿੱਚ ਬੈਠਿਆ ਆ ਲੋਕ ਸੇਵਾ।
0: ਕਿਆ ਬਾਤ ਆ ਜੀ, ਇਹ ਇਹ ਚੰਗੇ ਇਨਸਾਨ ਦੀ ਨਿਸ਼ਾਨੀ ਆ। ਬਹੁਤ ਸ਼ੁਕਰੀਆ ਪ੍ਰਦੀਪ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਚੰਗੇ ਇਨਸਾਨ ਦੀ ਨਿਸ਼ਾਨੀ। ਸੋ ਤੁਸੀਂ ਹੈਲਪ ਕਰਦੇ ਰਹੋ, ਬਸ ਇਨਸਾਨ ਹੋਣ ਦਾ ਸਬੂਤ ਸਭ ਤੋਂ ਵੱਡਾ ਨਿਸ਼ਾਨ ਆ ਕਿ ਤੁਸੀਂ ਦੂਸਰਿਆਂ ਦੀ ਹੈਲਪ ਕਰਨਾ। ਸੋ 905-673-3337 ਲੈ ਜੀ ਤੁਹਾਨੂੰ ਤੋਹਫਿਆਂ ਦੀ ਖਜ਼ਾਨ 'ਚ, ਅਤੇ ਸਾਡੇ ਸੈਂਟੇ ਬਾਬੇ ਕੋਲ ਜੀ। ਸਤਿ ਸ਼੍ਰੀ ਅਕਾਲ ਸੁੱਖ ਬਾਈ ਜੀ, 6685 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਸੁੱਖ ਬਾਈ ਸਾਡੇ ਨਾਲ ਜੁੜ ਚੁੱਕੇ ਨੇ, ਆ ਜਾਓ ਬਾਈ ਜੀ।
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਲੱਗਣ ਜਾ ਰਹੀ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ ਜਿਹੜੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਹੈ। ਤੇ ਬਾਈ ਜੀ ਡੀਲ ਦਿੰਦੇ ਹਾਂ ਕਿ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ, ਹਜ਼ਾਰ ਹਜ਼ਾਰ ਡਾਲਰ ਦਾ
0: ਗੱਲਬਾਤਾਂ
5: ਕੋੜਾ ਕਿੱਥੇ ਆ 6885 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ
0: ਕੀ ਬਾਤ ਹੈ ਜੀ 6885 ਟੋਮਗਨ ਰੋਡ 6885 ਟੋਮਗਨ ਰੋਡ ਤੇ ਤੁਸੀਂ ਪਹੁੰਚ ਜਾਣਾ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੋ ਖਬਰਾਂ ਵੱਲ ਚੱਲੀਏ ਮਦਦ ਕਰਨਾ ਕਿਸੇ ਨੂੰ ਹੱਥ ਅੱਗੇ ਵਧਾ ਕੇ ਉਹਦਾ ਹੱਥ ਫੜਨਾ ਅਤੇ ਜੇ ਉਹ ਬੰਦਾ ਤੁਹਾਡੇ ਨਾਲ ਗਦਾਰੀ ਕਰਦਾ ਤੁਹਾਨੂੰ ਧੋਖਾ ਦਿੰਦਾ ਤੁਹਾਡਾ ਨਮਕ ਖਾ ਕੇ ਹਰਾਮ ਕਰਦਾ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਨੂੰ ਅਸੀਂ ਸਮੁੰਦਰ ਦੇਣ ਵਾਲੇ ਸੀ ਜਿਨ੍ਹਾਂ ਨੂੰ ਅਸੀਂ ਸਮੁੰਦਰ ਦੇਣ ਵਾਲੇ ਸੀ ਉਹਨਾਂ ਨੇ ਛੋਟਾ ਜਿਹਾ ਤਲਾਬ ਮਿਲਣ 'ਤੇ ਬੇਈਮਾਨੀ ਕਰਤੀ ਸੋ 905-673-3337 ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਪਰ ਰੇਡੀਓ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9-10 ਜੁੜੇ ਰਹੋ ਸਟੇ ਟਿਊਨਡ AM 530 ਦੀਆਂ ਸੁਪਰ ਹਿੱਟ ਤਰੰਗਾਂ ਦੇ ਨਾਲ ਸੋ ਗਏ ਤੇ ਆਏ ਬਸ ਹੁਣ ਸਮਾਂ ਹੋ ਗਿਆ ਪ੍ਰੋਫੈਸਰ ਸੁਦੀਪ ਸਿੰਘ ਚਲੋ ਖਬਰਾਂ ਲੈ ਕੇ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਸੋ 9-10 ਆਵਾਂਗੇ ਗੱਲਾਂ ਬਾਤਾਂ ਕਰਾਂਗੇ ਹੱਸਾਂਗੇ ਮੁਸਕਰਾਵਾਂਗੇ ਅਤੇ ਰੇਡੀਓ ਉਡਾਨ 'ਤੇ ਮਹਿਫਲਾ ਲਾਵਾਂਗੇ ਸਟੇ ਟਿਊਨਡ ਹੁਣ ਚੱਲਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
6: ਵਿਰੋਧੀ ਕਾਨੂੰਨ ਜੋ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਕਮੇਟੀ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਤੋਂ ਬਾਅਦ ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਵੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਇਸ ਨੂੰ ਗ੍ਰੰਥੀਆਂ ਪਾਠੀ ਸਿੰਘਾਂ ਅਤੇ ਹੋਰਨਾਂ ਨੂੰ ਭੈ ਭੀਤ ਕਰਨ ਵਾਲਾ ਕਾਨੂੰਨ ਦੱਸਦਿਆਂ ਇਸ ਵਿੱਚ ਤੁਰੰਤ ਸੋਧ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਦੇ ਸੈਕਟ ਵਿਰੁੱਧ ਸਿੱਖ ਕੌਮ ਦੇ ਇਤਰਾਜ਼ਾਂ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸਮੂਹ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਐਡੀਸ਼ਨਲ ਮੁੱਖ ਗ੍ਰੰਥੀ ਨੇ ਲੰਘੇ ਕੱਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਵਿੱਚ ਇਸ ਮਸਲੇ ਉੱਤੇ ਗੰਭੀਰ ਵਿਚਾਰ ਵਟਾਂਦਰਾ ਗ੍ਰੰਥੀ ਸਿੰਘਾਂ ਵੱਲੋਂ ਕੀਤਾ ਗਿਆ ਇਸ ਦਰਮਿਆਨ ਸਮੂਹ ਗ੍ਰੰਥੀ ਸਿੰਘਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਕਾਨੂੰਨ ਕੌਮ ਦੇ ਹੱਕ ਵਿੱਚ ਹੈ ਪਰ ਮਰਿਆਦਾ ਸੰਬੰਧੀ ਮਾਮਲਿਆਂ ਵਿੱਚ ਗ੍ਰੰਥੀ ਸਿੰਘਾਂ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਇਤਰਾਜ਼ਯੋਗ ਹੈ ਉਹਨਾਂ ਜ਼ੋਰ ਦਿੱਤਾ ਕਿ ਗ੍ਰੰਥੀ ਸਿੰਘ ਕੌਮ ਦੀ ਰੀੜ੍ਹ ਦੀ ਹੱਡੀ ਨੇ ਉਹਨਾਂ ਨੂੰ ਕਾਨੂੰਨ ਨਾਲ ਡਰਾਉਣਾ ਨਹੀਂ ਚਾਹੀਦਾ ਸਰਕਾਰ ਨੂੰ ਇਹ ਸੰਜੀਦਾ ਮਾਮਲੇ ਉੱਤੇ ਸਿੱਖ ਭਾਵਨਾਵਾਂ ਮੁਤਾਬਕ ਸੋਧਾਂ ਕਰਨੀਆਂ ਚਾਹੀਦੀਆਂ ਨੇ ਗ੍ਰੰਥੀ ਸਿੰਘਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਕਾਨੂੰਨ ਵਿੱਚੋਂ ਗ੍ਰੰਥੀ ਸ਼੍ਰੇਣੀ ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਵਿਰੁੱਧ ਜਾਂਦੀਆਂ ਮੱਦਾਂ ਨੂੰ ਤੁਰੰਤ ਖਤਮ ਕੀਤਾ ਜਾਵੇ ਚੇਤੇ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਪਹਿਲਾਂ ਹੀ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੋਇਆ ਕਿ ਇਹਨਾਂ ਇਤਰਾਜ਼ਯੋਗ ਮੱਦਾਂ ਨੂੰ ਕਾਨੂੰਨ ਵਿੱਚੋਂ ਹਟਾਇਆ ਜਾਵੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ ਗ੍ਰਿਫਤਾਰੀ ਦੇ 2 ਦਿਨਾਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਸਭ ਤੋਂ ਵੱਡੀ ਮਿਸਾਲ ਦੱਸਦਿਆਂ ਆਪਣੀ ਹਿਰਾਸਤ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਭਾਰਤੀ ਸਮੇਂ ਮੁਤਾਬਕ 14 ਮਈ ਨੂੰ ਨਿਰਧਾਰਿਤ ਕੀਤੀ ਹੈ ਅਦਾਲਤ ਵਿੱਚ ਮੰਤਰੀ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸੰਜੀਵ ਅਰੋੜਾ ਨੂੰ ਸਵੇਰੇ 7 ਵਜੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਦਕਿ ਗ੍ਰਿਫਤਾਰੀ ਦੇ ਅਧਿਕਾਰਤ ਕਾਗਜ਼ ਸ਼ਾਮ 4 ਵਜੇ ਦਿੱਤੇ ਗਏ ਉਹਨਾਂ ਕਿਹਾ ਕਿ ਜਾਂਚ ਅਧਿਕਾਰੀ ਨੇ ਦੁਪਹਿਰ 3:25 ਉੱਤੇ ਅਰੋੜਾ ਦੇ ਬਿਆਨ ਪੜ੍ਹਨੇ ਸ਼ੁਰੂ ਕੀਤੇ ਅਤੇ ਮਹਿਜ਼ 35 ਮਿੰਟਾਂ ਵਿੱਚ 17 ਪੰਨਿਆਂ ਦੀ ਤਫਸੀਲੀ ਰਿਪੋਰਟ ਤਿਆਰ ਕਰਕੇ ਗ੍ਰਿਫਤਾਰੀ ਵਿਖਾ ਦਿੱਤੀ ਅਰੋੜਾ ਦੇ ਵਕੀਲ ਮੁਤਾਬਕ ਇੰਨੇ ਘੱਟ ਸਮੇਂ ਵਿੱਚ ਆਜ਼ਾਦ ਤੌਰ ਤੇ ਬਿਆਨ ਪੜ੍ਹਨਾ ਅਤੇ ਇੰਨੀ ਲੰਮੀ ਰਿਪੋਰਟ ਤਿਆਰ ਕਰਨਾ ਅਸੰਭਵ ਹੈ ਤੇ ਇਸ ਨੂੰ ਵੀ ਉਹਨਾਂ ਆਪਣਾ ਪ੍ਰਮੁੱਖ ਨੁਕਤਾ ਬਣਾਇਆ ਹੈ ਇਸ ਦਰਮਿਆਨ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹੈਮਟਨ ਸਕਾਈ ਰਿਐਲਿਟੀ ਲਿਮਿਟਡ ਦੇ ਸਾਬਕਾ ਚੇਅਰਮੈਨ ਰਹੇ ਨੇ ਅਤੇ ਉਹਨਾਂ ਦੀ ਕੰਪਨੀ ਦਾ ਮੋਬਾਈਲ ਨਿਰਯਾਤ ਦਾ ਕਾਰੋਬਾਰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕਾਨੂੰਨੀ ਸੀ ਸੰਜੀਵ ਅਰੋੜਾ ਨੇ ਇਹ ਵੀ ਕਿਹਾ ਕਿ ਵਿਧਾਇਕ ਤੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਕੰਪਨੀ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਸ਼ਾਮਿਲ ਨਹੀਂ ਸਨ। ਉਹਨਾਂ ਨੇ ਈਡੀ ਵੱਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਾ ਹੋਣ ਦਾ ਦਾਅਵਾ ਕਰਦਿਆਂ ਗੁਰੂ ਗ੍ਰਾਮ ਅਦਾਲਤ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਨੂੰ ਵੀ ਰੱਦ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਵਿੱਚ ਸਥਾਨਕ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਯਾਨੀ ਕਿ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਿਆਰੀਆਂ ਵਧਾ ਦਿੱਤੀਆਂ ਨੇ। ਪੰਜਾਬ ਅੰਦਰ ਚੋਣਵੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਸਥਾਨਕ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਕਰਕੇ ਚੋਣਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਪੰਜਾਬ ਵਿੱਚ ਸਥਾਨਕ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੋਣ ਜਾ ਰਹੀਆਂ ਨੇ, ਇਸ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਇਹਨਾਂ ਚੋਣਾਂ ਨੂੰ ਮਜ਼ਬੂਤੀ ਨਾਲ ਲੜਿਆ ਜਾਵੇਗਾ, ਕਿਉਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਸਥਾਨਕ ਚੋਣਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੇ ਅਸਰ ਪਾ ਸਕਦੀਆਂ ਨੇ। ਪੰਜਾਬ ਵਿੱਚ ਚੱਲਦੇ ਆਰਮੀ ਪਬਲਿਕ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ੇ ਅਤੇ ਪੰਜਾਬੀ ਨੂੰ ਇੱਕ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਦੇ ਫੈਸਲੇ ਨੇ ਸੂਬੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਪਿਛਲੇ ਦਿਨੀ ਆਰਮੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਭੇਜੇ ਗਏ ਸੁਨੇਹੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਲ 2026-27 ਦੇ ਸੈਸ਼ਨ ਲਈ ਸੰਸਕ੍ਰਿਤ ਪੜ੍ਹਨੀ ਲਾਜ਼ਮੀ ਹੋਵੇਗੀ, ਜਦਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ ਅਤੇ ਜੇਕਰ ਕਾਫੀ ਗਿਣਤੀ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ ਚੌਥੀ ਖੇਤਰੀ ਭਾਸ਼ਾ ਵਜੋਂ ਪੰਜਾਬੀ ਪੜ੍ਹਾ ਸਕਦੇ ਨੇ। ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ ਇਹ CBSE ਨਾਲ ਸੰਬੰਧਿਤ ਨੇ। ਦੂਜੇ ਬੰਨੇ ਪੰਜਾਬ ਚੇਤਨਾ ਮੰਚ ਅਤੇ ਹੋਰ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ, ਜੋ ਮਾਂ ਬੋਲੀ ਵਿੱਚ ਸਿੱਖਿਆ ਉੱਤੇ ਜ਼ੋਰ ਦਿੰਦੀ ਹੈ। ਉਧਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕੈਡਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਰੁੱਖਾਂ ਦੀ ਬੇਰਹਿਮ ਕਟਾਈ ਦਾ ਮਾਮਲਾ ਵੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਇਆ, ਜਿੱਥੇ ਇੱਕ ਬੰਨੇ ਗਰਮੀ ਬਹੁਤ ਪੈ ਰਹੀ ਹੈ, ਤਾਪਮਾਨ ਵੱਧ ਰਿਹਾ ਹੈ ਅਤੇ ਪੰਜਾਬ ਅੰਦਰ ਦਰਖਤਾਂ ਦੀ ਗਿਣਤੀ ਲਗਾਤਾਰ ਘਟੀ ਹੈ, ਉਸ ਨਾਲ ਗਰਮੀ ਲਗਾਤਾਰ ਵਧੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੋਪੜ ਜ਼ਿਲ੍ਹੇ ਦੇ ਸੁਰੱਖਿਅਤ ਜੰਗਲਾਂ ਵਿੱਚ ਕੀਮਤੀ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ਤੇ ਹੋਈ ਗੈਰ ਕਾਨੂੰਨੀ ਕਟਾਈ ਦਾ ਗੰਭੀਰ ਨੋਟਿਸ ਲਿਆ। ਦੋਸ਼ ਲੱਗੇ ਨੇ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਟਿੰਬਰ ਮਾਫੀਆ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖਾਂ ਉੱਤੇ ਕੁਹਾੜਾ ਚਲਾਇਆ ਹੈ। ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 5 ਅਗਸਤ ਲਈ ਤੈਅ ਕੀਤੀ ਹੈ। ਸਮਾਜਿਕ ਕਾਰਕੁਨ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਦਾਇਰ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਜੰਗਲ ਖੇਤਰਾਂ ਵਿੱਚ ਇਹ ਗੈਰ ਕਾਨੂੰਨੀ ਖੇਡ ਖੇਡੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਵਿਭਾਗ ਨੇ ਸਿਰਫ 150 ਰੁੱਖਾਂ ਦੀ ਕਟਾਈ ਦੀ ਗੱਲ ਕਹੀ ਸੀ, ਪਰ ਸਥਾਨਕ ਸੂਤਰਾਂ ਮੁਤਾਬਕ ਗਿਣਤੀ 2000 ਤੋਂ 5000 ਦੇ ਵਿਚਕਾਰ ਹੋ ਸਕਦੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 24 ਦਸੰਬਰ 2025 ਨੂੰ ਸੂਬੇ ਵਿੱਚ ਰੁੱਖਾਂ ਦੀ ਕਟਾਈ ਉੱਤੇ ਮੁਕੰਮਲ ਪਾਬੰਦੀ ਲਾਈ ਸੀ, ਜਿਸ ਦੀ ਇਸ ਮਾਮਲੇ ਵਿੱਚ ਸ਼ਰੇਆਮ ਉਲੰਘਣਾ ਹੋਈ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਹੋਈ ਇਸ ਕਟਾਈ ਨਾਲ ਵਾਤਾਵਰਣ ਨੂੰ ਵੱਡਾ ਨੁਕਸਾਨ ਪਹੁੰਚਿਆ। ਰੁੱਖਾਂ ਦੇ ਖਤਮ ਹੋਣ ਨਾਲ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਉੱਜੜ ਗਏ ਨੇ ਅਤੇ ਜ਼ਮੀਨ ਖੁਰਨ ਦਾ ਖਤਰਾ ਵੀ ਵੱਧ ਗਿਆ। ਪਟੀਸ਼ਨ ਜ਼ਰੀਏ ਮੰਗ ਕੀਤੀ ਗਈ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਜੰਗਲਾਤ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਸੁਤੰਤਰ ਕਮੇਟੀ ਬਣਾ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਰੁੱਖਾਂ ਦੀ ਕਟਾਈ ਕਰਨ ਵਾਲੇ ਲੋਕਾਂ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਨਾਲ ਜੁੜੀ ਪ੍ਰੀਖਿਆ ਨੀਟ UG ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਵੱਡੇ ਪੱਧਰ ਉੱਤੇ ਇਸ ਪ੍ਰੀਖਿਆ ਨੂੰ ਦੇ ਚੁੱਕੇ ਵਿਦਿਆਰਥੀਆਂ ਅੰਦਰ ਵੱਡਾ ਗੁੱਸਾ ਹੁਣ ਇਸ ਗੱਲ ਨੂੰ ਲੈ ਕੇ ਹੈ ਕਿ ਪੇਪਰ ਲੀਕ ਦੀ ਪੁਸ਼ਟੀ ਹੋ ਗਈ ਹੈ ਅਤੇ ਪਿਛਲੇ ਦਿਨ ਜੋ ਨੀਟ UG ਦੀ ਪ੍ਰੀਖਿਆ ਹੋਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ। ਮਾਮਲੇ ਦੀ CBI ਜਾਂਚ ਵੀ ਸ਼ੁਰੂ ਹੋ ਗਈ ਹੈ ਅਤੇ ਦੇਸ਼ ਭਰ ਤੋਂ 17 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਇਹ ਪ੍ਰੀਖਿਆ ਹੁਣ ਦੁਬਾਰਾ ਲਈ ਜਾਵੇਗੀ। ਇਸ ਕਰਕੇ 22 ਲੱਖ ਤੋਂ ਵੱਧ ਪੇਪਰ ਦੇਣ ਵਾਲੇ ਵਿਦਿਆਰਥੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ। ਇਸ ਦਰਮਿਆਨ ਵਿਦਿਆਰਥੀਆਂ ਨੇ ਦੇਸ਼ ਅੰਦਰ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਨੇ। 2 ਸਾਲ ਪਹਿਲਾਂ ਵੀ ਨੀਟ UG ਦੀ ਪ੍ਰੀਖਿਆ ਇਸੇ ਤਰ੍ਹਾਂ ਪੇਪਰ ਲੀਕ ਹੋਣ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਆਈ ਸੀ। CBI ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਰਿਸ਼ਵਤ ਮਾਮਲੇ ਵਿੱਚ ਵਿਚੋਲੇ ਪਿਓ ਪੁੱਤ ਤੇ ਡਰਾਈਵਰ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। 24 ਘੰਟੇ ਇਹ ਛਾਪੇਮਾਰੀ ਦੀ ਕਾਰਵਾਈ ਚੱਲੀ ਹੈ ਤੇ 22 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਦਰਮਿਆਨ ਵਿਜੀਲੈਂਸ ਬਿਊਰੋ DGP ਦਾ ਰੀਡਰ ਫਰਾਰ ਦੱਸਿਆ ਜਾਂਦਾ। ਗ੍ਰਿਫਤਾਰ ਕੀਤੇ ਗਏ 3 ਜਣਿਆਂ ਵਿੱਚੋਂ 2 ਜਣੇ ਭਾਜਪਾ ਨਾਲ ਸੰਬੰਧਿਤ ਦੱਸੇ ਜਾਂਦੇ ਨੇ। ਸਕਾਲਰਸ਼ਿਪ ਘੁਟਾਲੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਹਾਈ ਕੋਰਟ ਨੇ ਤਲਬ ਕੀਤਾ ਤੇ ਪੁੱਛਿਆ ਕਿ ਮਾਮਲਾ ਦਰਜ ਕਰਨ ਵਿੱਚ 6 ਸਾਲ ਕਿਉਂ ਲਾ ਦਿੱਤੇ ਗਏ। ਪੰਜਾਬ ਪੁਲਿਸ ਦੇ ਸਾਬਕਾ DIG ਹਰਚਰਨ ਭੁੱਲਰ ਨੇ CBI ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ FIR ਤੇ ਜਾਂਚ ਗੈਰ ਸੰਵਿਧਾਨਕ ਹੈ ਤੇ ਇਸ ਅਦਾਲਤ ਰਾਹਤ ਦੀ ਮੰਗ ਅਦਾਲਤ ਕੋਲੋਂ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਫੌਜਾਂ ਵੱਲੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਜਿੱਤ ਪ੍ਰਾਪਤ ਕਰਨ ਦੇ ਦਿਵਸ ਸਰਹੰਦ ਫਤਿਹ ਦਿਵਸ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਆਸਾਮ ਸੂਬੇ ਵਿੱਚ ਹਿਮੰਤ ਬਿਸਵਾ ਸ਼ਰਮਾ ਨੇ ਲਗਾਤਾਰ 2 ਵਾਰ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪੰਜਾਬ ਦੇ ਮੌਸਮ ਤਹਿਤ ਅੱਜ ਇੱਕ ਵਾਰ ਫਿਰ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। IPL ਦੇ ਤਾਜ਼ਾ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਤੇ ਇਸ ਜਿੱਤ ਨਾਲ ਗੁਜਰਾਤ ਟਾਈਟਨਸ ਦੀ ਟੀਮ ਹੁਣ IPL ਅੰਕ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਪਹੁੰਚ ਗਈ ਹੈ। IPL ਵਿੱਚ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਇਜਾਜ਼ਤ ਦਿਓ ਸਰ।
7: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
8: This is AM 530, CHLO AM, serving Brampton, Mississauga, Toronto, the GTA, and the world at AM530.ca.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ

0: प्राइज कहिंदे मैच नहीं बीट करके देंगे 2915 अर्जेंटिया रोड मिसिसागा ड्रीम होम अपलायंसेस 905-805-3000 905-805-3000 रेडियो उड़ान दा रेफरेंस देने ते खूबसूरत गिफ्ट भी पाओ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਚੜ੍ਹਦੀ ਕਲਾ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਹੋਸਟ ਦੋਸਤ ਮੇਜ਼ਬਾਨ ਪ੍ਰਭ ਸੰਧੂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। 10 ਵਜੇ ਤੱਕ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 9:07 ਹੋ ਚੁੱਕੇ ਆ। ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ, ਸੁਝਾਵ ਔਰ ਤੁਹਾਡੇ ਨਾਲ ਜਿਹੜਾ ਇੱਕ ਘੰਟੇ ਦਾ ਸਫ਼ਰ ਆ ਨਾ, ਇਹ ਬਹੁਤ ਖੂਬਸੂਰਤ ਹੋਣ ਵਾਲਾ। ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਕਿ ਮਿਲ ਬੈਠਣ ਤਿੰਨ ਯਾਰ, ਤੁਸੀਂ ਮੈਂ ਅਤੇ ਰੇਡੀਓ, ਫਿਰ AM 530 ਅਤੇ ਕਿਆ ਬਾਤ ਆ। ਅੱਛਾ, ਇਹ ਇੱਕ ਐਡ ਆਉਂਦੀ ਹੁੰਦੀ ਸੀਗੀ, ਮੈਨੂੰ ਲੱਗਦਾ ਕਿ 80-90s ਵਾਲੇ ਇਸ ਚੀਜ਼ ਨਾਲ ਰਿਲੇਟ ਕਰਨਗੇ। ਮਿਲ ਬੈਠੇਗੇ 3 ਯਾਰ, ਅਜੇ ਫਰਾਈਡੇ ਆਇਆ ਨਹੀਂ।

0: 905-673-33-37 905-673-33-37। अच्छा ये ऐड इदां ही कुदरती अखां नहीं दिमाग च आ गई, सो मैं कहती अच्छा ये ऐड है कि सी मिल बैठेंगे 3000 समथिंग लाइक दैट, किसी नूं याद आ 905-673-33-37 लै वेखो आपां कित्थों की शुरू कर दिता 905-673-33-37। थोड़ा अपना प्रोग्राम रेडियो प्रोग्राम उड़ान लैके हाजिर हो चुके हैं, एक घंटा बस इदां दीआं गल्लां बातां होणियां थोड़े नाल, थोनों ए लगना कि संधु साहब नाल दी सीट ते अगे बह गया ते मैनू ए लगा जे तुसीं मेरे नाल दी सीट ते बैठे हो, यही है ना गल्लां बातां दा स्वाद। फिर 905-673-33-37 आ जल्दी जरा दस्यो खां कि मिल बैठेंगे 3000 ते किहड़े किहड़े 3000 सी 905-673-33-37 ते गल्लां बातां हो रहीआं AM 530 ਤੇ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਲੈ AM 530 ਦੋ ਵਾਰੀ ਆ ਗਿਆ। ਕਹਿੰਦੇ ਕਿ ਤੇਰਾ ਰਾਹ ਵੱਖਰਾ ਤੇ ਮੇਰਾ ਰਾਹ ਵੱਖਰਾ, ਤੇਰਾ ਰਾਹ ਵੱਖਰਾ ਮੇਰਾ ਰਾਹ ਵੱਖਰਾ, ਤੇਰੀ ਖੁਸ਼ੀ ਵੱਖਰੀ ਤੇ ਮੇਰਾ ਚਾਅ ਵੱਖਰਾ, ਤੇਰੀ ਫਿਤਰਤ ਵੱਖਰੀ ਤੇ ਮੇਰਾ ਸੁਭਾਅ ਵੱਖਰਾ, ਤੇਰੀ ਪ੍ਰਤੀਤ ਵੱਖਰੀ ਤੇ ਮੇਰਾ ਵਿਸਾਹ ਵੱਖਰਾ। 905-673-33-37 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੀ ਕਚਹਿਰੀਆਂ ਦੇ ਵਿੱਚ, ਅਤੇ ਕਾਲਜ਼ ਕਿਆ ਬਾਤ ਆ, ਤੁਹਾਡਾ ਪਿਆਰ ਮੁਹੱਬਤ ਇੱਦਾਂ ਹੀ ਬਸ ਬਣੀ ਰਹੇ ਅਤੇ ਮੈਂ ਕਹਿਣਾ ਫਿਰ ਜ਼ਿੰਦਗੀ ਜ਼ਿੰਦਾਬਾਦ ਹੀ ਆ। ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਹਾਡੀ ਤੁਸੀਂ ਆਉਣੇ ਰਹੋ ਜੀ ਜੀ ਭਾਅ ਜੀ
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਮੈਕਡੋਨਲਡ ਸੋਡੇ ਦੀ ਐਡ ਸੀਗੀ ਭਾਅ
0: ਜੀ। ਅੱਛਾ ਸੋਡੇ ਦੀ ਐਡ ਸੀ ਮੈਕਡੋਨਲਡ ਦੀ, ਥੋੜਾ ਨੰਬਰ ਨੀ ਆਇਆ ਸੋ ਨੋ ਨੰਬਰ ਜੀ, ਤੁਸੀਂ ਆਉਣੇ ਰਹੋ। ਚਲੋ ਐਨੀਵੇ 905-673-33-37 ਕਰੀਏ ਫਿਰ ਅੱਜ ਦੀ ਗੱਲਬਾਤ ਉੱਥੋਂ ਸ਼ੁਰੂ ਜਿੱਥੋਂ ਆਪਾਂ ਛੱਡੀ ਸੀ। ਸੋ ਆਪਾਂ ਗੱਲਬਾਤ ਕਰ ਰਹੇ ਸੀ, ਮੈਂ ਜਿਹੜੀਆਂ ਦੋ ਲਾਈਨਾਂ ਬੋਲੀਆਂ ਸੀ ਨਾ ਇਸੇ ਕਰਕੇ ਬੋਲੀਆਂ ਸੀ ਕਿ ਤੇਰਾ ਰਾਹ ਵੱਖਰਾ ਅਤੇ ਮੇਰਾ ਰਾਹ ਵੱਖਰਾ, ਤੇਰੀ ਖੁਸ਼ੀ ਵੱਖਰੀ ਅਤੇ ਮੇਰਾ ਚਾਅ ਵੱਖਰਾ, ਤੇਰੀ ਫਿਤਰਤ ਵੱਖਰੀ ਅਤੇ ਮੇਰਾ ਸੁਭਾਅ ਵੱਖਰਾ, ਤੇਰੀ ਪ੍ਰਤੀਤ ਵੱਖਰੀ ਅਤੇ ਮੇਰਾ ਵਿਸਾਹ ਵੱਖਰਾ, ਤੇਰੀ ਨੇੜਤਾ ਵੱਖਰੀ ਅਤੇ ਮੇਰਾ ਲਗਾਅ ਵੱਖਰਾ, ਤੇਰੀ ਵਹਿਣੀ ਵੱਖਰੀ ਅਤੇ ਮੇਰਾ ਵਹਾਅ ਵੱਖਰਾ। ਕਈ ਵਾਰ ਤੁਹਾਡੇ ਸੋਚ ਸਮਝ ਵਿਚਾਰ ਨਹੀਂ ਮਿਲਦੇ, ਬਹੁਤ ਵਾਰ ਨਹੀਂ ਮਿਲਦੇ। ਸੋ 905-673-33-37 ਤੁਹਾਨੂੰ ਕੋਈ ਇੱਕ ਵਾਰ ਬੰਦਾ ਬੇਵਕੂਫ ਬਣਾ ਗਿਆ, ਦੂਜੀ ਵਾਰੀ ਉਹਦੀ ਮਦਦ ਕਰੋਗੇ, ਦੂਜੀ ਵਾਰੀ ਫਿਰ ਉਹਨੇ ਤੁਹਾਨੂੰ ਬੇਵਕੂਫ ਬਣਾ ਦਿੱਤਾ, ਤੀਜੀ ਵਾਰ ਤੁਸੀਂ ਉਹਦੀ ਮਦਦ ਕਰੋਗੇ। 905-673-33-37 ਬੰਦਾ ਵੇਟ ਕਰ ਰਿਹਾ, ਰੇਡੀਓ ਸੁਣ ਰਿਹਾ ਇਸ ਟਾਈਮ, ਉਹ ਕਹਿੰਦਾ ਕਿ ਤੁਸੀਂ ਮੈਨੂੰ ਸੁਝਾਅ ਦੱਸਿਓ, ਮੈਂ ਫਿਰ ਅਗਲੀ ਹੈਲਪ ਕਰਨੀ ਆ। 905-673-33-37 ਕਹਿੰਦੇ ਮੈਨੂੰ ਪਤਾ ਲੱਗ ਗਿਆ ਸੀ ਇਸ ਬੰਦੇ ਮੈਨੂੰ ਬੇਵਕੂਫ ਬਣਾਇਆ, ਹੁਣ ਮੈਂ ਉਹਦੀ ਹੈਲਪ ਕਰਾਂ ਕਿ ਨਾ ਕਰਾਂ। 905-673-33-37 ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੱਲਾਂ ਬਾਤਾਂ ਆਪਣੀਆਂ ਚੱਲੀ ਜਾਣੀਆਂ ਆ। ਸੋ ਅੱਛਾ ਆਪਾਂ ਨਾ ਸ਼ੋਰਟ ਜਿਹਾ ਰੱਖਣਾ, ਸ਼ੋਰਟ ਜਿਹੀਆਂ ਗੱਲਾਂ ਰੱਖਣੀਆਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 1625।
2: ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਬੈਗ ਪਾਈਪਰ ਦੀ ਐਡ ਸੀਗੀ, ਜਬ ਖੂਬ ਜਮੇਗਾ ਰੰਗ ਜਬ ਮਿਲ ਬੈਠੇਂਗੇ 3000 ਮੈਂ ਔਰ ਮੇਰੀ ਬੈਗ ਪਾਈਪਰ।
0: ਅੱਛਾ ਬੈਗ ਪਾਈਪਰ ਦੀ ਸੀ ਉਹ, ਬਾਈ ਜੀ ਕਹਿੰਦੇ ਤੋਂ ਮੈਕਡੋਨਲਡ ਦੀ ਸੀ।
2: ਨਹੀਂ
0: ਮੈਕਡੋਨਲਡ ਕਿਹਾ ਉਹਨਾਂ ਨੇ, ਆਈ ਥਿੰਕ ਲਾਰਡ ਮੈਕਡੋਨਲਡ। ਨਹੀਂ ਮੈਕਡੋਨਲਡ, ਹਾਂਜੀ ਮੈਂ ਮੈਕਡੋਨਲਡ ਕਿਹਾ ਸੀ ਜੀ ਜੀ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਓਕੇ। ਦਿਲਰਾਜ ਬਾਈ ਜੀ, ਧਾਲੀਵਾਲ ਸਾਹਿਬ ਦੁਬਾਰਾ ਕਾਲ ਕਰ ਲਓ, ਕਾਲ ਤੁਹਾਡੀ ਕੱਟ ਗਈ ਆ। ਸੋ 6125-24 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਉਹ ਏਦਾਂ ਸੀਗੀ ਮਿਲ ਬੈਠੇਂਗੇ 3000 ਮੈਂ ਔਰ ਮੇਰਾ ਬੈਗ ਪਾਈਪਰ।
0: ਹਾਂ ਇੱਥੇ ਰੱਖ ਕੇ ਬੈਗ ਪਾਈਪਰ। ਅੱਛਾ ਬੈਗ ਪਾਈਪਰ ਕੀ ਹੈ, ਬੈਗ ਸ਼ੇਕ ਸੀ ਕਿ ਕੋਈ ਹੋਰ ਸੀ?
3: ਸਿਸਟਮ ਦਾਰੂ ਸੀ ਭਾਜੀ।
0: ਅੱਛਾ ਦਾਰੂ ਸੀ, ਭੈਣ ਜੀ ਕਹਿੰਦੇ ਸੋਡਾ ਸੀ।
3: ਨਹੀਂ ਨਹੀਂ ਭਾਜੀ ਦਾਰੂ ਸੀ।
0: ਅੱਛਾ ਬਾਈ ਜੀ ਨੇ ਕਿਹਾ ਸੀ ਸੋਡਾ, ਆਈ ਥਿੰਕ ਭੈਣ ਜੀ ਉਹਨਾਂ ਨੇ ਕਿਹਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਵਦੀਪ ਸਿੰਘ ਜੀ।
4: ਸਤਿ ਸ਼੍ਰੀ ਅਕਾਲ
0: ਭਾਈ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਇਹ ਬੈਗ ਪਾਈਪਰ ਦੀ ਸੀਗੀ ਜੀ। ਅੱਛਾ ਬੈਗ ਪਾਈਪਰ ਦੀ ਸੀ, ਆਪਾਂ ਤਾਂ ਯਾਰ ਟਿਊਜ਼ਡੇ ਵਾਲੇ ਦਿਨ ਆਪਾਂ ਤਾਂ ਕੰਮ ਹੀ ਹੋਰ ਛੇੜ ਲਿਆ। ਤੁਸੀਂ ਤਾਂ ਹੋਰ ਕੁਝ ਚੇਤਾ ਕਰਾਉਂਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਪਾਪੂਲਰ ਸੀ ਹੈ ਨਾ, ਇਹਦੇ ਚੁਟਕਲੇ ਵੀ ਬਣੇ, ਗੱਲਾਂ ਬਾਤਾਂ ਵੀ ਬਣੀਆਂ। ਇਹ ਤਾਂ ਵੈਸੇ ਹੀ ਆਪਾਂ ਟੋਪਿਕ ਕੋਈ ਹੋਰ ਆ, ਅੱਗੇ ਕੁਛ ਹੋਰ ਹੀ ਆ ਗਿਆ, ਸੋ ਸਾਰੇ ਆਪਾਂ ਬਿਗ ਪੇਪਰ ਹੀ ਕਰਨ ਲੱਗ ਗਏ ਹਾਂ। ਚਲੋ ਬਾਈ ਜੀ, ਚਲੋ ਤੁਸੀਂ ਹੁਣ ਕਾਲ ਕਰ ਹੀ ਲਈ ਆ, ਅਤੇ ਮੈਨੂੰ ਦੱਸੋ ਕੋਈ ਤੁਹਾਨੂੰ ਪਹਿਲੀ ਵਾਰੀ ਬੇਵਕੂ ਬਣਾ ਕੇ ਤੁਹਾਨੂੰ ਪਤਾ ਲੱਗ ਗਿਆ, ਦੂਜੀ ਵਾਰੀ ਫਿਰ ਉਹ ਬੰਦਾ ਤੁਹਾਡੇ ਤੋਂ ਹੈਲਪ ਮੰਗ ਰਿਹਾ, ਕਰੋਗੇ?
1: ਨਹੀਂ,
0: ਪਰ ਜਦੋਂ ਬੰਦੇ ਨੇ ਤੁਹਾਨੂੰ ਬੇਵਕੂ ਬਣਾਤਾ, ਚਲੋ ਮੰਨ ਲਓ ਪਹਿਲੀ ਵਾਰ ਤੁਹਾਨੂੰ ਬੇਵਕੂ ਬਣਾਤਾ, ਚਾਰ ਸਾਲਾਂ ਬਾਅਦ ਫਿਰ ਆ ਗਿਆ, ਚਾਰ ਸਾਲਾਂ ਬਾਅਦ ਤੁਹਾਨੂੰ ਫਿਰ ਬੇਵਕੂ ਬਣਾ ਗਿਆ, ਫਿਰ ਉਹ ਬੇਵਕੂ ਬਣਾਉਣ ਤੋਂ ਬਾਅਦ ਤੁਹਾਨੂੰ ਹੈਲੋ ਹਾਏ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਦੈਨ ਤੁਸੀਂ ਉਹਦੇ ਨਾਲ ਕਨੈਕਸ਼ਨ ਰੱਖੋਗੇ, ਰਿਸ਼ਤਾ ਰੱਖੋਗੇ?
1: ਨਹੀਂ, ਪਰ
0: ਹੁਣ ਤਾਂ ਤੋੜ ਕੇ ਜਵਾਬ ਹੈ, ਤੋੜ ਕੇ ਜਵਾਬ ਦੇ ਦੋਗੇ? ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਡ੍ਰੀਮ ਹੋਮ ਅਪਲਾਈਸਿਸ। ਤੁਸੀਂ ਘਰ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸ ਦੇ ਇੱਕ ਗੇੜਾ ਜ਼ਰੂਰ ਮਾਰ ਕੇ ਹੋ। ਬਾਈ ਜੀ ਕਹਿੰਦੇ ਕਿ ਜਿੰਨੀਆਂ ਵੀ ਐਡਾ ਚੱਲਦੀਆਂ ਆ, ਬ੍ਰੈਂਪਟਨ, ਮਿਸੀਸਾਗਾ, ਇੱਧਰ ਉੱਧਰ ਸਾਰੀਆਂ ਇਕੱਠੀਆਂ ਕਰਕੇ ਸਾਡੇ ਕੋਲ ਲੈ ਕੇ ਆ ਜਾਓ, ਡੀਲਾਂ ਮੈਚ ਨਹੀਂ ਕਰਾਂਗੇ, ਬੀਟ ਕਰਾਂਗੇ, ਗਰੰਟੀਡ। ਜਦੋਂ ਬਾਈ ਜੀ ਨੇ ਕਹਿ ਦਿੱਤਾ ਗਰੰਟੀਡ, ਬਸ ਗੱਲ ਖਤਮ। ਤੁਸੀਂ ਕੋਈ ਵੀ ਫਲਾਇਰ, ਡੀਲਸ, ਕੋਈ ਵੀ ਰਿਕਾਰਡਿੰਗ ਕਰਕੇ ਲੈ ਜਾਓ ਕਿ ਆਹ ਦੇਖੋ ਬਾਈ ਜੀ ਆਹ ਬੋਲੀ ਆ। ਬਾਈ ਜੀ ਕਹਿੰਦੇ ਆ ਜਾਓ 2915 ਅਰਜੈਂਟੀਆ ਰੋਡ, ਮਿਸੀਸਾਗਾ, ਬੀਟ ਵੀ ਕਰਾਂਗੇ ਤੇ ਰੇਡੀਓ ਉਡਾਨ ਦਾ ਰੈਫਰਜੈਂਟ ਤੇ ਤੋਹਫਾ ਵੀ ਦਿਆਂਗੇ। ਪਹੁੰਚ ਜਾਓ ਫਿਰ ਡ੍ਰੀਮ ਹੋਮ ਅਪਲਾਈਸਿਸ। ਬੇਸਮੈਂਟ ਵਾਸਤੇ ਅਪਲਾਈਸਿਸ ਲੈਣੇ ਆ ਤੁਸੀਂ, ਜਾਂ ਘਰ ਵਾਸਤੇ, ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਬਸ ਨਾਮ ਇੱਕੋ ਹੀ ਆ, ਡ੍ਰੀਮ ਹੋਮ ਅਪਲਾਈਸਿਸ। ਡ੍ਰੀਮ ਹੋਮ ਅਪਲਾਈਸਿਸ ਅਪਲਾਈਸਿਸ ਲੈਣੇ ਆ ਤਾਂ ਇੱਕ ਗੇੜਾ ਲਾ ਕੇ ਆਇਓ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਦੇਖੋ ਬਾਈ ਜੀ ਕਿੰਨੀ ਮੁਹੱਬਤ, ਕਿੰਨੀ ਪਿਆਰ ਕਰਦੇ। ਕੱਲ੍ਹ ਬਾਈ ਜੀ ਆਏ ਸੀ ਇੰਟਰਵਿਊ 'ਤੇ, ਬਾਈ ਜੀ ਕਹਿੰਦੇ ਬਸ ਵਾਅਦੇ ਨਹੀਂ ਕਰਨੇ, ਤੁਸੀਂ ਆ ਜਾਓ, ਖੁਸ਼ ਕਰਕੇ ਤੋਰਾਂਗੇ, ਤੁਸੀਂ ਵੇਖਣਾ ਆਓਗੇ, ਅਸੀਂ ਤੁਹਾਨੂੰ ਅਪਲਾਈਸਿਸ ਦੇ ਕੇ ਤੋਰਾਂਗੇ, ਕਿਉਂਕਿ ਪ੍ਰਾਈਜ਼ ਤੁਹਾਨੂੰ ਐਸੇ ਦੇ ਦੇਣੇ ਆ। ਸੋ ਡ੍ਰੀਮ ਹੋਮ ਅਪਲਾਈਸਿਸ 905-805-3000, 905-805-3000, ਤੇ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ, ਪ੍ਰਭ ਸੰਧੂ ਦੇ ਨਾਲ।

0: 905-673-3300 ਗੱਡੀਆਂ ਘੁਮਾਈਏ, ਗੇਅਰ ਪਾਈਏ, ਟਾਪੋ ਟਾਪ ਅਤੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਪਰ ਨਾਮ ਇੱਕੋ ਇੱਕ ਆ, ਗ੍ਰੈਂਡ ਹੋਮ ਫਰਨੀਚਰ। ਜੀ ਸਤਿ ਸ਼੍ਰੀ ਅਕਾਲ ਸੁੱਖ ਬਾਈ ਜੀ, ਤੁਸੀਂ ਓਨਰ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ। ਬਿਲਕੁਲ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਹੈ ਤਾਂ ਨਾਮ ਇੱਕੋ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਤੇ ਡਰੈਸ ਇੱਕੋ ਯਾਦ ਰੱਖੋ, ਸ਼ਰਟ 85 ਸ਼ਰਟ 85 ਸ਼ਰਟ 85 ਸ਼ਰਟ 85 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਲੱਗਣ ਜਾ ਰਹੀ ਹੈ। ਤੇ ਬਾਈ ਜੀ ਟਰਾਲਾ ਨੇ ਭਰ ਕੇ ਗਿਫਟਾਂ ਦਾ, ਪਰਚੇ ਨਾਲ ਵੱਡੇ ਵੱਡੇ ਡਿਸਕਾਊਂਟ, ਰੇਡੀਓ ਉਡਾਨ ਦਾ ਰੈਫਰੈਂਸ ਦੇ ਨਾਲ, ਟੀਵੀ ਫ੍ਰੀ, ਮਾਈਕ੍ਰੋਵੇਵ ਫ੍ਰੀ, PS5 ਫ੍ਰੀ, ਏਅਰਪੋਰਟਸ ਫ੍ਰੀ,
0: ਕੀ ਬਾਤ ਹੈ।
1: ਬਹੁਤ ਸਾਰੇ ਤੋਹਫੇ ਜਿਹੜੇ ਲਏ ਆ ਅਸੀਂ ਵਿਕਟੋਰੀਆ ਡੇ ਲੌਂਗ ਵਿਕਟ ਦੇ ਲਈ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਲੈਣਾ ਸਿਰਫ 199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 199 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ।
0: ਕੀ ਬਾਤ ਹੈ,
1: ਨਾਲ ਨਾਲ ਏਅਰਪੋਰਟਸ ਫ੍ਰੀ, ਇਹਨੂੰ ਕਹਿੰਦੇ ਆ ਗ੍ਰੈਂਡ। ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ 6685 ਟੋਮਕਨ ਰੋਡ 6085 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ।
0: ਕੀ ਬਾਤ ਹੈ ਜੀ, 6085 ਟੋਮਕਨ ਰੋਡ ਤੁਸੀਂ ਪਹੁੰਚਣਾ, 199 ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਬੈੱਡ ਤੁਸੀਂ ਲੈ ਕੇ ਆਉਣਾ ਆ, ਤੇ ਨਾਲ ਬਾਈ ਜੀ ਕਹਿੰਦੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਔਰ ਨਾਲ ਬਾਈ ਜੀ ਕਹਿੰਦੇ ਏਅਰਪੋਰਟ ਬਿਲਕੁਲ ਫ੍ਰੀ। ਬਾਈ ਜੀ ਕਮਾਲ ਕਰਦੇ ਆ, ਜਦੋਂ ਵੀ ਸੁੱਖ ਬਾਈ ਆਉਂਦੇ ਨਾ ਬਸ ਫਿਰ ਤੋਹਫਿਆਂ ਦੀ ਲੜੀ ਲੈ ਕੇ ਆਉਂਦੇ ਆ। ਸੋ ਤੁਸੀਂ 6085 ਟੋਮਕਨ ਰੋਡ 'ਤੇ ਸਵੇਰੇ ਪਹੁੰਚ ਜਾਣਾ ਆ, ਅਤੇ ਜਾ ਕੇ ਬਸ ਕਹਿਣਾ ਹੈ ਕਿ ਰੇਡੀਓ ਡਾਂਸ ਸੁਣ ਕੇ ਆਏ ਹਾਂ, ਨਾਲ ਦੀ ਨਾਲ ਬੈੱਡ ਮੈਟਰਸ ਅਤੇ ਨਾਲ ਦੀ ਨਾਲ ਫਿਰ ਏਅਰਪੋਰਟ ਚੱਕ ਲਿਓ। ਫਿਰ 905-673-3300 ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਗੱਲਾਂ ਬਾਤਾਂ ਕਰ ਰਹੇ ਆਪਾਂ ਕਿ ਜੇ ਤੁਹਾਨੂੰ ਕੋਈ ਇੱਕ ਵਾਰੀ ਮਦਦ ਤੁਸੀਂ ਕਿਸੇ ਦੀ ਕੀਤੀ ਅਤੇ ਬੰਦੇ ਨੇ ਤੁਹਾਨੂੰ 5 ਸਾਲ 4 ਸਾਲ ਬਿਲਕੁਲ ਕੋਈ ਕੰਟੈਕਟ ਨਹੀਂ ਕੀਤਾ, ਕੋਈ ਥੈਂਕ ਯੂ ਨਹੀਂ, ਕੋਈ ਐਪਰੀਸ਼ੀਏਟ ਨਹੀਂ, ਅਤੇ ਉਹੀ ਬੰਦਾ ਤੁਹਾਨੂੰ 5-6 ਸਾਲਾਂ ਬਾਅਦ ਫਿਰ ਆ ਕੇ ਕਹਿੰਦਾ ਕਿ ਬਾਈ ਜੀ ਫਿਰ ਮਦਦ ਚਾਹੀਦੀ ਆ, ਮੇਰੀ ਫਿਰ ਮਦਦ ਕਰ, ਤੁਸੀਂ ਫਿਰ ਮਦਦ ਕੀਤੀ, ਉਸ ਬੰਦੇ ਨੇ ਫਿਰ ਤੁਹਾਡੇ ਲੱਤ ਮਾਰੀ, ਦੁਬਾਰਾ ਤੁਸੀਂ ਉਸ ਬੰਦੇ ਨਾਲ ਰਿਲੇਸ਼ਨ ਰੱਖਣਾ ਚਾਹੋਗੇ ਜਾਂ ਤੁਸੀਂ ਦੁਬਾਰਾ ਉਸ ਦੀ ਮਦਦ ਕਰੋਗੇ? 905-673-3300 905-673-3337 ਵੈਸੇ ਤੁਸੀਂ ਜੇ ਮਦਦ ਵਾਲੇ ਨੇਚਰ ਤੋਂ ਕਹਿ ਦਿੰਦੇ ਆ ਨਾ ਕਿ ਜੇ ਤੁਹਾਨੂੰ ਇੱਕ ਵਾਰੀ ਕੋਈ ਬੇਵਕੂਫ ਬਣਾ ਗਿਆ ਤਾਂ ਤੁਸੀਂ ਉਸਦੀ ਦੁਬਾਰਾ ਮਦਦ ਕਰ ਦਿਓ, ਦੁਬਾਰਾ ਹੈਲਪ ਕਰ ਦਿਓ, ਤਾਂ ਕਹਿੰਦੇ ਤੁਹਾਡੇ ਵਰਗਾ ਕੋਈ ਬੇਵਕੂਫ ਬੰਦਾ ਕੋਈ ਨਹੀਂ ਹੈ। ਸੋ 905-673-3337 905-673-3337 ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਵਾਰ ਵਾਰ ਐਸੇ ਇਨਸਾਨਾਂ ਦੀ ਮਦਦ ਕਰੋਗੇ ਜਿਹੜੇ ਤੁਹਾਨੂੰ ਵਾਰ ਵਾਰ ਵਾਰ ਵਾਰ ਯੂਜ਼ ਕਰਦੇ ਆ, ਤੁਹਾਨੂੰ ਵਾਰ ਵਾਰ ਵਾਰ ਇਸਤੇਮਾਲ ਕਰਦੇ ਆ, ਤੁਹਾਨੂੰ ਪਤਾ ਵੀ ਲੱਗ ਜਾਂਦਾ, ਤੁਸੀਂ ਫਿਰ ਵੀ ਉਸਦੀ ਮਦਦ ਕਰੋਗੇ ਇਹ ਸਮਝ ਕੇ ਕਿ ਯਾਰ ਇਸ ਹਾਲਾਂਕਿ ਉਸ ਬੰਦੇ ਦੇ ਹੋਰ ਵੀ ਆਸੇ ਪਾਸੇ ਕੰਟੈਕਟ ਹੁੰਦੇ ਆ, ਪਰ ਉਹ ਫਿਰ ਵੀ ਤੁਹਾਡੇ ਵੱਲ ਆਉਂਦਾ, ਉਹਨਾਂ ਨੂੰ ਪਤਾ ਕਿ ਇਹੀ ਬੰਦਾ ਬੁੱਧੂ ਬਣੂ, ਇਹੀ ਬੰਦਾ ਬੇਵਕੂਫ ਬਣੂ, ਹੋਰ ਕਿਸੇ ਨੇ ਮੈਨੂੰ ਮੂੰਹ ਨਹੀਂ ਲਾਉਣਾ, ਮੇ ਬੀ ਕਈ ਵਾਰ ਇਹ ਵੀ ਹੋ ਸਕਦਾ। ਸੋ 905-673-3337 ਤੁਸੀਂ ਐਸੇ ਇਨਸਾਨਾਂ ਦੀ ਮਦਦ ਕਰੋਗੇ ਜਿਹੜੇ ਤੁਹਾਨੂੰ ਵਾਰ ਵਾਰ ਯੂਜ਼ ਕਰਦੇ, ਵਾਰ ਵਾਰ ਇਸਤੇਮਾਲ ਕਰਦੇ ਆ, ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। 905-673-3337 ਇਹ ਉਹੀ ਲੋਕ ਕਹਿੰਦੇ ਆ, ਮੈਂ ਤਾਂ ਫਿਰ ਐਂ ਕਹੂੰਗਾ।

905-673-3337 ਇੱਕ ਬੜਾ ਖੂਬਸੂਰਤ ਜਿਹਾ ਮੈਸੇਜ ਤੁਹਾਨੂੰ ਦਈਏ, ਤੁਹਾਡੇ ਵਾਲ ਝੜ ਰਹੇ ਆ, ਤੁਹਾਡੇ ਵਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਹੁਣ ਜਾ ਰਹੇ ਆ, ਜਾਂਦੀ ਵਾਰ ਦਾ ਸਲਾਮ ਕਹਿ ਰਹੇ ਆ, ਗੰਜੇ ਹੋਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ, ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ। ਜਫਰ ਮਲਕ ਉਹਨਾਂ ਨੂੰ ਕਾਲ ਕਰ ਲਓ, ਜਫਰ ਮਲਕ ਜੀ ਕਹਿੰਦੇ ਆ ਕਿ ਤੁਸੀਂ ਇੱਕ ਫੋਟੋ ਖਿੱਚਣੀ ਆ ਮੇਰਾ ਤੇਲ, ਮੇਰਾ ਇਹ ਜਿਹੜਾ ਟੋਨਿਕ ਇਸਤੇਮਾਲ ਕਰਨ ਤੋਂ ਪਹਿਲਾਂ, ਕਿਉਂਕਿ ਮਲਕ ਸਾਹਿਬ ਉਹਨਾਂ ਨੂੰ 21 ਸਾਲ ਦਾ ਤਜ਼ਰਬਾ ਆ। ਕਹਿੰਦੇ ਅਰਕ ਕੱਢ ਕੇ ਬਣਾਇਆ ਹੋਇਆ ਇਹ ਟੋਨਿਕ ਆ ਅਤੇ 100% ਕਹਿੰਦੇ ਵਰਕ ਕਰੂਗਾ। ਇੱਕ ਫੋਟੋ ਖਿੱਚਣੀ ਆ ਲਾਉਣ ਤੋਂ ਪਹਿਲਾਂ, ਅਤੇ 10 ਦਿਨਾਂ ਬਾਅਦ ਕਿਹਾ ਸੀਗਾ, 10 ਦਿਨ ਮੈਂ ਆਪਣੇ ਕੋਲੋਂ ਪਾ ਲਿਆ। ਕਹਿੰਦੇ 20 ਦਿਨਾਂ ਬਾਅਦ ਤੁਸੀਂ ਮੈਨੂੰ ਰਿਜ਼ਲਟ ਆਪ ਆ ਕੇ ਦੱਸੋਗੇ, ਆਪ ਕਾਲ ਕਰੋਗੇ, ਕਾਲ ਕਰ ਲਓ। ਜੇ ਵਾਲਾਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ, ਵਾਲ ਝੜ ਰਹੇ ਆ, ਚਿੱਟੇ ਹੋ ਰਹੇ ਆ, ਪਤਲੇ ਹੋ ਰਹੇ ਆ, ਇਹ ਤੋਂ ਪਹਿਲਾਂ ਕਿ ਤੁਸੀਂ ਗੰਜੇ ਹੋਣ ਦੀ ਕਤਾਰ ਵਿੱਚ ਖੜ੍ਹੇ ਹੋ ਜਾਓ, ਤਾਂ ਫਰੈਸ਼ ਹੇਅਰ ਟੋਨਿਕ ਨੂੰ ਰਾਈਟ ਵੇ ਕਾਲ ਕਰ ਲਓ। 647-521-5159 ਜਫਰ ਮਲਕ ਸਾਹਿਬ ਹੁਣ ਦਾ ਨੰਬਰ ਆ, 647-521-5159 ਫਰੈਸ਼ ਹੇਅਰ ਟੋਨਿਕ। ਅਤੇ ਜੇ ਵਾਲਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਕਰ ਲਓ ਕਾਲ ਜਫਰ ਮਲਕ ਹੁਣਾਂ ਨੂੰ।

0: ਸੁਰਗਾਂ ਜੇਡ ਛਲਾਵਾ ਹੈ ਨੀ, ਨਰਕਾਂ ਜੇਡ ਡਰਾਵਾ, ਤੇ ਜ਼ਿੰਦਗੀ ਜੇਡ ਦਾ ਧੋਖਾ ਹੈ ਨੀ, ਤੇ ਮੌਤ ਜੇਡ ਨਾ ਦਾਵਾ, ਸੂਰਜ ਜੇਡ ਦਾਤਾ ਹੈ ਨੀ, ਧਰਤੀ ਜੇਡ ਨਾ ਮਾਤਾ, ਹਵਾ ਜੇਡ ਦਾ ਹਾਣੀ ਹੈ ਨੀ, ਕੁਦਰਤ ਜੇਡ ਨਾ ਨਾਤਾ, ਤੇ ਬਚਪਨ ਜੇਡ ਬੇਪਰਵਾਹੀ ਹੈ ਨੀ। ਬਚਪਨ ਜਿੱਡੀ ਤੁਸੀਂ, ਮੈਂ ਸ਼ਬਦਾਂ ਦੀ ਕੱਲ੍ਹ ਗੱਲਬਾਤ ਕਰ ਰਹੇ ਸੀਗੇ, ਬਹੁਤ ਸਾਰੇ ਐਸੇ ਜਿਹੜੇ ਪੰਜਾਬੀ ਦੇ ਠੇਠ ਸ਼ਬਦ ਹੈ ਨਾ, ਆਪਾਂ ਉਹਨਾਂ ਨੂੰ ਭੁੱਲਦੇ ਜਾਂਦੇ ਹਾਂ, ਵਿਸਾਰਦੇ ਜਾਂਦੇ ਹਾਂ, ਵਿੱਚੋਂ ਵਿੱਚ ਆਪਾਂ ਉਹਨਾਂ ਦਾ ਤੜਕਾ ਵੀ ਲਾਵਾਂਗੇ। ਅਤੇ ਬਚਪਨ ਜੇਡ ਬੇਪਰਵਾਹੀ ਹੈ ਨਹੀਂ ਨਾ ਜ਼ੋਰ, ਜਵਾਨੀ ਜੇਡਾ, ਅਤੇ ਬੁਢਾਪੇ ਜੇਡ ਲਚਾਰੀ ਹੈ ਨਹੀਂ, ਬਿਮਾਰੀ ਜੇਡ ਨਾ ਠੇਡਾ, ਅਤੇ ਚਿੰਤਾ ਜੇਡ ਚਿਤਾ ਹੈ ਨਹੀਂ। ਚਿੰਤਾ ਇਹ ਵੀ ਕਹਿ ਸਕਦੇ ਕਿ ਚਿੰਤਾ ਵਰਗੀ, ਚਿੰਤਾ ਜਿੱਡੀ ਸ਼ਬਦਾਂ ਦੇ ਵਿੱਚ ਹੈ ਨਾ, ਸੋ ਚਿੰਤਾ ਜਿੱਡੀ ਚਿਤਾ ਹੈ ਨਹੀਂ। ਈਰਖ ਜੇੜ ਤਬਾਹੀ, ਅਤੇ ਸਿਆਣਪ ਜੇੜ ਸਹਾਰਾ ਹੈ ਨਹੀਂ, ਅਤੇ ਹਾਸੇ ਜੇੜ ਦਵਾਈ, ਸੋ ਹਾਸੇ ਵਰਗੀ ਦਵਾਈ ਨਹੀਂ ਆ, ਹੱਸਿਆ ਕਰੋ, ਹੱਸਣਾ ਨਾ ਛੱਡੋ, ਹੱਸੋ ਬਸ, ਹਾਸੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਣਾ। ਪਰ ਹਾਂ, ਹਾਸੇ ਨਾਲ ਇੱਕ ਹੋਰ ਕੰਮ ਹੋਣਾ, ਤੁਹਾਡੇ ਜਿਹੜੇ ਆਸ ਪਾਸ ਤੁਹਾਡੇ ਆਪਣੇ ਬੰਨ ਦਾ ਵਿਖਾਵਾ ਕਰਦੇ ਯਾਰ, ਉਹਨਾਂ ਨੇ ਸੜ ਭੁੱਜ ਮੱਚ ਮਰ ਮੁੱਕ ਜਾਣਾ ਆ। ਸੋ ਹਾਸਾ ਤੁਹਾਡੇ ਵਾਸਤੇ ਚੰਗਾ, ਪਰ ਤੁਹਾਡੇ ਉਹਨਾਂ ਵਾਸਤੇ ਨਹੀਂ ਚੰਗਾ। ਹਾਂ, ਸੁੱਚਾ ਸਾਹਿਬ ਫੌਜ 'ਚ ਭਰਤੀ ਹੋ ਕੇ ਸਾਰੇ ਕਾਰਨਾਮੇ ਕੀਤੇ ਸੁੱਚਾ ਸਿੰਘ ਹੋਣਾ ਨੇ। ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਖੂਬਸੂਰਤ ਨੰਬਰ ਦੇ ਦਈਏ, ਬੀਡੀਸ ਹੋਮ ਪੇਂਟਿੰਗ ਦਾ। ਤੁਸੀਂ ਘਰ ਨੂੰ ਪੇਂਟ ਕਰਵਾਉਣਾ, ਬੇਸਮੈਂਟ ਨੂੰ ਪੇਂਟ ਕਰਵਾਉਣਾ ਆ, ਜਾਂ ਤੁਸੀਂ ਇੰਟੀਰੀਅਰ ਐਕਸਟੀਰੀਅਰ ਤੁਹਾਡੀ ਕਮਰਸ਼ੀਅਲ ਯੂਨਿਟ ਆਪਣੇ ਬਿਜ਼ਨਸ 'ਤੇ ਤੁਸੀਂ ਵਧੀਆ ਚਮਕਦਾਰ ਪੇਂਟ ਕਰਵਾਉਣਾ ਚਾਹੁੰਦੇ ਹੋ, ਤਾਂ 12 ਸਾਲਾਂ ਦਾ ਤਜ਼ਰਬਾ ਆ ਬਾਈ ਹੁਣਾਂ ਨੂੰ, ਜਗਰਾਜ ਸਿੰਘ ਹੁਣਾਂ ਨੂੰ ਕਾਲ ਕਰ ਲਓ ਪੇਂਟਿੰਗ ਦੀਆਂ ਸੇਵਾਵਾਂ ਲੈਣ ਲਈ। ਇੱਕ ਨੰਬਰ ਦਾ ਟਿਪ ਟੌਪ ਪੇਂਟ ਕਰਕੇ ਦੇਣਗੇ। ਇਹ ਨਹੀਂ ਹੈਗਾ ਕਿ ਅੱਧੇ ਪੈਸੇ ਲੈ ਕੇ ਬੁਰਸ਼ ਬਰਸ਼ ਉੱਥੇ ਛੱਡ ਕੇ ਭੱਜਣਗੇ। ਤੁਸੀਂ ਕਾਲ ਕਰ ਲਓ BDS ਹੋਮ ਪੇਂਟਿੰਗ ਦੇ ਜੁਗਰਾਜ ਸਿੰਘ ਉਹਨਾਂ ਨੂੰ, 905-965-6311 905-965-6311। ਬਾਈ ਜੀ ਕਹਿੰਦੇ ਕਿ ਹੋ ਸਕਦਾ ਕਿ ਡਿਸਕਾਊਂਟ ਘੱਟ ਦਈਏ, ਪਰ ਕੰਮ ਤੁਹਾਡਾ ਤਸੱਲੀ ਬਖਸ਼ ਇੱਕਦਮ ਟੋਪੋ ਟੋਪ ਕਰਕੇ ਦਿਆਂਗੇ। BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ, ਪੇਂਟਿੰਗ ਦੀਆਂ ਸੇਵਾਵਾਂ ਲਈ, ਬੇਸਮੈਂਟ ਫਿਨਿਸ਼ ਲਈ, ਫਲੋਰਿੰਗ ਦੇ ਲਈ। BDS ਹੋਮ ਪੇਂਟਿੰਗ, ਜੁਗਰਾਜ ਸਿੰਘ, 905-965-6311 905-965-6311। ਜੀ 905-673-3337 ਗੱਲਾਂ ਬਾਤਾਂ ਹੋ ਰਹੀਆਂ। ਜੀ ਵਿਪਨ ਸ਼ਰਮਾ ਜੀ, ਤੁਸੀਂ ਆਉਂਦੇ ਹੋ, ਸਤਿ ਸ਼੍ਰੀ ਅਕਾਲ ਜੀ।
1: ਥੋੜੀ ਜਿਹੀ ਪੁਰਾਣੀ ਗੱਲ ਦੱਸਣੀ ਚਾਹੁੰਦਾ ਹਾਂ।
0: ਜੀ ਸਰ,
1: ਹੈ ਤਾਂ ਇਸ ਜਵਾਨੀ ਬਿਲਕੁਲ ਨਹੀਂ ਧੁੱਪਦੀ। ਤੁਹਾਡੀ ਗੱਲ ਪਹਿਲਾਂ ਸੱਚੀ ਆ
0: ਜੀ,
1: ਜਿਹੜੀ ਤੁਸੀਂ ਕਹਿੰਦੇ ਆ, ਇਹ ਗਾਣੇ ਦੇ ਅਕੋਰਡਿੰਗ ਵੀ ਠੀਕ ਆ, ਪਰ ਉਹ ਇੱਕ ਕਬੀਰ ਸਾਹਿਬ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇੱਕ ਕੋਲ ਸਾਧੂ ਬੈਠਾ ਸੀਗਾ
0: ਜੀ,
1: ਤੇ ਕਬੀਰ ਸਾਹਿਬ ਉਹ ਕੱਛ ਨੂੰ ਆਪਣੇ ਜਿਹੜਾ ਡੰਗ ਦਾ ਹੁੰਦਾ ਆ, ਡੇਂਗੂ ਆ ਕਹਿੰਦੇ, ਕੀ ਕਹਿੰਦੇ ਉਹਨੂੰ, ਕੱਛੂ ਆਪਣੇ
0: ਬਿੱਛੂ,
1: ਬਿੱਛੂ
0: ਹਾਂਜੀ,
1: ਉਹ ਡੰਗ ਮਾਰੀ ਜਾਂਦਾ ਸੀ, ਉਹ ਚੱਕ ਕੇ ਵਿੱਚ ਵੀ ਰੱਖੀ ਜਾਂਦੇ ਸੀ, ਫੇਰ ਡੰਗ ਮਾਰੀ ਜਾਂਦੇ, ਫੇਰ ਰੱਖੀ ਜਾਂਦੇ ਸੀ। ਉਹ ਸਾਧੂ ਕਹਿੰਦਾ ਵੀ ਐਡਾ ਬੇਵਕੂਫ ਆ ਵੀ ਇਹ ਡੰਗ ਮਾਰੀ ਜਾਂਦਾ, ਤੁਸੀਂ ਚੱਕ ਕੇ ਵਿੱਚ ਰੱਖੀ ਜਾਂਦਾ, ਫੇਰ ਰੱਖੀ ਇਹ ਡੰਗ, ਕਹਿੰਦਾ ਜੇ ਆਪਣਾ ਆਪਣਾ ਨਹੀਂ ਤਿਆਗਦਾ, ਮੈਂ ਆਪਣਾ ਚੰਗੇ ਹੋਣ ਦਾ ਸੁਭਾਅ ਕਿਉਂ ਨਾ ਤਿਆਗਾ
0: ਜੀ,
1: ਤੇ ਜੇ ਕੋਈ ਡੰਗ ਮਾਰਦਾ ਤੇ ਉਹ ਆਪਣਾ ਕੰਮ, ਉਹ ਆਪਣਾ ਕੰਮ ਕਰ ਰਿਹਾ, ਤੁਸੀਂ ਆਪਣਾ ਕੰਮ ਕਰਦੇ, ਤੁਹਾਡੇ ਕੋਲ ਸੱਚਾਈ ਹੈ ਕੀ ਆ
0: ਜੀ,
1: ਤੁਹਾਨੂੰ ਪ੍ਰੂਫ ਕਰਨ ਦੀ ਲੋੜ ਨੀ, ਤੁਸੀਂ ਇਹਨੂੰ ਆਪਣਾ ਕੰਮ ਕਰ ਦਿਓ, ਇੱਕ ਨਾ ਇੱਕ ਦਿਨ ਤੁਹਾਡੇ ਮੂਹਰੇ ਆਜੂਗੀ ਸੱਚਾਈ ਉਹਦੀ
0: ਜੀ।
1: ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਹਾਡੇ ਕੋਲ ਚੰਗਿਆਈ ਹੈਗੀ, ਤੁਸੀਂ ਆਪਣੀ ਆਪਣੀ ਚੰਗਿਆਈ ਕਿਉਂ ਗਵਾਉਣੀ ਆ।
0: ਕਿਆ ਬਾਤ ਹੈ ਜੀ,
1: ਠੀਕ ਹੈ ਜੀ।
0: ਸੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਹੈਲਪ ਕਰਦੇ ਚੱਲੋ,
1: ਮੈਂ ਕਹਿੰਦਾ ਛੱਡ ਦਿਓ ਮਾਲਕ ਦੇ ਡੋਰਾ, ਮਾਲਕ ਦੇ ਡੋਰਾ ਆਪਣਾ ਛੱਡੀ ਨਾ।
0: ਕਿਆ ਬਾਤ ਹੈ,
1: ਉਹ ਕਹਿੰਦਾ ਆਪੇ ਦੇਖੂਗਾ ਉਹ।
0: ਕਿਆ ਬਾਤ ਆ, ਸੋ ਬਿਲਕੁਲ
1: ਹੈਗਾ ਆ ਨਾ ਪੇਸ਼ੈਂਸ, ਪੇਸ਼ੈਂਸ ਆ ਇਹ, ਇਹ ਜੇ ਤੁਹਾਡੇ ਕੋਲ ਪੇਸ਼ੈਂਸ ਹੈਗੀ, ਇਹਦਾ ਮਤਲਬ ਜੇ ਤੁਸੀਂ ਆਪਣਾ ਆਪਣਾ ਹੀ ਕਿਸੇ ਨੂੰ ਦੇਖ ਕੇ ਤੁਸੀਂ ਵੀ ਬੁਰੇ ਬਣ ਗਏ, ਫਿਰ ਤਾਂ ਤੁਹਾਡੇ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਤੁਹਾਡਾ ਮੈਸੇਜ ਪਹੁੰਚ ਗਿਆ। ਸੋ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਅੱਛਾਈ ਕਰਦੇ ਚਲੋ, ਕ੍ਰਿਸ਼ਨ ਜੀ ਕਹਿ ਕੇ ਗਏ ਸੀ ਨਾ ਕਿ ਬਸ ਅੱਛਾਈ ਕਰੋ ਅਤੇ ਫਲ ਕੀ ਇੱਛਾ ਨਾ ਕਰੋ, ਫਿਰ ਇੱਦਾਂ ਹੀ ਆ ਬਸ। 905-673-3337 905 673 33 37 ਤੇ ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ।

ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਬੜਾ ਪਿਆਰਾ ਮੈਸੇਜ ਦੇ ਦਈਏ, ਲਰਨ ਫ੍ਰੈਂਚ ਵਿਦ ਨਿਤਿਕਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਲੇਬਰ ਦੀਆਂ ਜੌਬਾਂ ਦੀਆਂ ਕਤਾਰਾਂ ਦੇ ਵਿੱਚ ਨਾ ਲੱਗਣ, ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਜਾਂ ਤੁਹਾਡੇ ਟੀਨੇਜ ਬੱਚਿਆਂ ਨੂੰ ਤੁਸੀਂ ਫ੍ਰੈਂਚ ਸਿਖਾ ਕੇ ਉਹਨਾਂ ਦਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਜਿਹੜੀ ਫ੍ਰੈਂਚ ਆ ਹੁਣ ਅੱਗੇ ਅੱਗੇ ਬਹੁਤ ਸਾਰੇ ਸਟੂਡੈਂਟ ਵੀਰ ਸਾਡੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਜਿੱਥੇ ਹੁਣ ਫ੍ਰੈਂਚ ਦੀ ਬਹੁਤ ਜ਼ਰੂਰਤ ਆ, ਉੱਥੇ ਇੱਥੋਂ ਦੇ ਬਾਹਰਨ ਬੱਚੇ ਜਿਹੜੇ ਇੱਥੇ ਸਾਡੇ ਸਕੂਲਿੰਗ ਕਰਦੇ ਆ, ਉਹਨਾਂ ਵਾਸਤੇ ਵੀ ਫ੍ਰੈਂਚ ਬਹੁਤ ਜ਼ਰੂਰੀ ਆ। ਤੁਸੀਂ ਫ੍ਰੈਂਚ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ, ਵਨ ਔਨ ਵਨ ਟ੍ਰੇਨਿੰਗ, ਬਹੁਤ ਜ਼ਿਆਦੀਆਂ ਵੱਡੀਆਂ ਕਲਾਸਾਂ ਨਹੀਂ, ਬਹੁਤ ਛੋਟੇ ਗਰੁੱਪਾਂ ਦੇ ਵਿੱਚ ਨਿਤਿਕਾ ਜੀ ਤੁਹਾਨੂੰ ਟ੍ਰੇਨ ਕਰਨਗੇ। 4 ਤੋਂ ਵੱਧ ਸਾਲਾਂ ਦਾ ਤਜਰਬਾ ਹੈ ਇਹਨਾਂ ਨੂੰ। ਕੱਲ੍ਹ ਆਏ ਸੀ, ਕਿਵੇਂ ਫਟਾਫਟ ਐ ਵੱਢ ਵੱਢ ਕੇ ਕੱਟ ਕੱਟ ਕੇ ਰੱਖਦੇ ਸੀ ਨਾ ਫ੍ਰੈਂਚ ਨੂੰ, ਮੈਂ ਤਾਂ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਮੈਂ ਕਿਹਾ ਵੀ ਮੈਨੂੰ ਵੀ ਤੁਸੀਂ ਫ੍ਰੈਂਚ ਸਿਖਾਓ। ਸੋ ਨਿਤਿਕਾ ਜੀ 4 ਤੋਂ ਵੱਧ ਸਾਲਾਂ ਦਾ ਤਜਰਬਾ ਆ, ਅਤੇ ਹੁਣ ਤੱਕ ਬਹੁਤ ਸਾਰੇ ਬੱਚਿਆਂ ਨੂੰ ਫ੍ਰੈਂਚ ਸਿਖਾ ਚੁੱਕੇ ਆ। ਅਤੇ ਕਹਿੰਦੇ ਅਸੀਂ ਲੈਵਲਾਂ ਦੇ ਚੱਕਰ 'ਚ ਨਹੀਂ ਪਾਉਂਦੇ ਕਿ ਤੁਹਾਡੇ ਸਾਲ ਅਤੇ ਸਮਾਂ ਖਰਾਬ ਨਹੀਂ ਕਰਨਾ, ਅਸੀਂ ਤਾਂ ਬਸ ਤੁਹਾਡਾ ਪੈਸਾ ਅਤੇ ਸਮਾਂ ਦੋਨੋਂ ਬਚਾਉਣੇ ਆ। ਤੁਸੀਂ ਕਾਲ ਕਰ ਲਓ, ਫਟਾਫਟ ਕੁਇਕ ਫ੍ਰੈਂਚ ਸਿੱਖਣੀ ਆ ਤਾਂ ਤੁਸੀਂ ਲਰਨ ਫ੍ਰੈਂਚ ਵਿਦ ਨਿਤਿਕਾ ਨੂੰ ਕਾਲ ਕਰ ਲਓ, ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਅਤੇ 15 ਤੋਂ ਲੈ ਕੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ। ਕਾਲ ਕਰ ਲਿਓ ਬਸ, 647-594-9093, 647-594-9093। ਫ੍ਰੈਂਚ ਸਿੱਖੋ, ਆਪਣੀ PR ਵਰਕ ਪਰਮਿਟ ਤਾਂ ਆਓ ਹੀ ਆਓ, ਤੁਹਾਡਾ ਸਕਿੱਲ ਵੀ ਡਿਵੈਲਪ ਹੋਊ, ਅੱਗੇ ਜਾ ਕੇ ਚੰਗੀਆਂ ਜੌਬਾਂ ਤੁਸੀਂ ਹਾਸਲ ਕਰ ਸਕੋ। ਤੁਹਾਨੂੰ ਲੇਬਰ ਜੌਬ ਵਾਲੀ ਲਾਈਨ 'ਚ ਲੱਗਣ ਦੀ, ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਚਾਹੇ ਤੁਸੀਂ ਇੱਥੋਂ ਦੇ ਟੀਨੇਜਰ ਤੁਹਾਡੇ ਬੱਚੇ ਆ, ਫ੍ਰੈਂਚ ਜ਼ਰੂਰ ਸਿਖਾਓ। ਸਕੂਲਾਂ ਦੇ ਵਿੱਚ ਜਿਹੜੀ ਫ੍ਰੈਂਚ ਪੜ੍ਹਾਈ ਜਾਂਦੀ, ਇਟਸ ਨੋਟ ਇਨਫ, ਉਹਨਾਂ ਨੇ ਉਨੇ ਕੁ ਤੁਹਾਨੂੰ ਸਬਜੈਕਟ ਦੇਣੇ ਆ। ਸੋ ਜੇ ਵਧੀਆ ਫ੍ਰੈਂਚ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਅਤੇ ਉਹਨਾਂ ਦਾ ਸਮਾਂ ਵੇਸਟ ਨਹੀਂ ਕਰਨਾ ਚਾਹੁੰਦੇ, ਇੱਧਰ ਉੱਧਰ ਤੁਸੀਂ ਦੋਨੇ ਪਾਸੇ, ਕਈ ਵਾਰ ਹੁੰਦਾ ਕਿ ਲੈਵਲ ਪਹਿਲਾਂ ਇੱਕ ਲੈਵਲ ਫਿਰ ਦੋ ਲੈਵਲ, ਸਾਰੇ ਭੁੱਲ ਜਾਓ। ਨਿਤਿਕਾ ਜੀ ਕਹਿੰਦੇ ਕਿ ਸਾਨੂੰ ਇੱਕ ਵਾਰੀ ਕਾਲ ਕਰੋ, ਤੁਹਾਨੂੰ ਅਸੀਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਟ੍ਰੇਨ ਕਰ ਦਾਂਗੇ। ਲਰਨ ਫ੍ਰੈਂਚ ਵਿਦ ਨਿਤਿਕਾ, 647-594-9093। ਸੋ ਫ੍ਰੈਂਚ ਇਟਸ ਨੋਟ ਅ ਲੈਂਗੁਏਜ, ਇਹ ਇੱਕ ਸਕਿੱਲ ਆ ਜਿਹਨਾਂ ਤੁਸੀਂ ਆਪਣਾ ਫਿਊਚਰ ਸਵਾਰ ਸਕਦੇ ਹੋ, ਤੁਹਾਡੇ ਬੱਚਿਆਂ ਦਾ ਫਿਊਚਰ ਸਵਾਰ ਸਕਦੇ ਹੋ। ਸੋ ਕਰ ਲਓ ਕਾਲ ਨਿਤਿਕਾ ਜੀ ਨੂੰ, 647-594-9093। ਲਰਨ ਫ੍ਰੈਂਚ ਵਿਦ ਨਿਤਿਕਾ।

0: ਬਿਲਕੁਲ ਜੀ, ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਜੀ। ਨਾਗਪਾਲ ਜੀ ਹੁਣ ਤੱਕ ਬਹੁਤ ਸਾਰੇ ਪਰਿਵਾਰਾਂ ਦੀ ਹੈਲਪ ਕਰ ਚੁੱਕੇ ਨੇ, ਲੱਖਾਂ ਹੀ ਡਾਲਰ, ਲੱਖਾਂ ਹੀ ਪਰਿਵਾਰਾਂ ਨੂੰ, ਹੈ ਲੱਖਾਂ ਪਰਿਵਾਰਾਂ ਨੂੰ ਨਹੀਂ, ਹਜ਼ਾਰਾਂ ਕੁ ਪਰਿਵਾਰਾਂ ਨੂੰ ਤਾਂ ਦਵਾ ਚੁੱਕੇ ਹੋਣੇ ਆ, ਕਿਉਂਕਿ 7 ਸਾਲ ਤੋਂ ਇਹ ਐਜੂਕੇਸ਼ਨਲ ਕੰਸਲਟਰ ਨੇ। ਸੋ ਬਹੁਤ ਸਾਰੇ ਪਰਿਵਾਰਾਂ ਦਾ ਇਹ ਐਜੂਕੇਸ਼ਨਸ ਫੰਡਿੰਗ ਦਵਾ ਚੁੱਕੇ ਨੇ, ਉਹਨਾਂ ਦਾ ਫਾਇਦਾ ਕਰਵਾ ਚੁੱਕੇ ਨੇ, ਔਰ ਜੁਲਾਈ ਦੇ ਵਿੱਚ ਜਾ ਕੇ, ਜੁਲਾਈ ਐਂਡ ਦੇ ਵਿੱਚ ਜਾ ਕੇ ਇਹ ਰੂਲ ਚੇਂਜ ਹੋ ਰਹੇ ਨੇ, ਫਿਰ ਤੁਹਾਨੂੰ ਫੰਡਿੰਗ ਨਹੀਂ ਮਿਲਣੀ, ਫਿਰ ਸਿਰਫ ਲੋਨ ਰਹਿ ਜਾਣਾ। ਸੋ ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ, ਪੜ੍ਹ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਗਪਾਲ ਸਰ ਹੁਣ ਨੂੰ ਕਾਲ ਕਰ ਲਓ, ਅਤੇ ਅਗਲੀ ਜਾਣਕਾਰੀ ਆਪਾਂ ਨਾਗਪਾਲ ਜੀ ਹੁਣ ਤੋਂ ਲੈਂਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
0: ਵਧੀਆ ਜੀ, ਚੜ੍ਹਦੀ ਕਲਾ। ਨਾਗਪਾਲ ਸਰ, ਜਦੋਂ ਆਪਾਂ ਗ੍ਰਾਂਟਸ ਦੀ ਗੱਲਬਾਤ ਕਰਦੇ ਹਾਂ, ਅਤੇ ਇਹ ਜਿਹੜੀ ਗ੍ਰਾਂਟ ਕਿਹਨੂੰ ਸੂਟ ਨਹੀਂ ਕਰਦੀ, ਇਹ ਜਿਹੜੇ ਇਹ ਪ੍ਰੋਗਰਾਮ ਆ ਕਿਹਨੂੰ ਸੂਟ ਨਹੀਂ ਕਰਦਾ?
1: ਬਿਲਕੁਲ ਜੀ, ਗ੍ਰਾਂਟ ਕਾ ਵਰਡ ਸੁਣ ਕੇ ਹਮੇ ਲਗਤਾ ਹੈ ਭਾਈ ਸਾਹਿਬ ਕੁਛ ਕਹਿਣ ਚ ਹੋਗਾ, ਇੱਕ ਹਿਚਕ ਹੋਤੀ ਹੈ, ਹੋਣੀ ਵੀ ਚਾਹੀਏ ਹੈ। ਬਟ ਹਮ ਜੋ ਕਾਮ ਕਰ ਰਹੇ ਹੈ ਐਜੂਕੇਸ਼ਨ ਕੰਸਲਟਿੰਗ ਕਾ, ਇਸਮੇ ਲਾਈਕ ਐਜੂਕੇਸ਼ਨ ਕੇ ਲਈ ਗਵਰਨਮੈਂਟ ਆਪਕੋ ਫੰਡਸ ਦੇਤੀ ਹੈ, ਨਾ ਕਿ ਆਪ ਕਿਸੀ ਬੈਂਕ ਸੇ ਸੈਟਿੰਗ ਕਰਕੇ ਅਪਰੋਚ ਲਗਾ ਕੇ ਕਾਗਜ਼ ਲਾ ਕੇ ਫੰਡਿੰਗ ਲੈ ਰਹੇ। ਵੋ ਹਮ ਕਾਮ ਹਮ ਕਰਤੇ ਹੀ ਨਹੀਂ ਹੈ, ਹਮ ਕੁਛ ਔਰ ਕਾਮ ਕਰਤੇ ਹੀ ਨਹੀਂ ਐਜੂਕੇਸ਼ਨ ਫੰਡਿੰਗ ਕੇ ਇਲਾਵਾ, ਜਿਸਮੇ ਕੈਚ ਹੋਤਾ ਹੈ, ਇਸ ਲਈ ਹਮ ਥੋੜੇ ਸੇ ਅਲਗ ਤਰੀਕੇ ਸੇ ਕਾਮ ਕਰ ਰਹੇ, ਤੋ ਲੋਕ ਜੋ ਇਹ ਹਿਚਕ ਹੋਤੀ ਹੈ ਵੋ ਨਾ ਰੱਖੇ। ਔਰ ਇਸਮੇ ਕਿਸਕੋ ਸੂਟ ਨਹੀਂ ਕਰਤਾ, ਇਹ ਬੜਾ ਅੱਛਾ ਪ੍ਰਸ਼ਨ ਹੈ। ਅਗਰ ਆਪ ਸਿੰਗਲ ਹੈ ਯਾ ਆਪ ਮੰਨ ਕੇ ਮਤਲਬ ਯਾ ਡਿਵੋਰਸਡ ਹੈ, ਤੋ ਆਪਕੋ ਗਵਰਨਮੈਂਟ ਕੀ ਫੰਡਿੰਗ ਕਿਤਨੀ ਜ਼ਿਆਦਾ ਨਹੀਂ ਆਤੀ, ਗ੍ਰਾਂਟ ਸੇ ਕਾਲਜ ਕੀ ਫੀਸ ਤੋ ਕਵਰ ਹੋ ਜਾਏਗੀ, ਲੋਨ ਆਪਕੋ ਮਿਲ ਜਾਏਗਾ 15,000-16,000 ਕਾ, ਤੋ ਇਸ ਲਈ ਨਹੀਂ ਕਰੇਗਾ। ਔਰ ਆਪ ਮੰਨ ਕੇ ਚੱਲੇ, ਅਗਰ ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ $80-90,00,000 ਹੈ, ਆਪਕੋ ਤਬ ਵੀ ਸੂਟ ਨਹੀਂ ਕਰੇਗਾ ਜੀ ਇਹ, ਤੋ ਆਪ ਹਮੇ ਫੋਨ ਕਰੇਂਗੇ, ਆਪਕੋ ਯਹੀ ਸੁਣਨੇ ਕੋ ਮਿਲੇਗਾ ਜੋ ਯਹਾਂ ਸੁਣਨੇ ਕੋ ਮਿਲ ਰਿਹਾ ਹੈ। ਆਜ ਹਮੇ ਕਮ ਸੇ ਕਮ 7-8 ਕਾਲ ਇਸ ਲਈ ਆਈ ਥੀ, ਜਿਨਕੀ ਇਨਕਮ $100,000 ਤੱਕ ਥੀ, ਹੈ ਨਾ, ਤੋ ਸੂਟ ਨਹੀਂ ਕਰਤਾ। ਇਨ ਡੇਸ਼ ਮੈਂ ਪਤਾ ਹੀ ਆਪਕੋ ਲਾਈਕ, ਅਗਰ ਜਿੱਤੇ ਆਪ ਇਨਕਮ ਕਰਤਾ ਕਮ ਹੈ, ਉਤਨਾ ਤਾਂ ਗਵਰਨਮੈਂਟ ਆਪਕੋ ਸਪੋਰਟ ਕਰਤੀ ਹੈ। ਸੋ ਆਪ ਅਗਰ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਸਕਿੱਲ ਡਿਵੈਲਪ ਕਰੇ, ਈ ਤੋਂ ਲੈ ਕੇ $100,000 ਦੀ ਫੰਡਿੰਗ ਨੂੰ ਆਪਣੇ ਖਾਤੇ ਵਿੱਚ ਹਾਸਿਲ ਕਰੇ, ਜਿਹਦੇ ਵਿੱਚ ਹਾਫ ਪੈਸਾ ਕਿਆ ਹੈ ਗ੍ਰਾਂਟ ਚ ਵਾਪਿਸ ਨਹੀਂ ਕਰਨਾ, ਰੈਸਟ ਕਿਆ ਹੈ ਆਪਸ਼ਨਲ ਲੋਨ, ਜੋ ਕਿ 0% ਤੋਂ ਜਬ ਤੱਕ ਆਪ ਇਨਰੋਲਡ ਹੈ, ਅਗਰ ਇੱਕ ਸਾਲ ਦਾ ਕੋਰਸ ਹੈ ਤਾਂ 0% ਪੇ ਵੋ ਲੋਨ, ਔਰ 1.5 ਸਾਲ ਬਾਅਦ ਤੁਹਾਨੂੰ ਲੁਟਾਉਣਾ ਸਟਾਰਟ ਕਰਨਾ, 1.5 ਈਅਰ ਬਾਅਦ ਲੁਟਾਉਣਾ ਸਟਾਰਟ ਕਰਨਾ ਹੈ, ਕੋਈ ਕੈਚ ਨਹੀਂ ਹੈ। ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ, ਆਫਿਸ ਆਪ ਹਮਾਰੇ ਕੱਲ ਵੀ ਆ ਸਕਤੇ ਹੈ, ਨੰਬਰ 437-264-31-75।
0: ਨਾਗਪਾਲ ਸਰ, ਗ੍ਰਾਂਟ ਦੀ ਜਦੋਂ ਗੱਲਬਾਤ ਕਰ ਰਹੇ ਹਾਂ, ਸੋ ਇਸ ਗ੍ਰਾਂਟ ਸਿੱਧੀ ਤੁਹਾਡੇ ਅਕਾਊਂਟ ਵਿੱਚ ਆਊ ਜਾਂ ਇੱਕ ਕਲਾਇੰਟ ਦੇ ਅਕਾਊਂਟ ਵਿੱਚ ਆਊ?
1: ਦੇਖੋ ਜੀ, ਬੜਾ ਟ੍ਰਾਂਸਪੇਰੈਂਟ ਸਿਸਟਮ ਹੈ ਗਵਰਨਮੈਂਟ ਕਾ, ਆਜ ਆਪ ਇਨਰੋਲ ਕਰਤੇ ਹੈ, ਆਪਕੋ ਇੱਕ ਹਫਤੇ ਕੇ ਅੰਦਰ ਲਿੰਕ ਆਪਕੀ ਈਮੇਲ ਆਈਡੀ ਪੇ ਆਤਾ ਹੈ, ਆਪ ਆਪਣਾ ਘਰ ਪੇ ਖੁਦ ਬੈਂਕ ਖੁਦ ਸੈਟਅਪ ਕਰਤੇ ਹੈ ਜੀ, ਹਮ ਨਹੀਂ ਕਰਤੇ, ਆਪ ਆਪਣੇ ਆਫਿਸ ਮੇਂ ਬੈਂਕ ਸੈਟਅਪ, ਆਪ ਖੁਦ ਬੈਂਕ ਸੈਟਅਪ ਕਰਤੇ ਹੈ ਆਪਣਾ ਘਰ ਪੇ, ਆਪਕੋ ਈਮੇਲ ਆਤੀ ਹੈ, ਹਮੇ ਨਹੀਂ ਆਤੀ
0: ਜੀ।
1: ਉਸਕੇ ਬਾਅਦ 30-90 ਡੇਜ਼ ਕੇ ਬੀਚ ਮੇ, ਡਿਪੈਂਡਿੰਗ ਔਨ ਕਾਲਜ ਪ੍ਰੋਗਰਾਮ, ਆਪਕੋ ਜੋ ਪਹਿਲੇ ਬਤਾ ਦੇਤੇ ਹੈ, ਆਪਕੇ ਅਕਾਊਂਟ ਮੇ ਪਹਿਲੀ ਕਿਸ਼ਤ ਗਵਰਨਮੈਂਟ ਡਾਲ ਦੇਤੀ ਹੈ। ਮਤਲਬ ਅਗਰ ਹਮਨੇ ਆਪਕੋ ਬੋਲਾ ਹੈ ਕਿ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੈਮਿਲੀ ਆਫ 4 ਹੈ, ਬੱਚੇ ਹੈ ਆਪਕੇ, ਕਾਲਜ ਯੂਨੀਵਰਸਿਟੀ ਜਾਤੇ ਹੈ, ਦੋ ਬੱਚੇ ਅਗਰ ਆਪਕੇ ਹੈ, ਔਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਸੌਖੇ ਜਿਹੇ ਕੋਰਸਿਸ ਕਰਦੇ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਲਗਾ ਰਹੇ ਹੈ। ਅਗਰ ਹਮਨੇ ਆਪਕੋ ਕਹਾ ਕਿ 80,000 ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਤੋ ਇੱਕ ਦਿਨ ਮੇਂ ਨਹੀਂ ਆਏਗੀ, ਨਾ 2 ਦਿਨ ਮੇਂ ਆਏਗੀ, 30-90 ਦਿਨ ਕੇ ਬੀਚ ਮੇਂ ਆਏਗੀ, ਦੋ ਕਿਸ਼ਤੋਂ ਮੇਂ, ਦੋ ਇੰਸਟਾਲਮੈਂਟਸ ਮੇਂ, ਇੱਕ ਵਿਦਿਨ 30-90 ਡੇਜ਼, ਇੱਕ ਉਸਕੇ 5 ਮਹੀਨੇ ਬਾਅਦ, ਸਾਲ ਦਾ ਪੂਰਾ $80,000 ਆਪਕੇ ਖਾਤੇ ਮੇਂ ਗਿਰਤਾ ਹੈ। ਇਸਕਾ ਆਧਾ ਪੈਸਾ ਕਿਆ ਹੈ ਅਪਰੋਕਸੀਮੇਟਲੀ ਗ੍ਰਾਂਟ, ਜੋ ਵਾਪਿਸ ਹੀ ਨਹੀਂ ਕਰਨਾ, ਆਧਾ ਜੋ ਵਾਪਿਸ ਕਰਨਾ, ਇੱਕ 1.5 ਸਾਲ ਬਾਅਦ ਵਾਪਿਸ ਕਰਨਾ, ਸਟਾਰਟ ਕਰਨਾ, ਤੋ ਕੋਈ ਕੈਚ ਨਹੀਂ ਹੈ ਜੀ ਇਸਮੇ, ਔਰ ਹਮਾਰੀ ਫੀਸ ਆਪਨੇ ਆਪਣੀ ਇਮਾਨਦਾਰੀ ਸੇ, ਆਪਕੇ ਜਬ ਅਕਾਊਂਟ ਮੇਂ ਫੰਡਿੰਗ ਆ ਰਹੀ ਤਬ ਦੇਣੀ ਹੋਤੀ ਹੈ, ਹਮ ਪਹਿਲੇ ਲੈ ਸਕਤੇ ਹੈ ਫੀਸ, ਬਟ ਹਮ ਕੋਈ ਆਪਕੋ ਮਤਲਬ ਕੁਛ ਬੋਝ ਰੱਖਣਾ ਨਹੀਂ ਚਾਹਤੇ ਹਮ, ਚਾਹੇ ਆਪ ਜੈਸੇ ਲਾਸਟ ਵੀਕ 30 ਬੰਦੋ ਕੇ ਕਲਾਇੰਟ 30 ਕਲਾਇੰਟਸ ਕੇ ਖਾਤੋਂ ਮੇਂ ਪੈਸੇ ਗਿਰੇ ਹਮਾਰੇ, 25 ਕੇ ਪੈਸੇ ਮੁਝੇ ਆ ਚੁਕੇ ਮੇਰੀ ਫੀਸ $199 ਜੋ ਹੈ, 5 ਬੰਦੇ ਫੋਨ ਨਹੀਂ ਉਠਾ ਰਹੇ, ਤੋ ਮਤਲਬ ਇਹ ਮੇਰੇ ਕੋ ਮਨਜ਼ੂਰ ਹੈ, ਲੇਕਿਨ ਇਹ ਮਨਜ਼ੂਰ ਨਹੀਂ ਬੰਦੇ ਕਹਿੰਦੇ ਬਈ ਪੈਸੇ ਲੈ ਰੱਖੇ ਹੈ, ਕਿਉਂਕਿ ਹਮਨੇ ਕਿਸੇ ਕੇ ਲਈ ਨਹੀਂ ਰੱਖੇ, ਉਲਟਾ ਬਾਅਦ ਮਾਰ ਲੋ ਪੈਸੇ ਜ਼ਰੂਰ ਮਾਰ ਜਾਂਦੇ ਹੈ।
0: ਸੋ ਗ੍ਰਾਂਟਸ ਲੈਣ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਆ?
1: ਹਾਂਜੀ, ਨੋਟਿਸ ਆਫ ਅਸੈਸਮੈਂਟ ਹੋ ਗਿਆ, ਬੱਚੋਂ ਕਾ ਬਰਥ ਸਰਟੀਫਿਕੇਟ ਹੋ ਗਿਆ, ਮੈਰਿਜ ਸਰਟੀਫਿਕੇਟ ਹੋ ਗਿਆ, ਆਪਕੀ 10th ਹੈ, ਕਹੀਂ ਸੇ ਵੀ ਹੈ, ਦੇਰ ਇਜ਼ ਨੋ ਰਿਸਟ੍ਰਿਕਸ਼ਨ ਕਿ ਕੈਨੇਡਾ ਸੇ ਹੋਣੀ ਚਾਹੀਏ
0: ਜੀ।
1: ਔਰ ਬੈਸਟ ਸੂਟ ਕਰਤਾ ਹਾਊਸ ਵਾਈਫ ਕੋ, Uber driver, truck driver, self-employed, saloon owner, हमारे इतने wide range of clients हैं, small business owner, और जितना ज्यादा family size, उतनी ज्यादा funding, उतनी ज्यादा grant, हमें लगता है कि grant government क्यों दे रही है, तो उनका भी सपना सच होने वाला है, क्यों? एक वर्ष के बाद government grants में cut कर रही है, जो government दोनों हाथों से Congo, Nigeria, Cuba और कहते हैं टेंजानिया मोजाम्बिक को 183 मिलियन की ग्रांट दे चुकी है, जिस गवर्नमेंट का 1 बिलियन डॉलर का जेंडर इक्वालिटी का बजट है स्पेंड करने का कनाडा में नहीं कनाडा के बाहर, जैसे 8.2 बिलियन गवर्नमेंट ने किस लिए दिया है वियतनाम में राइस की फार्मिंग में जेंडर इक्वालिटी के लिए डोनेट करा है, तो जब गवर्नमेंट इतनी चीज में इन्वेस्ट कर सकती है, गवर्नमेंट वैसे एजुकेशन में इन्वेस्ट करती है कोई कैच नहीं है, तो कॉल करें हमारे ऑफिस आए, और बाकी कुछ इसमें फुली ऑनलाइन कोर्सेज हैं जी, फुली ऑनलाइन कोर्सेज हैं, इजी कोर्सेज है, मैनेजमेंट के कोर्सेज है, और आप स्किल हासिल करते हैं, फंडिंग तीन लेके लाख डॉलर अपने अकाउंट हासिल करते हैं, 7 ईयर्स इन बिजनेस में है, बहुत सारे क्लाइंट्स को असिस्ट कर चुके हैं, अभी इनरोल करें, बहुत कम लोग ही रह गए हैं, अब 2 से 3 बैच ही रह गए हैं जी, 437-264-3175, तुम सानू हुणे भी कॉल कर सकते हो 437-264-3175 200 एक्सपर्ट बुलेवर्ड ऑफिस हमारा, आप कल भी आ सकते हैं,
0: सो 437-264-3175 तुसी राइट वे कॉल कर लो, कोई भी सवाल है किसी भी तरह की जानकारी तुसी लेनी है ना तो ग्रांट्स दे मुतालिक ता तुसी 218 एक्सपर्ट बुलेवर्ड यूनिट नंबर 212 ते पहुंच के इन्हां गलबात कर सकते हो, तुसी हुणे कॉल कर लो सो तुहानू सारी जानकारी दे देणगे 437-264-3175, बहुत बहुत शुक्रिया नागपाल सर, बहुत शुक्रिया, थैंक यू सो मच,
1: थैंक यू जी,
0: क्या बात है जी, 905-673-3337 ਤੁਸੀਂ ਮਾਫ਼ ਕਰਨਾ, ਇੱਕ ਤਾਂ ਕਾਲਸ ਬਹੁਤ ਸਾਰੀਆਂ ਆਈਆਂ ਸੀਗੀਆਂ ਅਤੇ ਉਹ ਸਾਡੀ ਇੰਟਰਵਿਊ ਲੰਬੀ ਹੋਣ ਦੇ ਕਾਰਨ ਤੁਸੀਂ ਮੈਨੂੰ ਲੱਗਦਾ ਡਿਸਕਨੈਕਟ ਕਰਤਾ, ਆਪਾਂ ਗੱਲਬਾਤ ਕਰ ਰਹੇ ਸੀ ਕਿ ਤੁਹਾਡੇ ਮੈਨੂੰ ਲੱਗਦਾ ਕਿ ਤੁਸੀਂ ਇਸੇ ਰਿਗਾਰਡਿੰਗ ਕਾਲ ਕੀਤੀ ਆ, ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਹਰ ਇੱਕ ਇਨਸਾਨ ਨੇ ਜਿੱਦਾਂ ਬਾਈ ਜੀ ਨੇ ਕਿਹਾ ਕਿ ਤੁਸੀਂ ਆਪਣੀ ਚਾਲ ਚੱਲਦੇ ਜਾਓ, ਤੁਸੀਂ ਹੈਲਪ ਕਰਦੇ ਜਾਓ, ਤੁਹਾਡਾ ਕੰਮ ਆ ਹੈਲਪ ਕਰਨਾ, ਸੋ ਤੁਸੀਂ ਹੈਲਪ ਕਰਦੇ ਜਾਓ, ਲੋਕਾਂ ਦਾ ਕੰਮ ਆ ਵਿੱਛੂ ਦੀ ਤਰ੍ਹਾਂ ਡੰਗ ਮਾਰਨਾ, ਧੋਖੇ ਦੇਣੇ, ਤੁਹਾਨੂੰ ਯੂਜ਼ ਕਰਨਾ, ਇਸਤੇਮਾਲ ਕਰਨਾ, ਉਹਨਾਂ ਦਾ ਕੰਮ ਆ, ਪਰ ਕੀ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਤੁਹਾਨੂੰ ਇਸਤੇਮਾਲ ਕਰਕੇ ਛੱਡਦੇ ਆ, ਵਾਰ ਵਾਰ ਤੁਹਾਨੂੰ ਇਸਤੇਮਾਲ ਕਰਨਗੇ, ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨਗੇ, ਇਹਨਾਂ ਲੋਕਾਂ ਦੀ ਫਿਤਰਤ ਹੁੰਦੀ ਆ ਕਿ ਇਹਨਾਂ ਲੋਕਾਂ ਨੂੰ ਲੈਸਨ ਦੇਣਾ ਜਾਂ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ ਜਾਂ ਇਹਨਾਂ ਨੂੰ ਇਹਨਾਂ ਦੀ ਬਣਦੀ ਜਗ੍ਹਾ 'ਤੇ ਰੱਖਣਾ, ਇਹ ਕੀ ਗੱਲ ਆਪਾਂ ਨਹੀਂ ਕਰ ਸਕਦੇ? ਠੀਕ ਆ, ਤੁਸੀਂ ਚੰਗੇ ਹੋ, ਤੁਸੀਂ ਵਧੀਆ ਇਨਸਾਨ ਹੋ, ਤੁਸੀਂ ਹੈਲਪ ਕਰੋ, ਪਰ ਜਦੋਂ ਤੁਹਾਨੂੰ ਇੱਕ ਇਨਸਾਨ ਦੀ ਫਿਤਰਤ ਪਤਾ ਲੱਗ ਗਈ ਕਿ ਇਸ ਬੰਦੇ ਨੇ ਮੈਨੂੰ ਯੂਜ਼ ਕੀਤਾ ਦੇ ਕੀਪ ਟਰਾਇੰਗ ਟੂ ਯੂਜ਼ ਮੀ ਇਨ ਫਿਊਚਰ ਐਜ਼ ਵੈਲ, ਤੁਸੀਂ ਫਿਰ ਵੀ ਉਹਦੀ ਹੈਲਪ ਕਰੋਗੇ? ਆਈ ਡੋਂਟ ਅੰਡਰਸਟੈਂਡ, ਮੈਨੂੰ ਲੱਗਦਾ ਕਿ ਤੁਸੀਂ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਚੰਗੇ, ਉਹਦੇ ਵਿੱਚ ਤੁਹਾਡੀ ਅੱਛਾਈ ਦੇ ਵਿੱਚ ਤੁਹਾਡੇ ਕਿਸੇ, ਮੈਨੂੰ ਨਹੀਂ ਲੱਗਦਾ ਕਿ ਪਰਮਾਤਮਾ ਜਾਂ ਤੁਹਾਨੂੰ ਕੁਦਰਤ ਜਾਂ ਤੁਹਾਨੂੰ ਆਪਣੇ ਆਪ ਤੁਹਾਨੂੰ ਗਿਲਟ ਫੀਲ ਹੋਣਾ ਚਾਹੀਦਾ ਜੇ ਇੱਕ ਤੁਸੀਂ ਮਤਲਬੀ ਇਨਸਾਨ ਨੂੰ ਅਵੋਇਡ ਕਰਦੇ ਹੋ ਕਿ ਛੱਡੋ ਯਾਰ ਇਹਦੇ ਨਾਲ ਨਾਤਾ ਛੱਡੋ, ਟੋਟਲੀ ਅਵੋਇਡ, ਕੱਟ ਆਫ ਕਰੋ, ਮੈਂ ਕਰਦਾ ਹਾਂ, ਪਹਿਲਾਂ ਮੈਂ ਨਹੀਂ ਕਰਦਾ ਸੀ, ਮੈਂ ਬੁਰਾ ਬਣਦਾ ਸੀ, ਤੁਸੀਂ ਮਦਦ ਵੀ ਕਰੋ, ਬੇਵਕੂਫੀ ਬਣੋ, ਮੈਂ ਹੁਣ ਕੱਟ ਆਫ ਕਰਦਾ, ਮੈਂ ਇਸ ਇਨਸਾਨਾਂ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਦੈਟਸ ਆਲ, ਟੋਟਲੀ ਕੱਟ ਆਫ, ਮੈਂ ਕੋਈ ਮਿਡਲ ਵਾਲਾ ਰਸਤਾ ਨਹੀਂ ਅਪਣਾਊਂਗਾ ਕਿ ਥੋੜ੍ਹੀ ਜਿਹੀ ਗੱਲ ਕਰ ਲਓ, ਚਲ ਹੈਲੋ ਹਾਈ ਕਰ ਲਓ, ਓਕੇ ਬਾਏ ਕਰ ਲਓ, ਅੰਦਰ ਆਪਣੇ ਨਫ਼ਰਤ ਰੱਖੀ ਰੱਖੋ, ਨਹੀਂ, ਜੇ ਤੁਹਾਨੂੰ ਕੋਈ ਇਨਸਾਨ ਪਸੰਦ ਨਹੀਂ ਤਾਂ ਨਹੀਂ, ਮਿਡਲ ਵਾਲਾ ਰਸਤਾ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਬਹੁਤਾ ਚੰਗਾ ਰਸਤਾ, ਪਰ ਆਪਣੇ ਆਪਣੇ ਵਿਚਾਰ ਆ, ਤੁਹਾਡੇ ਵਿਚਾਰ ਆ ਕਿ ਮਦਦ ਕਰਦੇ ਰਹੋ ਅਤੇ ਅਫਕੋਰਸ ਕਰਦੇ ਰਹੋ, ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਸਭ ਕੁਛ ਪਤਾ ਹੋਣ ਦੇ ਬਾਵਜੂਦ ਕਿ ਬੰਦਾ ਸਾਨੂੰ ਬੇਵਕੂਫ ਬਣਾ ਰਿਹਾ ਸਾਹਮਣੇ ਵਾਲਾ, ਤੁਸੀਂ ਫਿਰ ਵੀ ਉਹਦੀ ਮਦਦ ਕਰੋਗੇ? 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਨੰਬਰ ਤੁਹਾਨੂੰ ਇੱਕ ਵਾਰ ਫੇਰ ਦੇ ਦਈਏ, ਲਰਨ ਫ੍ਰੈਂਚ ਵਿਦ ਨਿਤਿਕਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਗ੍ਰੈਜੂਏਸ਼ਨ ਕਰਕੇ ਕਾਲਜ ਕਰਕੇ ਉਹ ਲੇਬਰ ਦੀਆਂ ਜੋਬਾਂ ਵਾਲੀ ਕਤਾਰ ਦੇ ਵਿੱਚ ਨਾ ਲੱਗਣ, ਤਾਂ ਇੱਕ ਤਰ੍ਹਾਂ ਦੀ ਫ੍ਰੈਂਚ ਵੀ ਸਕਿੱਲ ਮੰਨਿਆ ਜਾਂਦਾ ਆ। ਅਤੇ ਵੈਸੇ ਵੀ ਜੇ ਆਪਾਂ ਇੰਟਰਨੈਸ਼ਨਲ ਬੱਚਿਆਂ ਦੀ ਗੱਲ ਕਰ ਲਈਏ, ਉਹਨਾਂ ਵਾਸਤੇ ਤਾਂ ਭਾਈ ਅੱਜ ਕੱਲ੍ਹ ਫ੍ਰੈਂਚ ਕੰਪਲਸਰੀ ਕਰ ਦਿੱਤੀ ਗਈ ਆ। ਫ੍ਰੈਂਚ ਸਿੱਖਣਗੇ ਤਾਂ ਵਰਕ ਪਰਮਿਟ ਐਕਸਟੈਂਡ ਹੋਣਗੇ, ਫ੍ਰੈਂਚ ਸਿੱਖਣਗੇ ਤਾਂ ਪੀ ਆਰ ਲਈ ਐਲੀਜੀਬਲ ਹੋਣਗੇ। ਸੋ ਜਿੰਨੇ ਵੀ ਇੰਟਰਨੈਸ਼ਨਲ ਵੀਰ ਜੇ ਕੋਈ ਫ੍ਰੈਂਚ ਸਿੱਖਣੀ ਚਾਹੁੰਦਾ ਤਾਂ ਲਰਨ ਫ੍ਰੈਂਚ ਵਿਦ ਨਿਤਿਕਾ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ। 6474990093 6479049093 ਨਿਤਿਕਾ ਜੀ ਨੂੰ ਕਾਲ ਕਰ ਲਓ। ਸੋ 905-673-3337 ਸਾਡੇ ਨਾਲ ਜੁੜ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ। ਮੋਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਹਿਲਾਂ ਹੀ ਆਪਣੀ ਡਿਊ ਡਿਲੀਜੈਂਸ ਕਰ ਲਓ, ਫਸਟ ਟਾਈਮ ਹੋਮ ਬਾਇਰ ਹੋ, ਤੁਹਾਡੀ ਰੀਨਿਊਲ ਆਉਣ ਵਾਲੀ ਆ, ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ, ਤਾਂ ਰਾਈਟ ਪਰਸਨ ਰਾਈਟ ਨੰਬਰ ਤੁਹਾਨੂੰ ਦੇ ਦਈਏ। ਰਸ਼ਮੀਤ ਜੀ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇ ਦੇ। ਸੋ ਕਾਲ ਕਰ ਲਓ, ਨੰਬਰ ਨੋਟ ਕਰ ਲਓ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ, 6475349449। ਅਤੇ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਅੱਜ ਕਿਹੜੇ ਮੁੱਦੇ 'ਤੇ ਚਾਨਣ ਪਾ ਰਹੇ ਨੇ, ਕਿਹੜੇ ਮੁੱਦੇ 'ਤੇ ਸਾਨੂੰ ਅਵੇਅਰ ਕਰ ਰਹੇ ਨੇ। ਮੈਂ ਜ਼ਿਆਦਾ ਇਹ ਕਹੂੰਗਾ ਕਿ ਅਵੇਅਰ ਕਰਨਾ, ਅਸੀਂ ਅਵੇਅਰ ਹੀ ਨਹੀਂ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਤੋਂ, ਫਿਰ ਐਨ ਮੌਕੇ 'ਤੇ ਆ ਕੇ ਅਸੀਂ ਲੱਭਦੇ ਹਾਂ ਕਿ ਹੁਣ ਅਵੇਅਰ ਕਰੇ ਤੁਹਾਨੂੰ, ਉਦੋਂ ਭਾਈ ਵੇਲਾ ਲੰਘ ਜਾਂਦਾ, ਉਦੋਂ ਅਵੇਅਰ ਨਹੀਂ, ਉਹ ਤਾਂ ਹੈਲਪ ਹੁੰਦੀ ਆ ਦੋਨੋਂ ਹੱਥਾਂ ਦਾ ਕਿਤੋਂ ਮਿਲ ਜੇ ਤਾਂ। ਸੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ,
1: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕਰ ਰਹੇ ਹੈਗੇ ਹੋ, ਬਹੁਤ ਜ਼ਰੂਰੀ ਹੈਗਾ ਕਿ ਅਸੀਂ ਪ੍ਰੀ ਪਲਾਨਿੰਗ ਨਾਲ ਚੱਲੀਏ। ਜੇ ਅਸੀਂ ਘਰ ਲੈ ਰਹੇ ਹੈਗੇ ਹਾਂ, ਪ੍ਰੋਪਰ ਪ੍ਰੀ ਅਪਰੂਵਲ ਕਰਾਈਏ, ਜੇ ਸਾਡਾ ਰਿਨਿਊਅਲ ਆਉਣ ਵਾਲਾ ਟਾਈਮ ਸਿਰ ਜਿਹੜਾ ਹੈਗਾ, ਗੱਲ ਕਰ ਲਈਏ ਇੱਕ ਮੋਰਗੇਜ ਪ੍ਰੋਫੈਸ਼ਨਲ ਦੇ ਨਾਲ। ਸੋ ਕਿਸੇ ਵੀ ਸਿਚੁਏਸ਼ਨ 'ਚ ਹੈਗੇ ਹੋ ਕਿ ਤਿਆਰੀ ਨਾਲ ਚੱਲਾਂਗੇ ਤਾਂ ਕਿ ਲੇਟਰ ਔਨ ਕੋਈ ਡਿਸਅਪੋਇੰਟਮੈਂਟਸ ਨਾ ਹੋਣ। ਅੱਜ ਪਾਰਟਿਕੁਲਰਲੀ ਜੀ ਗੱਲਬਾਤ ਕਰਾਂਗੇ ਪ੍ਰੀ ਅਪਰੂਵਲ ਬਾਰੇ। ਸੋ ਜੇ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ, ਸਪੈਸ਼ਲੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਹਮੇਸ਼ਾ ਆਪਣਾ ਇੱਕ ਪ੍ਰੀ ਅਪਰੂਵਲ ਜ਼ਰੂਰ ਕਰਾਓ ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਜਦੋਂ ਅਸੀਂ ਅਕਾਲ ਮੋਰਗੇਜਸ 'ਤੇ ਤੁਹਾਡਾ ਪ੍ਰੀ ਅਪਰੂਵਲ ਕਰਨਾ, ਤੁਹਾਡੀ ਇਨਕਮ ਵੇਖ ਕੇ, ਕ੍ਰੈਡਿਟ ਵੇਖ ਕੇ, ਸਾਰੇ ਕਰਜ਼ੇ ਲਾਇਬਿਲਟੀਜ਼ ਵੇਖਦੇ ਹੋਏ, ਤੁਹਾਡੇ ਕੋਲ ਡਾਊਨ ਪੇਮੈਂਟ ਕਿੰਨੀ ਹੈਗੀ ਹੈ, ਉਹਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ ਐਗਜੈਕਟਲੀ ਕਿ ਤੁਸੀਂ ਕਿੰਨੇ ਪ੍ਰੋਪਰਟੀ ਪ੍ਰਾਈਸ ਦੀ ਜਿਹੜਾ ਹੈਗਾ ਕੁਆਲੀਫਾਈ ਕਰੋਗੇ। ਕਿਉਂਕਿ ਕਈ ਵਾਰ ਕੀ ਹੁੰਦਾ ਪ੍ਰਭ ਜੀ, ਉਹੀ ਗੱਲ ਆ ਗਈ ਕਿ ਸਾਨੂੰ ਪਤਾ ਨਹੀਂ ਹੁੰਦੇ ਕਈ ਵਾਰ ਰੂਲਸ। ਮੈਂ ਅੱਗੇ ਵੀ ਇਸ ਬਾਰੇ ਆਈ ਥਿੰਕ ਗੱਲ ਕੀਤੀ ਹੋਈ ਹੈਗੀ ਹੈ ਕਿ ਇੱਕ ਕਲਾਇੰਟ ਮੇਰੇ ਕੋਲ ਆਏ ਸੀਗੇ, ਫਸਟ ਟਾਈਮ ਹੋਮ ਬਾਇਰ ਸੀਗੇ, ਇਹ ਸੋਚਦੇ ਹੋਏ ਕਿ ਉਹਨਾਂ ਨੇ 5% ਦੇ ਕੁਆਲੀਫਾਈ ਕਰ ਜਾਣਾ। ਉਹਨਾਂ ਨੇ ਪ੍ਰੋਪਰਟੀ ਬੁੱਕ ਕਰਾ ਲਈ, ਰਹਿੰਦੇ ਓਨਟੈਰੀਓ ਵਿੱਚ ਸੀਗੇ ਤੇ ਘਰ ਬੁੱਕ ਕਰਾਇਆ ਜਿਹੜਾ ਅਲਬਰਟਾ ਵਿੱਚ। ਦੈਟ ਬੀਇੰਗ ਸੈਡ, ਜਦੋਂ ਅਸੀਂ 5%, 10% ਜਾਂ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਘਰ ਲੈਣਾ ਚਾਹੁੰਦੇ ਹੈਗੇ ਹਾਂ, ਉਸ ਵੇਲੇ ਅਸੀਂ ਉਹ ਘਰ ਨੂੰ ਓਨਰ ਆਕੂਪਾਈਡ ਬਣਾ ਸਕਦੇ ਹਾਂ, ਰੈਂਟਲ ਨਹੀਂ ਹੋ ਸਕਦਾ। ਜੇ ਅਸੀਂ ਦੂਜੀ ਪ੍ਰੋਵਿੰਸ ਵਿੱਚ ਲੈ ਰਹੇ ਹੈਗੇ ਹਾਂ, ਉਹਦਾ ਮਤਲਬ ਕਿ ਉਹ ਰੈਂਟਲ ਹੋਏਗਾ, ਤਾਂ ਮਿਨੀਮਮ ਡਾਊਨ ਪੇਮੈਂਟ 20% ਹੀ ਆ ਜਾਂਦੀ ਹੈ, ਈਵਨ ਇਫ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਅਗੇਨ, ਇਹੋ ਜਿਹੀ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ। ਕਈ ਵਾਰ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ, ਰੂਲਸ ਨਹੀਂ ਪਤਾ ਹੁੰਦੇ। ਸੋ ਕਾਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499 6475349449 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਰਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਇਹ ਦੱਸ ਕੇ ਜਾਓ ਕਿ ਤੁਸੀਂ, ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਸਾਡੇ ਆਸ ਪਾਸ ਬਹੁਤ ਸਾਰੇ ਐਸੇ ਸੱਜਣ ਮਿੱਤਰ ਯਾਰ ਦੋਸਤ ਭੁੱਲੇ ਭਟਕੇ ਐਸੇ ਲੋਕ ਹੁੰਦੇ ਆ, ਤੁਹਾਨੂੰ ਕਿਸੇ ਇਨਸਾਨ ਨੇ 4-5 ਸਾਲਾਂ ਬਾਅਦ ਤੁਸੀਂ ਕਿਸੇ ਦੀ ਹੈਲਪ ਕੀਤੀ, 4-5 ਸਾਲ ਬਾਅਦ ਉਹ ਫਿਰ ਇਨਸਾਨ ਤੁਹਾਡੇ ਕੋਲ ਆਇਆ, ਪਹਿਲਾਂ 4-5 ਸਾਲ ਤੁਹਾਡੇ ਨਾਲ ਕੋਈ ਵਾਰਤਾਲਾਪ ਨਹੀਂ ਹੋਈ, ਫਿਰ ਤੁਹਾਡੇ ਕੋਲ ਆਇਆ, ਤੁਸੀਂ ਫਿਰ ਹੈਲਪ ਕਰਤੀ, ਫਿਰ ਉਹ ਤੁਹਾਨੂੰ ਛੱਡ ਕੇ ਚਲਾ ਗਿਆ, ਫਿਰ ਕੋਈ ਗੱਲਬਾਤ ਨਹੀਂ, ਕੋਈ ਐਪਰੀਸ਼ੀਏਸ਼ਨ ਨਹੀਂ। ਜਿਹੜੇ ਲੋਕ ਵਾਰ ਵਾਰ ਸਾਨੂੰ ਯੂਜ਼ ਕਰਦੇ ਆ, ਵਾਰ ਵਾਰ ਸਾਨੂੰ ਇਸਤੇਮਾਲ ਕਰਦੇ, ਕਈ ਵਾਰੀ ਸਾਨੂੰ ਅਹਿਸਾਸ ਹੋ ਜਾਂਦਾ ਕਿ ਸਿਰਫ ਲੋੜ 'ਤੇ ਹੀ ਆਉਂਦੇ ਆ, ਕਿ ਸਾਨੂੰ ਕੀਪ ਹੈਲਪਿੰਗ ਦੈਮ, ਸਾਨੂੰ ਹਰ ਵਾਰ ਹੈਲਪ ਕਰਨੀ ਚਾਹੀਦੀ ਹੈ ਜਾਂ ਸਾਨੂੰ ਅਵੇਅਰ ਹੋ ਜਾਣਾ ਚਾਹੀਦਾ?
1: ਪਹਿਲਾਂ ਤੇ ਮੈਂ ਪ੍ਰਭ ਜੀ ਕਨਫਿਊਜ਼ ਹੋ ਗਈ ਹਾਂ, ਤੁਸੀਂ ਮੇਰੇ ਬਿਜ਼ਨਸ ਬਾਰੇ ਗੱਲ ਕਰ ਰਹੇ ਹੋ ਕਿ ਪਰਸਨਲ?
0: ਅੱਛਾ, ਇਹ ਅੱਛਾ ਬੜੀ ਖੂਬਸੂਰਤ ਗੱਲ ਆ ਇਹ ਰਸ਼ਮੀਤ ਜੀ, ਇਹ ਪਰਸਨਲ ਲਾਈਫ ਤੇ ਵੀ ਐਸੇ ਲੋਕ ਤੁਹਾਡੇ ਨਾਲ ਹੁੰਦੇ ਆ ਆਸ ਪਾਸ ਤੁਹਾਡੇ, ਔਰ ਬਿਜ਼ਨਸ ਵਿੱਚ ਤਾਂ ਬਹੁਤ ਸਾਰੇ ਲੋਕ ਹੁੰਦੇ ਆ।
1: ਬਿਜ਼ਨਸ ਦੇ ਵਿੱਚ ਦੇਖੋ ਜਿਹਦੇ ਅਗਰ ਅਗੇਨ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਸਮਝੀ ਨਹੀਂ ਹੈ ਜਾਂ ਮੈਂ ਪਹਿਲਾਂ ਸੁਣਦੀ ਨਹੀਂ ਪਈ ਸੀ ਤੁਹਾਡਾ ਰੇਡੀਓ, ਪਰ ਜਦੋਂ ਅਸੀਂ ਕਲਾਇੰਟ ਦੀ ਗੱਲ ਕਰਦੇ ਹੈਗੇ ਆ ਉਸ ਵੇਲੇ ਤੇ ਕਲਾਇੰਟ ਅਗਰ 4-5 ਸਾਲ ਬਾਅਦ ਆਏ ਤੇ ਮੈਂ ਤੇ ਬਹੁਤ ਖੁਸ਼ੀ ਨਾਲ ਉਹਨਾਂ ਨੂੰ ਮਿਲਾਂਗੀ ਕਿ ਉਹਨਾਂ ਨੇ ਮੈਨੂੰ ਯਾਦ ਰੱਖਿਆ ਤੇ ਟਰਸਟ ਕੀਤਾ ਤੇ ਵਾਪਿਸ ਆਏ।
0: ਨਹੀਂ ਚਲੋ ਆਪਾਂ ਇਹ ਥੋੜਾ ਜਿਹਾ ਬਿਜ਼ਨਸ ਤੋਂ ਹਟ ਕੇ ਗੱਲ ਹੋ ਗਈ, ਇਹ ਆਪਾਂ ਕਹਿ ਰਹੇ ਕਿ ਕੋਈ ਬੰਦਾ ਤੁਹਾਨੂੰ ਯੂਜ਼ ਕਰ ਰਿਹਾ, ਤੁਹਾਡੇ ਤੋਂ ਕੋਈ ਮਤਲਬ ਲੈਣਾ ਆ, ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਯਾਰ ਮੇਰਾ ਕਲੋਜ਼ ਨਹੀਂ ਹੈ, ਇਹ ਸਿਰਫ ਆਪਣੇ ਮਤਲਬ ਤੱਕ ਹੀ ਸੀਮਤ ਆ। ਸੋ ਬੰਦਾ ਵਾਰ-ਵਾਰ ਤੁਹਾਡੇ ਕੋਲ ਆ ਰਿਹਾ, ਮਤਲਬ ਕੱਢ ਕੇ ਜਾ ਰਿਹਾ, ਫਿਰ ਆ ਰਿਹਾ। ਸੋ ਆਪਾਂ ਕਈ ਵਾਰ ਬਹੁਤ ਸਾਰੇ ਐਸੇ ਰਿਸ਼ਤੇ ਹੁੰਦੇ ਨਾ, ਬਹੁਤ ਸਾਰੇ ਐਸੇ ਲੋਕ ਹੁੰਦੇ ਜਿਹੜੇ ਸਿਰਫ ਤੁਹਾਨੂੰ ਮਤਲਬ ਤੇ ਯਾਦ ਕਰਦੇ ਆ, ਅੱਗੇ ਪਿੱਛੇ ਦੁੱਖ ਸੁੱਖ ਦੇ ਸਹਾਈ ਨਹੀਂ ਹੁੰਦੇ। ਸੋ ਆਪਣਾ ਮਤਲਬ ਕੱਢਦੇ ਚਲੇ ਜਾਂਦੇ ਆ ਜੇ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਮਤਲਬੀ ਆ। ਸੋ ਕੀ ਆਪਾਂ ਉਹਦੀ ਹਰ ਵਾਰ ਮਦਦ ਕਰਾਂਗੇ ਪਤਾ ਲੱਗ ਜਾਣ ਦੇ ਬਾਵਜੂਦ ਵੀ?
1: ਇਹ ਵੀ ਬੜਾ ਔਖਾ ਕੁਐਸਚਨ ਹੈ ਪ੍ਰਭ ਜੀ। ਮੈਂ ਕਹਾਂਗੀ ਜਿੱਦਾਂ ਮੇਰਾ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੈ, ਆਈ ਥਿੰਕ ਸਿਚੁਏਸ਼ਨ ਬੇਸਡ ਹੋਏਗਾ ਵੀ
0: ਸਿਚੁਏਸ਼ਨ ਬੇਸਡ ਹੋਏਗਾ
1: ਕਿਹੋ ਜੀ ਹੈਗੀ ਹੈ ਕਿ ਕਿੱਥੇ ਹੈਗੇ ਆ। ਬਟ ਮੇ ਬੀ ਡਿਪਲੋਮੈਟਿਕ ਹੋ ਰਹੀ ਹਾਂ ਪਰ ਮੇਰਾ ਆਨਸਰ ਮੈਨੂੰ ਪਤਾ ਨਹੀਂ ਹੈਗਾ।
0: ਹਾਂ ਨਹੀਂ ਆਫ ਕੋਰਸ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਇਹੀ ਕਿਹਾ ਕਿ ਸਾਡਾ ਕੰਮ ਹੈ ਹੈਲਪ ਕਰਨਾ। ਇੱਕ ਦੋਸਤ ਨੇ ਤਾਂ ਬਹੁਤ ਵਧੀਆ ਐਗਜ਼ਾਮਪਲ ਵੀ ਦੇਤੀ, ਕਹਿੰਦੇ ਕਿ ਕੋਈ ਪੁਰਾਣੀ ਕਹਾਵਤ ਆ, ਕਹਿੰਦੇ ਕਿ ਕੋਈ ਬੰਦਾ ਬਿੱਛੂ ਪਾਣੀ 'ਚੋਂ ਚੱਕ ਕੇ ਬਾਹਰ ਰੱਖ ਰਿਹਾ ਸੀ, ਉਹ ਫਿਰ ਡੰਗ ਮਾਰਦਾ ਸੀਗਾ, ਉਹ ਫਿਰ ਪਾਣੀ ਡਿੱਗ ਪੈਂਦਾ ਸੀ, ਉਹ ਫਿਰ ਕੱਢਦਾ ਸੀ, ਫਿਰ ਬਿੱਛੂ ਬਾਹਰ ਆਉਂਦਾ ਸੀ, ਫਿਰ ਡੰਗ ਮਾਰਦਾ ਸੀ। ਅਤੇ ਕਿਸੇ ਨੇ ਕਿਹਾ ਯਾਰ ਤੂੰ ਪਾਗਲ ਆ, ਵੀ ਤੂੰ ਬਿੱਛੂ ਨੂੰ ਬਚਾ ਰਿਹਾ ਉਹ ਤੈਨੂੰ ਡੰਗ ਮਾਰਿਆ। ਕਹਿੰਦਾ ਨਹੀਂ ਮੇਰਾ ਕੰਮ ਆ ਬਚਾਉਣਾ, ਉਹਦਾ ਕੰਮ ਆ ਉਹਦੀ ਫਿਤਰਤ ਦਾ ਡੰਗ ਮਾਰਨਾ।
1: ਬਿਲਕੁਲ।
0: ਸੋ ਕਈ ਇਨਸਾਨਾਂ ਦੀ ਫਿਤਰਤ ਹੁੰਦੀ, ਉਹ ਕਹਿੰਦੇ ਤੁਸੀਂ ਆਪਣੇ ਰਾਹ ਚੱਲਦੇ ਚੱਲੋ, ਤੁਸੀਂ ਉਹਨਾਂ ਦੇ ਵਿੱਚੋਂ ਕੀਪ ਹੈਲਪਿੰਗ ਦੈਮ ਪੀਪਲ, ਔਰ ਜਾਂ ਫਿਰ ਤੁਸੀਂ ਕਹੋਗੇ ਨਹੀਂ ਯਾਰ ਡੰਗ ਮਾਰਿਆ ਚੱਕ ਕੇ ਪਰਾਂ ਸੁੱਟੋ, ਜਾਂ ਤੁਸੀਂ ਮੇਰੇ ਵਰਗੇ।
1: ਆਈ ਥਿੰਕ ਉਹ ਆਪਣੀ ਨੇਚਰ ਤੇ ਵੀ ਡਿਪੈਂਡ ਕਰਦਾ, ਤਾਂ ਹੀ ਮੈਂ ਔਨ ਦਾ ਸਪੌਟ ਆਈ ਥਿੰਕ ਡਿਸਾਈਡ ਹੀ ਨਹੀਂ ਕਰ ਸਕਦੀ ਜਦ ਤੱਕ ਮੈਨੂੰ ਸਿਚੁਏਸ਼ਨ ਨਹੀਂ ਪਤਾ ਹੋਏਗੀ।
0: ਜੀ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ। ਮੈਨੂੰ ਪਤਾ ਸੀ ਤੁਹਾਡਾ ਜਵਾਬ ਕਨਫਿਊਜ਼ ਕਰਨ ਵਾਲਾ ਹੋਣਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 ਦੇਖੋ ਰਸ਼ਮੀਤ ਜੀ ਹੁਣ ਜਦੋਂ ਵੀ ਜਵਾਬ ਦਿੰਦੇ ਨਾ ਇੱਧਰ ਦਾ ਨਾ ਉੱਧਰ ਦਾ 50-50 ਕਰ ਜਾਂਦੇ ਆ, ਸਗੋਂ ਸਵਾਲ ਪੁੱਛਣ ਵਾਲੇ ਨੂੰ ਕਨਫਿਊਜ਼ ਕਰ

0: ਪਰ ਫਿਰ ਤੁਹਾਨੂੰ ਨੰਬਰ ਦੇ ਦਈਏ ਗ੍ਰੈਂਡ ਹੋਮ ਫਰਨੀਚਰ ਦਾ। ਫਰਨੀਚਰ ਦੀ ਬਾਇੰਗ ਵਾਸਤੇ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ 647-262-00 ਨਾਲ ਦੀ ਨਾਲ ਫੈਸ਼ਨ ਆਈ ਕਿਊ ਨੂੰ ਨਹੀਂ ਤੁਸੀਂ ਭੁੱਲਣਾ। ਫੈਸ਼ਨ ਆਈ ਕਿਊ ਦੇ ਜਿੱਥੇ 20-50% ਔਫ ਲੱਗਿਆ ਹੋਇਆ ਭੈਣਾਂ ਵਾਸਤੇ, ਲਹਿੰਗੇ ਗਰਾਰੇ ਸ਼ਰਾਰੇ, ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਲੈਣਾ ਆ 20-50% ਔਫ ਭੈਣਾਂ ਵਾਸਤੇ, ਮੇਲੇ ਆ ਰਹੇ ਬਹੁਤ ਸਾਰੇ, ਸੋ ਭੈਣੋ ਨੋਟ ਕਰ ਲਓ। ਸੋ ਫੈਸ਼ਨ ਆਈ ਕਿਊ 'ਤੇ ਪਹੁੰਚਣਾ, ਬਾਕੀ ਤੁਸੀਂ ਲਹਿੰਗੇ ਗਰਾਰੇ ਸ਼ਰਾਰਿਆਂ ਦੇ ਨਾਲ ਨਾਲ ਵਿਆਹ ਦੀ ਸ਼ੋਪਿੰਗ ਕਰਨੀ ਆ, ਜੇ ਘਰ ਵਿਆਹ ਆ ਗਿਆ ਪਾਰਟੀ ਆ ਗਈ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। ਥੀਮ ਮੈਰਿਜ ਕਰਵਾਉਣੀ ਆ, ਥੀਮ ਵੈਡਿੰਗ ਪਲਾਨ ਕਰ ਰਹੇ ਹੋ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ। ਜੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ਼ ਦੀ ਵੱਡੀ ਕਲੈਕਸ਼ਨ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ। ਸੋ ਫੈਸ਼ਨ ਆਈ ਕਿਊ ਹੋਈ ਪਈ ਆ ਚਾਰੇ ਪਾਸੇ, 905-453-2225 ਵੱਡੀ ਕਲੈਕਸ਼ਨ, ਕੋਟ ਪੈਂਟ ਸੂਟ ਬਲੈਜ਼ਰ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਸੋ ਪਹੁੰਚੋ ਫੈਸ਼ਨ ਆਈ ਕਿਊ, ਇੱਕ ਗੇੜਾ ਜ਼ਰੂਰ ਲਾ ਕੇ ਆਓ ਫੈਸ਼ਨ ਆਈ ਕਿਊ 'ਤੇ, 905-453-2225 905-453-2225 ਫੈਸ਼ਨ ਆਈ ਕਿਊ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜਤਿੰਦਰ ਜੀ? ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ? ਜੀ ਆਪਣਾ ਰੇਡੀਓ ਥੋੜ੍ਹਾ ਜਿਹਾ ਘੱਟ ਕਰ ਲਓ। ਜਤਿੰਦਰ ਸਿਹਰਾ ਸੀਰਾ, ਆਈ ਐਮ ਨੋਟ ਸ਼ੋਰ, ਆਵਾਜ਼ ਥੋੜ੍ਹਾ ਨਾਮ ਪਿਛਲਾ ਥੋੜ੍ਹਾ ਜਿਹਾ ਇੱਦਾਂ ਦਾ ਆ ਰਿਹਾ। ਜਤਿੰਦਰ ਜੀ ਤੁਸੀਂ ਓਨਰ ਹੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰੀ ਆਵਾਜ਼ ਸੁਣ ਨਹੀਂ ਪਾ ਰਹੇ ਲੱਗਦਾ, ਦੁਬਾਰਾ ਕਾਲ ਕਰ ਲਿਓ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਲੈ ਲਈਏ ਦੋ ਕੁ ਮੈਸੇਜ, ਬਸ ਗਏ ਅਤੇ ਆਏ। ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਇੰਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਇੰਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਇੰਸਿਸ। 905-805-3000 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਖੂਬਸੂਰਤ ਗਿਫਟ ਵੀ ਪਾਓ। ਕਿਆ ਬਾਤ ਹੈ ਜੀ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311।
0: ਕਿਆ ਬਾਤ ਹੈ ਜੀ, ਸੋ 905-673-3337 905-673-3337। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 6643।
2: ਹਾਂਜੀ ਸੰਧੂ ਸਾਹਿਬ, ਤੁਹਾਨੂੰ ਤੁਹਾਡੇ ਰੱਬਾਈ ਸੱਤਿਆਂ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ, ਚੜ੍ਹਦੀ ਕਲਾ ਜੀ।
0: ਕਿਆ ਬਾਤ ਹੈ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਠੀਕ ਠਾਕ ਹੋ?
2: ਮੈਂ ਹਾਂਜੀ ਬਹੁਤ ਵਧੀਆ, ਕਿਰਪਾ ਮਾਲਕ ਦੀ। ਮੈਂ ਕਿਹਾ ਮੌਸਮ ਥੋੜਾ ਜਿਹਾ ਖਰਾਬ ਆ, ਪਰ ਉਡਾਨ ਆਪਣੀ ਪੂਰੀ ਚੜਾਈਆਂ ਤੇ ਆ।
0: ਕਿਆ ਬਾਤ ਹੈ ਜੀ, ਬਿਲਕੁਲ। ਸੋ ਮੌਸਮ ਮੈਂ ਅੱਗੇ ਵੀ ਮੈਸੇਜ ਦੇ ਕੇ ਹਟਿਆ ਕਿ ਅੱਜ ਥੋੜੀ ਜਿਹੀ ਵਿਜ਼ੀਬਿਲਟੀ ਘੱਟ ਆ, ਸੋ ਗੱਡੀਆਂ ਪਿਆਰ ਨਾਲ ਚਲਾਓ, ਅੱਜ ਥੋੜਾ ਜਿਹਾ ਵਿਜ਼ੀਬਿਲਟੀ ਦਾ ਚੱਕਰ ਆ। ਸੋ ਵਿਜ਼ੀਬਿਲਟੀ ਮੈਂ ਜਦੋਂ ਆ ਰਿਹਾ ਸੀ ਤੇ ਬਹੁਤ ਘੱਟ ਸੀਗੀ, ਹੁਣ ਕਿਵੇਂ ਬਾਹਰ ਵੈਦਰ ਠੀਕ ਹੈ, ਵਿਜ਼ੀਬਿਲਟੀ ਕਿ ਅੱਜ ਵੀ ਘੱਟ ਆ?
2: ਮੈਂ ਵੀ ਹੁਣ ਜਾ ਰਿਹਾ ਸੀ ਘਰ ਨੂੰ, ਇੱਥੇ ਲੋਕਲੀ ਕਿਚਨ ਵਾਟਰਲੂ, ਮੈਂ ਤਾਂ ਕੈਬ ਚਲਾਉਣਾ ਤੁਹਾਨੂੰ ਪਤਾ, ਇੱਥੇ ਤਾਂ ਠੀਕ ਆ ਪਰ ਫਿਰ ਵੀ ਰਾਤ ਤਾਂ ਰਾਤ ਹੀ ਆ, ਜਦ ਮੀਂਹ ਪੈਂਦਾ ਹੋਵੇ ਨਾ।
0: ਨਹੀਂ ਮੈਂ ਵੀ ਐਕਚੁਅਲੀ ਮੈਂ ਉਧਰੋਂ ਹੀ ਆਇਆ ਤੇ ਹਾਈਵੇ ਤੇ ਵਿਜ਼ੀਬਿਲਟੀ ਬਹੁਤ ਘੱਟ ਸੀ, ਜਦੋਂ 7-8 ਵਜੇ ਦੇ ਵਿਚਕਾਰ ਤਾਂ ਸਮਾਂ ਥੋੜਾ ਜਿਹਾ ਇੱਦਾਂ ਦਾ, ਉਦੋਂ ਤਾਂ ਘੱਟ ਸੀ। ਆਈ ਐਮ ਨੋਟ ਸ਼ੋਰ ਕਿ ਹੁਣ ਵੈਦਰ ਥੋੜਾ ਜਿਹਾ ਸਾਫ਼ ਲੱਗ ਰਿਹਾ ਮੈਨੂੰ ਬਾਹਰ, ਪਰ ਪਹਿਲਾਂ ਬਹੁਤ ਘੱਟ ਸੀ।
2: ਫਿਰ ਵੀ ਬਚ ਬਚਾ ਕੇ ਜਿੱਦਾਂ ਹਨਾ।
0: ਜੀ ਬਿਲਕੁਲ ਬਿਲਕੁਲ, ਡਰਾਈਵ ਆਲਵੇਜ਼ ਸਲੋ ਕਰੋ, ਆਰਾਮ ਨਾਲ ਕਰੋ, ਪਹੁੰਚ ਹੀ ਜਾਣਾ ਘਰੇ, 2 ਮਿੰਟ ਲੇਟ ਪਹੁੰਚ ਜਾਓਗੇ, ਪਰ ਸੇਫਲੀ ਪਹੁੰਚਣਾ ਬਹੁਤ ਜ਼ਰੂਰੀ ਹੈ।
2: ਸੇਫਲੀ ਪਹੁੰਚਣਾ ਜ਼ਰੂਰੀ ਹੈ, ਕੋਈ ਨਾ ਕੋਈ ਉਡੀਕ ਰਿਹਾ ਆਪਾਂ ਨੂੰ।
0: ਜੀ ਬਿਲਕੁਲ ਜੀ ਬਿਲਕੁਲ।
2: ਤੇ ਤੁਹਾਡਾ ਟੌਪਿਕ ਬਹੁਤ ਵਧੀਆ, ਮੈਂ 2 ਤਰੀਕੇ ਨਾਲ ਆਨਸਰ ਦੇਵਾਂਗਾ ਜੀ।
0: ਜੀ
2: ਜਿਹੜੇ ਤਾਂ ਚਾਹੇ ਕੋਈ ਮੇਰੇ ਮਿੱਤਰ ਆ, ਚਾਹੇ ਰਿਸ਼ਤੇਦਾਰ ਆ, ਚਾਹੇ ਕਿੰਨਾ ਵੀ ਮੇਰਾ ਕਲੋਜ਼ ਆ, ਜਿਹੜਾ ਤਾਂ ਮੇਰੇ ਨਾਲ ਸੀਰੀਅਸ ਰਿਲੇਸ਼ਨ ਰੱਖਣਾ ਚਾਹੁੰਦਾ ਜਾਂ ਰੱਖ ਰਿਹਾ, ਉਹਦੇ ਲਈ ਤਾਂ ਹਾਜ਼ਰ ਆਪਾਂ, ਅੱਧੀ ਰਾਤ ਵੀ ਹੈਗਾ ਕੁਛ ਨਹੀਂ ਹੈਗਾ, ਨੰਗੇ ਪੈਰੀ ਜਿੱਦਾਂ
0: ਜੁੱਤਾ ਕਰੀ ਚੱਲੇ, ਯੂਜ ਜਿੰਨਾ ਮਰਜ਼ੀ ਕਰੀ ਚੱਲੇ,
2: ਹਾਂ ਜਿਹੜਾ ਸੀਰੀਅਸ ਆ, ਜਿਹੜਾ ਸੀਰੀਅਸ ਗੱਲ ਸਮਝੋ, ਜਿਹੜਾ ਜਿਹੜਾ ਮਤਲਬ ਮਿਲੇ ਆਉਂਦਾ ਉਹਦਾ ਮੈਂ ਜ਼ਰੂਰ ਕਰੂੰਗਾ, ਪਰ ਆਪਦਾ ਖਰਾਬ ਕਰਕੇ ਨੀ, ਫਿਰ ਵੀ ਹੈਲਪ ਕਰੂੰਗਾ ਉਹਦੀ, ਉਹਦੇ ਉੱਤੇ ਭਾਗ ਨੇ ਉਹ ਪਰਮਾਤਮਾ ਜੋ ਕੁਛ ਆਪਾਂ ਕਰ ਸਕਦੇ ਹਾਂ,
0: ਪਰ ਆਪਣਾ ਖਰਾਬ ਕਰਕੇ
2: ਜਿੱਦਾਂ ਕਹਿੰਦੇ ਆਪਣਾ ਖਰਾਬ ਕਰਕੇ ਨੀ, ਕਿਉਂਕਿ ਜਿਹੜੇ ਮੇਰੇ ਨਾਲ ਸੀਰੀਅਸ ਨੇ ਜਿਹਨਾਂ ਨੂੰ ਮੈਂ ਕਾਊਂਟ ਕਰ ਸਕਦਾ ਵੀ ਅੱਧੀ ਰਾਤ ਨੂੰ ਵੀ ਹੱਕ ਮਾਰਾ ਖੜਨਗੇ
0: ਜੀ। ਕਈ ਵਾਰ
2: ਖਰਾਬ ਕਰਕੇ,
0: ਬਿਲਕੁਲ ਮੈਂ ਸਮਝ ਗਿਆ ਬਾਈ ਜੀ, ਕਈ ਵਾਰ ਕੀ ਹੁੰਦਾ ਕਿ ਹਰ ਜਗ੍ਹਾ ਤੇ ਕਈ ਵਾਰ ਪੈਸਾ ਇਨਵੋਲਵ ਨਹੀਂ ਹੁੰਦਾ, ਤੁਹਾਡੀ ਇਮੋਸ਼ਨਲ ਇਨਵੈਸਟਮੈਂਟ ਵੀ ਬਹੁਤ ਹੁੰਦੀ ਹੈ, ਤੁਸੀਂ ਕਿਸੇ ਦੀ ਹੈਲਪ ਕਰਦੇ ਹੋ, ਤੁਸੀਂ ਬਹੁਤ ਸਾਰੇ ਇਮੋਸ਼ਨ ਵਿੱਚ ਪਾਉਂਦੇ ਹੋ ਕਿ ਯਾਰ ਮੈਂ ਦੇਖੇ ਦੀ ਹੈਲਪ ਕਰ ਰਿਹਾ, ਹੈ ਨਾ, ਇੱਕ ਨਵਾਂ ਰਿਸ਼ਤਾ ਬਣੂਗਾ, ਦੋਸਤੀ ਦਾ ਰਿਸ਼ਤਾ ਜਾਂ ਵਟਐਵਰ ਕੁਛ ਵੀ ਆ, ਪਰ ਜਦੋਂ ਤੁਸੀਂ ਤੁਹਾਨੂੰ ਅੱਗੋਂ ਐਪਰੀਸ਼ੀਏਸ਼ਨ ਨਹੀਂ ਮਿਲਦਾ ਔਰ ਅੱਗੋਂ ਇੱਕ ਤਰ੍ਹਾਂ ਦਾ ਬਿਟਰੇ ਧੋਖਾ ਮਿਲਦਾ, ਫਿਰ ਉਹ ਚੀਜ਼ ਤੁਹਾਨੂੰ ਹਰਟ ਕਰਦੀ, ਕਿਤੇ ਨਾ ਕਿਤੇ ਪੈਸਾ ਤੁਸੀਂ ਭੁੱਲ ਜਾਂਦੇ ਹੋ, ਪਰ ਉਹ ਜਿਹੜੀ ਇਮੋਸ਼ਨਲ ਇਨਵੈਸਟਮੈਂਟ ਸਮੇਂ ਦੀ ਕੀਤੀ ਹੋਈ ਆ ਉਹ ਤੁਹਾਨੂੰ ਇਹ ਚੀਜ਼ਾਂ ਭੁੱਲਣ ਨਹੀਂ ਦਿੰਦੀ, ਔਰ ਤੁਸੀਂ ਕਈ ਵਾਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਮਦਦਗਾਰ ਐਸੇ ਹੁੰਦੇ ਜਿਹਨੂੰ ਐਕਚੁਅਲ ਦੇ ਵਿੱਚ ਮਦਦ ਦੀ ਲੋੜ ਹੁੰਦੀ ਆ, ਫਿਰ ਉਦੋਂ ਤੁਹਾਡਾ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਮਨ ਖੱਟਾ ਹੋ ਗਿਆ, ਹੁਣ ਨਹੀਂ ਬੰਦਾ ਕਿਸੇ ਦੀ ਹੈਲਪ ਕਰਦਾ।
2: ਤੁਸੀਂ ਦਿਲ ਦੀ ਗੱਲ ਜਿੱਦਾਂ ਮੇਰੇ ਮੂੰਹ ਚੋਂ ਲਫ਼ਜ਼ ਹੋ ਖਿੱਚਲੇ, ਬਈ ਕਈ ਵਾਰੀ ਨਾ ਉਹ ਜਿਹੜਾ ਪੁਰਾਣਾ ਕੋਈ ਬੈਡ ਐਕਸਪੀਰੀਅੰਸ ਹੋਇਆ ਹੋਇਆ ਉਹ ਕੋਈ ਨਾ
0: ਜੀ
2: ਦਾ ਉਹ ਆਸਾਨ ਵੀ ਚੱਲੇਗਾ ਤੇ ਕਰੇਗਾ,
0: ਹਾਂ ਬਿਲਕੁਲ ਬਿਲਕੁਲ,
2: ਪਰ ਉਹਦੇ ਨਾਲ ਵੀ ਉਹ ਬਿਤਕਰਾ ਹੋ ਜਾਣਾ ਕਿਉਂਕਿ ਤੁਹਾਡਾ ਬੈਡ ਐਕਸਪੀਰੀਅੰਸ ਹੋਇਆ।
0: ਦੇਖੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਸਲੇ ਦਾ ਜਿਹੜਾ ਅਸਲੀ ਖੂਨ ਆ ਜਿਹਦੇ ਵਿੱਚ ਗੈਰਤ ਦਾ ਜੇ ਚੰਗੇ ਖਾਨਦਾਨ ਦਾ ਖੂਨ, ਉਹ ਤਾਂ ਅਹਿਸਾਨ ਇੱਕ ਵਾਰੀ ਵੀ ਕਰ ਦੋ ਨਾ, ਪਾਣੀ ਵੀ ਪਿਆ ਦੋ, ਕਹਿੰਦੇ ਉਹ ਮਰਦੇ ਦਮ ਤੱਕ ਨਹੀਂ ਭੁੱਲਦਾ,
2: ਜ਼ਿੰਦਗੀ ਚ ਨਹੀਂ ਭੁੱਲੂਗਾ, ਬਹੁਤ ਸੋਹਣਾ ਲਾਫੀ।
0: ਸੋ ਬਾਕੀ ਬੇਗੈਰਤ ਇਨਸਾਨਾਂ ਦਾ ਕੀ ਆ, ਕਹਿੰਦੇ ਕਿ ਉਹਨਾਂ ਦਾ ਤਾਂ ਸਰੀ ਜਾਂਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
2: ਬਿਲਕੁਲ ਬਿਲਕੁਲ ਕਰਤਾ ਤੁਸੀਂ ਸਮੁੰਦਰ,
0: ਕੀ ਬਾਤ ਆ, ਕੁਝ ਇਕੱਠਾ ਕਰਤਾ, ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਕੁਝ ਸਮੁੰਦਰ ਬੰਦ ਕਰਨੀ ਆਏ ਆਪਾਂ ਗੱਲਾਂ ਨਾਲ। ਸੋ 0169 ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਹੋ
3: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਜੀ
3: ਆਪਣਾ ਜੀ? ਦੇਖੋ ਬਿੱਛੂ ਦੀ ਗੱਲ ਹੋ ਰਹੀ ਸੀ, ਬਿੱਛੂ ਤਾਂ ਇਹ ਕਿ ਡੁੱਬ ਰਿਹਾ ਤੇ ਚਲੋ ਉਹਨੂੰ ਕੋਈ ਸੱਜੇ ਖੱਬੇ ਕਰ ਛੱਡਿਆ, ਲੇਕਿਨ ਜਿਹੜੇ ਫਰਾਡ ਕਰਨ ਵਾਲੇ, ਧੋਖਾਦੇਈ ਕਰਨ ਵਾਲੇ, ਤੁਹਾਡੇ ਇਤਮਾਦ ਦੇ ਆਪਣਾ ਠੇਸ ਪਹੁੰਚਾਉਣ ਵਾਲੇ ਬਿੱਛੂ,
0: ਉਹਨਾਂ ਨੂੰ ਪਛਾਣ ਨਹੀਂ ਸਕਦੇ,
3: ਬਚਣ ਦੀ ਇੱਕ ਜ਼ਰੂਰਤ ਹੈ
0: ਕਈ ਵਾਰੀ। ਅੱਛਾ, ਬੜੀ ਤੁਸੀਂ ਖੂਬ ਗੱਲ ਕੀਤੀ ਭਾਈ ਜਾਨ ਕਿ ਦੇਖੋ ਬਿੱਛੂ ਨੂੰ ਤਾਂ ਸਾਨੂੰ ਪਤਾ ਇਹਨੇ ਡੰਗ ਮਾਰਨਾ, ਉਹ ਤਾਂ ਦਿਖਦਾ ਆ, ਔਰ ਜਿਹੜੇ ਇਨਸਾਨ ਬਿੱਛੂ ਬਣੇ ਫਿਰਦੇ ਆ ਬਿਨਾਂ ਡੰਗ ਤੋਂ, ਇਹਨਾਂ ਦੇ ਡੰਗੇ ਦਾ ਪਾਣੀ ਵੀ ਨਹੀਂ ਮੰਗਦਾ ਬੰਦਾ।
3: ਹਾਂਜੀ ਹਾਂਜੀ ਹਾਂਜੀ, ਉਹ ਪਾਣੀ ਵੀ ਨਹੀਂ ਮੰਗਦਾ, ਤੇ ਬੰਦਾ ਆਦਾ ਵੀ ਇਹ ਕਿ ਹੁਣ ਮੈਂ ਆਪਣੇ ਨਾਲ
0: ਕਿੱਧਰ ਜਾ,
3: ਨੈਕਸਟ ਟਾਈਮ ਇਹ ਕਿ ਆਪਣੇ ਜਿਹੜਾ ਕਸਾਚਾ ਵੀ ਹੁੰਦਾ ਨਾ,
0: ਜਿਹਨੂੰ
3: ਮਦਦ ਦੀ ਜ਼ਰੂਰਤ ਹੋਵੇ, ਬੰਦਾ ਇਹ ਕਿ ਸੋਚੋ ਵਿਚਾਰ ਚ ਇੱਕ ਪੈ ਜਾਂਦੇ।
0: ਦੇਖੋ
3: ਪਰਮਾਤਮਾ ਦੇ ਨਾਲ ਇਹ ਕਿ ਕਿਤਨੇ ਅਸੀਂ ਧੋਖੇ ਦੇਈ ਕਰਨੇ ਆ, ਫਰਾਡ ਕਰਨੇ ਆ, ਅਸੀਂ ਵਾਅਦੇ ਕਰਨੇ ਆ, ਲੇਕਿਨ ਉਹ ਸਾਡਾ ਨੁਕਸਾਨ ਨਹੀਂ ਕਰਦੇ
0: ਜੀ,
3: ਉਹ ਪਰਮਾਤਮਾ ਸਾਡੇ ਨਾਲ ਨੁਕਸਾਨ ਨਹੀਂ ਕਰਦੀ, ਲੇਕਿਨ ਜੋ ਇਨਸਾਨ ਹੈ ਇਹ ਥੱਲੇ ਇਸ ਜ਼ਮੀਨ ਤੇ ਜਿਹਨੇ ਖਾਲੀ ਹੱਥ ਹੀ ਜਾਣਾ ਵੇ, ਉਹ ਕਿਤਨੀ ਕਿਤਨੀ ਇੱਕ ਵੱਡਾ ਕੁੱਟੀ ਕਰਦਾ ਇਹੋ ਜਿਹੇ ਬਿੱਛੂ। ਮੈਂ ਖਤਮ ਕਰ ਦਿਆਂਗਾ, ਮੈਂ ਆਪਣੇ ਰਿਹਾਇਸ਼ ਤੇ ਆਪਣੇ ਗਰੀਬ ਖਾਨੇ ਦੇ ਬਾਹਰ ਵੀ ਇਹ ਲਿਖਿਆ ਕਿ ਹੱਕ ਦੀ ਰੋਜ਼ੀ ਰੋਟੀ,
0: ਕੀ ਬਾਤ ਆ,
3: ਇਹ ਬੜੀ ਵੱਡੀ ਇੱਕ ਇਬਾਦਤ ਹੈ,
0: ਬਿਲਕੁਲ
3: ਆਪਣੀ ਗੱਡੀ ਤੇ ਵੀ ਲਿਖੇ ਆ, ਤੇ ਮੁਖਤਲਿਫ ਕਿਸਮ ਦੇ ਬਿੱਛੂ ਜਿਹੜੇ ਨਾ, ਚਾਹੇ ਮੇਰੇ ਆਪਣੇ ਪਿੱਛੇ ਨੇ ਇਲਾਕੇ ਚ, ਉਹ ਮੈਨੂੰ ਵੱਢਣ ਨੂੰ ਇੱਕ ਖਾਂਦੇ ਨੇ ਕਿ ਲਿਖੇ ਆ ਕਿਉਂ ਇਹਨੇ, ਮੈਂ ਤਾਂ ਉਸ ਪਰਮਾਤਮਾ ਵਾਸਤੇ ਲਿਖੇ ਆ, ਉਹ ਮੇਰੀ ਇੱਕ ਜਾਨ ਦਾ ਵੈ,
0: ਕਿਆ ਬਾਤ ਆ,
3: ਕੁਛ ਹੈ ਰੱਬ ਤੁਹਾਡਾ ਪਤਾ ਕਰੇ, ਖਾਲੀ ਹੱਥ ਇੱਕ ਜਾਣਾ ਕਿ ਜਿਹੜੇ ਠੱਗੀਆਂ ਕਰਨ ਵਾਲੇ ਬਿੱਛੂ ਨਾ, ਉਹਨਾਂ ਨੂੰ ਵੀ ਇਹ ਕਿ ਆਪਣਾ ਨਾ ਸਮਝ ਆ ਜਾਣੀ ਚਾਹੀਦੀ ਹੈ ਕਿ ਲੈ ਕੇ ਚੁੱਕੋ ਨੀ ਜਾਣਾ,
0: ਕਿਆ ਬਾਤ ਆ,
3: ਖਾਲੀ ਇੱਕ ਜਾਣਾ ਵੈ।
0: ਬਹੁਤ ਸ਼ੁਕਰੀਆ ਬਾਈ ਜੀ,
3: ਔਰ ਨੰਗੇ ਹੀ ਉੱਥੇ ਚਲਾ ਜਾਣਾ ਬਾਈ ਜੀ,
0: ਕਿਆ ਬਾਤ ਆ, ਬਹੁਤ ਸ਼ੁਕਰੀਆ, ਬੰਦੇ ਤੋਂ ਬਚੀਏ ਬਸ, ਬਾਕੀ ਤਾਂ ਇੱਧਰ ਉੱਧਰ ਵੱਜਣਾ, ਬੰਦੇ ਦੇ ਹਥਿਆਰ ਤੋਂ ਵੱਜਣਾ ਚਾਹੀਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕਿਆ ਬਾਤ ਆ, ਬਾਇਆ ਖੂਬ ਕਹਿ ਗਏ ਬਾਈ ਜੀ। ਜੀ ਸਰ ਲੰਡਨ ਵਾਲਿਓ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਲਾਮ ਅਲੈਕਮ,
4: ਸਤਿ ਸ਼੍ਰੀ ਅਕਾਲ, ਕੈਸੇ, ਵਾਲਿਮ ਸਲਾਮ, ਖੁਸ਼ ਰਹੀਏ
0: ਜੀ,
4: ਬਸ ਉਹ ਕੰਮ ਬਿਲਕੁਲ ਵਕਤ ਕਮ ਹੈ, ਇੰਪੋਰਟੈਂਟ ਚੀਜ਼ ਥੀ, ਬਿੱਛੂ ਪੇ ਬਾਤ ਹੋ ਰਹੀ ਹੈ
0: ਜੀ,
4: ਰਾਈਟ, ਤੋ ਬਿੱਛੂ ਯਾਦ ਰੱਖੀਏਗਾ, ਦੁਨੀਆ ਮੈਂ ਹਰ ਕੌਮ ਮੈਂ ਹਰ ਮਜ਼ਹਬ ਮੈਂ ਇਸਕੋ ਬੁਰਾ ਮਾਨਾ ਜਾਤਾ ਹੈ, ਬੇ ਇੰਤਿਹਾ ਸਾਂਪ ਖਤਰਨਾਕ, ਵਜ੍ਹਾ ਕਿਆ ਹੈ, ਇੱਕ ਹੀ ਵਜ੍ਹਾ, ਜਬ ਬਿੱਛੂ ਪੈਦਾ ਹੋਤਾ ਹੈ ਤੋ ਯਾਦ ਰੱਖੀਏਗਾ, ਉਹ ਸਭ ਸੇ ਪਹਿਲੇ ਆਪਣੀ ਮਾਂ ਕੋ ਮਾਰ ਡਾਲਤਾ, ਉਹ
0: ਓਕੇ,
4: ਯੇ ਕੋਈ ਨਹੀਂ ਬਤਾਤਾ ਆਪਕੋ, ਯੇ ਬੜੀ ਕਾਮ ਕੀ ਬਾਤੇ ਬਤਾਤਾ ਹੂੰ ਮੈਂ, ਹਰ ਇਨਸਾਨ ਕੋ ਵੋ ਚੀਜ਼ ਲਾ ਕੇ ਦੇਤਾ ਹੂੰ ਜੋ ਕਹੀਂ ਨਹੀਂ ਮਿਲਤੀ, ਵੋ ਯੇ ਕਿ ਏਕ ਸਾਥ ਇਨਕੇ 8 ਯਾ 10 ਬੱਚੇ ਹੋਤੇ ਔਰ ਮਾਂ ਕੀ ਪੀਟ ਫਟ ਕੇ ਪੈਦਾ ਹੋਤਾ ਹੈ, ਜੈਸੀ ਉਸਕੀ ਪੀਟ ਫਟਤੀ ਉਸਕਾ ਦਮ ਨਿਕਲ ਜਾਤਾ ਔਰ ਯੇ ਬੱਚੇ ਸਾਰੇ ਬਾਹਰ ਆਤੇ ਛੋਟੇ ਛੋਟੇ, ਔਰ ਪੂਰੇ ਦੇਖ ਲੇਤੇ کہ مر گئی تو چھوڑ کے چلے جاتے. تو بے وفائی کی سب سے بڑی ثبوت یہ ہے. اور دنیا میں ایسے شخص کو بہت برا مانا جاتا ہے جو پیدائش کے وقت اپنی ماں کو مار دیتا. یاد رکھیے گا یہ ہر سماج میں بھی ایسی بہت سی چیزیں ان تانترک ودیا میں بھی لکھا گیا ہے. ایسا بچہ بڑا خطرناک ہوتا, ملک کے لیے دیش کے لیے نقصان ہوتا بول کے, کیونکہ پیدا ہوتے ماں کو مار دیا نا. کیا قصور ہے؟ قصور آپ کا نہیں ہے, قصور اس کا نہیں ہے. قصور یہ ہے, یہ جو پرتھوی چلا رہا ہے یہ اس کا نظام ہے. یہ اشارہ دے رہا ہوں, بس یہ بات بولنا.
0: تھینک یو جی. ان کی ایسے لوگوں کی فطرت ایسی ہوتی, بچھو ورگی کیا بات,
4: ایسی فطرت ہوتی, وہ تبدیل ہو ہی نہیں سکتی. یاد رکھیے گا 12 سال کتے کی جو ہے نالی میں رکھتے بولتے سیدھا نکالتے, پھر ٹیڑھی ہو جاندی کتے کی. بولے ارے یار بولے یار میری تو فطرت ہی ہے, میں کی
0: کیا بات ہے. بہت شکریہ, تھینک یو سو مچ, بہت محبت, بہت پیار, کیا بات, بہت شکریہ, تھینک یو سو مچ. ہوں آپ بہت گلا باتیں کر لیا, ہوں تھوڑا جہا ایک گیڑا امبرسر دا لائیے.
5: بندہ مکدا مک جا.

0: ਕਿਆ ਬਾਤ ਆ।
1: ਮੈਂ ਤਾਂ ਇੱਦਾਂ ਹੀ ਕਹੂੰਗਾ ਕਿ ਜਿਹੜੇ ਲੋਕ ਕਿਸੇ ਨੂੰ ਇਸਤੇਮਾਲ ਕਰਦੇ ਆ, ਯੂਜ਼ ਕਰਦੇ ਆ, ਅਤੇ ਤੁਸੀਂ ਯੂਜ਼ ਹੋ ਵੀ ਜਾਂਦੇ ਹੋ, ਅਤੇ ਤੁਸੀਂ ਬੜੇ ਸ਼ਰਾਫਤ ਵਾਲੇ ਇਨਸਾਨ ਹੋ ਜੇ ਯੂਜ਼ ਹੋ ਜਾਂਦੇ ਹੋ, ਬੜੇ ਸਿੰਪਲ ਹੋ। ਬਸ ਮੈਂ ਤਾਂ ਕਹੂੰਗਾ ਕਿ ਤੁਸੀਂ ਝੱਲੇ ਹੋ, ਅਤੇ ਮੈਂ ਝੱਲਿਆਂ ਨੂੰ ਇੱਕ ਹੋਰ ਗੱਲ ਵੀ ਕਹੂੰਗਾ ਕਿ ਅਕਲਾਂ ਵਾਲੇ ਤੁਰ ਗਏ ਇੱਥੋਂ, ਕਿਉਂਕਿ ਜਿਹੜੇ ਤੁਹਾਨੂੰ ਯੂਜ਼ ਕਰਦੇ ਆ, ਇਸਤੇਮਾਲ ਕਰਦੇ, ਉਹ ਕਹਿੰਦੇ ਆ ਕਿ ਉਹ ਸਮਝਦੇ ਆ ਕਿ ਅਸੀਂ ਬਹੁਤ ਚਲਾਕ ਹਾਂ, ਅਸੀਂ ਇਹਨੂੰ ਯੂਜ਼ ਕਰ ਲਿਆ, ਇਸਤੇਮਾਲ ਕਰ ਲਿਆ। ਪਰ ਮੈਂ ਕਹਿ ਦੇਣਾ ਚਾਹੁੰਦਾ ਕਿ ਅਕਲਾਂ ਵਾਲੇ ਤੁਰ ਗਏ ਇੱਥੋਂ ਖਾਲੀ ਲੈ ਕੇ ਪੱਲਿਆਂ ਨਾਲ, ਅਕਲਾਂ ਵਾਲੇ ਤੁਰ ਗਏ ਇੱਥੋਂ ਲੈ ਕੇ ਖਾਲੀ ਪੱਲਿਆਂ ਨਾਲ, ਰੱਬ ਮੈਂ ਘੁੰਮਦਾ ਵੇਖਿਆ ਬੰਦਿਆਂ ਚੱਲ ਵਲੱਲਿਆਂ ਨਾਲ, ਬੰਦਿਆਂ ਚੱਲ ਵਲੱਲਿਆਂ ਨਾਲ।
2: ਮੇਰੇ ਗੇਟ ਤੇ ਪੰਗਾ ਜਿਹਾ ਕੋਈ ਪੈ ਗਿਆ ਲੱਗਦਾ ਏ।
1: ਸੋ ਸਮਾਂ ਸਾਡਾ ਇੱਥੇ ਹੋ ਚੱਲਿਆ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ 9 to 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਅਤੇ ਪਿਆਰ ਮੁਹੱਬਤ ਦੀਆਂ ਤੁਹਾਡੇ ਨਾਲ ਸਾਂਝਾ ਪਾਵਾਂਗੇ ਕੱਲ੍ਹ ਨੂੰ 9 to 10। ਇੱਥੇ ਮੈਨੂੰ ਦਿਓ ਇਜਾਜ਼ਤ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਰੇਡੀਓ ਉਡਾਨ ਇੰਸਟਾਗ੍ਰਾਮ ਆਰਜੇ ਪ੍ਰਭ ਸੰਧੂ 'ਤੇ ਮੈਨੂੰ ਜ਼ਰੂਰ ਉੱਥੇ ਤੁਸੀਂ ਉੱਥੇ ਮੇਰੇ ਨਾਲ ਜੁੜੋ, ਗੱਲਾਂ ਬਾਤਾਂ ਕਰੀਏ। ਰੇਡੀਓ ਉਡਾਨ ਦਾ ਪੇਜ ਫੋਲੋ ਕਰੋ ਅਤੇ ਆਪਾਂ ਉੱਥੇ ਹੋਰ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਿਆ ਕਰਾਂਗੇ। ਸੋ ਤੁਸੀਂ ਆਪਣਾ ਬਿਜ਼ਨਸ, ਤੁਹਾਡਾ ਕੋਈ ਸੱਜਣ ਮਿੱਤਰ ਭੈਣ ਭਰਾ ਦਾ ਆਪਣਾ ਰੈਸਟੋਰੈਂਟ ਦਾ ਬਿਜ਼ਨਸ ਆ, ਕੋਈ ਇੰਸ਼ੋਰੈਂਸ ਦਾ ਬਿਜ਼ਨਸ ਕਰਦਾ, ਕੋਈ ਆਟੋ ਇੰਸ਼ੋਰੈਂਸ, ਇਮੀਗ੍ਰੇਸ਼ਨ, ਤਾਂ ਜ਼ਰੂਰ ਤੁਸੀਂ ਰੈਫਰੈਂਸ ਦਿਓ। ਸਾਡੇ ਕੋਲ ਬਹੁਤ ਸਾਰੇ ਸਲੋਟਸ ਅਵੇਲੇਬਲ ਆ, ਤੁਹਾਡੇ ਬਿਜ਼ਨਸ ਨੂੰ ਐਡਵਰਟਾਈਜ਼ ਕਰਾਂਗੇ, ਰਲ ਮਿਲ ਕੇ ਅੱਗੇ ਵਧਾਂਗੇ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸ਼ੁਭ ਰਾਤਰੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਜਲਦੀ ਬ੍ਰੇਕ ਤੋਂ ਬਾਅਦ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮ।

0: स्नैक्स दी बड़ी कलेक्शन भी है जो कि तुहानू जरूर पसंद आएगी। ते फिर देर किस गल दी, अज ही कॉल करो 905-450-3333 ते एड्रेस विलेज ऑफ इंडिया 114 कैनेडी रोड साउथ ब्रैम्पटन। ब्यूटी इंडस्ट्री दी दुनिया विच अपना करियर बनाउन बारे सोच रहे हो ता हो जाओ टेंशन फ्री। अमायरा एकेडमी हेयर एंड एस्थेटिक्स तुहाडे ऐसे करियर ते ड्रीम्स नु दिखाउणगे सही राह, जो प्रोवाइड करदे हन सब तो बेहतरीन ते कंप्लीट कोर्स पैकेज पूरे कैनेडा विच। हेयर स्टाइलिंग डिप्लोमा, मेडिकल एस्थेटिक डिप्लोमा, ए सब दे नाल नाल अमायरा एकेडमी अपने यूनिक ते सुपर सैटिस्फाइंग हेयर सर्विसेज एंड स्पा ले वी जाने जांदे हन। हुणे कॉल करो 9053996110 ते और विजिट 114 कैनेडी रोड यूनिट 2 ब्रैम्पटन ओंटारियो।
1: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ,
2: ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜੇ ਹੋਏ ਸਾਰੇ

ਨਾਲ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਔਰ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਲੈ ਕੇ ਰੇਡੀਓ ਪ੍ਰੋਗਰਾਮ ਜੋ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੁਆਰਾ ਆਨਲਾਈਨ। ਵਿਸ਼ਵ ਪੰਜਾਬੀ ਸਾਂਝ ਅਖਬਾਰ ਵੀ ਤੁਸੀਂ ਸੁਬਹਾ ਪੜ੍ਹ ਸਕਦੇ ਹੋ ਇਹਨਾਂ ਦੀ ਐਪ ਡਾਊਨਲੋਡ ਕਰਕੇ vps24.ch 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਤੁਸੀਂ ਇਸ ਵੇਲੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਜੁੜ ਸਕੇ ਕਿਸੇ ਰਜੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6 ਤੋਂ 6:30 ਫਿਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਲੋਡ ਕਰਦੇ ਹਾਂ।

0: ਤੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਕਥੂਰੀਆ ਸਾਹਿਬ ਦੁਆਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ ਜੋ ਉਹਨਾਂ ਨੇ ਪੰਜਾਬੀਆਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਤੁਸੀਂ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਕੋਈ ਵੀ ਕਿਸੇ ਕਿਸਮ ਦਾ ਫੰਕਸ਼ਨ ਤੁਸੀਂ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਸੀਂ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਸੋ ਅੱਜ ਦੋਸਤੋ ਮੌਸਮ ਬਹੁਤ ਖੂਬਸੂਰਤ ਹੈ। ਅੱਜ 12 ਮਈ ਮੰਗਲਵਾਰ ਦਾ ਦਿਨ ਹੋ ਗਿਆ ਤੇ ਇਸ ਵੇਲੇ 6 ਡਿਗਰੀ ਟੈਂਪਰੇਚਰ ਹੈ ਬਾਹਰ ਤੇ ਬਾਹਰ ਮੌਸਮ ਤਾਂ ਕਿਆ ਖੂਬਸੂਰਤ ਹੈ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਪੱਛੋਂ ਦੀਆਂ ਪੈਣ ਕਣੀਆਂ ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ। ਇਸ ਵੇਲੇ ਬਹੁਤ ਬੂੰਦਾਬਾਂਦੀ ਹੋ ਰਹੀ ਹੈ, ਥੋੜੀ ਥੋੜੀ ਬਾਰਿਸ਼ ਵੀ ਹੋ ਰਹੀ ਹੈ ਔਰ ਇਹ ਬਾਰਿਸ਼ ਸਾਰੀ ਰਾਤ ਚੱਲਦੀ ਰਹਿਣੀ ਹੈ ਤੇ ਕੱਲ 13 ਮਈ ਨੂੰ ਬੁੱਧਵਾਰ ਨੂੰ ਟੈਂਪਰੇਚਰ ਹੋਏਗਾ 13 ਤੇ 5:56 ਤੇ ਸਵੇਰੇ ਸੂਰਜ ਨੇ ਦਰਸ਼ਨ ਦੇਣੇ ਨੇ ਤੇ 8:35 ਤੇ ਜੇ ਮੌਸਮ ਸਾਫ਼ ਰਿਹਾ ਤਾਂ ਸ਼ਾਮ ਨੂੰ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਲੇਕਿਨ ਹਵਾ ਜਿਹੜੀ ਆ 25-30 ਕਿਲੋਮੀਟਰ ਦੀ ਕੱਲ ਚੱਲੇਗੀ ਤੇ 40% ਕੱਲ ਨੂੰ ਵੀ ਬਾਰਿਸ਼ ਦੀ ਸੰਭਾਵਨਾ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ। 11 ਵਜੇ ਤੱਕ ਸਾਡੇ ਸਟੂਡੀਓ ਦਾ ਨੰਬਰ ਹੈ 1-1-647-5353-6473-6-4-7-3-6-7-5-3-5-3। ਸੋ ਅੱਜ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਲਈ ਸਾਡੇ ਲਈ ਬਹੁਤ ਖੁਸ਼ੀ ਦਾ ਇੱਕ ਸਬੱਬ ਹੈ ਕਿ ਸਾਡੇ ਇੱਕ ਬਹੁਤ ਪੁਰਾਣੇ ਦੋਸਤ ਪੰਜਾਬ ਤੋਂ ਔਰ ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣਾ ਬਹੁਤ ਨਾਮ ਕਮਾਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਹੈ, ਉੱਥੇ ਉਹ ਪੜ੍ਹੇ ਨੇ ਤੇ ਇੱਕ ਕਾਬਲ ਵੈਟਰਨਰੀ ਡਾਕਟਰ ਦੇ ਤੌਰ ਤੇ ਉਹਨਾਂ ਨੇ ਸਾਰੀ ਉਮਰ ਉੱਥੇ ਸੇਵਾ ਕੀਤੀ ਹੈ ਪੰਜਾਬ ਦੇ ਵਿੱਚ ਤੇ ਰਿਟਾਇਰਮੈਂਟ ਤੋਂ ਬਾਅਦ ਅੱਜ ਕੱਲ੍ਹ ਉਹ ਆਪਣੇ ਬੱਚਿਆਂ ਦੇ ਕੋਲ ਇੱਥੇ ਮਿਲਣ ਵਾਸਤੇ ਆਏ ਹੋਏ ਨੇ। ਉਹਨਾਂ ਦਾ ਨਾਮ ਦੱਸਣ ਤੋਂ ਪਹਿਲੇ ਮੈਂ ਥੋੜ੍ਹੀ ਜਿਹੀ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾ ਦੇਵਾਂਗਾ। ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੀ ਇੰਟਰੋਡਕਸ਼ਨ ਤੋਂ ਇਹਨਾਂ ਦਾ ਨਾਮ ਜਾਣ ਜਾਓ। 4 ਕੈਸਟਾਂ ਉਹਨਾਂ ਦੀਆਂ ਇਸ ਵੇਲੇ ਪੰਜਾਬੀ ਸੰਗੀਤ ਜਗਤ ਨੂੰ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਪਿਆਲਾ ਇਸ਼ਕ ਦਾ ਪ੍ਰੋਫੈਸਰ ਮੋਹਨ ਸਿੰਘ ਦੇ ਗੀਤ ਔਰ ਗਜ਼ਲਾਂ ਨੂੰ ਉਹਨਾਂ ਨੇ ਸੰਗੀਤਬੱਧ ਕਰਕੇ ਨਾ ਪਿਆਲਾ ਇਸ਼ਕ ਦਾ ਇੱਕ ਕੈਸਟ ਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਲਿਟਰੇਰੀ ਕੈਸਟ ਜਿਹੜੀ ਨਾ ਪੰਜਾਬੀ ਸੰਗੀਤ ਜਗਤ ਦੀ ਝੋਲੀ ਦੇ ਵਿੱਚ ਪਾਈ ਹੈ। ਸੱਸੀ ਪੁੰਨੂ ਦੋ ਜਾਣੇ ਨਰਿੰਦਰ ਬੀਬਾ ਦੇ ਨਾਲ ਉਹਨਾਂ ਦੀ ਇੱਕ ਕੈਸਟ ਉਹ ਵੀ ਰਿਲੀਜ਼ ਹੋਈ ਸੀ ਔਰ ਉਸ ਤੋਂ ਸ਼ੁਰੂ ਸਭ ਤੋਂ ਸ਼ੁਰੂਆਤ ਜਿਹੜੀ ਉਹਨਾਂ ਨੇ ਕੀਤੀ ਨਾ, ਜਿਹੜੀ ਇੱਕ ਹਿੰਦੁਸਤਾਨ ਦੀ ਸਰਕਾਰ ਵੱਲੋਂ ਇੱਕ ਕੈਸਟ ਤਿਆਰ ਕਰਵਾਈ ਗਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਜਿਹਦੇ ਉਹਨਾਂ ਨੇ ਬੱਲੀਏ ਕਣਕ ਦੀ ਜਿਹੜਾ ਟਾਈਟਲ ਸੌਂਗ ਹੈ ਨਾ ਉਹ ਗਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ। ਗੋਰਾ ਚਿੱਟਾ ਮੁੱਖ HMV ਦੁਆਰਾ, ਜਿਹਦੇ ਵਿੱਚ ਬਾਬੂ ਸਿੰਘ ਮਾਨ ਤੇ ਹੋਰ ਜਿੰਨੇ ਵੀ ਸਾਡੇ ਪਾਪੂਲਰ ਗੀਤਕਾਰ ਨੇ ਉਹਨਾਂ ਦੇ ਗੀਤ ਉਸ ਕੈਸਟ ਦੇ ਵਿੱਚ ਉਹਨਾਂ ਦੇ ਤੇ ਚੌਥੀ ਕੈਸਟ ਉਹਨਾਂ ਦੀ 2004 ਦੇ ਵਿੱਚ ਨਾ ਜਿਹੜੀ ਉਹਨਾਂ ਨੇ ਲੱਛੀ ਕੈਸਟ ਜਿਹੜੀ ਉਹਨਾਂ ਦੀ ਰਿਲੀਜ਼ ਹੋਈ ਸੀ ਪੰਜਾਬੀ ਸੰਗੀਤ ਜਗਤ ਨੂੰ ਜਿਹੜੀ ਉਹਨਾਂ ਨੇ ਦਿੱਤੀ। ਸੋ ਬਾਕੀ ਹੋਰ ਵੀ ਇੰਟਰੋਡਕਸ਼ਨ ਮੈਂ ਤੁਹਾਡੀ ਉਹਨਾਂ ਨਾਲ ਕਰਾਉਣਾ, ਬਹੁਤ ਕਾਬਿਲ ਇਨਸਾਨ ਨੇ। ਇੱਕ ਸਾਡੀ ਕਾਲ ਆ ਰਹੀ ਹੈ। ਸਤਿ ਸ੍ਰੀ ਅਕਾਲ ਜੀ। ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਦੇ ਪੁਰਾਣੇ ਬਹੁਤ ਬਹੁਤ ਮਸ਼ਹੂਰ ਗੀਤ ਜਿਹੜੇ 80-90 ਦੇ ਦੌਰਾਨ ਅਸੀਂ ਪੰਜਾਬ ਦੇ TV ਦੇ ਉੱਪਰ ਅਸੀਂ ਅਕਸਰ ਹੀ ਸੁਣਦੇ ਰਹੇ ਹਾਂ। ਲੱਛੀ ਤੂੰ ਨੱਚ, ਜੱਟ ਲਲਕਾਰੇ ਮਾਰਦਾ, ਗੋਰਾ ਚਿੱਟਾ ਮੁੱਖ, ਤੇਰੇ ਬਿਨਾਂ ਵੀ ਇਕੱਲੇ ਹਾਂ, ਤੇ ਹੁਣ 2-3 ਦੇ ਨਵੇਂ ਨਵੇਂ ਜਿਹੜੇ ਗੀਤ ਰਿਲੀਜ਼ ਹੋਏ ਨੇ ਨਾ, ਕਿ ਜੇ ਪੁੱਛਦਾ ਏ ਹਾਲ ਗੁਆ ਨਾ ਲਵੀ ਜਾਂ ਸਾਂਝ, ਪਿਛਲੇ ਸਾਲ ਉਹਨਾਂ ਦਾ ਇੱਕ 13 ਰੁਸਨਾ ਹੋਰ ਗੀਤ ਜਿਹੜਾ ਰਿਲੀਜ਼ ਹੋਇਆ। ਸੋ ਮੇਰੀ ਮੁਰਾਦ ਹੈ ਡਾਕਟਰ ਸੁਖਨੈਨ ਉਹਨਾਂ ਦਾ ਨਾਮ ਹੈ, ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸੰਬੰਧ ਰੱਖਦੇ ਨੇ। ਸੋ ਡਾਕਟਰ ਸਾਹਿਬ, ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਸਮੁੱਚੀ ਟੀਮ ਜਿਹਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਬਹੁਤ ਤੁਹਾਨੂੰ ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ ਦਰਸ਼ਨ ਜੀ, ਬਹੁਤ ਚੰਗਾ ਲੱਗਾ ਸਟੂਡੀਓ ਚ ਆ ਕੇ। ਸਭ ਤੋਂ ਪਹਿਲਾਂ ਮੈਂ ਆਪਣੇ ਸਭ ਰੰਗ ਪ੍ਰੋਗਰਾਮ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ। ਔਰ ਮੈਂ ਬੜਾ ਹੀ ਖੁਸ਼ ਨਸੀਬ ਹਾਂ ਕਿ ਅੱਜ ਸਟੂਡੀਓ ਚ ਆ ਕੇ, ਕਿਉਂਕਿ ਦਲਬੀਰ ਸਿੰਘ ਕਥੂਰੀਆ ਉਹਨਾਂ ਨਾਲ ਬੜਾ ਮੇਰਾ ਪਹਿਲਾਂ ਵੀ ਪਿਆਰ ਹੈ ਜੀ, ਬੜਾ ਪੁਰਾਣਾ, ਔਰ ਜਿਸ ਤਰੀਕੇ ਨਾਲ ਉਹ ਸੇਵਾ ਕਰ ਰਹੇ ਨੇ ਪੰਜਾਬੀ ਦੀ, ਉਹ ਵੀ ਮੈਂ ਕਹਾਂਗਾ ਕਿ ਇੱਕ ਬੜੀ ਕਾਬਲੇ ਤਾਰੀਫ ਹੈ। ਇੱਥੇ ਬਲਕਿ ਇੱਥੇ ਨਹੀਂ, ਉਹ ਪੂਰੇ ਇੰਡੀਆ 'ਚ, ਪਾਕਿਸਤਾਨ, ਹੋਰ ਜਗ੍ਹਾ ਵੀ ਉਹ ਜਾ ਕੇ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਪੰਜਾਬੀ ਦਾ ਫੈਲਾਅ ਕਰ ਰਹੇ ਨੇ। ਸੋ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਔਰ ਮੈਂ ਬੇਨਤੀ ਕਰਾਂਗੇ ਜਾਂ ਤੁਸੀਂ ਮੈਨੂੰ ਬੁਲਾਇਆ
0: ਜੋ
1: ਵੀ ਤੁਸੀਂ ਸੁਣਨਾ ਹੈ ਤੇ ਮੈਂ ਹਾਜ਼ਰ ਹਾਂ ਤੁਹਾਡੇ ਉੱਤੇ।
0: ਬਾਕੀ ਕਥੂਰੀਆ ਸਾਹਿਬ ਦੀ ਜਿੱਥੋਂ ਗੱਲ ਕੀਤੀ ਹੈ, ਦੇਖੋ 6 ਵਿਸ਼ਵ ਪੰਜਾਬੀ ਕਾਨਫਰੰਸਿਸ ਉਹਨਾਂ ਨੇ ਕਰਵਾ ਦਿੱਤੀਆਂ।
1: ਜੀ ਜੀ।
0: 3 ਕਰਵਾ ਦਿੱਤੀਆਂ ਉੱਥੇ ਪਾਕਿਸਤਾਨ ਦੇ ਵਿੱਚ,
1: ਹਾਂਜੀ
0: ਦੁਬਈ ਦੇ ਵਿੱਚ, 2 ਇੱਥੇ ਹੋ ਗਈਆਂ ਹੋਈਆਂ ਕੈਨੇਡਾ ਦੇ ਵਿੱਚ, ਤੇ 7ਵੀਂ ਹੁਣ 2-3-4 ਅਕਤੂਬਰ ਨੂੰ ਫਿਰ ਉਹਨਾਂ ਨੇ ਡੇਟ ਕਲੀਅਰ ਕੀਤੀ ਹੋਈ ਹੈ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਿਹੜੀ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਨਾਲ ਫਿਰ ਕਰਵਾ ਰਹੇ
1: ਹਾਂ।
0: ਤੇ ਕਥੂਰੀਆ ਸਾਹਿਬ ਨੂੰ ਤਾਂ ਮੈਂ ਕਹਿੰਦਾ ਹੁੰਦਾ ਉਹ ਪੰਜਾਬੀ ਦੇ ਬ੍ਰਾਂਡ ਅੰਬੈਸਡਰ ਹੈ ਕੈਨੇਡਾ ਦੇ ਵਿੱਚ। ਦੇਖੋ ਇੰਨਾ ਅਸਟੈਬਲਿਸ਼ਡ ਜਿਹੜਾ ਬਿਜ਼ਨਸਮੈਨ ਹੋਏ ਜਿਹਨੂੰ ਪਤਾ ਨਾ ਹੋਏ ਕਿ ਕਿੰਨਾ ਕਾਰੋਬਾਰ ਹੈ, ਇਹਦੇ ਬਾਵਜੂਦ ਵੀ ਉਹ ਆਪਣੇ ਤਨ ਮਨ ਧਨ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਹੈ, ਤੇ ਹਰ ਮਹੀਨੇ 1.5 ਮਹੀਨੇ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਜਾਣਾ ਹੈ ਪੰਜਾਬੀ ਦੇ ਪ੍ਰਚਾਰ ਦੇ ਨਾਲ ਨਾਲ, ਔਰ ਹੋਰ ਵੀ ਬਹੁਤ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਆ। ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ ਤੁਸੀਂ ਦੱਸਦਾ ਜਿਵੇਂ ਇੰਡੀਆ ਦਾ ਪਾਸ ਬਣਾਇਆ ਜਹਾਜ਼ ਦੇ ਉੱਤੇ, ਤੁਸੀਂ ਮਹੀਨੇ 1.5 ਮਹੀਨੇ ਬਾਅਦ ਉੱਥੇ ਤੁਰੇ ਰਹਿੰਦੇ ਹੋ। ਸੋ ਡਾਕਟਰ ਸਾਹਿਬ ਤੁਹਾਡੇ ਨਾਲ, ਤੁਹਾਡੇ ਸੰਗੀਤਕ ਸਫ਼ਰ ਦੀਆਂ, ਤੁਹਾਡੀ ਸਟਰਗਲ ਦੀਆਂ, ਤੁਹਾਡੇ ਮਿਊਜ਼ਿਕ ਦੇ ਨਾਲ ਪਿਆਰ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਸੋ ਪਹਿਲਾਂ ਤੁਹਾਡਾ ਹੀ ਗਾਇਆ ਹੋਇਆ ਇੱਕ ਗੀਤ ਸਾਡੇ ਸਰੋਤਿਆਂ ਦੇ ਨਾਲ ਅਸੀਂ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਆਪਾਂ ਕੰਟੀਨਿਊ ਜਿਹੜੀ ਰੱਖਾਂਗੇ।

0: ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਅਸੀਂ ਰਿਕਾਰਡਡ ਗਾਣੇ ਜਿਹੜੇ ਨਾ ਘੱਟ ਸੁਣਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਲਾਈਵ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਲਾਈਵ ਹੀ ਤੁਹਾਡੇ ਗਾਣਿਆਂ ਦੀ ਜਿਹੜੀ
1: ਜ਼ਰੂਰ
0: ਚਲਨ ਹੈ
1: ਜ਼ਰੂਰ
0: ਨਾ ਆਪਾਂ
1: ਜ਼ਰੂਰ
0: ਸਰੋਤਿਆਂ ਨੂੰ ਸ਼ੇਅਰ ਕਰੀਏ।
1: ਜੀ।
0: ਸੋ ਅੱਜ ਦੀ ਜਿਹੜੀ ਤੁਹਾਡੇ ਨਾਲ ਆਪਾਂ ਪੋਡਕਾਸਟ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਤੁਹਾਡੇ ਪ੍ਰੋਫੈਸ਼ਨ ਮੈਂ ਸੋਚ ਰਿਹਾ ਸੀ ਕਿ ਤੁਸੀਂ ਵੈਟਰਨਰੀ ਦੇ ਵਿੱਚ ਰਹੇ ਹੋ
1: ਜੀ,
0: ਤੇ ਪਸ਼ੂਆਂ ਦੇ ਨਾਲ ਉਹਨਾਂ ਦੀ ਪੂਰੀ ਸਟੱਡੀ ਕੀਤੀ, ਉਹਨਾਂ ਦਾ ਇਲਾਜ ਵੀ ਕੀਤਾ ਸਾਰੀ ਉਮਰ। ਦੇਖੋ ਸਟੱਡੀ ਹੋਰ ਤਰ੍ਹਾਂ ਦੀ ਹੈ,
1: ਬਿਲਕੁਲ
0: ਸਾਇੰਸ ਦੀ ਬੜੀ ਟਫ ਸਟੱਡੀ, ਤੇ ਮਿਊਜ਼ਿਕ ਦੇਖੋ ਇੱਕ ਸੂਖਮ ਜੀ ਇੱਕ ਕਲਾ
1: ਜੀ,
0: ਤੇ ਤੁਸੀਂ ਉਸ ਸਟੱਡੀ ਨੂੰ ਕਰਦੇ ਕਰਦੇ ਐਡੀ ਟਫ ਸਟੱਡੀ ਦੇ ਵਿੱਚ ਰਹਿੰਦੇ ਰਹਿੰਦੇ ਐਡੀ ਸੂਖਮ ਕਲਾ ਦੇ ਨਾਲ ਤੁਹਾਡਾ ਸੰਬੰਧ ਜਿਹੜਾ ਨਾ ਉਹ ਸਥਾਪਿਤ ਕਿੱਦਾਂ ਹੋਇਆ?
1: ਇਹ ਡਾਕਟਰ ਸਾਹਿਬ ਇੱਕ ਬੜੀ ਲੰਬੀ ਸਟੋਰੀ ਹੈ। ਅਸਲ ਦੇ ਵਿੱਚ ਕੀ ਕਿ ਜੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਜਦੋਂ ਮੈਂ ਛੋਟਾ ਸੀ ਨਾ, ਕੋਈ 6-7 ਸਾਲ ਦਾ ਹੋਵਾਂਗਾ
0: ਜੀ ਜੀ,
1: ਤੇ ਉਦੋਂ ਪਿੰਡ ਦੇ ਵਿੱਚ ਉਦੋਂ ਰੇਡੀਓ ਹੀ ਉਪਲਬਧ ਹੁੰਦਾ ਸੀ ਘਰਾਂ ਦੇ ਵਿੱਚ, ਤੇ ਮੈਂ ਜਦੋਂ ਵੀ ਮੇਰੇ ਵੱਡੇ ਭਾਈ ਸਾਹਿਬ ਸੀ ਉਹਨਾਂ ਨੇ ਜੇ ਬ੍ਰਦਰ ਉਹਨਾਂ ਨੇ ਆਲ ਇੰਡੀਆ ਰੇਡੀਓ ਤੇ ਗਾਣੇ ਸੁਣਨੇ ਸਾਡੇ, ਤੇ ਮੈਂ ਉਹਨੂੰ ਮੈਨੂੰ ਪਤਾ ਸੀ ਵੀ ਪਾਕਿਸਤਾਨ ਕਿੱਥੇ ਲੱਗਦਾ
0: ਜੀ ਜੀ,
1: ਤੇ ਮੈਂ ਉਹਨਾਂ ਨੂੰ ਅੱਗੇ ਪਿੱਛੇ ਹੋਣਾ ਤੇ ਮੈਨੂੰ ਉਧਰ ਨੂੰ ਘੁਮਾ ਕੇ ਤੇ ਪਾਕਿਸਤਾਨ ਦੀ ਜਿਹੜੀ ਆਵਾਜ਼ ਸੀ ਨਾ
0: ਜੀ ਜੀ,
1: ਉਹ ਮੇਰੇ ਕੰਨਾਂ ਨੂੰ ਬੜੀ ਚੰਗੀ ਲੱਗਦੀ ਸੀ। ਖੈਰ ਚਲੋ, ਉਸ ਤੋਂ ਬਾਅਦ ਪੜ੍ਹਦੇ ਗਏ, DAV ਕਾਲਜ ਜਲੰਧਰ ਆ ਗਏ, ਉੱਥੇ ਵੀ ਸਾਇੰਸ ਸਟੱਡੀ ਸੀ ਜਿਹੜੀ ਸੀ, ਤੇ ਉਹ ਸਟੱਡੀ ਦੇ ਹੋਣ ਕਰਕੇ
0: ਸਾਡੇ ਕਥੂਰੀਆ ਸਾਹਿਬ ਆਨਲਾਈਨ ਹੈ।
1: ਅੱਛਾ ਜੀ,
0: ਕਥੂਰੀਆ ਸਾਹਿਬ ਤੁਸੀਂ? ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਉਹਦੇ ਸਟੂਡੀਓ ਵਾਲੇ ਤੇ ਨੰਬਰ ਤੇ ਕਰਨਾ ਸੀ ਫੋਨ।
2: ਜਿਹੜੇ ਨੰਬਰ ਤੇ? ਕੀ ਨੰਬਰ
0: ਹੈ? 647-367-5553। ਹਾਂ ਉਹ ਤੇ ਕਰੋ। ਹਾਂਜੀ ਹਾਂਜੀ
1: ਜੀ, ਕੰਟੀਨਿਊ। ਤੇ ਉਹ DAV ਕਾਲਜ ਜਲੰਧਰ ਆ ਗਏ, ਉੱਥੇ ਫਿਰ ਉਹ ਪ੍ਰੀ ਮੈਡੀਕਲ ਸਾਇੰਸ ਦੀ ਸਟੱਡੀ, ਪਰ ਇੱਕ ਮਨ ਦੇ ਵਿੱਚ ਉੱਥੇ ਜਦੋਂ ਆਪਣੇ ਇਹਨਾਂ ਨੇ ਇੰਟਰ ਕਾਲਜ ਜਦੋਂ ਹੁੰਦਾ ਸੀ ਤੇ ਉੱਥੇ ਰਿਹਰਸਲਾਂ ਹੋਣੀਆਂ ਤੇ ਅਸੀਂ ਵੀ ਦੇਖਣਾ, ਤੇ ਮੇਰਾ ਵੀ ਦਿਲ ਕਰਨਾ ਕਿ ਯਾਰ ਗਾਉਣ ਨੂੰ ਦਿਲ ਕਰਦਾ, ਪਰ ਉੱਥੇ ਕਿਉਂਕਿ ਉਸ ਹਿਸਾਬ ਨਾਲ ਸੀ ਉਹਨਾਂ ਦਾ ਪ੍ਰੋਗਰਾਮ ਸਾਰਾ, ਤੇ ਉਹ ਫਿਰ
0: ਕਥੂਰੀਆ ਸਾਹਿਬ ਨੂੰ ਲੈ ਲਈਏ
1: ਨਾ? ਨਾ ਜੀ, ਜ਼ਰੂਰ ਜੀ, ਜ਼ਰੂਰ ਜ਼ਰੂਰ।
0: ਕਥੂਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ ਵਧੀਆ। ਡਾਕਟਰ ਸੁਖਨੈਨ ਉਹਨੇ ਸਾਡੇ ਸਟੂਡੀਓ ਦੇ ਵਿੱਚ ਹੈ ਤੇ ਮੈਂ ਤੁਹਾਡੇ ਵੱਲੋਂ ਤਾਂ ਉਹਨਾਂ ਨੂੰ ਵੈਲਕਮ ਕਰਤਾ, ਤੇ ਤੁਸੀਂ ਖੁਦ ਆਪਣੀ ਜ਼ੁਬਾਨ ਦੇ ਵਿੱਚ ਵੀ ਕਰੋ ਉਹਨਾਂ ਨਾਲ ਗੱਲ।
3: ਮੇਰਾ ਖਿਆਲ ਮੈਂ ਆਨਲਾਈਨ ਨਹੀਂ ਹੈਗਾ ਸ਼ਾਇਦ?
0: ਨਹੀਂ ਨਹੀਂ ਨਹੀਂ, ਆਨਲਾਈਨ ਆਨ ਏਅਰ ਹੋ ਜੀ, ਤੁਸੀਂ ਆਨ ਏਅਰ ਹੋ, ਤੁਹਾਡੀ ਆਵਾਜ਼ ਆ ਰਹੀ ਹੈ
3: ਆਨ ਏਅਰ। ਸਭ ਤੋਂ ਪਹਿਲਾਂ ਰਿਪੋਰਟ ਤੁਹਾਡੇ ਸਾਰੇ ਸਟੂਡੈਂਟਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਡਾਕਟਰ ਸੁਖਨੈਨ ਜੀ ਸਾਡੇ ਸਟੂਡੀਓ ਪਹੁੰਚੇ ਹੈ, ਉਹਨਾਂ ਨੂੰ ਮੈਂ ਟੋਰਾਂਟੋ ਪਹੁੰਚੇ ਤੇ ਉਸ ਤੋਂ ਬਾਅਦ ਸਟੂਡੀਓ ਪਹੁੰਚੇ ਤੇ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦਾ ਜੀ, ਬਹੁਤ ਬਹੁਤ ਜੀ ਆਇਆਂ ਨੂੰ।
1: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਤਾਂ ਕਮਾਲ ਹੋਈ ਵੀ ਤੁਸੀਂ ਵੀ ਸਟੂਡੀਓ ਆਏ ਹੋਏ ਹੋ ਤੇ ਕਹਿੰਦੇ 4 ਚੰਨ ਲੱਗੇ ਹੋਏ ਆ, ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਆ ਫੁੱਲਾਂ ਦੀ ਮਹਿਕ ਬਖੇਰ ਰਹੇ ਹੋ
1: ਜੀ, ਬੜਾ ਚੰਗਾ ਲੱਗ ਰਿਹਾ ਜੀ ਬਹੁਤ। ਪਰ ਤੁਸੀਂ ਇੱਥੇ ਹੁੰਦੇ ਤੇ ਹੋਰ ਵੀ ਚੰਗਾ ਲੱਗਣਾ ਸੀ, ਤੇ ਕੋਈ ਨੀ ਤੁਸੀਂ ਆ ਜਾਣਾ ਫਿਰ ਮਿਲ ਰਿਹਾ ਤੁਹਾਨੂੰ ਅਸੀਂ।
3: ਮੈਂ ਜ਼ਰੂਰ ਜੀ, ਮੈਂ ਇੱਥੇ ਕੈਲਗਰੀ ਆਇਆ ਸੀ, ਅੱਜ ਐਡਮਿੰਟਨ ਆਇਆ
1: ਜੀ,
3: ਤੇ ਕੱਲ ਨੂੰ ਵਾਪਸ ਪਹੁੰਚ ਜਾਣਾ, ਕੱਲ ਸ਼ਾਮ ਦੀ ਫਲਾਈਟ ਹੈਗੀ ਹੈ, ਤੇ ਫਿਰ ਆਪਾਂ ਨੈਕਸਟ ਵੀਕ ਮਿਲਦੇ ਹਾਂ ਕਿਸੇ ਵੇਲੇ
1: ਜੀ। ਬਿਲਕੁਲ ਜੀ ਬਿਲਕੁਲ।
0: ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਤੇ ਕਰ ਸਕਦੇ ਹੋ ਸਾਡੇ ਨਾਲ। 647-367-5553 ਸਾਡੇ ਸਟੂਡੀਓ ਦੇ ਨੰਬਰ ਹੈ। ਮੇਰੇ ਨਾਲ ਨੇ ਡਾਕਟਰ ਸੁਖਨੈਨ ਜੀ, ਜਿਹੜੇ ਪੰਜਾਬੀ ਸੰਗੀਤ ਜਗਤ ਦੇ ਵਿਚ ਬਹੁਤ ਹੀ ਜਾਣਿਆ ਪਹਿਚਾਣਿਆ ਇੱਕ ਨਾਮ ਹੈ।
3: ਬੜੀ ਖੁਸ਼ੀ ਆ ਜੀ ਕਿ ਅੱਜ ਡਾਕਟਰ ਸੁਖਨੈਨ ਤੁਹਾਡੇ ਨਾਲ ਸਟੂਡੀਓ ਚ ਆਏ ਨੇ
0: ਜੀ ਜੀ।
3: ਤੇ ਸੁਖਨੈਨ ਸਾਡੇ ਬਹੁਤ ਪਿਆਰੇ ਤੇ ਸੁਰੀਲੇ ਗਾਇਕ ਨੇ, ਔਰ ਤੁਸੀਂ ਬਹੁਤ ਵਧੀਆ ਇਹਨਾਂ ਦੀ ਜਿਹੜੀ ਜਾਣਕਾਰੀ ਆ ਇਹਨਾਂ ਸੰਬੰਧੀ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਆ
0: ਜੀ ਜੀ।
3: ਤੇ ਡਾਕਟਰ ਸੁਖਨੈਨ ਹੋਰਾਂ ਨੂੰ ਵੈਲਕਮ ਕਹਿਣਾ ਬਈ ਇਹ ਸਾਡੇ ਇੱਥੇ ਕੈਨੇਡਾ ਚ ਆਏ ਨੇ ਤੇ ਅੱਜ ਆਪਣੇ ਸਟੂਡੀਓ ਚ ਆਏ ਨੇ ਤੇ ਸੁਖਨੈਨ ਜੀ ਤੁਹਾਨੂੰ ਜੀ ਆਇਆਂ ਨੂੰ
1: ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਥੈਂਕ ਯੂ ਜੀ
3: ਪਰਮਪਾਲ ਸੰਧੂ ਦਾ ਲਿਖਿਆ ਹੋਇਆ ਗੀਤ ਇੰਨੇ ਪਿਆਰ ਨਾਲ ਤੁਸੀਂ ਗਾਇਆ ਔਰ ਮੈਂ ਤੁਹਾਨੂੰ ਉਹਦੀ ਵੱਖਰੇ ਤੌਰ ਤੇ ਵੀ ਵਧਾਈ ਦਿੱਤੀ ਸੀਗੀ
1: ਮਿਹਰਬਾਨੀ
3: ਹੁਣ ਅਰੋੜਾ ਸਾਹਿਬ ਨੇ ਤੁਹਾਡੀ ਜਿਹੜੀ ਗਾਇਕੀ ਆ ਹੈ ਉਹਦੇ ਰੰਗ ਸਾਨੂੰ ਬਹੁਤ ਸਾਰੇ ਦਿਖਾਉਣੇ ਨੇ ਤੇ ਨਾਲ ਦੀ ਨਾਲ ਇਹ ਆ ਵੀ ਅਰੋੜਾ ਸਾਹਿਬ ਵੀ ਬੜੀਆ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਹੈਗੇ ਆ ਸਭ ਰੰਗ ਰੇਡੀਓ ਤੇ 10 ਵਜੇ ਤੋਂ 11 ਵਜੇ ਤੱਕ ਰੌਣਕਾਂ ਲਾਉਂਦੇ ਆ ਤੇ ਅੱਜ ਸੁਖਨੈਨ ਜੀ ਨਾਲ ਰੌਣਕਾਂ ਲੱਗ ਰਹੀਆਂ ਨੇ
0: ਕੱਲ ਸਭ ਤੁਸੀਂ ਵੀ ਆਉਣਾ ਕਿਸੇ ਦਿਨ
3: ਹਾਂ ਜਰੂਰ ਜੀ ਜਰੂਰ ਆਵਾਂਗੇ ਅਸੀਂ ਤੇ ਅੱਜ ਮੈਂ ਸਮਝਣਾ ਕੋਈ ਕਥੂਰੀਆ ਸਾਹਿਬ ਦੇ ਸੰਬੰਧ ਚ ਤੁਸੀਂ ਬਹੁਤ ਕੁਝ ਦੱਸ ਦਿੱਤਾ
0: ਜੀ ਜੀ
3: ਤੇ ਹੁਣ ਅਸੀਂ ਮੈਂ ਚਾਹਾਂਗਾ ਕਿ ਮੈਂ ਬਹੁਤੀ ਲੰਮੀ ਗੱਲਬਾਤ ਨਾ ਕਰਾਂ ਬਲਕਿ ਸੁਖਨੈਨ ਹੋਰਾਂ ਦੀਆਂ ਜਿਹੜੀਆਂ ਜੀ ਆਪਣੀਆਂ ਗਾਈਆਂ ਹੋਈਆਂ ਰਚਨਾਵਾਂ ਹੈ ਨਾ ਉਹਨਾਂ ਦਾ ਇਹਨਾਂ
0: ਨਹੀਂ ਉਹਨਾਂ ਦੀ ਜ਼ਬਾਨੀ ਵੀ ਸੁਣਦੇ ਆ ਜੀ ਅਸੀਂ ਅੱਜ
1: ਜੀ
3: ਹਾਂ ਬਹੁਤ ਵਧੀਆ ਜੀ ਬਹੁਤ ਅੱਛਾ ਬਹੁਤ ਅੱਛਾ
0: ਸ਼ੁਕਰੀਆ ਕਾਲੋ ਸਰ ਬਹੁਤ ਬਹੁਤ ਮਿਹਰਬਾਨੀ
3: ਹਾਂ ਸ਼ੁਕਰੀਆ
0: ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਸੁਖਨੈਨ ਉਹਨਾਂ ਨਾਲ ਕਰਨੀ ਹੋਈ 647-3653-53 ਸਾਡੇ ਸਟੂਡੀਓ ਦਾ ਨੰਬਰ ਹੈ ਕੋਈ ਤੁਹਾਨੂੰ ਉਹਨਾਂ ਦਾ ਗਾਣਾ ਤੁਹਾਡੇ ਦਿਮਾਗ ਦੇ ਵਿੱਚ ਹੋਏ ਤੁਸੀਂ ਉਹਨਾਂ ਦੀ ਜ਼ਬਾਨੀ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਜੀ ਆਇਆਂ ਨੂੰ ਸੁਖਨੈਨ ਜੀ ਇੱਕ ਅਗਲਾ ਮੈਂ ਕੁਐਸਚਨ ਮੇਰੇ ਹੋਰ ਦਿਮਾਗ ਚ ਆ ਰਿਹਾ
1: ਜੀ
0: ਕਿ ਮੈਂ ਗਾ ਸਕਦਾ
1: ਜੀ
0: ਇਹ ਅਹਿਸਾਸ ਤੁਹਾਨੂੰ ਕਦੋਂ ਹੋਇਆ ਤੇ ਮੈਨੂੰ ਗਾਉਣਾ ਚਾਹੀਦਾ ਇਹ ਫੈਸਲਾ ਕਦੋਂ ਕੀਤਾ ਤੁਸੀਂ
1: ਇਹ ਜਦੋਂ ਅਸੀਂ ਫਿਰ ਮੈਂ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਆਇਆ ਨਾ
0: ਜੀ ਜੀ
1: ਤੇ ਉੱਥੇ ਹੋਸਟਲ ਦੇ ਵਿੱਚ ਰਾਤ ਨੂੰ ਸ਼ੋਗਲ ਦੇ ਤੌਰ ਤੇ
0: ਅਕਸਰ ਹੁੰਦਾ ਹੀ
1: ਹੁੰਦਾ ਤੇ ਮੈਂ ਗਜ਼ਲਾਂ ਗੁਲਾਮ ਅਲੀ ਸਾਹਿਬ ਦੀਆਂ ਸੁਣਦਾ ਸੀ ਉਹਨਾਂ ਨੂੰ ਗੁਣਗੁਣਾਉਂਦਾ ਵੀ ਸੀ
0: ਜੀ ਜੀ
1: ਤੇ ਉਹ ਜਦੋਂ ਫਿਰ ਇੰਟਰ ਕਾਲਜ ਫੈਸਟੀਵਲ ਸਾਡੇ ਹੁੰਦੇ ਨੇ ਉੱਥੇ ਤੇ ਉਹ ਕਹਿਣ ਦੀ ਵੀ ਇਸ ਵਾਰੀ ਕਿਹੜੇ ਕਿਹਨੂੰ ਗਵਾਈਏ
0: ਜੀ ਜੀ
1: ਤੇ ਉਹ ਵਿੱਚੋਂ ਇੱਕ ਕਹਿੰਦੇ ਮੁੰਡੇ ਸਾਡੇ ਸੀਨੀਅਰ ਸੀ ਉਹ ਕਹਿੰਦੇ ਯਾਰ ਇੱਕ ਮੁੰਡਾ ਆਇਆ ਆਪਣੇ ਸੁਖਨੈਨ ਉਹਦਾ ਨਾਂ ਹੈ ਉਹ ਗਾਉਂਦਾ ਉਹਨੂੰ ਬੁਲਾਓ ਜੀ
0: ਜੀ ਜੀ ਜੀ
1: ਤੇ ਉਹ ਮੈਨੂੰ ਬੁਲਾਇਆ ਮੈਨੂੰ ਕਹਿੰਦੇ ਜੀ ਤੁਸੀਂ ਫੋਕ ਵੀ ਗਾਣਾ ਤੁਸੀਂ ਗਜ਼ਲ ਵੀ ਗਾਣੀ ਹੈ ਮੈਂ ਕਿਹਾ ਜੀ ਮੇਰਾ ਤਾਂ ਕੋਈ ਤਜਰਬਾ ਹੀ ਹੈ ਨੀ ਕਿ ਮੈਂ ਸਿੱਖਿਆ ਨੀ ਕੁਛ ਨੀ ਉਹ ਕਹਿੰਦੇ ਅਸੀਂ ਆਪੇ ਤਿਆਰ ਕਰਵਾ ਦਾਂਗੇ
0: ਜੀ ਜੀ ਜੀ
1: ਤੇ ਖੈਰ ਉੱਥੋਂ ਫਿਰ ਉਹਨਾਂ ਨੇ ਸਾਨੂੰ ਬੁਲਾ ਕੇ ਤੇ ਫਿਰ ਉਦੋਂ ਮੈਨੂੰ ਪਹਿਲਾ ਜਿਹੜਾ ਮੈਂ ਉਹਦੇ ਚ ਪਹਿਲੇ ਹੀਰ ਗਾਈ ਉਸ ਤੋਂ ਬਾਅਦ ਇੱਕ ਗਜ਼ਲ ਗਾਈ ਉਹ ਦੋਨੇ ਫਸਟ ਆ ਗਏ ਤੇ ਉਸ ਟਾਈਮ ਇੱਕ ਚੰਚਲ ਜਿਹਾ ਮਨ ਹੁੰਦਾ ਬੜੀ ਖੁਸ਼ੀ ਜੀ ਸਵੇਰੇ ਸਾਰੀ ਯੂਨੀਵਰਸਿਟੀ ਗਏ ਜੀ ਸੁਖਨੈਣ ਫਸਟ ਆ ਗਿਆ
0: ਸੁਖਨੈਣ ਬਿਲਕੁਲ ਬਿਲਕੁਲ
1: ਸੋ ਉੱਥੋਂ ਫਿਰ ਇਹ ਮਤਲਬ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਇੱਕ ਮਨ
0: ਹੌਸਲਾ ਵੱਧ ਜਾਂਦਾ
1: ਹਾਂ ਇੱਕ ਰੁਚੀ ਲੱਗ ਗਈ ਤੇ ਬਸ ਫਿਰ ਉਹ ਨਿਰੰਤਰ ਫਿਰ ਚੱਲਦਾ ਹੀ
0: ਰਿਹਾ ਤੇ ਤੁਹਾਨੂੰ ਡਾਕਟਰ ਸਾਹਿਬ ਪਹਿਲੀ ਜਿਹੜੀ ਇੱਕ ਪਹਿਚਾਨ ਮਿਲੀ ਪੂਰੇ ਪੰਜਾਬ ਦੇ ਵਿੱਚ ਇਹ ਤਾਂ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਸੀ ਯੂਥ ਫੈਸਟੀਵਲ ਦੇ ਵਿੱਚ ਪ੍ਰਾਈਜ਼ ਆਇਆ ਤੁਹਾਡਾ
1: ਹਾਂਜੀ ਹਾਂਜੀ
0: ਤੇ ਪੰਜਾਬ ਦੇ ਵਿੱਚ ਤੁਹਾਨੂੰ ਐਜ਼ ਏ ਸਿੰਗਰ ਇੱਕ ਪਹਿਚਾਨ ਜਿਹੜੀ ਉਹ ਕਦੋਂ ਕਿਸ ਗਾਣੇ ਦੇ ਨਾਲ ਕਦੋਂ ਕੁ ਮਿਲੀ ਭਲਾ
1: ਉਹ ਫਿਰ ਇਸ ਤਰ੍ਹਾਂ ਚੱਲਦਾ ਰਿਹਾ ਜੀ ਫਿਰ ਅਸੀਂ ਕੁਝ ਯੂਨੀਵਰਸਿਟੀ ਦੀਆਂ ਕੈਸਟਾਂ ਬਣੀਆਂ ਬੀਬਾ ਜੀ ਨਾਲ ਗਾਣਾ ਗਾਣਾ ਮੌਕਾ ਮਿਲਿਆ ਫਿਰ ਉਸ ਤੋਂ ਬਾਅਦ ਰੇਡੀਓ ਟੀਵੀ ਤੇ ਜਾਣਾ ਸ਼ੁਰੂ ਕਰ ਦਿੱਤਾ ਆਹਿਸਤਾ ਸਾਰੇ ਸਟੈਪ ਜੇ ਬੜੇ ਓਵਰਲੈਪ ਸੀ ਫਿਰ ਇੱਕ ਗੋਰਾ ਚਿੱਟਾ ਮੁੱਖ ਚੁੰਨੀ ਲਾਲ ਰੰਗ ਦੀ ਮਿਊਜ਼ਿਕ ਜੈਦੇਵ ਕੁਮਾਰ ਹੋਣਾ ਦਾ ਸੀ ਬਾਬੂ ਸਿੰਘ ਮਾਨ ਇਹ ਬੰਬੇ ਐਚ ਐਮ ਵੀ ਨੇ ਕੀਤਾ ਫਿਰ ਉਸ ਤੋਂ ਬਾਅਦ ਗੋਇਲ ਮਿਊਜ਼ਿਕ ਸੀ ਬਠਿੰਡੇ ਤੋਂ ਉਹਨਾਂ ਨੇ ਲੱਛੀ ਮੇਰੀ ਕੀਤੀ ਉਹਦੇ ਚ ਇੱਕ ਗਾਣਾ ਸੀ ਅੱਧੀ ਅੱਧੀ ਰਾਤੀ ਉੱਠ ਕੇ ਸੀ ਤਾਰਿਆਂ ਨੂੰ ਹਾਲ ਸੋ ਇਸ ਤਰੀਕੇ ਨਾਲ ਫਿਰ ਉਹ ਨਿਰੰਤਰ ਚੱਲਦਾ ਹੀ ਰਿਹਾ ਸਾਰਾ ਚੱਲ ਪਿਆ ਫਿਰ
0: ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਨਾਲ ਨੇ ਅੱਜ ਡਾਕਟਰ ਸੁਖਨੈਨ ਜੀ ਪੰਜਾਬੀ ਸੰਗੀਤ ਜਗਤ ਦੇ ਜਾਣੇ ਪਛਾਣੇ ਇੱਕ ਨਾਮ ਸੋ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਜਿਸ ਤਰ੍ਹਾਂ ਦੱਸ ਰਿਹਾ ਸੀ ਪਹਿਲਾਂ ਉਹਨਾਂ ਦੇ ਕੈਸਟਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਜਾਪਾਨ ਦਾ ਇੱਕ ਦੌਰਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ 12 ਮੁਲਕਾਂ ਦੇ ਨੌਜਵਾਨ ਸਨ ਤੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਜਾਪਾਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੁੰਦਾ ਨਾ ਕਲਚਰਲ ਐਕਸਚੇਂਜ ਮੇਰੇ ਖਿਆਲ ਪ੍ਰੋਗਰਾਮ ਹੋ ਜੋ ਦੇ ਤਹਿਤ ਤੁਸੀਂ ਗਏ
1: ਸੀ
0: ਉਹ ਐਕਸਪੀਰੀਅੰਸ ਤੁਹਾਡਾ ਉੱਥੇ ਕਿਦਾਂ ਦਾ ਰਿਹਾ ਭਲਾ ਜਾਪਾਨ ਦੇ ਵਿੱਚ ਜਾ ਕੇ ਇੱਕ ਪੰਜਾਬੀ
1: ਉਹ ਤੇ ਜੀ ਬੜਾ ਮੈਂ ਕਹਿੰਦਾ ਜੀ
0: ਸਾਡੇ ਕਾਲਰ ਹੈ ਡਾਕਟਰ ਸਾਹਿਬ ਉਹਨਾਂ ਨੂੰ ਲੈ ਲਈਏ
1: ਜੀ
0: ਬੀਬੀ ਗੋਸਲ ਜੀ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਡਾਕਟਰ ਜੀ ਦੂਸਰੇ ਜੇ ਡਾਕਟਰ ਆਏ ਨਾ ਇਹਨਾਂ ਨੇ ਸੁਖਨੈਨ ਪਤਾ ਨਹੀਂ ਮੈਨੂੰ ਠੀਕ ਨਹੀਂ
0: ਤੁਸੀਂ ਮੇਰੇ ਖਿਆਲ ਬੀਬੀ ਜੀ ਤੁਸੀਂ ਲੁਧਿਆਣੇ ਤੋਂ ਹੋ ਨਾ ਤੁਸੀਂ ਵੀ ਸ਼ਾਇਦ
4: ਨਹੀਂ ਨਹੀਂ ਮੈਂ ਭਗਤ ਪਿੰਡ ਖਟਕੜ ਕਲਾਂ ਤੋਂ।
0: ਖਟਕੜ ਕਲਾਂ ਤੋਂ? ਜੀ ਜੀ ਜੀ
4: ਬਿਲਕੁਲ ਭਗਤ ਜੀ ਸ਼ਹੀਦ ਭਗਤ ਸਿੰਘ ਦੇ
0: ਬਿਲਕੁਲ। ਤੁਹਾਡਾ ਬੜਾ ਇਤਿਹਾਸਕ ਪਿੰਡ ਹੈ ਜੀ ਤੁਹਾਡਾ ਤੇ। ਕੋਈ ਵੀ ਗਾਣਾ ਐਸਾ ਨੀ ਜਿਹੜਾ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਬੈਠ ਕੇ ਨਾ ਸੁਣ ਸਕਦੇ ਹੋ। ਮੈਂ ਤਾਂ ਇੱਕ ਸਵਾਲ ਵੀ ਉਹਨਾਂ ਨੂੰ ਇਹੀ ਪੁੱਛੂਗਾ ਇਹਦੇ ਨਾਲ ਰਿਲੇਟਡ ਅੱਗੇ ਆਪਾਂ, ਤੇ ਤੁਸੀਂ ਸੁਣਦੇ ਰਹੋ ਸਾਡਾ ਪ੍ਰੋਗਰਾਮ।
4: ਬਹੁਤ ਖੁਸ਼ੀ
1: ਹੋਈ ਜੀ, ਮਿਹਰਬਾਨੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ।
1: ਸਾਨੂੰ ਮੈਂ ਇੰਡੀਆ ਵੱਲੋਂ, ਕਿਉਂਕਿ PAU ਚ ਮੇਰੇ ਵੱਲੋਂ ਅਪਲਾਈ ਕੀਤਾ ਸੀ ਕਿ ਸਾਡਾ ਵੀ ਇੱਕ ਸਟੂਡੈਂਟ ਹੈ, ਤੇ ਪੂਰੇ ਇੰਡੀਆ ਦੇ ਵਿੱਚੋਂ ਸਿਰਫ 10 ਬੱਚੇ ਗਏ ਸੀ, ਤੇ ਜਿਨ੍ਹਾਂ ਦੇ ਵਿੱਚ 3 ਲੜਕੀਆਂ ਸੀ ਤੇ 7 ਲੜਕੇ ਸੀ, ਤੇ ਉਹਨਾਂ ਦੇ ਵਿੱਚ ਇੱਕ ਮੈਂ ਸੀ ਪੰਜਾਬ ਦੇ ਵਿੱਚ,
0: ਬਾਕੀ ਅਲੱਗ ਅਲੱਗ ਸਟੇਟਸ ਦੇ।
1: ਹਾਂ, ਬਾਕੀ ਸਾਰੇ ਇੰਡੀਆ ਚ ਟੋਟਲ 10 ਸੀ।
0: ਜੀ ਜੀ ਜੀ ਜੀ।
1: ਕੋਈ ਪੂਨੇ ਤੋਂ, ਕੋਈ ਅਸਾਮ ਤੋਂ, ਕੋਈ ਕੇਰਲਾ ਤੋਂ, ਇਸ ਤਰ੍ਹਾਂ ਸੀ। ਤੇ ਉੱਥੇ ਜਿਹੜਾ ਪ੍ਰੋਗਰਾਮ ਸੀ ਉਹ ਬੇਸਿਕਲੀ ਇਹ ਸੀ ਕਿ ਜਿਹੜਾ ਸਾਡਾ ਕਲਚਰ ਹੈ, ਸਾਡਾ ਗਾਣਾ, ਸਾਡਾ ਸਕੂਲਿੰਗ, ਸਾਡੀ ਜਿਹੜੇ ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਉਹ ਹਰ ਸਾਲ ਇੱਕ ਵਾਰੀ ਉਹ ਸਾਊਥ ਏਸ਼ੀਅਨ ਐਂਡ ਓਸ਼ੀਅਨ ਕੰਟਰੀ ਨੂੰ ਬੁਲਾਉਂਦੇ ਸੀ, ਤੇ ਇੱਕ ਵਾਰੀ ਉਹ ਬੁਲਾਉਂਦੇ ਸੀ ਨਾਰਥ ਅਮਰੀਕਾ ਨੂੰ।
0: ਜੀ ਜੀ, ਇੱਕ ਕਾਲਰ ਨੂੰ ਹੋਰ ਲੈ ਲਈਏ ਆਪਾਂ ਨਾਲ।
1: ਜੀ
0: ਸਤਿ ਸ੍ਰੀ ਅਕਾਲ ਜੀ, ਚਰਨ ਪ੍ਰਹਾਰ ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ
0: ਜੀ ਥੈਂਕ ਯੂ ਜੀ, ਸ਼ੁਕਰੀਆ ਜੀ।
5: ਨਹੀਂ,
0: ਬਹੁਤ ਇਹਨਾਂ ਦੇ ਪਾਪੂਲਰ ਗਾਣੇ ਹੋਏ। ਇੱਕ ਤੁਹਾਨੂੰ ਮੈਂ ਸੁਣਾਇਆ, ਇੱਕ ਦੋ ਹੋਰ ਤੁਹਾਨੂੰ ਅਸੀਂ ਸੁਣਾਉਣੇ। ਅੱਛਾ ਅੱਛਾ ਅੱਛਾ ਅੱਛਾ, ਫਿਰ ਤੁਹਾਡਾ ਟੇਸਟ ਥੋੜਾ ਜਿਹਾ ਕਲਾਸੀਕਲ ਵੱਲ ਜ਼ਿਆਦਾ ਹੋ ਗਿਆ ਨਾ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਚਰਨ ਪ੍ਰਾਤ ਜੀ, ਕਾਲ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਤਿ
1: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਉਸ ਟੀਮ ਦਾ ਇੱਕ ਹਿੱਸਾ ਸੀ, ਤੇ 42 ਡੇਜ਼ ਯਾਨੀ ਕਿ ਉਹਨਾਂ ਨੇ ਸਾਨੂੰ ਰੱਖਿਆ ਸੀ।
0: ਅੱਛਾ ਜੀ ਜੀ,
1: 42 ਡੇਜ਼। ਉਹਦੇ ਚ ਅਸੀਂ ਜਾਪਾਨ ਦੇ ਜਿਹੜੇ ਕਿੰਗ ਸੀ ਉਹਨਾਂ ਨਾਲ, ਪ੍ਰਿੰਸ ਨਾਲ ਮੁਲਾਕਾਤ ਸਾਡੀ ਕਰਵਾਈ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਾਲ, ਔਰ ਜਿਹੜੇ ਸਟੇਟ ਜਾਂਦੇ ਉੱਥੇ ਦੇ ਗਵਰਨਰ ਨਾਲ ਸਾਡੀ ਹੁੰਦੀ ਸੀ। ਸੋ ਬੜਾ ਇਹ ਹਾਈ, ਮੈਂ ਤੇ ਇਹ ਕਹਿੰਦਾ ਹੁੰਦਾ ਸੀ ਕਿ ਇੰਨੇ ਉਹ ਜਿਹੜਾ ਟੂਰ ਸੀ, ਮੈਂ ਜ਼ਿੰਦਗੀ ਜਿੰਨੇ ਮਰਜ਼ੀ ਪੈਸੇ ਖਰਚ ਲਾਂ, ਪਰ ਉਹ ਜਿਹੜਾ ਟੂਰ ਉਸ ਤਰ੍ਹਾਂ ਦਾ ਨਹੀਂ ਮੈਂ ਲਾ ਸਕਦਾ।
0: ਹਾਂ, ਉਹ ਤਾਂ ਫਿਰ ਇੱਕ ਉਹਦਾ ਟੇਸਟ ਵੱਖਰਾ, ਉਹਦਾ ਸੁਭਾਅ ਹੀ ਵੱਖਰਾ ਸੀ ਨਾ ਉਸ ਟੂਰ ਦਾ ਜਿਹੜਾ। ਸੋ ਆਪਾਂ ਇੱਕ ਲੈਣੇ ਛੋਟੀ ਜੀ ਬ੍ਰੇਕ, ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹਨੂੰ ਕੰਟੀਨਿਊ ਆਪਾਂ ਕਰਾਂਗੇ ਉਸ ਤੋਂ ਬਾਅਦ ਅੱਗੇ।
6: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 Kennedy Road, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ BremptonCashAndCarry2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ, ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 Kennedy Road, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 Kennedy Road, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
7: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਨਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸੋ ਦੋਸਤੋ, ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ। 6473653553 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਸਟੂਡੀਓ ਚ ਇਸ ਵੇਲੇ ਹਾਜ਼ਰ ਨੇ ਡਾਕਟਰ ਸੁਖਨੈਣ ਜੀ, ਪੰਜਾਬੀ ਸੰਗੀਤ ਜਗਤ ਦਾ ਜਾਣਿਆ ਪਹਿਚਾਣਿਆ ਨਾਮ। ਡਾਕਟਰ ਸਾਹਿਬ, ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਥੋੜੀ ਜਿਹੀ ਕੋਈ ਝਲਕ ਆਪਣੇ ਕਿਸੇ ਵੀ ਗਾਣੇ ਦੀ, ਇੱਕ ਸਥਾਈ ਅੰਤਰਾ ਜਿਹੜਾ ਤੁਹਾਡਾ ਮਨ ਪਸੰਦ ਹੋਏ।
1: ਜੀ ਜੀ ਜੀ, ਜ਼ਰੂਰ, ਕਿਉਂ ਨਹੀਂ। ਮੇਰਾ ਇੱਕ ਕੈਸਟ ਆਈ ਸੀ 2004 ਦੇ ਵਿੱਚ।
0: ਜੀ ਜੀ,
1: ਉਹਦਾ ਨਾਂ ਸੀ ਲੱਛੀ
0: ਲੱਛੀ,
1: ਤੇ ਉਹਦੇ ਚ ਇੱਕ ਗੀਤ ਸੀ, ਸੁਖਵਿੰਦਰ ਅੰਮ੍ਰਿਤ ਜੀ ਨੇ ਇਹ ਗਾਣਾ ਮੇਰੇ ਵਾਸਤੇ ਪਾਤਰ ਸਾਹਿਬ ਦੇ ਕਹਿਣ ਤੇ ਲਿਖਿਆ ਸੀ।
0: ਕੀ ਬਾਤ ਹੈ, ਕੀ ਬਾਤ।
1: ਮੈਂ ਤੇ ਪਾਤਰ ਸਾਹਿਬ ਕੋ ਗਿਆ ਸੀ, ਮੈਂ ਕਿਹਾ ਪਾਤਰ ਸਾਹਿਬ ਮੈਨੂੰ ਗਾਣਾ ਚਾਹੀਦਾ। ਪਾਤਰ ਸਾਹਿਬ ਨਾਲ ਪਿਆਰ ਰਹਿੰਦਾ ਸੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸਾਡੇ ਉੱਥੇ ਸੀ, ਤੇ ਮੈਨੂੰ ਬੜਾ ਪਿਆਰ ਕਰਦੇ ਸੀ ਜਦੋਂ ਅਸੀਂ ਐਜ਼ ਅ ਸਟੂਡੈਂਟ ਸੀ ਉਹਨਾਂ ਕੋਲ।
0: ਕਲਾਕਾਰ ਸੀ ਨਾ ਉਹ ਵੀ।
1: ਹਾਂਜੀ,
0: ਉਹ ਵੀ ਸਾਹਿਤਕਾਰ, ਕਲਾਕਾਰ ਤੇ ਕਲਾਕਾਰਾਂ ਦਾ, ਕਲਾਕਾਰਾਂ ਦੇ ਨਾਲ ਮੋਹ ਆਟੋਮੈਟਿਕਲੀ ਹੋ ਜਾਂਦਾ।
1: ਬਹੁਤ ਜ਼ਿਆਦਾ ਪਿਆਰ ਕਰਦੇ ਸੀ।
0: ਜੀ ਜੀ,
1: ਤੇ ਫਿਰ ਮੈਂ ਉਹਨਾਂ ਜਦੋਂ ਕੈਸਟ ਬਣਾਉਣ ਲੱਗਾ ਤੇ ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਜੀ ਸਰ ਮੇਰੇ ਨੂੰ ਇੱਕ ਗਾਣਾ ਚਾਹੀਦਾ। ਉਹ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੈਂ ਲਿਖਣਾ ਹੈ ਉਹ ਇਹਦੇ ਵਾਸਤੇ ਕਮਰਸ਼ੀਅਲ ਐਂਗਲ ਤੋਂ ਨਹੀਂ ਹੋਣਾ। ਉਹ ਮੇਰੇ ਫਿਰ ਲੈ ਗਏ ਸੁਖਵਿੰਦਰ ਅੰਮ੍ਰਿਤ ਉਹਨਾਂ ਕੋਲ।
0: ਜੀ ਜੀ,
1: ਤੇ ਉਹਨਾਂ ਨੂੰ ਕਿਹਾ ਵੀ ਸੁਖਨੈਣ ਇਹ ਆਪਣਾ ਬੱਚਾ ਹੈ ਤੇ ਇਹਨੂੰ ਗਾਣਾ ਲਿਖ ਕੇ ਦੇ। ਉਹ ਫਿਰ ਗਾਣਾ ਜਿਹੜਾ ਲਿਖਿਆ ਉਹ ਮੈਂ ਉਦੋਂ ਕਾਫੀ ਮਕਬੂਲ ਹੋਇਆ ਸੀ, ਮੈਂ ਸਾਡੇ ਆਪਣੇ ਸਰੋਤੇ ਦੀ ਨਜ਼ਰ ਕਰ ਰਿਹਾ।
0: ਜੀ ਜੀ ਜੀ।
1: ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ,

0: ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ, ਤਾਰਿਆਂ ਨੂੰ ਹਾਲ ਸੁਣਾ।
1: ਬਹੁਤ ਵਧੀਆ ਜੀ, ਬਹੁਤ ਖੂਬਸੂਰਤ ਡਾਕਟਰ ਸਾਹਿਬ, ਬਹੁਤ ਵਧੀਆ ਗਾਣਾ ਸੁਖਵਿੰਦਰ ਅੰਮ੍ਰਿਤ ਨੇ ਲਿਖਿਆ ਵੀ ਔਰ ਉਸ ਤੋਂ ਵਧੀਆ ਗਾਇਆ ਵੀ, ਤੁਸੀਂ ਬਹੁਤ ਵਧੀਆ। ਸਾਡੇ ਕਾਲਰ ਨੇ ਸੰਦੀਪ ਜੀ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਚਾਲ ਆ ਜੀ?
1: ਵਧੀਆ ਜੀ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ।
2: ਮੈਂ ਇੱਕ ਬੇਨਤੀ ਕਰਨੀ ਸੀ ਜੀ, ਰੇਡੀਓ ਦੇ ਵਿੱਚ ਡਿਸਟਰਬੈਂਸ ਬਹੁਤ ਆ ਰਹੀ ਹੈ, ਜੇ ਕੁਝ ਦੇਖ ਸਕਦੇ ਹੋ ਤੁਸੀਂ ਤਾਂ।
1: ਨਹੀਂ ਹੁਣ ਪਹਿਲਾਂ ਦੋ ਤਿੰਨ ਕਾਲਰ ਤੁਹਾਡੇ ਤੋਂ ਪਹਿਲੇ ਹੈ, ਉਹਨਾਂ ਨੇ ਤਾਂ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ ਕੀਤੀ, ਤੁਹਾਨੂੰ ਆਈ ਹੈ? ਤੁਹਾਡੇ ਰੇਡੀਓ ਦੀ ਆਵਾਜ਼ ਮੈਨੂੰ ਸੁਣ ਰਹੀ ਹੈ ਤੁਸੀਂ ਹੁਣ ਕਰ ਰਹੇ ਹੋ ਤੇ?
2: ਹਾਂਜੀ, ਪਰ ਵਿੱਚ ਡਿਸਟਰਬੈਂਸ ਬਹੁਤ ਆ, ਫਿਰ ਪਤਾ ਨਹੀਂ ਕੀ ਕਾਰਨ ਹੋਊਗਾ।
1: ਨਹੀਂ ਤੁਸੀਂ ਆਪਣੀ ਉਹਦੀ ਆਵਾਜ਼, ਤੁਸੀਂ ਫੋਨ ਕਰ ਰਹੇ ਹੋ ਮੋਬਾਈਲ ਤੋਂ ਭਲਾ, ਤੇ ਰੇਡੀਓ ਲੱਗਾ ਹੋਇਆ ਕੋਲ?
2: ਨਹੀਂ ਮੈਂ ਤਾਂ ਲੈਂਡਲਾਈਨ ਤੋਂ ਕਰ ਰਿਹਾ ਜੀ। ਹਾਂ ਰੇਡੀਓ ਤਾਂ ਲੱਗਾ ਹੈ, ਮੈਂ ਬਹੁਤ ਛੋਟੀ
1: ਆਵਾਜ਼ ਤੁਹਾਡੀ ਜ਼ਿਆਦਾ ਹੈ, ਉਹਦੀ ਆਵਾਜ਼ ਘੱਟ ਕਰੋਗੇ ਨਾ ਤਾਂ ਤੁਹਾਨੂੰ ਸੁਣੇਗਾ ਪ੍ਰੋਪਰ।
2: ਨਹੀਂ ਮੈਂ ਤਾਂ ਜੀ ਬਹੁਤ ਘੱਟ ਕੀਤੀ ਆ।
1: ਹਾਂ ਚਲੋ ਚੈੱਕ ਕਰਦਾ, ਮੈਂ ਚੈੱਕ ਕਰਦਾ, ਕੋਈ ਗੱਲ ਨਹੀਂ। ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਗੱਲਬਾਤ ਤੋਂ ਕੋਈ ਕਰਨੀ ਹੋਵੇ, ਕੋਈ ਹੋਰ ਵੀ ਦੱਸਿਓ ਦੋਸਤ, ਜਿਸਦਾ ਸਾਡੇ ਦੋਸਤ ਸੰਦੀਪ ਹੋਰ ਨੇ ਦੱਸਿਆ ਕੋਈ ਡਿਸਟਰਬੈਂਸ ਆ ਰਹੀ ਹੈ, ਕੋਈ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਰਹੀ ਹੈ ਤੁਹਾਨੂੰ ਮਹਿਸੂਸ ਹੋ ਰਿਹਾ, ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਜੇ ਕੋਈ ਆਵਾਜ਼ ਕਲੀਅਰ ਨਹੀਂ ਆ ਰਹੀ ਤੇ ਅਸੀਂ ਇੱਥੋਂ ਆਪਣੇ ਸਟੂਡੀਓ ਦੇ ਵਿੱਚੋਂ ਕੋਈ ਚੈੱਕ ਕਰਾਂਗੇ। ਸੋ ਡਾਕਟਰ ਸਾਹਿਬ, ਤੁਸੀਂ ਇੰਨੀਆਂ ਤੁਹਾਡੀਆਂ ਕੈਸਟਸ ਵੀ ਚਾਰ ਆਈਆਂ, ਇੰਨੀ ਤੁਹਾਨੂੰ ਐਜ਼ ਏ ਸਿੰਗਰ ਰੈਕੋਗਨੀਸ਼ਨ ਵੀ ਮਿਲ ਗਈ, ਪਹਿਚਾਣ ਵੀ ਤੁਹਾਡੀ ਬਣ ਗਈ, ਤੁਸੀਂ ਚਾਰ ਪੰਜ ਕੰਟਰੀਜ਼ ਦਾ ਸੰਗੀਤ ਦੇ ਜ਼ਰੀਏ ਦੌਰਾ ਵੀ ਕੀਤਾ ਹੈ, ਤੁਹਾਨੂੰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸੁਰ ਸ਼ਹਿਜ਼ਾਦਾ ਦਾ ਅਵਾਰਡ ਵੀ ਮਿਲ ਗਿਆ, ਤੇ ਇਸ ਦੇ ਬਾਵਜੂਦ ਤੁਸੀਂ ਕਦੇ ਐਜ਼ ਏ ਪ੍ਰੋਫੈਸ਼ਨ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੰਗੀਤ ਨੂੰ? ਕਿਉਂਕਿ ਅੱਜ ਕੱਲ ਤਾਂ ਤੁਸੀਂ ਦੇਖੋ ਨਾ ਕਿ ਇੱਕ ਗਾਣਾ ਕਿਸੇ ਦਾ ਹਿੱਟ ਹੋ ਜੇ ਤੇ ਬੱਲੇ ਬੱਲੇ ਹੋ ਜਾਂਦੀ ਹੈ, ਤੇ ਇੱਕ ਨੰਬਰ ਕਿਸੇ ਦਾ ਹੋ ਜੇ, ਤੁਸੀਂ ਕਦੇ ਸੋਚ ਨਹੀਂ ਆਈ ਏਦਾਂ ਦੀ?
0: ਅਸਲ ਦੇ ਵਿੱਚ ਇਹ ਸੀ ਕਿ ਮੈਂ ਸਹੀ ਮੈਨੇਜ ਤੁਹਾਨੂੰ ਲੱਗਾ ਦੱਸਣ ਕਿ 2000 ਦੇ ਵਿੱਚ ਜਦੋਂ ਮੈਂ ਬੰਬੇ, ਮੇਰਾ ਵੀਡੀਓ ਸ਼ੂਟ ਹੋਇਆ
1: ਜੀ,
0: ਤੇ ਉਹ ਪੂਰਾ ਇੱਕ ਫਿਲਮ ਫਾਰਮੈਟ ਤੇ ਵੀਡੀਓ ਸ਼ੂਟ HME ਨੇ ਕੀਤਾ ਸੀ
1: ਜੀ ਜੀ ਜੀ,
0: ਤੇ ਉਹ ਬੜੀ ਜਗ੍ਹਾ ਮੈਨੂੰ ਬੜੀ ਵਧੀਆ ਜਗ੍ਹਾ ਮਿਲੀ ਸੀ। ਮੈਂ ਸ਼ੂਟ ਕਰਕੇ ਗਾਣਾ ਵਾਪਸ ਆ ਗਿਆ, ਜੋਬ ਕਰਦਾ ਸੀ ਮੈਂ ਉਦੋਂ, ਤੇ ਮੇਰੀ ਮੈਰਿਜ ਵੀ ਹੋਈ ਸੀ, ਬੱਚੇ ਵੀ ਸੀ
1: ਜੀ।
0: ਸੋ ਮੇਰੇ ਵਾਸਤੇ ਦੋ ਮਤਲਬ ਦੁਬਦਾ ਸੀ ਕਿ ਜਾਂ ਤੇ ਮੈਂ ਆਪਣੀ ਜੋਬ ਛੱਡ ਕੇ ਤੇ ਉੱਥੇ ਚਲਾ ਜਾਵਾਂ
1: ਜੀ,
0: ਠੀਕ ਹੈ ਜੀ, ਤੇ ਇੱਕ ਪਾਸੇ ਇਹ ਸੀ ਕਿ ਘਰਦਿਆਂ ਨੇ ਪੜ੍ਹਾਇਆ ਤੇ ਉਹਨਾਂ ਨੂੰ ਆਸਾਂ ਨੇ, ਮੇਰਾ ਵਿਆਹ ਵੀ ਕਰ ਦਿੱਤਾ, ਮੇਰੇ ਬੱਚੇ ਵੀ ਹੋ ਗਏ, ਮੇਰੇ ਮਾਂ ਪਿਓ ਵੀ ਨੇ, ਭੈਣ ਭਰਾ ਵੀ ਨੇ। ਤੋ ਉਹ ਫਿਰ ਮੈਂ ਉਸ ਟਾਈਮ ਉਹ ਜੂਆ ਨਹੀਂ ਖੇਡ ਸਕਿਆ, ਜੇ ਸਹੀ ਮੇਰੀ ਗੱਲ ਤੁਸੀਂ ਮੈਂ ਕਹਿ ਸਕਾਂ।
1: ਨਹੀਂ ਨਹੀਂ ਮੈਂ ਸਮਝ ਗਿਆ। ਇੱਕ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗਾ, ਮੈਨੂੰ ਵੀ ਨਾ ਸ਼ੌਂਕ ਰਿਹਾ ਗਾਉਣ ਦਾ, ਮੈਂ ਵੀ ਕਾਲਜ ਲੈਵਲ ਤੱਕ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕੀਤਾ, ਗਾਉਂਦਾ ਵੀ ਰਿਹਾ
0: ਜੀ,
1: ਤੇ ਉਦੋਂ ਵੈਸੇ ਗਾਇਕੀ ਨੂੰ ਇੱਕ ਵਧੀਆ ਪ੍ਰੋਫੈਸ਼ਨ ਦੇ ਤੌਰ ਤੇ ਜਾਣਿਆ ਵੀ ਨਹੀਂ ਜਾਂਦਾ ਸੀ
0: ਜੀ ਜੀ ਜੀ।
1: ਉਦੋਂ ਪੇਰੈਂਟਸ ਨਾ ਬੜਾ ਅਜੀਬ ਜਿਹਾ ਇੱਕ ਲਫ਼ਜ਼ ਇਸਤੇਮਾਲ ਕਰਦੇ ਹੁੰਦੇ ਸੀ ਵੀ ਇਹ ਕੰਮ ਕਿਹੜਾ ਫੜ ਲਿਆ ਭਾਈ ਤੁਸੀਂ।
0: ਇਹਦੇ ਨਾਲ ਜੁੜੀ ਇੱਕ ਤੁਹਾਨੂੰ ਗੱਲ ਜ਼ਰੂਰ ਸਾਂਝੀ ਕਰਾਂਗਾ
1: ਜੀ ਜੀ,
0: ਤੇ
1: ਸਾਡੇ ਕਾਲਰ ਨੇ
0: ਹਾਂਜੀ ਹਾਂਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਖਲੀਲ ਜੀ।
3: ਜੀ ਸਤਿ ਸ੍ਰੀ ਅਕਾਲ, ਬਸ ਆਪਕੋ ਬੋਲਨੇ ਕੇ ਲਿਏ ਆਇਆ, ਇੱਕ ਤੋਂ ਆਪਕੋ ਵੀ ਸਤਿ ਸ੍ਰੀ ਅਕਾਲ, ਔਰ ਜੋ ਆਪਕੇ ਮਹਿਮਾਨ ਨੇ ਗੈਸਟ, ਮਾਸ਼ਾਅੱਲਾ ਬਹੁਤ ਉਮਦਾ ਆਵਾਜ਼ ਹੈ, ਉਨਕੋ ਵੀ ਸਤਿ ਸ੍ਰੀ ਅਕਾਲ, ਔਰ ਦੂਸਰੀ ਵਾਰ ਸਤਿ ਸ੍ਰੀ ਅਕਾਲ ਜੀ। ਔਰ ਮੇਰਾ ਇਹ ਬੋਲਣਾ ਥਾ ਜਨਾਬ, ਆਨੇ ਕੀ ਵਜ੍ਹਾ ਹੈ ਕਿ ਕ੍ਰਿਸਟਲ ਕਲੀਅਰ ਇੱਕ ਲਫ਼ਜ਼ ਹੈ, ਵੈਸੀ ਆਵਾਜ਼ ਆਪਕੀ ਆ ਰਹੀ ਹੈ, ਮੈਂ ਦੋਨੋਂ ਵੀ ਚੈੱਕ ਕਰਾ, ਰੇਡੀਓ ਵਿੱਚ ਵੀ ਚੈੱਕ ਕਰਾ ਸੀ ਔਰ ਮੈਂ ਫੋਨ ਮੈਂ ਵੀ ਚੈੱਕ ਕਰਾ, ਦੋਨੋਂ ਮੈਂ ਆ ਰਹੀ। ਜਿਨ ਸਾਹਿਬ ਕੀ ਕੰਪਲੇਨ ਹੈ ਉਨਕੇ, ਪਹਿਲੇ ਸੁਣ ਲੀਜੀਏ, ਜਿਨ ਸਾਹਿਬ ਕੀ ਕੰਪਲੇਨ ਹੈ ਉਨਕੇ ਘਰ ਕੇ ਉੱਪਰ ਸੇ ਸਖਤ ਬਾਦਲ ਗੁਜ਼ਰ ਰਹੇ, ਉਸਕੀ ਵਜ੍ਹਾ ਸੇ ਆਤਾ
1: ਚੈੱਕ।
3: ਥੈਂਕ ਯੂ ਸੋ ਮਚ ਜੀ, ਸਤਿ ਸ੍ਰੀ ਅਕਾਲ, ਗੁਫਤਗੂ ਸੁਣਨਾ ਚਾਹਤਾ ਹੂੰ, ਗੁਫਤਗੂ ਸੁਣਨਾ ਚਾਹਤਾ ਹੂੰ, ਬਾਤਚੀਤ ਸੁਣਨਾ ਚਾਹਤਾ ਹੂੰ, ਆਪਣਾ ਐਕਸਪੀਰੀਅੰਸ ਬੋਲ ਰਹੇ, ਮੁਝੇ ਮੇਰੀ ਯਾਦੇ ਆ ਰਹੇ, ਮੇਰਾ ਬੰਬਈ ਯਾਦ ਆ ਰਹਾ। ਥੈਂਕ ਯੂ ਸੋ ਮਚ,
0: ਥੈਂਕ ਯੂ, ਥੈਂਕ ਯੂ। ਜਾਰੀ ਰੱਖਾਂਗਾ।
1: ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ, ਉਦੋਂ ਗਾਇਕੀ ਨੂੰ ਆਮ ਤੌਰ ਤੇ ਜੀ ਹਾਂ ਐਡਾ ਵਧੀਆ ਨੀ ਸਮਝਦੇ ਸੀ।
0: ਮੈਂ ਅਸਲ ਚ ਮੈਂ ਜਦੋਂ ਡਿਗਰੀ ਖਤਮ ਕਰਕੇ ਤੇ ਅਸੀਂ ਪਿੰਡ ਹੋਸਟਲ ਖਾਲੀ ਕਰਨੇ ਸੀ, ਉਹ ਬੜਾ ਇੰਟਰਸਟਿੰਗ ਵਾਕਿਆ, ਤੇ ਕੋਲ ਤੇ ਇੱਕ ਟੈਚੀ ਹੁੰਦਾ ਸੀ
1: ਤੇ
0: ਛੋਟਾ ਜਿਹਾ, ਤੇ ਇੱਕ ਸੀ ਕਿਤਾਬਾਂ, ਤੇ ਉਹ ਵੀ ਟੈਚੀ ਦੇ ਵਿੱਚ ਹੀ, ਤੇ ਜਿਹੜਾ ਸੀ ਜਿਹੜਾ ਬਿਸਤਰਾ ਹੁੰਦਾ ਸੀ ਉੱਥੇ ਉਹਨਾਂ ਨੂੰ ਦੇਤਾ ਟੈਨਣ ਨੂੰ, ਤੇ ਇੱਕ ਮੇਰੇ ਕੋਲ ਹਾਰਮੋਨੀਅਮ ਸੀ
1: ਜੀ ਜੀ,
0: ਹਾਰਮੋਨੀਅਮ ਤੇ ਇੱਕ ਮੈਂ ਆਪਣਾ ਅਟੈਚੀ ਲੈ ਕੇ ਤੇ ਘਰ ਚਲਾ ਗਿਆ। ਘਰਦਿਆਂ ਨੂੰ ਇਸ ਬਾਰੇ ਬਿਲਕੁਲ ਬੇਖਬਰ ਕਿ ਵੀ ਇਹ ਮੁੰਡਾ ਸਾਡਾ ਗਾਉਂਦਾ ਹੈ ਜਾਂ ਕੁਛ ਕਰਦਾ। ਸਵੇਰੇ ਉੱਠੇ, ਸਵੇਰੇ ਉੱਠ ਕੇ ਹਾਰਮੋਨੀਅਮ ਰੱਖਿਆ, ਖਾਣੇ ਤੋਂ ਪਹਿਲਾਂ, ਨਾਸ਼ਤੇ ਤੋਂ ਪਹਿਲਾਂ ਮੈਂ ਆਪਣਾ ਰਿਆਜ਼ ਸ਼ੁਰੂ ਕਰ ਦਿੱਤਾ। ਅੱਛਾ, ਮੇਰੇ ਫਾਦਰ ਸਾਹਿਬ, ਅਸੀਂ ਪਿੰਡ 'ਚ ਸੀ ਰਹਿੰਦੇ ਉਦੋਂ, ਜ਼ਹੂਰਾ ਪਿੰਡ ਜੀ ਮੇਰਾ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ, ਤੇ ਉਸ ਉਹਨਾਂ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਤਿੰਨ ਦਿਨ ਦੇਖਿਆ, ਤੇ ਉਹ ਕਹਿੰਦੇ, ਇੱਕ ਦਿਨ ਕਹਿੰਦੇ, ਚੌਥੇ ਦਿਨ ਕਹਿੰਦੇ ਮੇਰੇ ਮਦਰ ਨੂੰ, ਮੇਰੇ ਮਾਤਾ ਜੀ ਨੂੰ, ਉਹਨਾਂ ਦਾ ਨਾਂ ਪ੍ਰਕਾਸ਼ ਕੌਰ ਸੀ, ਕਹਿੰਦੇ ਪ੍ਰਕਾਸ਼ ਇਹਨੂੰ ਪੁੱਛ ਵੀ ਇਹਨੂੰ 5 ਸਾਲ ਹੋ ਗਏ ਉੱਥੇ ਪੜ੍ਹਨੇ, ਪਾਇਆ ਸੀ ਲੁਧਿਆਣੇ, ਇਹ ਕੋਈ ਡਿਗਰੀ ਵੀ ਲੈ ਕੇ ਆਇਆ ਕਿ ਵਾਜਾ ਚੁੱਕ ਲਿਆ। ਉਹ ਫਿਰ ਥੋੜੇ ਚਿਰ ਦਿਨ ਬਾਅਦ ਨਾ ਮੇਰੇ ਟੀਵੀ ਤੇ ਗਾਣਾ ਆਇਆ, ਤੇ ਤੁਹਾਨੂੰ ਪਤਾ ਪਿੰਡਾਂ ਚ ਸਿਰਫ ਇੱਕ ਟੀਵੀ ਹੁੰਦਾ ਜਿਹੜਾ ਜਿੱਥੇ ਪ੍ਰੋਗਰਾਮ ਆਉਂਦੇ ਕੱਚ ਦੀਆਂ ਮੁੰਦਰਾਂ ਜੀ, ਤੇ ਉਹ ਫਿਰ ਜਦੋਂ ਪਿੰਡ ਵਾਲੇ ਨੇ ਕਿਹਾ ਜੀ ਤੁਹਾਡਾ ਮੁੰਡਾ ਦੇਖਿਆ ਜੀ, ਆਹ ਦੇਖਿਆ ਗਾਣਾ, ਫਿਰ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਚਲੋ ਇਹ ਠੀਕ ਹੈ, ਇੰਨੇ ਚ ਉਹਨੂੰ ਮੇਰੀ ਜੌਬ ਮਿਲ ਗਈ। ਸੋ ਉਹ ਤੁਹਾਡੀ ਗੱਲ ਸੀ ਕਿ ਉਹ ਬਹੁਤਾ ਇੰਨਾ ਚੰਗਾ ਨਹੀਂ ਸਮਝਦੇ ਸੀ,
1: ਬਿਲਕੁਲ ਨਹੀਂ ਸਮਝਦੇ ਸੀ,
0: ਪਰ ਹੌਲੀ ਹੌਲੀ
1: ਮੈਂ ਲਫ਼ਜ਼ ਇਸਤੇਮਾਲ ਇੱਥੇ ਔਨ ਏਅਰ ਕਰ ਨਹੀਂ ਸਕਦਾ, ਤੇ ਆਮ ਤੌਰ ਤੇ ਘਰਾਂ ਚ ਕਹਿੰਦੇ ਹੋਏ ਆ ਕਿਹੜਾ ਕੰਮ ਤੁਸੀਂ ਉਹਨਾਂ ਵਾਲਾ ਫੜ ਲਿਆ,
0: ਬਿਲਕੁਲ ਬਿਲਕੁਲ
1: ਇੱਦਾਂ ਕਹਿੰਦੇ ਸੀ। ਤੇ
0: ਪਰ ਅੱਜ ਤੇ ਅੱਜ ਦਾ ਸਮਾਂ ਦੇਖੋ ਵੀ ਹਰ ਬੰਦਾ ਕਹਿੰਦਾ ਮੇਰਾ ਬੱਚਾ ਕਿ ਸਿੰਗਰ ਬਣੇ,
1: ਸਿੰਗਰ ਬਣੇ, ਸਿੰਗਰ ਬਣੇ, ਕਿਉਂਕਿ ਪਲੇਟਫਾਰਮ ਬੜਾ ਉੱਚਾ ਹੋ ਗਿਆ ਨਾ,
0: ਉੱਚਾ ਹੋ ਗਿਆ।
1: ਸੋ ਆਪਾਂ ਗੱਲਾਂ ਬਾਤਾਂ ਨੂੰ ਕੰਟੀਨਿਊ ਕਰਾਂਗੇ, ਤੇ ਇੱਕ ਆਪਾਂ ਤੁਹਾਡਾ ਡਾਕਟਰ ਸਾਹਿਬ ਸੁਣਦੇ ਆ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ।

0: ਅਸੀਂ ਡਾਕਟਰ ਸੁਖਨੈਣ ਦੀ ਆਵਾਜ਼ ਦੇ ਵਿੱਚ ਗੀਤ, ਤੇ ਅੱਜ ਮੇਰੀ ਕੋਸ਼ਿਸ਼ ਥੋੜੀ ਜੀ ਇਹ ਹੈ ਕਿ ਅਸੀਂ ਉਹਨਾਂ ਦੀ ਜ਼ੁਬਾਨੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨਾ, ਤੇ ਮੇਰਾ ਖਿਆਲ ਹੈ ਤਾਂ ਯੂਟਿਊਬ ਤੇ ਗਾਣੇ ਤੁਸੀਂ ਸਭ ਸੁਣ ਸਕਦੇ ਹੋ। ਸਾਡੇ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 8788। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਅੰਮ੍ਰਿਤਸਰ ਤੋਂ ਸਤਵੀਰ ਸਿੰਘ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਤੁਹਾਨੂੰ ਮੁਬਾਰਕਾਂ ਬਹੁਤ ਬਹੁਤ, ਤੁਹਾਡਾ ਅਹੁਦਾ ਕਥੂਰੀਆ ਸਾਹਿਬ ਨੇ ਬਹੁਤ ਵੱਡਾ ਕਰ ਦਿੱਤਾ ਹੈ। ਉਪਰਾਲਾ ਕੀਤਾ ਹੈ, ਤੁਸੀਂ ਵਾਕਿਆ ਤੁਸੀਂ ਕਥੂਰੀਆ ਸਾਹਿਬ ਵਾਂਗੂ ਤਨ ਮਨ ਤੇ ਧਨ ਦੇ ਨਾਲ ਵਿਸ਼ਵ ਪੰਜਾਬੀ ਸਭਾ ਦੇ ਯੂਨੀਵਰਸਿਟੀ ਤੋਂ ਜਿਹੜੇ ਪੜ੍ਹੇ ਆ ਤੇ ਜਿਹੜੇ ਸੰਗੀਤ ਜਗਤ ਦੇ ਵਿੱਚ ਉਹਨਾਂ ਦਾ ਬੜਾ ਨਾਮ ਹੈ, ਉਹ ਸਾਡੇ ਸਟੂਡੀਓ ਦੇ ਵਿੱਚ ਆਏ।
1: ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਵੈਲਕਮ ਇਹਨਾਂ ਦਾ।
2: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ,
1: ਪ੍ਰੋਗਰਾਮ ਤੇ ਸਾਰੇ ਕੈਨੇਡਾ ਚ, ਇੰਡੀਆ ਚ, ਜਿੱਥੇ ਵੀ ਪੂਰੀ ਵਰਲਡ ਸੁਣਦੇ ਪਏ ਰੇਡੀਓ, ਸਾਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ,
1: ਸਵਾਗਤ ਤੁਹਾਡਾ ਡਾਕਟਰ ਸੁਖਨੈਣ ਜੀ ਦਾ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਥੈਂਕ ਯੂ ਸੁਖਬੀਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਤੇ ਦੇਖੋ 13-14,000 ਕਿਲੋਮੀਟਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਸਟੂਡੀਓ ਦੇ ਵਿੱਚ ਅੱਜ।
1: ਹਾਂਜੀ ਹਾਂਜੀ ਹਾਂਜੀ,
0: ਜੁੜਦੇ ਰਿਹਾ ਕਰੋ, ਜੁੜਦੇ ਰਿਹਾ ਕਰੋ, ਬੜਾ ਅੱਛਾ ਲੱਗਦਾ ਸਾਡਾ ਹੌਸਲਾ ਵੱਧਦਾ, ਮੋਰਲੀ ਸਪੋਰਟ ਮਿਲਦੀ ਹੈ ਜਦੋਂ ਏਦਾਂ ਕਾਲਰਸ ਦੇ ਕਾਲ ਆਉਂਦੇ ਨੇ, ਔਰ ਖਾਸ ਤੌਰ ਤੇ ਤੁਹਾਡੇ ਵਰਗੇ ਦੋਸਤ ਆਉਂਦੇ ਜਦੋਂ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਤੇ ਡਾਕਟਰ ਸਾਹਿਬ ਇੱਕ ਸਵਾਲ ਹੋਰ, ਕਿ ਜਦੋਂ ਵੀ ਮੈਨੂੰ ਵੀ ਥੋੜਾ ਜਿਹਾ ਸ਼ੌਕ ਰਿਹਾ ਨਾ, ਮੈਂ ਤੁਹਾਨੂੰ ਦੱਸਿਆ ਸਿੰਗਿੰਗ ਦਾ, ਤੇ ਕੋਈ ਨਾ ਕੋਈ ਜਦੋਂ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਨਾ, ਤਾਂ ਉਹਦਾ ਆਈਡੀਅਲ ਹੁੰਦਾ ਕੋਈ ਨਾ ਕੋਈ, ਜਿਹਨੂੰ ਦੇਖ ਕੇ ਨਾ ਬੜਾ ਉਹਨੂੰ ਪ੍ਰੇਰਣਾ ਉਹਨੂੰ ਮਿਲਦੀ ਹੈ, ਤੇ ਉਹਨੂੰ ਲੱਗਦਾ ਵੀ ਮੈਂ ਇਹਨੂੰ ਦੇਖ ਕੇ ਮੈਂ ਇਸ ਲਾਈਨ ਦੇ ਵਿੱਚ ਆਇਆ ਯਾਰ, ਮੈਂ ਬਹੁਤ ਅੱਛਾ ਲੱਗਦਾ ਸੀ ਮੈਨੂੰ ਇਹ ਸਿੰਗਰ।
2: ਅਸਲ ਚ ਮੈਂ ਸਹੀ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਮੈਂ ਇੱਕ ਸਿਰਫ ਰਫੀ ਸਾਹਿਬ ਸੀ
0: ਜੀ, ਜੀ ਜੀ,
2: ਮੁਹੰਮਦ ਰਫੀ ਜੀ, ਜਿਨ੍ਹਾਂ ਦਾ ਮੈਨੂੰ, ਕਿਉਂਕਿ ਇੱਕ ਵਰਸੇਟੈਲਿਟੀ ਸੀ ਜਿਹੜੀ ਉਹਨਾਂ ਦੀ, ਉਹ ਮੈਨੂੰ ਬਹੁਤ ਹੀ ਚੰਗੀ ਲੱਗਦੀ ਸੀ
0: ਜੀ ਜੀ,
2: ਕਿਉਂਕਿ ਜੇ ਮੈਂ ਵੀ, ਮੈਂ ਖੈਰ ਉਹ ਤੇ ਬਹੁਤ ਉਹਨਾਂ ਦੇ ਹਜ਼ਾਰਾਂ ਰਫੀ ਸਾਹਿਬ ਬਣ ਜਾਂਦੇ ਸੀ, ਨਹੀਂ ਉਸ ਪੈਰਾਂ ਵਰਗੇ ਤੋਂ ਉਹਨਾਂ ਦੀ ਮਿੱਟੀ ਵੀ ਨਹੀਂ, ਪਰ ਮੇਰੇ ਮਨ ਚ ਹੁੰਦਾ ਸੀ ਕਿ ਮੈਂ ਉਸ ਤਰ੍ਹਾਂ ਦਾ ਸਿੰਗਰ ਬਣਾ ਕਿ ਮੈਂ ਇੱਕ ਟਾਈਪਡ ਸਿੰਗਰ ਨਾ ਬਣਾ, ਮੈਂ ਗਜ਼ਲ ਵੀ ਗਾ ਸਕਾਂ, ਮੈਂ ਫੋਕ ਵੀ ਗਾਵਾਂ। ਸੋ ਉਸ ਚੀਜ਼ ਨੂੰ ਮੈਂ ਕੰਟੀਨਿਊ ਰੱਖਿਆ ਤੇ ਉਹਦੇ ਹਿਸਾਬ ਨਾਲ ਮੇਰਾ, ਤੇ ਉਹ ਮੈਨੂੰ ਚੰਗੇ ਲੱਗਦੇ ਨੇ, ਮੈਂ ਜਦੋਂ ਵੀ ਕਿਧਰੇ ਗੱਲ, ਮੇਰੇ ਮਨ ਚ ਉਹੀ ਹੁੰਦੇ ਨੇ ਜਦੋਂ ਮੈਂ ਸੁਣਦਾ।
0: ਜੀ ਜੀ ਜੀ ਜੀ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ 647-367-3653-533। ਡਾਕਟਰ ਸਾਹਿਬ ਅਗਲਾ ਸਵਾਲ ਪੁੱਛਣ ਤੋਂ ਪਹਿਲੇ ਇੱਕ ਕਿਸੇ ਹੋਰ ਵੀ ਆਪਣੇ ਵਧੀਆ ਜੇ ਗੀਤ ਦੀ ਕੋਈ ਇੱਕ ਸਥਾਈ ਅੰਤਰਾ ਸਾਡੇ ਨਾਲ ਸ਼ੁਰੂ ਸ਼ੁਰੂ ਕਰੋ, ਸਾਡੇ ਸਰੋਤਿਆਂ ਦੇ ਨਾਲ ਜਿਹੜਾ ਤੁਹਾਡਾ ਮਨਪਸੰਦ ਹੋਏ, ਤੁਹਾਨੂੰ ਜਿਹੜਾ ਅੱਛਾ ਲੱਗਦਾ ਹੋ। ਵੈਸੇ ਤਾਂ ਦੇਖੋ, ਪਰ ਇੱਕ ਸਵਾਲ ਇਹਦੇ ਵਿੱਚੋਂ ਵੀ ਨਿਕਲਦਾ, ਵੈਸੇ ਉਹ ਕਹਿੰਦੇ ਮਾਂ ਨੂੰ ਸਾਰੇ ਪੁੱਤ ਜਿਹੜੇ ਨਾ ਪਿਆਰੇ ਹੁੰਦੇ ਆ, ਪਰ ਫਿਰ ਵੀ ਕੋਈ ਨਾ ਕੋਈ ਇੱਕ ਪੁੱਤ ਜਿਹੜਾ ਨਾ ਲਾਡਲਾ ਜ਼ਰੂਰ ਹੁੰਦਾ, ਤੇ ਤੁਸੀਂ ਕੋਸ਼ਿਸ਼ ਕਰੋ ਅੱਜ ਲਾਡਲਾ ਪੁੱਤ ਜਿਹੜਾ ਤੁਹਾਡਾ ਨਾ, ਵੈਸੇ ਤਾਂ ਤੁਹਾਡੇ ਸਾਰੇ ਗੀਤ ਹੀ ਬੇਮਿਸਾਲ ਹੈ, ਆਪਣਾ ਜਿਹੜਾ ਲਾਡਲਾ ਪੁੱਤ ਤੁਹਾਨੂੰ ਅੱਛਾ ਲੱਗਦਾ ਨਾ, ਉਹਦਾ ਇੱਕ ਸਥਾਈ ਅੰਤਰਾ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ।
2: ਇੱਕ 2023 ਦੇ ਵਿੱਚ ਅਸੀਂ ਇੱਕ ਮੈਂ ਗੀਤ ਟਰੈਕ ਕੱਲਾ ਕੀਤਾ ਸੀ
0: ਜੀ,
2: ਉਹ ਪਰਮਪਾਲ ਸੰਧੂ ਇੱਥੇ ਹੀ ਨੇ
0: ਜੀ ਜੀ,
2: ਉਹ ਬਹੁਤ ਅੱਛਾ ਲਿਖਦੇ ਨੇ, ਉਹਨਾਂ ਦੇ ਮੈਂ 2-3-4 ਗਾਣੇ ਰਿਕਾਰਡ ਕੀਤੇ ਨੇ ਤੇ
0: ਅਜੀ ਦੀ ਅਕਾਲੋਂ ਸਭ ਗੱਲ ਕਰਦੇ।
2: ਹਾਂਜੀ ਹਾਂਜੀ ਹਾਂਜੀ
0: ਜੀ ਜੀ,
2: ਤੇ ਉਹ ਮੈਂ ਜਿਹੜਾ ਗਾਣਾ ਮੈਂ ਦੋ ਲੈਣਾ ਤੁਹਾਡੇ ਨਾਲ ਸਾਂਝਾ ਕਰਾਂ,
0: ਜ਼ਰੂਰ ਜ਼ਰੂਰ।
2: ਉਹਦਾ ਜਿਹੜਾ ਟਾਈਟਲ ਸੀ ਸਾਂਝ,
0: ਹਾਂ ਹਾਂ
2: ਸਾਂਝ ਸੀ ਉਹਦਾ,
0: ਹਾਂ ਮੈਂ ਵੀ ਦੇਖਿਆ ਪੜਿਆ ਸੀ।

0: ਡਾਕਟਰ ਸਾਹਿਬ, ਇੱਕ ਸਵਾਲ ਮੇਰੇ ਮਨ ਦੇ ਵਿੱਚ ਤੁਹਾਡੇ ਮੈਂ ਗੀਤ ਨਾ ਅੱਜ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਉਣਾ ਸੀ ਤੇ ਮੈਂ ਸਰਚ ਕੀਤੀ YouTube ਦੇ ਉੱਪਰ ਤੁਹਾਡੇ ਜਿੰਨੇ ਗਾਣੇ ਨਾ ਤਕਰੀਬਨ ਸਾਰਿਆਂ ਦਾ ਨਾ ਇੱਕ ਇੱਕ ਅੰਤਰਾ ਸੁਣਿਆ,
1: ਜੀ
0: ਮੈਂ ਮਹਿਸੂਸ ਕੀਤਾ ਕਿ ਅੱਜ ਦੀ ਜਿਹੜੀ ਗਾਇਕੀ ਹੈ ਨਾ,
1: ਜੀ
0: ਮੈਂ ਨਾ ਸੰਗੀਤ ਦੇ ਬਾਰੇ ਭਾਈ ਵੀਰ ਸਿੰਘ ਦੀਆਂ ਇੱਕ ਲਾਈਨਾਂ ਉਹਨੇ ਲਿਖੀਆਂ ਸੀ। ਉਹਨੇ ਲਿਖਿਆ ਸੀ ਕਿ ਉੱਚੇ ਭਾਵ ਵਲਵਲੇ ਸੋਹਣੇ ਸੂਖਮ ਰੰਗ ਸੁਹਾਵਨ, ਸਰਦ ਮਿਹਰ ਦੁਨੀਆ ਨੂੰ ਮਿਲ ਕੇ ਠਰ ਠਰ ਜਮ ਜਮ ਜਾਵਣ, ਰਾਗ ਇਹਨਾਂ ਨੂੰ ਨਿੱਗ ਪਚਾਵੇ ਮੁੜ ਸੁਰਜੀਤ ਕਰਾਵੇ, ਤਾਈਓ ਤੇ ਸੰਗੀਤ ਰਸੀਏ ਇਸ ਨੂੰ ਪੌੜੀ ਅਰਸ਼ ਸੁਦਾਵਨ।
1: ਜੀ
0: ਸੰਗੀਤ
1: ਬਿਲਕੁਲ
0: ਦੇ ਵਿੱਚ ਇੰਨੀ ਤਾਕਤ ਹੈ, ਸੰਗੀਤ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ, ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ ਹੁੰਦਾ ਹੈ, ਸੰਗੀਤ ਤੁਹਾਨੂੰ ਆਨੰਦ ਦੇਣ ਵਾਲਾ ਹੁੰਦਾ ਹੈ। ਹੁਣ ਅੱਜ ਕੱਲ ਦਾ ਸੰਗੀਤ ਵੀ ਤੁਸੀਂ ਇੱਕ ਸੁਣਦੇ ਹੋ
1: ਜੀ,
0: ਕਿ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਤੇ ਨਸ਼ਿਆਂ ਦੇ ਟੈਂਕਰ ਆ ਗਏ ਤੇ ਮੈਂ ਦਾਰੂ ਵਾਲੇ ਸਵੇਰ ਤੋਂ ਪੀ ਗਿਆ, 4-5 ਡਰੰਮ ਪੀ ਗਿਆ, ਤੇ ਤੁਹਾਨੂੰ ਕੀ ਫਰਕ ਲੱਗਦਾ ਹੈ ਕਿ ਇੱਕ ਇੱਕ ਇਹ ਸੰਗੀਤ ਹੈ ਜਿਹਦੇ ਵਿੱਚ ਨਸ਼ਿਆਂ ਦੇ ਬਾਰੇ, ਜਿਹਦੇ ਵਿੱਚ ਹਥਿਆਰਾਂ ਦੇ ਬਾਰੇ, ਜਿਹਦੇ ਵਿੱਚ ਰਿਸ਼ਤਿਆਂ ਨਾਤਿਆਂ ਦਾ ਘਾਣ ਕੀਤਾ ਹੋਇਆ ਉਹਦੇ ਬਾਰੇ, ਤੇ ਇੱਕ ਉਹ ਸੰਗੀਤ ਜਿਹਨੂੰ ਸੁਣ ਕੇ ਮਨ ਨੂੰ ਸਕੂਨ ਆਉਂਦਾ ਹੋਵੇ, ਮਨ ਨੂੰ ਆਨੰਦ ਆਉਂਦਾ ਹੋਵੇ, ਤੇ ਤੁਹਾਡਾ ਸੰਗੀਤ ਜ਼ਿਆਦਾਤਰ ਤੁਹਾਡੇ ਗਾਣੇ ਨਾਲ ਜ਼ਿਆਦਾ ਮੋਸਟਲੀ ਤਕਰੀਬਨ ਸਾਰੇ ਦੇ ਸਾਰੇ, ਕੋਈ ਐਸਾ ਗਾਣਾ ਨਹੀਂ ਹੈ ਜਿਹਦੇ ਵਿੱਚ ਕੋਈ ਗਲਤ ਮੈਸੇਜ ਸੁਸਾਇਟੀ ਵਾਸਤੇ ਹੋਵੇ।
1: ਦੇਖੋ, ਮੈਂ ਬੜਾ ਕਲੀਅਰ ਕੱਟ ਹਾਂ
0: ਜੀ
1: ਕਿ ਕਿਸੇ ਵੱਲ ਵੇਖ ਕੇ ਕਿਸੇ
0: ਇੱਕ ਕਾਲਰ ਨੂੰ ਲੈ ਲਈਏ ਪਹਿਲਾਂ, ਆਪਾਂ ਫਿਰ
1: ਜੀ ਜੀ
0: ਕੰਟੀਨਿਊ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, 4444 ਤੁਹਾਡਾ ਨੰਬਰ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
2: ਮੈਂ ਕਮਲ ਸਿੰਘ ਬੋਲ ਰਿਹਾ।
0: ਹਾਂਜੀ,
2: ਮੈਂ ਨਾ ਕਮਲ ਸਿੰਘ ਹੈ।
0: ਕਮਲ ਸਿੰਘ, ਹਾਂਜੀ ਹਾਂਜੀ, ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ ਤੁਸੀਂ ਆਉਣੇ ਰਹੋ, ਗੱਲ ਕਰੋ।
2: ਮੈਂ ਤਾਂ ਗੱਲ ਸੁਣਿਆ ਸੀ ਤੁਹਾਡੇ ਮਹਿਮਾਨ
0: ਜੀ,
2: ਤੇ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਪਿਛੋਕੜ ਪਿੰਡ ਜਹੂਰਾ ਹੈ ਹੁਸ਼ਿਆਰਪੁਰ।
0: ਜੀ ਜੀ ਜੀ,
1: ਹਾਂਜੀ ਹਾਂਜੀ ਹਾਂਜੀ,
0: ਬਿਲਕੁਲ ਤੁਸੀਂ ਸਹੀ ਪਹੁੰਚ ਗਏ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਜੀ।
2: ਸਤਿ ਸ਼੍ਰੀ ਅਕਾਲ, ਤੁਹਾਡੇ ਨਾ ਉਹ ਹੈਗੇ ਨੇ ਸੁਦਾਗਰ ਸੀਗੇ ਪਹਿਲਵਾਨ।
1: ਹਾਂਜੀ ਹਾਂਜੀ ਹਾਂਜੀ,
2: ਮੇਰੇ ਭਾਈ ਸਾਹਿਬ ਦੇ ਸਾਂਢੂ ਦੇ ਬ੍ਰਦਰ ਨੇ।
1: ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ, ਓਕੇ ਜੀ ਓਕੇ। ਸਰਦਾਰ ਸੁਦਾਗਰ ਸਿੰਘ ਜੀ, ਹਾਂਜੀ ਹੈ ਸੀ ਜੀ। ਹਾਂਜੀ ਹਾਂਜੀ
2: ਹਾਂਜੀ ਹਾਂਜੀ, ਭਾ ਹੁਣ ਤਾਂ ਨਹੀਂ ਹੈ ਸ਼ਾਇਦ, ਉਹਨਾਂ ਦਾ ਬੇਟਾ ਸੀ ਸੁਖਦੇਵ ਸਿੰਘ।
1: ਹਾਂਜੀ ਹਾਂਜੀ ਹਾਂਜੀ
2: ਹਾਂਜੀ, ਉਹ ਤੁਹਾਡਾ ਹਾਂਸਵਾਨੀ ਚ ਇਕੱਠੇ ਜਰੂਰ ਨਹੀਂ ਰਹੇ।
1: ਜੀ ਜੀ ਜੀ ਜੀ ਜੀ,
2: ਮੈਨੂੰ ਜ਼ਿਕਰ ਕੀਤਾ ਤੁਸੀਂ ਪਿੰਡ ਦਾ। ਮੈਂ
0: ਜੀ, ਉਹ ਕਹਿੰਦੇ ਨਾ ਦੁਨੀਆ ਬੜੀ ਛੋਟੀ ਹੋ ਗਈ ਹੈ, ਦੁਨੀਆ ਇੱਕ ਪਿੰਡ ਬਣ ਗਈ ਹੈ, ਤੇ ਵੇਖ ਲਓ ਤੁਸੀਂ ਕਿੱਥੇ ਕਿੱਥੇ ਬੈਠੇ, ਕਿੱਥੇ ਮਿਲਾਪ ਹੋ ਜਾਂਦਾ ਹੈ।
2: ਬਿਲਕੁਲ ਜੀ, ਬੜਾ ਅੱਛਾ ਲੱਗੇ ਤੁਹਾਡੀ ਗੱਲਬਾਤ ਸੁਣ ਕੇ।
0: ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜੁੜੇ ਹੋ, ਤੁਸੀਂ ਗੱਲਬਾਤ ਸੁਣ ਕੇ ਤੁਸੀਂ ਸਾਡੇ ਨਾਲ ਇਨ ਟੱਚ ਹੋਏ, ਇਹਦਾ ਹੋਰ ਬਹੁਤ ਸ਼ੁਕਰੀਆ ਤੁਹਾਡਾ।
2: ਇਸ ਮਾਈਕ ਲਈ ਸਾਡੇ ਵੱਲ ਬੜੇ ਮਾਣ ਦੀ ਗੱਲ ਹੈ ਜੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਡਾਕਟਰ ਸਾਹਿਬ,
1: ਮੈਂ ਗੱਲ ਕਰ ਰਿਹਾ ਸੀ ਕਿ ਕਿਸੇ ਵੱਲ ਹਰ ਇੱਕ ਬੰਦੇ ਦੀ ਜਿਹੜੀ ਟੋਨ ਹੈ, ਉਹਦਾ ਟੈਕਸਚਰ ਹੈ ਗਾਣੇ ਦਾ, ਉਹ ਹਰ ਇੱਕ ਦਾ ਅਲੱਗ ਅਲੱਗ ਹੈ।
0: ਜੀ ਜੀ,
1: ਕਿਸੇ ਵੱਲ ਵੇਖ ਕੇ ਜੇ ਤੁਸੀਂ ਆਪਣੇ ਆਪ ਨੂੰ ਇੱਕ ਵੱਖਰਾ ਰੱਖਣਾ ਚਾਹੁੰਦੇ ਹੋ, ਜੋ ਰੱਬ ਨੇ ਮੈਨੂੰ ਬਖਸ਼ਿਸ਼ ਦਿੱਤੀ ਹੈ, ਆਵਾਜ਼ ਦਿੱਤੀ ਹੈ, ਬੇਸਿਕਲੀ ਗਾਣਾ ਹੈ ਆਵਾਜ਼ ਤੇ ਰਿਆਜ਼ ਦਾ।
0: ਜੀ ਜੀ ਜੀ,
1: ਜੇ ਆਵਾਜ਼ ਤੇ ਰਿਆਜ਼ ਨੂੰ ਮੁਕੰਮਲ ਕੀਤਾ ਜਾਵੇ, ਹੁਣ ਮੇਰਾ ਜੇ ਤੁਸੀਂ ਕੋਈ ਕੁਛ ਕੁਛ, ਮੈਂ ਸਾਰੀ ਦੁਨੀਆ ਤੇ ਰਾਜ ਨਹੀਂ ਕਰ ਸਕਦਾ।
0: ਜੀ ਜੀ,
1: ਮੈਂ ਸਾਰੀ ਦੁਨੀਆ ਨੂੰ ਗਾਣਾ ਨਹੀਂ ਸੁਣਾ ਸਕਦਾ, ਪਰ ਮੈਂ ਕੁਛ ਕੁ ਲੋਕ ਜਿਹੜੇ ਜਿਹੜੇ ਜਿਨ੍ਹਾਂ ਦੇ ਕੰਨ ਰੱਸੀਏ ਨੇ ਜਾਂ ਜਿਹੜੇ ਇਹ ਚੀਜ਼ ਲਾਈ ਕਰਦੇ, ਉਹਨਾਂ ਨੂੰ ਤੇ ਕੋਈ ਨਾ ਕੁਝ ਹੋਣਾ ਚਾਹੀਦਾ ਕੈਟਰ ਕਰਨ ਦੇ।
0: ਜੀ ਜੀ ਜੀ,
1: ਦੱਸੋ, ਮੈਂ ਉਸ ਤਰ੍ਹਾਂ ਦਾ ਹੀ ਗਾਉਂਦਾ ਰਵਾਂਗਾ ਜਿੰਨੇ ਕੁ ਮੇਰੇ ਵਾਸਤੇ, ਭਾਵੇਂ ਮੈਂ 100 ਬੰਦਾ ਸੁਣੇ, ਮੈਨੂੰ 1000 ਸੁਣੇ, ਲੱਖ ਸੁਣੇ, ਮੈਂ ਉਹਨਾਂ ਨੂੰ ਉਹ ਆਪਣੀ ਆਵਾਜ਼ ਜੋ ਮੈਨੂੰ ਰੱਬ ਨੇ ਦਿੱਤੀ ਉਹਨੂੰ ਮੈਂ ਉਦਾਂ ਸੁਣਾਉਂਦਾ ਰਹਾਂਗਾ।
0: ਜੀ ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਜੀ ਮੈਂ ਸਾਹਿਬ ਦੇ ਪਾਸ ਇਸ ਲਈ ਦੁਬਾਰਾ ਹਾਜ਼ਰ ਹੋਇਆ ਕਿ ਇਹ ਜੋ ਬਾਤ ਬੋਲੇ ਬੜੀ ਅੱਛੀ ਹੈ ਆਪਕੀ, ਕਿ ਗਜ਼ਲ ਔਰ ਕੀਰਤਨ ਔਰ ਜਿਤਨੇ ਵੀ ਚੀਜ਼ਾਂ ਆਪ ਗਾਏ, ਇਹ ਡਿਫਰੈਂਟ ਡਿਫਰੈਂਟ ਯਾਨੀ ਸਟਾਈਲ ਸੇ ਗਾਏ ਤੇ ਇਸ ਲਈ ਮਕਬੂਲੀ ਹੋਤੀ। ਔਰ ਰਫੀ ਸਾਹਿਬ ਕਾ ਜ਼ਿਕਰ ਕਰੇ ਤੋ ਮੈਂ ਇਨਕੇ ਨਜ਼ਰ ਇੱਕ ਸ਼ੇਅਰ ਕਰਨੇ ਕੇ ਲਈ ਆ ਗਿਆ ਕਿ ਬਤਾ, ਬਿਹਾਰੀ ਸਾਹਿਬ ਕਾ ਸ਼ੇਅਰ ਇਤਨਾ ਚੰਗਾ ਹੈ ਕਿ ਸ਼ੇਅਰ ਕੇ ਉਪਰ ਜਨਾਬ ਮਜਰੂ ਸਾਹਿਬ ਬੋਲੇ ਤੇ ਮੇਰੇ ਪੂਰੇ ਸ਼ੇਅਰ ਲੈ ਲੇ, ਇਹ ਸ਼ੇਅਰ ਮੇਰੇ ਨਾਮ ਤੇ ਕਰ ਦੇ, ਬੋਲੇ ਨਹੀਂ ਕਰੂੰਗਾ, ਬੋਲੇ ਮਜਰੂ ਸੁਲਤਾਨਪੁਰੀ ਕੋ ਸ਼ੇਅਰ ਇਹ ਜਨਾਬ ਸੁਣ ਲੇ, ਫਿਰ ਆਪਕੀ ਬਾਤਚੀਤ ਸੁਣਨਾ ਚਾਹਤਾ ਹੂੰ, ਕਾਸ਼ ਇਹ ਪ੍ਰੋਗਰਾਮ ਔਰ 2 ਘੰਟੇ ਹੋਤਾ, ਆਪਕੀ ਬਾਤ ਮੇ ਬੜੀ ਲਜ਼ਤ ਹੈ। ਤੋ ਵੋ ਸ਼ੇਅਰ ਇਹ ਹੈ ਰਫੀ ਸਾਹਿਬ ਕੇ ਉਪਰ, ਬਤਾ ਹੈ ਜ਼ਿੰਦਗੀ ਯੇ ਰਾਜ ਕਿਆ ਹੈ, ਬਤਾ ਹੈ ਜ਼ਿੰਦਗੀ ਯੇ ਰਾਜ ਕਿਆ ਹੈ, ਯੇ ਜੀਨੇ ਕਾ ਨਯਾ ਅੰਦਾਜ਼ ਕਿਆ ਹੈ, ਅਗਰ ਖਾਮੋਸ਼ੀ ਹੈ ਮੌਤ ਆਦਮੀ ਕੀ ਤੋ ਹਰ ਤਰਫ ਰਫੀ ਕੀ ਆਵਾਜ਼ ਕਿਆ ਹੈ।
1: ਕਿਆ
2: ਸ਼ੇਰ ਹੈ, ਸਤਿ ਸ਼੍ਰੀ ਅਕਾਲ ਜਨਾਬ, ਸਤਿ ਸ਼੍ਰੀ ਅਕਾਲ,
1: ਮਿਹਰਬਾਨੀ ਜੀ, ਮਿਹਰਬਾਨੀ।
0: ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ 7-8 ਮਿੰਟ ਬਾਕੀ ਹੈ। ਤੁਸੀਂ ਕੋਈ ਕਾਲ ਕਰਨੀ ਹੋਏ ਡਾਕਟਰ ਸੁਖਨੈਣ ਉਹਨਾਂ ਨਾਲ, ਕੋਈ ਗੱਲ ਕਰਨੀ ਹੋਏ, ਕੋਈ ਉਹਨਾਂ ਦਾ ਗੀਤ ਤੁਹਾਨੂੰ ਯਾਦ ਹੋਏ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਯੂ ਆਰ ਮੋਸਟ ਵੈਲਕਮ। ਅਤੇ ਡਾਕਟਰ ਸਾਹਿਬ ਇੱਕ ਮੈਂ ਤੁਹਾਡਾ ਬਾਇਓਡਾਟਾ ਪੜ੍ਹ ਰਿਹਾ ਸੀ, ਸ਼ੌਕਤ ਅਲੀ ਹੋਰਾਂ ਦੇ ਨਾਲ ਵੀ ਤੁਹਾਨੂੰ ਸਟੇਜ ਸਾਂਝਾ ਕਰਨ ਦਾ ਮੌਕਾ ਮਿਲਿਆ, ਪਾਕਿਸਤਾਨ ਦੇ ਬੜੇ ਕਮਾਲ ਦੇ ਜਿਹੜੇ ਨਾ ਮਰਹੂਮ ਸ਼ਾਇਰ, ਅੱਜ ਕੱਲ ਹੁਣ ਦੁਨੀਆਂ ਦੇ ਵਿੱਚ ਨਹੀਂ ਨੇ, ਲੇਕਿਨ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆਂ ਤੱਕ ਮੇਰੇ ਖਿਆਲ, ਜੋ ਇੱਕ ਕੁਆਲਿਟੀ ਸੀ ਨਾ ਉਹਨਾਂ ਦੀ ਆਵਾਜ਼ ਦੇ ਵਿੱਚ ਵੀ, ਉਹ ਵੀ ਇੱਕ ਵੱਖਰੀ ਹੈ ਸੀ।
1: ਅਸਲ ਦੇ ਵਿੱਚ ਇਹ ਵੀ ਇੱਕ ਸਬੱਬ ਹੁੰਦਾ ਹੈ, ਦੇਖੋ ਜਿਨ੍ਹਾਂ ਨੂੰ ਅਸੀਂ ਪਹਿਲਾਂ ਸੁਣਦੇ ਸੀ ਉਹਨਾਂ ਨੂੰ ਦੇਖ ਵੀ ਨਹੀਂ ਸਕਦੇ ਸੀ, ਉਹਨਾਂ ਨਾਲ ਬੈਠ ਕੇ। ਅਸਲ ਚ ਇੱਥੇ ਮੈਂ 2005 ਵਿੱਚ ਆਇਆ ਨਾ
0: ਜੀ,
1: ਤੇ ਇਕਬਾਲ ਮਾਲ ਜੀ ਕੋਲ ਉਹਨਾਂ ਦੇ ਬੜੇ ਦੋਸਤ ਨੇ ਤੇ ਉਹਨਾਂ ਦੇ ਪ੍ਰੋਗਰਾਮ ਕਰਵਾਉਂਦੇ ਸੀ
0: ਜੀ ਜੀ ਜੀ,
1: ਤੇ ਉਹ ਫਿਰ ਇੱਥੇ ਵੀ ਪ੍ਰੋਗਰਾਮ ਰੱਖਿਆ, ਕੈਲਗਰੀ ਵੀ ਰੱਖਿਆ, ਤੇ ਉਹਨਾਂ ਦੇ ਨਾਲ ਫਿਰ ਮੈਨੂੰ ਵੀ ਨਾਲ ਲੈ ਗਏ, ਇੱਥੇ ਵੀ ਗਵਾਇਆ ਉੱਥੇ ਵੀ ਜਾ ਗਵਾਇਆ, ਤੇ ਉਹ ਬੜੇ ਪਿਆਰ ਬਹੁਤ ਮੈਨੂੰ ਬੜਾ ਪਿਆਰ ਕਰਦੇ ਸੀ, ਤੇ ਉਹ ਮੈਨੂੰ ਬੁਲਾਉਂਦੇ ਵੀ ਇੱਦਾਂ ਸੀ ਉਹ ਡਾਕਟਰ, ਸੋ ਉਹ ਡਾਕਟਰ ਨੀ ਉਹਨਾਂ ਨੂੰ ਉਹ ਡਾਕਟਰ ਚ ਉਹਨਾਂ ਦੀ ਕਹਿਣ ਦੇ ਚ ਇੱਕ ਪਿਆਰ ਦੀ ਲਹਿਜ਼ਾ ਸੀ ਉਹਨਾਂ ਦਾ,
0: ਉਹਨਾਂ ਦੀ ਆਵਾਜ਼ ਲੈਂਦੀ ਦੇ ਵਿੱਚ ਨਾ ਜਿਹੜਾ ਇੱਕ ਵੱਖਰਾ ਅੰਦਾਜ਼ ਹੈ,
1: ਤੇ ਉਹ ਬੜਾ ਜੀ ਬੜਾ ਉਹਨਾਂ ਦਾ ਕਿਆ ਜਵਾਬ ਹੈ ਜੀ।
0: ਸੋ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5553, ਤੇ ਡਾਕਟਰ ਸਾਹਿਬ ਅੱਜ ਦੀ ਇਸ ਮੁਲਾਕਾਤ ਦਾ ਇੱਕ ਲਾਸਟ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਸਾਡੇ ਰੇਡੀਓ ਪ੍ਰੋਗਰਾਮ ਸਬਰਮ ਵੱਲੋਂ
1: ਜੀ,
0: ਤੁਹਾਡੀ ਕੋਈ ਫਰਦਰ ਆਉਣ ਵਾਲੇ ਸਮੇਂ ਚ ਕੋਈ ਪਲਾਨ ਕਿਸੇ ਕਿਸਮ ਦੀ, ਕੋਈ ਹੋਰ ਕੈਸਟ ਨਿਕਾਲਣ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਗੀਤ ਕੋਈ ਤੁਹਾਡੀ ਨਜ਼ਰ ਚ ਹੋਏ, ਤੁਸੀਂ ਸਿਲੈਕਟ ਕੀਤਾ ਹੋਏ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਚੱਲ ਰਿਹਾ ਆਉਣ ਵਾਲੇ ਸਮੇਂ?
1: ਅਜੇ ਤੇ ਹੁਣੇ ਆਪਣੇ ਡਾਕਟਰ ਸਾਹਿਬ ਹੁਣੇ ਇੱਥੇ ਮੇਰਾ ਇੱਕ ਹਫਤਾ ਹੋਇਆ, 4-5 ਦਿਨ ਹੋਏ ਨੇ
0: ਜੀ,
1: ਇੱਕ ਗੀਤ ਸੀ ਉਹ ਜਿਹੜਾ ਕਿ ਗਵਾ ਨਾ ਲਵੀ,
0: ਆਪਾਂ ਸਰੋਤਿਆਂ ਨਾਲ ਜਰੂਰ ਸ਼ੇਅਰ ਕਰਾਂਗੇ,
1: ਜੋ ਪੁੱਛਦਾ ਏ ਹਾਲ ਗਵਾ ਨਾ ਲਵੀ
0: ਜੀ,
1: ਜੋ ਰੱਖਦਾ ਖਿਆਲ ਗਵਾ ਨਾ ਲਵੀ, ਉਹ ਅਸੀਂ ਰਿਲੀਜ਼ ਕੀਤਾ ਔਰ ਬਹੁਤ ਹੀ ਹੁੰਗਾਰਾ ਮਿਲ ਰਿਹਾ ਮੈਨੂੰ ਫੇਸਬੁੱਕ ਯੂਟਿਊਬ ਤੋਂ ਸਾਰੇ ਸਰੋਤਿਆਂ ਨੂੰ, ਤੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਹੀ ਇੱਕ ਪਿਆਰਾ ਗੀਤ ਏ, ਇਹ ਪਰਮਪਾਲ ਸੰਧੂ ਹੁਣ ਇਹ ਵੀ ਲਿਖਿਆ, ਉਹਨਾਂ ਦਾ ਲਿਖਿਆ, ਛੋਟੀ ਬੈਰ ਦਾ ਗੀਤ ਏ, ਤੋ ਇਹ ਉਸ ਤੋਂ ਬਾਅਦ ਹੁਣ ਤੇ ਮੇਰੇ ਮਨ ਵਿਚ ਸਿਰਫ ਇੱਕੋ ਚੀਜ਼ ਏ ਕਿ ਜਿਹੜਾ ਬਾਕੀ ਦੀ ਜ਼ਿੰਦਗੀ ਦਾ ਸਮਾਂ ਹੈ ਜਦ ਤੱਕ ਆਵਾਜ਼ ਜਿਹੜੀ ਉਹ ਸਾਥ ਦੇਗੀ ਤੇ ਅਸੀਂ
0: ਕੁਝ ਨਾ ਕੁਝ
1: ਕਰਦੇ ਰਹੋ।
0: ਚਲੋ ਡਾਕਟਰ ਸਾਹਿਬ, ਤੁਹਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਵੱਲੋਂ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਉਹਨਾਂ ਵੱਲੋਂ ਤੇ ਮੇਰੇ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਇੱਕ ਘੰਟਾ ਅੱਜ ਸਪੇਅਰ ਕੀਤਾ, ਤੇ ਹੋ ਸਕਦਾ ਹੈ ਤੁਹਾਨੂੰ ਅਸੀਂ ਇੱਕ ਅੱਧਾ ਦਿਨ ਹੋਰ ਕਿਤੇ ਤਕਲੀਫ ਦੇਵਾਂਗੇ, ਇੱਥੇ ਬੁਲਾਵਾਂਗੇ, ਤੇ ਹੁਣ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਫੋਨ ਕਰਨਾ ਹੋਏ ਕਰ ਸਕਦੇ ਹੋ। ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੌਂਸਰ ਨੇ ਉਹ ਹੈ ਜੀ, ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ, ਕੋਈ ਤੁਸੀਂ ਗਰੋਸਰੀ ਲੈਣੀ ਹੋਵੇ ਆਪਣੀ ਘਰ ਦੀ ਕਿਚਨ ਵਾਸਤੇ, ਆਪਣੇ ਰੈਸਟੋਰੈਂਟ ਦੀ ਕਿਚਨ ਵਾਸਤੇ, ਕੋਈ ਬਰਤਨ ਲੈਣਾ ਹੋਏ ਘਰ ਦੀ ਕਿਚਨ ਵਾਸਤੇ, ਰੈਸਟੋਰੈਂਟ ਦੇ ਕਿਚਨ ਵਾਸਤੇ, ਜਾਂ ਕੋਈ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਸ਼ੇਪ ਦੇ ਵਿੱਚ ਤੁਹਾਨੂੰ ਚਾਹੀਦਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ। ਕੋਸਮੈਟਿਕਸ ਦਾ ਕੋਈ ਸਮਾਨ ਚਾਹੀਦਾ ਹੋਏ, ਕੋਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਛੋਟੀ ਮੋਟੀ ਮੈਡੀਸਨ ਜਿਹੜੀ ਅਕਸਰ ਅਸੀਂ ਪਿੰਡਾਂ ਦੇ ਵਿੱਚ ਫਸਟ ਏਡ ਦੌਰ ਤੇ ਘਰੇ ਰੱਖ ਲੈਂਦੇ ਸੀ, ਕੋਈ ਵੀ ਚਾਹੀਦੀ ਹੋਏ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਪੂਜਾ ਸਮੱਗਰੀ ਦੀ ਜ਼ਰੂਰਤ ਹੋਏ ਤਾਂ ਤੁਸੀਂ ਫੋਨ ਕਰ ਸਕਦੇ ਹੋ 905-230-4348-0, 905-230-4800। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਤੁਸੀਂ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 40-50 ਆਈਟਮਾਂ ਦੇ ਨਾਲ ਸਜਿਆ ਉਹਨਾਂ ਦਾ ਵਫੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ। ਸਟਰੀਟ ਫੂਡ ਖਾਣ ਦੇ ਸ਼ੌਕੀਨ ਤੁਸੀਂ ਉੱਥੇ ਆ ਸਕਦੇ ਹੋ, ਗਰਮਾ ਗਰਮ ਸਮੋਸੇ, ਜਲੇਬੀਆਂ, ਸਮੋਸੇ, ਹੋਰ ਜੋ ਵੀ ਸਟਰੀਟ ਫੂਡ ਦੇ ਸ਼ੌਕੀਨ ਨੇ ਤੁਸੀਂ ਆ ਸਕਦੇ ਹੋ। ਟਿਫਨ ਲਗਵਾਉਣਾ ਹੋਵੇ 7 ਦਿਨ ਵਾਸਤੇ, 6 ਦਿਨ ਵਾਸਤੇ, 5 ਦਿਨ ਵਾਸਤੇ, ਵਿਆਹ ਦੀ ਭਾਜੀ ਤੁਸੀਂ ਬਣਵਾਉਣੀ ਹੋਏ, ਲਾਈਵ ਕੇਟਰਿੰਗ ਕਰਵਾਉਣੀ ਹੋਏ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਤੁਸੀਂ ਹਾਲ ਬੁੱਕ ਕਰਵਾਉਣਾ ਹੋਵੇ 100 ਤੋਂ 125 ਬੰਦਿਆਂ ਵਾਸਤੇ, ਲਾਈਟ ਐਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, 100 ਤੋਂ 125 ਗੱਡੀਆਂ ਦੀ ਪਾਰਕਿੰਗ ਵੀ ਹੈ, ਕੋਈ ਪ੍ਰੋਪਰਟੀ ਤੁਸੀਂ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਲੀਜ਼ ਤੇ ਲੈਣੀ ਹੋਏ, ਲੀਜ਼ ਤੇ ਦੇਣੀ ਹੋਏ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ। ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਡੀਲਿੰਗ ਉਹਨਾਂ ਦੀ ਹੈ, ਫੋਨ ਨੰਬਰ 416-525-7400। ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਮਾਇਰਾ ਅਕੈਡਮੀ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਬੀਬੀਆਂ ਭੈਣਾਂ ਨੇ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ, ਤਾਂ ਫੋਨ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 905-399-8110 9053996110। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਅਗਰ ਮੁਨਾਸਬ ਸਮਝੋ, ਤੁਸੀਂ ਤੁਹਾਡੇ ਕਿਸੇ ਪ੍ਰੋਫੈਸ਼ਨ ਦੀ, ਤੁਹਾਡੇ ਕਿਸੇ ਕਾਰੋਬਾਰ ਦੀ, ਤੁਹਾਡੇ ਕੋਲ ਕੋਈ ਹੁਨਰ ਹੈ, ਤੁਹਾਡੇ ਕੋਲ ਕੋਈ ਟੈਲੈਂਟ ਹੈ ਜਾਂ ਹੋਰ ਕੋਈ ਵੀ ਸਰਵਿਸ ਜਿਹੜੀ ਤੁਸੀਂ ਸੁਸਾਇਟੀ ਤੱਕ ਪਹੁੰਚਾਉਣੀ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਅਸੀਂ ਬੜੇ ਨੋਰਮਲ ਜੇ ਪੈਕੇਜ ਦੇ ਉੱਪਰ ਤੁਹਾਨੂੰ ਤੁਹਾਡੀ ਐਡਵਰਟਾਈਜ਼ਮੈਂਟ ਕਰਾਂਗੇ, ਤੇ ਹੋ ਸਕਦਾ ਤੁਹਾਡੇ ਕਾਰੋਬਾਰ ਦੇ ਵਿੱਚ ਸਾਡੀ ਐਡਵਰਟਾਈਜ਼ਮੈਂਟ ਕਰਨ ਦੇ ਨਾਲ ਕੋਈ ਬੜੋਤਰੀ ਹੋ ਜਾਵੇ। ਫੋਨ ਨੰਬਰ ਸਾਡੇ ਸਟੂਡੀਓ ਦਾ 647-367-5353, ਮੇਰਾ ਪਰਸਨਲ ਨੰਬਰ ਹੈ 437-243-3091। ਹੁਣ ਸਾਡਾ ਪ੍ਰੋਗਰਾਮ ਅੱਜ ਸਮਾਪਤੀ ਵੱਲ ਹੈ ਜੀ, ਤੇ ਡਾਕਟਰ ਸਾਹਿਬ ਹੁਣ ਆਪਾਂ ਲੈਂਦੇ ਹਾਂ ਸਾਡੇ ਸਰੋਤਿਆਂ ਤੋਂ ਇਜਾਜ਼ਤ, ਤੇ ਜਾਂਦੇ ਜਾਂਦੇ ਅਸੀਂ ਤੁਹਾਡਾ ਇੱਕ ਪਿਆਰਾ ਜਿਹਾ ਗੀਤ ਗਵਾਣਾ ਲਵੀ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਹੁਣ ਦੋਸਤੋ ਆਪਾਂ ਮਿਲਾਂਗੇ ਕੱਲ ਇਸੇ ਟਾਈਮ 10 ਵਜੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: www.radiohalmi.ca
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4374 4376519984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ।

0: ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 4164-2070-2040।

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਦਾ, ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਬੱਲੇ ਬੱਲੇ, ਹੈਪੀ ਟਿਊਜ਼ਡੇ।

ਸਾਰੀ ਦੀ ਸ਼ਾਮ ਹੈ ਤੇ ਲੈ ਲਿਆ ਕੰਮ, ਮੰਡੇ ਡਨ, ਟਿਊਜ਼ਡੇ ਡਨ, ਪਰਸੋਂ ਫਰਾਈਡੇ ਜੂਨੀਅਰ ਤੇ ਫਿਰ ਫਰਾਈਡੇ ਵੀ ਨੇੜੇ ਆ, ਸੋ ਐਵੇਂ ਨਾ ਕਿਆ ਕਰੋ, ਹਫਤਾ ਬਹੁਤ ਲੰਬਾ, ਨਵੀਂ ਯਾਰ ਵੀਕ ਨਹੀਂ ਲੰਘਦਾ, ਨਵੀਂ ਯਾਰ ਦਿਨ ਬਹੁਤ ਕਹਿ ਲਓ ਕਿ ਸਲੋਲੀ ਸਲੋਲੀ ਲੰਘਦੇ, ਇੱਧਰ ਦੁਨੀਆ ਪਰੇਸ਼ਾਨ ਹੈ ਕਿ ਸਮਾਂ ਬਹੁਤ ਛੇਤੀ ਲੰਘ ਰਿਹਾ, ਤੇ ਆਪਾਂ ਜਦੋਂ ਟੈਨਸ਼ਨਾਂ 'ਚ ਹੁੰਦੇ ਹਾਂ ਆਪਾਂ ਕਹਿੰਦੇ ਯਾਰ ਸਮਾਂ ਬਹੁਤ ਸਲੋਲੀ ਲੰਘ ਰਿਹਾ, ਫਰਾਈਡੇ ਆਉਣ ਨੂੰ ਹੀ ਨਹੀਂ, ਕਹਿ ਲਓ ਕਿ ਫਰਾਈਡੇ ਆ ਹੀ ਨਹੀਂ ਰਿਹਾ, ਬਟ ਜੇ ਬੰਦਾ ਸੋਚੇ ਵੈ ਕਿ ਯਾਰ ਜੇ ਤੁਹਾਨੂੰ ਲੱਗਦਾ ਨਾ ਸਮਾਂ ਸਲੋਲੀ ਸਲੋਲੀ ਲੰਘ ਰਿਹਾ, ਤੁਸੀਂ ਸਗਾਂ ਤੇ ਕਰਮ ਵਾਲੇ ਹੋ, ਕਿਉਂਕਿ ਨਹੀਂ ਤਾਂ ਦੁਨੀਆਦਾਰੀ ਤਾਂ ਕਹਿ ਰਹੀ ਹੈ ਕਿ ਯਾਰ ਸਲੋ ਡਾਊਨ ਹੋ ਜਾਵੇ। ਹਰਭਜਨ ਮਾਨ ਜੀ ਦਾ ਇੱਕ ਬੜਾ ਸੋਹਣਾ ਗੀਤ ਸੀ ਕਿ ਕਿ ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ। ਸੋ ਦੁਨੀਆ ਤੇ ਲੋਕ ਕਹਿ ਰਹੇ ਕਿ ਠਹਿਰ ਠਹਿਰ ਠਹਿਰ, ਤੇ ਆਪਾਂ ਇੱਥੇ ਕਹਿ ਰਹੇ ਕਿ ਬਸ ਸਮਾਂ ਭੱਜਦਾ ਹੀ ਜਾਵੇ ਭੱਜਦਾ ਹੀ ਜਾਵੇ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਹਰ ਇੱਕ ਮੂਮੈਂਟ ਨੂੰ, ਹਰ ਇੱਕ ਪਲ ਨੂੰ, ਹਰ ਇੱਕ ਤੁਸੀਂ ਸੈਕਿੰਡ ਨੂੰ ਇੰਜੋਏ ਕਰਿਆ ਕਰੋ। ਨੰਬਰ ਹੈ ਆਪਣਾ 905-673-3337, 905-673-3337 ਦੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਸਟੂਡੀਓ ਦਾ ਨੰਬਰ ਵੈਸੇ ਤੁਹਾਨੂੰ ਯਾਦ ਹੀ ਹੈ, ਬਟ ਆਲਵੇਜ਼ ਮੈਂ ਕਹਿੰਦਾ ਹੁੰਦਾ ਕਿ ਜਦੋਂ ਜੀ ਕਰਦਾ ਕਾਲ ਕਰ ਲਿਆ ਕਰੋ, ਅਸੀਂ ਹਾਜ਼ਰ ਹਾਂ ਤੁਹਾਡੇ ਲਈ। ਨੰਬਰ ਹੈ ਆਪਣਾ 905-673-3337, 905-673-3337। ਕੋਈ ਗੀਤ ਸੰਗੀਤ ਸੁਣਨਾ, ਕੋਈ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਕੋਈ ਸਾਡਾ ਹਾਲ ਚਾਲ ਪੁੱਛਣਾ, ਕੋਈ ਨੰਬਰ ਲੈਣਾ ਕਿਸੇ ਵੀ ਬਿਜ਼ਨਸ ਪਰਸਨ ਦਾ, ਜੋ ਵੀ ਹੈ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਨੰਬਰ ਹੈ 905-673-3337। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ 5 Rivers ਡਕਟ ਕਲੀਨਿੰਗ ਦੇ ਸਹਿਯੋਗ ਦੇ ਨਾਲ। 5 Rivers ਡਕਟ ਕਲੀਨਿੰਗ ਦੇ ਇਹ ਬਹੁਤ ਹੀ ਮਿਹਨਤੀ ਮੁੰਡੇ ਨੇ ਯਾਰ, ਇਹਨਾਂ ਨੇ ਅੱਜ ਤੋਂ ਮਤਲਬ 2-3 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਪੰਜਾਬੀ ਲਹਿਰਾਂ ਦੇ ਨਾਲ ਹੀ, ਤੇ ਬੜਾ ਮਾਣ ਹੈ ਕਿ ਲਗਾਤਾਰ ਸਾਡੇ ਨਾਲ ਮੁੰਡੇ ਜੁੜੇ ਨੇ। ਸੋ ਮੈਂ ਖੁਦ ਇਹਨਾਂ ਤੋਂ ਡਕਟ ਕਲੀਨਿੰਗ ਕਰਾਈ ਹੈ, ਬਹੁਤ ਸੋਹਣਾ ਕੰਮ ਕਰਦੇ ਆ, ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਅਤੇ ਸੈਨੀਟਾਈਜੇਸ਼ਨ, ਸਾਰਾ ਕੁਝ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ। ਸੋ ਆਪਣੀ ਡਕਟ ਕਲੀਨਿੰਗ ਤੁਸੀਂ ਕਰਵਾ ਲਓ ਟਾਈਮ ਸਿਰ, ਨੰਬਰ ਨੋਟ ਕਰ ਲਓ ਇਹਨਾਂ ਦਾ, 5 Rivers ਡਕਟ ਕਲੀਨਿੰਗ, 4376887750, 4376887750। 437-688-7750, 4376887750, 77-50 ਤੇ ਘੁਮਾ ਲਓ ਫੇ ਫੋਨ।

ਬਈ ਕੋਈ ਨਾ ਨਛੱਤਰ ਗਿੱਲ ਸਾਹਿਬ ਯਾਰ ਦਾ ਕੋਈ ਨਾ ਕੋਈ ਗੀਤ ਅੱਜ ਜ਼ਰੂਰ ਲਾਵਾਂਗੇ ਐਂਡ ਵਾਂਸ ਅਗੇਨ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਬੱਦਲ ਬਾਈ ਹਲਕੀ ਫੁਲਕੀ ਹੋ ਚੁੱਕੀ ਹੈ ਤੇ ਕਣੀਆਂ ਪੈਣਗੀਆਂ ਬਟ ਕਣੀਆਂ ਤੋਂ ਬਾਅਦ ਕਹਿੰਦੇ ਗਰਮੀ ਆ ਜਾਣੀ ਆ ਸੋ ਰੇਨ ਦੋ ਤਿੰਨ ਦਿਨ ਤੇ ਫਿਰ ਫਰਾਈਡੇ 19 ਸੈਟਰਡੇ 26 ਫਿਰ 21 ਫਿਰ 27 ਫਿਰ 29 ਸਮਰ ਆ ਗਈ ਓਏ ਕਿਆ ਬਾਤ ਹੈ ਬੜੀ ਇੱਕ ਲੰਬੇ ਕਹਿ ਲਓ ਕਿ ਵੇਟ ਤੋਂ ਬਾਅਦ ਸਮਰ ਆ ਰਹੀ ਹੈ ਐਂਡ ਸਮਰ ਨੂੰ ਫਿਰ ਹੋ ਜਾਓ ਕੈਮ ਹੋ ਜਾਓ ਰੈਡੀ ਇੰਜੋਏ ਕਰ ਲਈ ਅੱਜ ਕੱਲ੍ਹ ਦਾ ਮੌਸਮ ਵੀ ਬੜਾ ਸੋਹਣਾ ਯਾਰ ਸਵੈਟਰ ਜੀ ਪਾ ਕੇ ਬਾਹਰ ਨਿਕਲੋ ਐਂਡ ਵਧੀਆ ਹਲਕੀ ਫੁਲਕੀ ਹਵਾ ਨਾ ਕੋਈ ਬੜੀ ਠੰਡ ਨਾ ਕੋਈ ਬੜੀ ਗਰਮੀ ਪਰਫੈਕਟ ਜਿਹਾ ਮੌਸਮ ਹੈ ਸੋ ਆਈ ਹੋਪ ਤੁਸੀਂ ਬਾਹਰ ਨਿਕਲ ਰਹੇ ਹੋ ਵਾਕਸ ਲਈ ਜਾ ਰਹੇ ਹੋ ਰਨਸ ਲਈ ਜਾ ਰਹੇ ਹੋ ਹੁਣ ਆਊਟਡੋਰ ਐਕਟੀਵਿਟੀਜ਼ ਬਹੁਤ ਸਾਰੀਆਂ ਸ਼ੁਰੂ ਹੋ ਗਈਆਂ ਨੇ ਸੋ ਇਹਨਾਂ ਨੂੰ ਇੰਜੋਏ ਕਰਿਆ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਬਹੁਤ ਹੀ ਜ਼ਿਆਦਾ ਕਮਾਲ ਦੀ ਟੀਮ ਹੈ ਜੇ ਤੁਹਾਡਾ ਨਾ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਗਿਆ ਇਹਨਾਂ ਨੂੰ ਇੱਕ ਵਾਰ ਕਾਲ ਕਰੋ ਬੜੀ ਜ਼ਬਰਦਸਤ ਟੀਮ ਹੈ ਇੰਸ਼ੋਰੈਂਸ ਕੰਪਨੀਆਂ ਨਾਲ ਫਾਈਟ ਕਰਕੇ ਤੁਹਾਨੂੰ ਵੱਧ ਤੋਂ ਵੱਧ ਕਲੇਮ ਵੱਧ ਤੋਂ ਵੱਧ ਸੈਟਲਮੈਂਟ ਲੈ ਕੇ ਦਿੰਦੇ ਆ ਇੱਕ ਇਹਨਾਂ ਦੇ ਕਲਾਇੰਟ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਕਹਿੰਦੀ ਕਿ ਸਾਡਾ ਹੀ ਡਾਕਟਰ ਹੈ ਉੱਥੇ ਜਾਓ ਸਾਡੀ ਸ਼ੌਪ ਹੈ ਉੱਥੇ ਜਾਓ ਸਾਰਾ ਕੁਝ ਸਾਡੇ ਮੁਤਾਬਕ ਕਰੋ ਉਹਨਾਂ ਨੂੰ ਥੋੜ੍ਹਾ ਸ਼ੱਕ ਹੋਇਆ ਯਾਰ ਇਹਨਾਂ ਦੇ ਡਾਕਟਰ ਕੋਲ ਕਿਉਂ ਜਾਣਾ ਇਹਨਾਂ ਨੇ ਵਕੀਲਾਂ ਨੂੰ ਫੋਨ ਕੀਤਾ ਇਹਨਾਂ ਨੂੰ ਬਰਾੜ ਟੈਂਬਰ ਲੋਇਰਸ ਨੂੰ ਉਹ ਵਕੀਲਾਂ ਨੇ ਸਮਝਾਇਆ ਕਿ ਐਵੇਂ ਨਾ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਆਖੇ ਲੱਗ ਕੇ ਫਸ ਜਾਇਓ ਸਾਡੀ ਗੱਲ ਮੰਨੋ ਆਹ ਚੱਕੋ ਐਵੇਂ ਐਵੇਂ ਕਰੋ ਤੇ ਉਹਨਾਂ ਨੂੰ ਲੱਖਾਂ ਡਾਲਰ ਦੀ ਸੈਟਲਮੈਂਟ ਦਵਾਈ ਹੈ ਸੋ ਤੁਸੀਂ ਇੱਕ ਵਾਰ ਫੋਨ ਕਰ ਲਓ ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤਾਂ ਬਰਾੜ ਟੈਂਬਰ ਲੋਇਰਸ 647-890-1437 ਨੰਬਰ ਹੈ ਮੇਰਾ ਨਾਮ ਜ਼ਰੂਰ ਲੈ ਦਿਓ ਇਹ ਕੋਈ ਪੈਸੇ ਨਹੀਂ ਲੈਂਦੇ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਠੀਕ ਹੈ ਨੰਬਰ ਹੈ 647-890-1437 647-890-1437 647-890-1437 647-890-1437 ਤੇ ਘੁਮਾਓ ਫੋਨ ਤੇ ਕਰ ਲਓ ਗੱਲਬਾਤ

0: ਵਾਹ ਵੀ ਵਾਹ। ਸੋ ਹੌਲੀ ਹੌਲੀ ਜਿਹੜੇ ਆਪਣੇ ਸਪੋਰਟਸ ਨੇ ਖਤਮ ਹੋ ਰਹੇ ਆ, ਖਤਮ ਨਹੀਂ ਬਟ ਜਦੋਂ ਤੁਹਾਡੀ ਟੀਮ ਬਾਹਰ ਨਿਕਲ ਜਾਵੇ ਫਿਰ ਲੱਗਦਾ ਖਤਮ ਹੋ ਰਹੇ। ਕੱਲ੍ਹ ਮੇਰੇ ਐਲਏ ਲੇਕਰਸ ਲੋਸ ਐਂਜਲਿਸ ਵਾਲੇ ਐਲੀਮੀਨੇਟਿਡ ਹੋ ਗਏ, ਉੱਧਰੋਂ ਰੈਪਟਰਸ ਵੀ ਐਲੀਮੀਨੇਟਿਡ ਹੋ ਗਏ, ਅਤੇ ਹੁਣ ਦੇਖਦੇ ਹਾਂ ਫਿਰ ਕੀ ਬਣਦਾ। ਨਿਊਯਾਰਕ ਵਾਲੇ ਅੱਗੇ ਵੱਧ ਗਏ ਅਤੇ ਕਲੀਵਲੈਂਡ ਜਾਂ ਡੀਟਰੋਇਟ ਵਾਲੇ ਅੱਗੇ ਵਧਣਗੇ, ਹੁਣ ਦੂਜੇ ਪਾਸੇ ਓਕਲਾਹੋਮਾ ਵਾਲੇ ਅੱਗੇ ਵੱਧ ਗਏ, ਅਤੇ ਫਿਰ ਸੈਨ ਐਂਟੋਨੀਓ ਅਤੇ ਮਿਨੇਸੋਟਾ ਦੇ ਵਿੱਚੋਂ ਇੱਕ ਟੀਮ ਵਧੇਗੀ, ਅਤੇ ਦੈਟਸ ਇਟ। ਉਸ ਤੋਂ ਬਾਅਦ ਫਾਈਨਲਸ ਨੇ ਅਤੇ ਬਾਸਕਟਬਾਲ ਨੇ ਵੀ ਖਤਮ ਹੋ ਜਾਣਾ। ਅਤੇ ਐਨ ਐਚ ਐਲ ਦੀ ਜੇ ਗੱਲ ਕਰੀਏ ਤਾਂ ਐਨ ਐਚ ਐਲ ਵੀ ਹੁਣ ਅਖੀਰਲੇ ਆਲਮੋਸਟ ਸਟੇਜਸ ਤੱਕ ਪਹੁੰਚ ਰਿਹਾ, ਐਂਡ ਕੁਝ ਕੀ ਟੀਮਸ ਬਚੀਆਂ ਨੇ, ਕੋਈ ਟੋਰਾਂਟੋ ਦੀ ਟੀਮ ਨਹੀਂ ਬਚੀ ਇੰਨਾ ਕੁ ਪੱਕਾ। ਸੋ ਹੁਣ ਕੋਲੋਰੈਡੋ ਮਿਨੇਸੋਟਾ ਵਾਲੇ ਖੇਡ ਰਹੇ ਆ, ਅਤੇ ਲਾਸ ਵੇਗਿਸ ਐਨਾਹਾਈਮ ਦੂਜੇ ਪਾਸੇ, ਕੈਰੋਲਾਈਨਾ ਅੱਗੇ ਵੱਧ ਗਿਆ, ਅਤੇ ਕੈਰੋਲਾਈਨਾ ਹੁਣ ਮੈਨੂੰ ਲੱਗਦਾ ਕਿ ਫੇਸ ਕਰੇਗਾ ਬਫਲੋ ਜਾਂ ਮੌਂਟਰੀਅਲ ਨੂੰ, ਹੈ ਨਾ। ਹੋਪਫੁਲੀ ਕੋਈ ਕੈਨੇਡੀਅਨ ਟੀਮ ਅੱਗੇ ਵਧੇ ਯਾਰ, ਭਾਵੇਂ ਮੇਪਲ ਲੀਫਸ ਜਾਂ ਰੈਪਟਰਸ। ਚਲੋ ਰੈਪਟਰਸ ਤਾਂ ਇਕੱਲੀ ਕੈਨੇਡੀਅਨ ਟੀਮ ਹੈ, ਬਟ ਹਾਕੀ ਦੇ ਵਿੱਚ ਹੁਣ ਮੌਂਟਰੀਅਲ ਵਾਲੇ ਬਚੇ ਆ, ਦੇਖਦੇ ਹਾਂ ਕਿ ਉਹ ਕੁਛ ਕਰਦੇ ਆ ਜਾਂ ਨਹੀਂ। ਟਾਈਮ ਵਿਲ ਟੈਲ। ਸੋ ਗੀਤ ਸੰਗੀਤ ਲਾਉਂਦੇ ਹਾਂ, ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅੱਗੇ ਜਾ ਕੇ ਜ਼ਰੂਰ ਜ਼ਰੂਰ ਜ਼ਰੂਰ ਹੋਣਗੀਆਂ। ਨੰਬਰ ਹੈ ਆਪਣਾ 9054-6737-9053-6733-3337-905-673-333-7905-6733-333-7 ਹੈਲੋ।
1: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਠੀਕ ਠਾਕ ਹੈ। ਤੇ ਬਾਕੀ ਆਈਪੀਐਲ ਦੇ ਵਿੱਚ ਵੀ ਦੋ ਟੀਮਾਂ ਨਿਕਲ ਗਈਆਂ, ਮੁੰਬਈ ਇੰਡੀਅਨ ਤੇ ਐਲਐਸਸੀ।
0: ਆਈਪੀਐਲ ਚ ਯਾਰ ਹੁਣ ਆਈਪੀਐਲ ਵੀ ਆਪਣੇ ਪੰਜਾਬ ਵਾਲੇ ਨੇ ਤਾਂ ਬੇਇੱਜ਼ਤੀ ਕਰਾ ਲਈ।
1: ਕਿਹੜੀਆਂ
0: ਟੀਮਾਂ ਨਿਕਲ ਗਈਆਂ ਹੁਣ? ਐਲਐਸਜੀ ਤੇ ਮੁੰਬਈ,
1: ਆਪਣੇ ਆਪਣੇ ਗੁਜਰਾਤ ਟਾਈਟਨ ਹੈਗੀ ਆ, ਤੇ ਆਰਸੀਬੀ ਹੈਗੀ ਆ ਕੋਹਲੀ ਹੋਣੀ, ਤੇ ਉਹ ਤੋਂ ਬਾਅਦ
0: ਹੈਦਰਾਬਾਦ ਵਾਲੇ ਆ।
1: ਹਾਂਜੀ ਹਾਂਜੀ, ਹੈਦਰਾਬਾਦ ਸਨਰਾਈਜ਼ ਹੈਦਰਾਬਾਦ ਹੈ,
0: ਪੰਜਾਬ
1: ਨਾਲ ਇੱਕ। ਹਾਂਜੀ, ਇੱਥੇ ਨਾਲ ਪੰਜਾਬ ਆ, ਚੌਥੀ ਪੋਜੀਸ਼ਨ ਤੇ ਆ ਉਹ। ਤੇ ਦੇਖੋ ਵੀ ਸਟਿਲ ਹੋਪ ਨਾ, ਕੋਹਲੀ ਦਾ ਬਹੁਤ ਤਕੜਾ ਫੈਨ ਹੈ।
0: ਅੱਛਾ,
1: ਆਈ ਲਵ ਕੋਹਲੀ, ਬਟ ਪੰਜਾਬ ਤੇ ਮੇਰੀ ਫਿਰ ਜਾਨ ਹੈ ਨਾ।
0: ਹਾਂ, ਪੰਜਾਬ ਦਾ ਫਿਰ ਹੈ ਹੀ। ਦੇਖੋ ਬਹੁਤ ਉਮੀਦਾਂ ਸੀ ਜਦੋਂ ਪੰਜਾਬ ਵਾਲੇ ਲਗਾਤਾਰ 6 ਜਿੱਤੇ ਸੀ ਨਾ, ਫਿਰ ਸਾਰੇ ਕਾਇਮ ਜੇ ਹੋ ਗਏ, ਫਿਰ ਇੱਕ ਹਾਰੇ, ਦੋ ਹਾਰੇ, ਤਿੰਨ ਹਾਰੇ, ਫਿਰ ਜੋ ਚੌਥੀ ਲਗਾਤਾਰ ਹਾਰੇ, ਫਿਰ ਸਾਰਿਆਂ ਨੂੰ ਹੁਣ ਡਰ ਜਿਹਾ ਪੈ ਗਿਆ। ਬਟ ਦੇਖੋ ਜੇ ਟਰਨ ਅਰਾਊਂਡ ਕਰ ਸਕਦੇ ਆ।
1: ਜਿਹੜਾ ਲਾਸਟ ਮੈਚ ਹੈ ਨਾ, ਮੈਨੂੰ ਨੀ ਯਾਰ ਪਤਾ ਕਿੱਦਾਂ ਹਾਰ ਗਏ ਬ੍ਰੋ, ਉਹ ਨਾ ਦੇ ਸ਼ੁਡ ਬੀ ਵਿਨ ਰਾਈਟ। ਹਾਂ, ਜਿੱਤਿਆ ਜਿੱਤਿਆ ਮੈਚ ਹੀ ਬਸ
0: ਹੋ ਹੀ ਜਾਂਦਾ ਹੈ। ਦੇਖੋ ਸਪੋਰਟਸ ਵਿੱਚ ਇਹੀ ਤਾਂ ਫਿਰ ਸਪੋਰਟਸ ਦਾ ਸਵਾਦ ਹੈ ਕਿ ਕੁਛ ਨੀ ਪਤਾ ਕਦੋਂ ਕਿਹੜੀ ਟੀਮ ਨੇ ਅੱਗੇ ਵਧਣਾ। ਬਟ ਲੈਟਸ ਹੋਪ ਫਾਰ ਦ ਬੈਸਟ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ।
1: ਹਾਂਜੀ, ਜਿਹੜਾ ਨਾ ਅਰਸ਼ਦੀਪ ਆ, ਚਲੋ ਗੱਲ ਕਹਿਣੀ ਨੀ ਚਾਹੀਦੀ, ਉਹ ਜਦੋਂ ਦੀ ਉਹ ਗਰਲਫ੍ਰੈਂਡ ਦੇ ਨਾਲ ਘੁੰਮਣ ਲੱਗਾ, ਉਹਦਾ ਬੇੜਾ ਮੈਂ ਕਹਿੰਦਾ ਕੱਲ ਨੂੰ ਭਾਵੇਂ ਕਾਲ ਲੈ ਕੇ ਪੁੱਛ ਲਿਓ ਲੋਕਾਂ।
0: ਚਲੋ ਕੋਈ ਨਾ, ਠੀਕ ਹੈ, ਥੈਂਕ ਯੂ। ਜਦੋਂ ਕੋਈ ਗਰਲਫ੍ਰੈਂਡ ਵਿੱਚ ਆ ਜਾਂਦੀ ਹੈ ਵਿਚਾਰੀ, ਉਹਦਾ ਕਸੂਰ ਹੀ ਕੱਢਦੇ ਆ। ਉਧਰੋਂ ਜਦੋਂ ਵਿਰਾਟ ਕੋਹਲੀ ਥੋੜੇ ਜਿਹਾ ਅਪ ਐਂਡ ਡਾਊਨ ਜਿਹਾ ਖੇਡਣ ਲੱਗ ਗਿਆ, ਤੇ ਫਿਰ ਉਦੋਂ ਵੀ ਕਹਿੰਦੇ ਕਿ ਯਾਰ ਅਨੁਸ਼ਕਾ ਸ਼ਰਮਾ ਦਾ ਕਸੂਰ ਹੈ, ਉਹਨੂੰ ਗਾਲਾਂ ਕੱਢਣ ਲੱਗ ਗਏ। ਹੁਣ ਅਰਸ਼ਦੀਪ ਦੀ ਗਰਲਫ੍ਰੈਂਡ ਆ ਗਈ, ਆਪਾਂ ਕਹਿੰਦੇ ਹਾਂ ਉਹਦੀ ਗਰਲਫ੍ਰੈਂਡ ਦਾ ਕਸੂਰ ਹੈ। ਵਿਚਾਰੀਆਂ ਯਾਰ, ਉਹ ਤਾਂ ਸਗਾ ਤੇ ਸਪੋਰਟ ਕਰਦੀਆਂ ਨੇ, ਹੁਣ ਤੁਸੀਂ ਉਹਨਾਂ ਦੇ ਮਗਰ ਪੈ ਜਾਂਦੇ ਹੋ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾਤ ਤੇ ਸਾਡੇ ਨਾਲ ਹਰਮਨ ਜੁੜ ਚੁੱਕੇ ਨੇ। ਤੁਸੀਂ ਅਗਰ ਕਿਸੇ ਨੇ ਵੀ ਮੌਰਗੇਜ ਕਰਾਉਣੀ ਹੈ, ਘਰ ਨੂੰ ਆਪਣੇ ਨੂੰ ਰੀਫਾਈਨੈਂਸ ਕਰਵਾਉਣਾ, ਕੋਈ ਵੀ ਲੋਨ ਆਦਿ ਦੀ ਗੱਲਬਾਤ ਹੈ, ਤਾਂ ਵਨ ਐਂਡ ਓਨਲੀ ਇੱਕੋ ਇੱਕ ਟੀਮ, ਹਰਮਨ ਬੱਤਾ। ਟੀਮ ਹਰਮਨ ਬੱਤਾ 647-685-9000, ਟੀਮ ਹਰਮਨ ਬੱਤਾ। ਹਰਮਨ ਵੈਲਕਮ, ਕੀ ਹਾਲ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਅੱਜ ਕੱਲ ਡੈਟ ਕੰਸੋਲੀਡੇਸ਼ਨ ਦਾ ਬਹੁਤ ਕੁਐਸਚਨਸ ਪੁੱਛੇ ਜਾ ਰਹੇ ਨੇ, ਕਿਉਂਕਿ ਯੂਟੀਲਾਈਜੇਸ਼ਨ ਕ੍ਰੈਡਿਟ ਕਾਰਡਸ ਦੀ ਤੇ ਲਾਈਨ ਆਫ ਕ੍ਰੈਡਿਟ ਦੀ ਕਾਫੀ ਹਾਈ ਆ, ਜਿਹਦੇ ਕਰਕੇ ਅਕਸਰ ਦੇਖਿਆ ਜਾਂਦਾ ਕਿ ਕ੍ਰੈਡਿਟ ਸਕੋਰ ਬਹੁਤ ਥੱਲੇ ਆ ਜਾਂਦਾ। ਜਾਂ ਕਲਾਇੰਟਸ ਮਿਨੀਮਮ ਪੇਮੈਂਟ ਪੇ ਕਰਦੇ ਨੇ, ਚਾਹੇ ਉਹ ਲਾਈਨ ਆਫ ਕ੍ਰੈਡਿਟ ਦੀਆਂ ਨੇ 8-9% ਤੇ ਜਾਂ ਕ੍ਰੈਡਿਟ ਕਾਰਡਸ ਦੀਆਂ 15-20-21%। ਸੋ ਜੇ ਤੁਹਾਡੇ ਘਰ ਚ ਐਕੁਇਟੀ ਹੈਗੀ ਉਹਨੂੰ ਟੈਪ ਕਰੋ, ਚਾਹੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਘਰ ਨੂੰ ਰੀਫਾਈਨੈਂਸ ਕਰ ਲਓ ਟੂ ਪੇ ਆਫ ਦੋਜ਼ ਡੈਟਸ। ਹਾਈ ਇੰਟਰਸਟ ਰੇਟ ਪੇ ਨਾ ਕਰੋ ਤੇ ਯੂਟੀਲਾਈਜੇਸ਼ਨ ਹਾਈ ਨਾ ਰੱਖੋ, ਬਿਕਾਜ਼ ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਥੱਲੇ ਲੈ ਆਉਣਾ। ਰੀਸੈਂਟਲੀ ਜੋ ਦੇਖਣ ਨੂੰ ਮਿਲ ਰਿਹਾ 500, 550, 600 ਕ੍ਰੈਡਿਟ ਸਕੋਰ ਓਨਲੀ ਬਿਕਾਜ਼ ਆਫ ਹਾਈ ਯੂਟੀਲਾਈਜੇਸ਼ਨ। ਜੇ ਯੂਟੀਲਾਈਜੇਸ਼ਨ ਹਾਈ ਤੁਹਾਡੀ 7-8 ਮਹੀਨੇ ਰਹਿ ਗਈ ਤਾਂ ਉਹਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਹੀ ਡ੍ਰੌਪ ਕਰ ਦੇਣਾ। ਇਹਦੇ ਨਾਲ ਆਪਣੇ ਘਰ ਚੋਂ ਐਕਟੀ ਲੈ ਕੇ ਚਾਹੇ ਤੁਸੀਂ ਹੋਮ ਐਕਟੀ ਲਾਈਨ ਆਫ ਕ੍ਰੈਡਿਟ ਬਣਾ ਲਓ ਜਾਂ ਤੁਸੀਂ ਘਰ ਨੂੰ ਰੀਫਾਈਨੈਂਸ ਕਰਕੇ ਉਹ ਸਾਰੇ ਡੈਟ ਪੇ ਕਰਕੇ ਇੱਕ ਸਿੰਗਲ ਪੇਮੈਂਟ ਬਣਾ ਲਓ। ਜੇ ਤੁਸੀਂ ਵੀ ਹਾਈ ਯੂਟੀਲਾਈਜੇਸ਼ਨ ਚੋਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ, ਅਸੀਂ ਤੁਹਾਨੂੰ ਨੰਬਰਸ ਰਨ ਕਰਕੇ ਐਗਜੈਕਟਲੀ ਮੈਥ ਤੁਹਾਡੇ ਸਾਹਮਣੇ ਰੱਖ ਸਕਦੇ ਕਿ ਕਿੰਨੇ ਡਾਲਰ ਤੁਸੀਂ ਮੰਥਲੀ ਸੇਵ ਕਰੋਗੇ। ਐਂਡ ਕਈ ਕੇਸਿਸ ਦੇ ਵਿੱਚ 1000-1200 ਡਾਲਰ ਪਰ ਮੰਥ ਵੀ ਸੇਵ ਹੋ ਰਿਹਾ ਕਲਾਇੰਟਸ ਦਾ। ਸੋ ਜ਼ਰੂਰ ਐਕਸਪਲੋਰ ਕਰੋ ਆਪਸ਼ਨ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਘਰ ਲੈਣਾ ਚਾਹੁੰਦੇ ਹੋ, ਚਾਹੇ ਨੈਕਸਟ ਈਅਰ ਘਰ ਲੈਣਾ, ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਬੈਠੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਐਂਡ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ, ਅਸੀਂ ਕੋਈ ਫੀਸ ਨਹੀਂ ਚਾਰਜ ਕਰਦੇ, ਵੀ ਗੈਟ ਪੇਡ ਬਾਏ ਦਾ ਬੈਂਕ। ਸੋ ਕੋਈ ਵੀ ਕੁਐਸਚਨ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000
0: ਸਾਰੇ ਨੂੰ ਬਸ ਅਸੀਂ ਇਹੀ ਕਹਾਂਗੇ ਕਿ ਹਰਮਨ ਤੋਂ ਹੀ ਮੋਰਗੇਜ ਕਰਾਓ। ਸੋ ਹਰਮਨ ਦਾ ਨੰਬਰ 647-6486-9000 6479000 ਟੀਮ ਹਰਮਨ ਬੱਤਾ ਪ੍ਰੋਗਰਾਮ ਪੰਜਾਬੀ ਦੇ ਨਾਲ। ਸਟੂਡੀਓ ਦਾ ਨੰਬਰ ਹੈ 9056733337। ਕੀ ਤੁਹਾਨੂੰ ਲੱਗਦਾ ਹੁਣ ਬਾਈ ਜੀ ਕਹਿ ਕੇ ਗਏ ਆ ਕਿ ਹੁਣ ਅਰਸ਼ਦੀਪ ਸਿੰਘ ਹੈ ਵੀ ਉਹਦੀ ਜਦੋਂ ਗਰਲਫ੍ਰੈਂਡ ਜੀ ਬਣੀ ਹੈ ਉਹਦੇ ਤੋਂ ਬਾਅਦ ਉਹਦੀ ਗੇਮ ਦੇ ਵਿੱਚ ਅਸਰ ਹੋਇਆ? ਤੁਹਾਨੂੰ ਲੱਗਦਾ ਕਿ ਕੋਈ ਬੰਦੇ ਦੀ ਜ਼ਿੰਦਗੀ 'ਚ ਕੋਈ ਲੇਡੀ ਆਉਂਦੀ ਹੈ, ਕੋਈ ਗਰਲਫ੍ਰੈਂਡ ਆਉਂਦੀ ਹੈ ਤਾਂ ਉਹਦਾ ਫੋਕਸ ਥੋੜ੍ਹਾ ਜਿਹਾ ਆਪਣੇ ਕੰਮ ਪ੍ਰਤੀ ਉਲਟ ਜਾਂਦਾ? ਨਾਲੇ ਤਾਂ ਕਹਿੰਦੇ ਆ ਬਿਹਾਈਂਡ ਐਵਰੀ ਕੀ ਕਹਿੰਦੇ ਆ, ਹੁਣ ਮੈਂ ਗਲਤ ਨਾ ਕਹਿ ਦਵਾਂ, ਬਿਹਾਈਂਡ ਐਵਰੀ ਮੈਨ ਕੋਟ ਕੀ ਹੈ, ਕਹਿੰਦੇ ਆ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ। ਵੀ ਕੋਈ ਵੀ ਬੰਦਾ ਸਕਸੈਸਫੁਲ ਬਣ ਰਿਹਾ ਵੀ ਕੋਈ ਨਾ ਕੋਈ ਔਰਤ ਹੈ ਜਿਹੜੀ ਉਹਨੂੰ ਮੋਟੀਵੇਟ ਕਰਦੀ ਹੈ, ਉਹਨੂੰ ਇੰਸਪਾਇਰ ਕਰਦੀ ਹੈ, ਉਹਨੂੰ ਪੁਸ਼ ਕਰਦੀ ਹੈ ਕਿ ਤੂੰ ਹੋਰ ਵੀ ਮਿਹਨਤ ਕਰ। ਇੱਧਰ ਆਪਾਂ ਕਹਿ ਦਿੰਦੇ ਹਾਂ ਕਿ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਤਾਂ ਉਹਦਾ ਫੋਕਸ ਹੀ ਖਤਮ ਹੋ ਗਿਆ, ਉਹਦਾ ਟੈਲੈਂਟ ਹੀ ਖਤਮ ਹੋ ਗਿਆ, ਬੜਾ ਕੁਛ ਕਹਿੰਦੇ ਹੁਣ ਆਪਾਂ, ਖਾਸ ਤੌਰ 'ਤੇ ਬੋਲੀਵੁੱਡ ਹੋ ਗਿਆ, ਬੋਲੀਵੁੱਡ ਹੋ ਗਿਆ, ਇਹਦੇ ਵਿੱਚ ਤਾਂ ਜ਼ਿਆਦਾਤਰ ਹੀ ਆਪਾਂ ਕਹਿ ਦਿੰਦੇ ਹਾਂ। ਤੁਹਾਨੂੰ ਲੱਗਦਾ ਕਿ ਕੋਈ ਐਸਾ ਫਰਕ ਪੈਂਦਾ? ਨੰਬਰ ਹੈ ਆਪਣਾ 9056733337 9056733337 9056733337 ਆਪਣਾ ਫੋਨ ਨੰਬਰ ਹੈ। ਦੇਖਦੇ ਹਾਂ ਜੇ ਤੁਹਾਡਾ ਕੋਈ ਇਹਦੇ ਬਾਰੇ ਓਪੀਨੀਅਨ ਹੈ ਕਿ ਹਾਂ ਯਾਰ ਨਾ ਵੀ ਮੁੰਡੇ ਥੋੜ੍ਹੇ ਆ ਬਸ ਕੁੜੀਆਂ ਮਗਰ ਜਦੋਂ ਪੈ ਜਾਂਦੇ ਆ ਫਿਰ ਨਾ ਕੰਮ ਕਰਨ ਜੋਗੇ, ਨਾ ਇਹ ਕਰਨ ਜੋਗੇ, ਨਾ ਉਹ ਕਰਨ ਜੋਗੇ। ਸੋ 9056733337 ਨੰਬਰ ਹੈ ਆਪਣਾ 9056733337। ਦੁਆਬਾ ਟਰੈਵਲ ਨੂੰ ਜ਼ਰੂਰ ਯਾਦ ਰੱਖੋ, ਅਗਰ ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, ਪਾਕਿਸਤਾਨ ਜਾਣਾ, ਪਾਕਿਸਤਾਨ ਤੋਂ ਆਉਣਾ, ਦੁਆਬਾ ਟਰੈਵਲ ਰੇਟ ਸਭ ਤੋਂ ਘੱਟ ਤਾਂ ਮਿਲੇਗਾ ਹੀ ਮਿਲੇਗਾ, ਬਟ ਜੋ ਸਰਵਿਸ ਹੈ ਉਹ ਕਮਾਲ ਦੀ ਹੈ। ਇਹਨਾਂ ਦੀ ਸਰਵਿਸ ਬੀਟ ਕਰਨੀ ਬਹੁਤ ਮੁਸ਼ਕਿਲ ਹੈ। ਦੁਆਬਾ ਟਰੈਵਲ ਐਂਡ ਟੂਰ, ਅਮਨ ਅਤੇ ਸੌਰਵ ਬਾਈ ਜੀ ਨੂੰ ਫੋਨ ਕਰੋ 9057967800 9057967800 ਦੁਆਬਾ ਟਰੈਵਲ। ਮੈਂ ਨਾ ਜਿਹੜਾ ਨਾਲੇ ਸਵਾਲ ਤੁਹਾਨੂੰ ਪੁੱਛਿਆ, ਕੋਈ ਜੇ ਤੁਸੀਂ ਐਗਜ਼ਾਮਪਲ ਵੀ ਦੇ ਸਕਦੇ ਹੋ ਉਹ ਵੀ ਦਿਓ ਵੀ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਨਾ ਵੀ ਥੋੜ੍ਹੇ ਆ ਮੁੰਡਿਆਂ ਦੇ ਕੰਮ ਪ੍ਰਤੀ ਟੈਲੈਂਟ ਪ੍ਰਤੀ ਉਹ ਫੋਕਸ ਜਿਹਾ ਨਹੀਂ ਰਹਿੰਦਾ, ਤਾਂ ਥੋੜ੍ਹੇ ਜਿਹੇ ਐਗਜ਼ਾਮਪਲ ਵੀ ਦੋ ਚਾਰ ਦੇ ਦਿਓ ਵੀ ਕਿਹਨੂੰ ਕਿਹਨੂੰ ਤੁਸੀਂ ਦੇਖਿਆ ਜਿਹੜੇ ਥੋੜ੍ਹੇ ਆਪਣੇ ਕੰਮ ਦੇ ਵਿੱਚ ਵੀਕ ਹੋਣ ਲੱਗ ਗਏ ਕਿਸੇ ਉਹਨਾਂ ਦੀ ਲਾਈਫ ਦੇ ਵਿੱਚ, ਗਰਲਫ੍ਰੈਂਡ ਵਾਈਫ ਹੋਣ ਤੋਂ ਬਾਅਦ। 9056733337 ਨੰਬਰ, ਮੈਨੂੰ ਨਹੀਂ ਲੱਗਦਾ ਇਹ ਗੱਲ। ਸੋ ਲੇਡੀਜ਼ ਤੁਸੀਂ ਵੀ ਸ਼ੇਅਰ ਕਰਨਾ, ਤੁਸੀਂ ਵੀ ਕਰ ਸਕਦੇ ਹੋ ਜੀ। 9390 ਹਾਂਜੀ ਵੀਰੇ,
3: ਹਾਂਜੀ ਨਵੀਂ ਵੀਰੇ ਦੇਖੋ ਸ਼੍ਰੀਦੇਵੀ ਦੀ ਗੱਲ ਕਰ ਰਹੇ ਆ, ਪਰਫੋਰਮੈਂਸ ਵਿਚਾਰਾ ਵਧੀਆ ਕਰ ਰਿਹਾ, ਹੁਣ ਪਿਛਲੇ ਮੈਚ ਚ ਸਭ ਤੋਂ ਘੱਟ ਸਕੋਰ ਉਹਨੂੰ ਪਏ ਆ ਹਨਾ, ਬਾਕੀ ਇਹਦਾ ਫ੍ਰੀ ਟਾਈਮ ਉਹਨੇ ਉਹਦੀ ਗਰਲਫ੍ਰੈਂਡ ਹੋਵੇ ਉਹਦੀ ਵਾਈਫ ਹੋਵੇ ਉਹਨੇ ਘੁੰਮਣਾ ਹੀ ਆ, ਹਰ ਵੀ ਘੁੰਮਦਾ, ਸਾਰੇ ਪਲੇਅਰ ਲੈ ਕੇ ਜਾਂਦੇ ਆ ਜਦੋਂ ਵੀ ਕੋਈ ਟੂਰਨਾਮੈਂਟ ਵਰਲਡ ਸੀਰੀਜ਼ ਹੁੰਦੀ ਆ ਕਿਤੇ ਵੀ ਹੁੰਦੀ ਆ, ਸਾਰੇ ਆਪਣੇ ਜੋ ਵੀ ਪਾਰਟਨਰ ਆ ਉਹਨੂੰ ਲੈ ਕੇ ਜਾਂਦੇ ਆ ਨਾਲ, ਤੇ ਆਪਣੇ ਤੇ ਤੁਹਾਨੂੰ ਪਤਾ ਹੀ ਕਹਿੰਦੇ ਹੀ ਆ, ਫਿਰ ਐਵੇਂ ਚੱਕੀ ਫਿਰਦੇ ਨੇ ਵੀ ਪਰਫੋਰਮ ਉਹਦੀ ਘੱਟ ਗਈ ਤਾਂ ਕਿ ਕੁੜੀ ਮਗਰ ਲੱਗਾ ਵਾ, ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਗੱਲ, ਆਪਾਂ ਵਿਨ ਐਜ਼ ਅ ਟੀਮ ਲੂਜ਼ ਐਜ਼ ਅ ਟੀਮ ਹੁੰਦੇ ਆ, ਤੇ ਬਾਕੀ ਜੇ ਤੁਸੀਂ ਇੰਡੀਵਿਜੁਅਲ ਤੇ ਜਾਣਾ ਉਹ ਪਰਫੋਰਮੈਂਸ ਆਪਣੀ ਉਹ ਵਧੀਆ ਕਰ ਰਿਹਾ ਵਾ।
0: ਸੋ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੇਡੀ ਆਉਂਦੀ ਹੈ, ਫੀਮੇਲ ਆਉਂਦੀ ਹੈ ਤਾਂ ਉਹ ਬੰਦਾ ਥੋੜੇ ਆ ਫਿਰ ਆਪਣੇ ਕੰਮ ਨੂੰ ਲੈ ਕੇ ਨਹੀਂ ਉਹਨਾਂ ਧਿਆਨ ਦਿੰਦਾ ਹੈ?
3: ਦੇਖੋ ਜੇ ਜਿਹੜਾ ਬੰਦੇ ਨੇ ਨਹੀਂ ਕਦੀ ਆਈ ਹੋਵੇ ਨੈਵਰ ਐਵਰ ਉਹਦੇ ਲਈ ਆਵੇ ਉਹ ਤਾਂ ਫਿਰ ਤੁਹਾਨੂੰ ਪਤਾ ਫਿਰ ਉਹਦਾ ਫੋਕਸ ਭੜਕ ਜਾਂਦਾ, ਇਹ ਤੁਹਾਨੂੰ ਪਤਾ ਪਾਪੂਲਰ ਹੈਗਾ ਏਦਾਂ ਥੋੜਾ ਵੀ ਕੁੜੀ ਆ ਗਈ ਲਾਈਫ ਤੇ ਆਪਣੇ ਫੋਕਸ ਤੋਂ ਭੜਕ ਜੂਗਾ, ਏਦਾਂ ਮੈਨੂੰ ਨੀ ਲੱਗਦਾ। ਤੇ ਬਾਕੀ ਸਾਰੇ ਜਾਣੇ ਨਾ ਆਪਣੇ ਸਰਪੰਚ ਸਾਹਿਬ ਦੇ ਮਗਰ ਪਏ ਆ ਵੀ ਲੈ ਯਾਰ ਜੇ ਬੰਦੇ ਨੇ ਵਧੀਆ ਕੀਤਾ ਤੇ ਥੋੜਾ ਜਿਹਾ ਡਾਊਨਫਾਲ ਆਇਆ ਨਾ, ਵਧੀਆ ਚੜ੍ਹਦੇ ਸੂਰਜ ਤੇ ਹਰ ਕੋਈ ਸਲਾਮ ਕਰਦਾ, ਹਰ ਕੋਈ ਨਾਲ ਤੁਹਾਡੇ ਖੜਦਾ, ਪਰ ਜਦੋਂ ਡਾਊਨਫਾਲ ਆਉਂਦਾ ਨਾ ਉਦੋਂ
0: ਨਹੀਂ ਸਪੋਰਟ ਕਰਦੀ ਹੈ ਆਪਾਂ ਕਦੇ ਰਿਸਪੈਕਟ ਤਾਂ ਦਿੰਦੇ ਨੀ।
3: ਹਾਂਜੀ ਤੇ ਹੁਣ ਦੇਖੋ ਠੀਕ ਹੈ ਆਪਾਂ ਤਿੰਨ ਮੈਚ ਹਾਰ ਗਏ ਚਾਰ ਲਗਾਤਾਰ, ਉਹਦਾ ਮਤਲਬ ਇਹ ਨੀ ਵੀ ਉਹ ਅਈਅਰ ਐਜ਼ ਏ ਕੈਪਟਨ ਉਹ ਮਾੜਾ ਵਾ ਜਾਂ ਐਜ਼ ਏ ਟੀਮ ਆਪਣੀ ਜਿਹੜੀ ਪੰਜਾਬ ਦੀ ਮਾੜੀ ਹੋ ਗਈ, ਠੀਕ ਹੈ ਨਹੀਂ ਆਪਾਂ ਓਨਾ ਜਦੋਂ ਤੁਸੀਂ ਹਾਰ ਜਾਂਦੇ ਨਾ ਮੈਚ ਲਗਾਤਾਰ ਵੀਰ ਜੀ ਉਹ ਤੁਹਾਡੇ ਨਾ ਜਿਹੜਾ ਤੁਹਾਡਾ ਮਤਲਬ ਕੀ ਉਹਨੂੰ ਕਹਿੰਦੇ ਜਿਹੜਾ ਤੁਹਾਡਾ ਟੀਮ ਦਾ ਬੈਲੈਂਸ ਆ
0: ਮੋਰਲ
3: ਉਹ ਵੀ ਥੋੜਾ ਡਾਵਾ ਡੋਲ ਹੋ ਜਾਂਦਾ।
0: ਚਲੋ ਮੈਂ ਚਲੋ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਮੈਂ ਕੋਈ ਕ੍ਰਿਕਟ ਦੀ ਟੀਮ ਦੀ ਗੱਲ ਨਹੀਂ ਕਰ ਰਿਹਾ, ਆਪਾਂ ਬਸ ਗੱਲ ਕਰ ਰਹੇ ਹਾਂ ਜੋ ਇਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਜਿਹਾ ਪੈ ਜਾਂਦਾ ਕਿ ਕੋਈ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਵੀ ਉਹ ਤਾਂ ਨਹੀਂ ਵਧੀਆ ਕੰਮ ਕਰ ਰਿਹਾ, ਟੀਮ ਦੀ ਆ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਜਸ ਜਨਰਲ, ਪਰ ਠੀਕ ਹੈ ਥੈਂਕ ਯੂ। ਦੇਖਦੇ ਹਾਂ ਬਾਕੀ ਸਾਡੇ ਸੱਜਣ ਮਿੱਤਰ ਕੀ ਕਹਿੰਦੇ ਆ। ਸਵਾਲ ਇਹ ਹੈ ਕਿ ਇੱਕ ਬਾਈ ਜੀ ਕਹਿੰਦੇ ਕਿ ਹੁਣ ਅਰਸ਼ਦੀਪ ਸਿੰਘ ਕ੍ਰਿਕਟਰ ਹੈ ਵੀ ਜਦੋਂ ਉਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਉਹ ਵਧੀਆ ਨਹੀਂ ਖੇਡ ਰਿਹਾ, ਹੁਣ ਮੈਂ ਤੁਹਾਨੂੰ ਪੁੱਛ ਰਿਹਾ ਕੀ ਤੁਹਾਨੂੰ ਲੱਗਦਾ ਇਹਦਾ ਕੋਈ ਅਸਰ ਹੈ ਵੀ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੜਕੀ ਆ ਗਈ ਉਹ ਹੁਣ ਉਹਦੇ ਨਾਲ ਘੁੰਮ ਫਿਰ ਰਿਹਾ ਜਾਂ ਆਸ਼ਕੀ ਦੇ ਵਿੱਚ ਪੈ ਗਿਆ ਵੀ ਉਹਦੇ ਕਰਕੇ ਉਹ ਹੁਣ ਵਧੀਆ ਨਹੀਂ ਖੇਡ ਰਿਹਾ, ਤੁਹਾਨੂੰ ਲੱਗਦਾ ਇਸ ਚੀਜ਼ ਦਾ ਕੋਈ ਰਿਲੇਸ਼ਨ ਹੈ? ਜੇ ਹੁਣ ਕੋਈ ਐਕਟਰ ਹੈ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ ਵਾਈਫ ਬਣ ਜਾਵੇ ਵੀ ਬਸ ਉਸੇ ਕਰਕੇ ਉਹ ਹੁਣ ਵਧੀਆ ਮੂਵੀਆਂ ਨਹੀਂ ਦੇ ਰਿਹਾ, ਵਧੀਆ ਐਕਟਿੰਗ ਨਹੀਂ ਕਰ ਰਿਹਾ, ਕੋਈ ਗਾਇਕ ਹੈ ਜੇ ਕਿਸੇ ਗਾਇਕ ਦੇ ਗਰਲਫ੍ਰੈਂਡ ਵਾਈਫ ਬਣ ਜਾਵੇ ਤੁਹਾਨੂੰ ਲੱਗਦਾ ਕਿ ਜੇ ਉਹਦੇ ਬਣਨ ਦੇ ਨਾਲ ਉਹਦੇ ਗਾਣੇ ਨਹੀਂ ਵਧੀਆ ਆਉਣਗੇ, ਉਹ ਲਿਖਦਾ ਨਹੀਂ ਵਧੀਆ ਗਾਉਂਦਾ ਨਹੀਂ ਵਧੀਆ? ਆਪਾਂ ਰਿਲੇਟ ਕਿਉਂ ਕਰਦੇ ਹਾਂ ਰਿਲੇਸ਼ਨਸ਼ਿਪ ਨੂੰ ਤੇ ਕਰੀਅਰ ਨੂੰ? 905-673-3337 ਆਪਣਾ ਨੰਬਰ ਹੈ, ਤੇ ਜੇ ਕੋਈ ਤੁਸੀਂ ਐਗਜ਼ਾਮਪਲ ਵੀ ਦੇਣਾ ਚਾਹੋਗੇ ਤਾਂ ਜੀ ਸਦ ਕੇ ਦੇ ਸਕਦੇ ਹੋ। ਪ੍ਰਾਈਵੇਟ ਕਾਲਰ ਤੁਹਾਨੂੰ ਲੈਣਾ ਨਹੀਂ, ਐਵੇਂ ਟਾਈਮ ਨਾ ਵੇਸਟ ਕਰੋ, ਕਾਲ ਕਰਨਾ, ਤੁਹਾਡਾ ਨਾਂ ਨੰਬਰ ਸਾਰਾ ਰਿਕਾਰਡ ਹੋਵੇ ਤੇ ਫਿਰ ਗੱਲਬਾਤ ਕਰਾਂਗੇ। ਨੰਬਰ ਹੈ ਆਪਣਾ 9056733337 9056733337। ਯਾਦ ਰੱਖੋ ਜ਼ਰੂਰ ਰੋਇਲ ਆਟੋ ਸੈਂਟਰ ਨੂੰ, ਰਾਜ ਬਾਈ ਜੀ ਹਾਜ਼ਰ ਨੇ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਗੱਡੀ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, 9057991478 9057991478 G4642 ਹੈਲੋ
4: ਕੀ ਹਾਲ ਆ?
0: ਠੀਕ ਹੈ ਜੀ, ਕਿਵੇਂ ਹੋ?
4: ਸਭ ਠੀਕ ਹੈ
0: ਜੀ।
4: ਮੁੰਡੇ ਧਿਆਨ ਤਾਂ ਥੋੜਾ ਭਟਕਿਆ ਲੱਗਦਾ ਵਾ।
0: ਧਿਆਨ ਭਟਕਿਆ ਲੱਗਦਾ?
4: ਹਾਂ ਧਿਆਨ ਤਾਂ ਭਟਕਿਆ ਲੱਗਦਾ ਯਾਰ, ਮਤਲਬ ਕਿ ਦੋ ਤਿੰਨ ਮੈਚ ਹੋ ਗਏ ਲਗਾਤਾਰ ਹੀ।
0: ਤੁਹਾਨੂੰ ਲੱਗਦਾ ਵੀ ਉਹ ਥੋੜੇ ਆਸ਼ਕੀ ਚ ਜ਼ਿਆਦਾ ਪੈ ਗਿਆ ਤਾਂ ਧਿਆਨ ਉਹਦਾ ਉਧਰ ਨੂੰ ਹੋ ਗਿਆ?
4: ਪਤਾ ਨਹੀਂ ਕੀ ਗੱਲ ਹੈ, ਹੁਣ ਮੈਂ ਇੱਦਾਂ ਤਾਂ ਨਹੀਂ ਕਹਿਣਾ ਚਾਹੁੰਦਾ।
0: ਹਾਂ
4: ਦੋ ਤਿੰਨ ਮੈਚ ਲਗਾਤਾਰ ਹੀ ਹੋ ਗਿਆ ਬਈ, ਜਿੱਦਾਂ ਦੇਖੋ ਨਾ ਬਿਸ਼ਿੰਟਨ ਸੁੰਦਰ ਵਰਗੇ ਚਾਹੇ ਛੋਟੇ ਮੋਟੇ ਬੈਟਸਮੈਨਾਂ ਤੋਂ ਕੁੱਟ ਖਾ ਕੇ ਯਾਰ ਮੈਚ ਹਾਰ ਗਿਆ, ਪਿਛਲਾ ਮੈਚ ਤਾਂ ਪਤਾ ਹੀ ਨੀ ਲੱਗਾ ਕਿੱਦਾਂ ਹਾਰ ਗਿਆ।
0: ਤੁਹਾਨੂੰ ਲੱਗਦਾ ਕਿ ਆਸ਼ਕੀ ਦੇ ਚੱਕਰ ਦੇ ਵਿੱਚ ਇਹ ਪੰਗਾ ਪੈ ਰਿਹਾ?
4: ਉਹ ਆਸ਼ਕੀ ਦੇ ਹੁਣ ਪਤਾ ਨੀ ਹੈਗਾ ਵੀ ਉਹ ਕਿਹੜਾ ਕੱਲਾ ਅਰਸ਼ਦੀਪ ਖੇਡਦਾ, ਬਾਕੀ ਵੀ ਖੇਡਦੇ ਆ। ਗੱਲ ਤਾਂ ਇਹ ਪੰਜਾਬ ਦੀ ਟੀਮ ਪਤਾ ਨੀ ਕੀ ਆ ਬਈ,
0: ਚਲੋ ਠੀਕ ਹੈ, ਮੈਂ ਹੁਣ ਤੁਸੀਂ ਇਹਦਾ ਜਵਾਬ ਦੇ ਦੋ ਜਿਹੜਾ ਆਪਾਂ ਆਸ਼ਕੀ ਦਾ ਤੇ ਕਰੀਅਰ ਦੀ ਗੱਲ ਕਰ ਰਹੇ ਹਾਂ ਤੇ ਠੀਕ ਹੈ ਮੈਂ ਸਮਝਦਾ ਤੁਹਾਡੀ ਗੱਲ ਕਿ ਧਿਆਨ ਹੁਣ ਫਿਰ ਤੁਸੀਂ ਦੱਸੋ ਨਾ ਵੀ ਕਿਹੜੀ ਗੱਲ ਕਰਕੇ ਤੁਹਾਨੂੰ ਲੱਗਦਾ ਕਿ ਧਿਆਨ ਉਹਦਾ ਜਾਂ ਕਿਸੇ ਵੀ ਬੰਦੇ ਦਾ ਭਟਕਿਆ ਹੋ ਸਕਦਾ। ਸੋ ਇੱਕ ਤੁਸੀਂ ਏਰਨ ਮਿਲਸ ਐਕਿਰਾ ਨੂੰ ਪੱਕਾ ਯਾਦ ਰੱਖਣਾ, ਗੱਡੀ ਲੈਣੀ ਆ ਤਾਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ 9058285800 ਨੰਬਰ ਨੋਟ ਕਰੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ। ਸਾਡੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਜੋ ਮੈਨੇਜਰ ਨੇ ਐਕਿਰਾ ਦੇ ਜੀ 1303। ਹੈਲੋ
5: ਜੀ,
0: ਵੈਲਕਮ।
5: ਤੁਹਾਡਾ ਪ੍ਰੋਗਰਾਮ ਬਹੁਤ ਹੀ ਮੈਨੂੰ ਚੰਗਾ ਲੱਗਦਾ ਹੈ, ਸਪੈਸ਼ਲੀ ਮੈਂ ਤਾਂ ਵੀ ਸੁਣਦੀ ਹੁੰਦੀ ਹਾਂ ਜਦ ਮੈਂ ਕੰਮ ਤੋਂ ਆਉਂਦੀ
0: ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਹਾਡਾ
5: ਚੰਗਾ ਸੀ, ਤੁਹਾਡਾ ਟੌਪਿਕ ਬਹੁਤ ਚੰਗਾ ਸੀ, ਸਪੈਸ਼ਲੀ ਤੁਸੀਂ ਦੱਸਿਆ ਕਿ ਲੇਡੀਜ਼ ਤੁਸੀਂ ਵੀ ਕਾਲ ਕਰੋ, ਸੋ ਆਈ ਵਾਸ ਲਾਈਕ ਓਕੇ। ਤੇ ਮੈਨੂੰ ਲੱਗਦਾ ਹੈ ਕਿ ਜਦ ਆਦਮੀ ਆਪਣਾ ਫੋਕਸ ਹੁੰਦਾ ਨਾ ਕੰਮ ਤੇ, ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੈਨੂੰ ਬੀਵੀ ਤੇ ਬੱਚੇ ਦਾ ਸਪੋਰਟ ਕਰਨਾ, ਉਹ ਹੋਰ ਦਿਲ ਲੱਗ ਕੇ ਨਾ ਕੰਮ ਕਰਦਾ। ਤੇ ਸਾਡਾ ਇਸਲਾਮ ਦੇ ਵਿੱਚ ਵੀ ਕੀ ਹੈਗਾ ਕਿ ਬੀਵੀ ਬੱਚੇ ਰਿਸਕ ਲੈ ਕੇ ਆਉਂਦੇ, ਤੇ ਅਗਰ ਸਹੀ ਇਨਸਾਨ ਹੋਏ ਨਾ ਤੇ ਮੈਨੂੰ ਲੱਗਦਾ ਉਹਦੇ ਵਿੱਚ ਬਰਕਤ ਆਉਂਦੀ ਹੈ। ਇਹ ਐਵੇਂ ਜੀ ਗੱਲ ਬਣੀ ਹੈ ਕਿ ਉਹੀ ਯੂ ਨੋ ਲਾਈਕ ਸਟੀਰੀਓਟਾਈਪਿਕਲ ਮਾਂ ਹੈ ਕਿ
0: ਕੁੜੀ ਦੇ ਮਗਰ ਲੱਗ ਗਿਆ ਤੇ ਉਹਦੇ ਥੱਲੇ ਲੱਗਿਆ ਹੋਇਆ, ਨਾ ਕੰਮ ਕਰਦਾ ਚੱਜ ਤਰ੍ਹਾਂ, ਨਾ ਕਿਸੇ ਦੀ ਹੋਰ ਗੱਲ ਸੁਣਦਾ, ਆਪਣੇ ਕਮਿਊਨਿਟੀਜ਼ ਦੇ ਵਿੱਚ ਵਾਕੀ ਸਟੀਰੀਓਟਾਈਪ ਬਣ ਜਾਂਦਾ।
5: ਬਿਲਕੁਲ ਬਿਲਕੁਲ।
0: ਪਰ ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਸਗਾ ਤੇ ਲੱਗਦਾ ਕਿ ਇੱਕ ਔਰਤ ਦੇ ਆਉਣ ਨਾਲ ਬੰਦਾ ਹੋਰ ਵੀ ਕੇਪੇਬਲ ਹੋ ਜਾਂਦਾ?
5: ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹਨਾਂ ਕੋਲ ਹੁਣ ਹੋਰ ਲੋਕ ਹੈਗੇ ਸਪੋਰਟ ਕਰਨ ਲਈ
0: ਜੀ,
5: ਕਿ ਉਹ ਇਸ ਤਰ੍ਹਾਂ ਹੁਣ ਗਹਿਰਾ ਲਾਈਕ ਯੂ ਨੋ ਕੈਨ ਲਾਈਕ ਰੋਮ ਅਰਾਊਂਡ ਲਾਈਕ ਜਸਟ ਫੋਕਸ, ਉਹਨਾਂ ਦੇ ਉੱਤੇ ਫੋਕਸ ਨਹੀਂ ਹੈਗਾ ਨਾ, ਵੀ ਹੈਵ ਟੂ ਫੋਕਸ ਔਨ ਹਿਸ ਇੰਟਾਇਰ ਫੈਮਿਲੀ ਐਂਡ ਫਿਊਚਰ ਟੂ।
0: ਨੋ ਬਿਲਕੁਲ, ਦੇਰਸ ਮੈਨੀ ਐਗਜ਼ਾਮਪਲਸ ਆਫ ਦੈਟ। ਵੀ ਜਿਹੜੇ ਬੜੇ ਸਕਸੈਸਫੁਲ ਬੰਦੇ ਨੇ ਉਹਨਾਂ ਦੇ ਕੋਲ ਬੜੇ ਲੰਬੇ ਸਮੇਂ ਤੋਂ ਦੇ ਹੈਵ ਯੂ ਨੋ ਵਾਈਵਸ ਜੋ ਉਹਨਾਂ ਨੂੰ ਸਪੋਰਟ ਕਰਦੇ ਨੇ। ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯੋਰ ਕਾਲ, ਰੀਅਲੀ ਅਪਰੀਸ਼ੀਏਟ ਇਟ। ਐਂਡ ਸਾਡੇ ਨਾਲ ਸੁਖਪਾ ਜੀ ਵੀ ਜੁੜਿਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕਐਂਡ ਲੌਂਗ ਵੀਕਐਂਡ ਵਿਕਟੋਰੀਆ ਡੇ ਦੀ ਸੇਲ ਲੱਗ ਰਹੀ ਹੈ ਬਈ, ਫਰਾਈਡੇ ਸੈਟਰਡੇ ਸੰਡੇ ਤੇ। ਫਰਾਈਡੇ ਨੂੰ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਹੋਵੇਗਾ ਐਟ ਗ੍ਰੈਂਡ ਹੋਮ ਫਰਨੀਚਰ। ਭਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਊਗਾ ਤੇ ਨਾਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ 6085 ਟੌਮਕਨ ਰੋਡ ਦੇ ਉੱਪਰ। ਐਡਰੈਸ ਸਾਰੇ ਪਰਿਵਾਰ ਨੋਟ ਕਰ ਲੈਣ, 6685 ਟੌਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਗਿਫਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6085 ਟੌਮਕਨ ਰੋਡ ਦੇ ਉੱਪਰ। ਚਾਹੇ ਤੁਸੀਂ ਹਾਈਡ੍ਰੋਨਿਕ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ ਨੇ, ਡਿਸਕਾਊਂਟ ਤੇ ਮਿਲਣੇ ਹੀ ਆ ਲੌਂਗ ਵੀਕਐਂਡ ਦੇ, ਤੇ ਨਾਲ ਦੀ ਨਾਲ ਜਿਹੜੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਮੈਂ ਇੱਕ ਪੇਟੀ ਬੈਡਰੂਮ ਸੈੱਟ ਦੀ ਡੀਲ ਦਿੰਦਾ ਜਿਹਨਾਂ ਪਰਿਵਾਰ ਨੇ ਸਟੋਰੇਜ ਵਾਲਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2000 ਸੀ, ਸਪੈਸ਼ਲ ਵਿਕਟੋਰੀਆ ਡੇ ਲੌਂਗ ਵੀਕਐਂਡ ਲਈ ਕੰਪਲੀਟ ਬੈਡਰੂਮ ਸੈੱਟ 699 ਦਾ, ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ ਕੁਈਨ ਸਾਈਜ਼ ਦਾ 699 ਦਾ ਮਿਲੂਗਾ। ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੌਮਕਨ ਰੋਡ, 6085 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਨਵੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੇਲ ਸੇਲ ਸੇਲ ਲੱਗ ਚੁੱਕੀ ਹੈ, ਗੈਟ ਰੈਡੀ। ਤੇ ਸੇਲ ਜਦੋਂ ਲੱਗਦੀ ਹੈ ਡੀਲਾਂ ਤਾਂ ਤੁਹਾਨੂੰ ਅਸੀਂ ਵਧੀਆ ਦਵਾਵਾਂਗੇ ਦਵਾਵਾਂਗੇ। ਇੱਕ ਤੁਹਾਨੂੰ ਨਾਲ ਦੀ ਨਾਲ ਅਸੀਂ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਕਿ ਬਈ ਤੁਸੀਂ ਟੈਕਸੈਲ ਅਕਾਊਂਟਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ ਜੇ ਤੁਸੀਂ ਬਿਜ਼ਨਸ ਚਲਾਉਣੇ ਹੋ ਐਂਡ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਟੈਨਸ਼ਨ ਹੈ, ਟੈਕਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਤੁਹਾਡੇ ਅਕਾਊਂਟਸ ਕਲੀਨ, ਆਰਗੇਨਾਈਜ਼ਡ ਤੇ ਸੀਆਰਏ ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣਾ ਬਿਲਕੁਲ ਫ੍ਰੀ 15-20 ਮਿੰਟ ਟੈਕਸ ਰਿਵਿਊ ਬੁੱਕ ਕਰੋ। ਕਾਲ ਕਰੋ 647-461-0361 647-461-0361 4398। ਹੈਲੋ
7: ਹੈਲੋ, ਕਿਵੇਂ ਵੀਰੇ?
0: ਠੀਕ ਵੀਰੇ, ਕੀ ਹਾਲ
7: ਆ? ਵਧੀਆ ਵਧੀਆ ਵੀਰੇ। ਵੀਰੇ ਮੈਂ ਕਹਿੰਦਾ ਔਰਤਾਂ ਨਾਲ ਨਹੀਂ ਫਰਕ ਪੈਂਦਾ ਕੋਈ ਵੀ ਰਿਲੇਸ਼ਨ ਹੋਣ ਨਾਲ, ਕਿਉਂਕਿ ਆਪਣੇ ਕੋਲ ਆਪਾਂ ਕਿਸੇ ਦੁਨੀਆ ਨਾਲ ਦੇਖਣ ਨਾਲੋਂ ਆਪਣੇ ਮਾਂ ਪਿਓ ਦੇ ਐਗਜ਼ਾਮਪਲ ਹੀ ਪਹਿਲਾਂ ਵਧੀਆ ਦੇਖ ਸਕਦੇ ਹੁੰਦੇ। ਤੇ ਰਹੀ ਗੱਲ ਕ੍ਰਿਕਟ ਦੀ, ਗਲਤੀ ਉਹ ਇਹ ਕਰੀ ਜਾਂਦੇ ਆ, ਉਹ ਥੋੜਾ ਜਿਹਾ ਹਜੇ ਈਗੋ ਤੇ ਗੱਲ ਵਾਲੀ ਚੀਜ਼ ਹੀ ਲੈ ਕੇ ਜਾਂਦਾ ਈਗੋ ਦੇ ਹੜ ਤੋਂ। ਮੈਂ ਲਾਈਕ 8-9 ਮੈਚਾਂ ਤੋਂ ਦੇਖ ਲਿਆ ਅਰਸ਼ਦੀਪ ਨੂੰ, ਨੋਟ ਓਨਲੀ ਅਰਸ਼ਦੀਪ, ਇਹ ਨਵੇਂ ਖਿਡਾਰੀ ਹਜੇ ਈਗੋ ਹਰਟ ਹੋ ਜਾਂਦੀ ਇਹਨਾਂ ਦੀ ਛੇਤੀ, ਕਿ ਜੇ ਮੈਚ ਖਰਾਬ ਹੋ ਗਿਆ। ਬਾਕੀ ਬਲੋਗਿੰਗ ਬਲੋਗਿੰਗ ਆਹ ਚੰਗਾ ਕੀਤਾ ਬੀਸੀਸੀਆਈ ਨੇ, ਅੱਜ ਕੱਲ ਬੰਦ ਕਰਵਾ ਦਿੱਤੀ ਆ, ਹੁਣ ਇਹ ਬੰਦ ਹੋਣੀ ਚਾਹੀਦੀ, ਤੇ ਗੇਮ ਤੇ ਫੋਕਸ ਕਰੋ।
0: ਕਿਹੜੀ ਕੀ ਬੰਦ ਕਰਤੀ? ਸਨੈਪਚੈਟ ਸਟੋਰੀਆਂ ਬਲੋਗਿੰਗ
7: ਥੋੜਾ। ਮੈਂ ਆਪਦੇ ਯਾਰਾਂ ਦੋਸਤਾਂ ਨਾਲ ਲਾਈਕ ਇੱਕ ਮੈਂ ਮੈਚ ਖੇਡ ਰਿਹਾ ਨਾ, ਬਟ ਜਦੋਂ ਮੈਂ ਮੈਚ ਖੇਡ ਰਿਹਾ ਉਹ ਅਟੈਕਿੰਗ ਮੋਡ ਚ ਹੁੰਦਾ ਵੀਰੇ। ਆਪਾਂ ਪੰਜਾਬ ਲਈ ਯਾਰ, ਮੈਂ 800 ਮੀਟਰ ਭਾਵੇਂ ਮੈਂ ਪੰਜਾਬ ਚ ਨੀ, ਭਾਵੇਂ ਮੈਨੂੰ ਗੁਜਰਾਤ ਦੀ ਟੀਮ ਚ ਖੜਾ ਦੋ, ਮੈਚ ਦੇ ਟਾਈਮ ਮੈਂ ਸੀਰੀਅਸ ਹੋਊਂਗਾ, ਮੈਚ ਮੇਰੇ ਲਈ ਗੇਮ ਮੇਨ ਹੋਊਗੀ। ਬਾਕੀ ਆਡੋ ਨੂੰ ਕਿਵੇਂ ਇਹਨਾਂ ਦਾ ਫਿਕਸ ਹੁੰਦੇ ਆ ਜਾਂ ਕਿਵੇਂ ਹੁੰਦੇ, ਬਟ ਗੇਮ ਸੱਚੀ ਬਹੁਤ ਪੰਜਾਬ ਦੀ ਟੀਮ ਕਹਿਣਾ ਨੀ ਚਾਹੀਦਾ। ਫਿਰ ਕਹਿ ਦਿੰਦੇ ਹਰੇਕ ਵਾਰੀ, ਇਹਨਾਂ ਨੇ 2 ਸਾਲ ਪਹਿਲਾਂ ਪੇਜ ਤੇ ਬਹੁਤ ਪੋਸਟ ਪਾਈ ਸੀਗੀ, ਸਾਡੇ ਆਪਦੇ ਬੰਦੇ ਨੀ ਸਾਨੂੰ ਸਪੋਰਟ ਕਰਦੇ, ਬਟ ਸਪੋਰਟ ਕਰਨਗੇ ਐਵੇਂ ਇਹਨਾਂ ਨੂੰ ਕਹੋ ਕਿ ਪਬਲਿਕ ਓਪੀਨੀਅਨ ਆਨ ਕਰਵਾ ਦੇਣ ਸਾਡੇ, ਆਮ ਬੰਦਾ ਮੈਂ ਵਧੀਆ ਫੀਲਡਿੰਗ ਕਰ ਲੂੰਗਾ ਉਹਨਾਂ ਨਾਲੋਂ। ਜਿਹੜੀ ਚੀਜ਼ਾਂ ਤੇ ਇਹਨੂੰ ਫੋਕਸ ਕਰਨਾ ਉਹਨਾਂ ਨੂੰ ਕਰਨਾ ਚਾਹੀਦਾ, ਜਿਹੜੀਆਂ ਤੇ ਸੁਣਨਾ ਚਾਹੀਦਾ ਸਾਨੂੰ। ਇਹ ਤੇ ਇਹਨੂੰ ਰਨ ਪਏ ਸੀ, ਮੈਂ ਤੁਹਾਨੂੰ ਦੱਸ ਦਿੰਦਾ, ਨਿਊਜ਼ੀਲੈਂਡ ਨਾਲ ਮੈਚ ਹੋਈ ਜਾਂਦਾ ਸੀ ਆਪਣਾ ਫਾਈਨਲ, ਇਹਨੂੰ ਰਨ ਪਏ ਸੀ, ਇਹਨੇ ਡੈਰਨ ਮਿਚਲ ਦੇ ਬਿਨਾਂ ਗੱਲੋਂ ਬਾਲ ਮਾਰੀ ਅਰਸ਼ਦੀਪ ਨੇ।
0: ਚਲੋ ਉਹ ਆਪਾਂ ਵੱਖਰੀ ਗੱਲ ਹੈ, ਬਟ ਆਪਾਂ ਡਿਸਟਰੈਕਸ਼ਨਸ ਦੀ ਗੱਲ ਕਰ ਰਹੇ ਹਾਂ। ਸੋ ਤੁਹਾਨੂੰ ਲੱਗਦਾ ਹੈ, ਚਲੋ ਤੁਸੀਂ ਵਲੌਗਿੰਗ ਦੀ, ਸਨੈਪਚੈਟ ਸਟੋਰੀਆਂ ਦੀ ਗੱਲ ਕੀਤੀ, ਹੁਣ ਜੇ ਕੋਈ ਸਨੈਪਚੈਟ ਸਟੋਰੀਆਂ ਨਾਲ ਬੰਦੇ ਦਾ ਇੱਕ ਫੋਕਸ ਇੱਧਰ ਉੱਧਰ ਹੋ ਰਿਹਾ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਜੇ ਉਹਦੀ ਹੁਣ ਗਰਲਫ੍ਰੈਂਡ ਬਣੀ ਹੈ ਉਹਦੇ ਨਾਲ ਉਹ ਡੇਟਾਂ ਤੇ ਜਾ ਰਿਹਾ, ਵੀ ਉਹਦੇ ਨਾਲ ਉਹਦਾ ਫੋਕਸ ਇੱਧਰ ਉੱਧਰ ਹੋ ਰਿਹਾ?
7: ਨਹੀਂ,
0: ਪਰ ਉਹਦੀ ਹੁਣ ਜੇ ਸਨੈਪਚੈਟ ਸਟੋਰੀਆਂ ਪਾ ਰਿਹਾ ਉਹ ਵੀ ਉਹਦੀ ਪਰਸਨਲ ਲਾਈਫ ਹੀ ਆ।
7: ਉਹ ਬਰੋ ਇੱਕ ਸੈਸ਼ਨ ਦੇ ਤੇ ਇੱਕ ਗੇਮ ਦੇ ਅੰਡਰ ਉਹ ਸਹੀ ਟਾਈਮ ਤੇ ਪਾ ਰਿਹਾ, ਇੱਕ ਟਾਈਮ ਦੀ ਹੁੰਦੀ ਆ, ਪਰ ਚਲੋ ਕਹਿ ਦਿੰਦੇ ਕਿ ਬੱਸ ਤੇ ਪਾਤੀ ਆ, ਜਿਹੜੀ ਉਹ ਬੱਸ ਤੇ ਟਰੈਵਲ ਕਰ ਰਹੇ ਆ, ਕਿਤੇ ਉਹ ਲੋਕੇਸ਼ਨ ਤੇ ਗਏ ਉਹਦੀ ਸਟੋਰੀ ਪਾਤੀ ਆ, ਬਟ ਉਹਦਾ ਤੁਸੀਂ ਕਦੇ ਸਨੈਪਚੈਟ ਅਕਾਊਂਟ ਜਾਂ ਪਲੇਅਰਾਂ ਦਾ ਦੇਖ ਲਿਓ, ਤੁਹਾਨੂੰ ਆਪ ਹੀ ਆਪਦਾ ਕੁਐਸਚਨ ਦਾ ਜਵਾਬ ਮਿਲ ਜੂ, ਹਰ ਚੀਜ਼ ਦੇ ਹਰ ਚੀਜ਼ ਨੂੰ ਫਰੈਂਡਲੀ ਲੈ ਕੇ ਜਾ ਰਹੇ ਨੇ।
0: ਠੀਕ ਆ, ਚਲੋ ਠੀਕ ਆ, ਮੈਨੂੰ ਪਹਿਲੀ ਵਾਰ ਪਤਾ ਲੱਗਿਆ ਯਾਰ ਕਿ ਵਲੌਗਿੰਗ ਜਾਂ ਸਨੈਪਚੈਟ ਸਟੋਰੀਆਂ ਯੇ ਵੋ ਬੰਦ ਕਰ ਦੋ। ਖੈਰ ਮੇ ਬੀ ਆਪਾਂ ਉਹਦੀ ਵੀ ਗੱਲ ਥੋੜੀ ਜਿਹੀ ਕਰ ਸਕਦੇ ਹਾਂ। ਸੋ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਮੈਂ ਤੁਹਾਡੀ ਕਾਲ ਆ ਰਹੀ ਹੈ, ਜਸਟ ਹੋਲਡ ਕਰੋ ਲਾਈਨ ਨੂੰ, ਸਭ ਨਾਲ ਗੱਲਬਾਤ ਕਰਾਂਗੇ, ਥੋੜੇ ਬਸ ਹੋਲਡ ਕਰ ਲਿਆ ਕਰੋ ਤੇ ਗੱਲਬਾਤ ਪੱਕੀ ਹੋਵੇਗੀ। ਟੀਮ ਡਾਇਮੰਡ ਤੋਂ ਰਵੀ ਮੈਨੀ ਜੀ, ਰੀਮੈਕਸ ਗੋਲਡ ਰੀਅਲਟੀ ਦੇ ਨਾਲ, ਇਹਨਾਂ ਕੋਲ ਬਹੁਤ ਸਾਰੀਆਂ ਨਵੀਆਂ ਪ੍ਰਾਪਰਟੀ ਆਈਆਂ ਬ੍ਰੈਂਪਟਨ ਮਿਸੀਸਾਗਾ ਦੇ ਆਸ ਪਾਸ। ਮਲਟੀ ਅਵਾਰਡ ਵਿਨਿੰਗ ਟੀਮ ਹੈ, 25 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ, ਸਾਰੀਆਂ ਇਨਹਾਊਸ ਸੇਵਾਵਾਂ ਦਿੰਦੇ ਨੇ, ਮੋਰਗੇਜ, ਲੀਗਲ ਸਪੋਰਟ, ਹੋਮ ਇੰਸਪੈਕਸ਼ਨ, ਸਾਰਾ ਕੁਝ ਇਹ ਆਪ ਕਰਵਾ ਕੇ ਦੇਣਗੇ। ਟੀਮ ਡਾਇਮੰਡ ਰਵੀ ਮੈਣੀ, 416-471-4081। ਸਾਰੇ ਮਿੱਤਰ ਸੱਜਣ 6341008089 ਹੋਲਡ ਕਰੋ, ਪਹਿਲਾਂ ਰਵੀ ਜੀ ਦਾ ਸੰਦੇਸ਼ ਸੁਣ ਲਈਏ।
8: Hello everyone, agar aapko acche price mein ghar bechna ya khareedna hai, then you know who to call, Team Diamond Ravi Mani at 416-471-4081, 416-471-4081, and Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3-bedroom finished basement apartment and a separate entrance. us a beautiful home in Mississauga listed for $949,000. Dusra home is a semi-detached two-story home in Brampton with three bedrooms, three washrooms, a car garage, one bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan, financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647-504-1557 6341 ਹੈਲੋ
9: ਹੈਲੋ
0: ਹਾਂਜੀ ਵੈਲਕਮ
9: ਭਾਜੀ ਕੀ ਹਾਲ ਚਾਲ ਹੈ ਜੀ
0: ਵਧੀਆ ਜੀ ਕਿਵੇਂ ਹੋ
9: ਵਧੀਆ ਭਾਜੀ ਵਧੀਆ ਜੀ ਸੁਣਾਓ ਠੀਕ ਹੋ ਭਾਜੀ
0: ਬਹੁਤ ਵਧੀਆ ਜੀ ਬੱਲੇ ਬੱਲੇ ਆ
9: ਭਾਈ ਆਪਾਂ ਅਸ਼ਰੀ ਬਾਰੇ ਗੱਲ ਕਰ ਰਹੇ ਸੀਗੇ ਭਾਈ ਉਹ ਗੱਲ ਭਾਜੀ ਏਦਾਂ ਦੀ ਆ ਆਸ਼ਕੀ ਚ ਪੈ ਕੇ ਬੰਦਾ ਕੰਮ ਖਰਾਬ ਹੀ ਹੋ ਜਾਂਦਾ ਭਾਜੀ ਇਹਦੇ ਵਾਲੀ ਦਾ
0: ਆਸ਼ਕੀ ਚ ਪੈ ਕੇ ਖਰਾਬ ਹੁੰਦਾ ਅੱਛਾ
9: ਦੇਖੋ ਭਾਜੀ ਮਨਾਲੀ ਘੁੰਮ ਰਿਹਾ ਭਾਜੀ ਦੇਖੋ ਹੁਣ ਤੁਸੀਂ ਚੈੱਕ ਕੀਤੇ ਨੀ ਰੀਲ ਉਹਦੀ ਪਿੱਛੇ ਮਨਾਲੀ ਘੁੰਮ ਰਿਹਾ ਸੀ ਭਾਜੀ ਉਹ ਮਾਲ ਰੋਡ ਘੁੰਮ ਰਿਹਾ ਸੀਗਾ ਖੇਡਾਂ ਚ ਭਾਜੀ ਧਿਆਨ ਕਿੱਥੇ ਹੋਊਗਾ ਜਿਆਦਾ ਵਾਲਾ ਆਪ ਤੇ ਆਪਣਾ ਧਿਆਨ ਹੀ ਆਸ਼ਕੀ ਕਰਨੀ ਹੋਊਗਾ ਭਾਜੀ
0: ਅੱਛਾ ਪਰ ਹੁਣ ਭਾਜੀ ਬਥੇਰੇ ਬੰਦੇ ਖੇਡਦੇ ਖੇਡਦੇ ਹੁਣ ਫੰਕਸ਼ਨ ਤਾਂ ਕਰਨਾ ਹੀ ਹੁੰਦਾ ਨਾਲ
9: ਭਾਜੀ ਬੰਦੇ ਨੂੰ ਹੁਣ ਜੇ ਫੰਕਸ਼ਨ ਭਾਜੀ ਸਾਰੇ ਕਰਦੇ ਨੇ ਫੰਕਸ਼ਨ ਦਾ ਬੰਦਾ ਕਹਿੰਦਾ ਲਿਮਿਟ ਦਾ ਭਾਜੀ ਹੁਣ ਖੇਡਾਂ ਦੇ ਬੰਦੇ ਬਿਲਕੁਲ ਭਾਜੀ ਮਿਲਟਰੀ ਛੁੱਟੀਆਂ ਤੁਸੀਂ ਛੁੱਟੀਆਂ ਤੁਸੀਂ ਛੁੱਟੀਆਂ ਲੈ ਕੇ ਬਾਹਰ ਘੁੰਮਣ ਜਾ ਰਹੇ ਹੋ ਕਿ ਡਬਲ ਧਿਆਨ ਲੜਾ ਕੌਣ ਦਊਗਾ
0: ਠੀਕ ਹੈ ਸੋ ਆਸ਼ਕੀ ਦਾ ਬੰਦੇ ਦੇ ਉੱਤੇ ਫਿਰ ਫਰਕ ਪੈ ਰਿਹਾ
9: ਹਾਂਜੀ ਭਾਈ ਓਬਵੀਅਸਲੀ ਭਾਈ ਗੱਲ ਫਰਕ ਹੈ ਮੇਰੀ ਗੱਲ ਸੁਣੋ ਹੁਣ ਤੇ ਤੁਸੀਂ ਆਪਾਂ ਕੰਮ ਤੇ ਜਾ ਰਹੇ ਹਾਂ ਜੋਬ ਤੇ ਆਪਾਂ ਰੋਜ਼ ਜੋਬ ਤੇ ਜਾ ਰਹੇ ਹਾਂ ਤੇ ਆਪਾਂ ਕੋਈ ਆਪਣੀ ਕੋਈ ਸਹੇਲੀ ਬਣ ਜਾਊਗੀ ਆਪਾਂ ਛੁੱਟੀ ਮਾਰਾਂਗੇ ਨਾ ਵਿਚਕਾਰ ਦੋ ਤਿੰਨ ਦਿਨ ਵਾਸਤੇ ਭਾਜੀ ਆਟੋਮੈਟਿਕਲੀ ਭਾਜੀ ਫਰਕ ਪੈ ਜਾਂਦਾ ਹੁਣ ਤੁਸੀਂ ਮਨਾਲੀ ਅਰਸ਼ਦੀਪ ਘੁੰਮ ਰਿਹਾ ਅੱਜ ਵੀ ਤੁਸੀਂ ਸਨੈਪਚੈਟ ਦੇਖੀ ਹੋਣੀ ਰੋਹਤਾਂਗ ਘੁੰਮ ਰਿਹਾ ਭਾਜੀ ਅਰਸ਼ਦੀਪ
0: ਠੀਕ ਹੈ ਚਲੋ ਠੀਕ ਹੈ ਤੋ ਭਾਜੀ ਕਹਿੰਦੇ ਕਿ ਜ਼ਰੂਰ ਨਵੀ ਯਾਰ ਆਸ਼ਕੀ ਕਰਨੀ ਹੈ ਆਸ਼ਕੀ ਕਰੋ ਗੇਮ ਖੇਡਣੀ ਹੈ ਗੇਮ ਖੇਡੋ 0080 ਹਾਂਜੀ
10: ਨਹੀਂ ਵੀਰ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
10: ਬਾ ਵਧੀਆ ਉਹ ਬਾਈ ਦੀ ਸਹੇਲੀ ਭੱਜ ਜਾਣੀ ਆਪਾਂ ਨੂੰ ਔਖਾ ਹੋ ਜਾਣਾ ਜਿੰਨਾ ਕੁ ਖੇਡਦਾ ਉਹਨੇ ਰਿਟਾਇਰਮੈਂਟ ਲੈ ਲੈਣੀ ਹੈ ਨਾ
0: ਨਹੀਂ ਪਰ ਹੁਣ ਦੇਖੋ ਹੁਣ ਕੋਈ ਕਹਿ ਰਿਹਾ ਕਿ ਨਵੀ ਯਾਰ ਇਹਦਾ ਕੋਈ ਲੈਣਾ ਦੇਣਾ ਨੀ ਆਸ਼ਕੀ ਕਰ ਰਹੇ ਨਹੀਂ ਕਰ ਰਹੇ ਕੀ ਕਹਿੰਦੇ ਯਾਰ ਵੀ ਘੁੰਮ ਫਿਰ ਰਹੇ ਆਸ਼ਕੀ ਕਰ ਰਹੇ ਗਲਤ ਗੱਲ
10: ਦੇਖੋ ਨਵੀ ਭਾਜੀ ਦ ਥਿੰਗ ਆਈ ਵਾਂਟ ਯੂ ਟੂ ਐਪਰੀਸ਼ੀਏਟ ਕਿ ਆਪਾਂ ਨਾ ਦਿਲੋਂ ਪੰਜਾਬ ਨਾਲ ਬਹੁਤ ਪਿਆਰ ਕਰਦੇ ਆਪਾਂ ਬੜੇ ਹਰਟ ਆਏ ਇਸ ਟਾਈਮ ਆਪਾਂ ਚੌਥੇ ਨੰਬਰ ਤੇ ਆ ਗਏ ਤੇ ਉਹ ਵੀ ਆਪਾਂ ਪਹਿਲੇ ਤੋਂ ਬਟ ਆਪਾਂ ਗੇਮ ਨੂੰ ਸਮਝੀ ਨਾ ਨਵੀ ਭਾਜੀ ਆਪਾਂ ਇਹ ਦੇਖੀਏ ਨਾ ਵੀ ਜਿਹੜੇ ਪਹਿਲੇ ਨੰਬਰ ਤੇ ਗੁਜਰਾਤ ਦੇ ਬੈਠੇ ਨੇ ਅੱਜ ਉਹਨਾਂ ਨੇ ਭਾਜੀ 168 ਉਹਨਾਂ ਨੇ 100 ਵੀ ਨਹੀਂ ਬਣਾਉਣ ਦਿੱਤਾ ਸਨਰਾਈਜ਼ ਹੈਦਰਾਬਾਦ ਨੂੰ ਹਨਾ ਤੇ ਹੁਣ ਤੁਸੀਂ ਦੇਖੋ ਨੈਕਸਟ ਦੋ ਗੇਮਾਂ ਨੇ ਆਪਣੀਆਂ ਪੰਜਾਬ ਨੇ ਇੱਕ ਮੁੰਬਈ ਨਾਲ ਉਹ ਲੈ ਜਾਵਾਂਗੇ ਅਗਲਾ ਫਸਵਾਂ ਮੁਕਾਬਲਾ ਹੋਣਾ ਆਰਸੀਬੀ ਨਾਲ ਆਪਣਾ ਨੈਕਸਟ ਦੂਜਾ ਤੇ ਪਰ ਨੋ ਡਾਊਟ ਆਪਣੇ ਕੋਲ ਨਾ ਹਲੇ ਵੀ ਚਾਂਸ ਹੈ ਆਪਾਂ ਫਾਈਨਲ ਤੱਕ ਜਾ ਸਕਦੇ ਹਾਂ ਗੁਜਰਾਤ ਚਲੋ ਬੜਾ ਵਧੀਆ ਕਮਬੈਕ ਕੀਤਾ ਗੁਜਰਾਤ ਨੇ ਬਟ ਪੰਜਾਬ ਆਪਾਂ ਫਾਈਨਲ ਤੱਕ ਜਾ ਸਕਦੇ ਹਾਂ ਜਿਸ ਤਰ੍ਹਾਂ ਅੱਜ ਸਨਰਾਈਜ਼ ਦੀ ਪਰਫਾਰਮੈਂਸ ਹੋਈ ਹੈ ਨਾ ਉਹਨਾਂ ਤੋਂ 100 ਵੀ ਨਹੀਂ ਬਣੇ ਅੱਜ ਉਹਨਾਂ ਤੋਂ 20 ਓਵਰ ਖੇਡ ਵੀ ਨਹੀਂ 90 ਵੀ ਨਹੀਂ ਬਣ ਹੋਏ ਸੋ ਆਪਾਂ ਤੁਹਾਡੀ ਬੋਲਿੰਗ ਚੋਂ ਮਾਰ ਖਾ ਰਹੇ ਹਾਂ ਤੇ ਆਪਾਂ ਥੋੜਾ ਬਾਈ ਨੂੰ ਇਸ ਤਰ੍ਹਾਂ ਕਹੀਏ ਵੀਰ ਸਹੇਲੀ ਨਾਲ ਵੀ ਘੁੰਮੀ ਚੱਲ ਮੈਂ ਸਾਨੂੰ ਨਾ ਸੀਰੀਜ਼ ਜਿਤਾ ਦੇ ਯਾਰ
0: ਬਟ ਤੁਹਾਡਾ ਕੀ ਖਿਆਲ ਹੈ ਵੀ ਬੰਦੇ ਦੀ ਪਰਫਾਰਮੈਂਸ ਉੱਤੇ ਕੀ ਇਹ ਆਸ਼ਕੀ ਦਾ ਕੋਈ ਚੱਕਰ ਪੈਂਦਾ ਹੈ ਜਾਂ ਨਹੀਂ
10: ਨਵੀਂ ਭਾਜੀ ਜੇ ਤਾਂ ਸਿੰਗਲ ਮੈਨ ਗੇਮ ਹੋਵੇ ਨਾ ਫੇਰ ਫਰਕ ਪੈਂਦਾ ਜੇ ਕੋਈ ਬਾਕਸਰ ਆ ਕੋਈ ਰੈਸਲਰ ਆ ਜਾਂ ਕੋਈ ਕੁਛ ਹੈ ਹਨਾ ਯਾਰ ਇਹ 12 ਬੰਦੇ ਆ 12 ਬੰਦਿਆਂ ਦੀ ਗੇਮ ਹੈ ਰਾਈਟ ਤੇ ਜੇ ਉਹ 12 ਚ ਉਹ ਇੱਕ ਨਹੀਂ ਚੱਲ ਰਿਹਾ ਤਾਂ 11 ਕੀ ਕਰ ਰਿਹਾ, 11 ਦੀਆਂ ਸਹੇਲੀਆਂ ਕਿੱਥੇ ਨੇ, ਉਹਨਾਂ ਦੀਆਂ ਵੀ ਹੋਣੀਆਂ ਹੀ ਆ।
0: ਉਹ ਵੀ ਤਾਂ ਹੈ ਯਾਰ, ਬਿਲਕੁਲ ਸਹੀ ਗੱਲ।
10: ਹਾਂ, ਸੋ ਇਸ ਕਰਕੇ ਆਈ ਥਿੰਕ ਮੈਨੂੰ ਨਹੀਂ ਲੱਗਦਾ ਸਹੇਲੀ ਕਰਕੇ ਕੋਈ ਫਰਕ ਪੈਂਦਾ, ਬਟ ਇਹ ਆ ਵੀ ਥੋੜਾ ਜਿਹਾ ਆਪਾਂ ਟੀਮ ਨੂੰ ਬੂਸਟ ਕਰਕੇ ਰੱਖੀਏ, ਆਪਣੀ ਸਪੋਰਟ ਬਣਾ ਕੇ ਰੱਖੀਏ।
0: ਚਲੋ ਟੀਮ, ਮੈਨੂੰ ਤੁਸੀਂ ਵਾਰ ਵਾਰ ਟੀਮ ਤੇ ਆ ਰਹੇ ਹੋ, ਬਟ ਸੋ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਆਪਾਂ ਵੀ ਬਿਨਾਂ ਕਿਸੇ ਗੱਲੋਂ ਕੁੜੀਆਂ ਨੂੰ ਕਹਿ ਰਹੇ ਹਾਂ ਵੀ ਉਹਦਾ ਕਸੂਰ ਹੈ, ਰਾਈਟ?
10: ਹਾਂ ਬਿਲਕੁਲ ਭਾਜੀ, ਕੁੜੀ ਦਾ ਕੋਈ ਕਸੂਰ ਨਹੀਂ, ਜੇ ਗੇਮ ਖੇਡਦਾ ਤਾਂ ਕੁੜੀ ਹੈਗੀ, ਕੱਲ ਨੂੰ ਜੇ ਗੇਮ ਜ਼ੀਰੋ ਹੋ ਗਈ ਨਾ, ਉਹਨੇ ਕੁੜੀ ਨੇ ਵੀ ਛੱਡ ਜਾਣਾ।
0: ਠੀਕ ਹੈ, ਚਲੋ ਇਹੀ ਮੈਂ ਪੁੱਛਿਆ। ਠੀਕ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਤੇ ਨੰਬਰ ਹੈ 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਦੋ ਕੁ ਨੰਬਰ ਤੁਹਾਨੂੰ ਹੋਰ ਦਿੰਦੇ ਹਾਂ, ਇੱਕ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਰਾਜਵੰਤ ਕੌਰ ਨੂੰ, ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਡਿਸਕਾਊਂਟ ਚਾਹੀਦਾ, ਤੁਸੀਂ ਕਿੰਨੇ ਹੋ ਨਵੀਂ ਯਾਰ, ਸਾਨੂੰ ਕੋਈ ਨੰਬਰ ਦਿਓ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤਾਂ ਘੱਟੇ ਸਾਡੇ, ਅਪ ਟੂ 30% ਡਿਸਕਾਊਂਟ, 30% ਤੱਕ ਦਾ ਡਿਸਕਾਊਂਟ, 25 ਤੋਂ ਵੱਧ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਗੇਰੰਟੀਡ ਲੋਐਸਟ ਰੇਟਸ ਵਾਅਦਾ ਕਰਦੇ ਆ ਤੁਹਾਡੇ ਨਾਲ, ਬਹੁਤ ਸਿੰਪਲ, ਬੜਾ ਸੌਖਾ, ਹੈਸਲ ਫਰੀ ਪ੍ਰੋਸੈਸ ਹੈ। 6476744735, 6476744735, 647-674-4735 ਦੇ ਉੱਤੇ ਕਾਲ ਤੁਸੀਂ ਕਰੋ, ਰਾਜਵੰਤ ਕੌਰ ਜੀ ਨੂੰ ਜ਼ਰੂਰ ਤੁਸੀਂ ਕਾਲ ਜਲਦੀ ਕਰੋ। 02852001619 ਹੋਲਡ ਕਰਿਓ ਪਲੀਜ਼। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। 2001, ਹੈਲੋ ਜੀ।
11: ਹਾਂਜੀ, ਕੀ ਹਾਲ ਵੀਰ ਜੀ?
0: ਵਧੀਆ ਜੀ, ਕਿਵੇਂ ਹੋ?
11: ਵਧੀਆ, ਚੜ੍ਹਦੀ ਕਲਾ ਜੀ। ਅੱਜ ਤਾਂ ਵੀਰ ਕਹਿ ਕੇ ਗਿਆ ਨਾ, ਸਿੰਗਲ ਮੈਨ ਜਿਹੜਾ ਖੇਡ ਦੇ ਉੱਤੇ ਬੋਲੋ ਫਰਕ ਪੈ ਸਕਦਾ, ਚਲੋ ਟੀਮ ਵਰਕ ਦੇ ਵਿੱਚ ਤਾਂ ਨਹੀਂ ਕਹਿਣਾ ਪੈਂਦਾ
0: ਜੀ।
11: ਇੱਕ ਮੈਂ ਨਾ ਤੁਹਾਡੇ ਨਾ ਕੋਈ 45-50 ਸਾਲ ਪਹਿਲਾਂ ਦੀ ਸਟੋਰੀ ਹੈ, ਸਾਡੇ ਪਿੰਡ ਚੱਲਦੀ, ਚਲੋ ਮੇਰੀ ਤਾਂ ਉਮਰ ਅਜੇ ਤਕਰੀਬਨ 38-39 ਸਾਲ ਆ। ਇਹ ਨਾ ਸਾਡੇ ਪਿੰਡ ਦਾ ਬਹੁਤ ਵੱਡਾ ਭਲਵਾਨ ਸੀਗਾ, ਤੇ ਇੱਕ ਨਾ ਮਤਲਬ ਸਾਡੇ ਨਾ ਬਾਰਡਰ ਦੇ ਉੱਤੇ, ਪਾਕਿਸਤਾਨ ਦੇ ਬਾਰਡਰ ਤੇ ਇੱਕ ਮੇਲਾ ਲੱਗਦਾ, ਤੇ ਪਾਕਿਸਤਾਨ ਦੇ ਕਿਸੇ ਨਾ ਪਹਿਲਵਾਨ ਨੇ ਕਿਹਾ ਵੀ ਮੈਂ ਉਹਨੂੰ ਜੋਤੇ ਨੂੰ ਦੇ ਦੂੰਗਾ ਵੀ ਕਿੱਡਾ ਭਲਵਾਨ ਆਊਗੀ ਮੇਲੇ ਤੇ ਆ ਕੇ। ਤੇ ਉਹ ਜਦੋਂ ਉਹਦੇ ਮਤਲਬ ਭਲਵਾਨ ਦੇ ਪਿਓ ਨੂੰ ਪਤਾ ਲੱਗਾ ਵੀ ਆਹ ਗੱਲ ਹੋਈ ਆ, ਉਹਨੇ ਉਹਦੇ ਵਾਈਫ ਨੂੰ ਪੇਕੇ ਭੇਜਦਾ।
0: ਅੱਛਾ,
11: ਤੇ ਤੂੰ ਬੇਟਾ ਵੀ 2 ਮਹੀਨੇ ਵਾਸਤੇ ਜਾ, ਤੇ ਤਿੰਨ 2 ਮਹੀਨੇ ਬਾਅਦ ਲੈ ਕੇ ਆਵਾਂ।
0: ਅੱਛਾ,
11: ਹੈਲੋ,
0: ਹਾਂਜੀ ਹਾਂਜੀ ਸੁਣ ਰਹੇ ਹਾਂ।
11: ਹਾਂਜੀ, ਉਹ ਫਿਰ ਮਤਲਬ ਉੱਥੇ ਉਹਨਾਂ ਦਾ ਮੈਚ ਹੋਇਆ, ਮਤਲਬ ਕੋਈ ਨਾ ਕੋਈ ਵਿੱਚ ਗੱਲ ਤਾਂ ਹੈਗੀ ਵੀ ਜਿਹੜੇ ਉਹਨੇ ਐਵੇਂ ਕੀਤਾ।
0: ਠੀਕ ਹੈ, ਸੋ ਪਹਿਲੀਆਂ ਚ ਵੀ ਹੁਣ ਵੀ ਤੁਹਾਨੂੰ ਲੱਗਦਾ ਉਹਨਾਂ ਨੂੰ ਸੀਗਾ ਵੀ ਇਹ ਡਿਸਟਰੈਕਟਡ ਰਹੂਗਾ, ਜੇ ਇਹਨੇ ਲੜਨਾ ਹੀ ਆ ਤਾਂ ਘਰ ਵਾਲੀ ਨੂੰ ਪੇਕੇ ਭੇਜੋ 2 ਮਹੀਨੇ ਲਈ।
11: ਹਾਂਜੀ ਹਾਂਜੀ, ਮਤਲਬ ਬਜ਼ੁਰਗ ਬੰਦੇ ਜਾਣਦੇ ਹੋਣਗੇ ਜੋਤਾ ਸਿੰਘ ਸਭਰਾ, ਬਹੁਤ ਵੱਡਾ ਨਾਂ ਰਿਹਾ।
0: ਅੱਛਾ,
11: ਹਾਂਜੀ, ਕਬੱਡੀ ਦੇ।
0: ਚਲੋ ਠੀਕ ਹੈ, ਸੋ ਪੁਰਾਣੇ ਬਜ਼ੁਰਗਾਂ ਦੇ ਨਾਲ ਵੀ ਇੱਦਾਂ ਹੁੰਦਾ ਰਿਹਾ। ਓਕੇ, ਮੈਂ ਵੀ ਤੁਹਾਨੂੰ ਇੱਕ ਦੋ ਚੀਜ਼ਾਂ ਮੈਂ ਵੀ ਦੱਸ ਦੂੰਗਾ। ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ, ਉਹ ਮੈਂ ਕਿਤੋਂ ਲੱਭ ਕੇ ਨਾ ਤੁਹਾਨੂੰ ਜ਼ਰੂਰ ਦੱਸਦਾ। ਇੱਕ ਤੁਸੀਂ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਗੇੜਾ ਮਾਰੋ, ਕਿਉਂਕਿ ਇਹਨਾਂ ਨੇ ਬਾਏ 1 ਗੇਟ 1 ਫ੍ਰੀ ਦੀਆਂ ਬੜੀਆਂ ਕਮਾਲ ਦੀਆਂ ਡੀਲਾਂ ਲਾਈਆਂ ਹੋਈਆਂ ਨੇ।

0: अपनी फैमिली और दोस्तों के साथ जरूर आए। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM to 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंडर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: क्या बात है 6179। हाँ जी
2: भाई
1: जी
2: बात कहते सुना जी
1: बढ़िया कितने रहने हो
2: वही रहने हैं जी मिसाग
1: मिसाग ही रहने चलो ठीक है मैं क्या कहते इंडिया उंडिया तो नहीं मूव हो गए
2: नहीं नहीं जी
1: चल होर सुनाओ
2: बस ठीक है मेरे हिसाब ना तो कोई फर्क नहीं पाया जी सब पिछले मैच था हर्ष शरीफ ने सब तो बढ़िया बॉलिंग की है सारे दोनों टीमों ने बॉलर चो स्टैट सारे बढ़िया थी उसकी
1: अच्छा
2: बाकी लॉस है टीम गेम है
1: ਰੈਪਟਰ ਵਾਲੇ ਹਾਰੇ ਆ ਤਾਂ ਸਕੌਟੀ ਬਾਰਨ ਹਾਰੇ ਆ ਤਾਂ ਉਹਦੀ ਘਰ ਵਾਲੀ ਕਰਕੇ ਹਾਰੇ ਆ ਆਪਣੇ ਬੰਦੇ ਜਾਵੇ
2: ਗਰਲਫ੍ਰੈਂਡ ਨੇ ਕਿਤੇ ਘੁੰਮ ਰਿਹਾ ਸੀ ਤਾਂ ਡਿਸਕਸ਼ਨ ਪ੍ਰੋਫੈਸ਼ਨਲ ਪਲੇਅਰ ਨੇ ਗੇਮ ਖੇਡਦੇ ਨੇ ਪੂਰੇ ਪ੍ਰੋਫੈਸ਼ਨਲ ਹੀ ਖੇਡਦੇ ਏਦਾਂ ਨਹੀਂ ਖੇਡਦੇ ਉਹ ਡਿਸਟ੍ਰੈਕਸ਼ਨ ਨਹੀਂ ਹੁੰਦੀ ਅੱਜ ਕੱਲ ਪੂਰੇ ਅਗਲੇ ਰੱਖਦੇ ਨੇ
1: ਨਹੀਂ ਹੁਣ ਉਹਨਾਂ ਨੂੰ ਵੀ ਪਤਾ ਯਾਰ ਕਿ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਆਪਾਂ ਆਪਣੇ ਚਲੋ ਹੁਣ ਪਿਆਰ ਵੀ ਕਰਨਾ ਰਿਸ਼ਤੇ ਵੀ ਨਿਭਾਉਣੇ ਨੇ ਬਟ ਚਲੋ ਆਪਣੀ ਖੇਡ ਨੂੰ ਵੀ ਧਿਆਨ ਦਿਓ ਹੁਣ ਬੰਦੇ ਦਿੰਦੇ ਹੀ ਨੇ
2: ਸਾਈਕੋਲੋਜੀਕਲੀ ਵੀ ਉਹਨਾਂ ਕੋਲ ਹੁੰਦੇ ਮਤਲਬ ਕਿ ਪ੍ਰੋਫੈਸ਼ਨਲ ਨਾਲ ਉਹ ਪੂਰੇ ਉਹ ਧਿਆਨ ਰੱਖਦੇ ਨੇ ਮੈਂਟਲ ਹੈਲਥ ਵੀ ਜ਼ਰੂਰੀ ਹੈ ਜੀ ਤੁਸੀਂ ਬਾਕੀ ਕੰਮ ਵੀ ਕਰਨੇ ਲਾਈਫ ਵੀ ਇੰਜੋਏ ਕਰਨੀ ਆ
1: ਬਿਲਕੁਲ
2: ਇਹ ਥੋੜੇ ਤੁਸੀਂ ਗੇਮ ਚ ਬੜੇ ਰਹਿਣਾ ਜੀ
1: ਸੋ ਤੁਹਾਨੂੰ ਵੀ ਨਹੀਂ ਐਸਾ ਕੋਈ ਲੱਗਦਾ ਕਿ ਯਾਰ ਬੰਦਾ ਜੇ ਚੰਗਾ ਨਹੀਂ ਖੇਡ ਰਿਹਾ ਤਾਂ ਕੋਈ ਪਿਆਰ ਪੂਰਾ ਆਸ਼ਕੀ ਦਾ
2: ਨਹੀਂ ਚੰਗਾ ਖੇਡ ਲਾਸਟ ਗੇਮ ਸਭ ਤੋਂ ਬੈਸਟ ਪਰਫਾਰਮੈਂਸ ਆ ਉਹਦੀ
1: ਠੀਕ ਹੈ ਸੋ ਤੁਸੀਂ ਵੀ ਕਹਿੰਦੇ ਕੋਈ ਰਿਲੇਸ਼ਨ ਨਹੀਂ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਸੋ ਨੰਬਰ ਹੈ ਆਪਣਾ 9 5 6 7 3 3 3 3 7 ਕੁਝ ਥੋੜੀਆਂ ਕਾਲਸ ਕੱਟੀਆਂ ਗਈਆਂ ਦਵਾਰ ਤੋਂ ਕਰ ਲਿਓ ਤੁਹਾਨੂੰ ਮੈਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਦਾ ਨੰਬਰ ਦਿੰਦਾ ਕਿਚਨ ਤਿਆਰ ਕਰਾਉਣੇ ਆ ਬ੍ਰੈਂਡ ਨਿਊ ਕਿਚਨ ਕਾਊਂਟਰ ਟੋਪ ਵੈਨਿਟੀਜ਼ ਇੰਟਰਟੇਨਮੈਂਟ ਟੀਵੀ ਯੂਨਿਟ ਬਾਰ 416-859-1920 ਤੁਹਾਡੀ ਸੈਟੀਸਫੈਕਸ਼ਨ ਇਹਨਾਂ ਦੀ ਪਹਿਲੀ ਪ੍ਰਾਇੋਰਟੀ ਹੈ ਪਿਛਲੇ 15 ਸਾਲਾਂ ਤੋਂ ਇਸ ਕੰਮ ਦੇ ਵਿੱਚ ਨੇ ਬਾਈ ਜੀ ਹੁਣੇ ਸੋ ਬਹੁਤ ਹੀ ਖਾਸ ਡਿਸਕਾਊਂਟ ਸਾਡੇ ਨਾਮ ਦੇ ਨਾਲ ਐਂਡ ਅੰਡਰ ਮਾਊਂਟ ਬਿਲਕੁਲ ਫ੍ਰੀ ਡਬਲ ਸਿੰਕ ਦੇ ਰਹੇ ਨੇ ਨੰਬਰ ਹੈ 416-859-1920 416-859-1920 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਇਹਨਾਂ ਨਾਲ ਤੁਹਾਡੇ ਲਈ ਹਾਜ਼ਰ ਨੇ HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਬਈ ਤੇ ਬਹੁਤ ਪੁਰਾਣੇ ਬੰਦੇ ਨੇ ਮੂਵਿੰਗ ਦੇ ਮਾਹਰ ਨੇ HK ਮੂਵਰਸ ਨੂੰ ਯਾਦ ਰੱਖੋ ਅਗਰ ਕਿਸੇ ਨੇ ਵੀ ਹੁਣ ਨਵਾਂ ਘਰ ਲਿਆ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਐਂਡ ਤੁਸੀਂ ਹੁਣ ਵਧੀਆ ਮੂਵਰਸ ਦੀ ਭਾਲ ਚੋ ਤਾਂ ਨੰਬਰ ਹੈ 416-524-6704 ਜੀ 0285 ਹੈਲੋ ਜੀ ਤੁਸੀਂ ਵੀ ਬੜੇ ਲੰਬੇ ਸਮੇਂ ਬਾਅਦ ਆਏ ਹੋ
3: ਡਿਜ਼ਾਈਨ
1: ਇੰਜੀਨੀਅਰ ਯੂਐਸ ਕਿਹੜੀ ਕੰਪਨੀ
3: ਹੈਗੀ ਆਪਣੀ
1: ਵੈਲਕਮ ਕੀ ਕਹਿਣਾ ਚਾਹੁੰਦੇ ਹੋ
3: ਬਸ ਮੈਂ ਸਰ ਇਹੀ ਕਹਿੰਦਾ ਪਿਆ ਕਿ ਅਸੀਂ ਬਹੁਤ ਗਲਤ ਅਰਥਿੰਗ ਹਰਸ਼ਦੀਪ ਨੂੰ ਕਈ ਲੋਕੀ ਕਰਦੇ ਪਏ ਜੱਜ ਜੇ ਸਰ ਉਹ ਹੁਣ ਨੀ ਆਸ਼ਿਕ ਕਰੂਗਾ ਤੇ 65 ਸਾਲ ਦੀ ਉਮਰ ਜਾ ਕੇ ਕਰੂਗਾ ਆਸ਼ਿਕ ਰਾਈਟ ਪਹਿਲਾਂ ਉਹਦਾ ਉਹਦਾ ਟਾਈਮ ਇਹੀ ਹੈ ਤੇ ਇਟਸ I think ਉਹ ਬੋਲਿੰਗ ਅੱਛੀ ਕਰਦਾ ਪਾਏਗਾ ਪਹਿਲੇ ਵਾਲੇ ਮੈਚਾਂ ਚ ਨੀ ਬਟ ਹੀ ਵਾਸ ਅਨਲੱਕੀ ਮੰਨ ਲਓ ਕਿਸੇ ਕੈਚ ਡ੍ਰੌਪ ਕਰ ਲਿਆ ਐਜ ਲੱਗ ਕੇ ਚੌਕਾ ਚਲਾ ਗਿਆ ਜਾਂ ਵਾਟ ਐਵਰ ਤੇ ਇਸ ਨਾਲ ਦੇ ਬੋਲਰ ਵੀ ਨੀ ਅੱਛਾ ਪਰਫਾਰਮ ਕਰ ਰਹੇ ਜਿਸ ਕਰਕੇ ਪ੍ਰੈਸ਼ਰ ਬਿਲਟ ਅਪ ਹੋਵੇ ਤੇ ਬਿਕੋਜ਼ ਇਟਸ ਅ ਟੀਮ ਗੇਮ ਜਿਹਦੇ ਕੰਟੈਂਟ ਪੀਅਰਸ ਬਾਕੀ ਆਈ ਥਿੰਕ ਵੀ ਓਨਲੀ ਲੋਸ 4 ਮੈਚਿਸ ਹਨਾ ਐਂਡ ਜੋ ਟੋਪ ਆਫ ਜੋ ਟੋਪ ਦੀ ਟੀਮ ਹੈ ਦੇ ਆਲਸੋ ਲੋਸ 4 ਮੈਚਿਸ So, bas, I think anybody koi gal nahi hai, but they have to qualify in top 2 Punjab to have a chance at the trophy. Hmm. Because they had 2-1 game extra than other people. Baki koi chakkar nahi, I think we will win, just have to be stay positive. Hun itto bura ki ho sakda.
1: ਨਹੀਂ ਤੁਹਾਡੀ ਗੱਲ ਠੀਕ ਹੈ ਵੀ ਜੇ ਆਸ਼ਕੀ ਉਹ ਹੁਣ ਨਾ ਕਰੇ ਤਾਂ ਫਿਰ ਆਸ਼ਕੀ ਉਹਨੇ ਕਰਨੀ ਕਦੋਂ ਆ ਜਾ ਕੇ ਆਪਣੇ ਆਪਣੇ ਬੰਦਿਆਂ ਨੂੰ ਇਹ ਹੈ ਕਿ ਅਸੀਂ ਆਸ਼ਕੀ ਕਰੀ ਜਾਈਏ ਅਗਲਾ ਨਾ ਕਰੇ
3: ਨਹੀਂ ਸਰ ਜੋ ਜੋ ਬੋਲਦੇ ਨਾ ਉਹਨਾਂ ਨੂੰ ਆਪ ਨੀ ਮਿਲਦੀ ਤੇ ਉਹ ਕਿਸੇ ਹੋਰ ਦੀ ਵੀ ਨੀ ਵੇਖ ਸਕਦੇ
1: ਠੀਕ ਹੈ ਚਲੋ ਠੀਕ ਹੈ ਥੈਂਕ ਯੂ ਵੀਰੇ ਸੋ ਭਾਜੀ ਕਹਿੰਦੇ ਕਿ ਜਿਹਨਾਂ ਨੂੰ ਆਪ ਨੀ ਕੋਈ ਕਹਿ ਲਓ ਕਿ ਮਿਲਦੀ ਮਸ਼ੂਕ ਤਾਂ ਫਿਰ ਉਹ ਫਿਰ ਜਿਹਨਾਂ ਨੂੰ ਮਿਲ ਜਾਂਦੀ ਹੈ ਉਹਨਾਂ ਨੂੰ ਫਿਰ ਦੇਖ ਕੇ ਸੜਦੇ ਨੇ ਅੰਦਰੋਂ ਅੰਦਰ ਹੀ ਹੈ ਨਹੀਂ ਗੱਲ ਤਾਂ ਠੀਕ ਹੈ ਯਾਰ ਹੁਣ ਇਹ ਵੀ ਇਨਸਾਨ ਨੇ ਇਹਨਾਂ ਨੇ ਕੀ ਰਿਲੇਸ਼ਨਸ਼ਿਪਸ ਨਹੀਂ ਆਪਣੀਆਂ ਸ਼ੁਰੂ ਕਰਨੀ ਹੈ ਫੈਮਿਲੀਜ਼ ਨਹੀਂ ਸਟਾਰਟ ਕਰਨੀਆਂ ਆਪਾਂ ਨੂੰ ਬਸ ਇਹ ਹੈ ਕਿ ਅਸੀਂ ਕਰੀਏ ਚੱਲੀਏ ਮੌਜਾਂ ਤੇ ਅਗਲਾ ਨਾ ਕਰੇ ਸੋ ਨੰਬਰ ਹੈ ਆਪਣਾ 905-6733-3333-7905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਪ੍ਰੋਗਰਾਮ ਪੰਜਾਬੀ ਦਾ 905-6733-3337 905-6733-3337 ਆਪਣਾ ਫੋਨ ਨੰਬਰ ਹੈ ਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਕੁਝ ਕਾਲਾਂ ਕੱਟੀਆਂ ਗਈਆਂ 905-6733-3337 ਆਪਣਾ ਫੋਨ ਨੰਬਰ ਹੈ ਓਕੇ ਦੋ ਚੀਜ਼ਾਂ ਤੁਹਾਨੂੰ ਦੱਸ ਦਈਏ ਜ਼ਰੂਰੀ ਇੱਕ ਤਾਂ ਯਾਦ ਜ਼ਰੂਰ ਜ਼ਰੂਰ ਰੱਖੋ ਗਲੋਬਲ ਕੰਫਰਟ ਏਅਰ ਨਵਾਂ ਏਸੀ ਨਵਾਂ ਫਰਨੈਸ ਲਵਾਉਣਾ ਜਾਂ ਕੋਈ ਏਸੀ ਫਰਨੈਸ ਰਿਪੇਅਰ ਕਰਾਉਣਾ ਮੈਂ ਕਹਿੰਦਾ ਨਵਾਂ ਫਰਨੈਸ ਏਸੀ ਲਵਾ ਲਓ ਤੇ $1800 ਤੱਕ ਦਾ ਰੀਬੇਟ ਮਿਲ ਰਿਹਾ ਤੁਹਾਨੂੰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਹਾਜ਼ਰ ਨੇ ਇਹ ਲੈਨਿਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ 905-790-9080 ਨੰਬਰ ਹੈ 905-790-9080 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਕਰੋ ਇਹਨਾਂ ਨਾਲ ਯਾਦ ਜ਼ਰੂਰ ਰੱਖੋ ਸਬਜ਼ੀ ਮਾਰਕੀਟ ਨੂੰ ਜੋ ਕਿ ਰੈਸਟੋਰੈਂਟ ਵੀ ਹੈ ਨਾਲੇ ਗਰੋਸਰੀ ਸਟੋਰ ਵੀ ਹੈ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਓਪਨ ਹੈ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਫਰੈਸ਼ ਸਬਜ਼ੀਆਂ ਫਰੂਟ ਹਰ ਕਿਸਮ ਦਾ ਫਰੈਸ਼ ਜੂਸ ਗੰਨੇ ਦਾ ਰਸ ਮਠਿਆਈਆਂ ਚਿਕਨ ਲੈਗ ਬਾਏ ਵਨ ਗੇਟ ਵਨ ਫਰੀ ਬਰਿਆਨੀ ਬਾਏ ਵਨ ਗੇਟ ਵਨ ਫਰੀ ਇੰਡੀਆ ਸਟਾਈਲ ਫਰੂਟ ਚਾਟ ਬਨ ਕੁਲਚਾ ਇੱਕ ਨਾਲ ਇੱਕ ਫਰੀ ਸਬਜ਼ੀ ਮਾਰਕੀਟ 24 ਘੰਟੇ ਓਪਨ ਤੇ ਪਹੁੰਚੋ ਤੇ ਵਧੀਆ ਡੀਲਾਂ ਲਓ 0777 ਹੈਲੋ
4: ਹਾਂਜੀ ਵੀਰੇ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਵੀਰੇ ਮੈਨੂੰ ਵੀ ਲੱਗਦਾ ਕਿ ਕੋਈ ਇਦਾਂ ਦਾ ਫਰਕ ਨਹੀਂ ਪੈਂਦਾ ਕਿਉਂਕਿ ਦੇਖੋ ਜੇ ਇੰਨਾ ਫਰਕ ਪੈਂਦਾ ਹੋਵੇ ਇਹਨਾਂ ਚੀਜ਼ਾਂ ਨਾਲ ਤੇ ਆਪਣਾ ਜਿਨ੍ਹਾਂ ਨੇ ਹੁਣ ਪ੍ਰੀਸੀਜੈਂਟ ਉਹਨੇ ਟੀਮ ਖਰੀਦੀ ਉਹਨੇ 18 ਕਰੋੜ ਰੁਪਇਆ ਇੱਕ ਬੰਦੇ ਤੇ ਲਾਇਆ
1: ਰਾਈਟ
4: ਤੇ ਉਹ ਨਾ ਰੋਕਦੇ ਕਿ ਨਹੀਂ ਜੀ ਤੁਸੀਂ ਲਿਆ ਸਕਦੇ ਮੈਂ ਚੀਜ਼ਾਂ ਨੂੰ ਕਿਉਂਕਿ ਆਪਾਂ ਤਾਂ ਹੁਣ ਮੈਚ ਵੇਖਦੇ ਹੀ ਫਰੀ ਚ ਬਹਿ ਕੇ ਵੇਖਦੇ ਹਾਂ ਇੱਕ ਹਿਸਾਬ ਦਾ ਨਾ ਜਿਹਨੇ ਹੁਣ ਪੈਸਾ ਲਾਇਆ ਮੰਨ ਲਓ ਤੁਹਾਡੇ ਮੈਂ 18 ਕਰੋੜ ਲਾਇਆ ਤੇ ਮੈਨੂੰ ਇੰਨਾ ਪਤਾ ਹੋਵੇ ਕਿ ਹਾਂ ਵੀ ਇਹਦੇ ਨਾਲ ਫਰਕ ਪੈ ਰਿਹਾ ਉਹਦੀ ਗੇਮ ਤੇ ਤੇ ਉਹ ਮੈਂ ਤੇ ਵੀਰੇ ਕਹਿ ਦਾਂ ਕਿ ਨਹੀਂ ਅਸਲੀ ਚ ਖੇਡਣਾ ਭਾਈ
1: ਨਾਲੇ ਦੇਖੋ ਇਹ ਯਾਰ ਇਨਸਾਨੀਅਤ ਹੈ ਹਰੇਕ ਨੇ ਪਿਆਰ ਕਰਨਾ ਹਰੇਕ ਨੇ ਹੁਣ ਆਪਾਂ ਅਕਸਰ ਹਿਊਮਨ ਆ
4: ਇਹ ਤੇ ਇਮੋਸ਼ਨਸ ਨੇ ਇਹ ਤੇ ਹੁਣ ਇਦਾਂ ਹੁੰਦਾ ਕਿ ਆਪਾਂ ਮੰਨ ਲਓ ਕਿ ਆਪਾਂ ਸਪੋਰਟਰਾਂ ਤੇ ਆਪਾਂ ਉਹਨਾਂ ਦੀ ਲਾਈਫ ਸੀ ਉਹਨਾਂ ਨੂੰ ਠੇਕਾ ਲੈ ਲਿਆ ਕਿ ਨਹੀਂ ਭਾਈ ਤੁਸੀਂ ਸਾਡੀ ਮਰਜ਼ੀ ਨਹੀਂ
1: ਕਰਨਾ ਬਿਲਕੁਲ
4: ਉਹ ਅਗਲੇ ਪਲੇਅਰ ਨੇ ਪ੍ਰੋਫੈਸ਼ਨਲ ਨੇ ਯਾਰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਜਿਹੜੀ ਗੇਮ ਇਸ ਲੈਵਲ
5: ਪੰਜਾਬੀ ਲਹਿਰਾਂ
6: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
6: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
7: The views and opinions. This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 620. Vivinja Chiranami, 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
1: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2939
2: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਾਰਡ ਯੂਨਿਟ 4 ਇਟੋਬੀਕੋ।
3: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640

0: 905-509-5550
1: पे
0: PNG Spring Green Alignment.
2: Ladies and gentlemen, you are not ready for this.
1: पर हुन थोनू कार लैन ली रेडी करनगे. मॉर्गेज द किंग गिरीश शर्मा.
3: रेजिडेंशियल, कमर्शियल, रीफाइनेंसिंग, डेट कंसोलिडेशन, सेकंड थर्ड मॉर्गेजेस, प्राइवेट फंड्स.
1: सब ले याद रखो गिरीश शर्मा. प्री अप्रूवल ही नहीं क्लोजिंग तक देंगे पूरा साथ. डीलिंग विद ऑल बैंक.
3: कॉल 6476068110
1: और विजिट sharmamortgages.com.
4: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ.
5: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ.
4: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ. ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ.
5: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ. ਪਿਓਰ ਪੰਜਾਬੀ 647-338-9172. ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172.

0: 7998877 sofastudio.ca। थैंक यू जी।
1: ਪਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਨਾਲੇ ਚੋਪੜੀਆਂ ਨਾਲੇ ਦੋ
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
3: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਓਗੇ ਤੇ ਬਾਰ

0: ਵਿਆਹ ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-3554-7 8355-2294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਰਦਾ ਵੀ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ। ਕਹਿੰਦਾ ਲੜਨਾ ਵੀ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ ਅਤੇ ਕਦੇ ਕਦੇ ਮੈਂ ਚੁੱਪ ਹੋ ਜਾਵਾਂ, ਤੈਨੂੰ ਗੁੱਸੇ ਵਿੱਚ ਵੀ ਕੁਝ ਕਿਹਾ ਨਹੀਂ ਜਾਂਦਾ। ਕੀ ਦੱਸਾਂ ਤੂੰ ਕਿੰਨਾ ਜ਼ਰੂਰੀ ਮੇਰੇ ਲਈ, ਤੇਰਾ ਰੁੱਸਣਾ ਵੀ ਸਾਥੋਂ ਸਿਹਾ ਨਹੀਂ ਜਾਂਦਾ। ਹਾਂ ਲੜਨਾ ਤਾਂ ਬੇਸ਼ੱਕ ਚੰਗਾ ਲੱਗਦਾ, ਕਹਿੰਦਾ ਹਾਂ ਲੜਨਾ ਤਾਂ ਬੇਸ਼ੱਕ ਚੰਗਾ ਲੱਗਦਾ ਪਰ ਨਾਰਾਜ਼ ਜਿਹਾ ਹੋ ਕੇ ਰਿਹਾ ਨਹੀਂ ਜਾਂਦਾ। ਕਿਆ ਬਾਤ ਹੈ।

0: ਮੈਂ ਸੁਣਿਆ ਤੇ ਇੰਨਾ ਕਹਿੰਦਾ ਭਾਈ ਭਾਈ ਹੁਣ ਗਏ ਵੰਡੇ, ਭਾਈ ਭਾਈ ਹੁਣ ਗਏ ਵੰਡੇ, ਇੱਕੋ ਘਰ ਵਿੱਚ ਦੋ ਦੋ ਝੰਡੇ, ਜਿੰਦਾਬਾਦ ਦੇ ਲੱਗਣ ਨਾਰੇ, ਹੱਥਾਂ ਦੇ ਵਿੱਚ ਫੜ ਕੇ ਡੰਡੇ, ਭਗਤ ਭੇੜ ਭਮੱਕੜ, ਦੁਬਾਰਾ ਰਿਪੀਟ ਕਰਾਂ, ਭਗਤ ਭੇੜ ਭਮੱਕੜ ਵਾਲੇ, ਇਹ ਚੱਲ ਪਏ ਨੇ ਕੈਸੇ ਫੰਡੇ, ਕਦਰ ਫਿਰ ਵੀ ਹੁੰਦੀ ਨਹੀਂ, ਛਿੱਤਰ ਵੀ ਖਾਂਦੇ ਛਿੱਤਰ ਵੀ ਖਾਧੇ ਖਾਧੇ ਗੰਢੇ, ਫੁੱਲਾਂ ਵਾਂਗੂ ਪਾਲੇ ਸੀ ਜੋ ਉਹ ਪੈਰਾਂ ਵਿੱਚ ਚਬੋਏ ਕੰਢੇ, ਹੱਕ ਰਹੇ ਨਾ ਮੱਝਾਂ ਨੂੰ ਅੱਜ, ਉਹਨਾਂ ਕੋਲ ਨੇ ਮੋਟੇ ਡੰਡੇ, ਖੋ ਬੈਠਿਆ ਸਭ ਮਦਹੋਸ਼, ਖੋ ਬੈਠਿਆ ਸਭ ਮਦਹੋਸ਼, ਕਰਵਾ ਲਏ ਬਾਂਦਰ ਵੀ ਲੰਡੇ, ਕਰਵਾ ਲਏ ਬਾਂਦਰ ਵੀ ਲੰਡੇ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ, ਜਿਹੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, ਮਿਡ ਵੀਕ ਹੈ, ਲੈ ਲਿਆ ਕੰਮ ਗੇਟ 'ਚ। ਚਲੋ 13 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਮੀਂਹ ਪੈ ਰਿਹਾ ਭਾਈ, ਮੀਂਹ ਬਹੁਤ ਪੈ ਰਿਹਾ ਰਾਤ ਦਾ ਬਾਈ, 7 ਟੈਂਪਰੇਚਰ ਆ, ਫੀਲ ਲਾਈਕ 1 ਕਰਦੇ ਹਾਂ, ਠੰਡ ਥੋੜ੍ਹੀ ਜਿਹੀ ਹੈਗੀ ਆ, ਪਰ ਫਿਰ ਵੀ ਤਾਂ ਕੋਟੀ ਸਵੈਟਰ ਪਾਉਣਾ ਹੀ ਪੈਣਾ, ਚੰਗੀ ਗੱਲ, ਜਾਕਟਾਂ ਕੋਟੀਆਂ ਕੋਟੀਆਂ ਤਾਂ ਨਹੀਂ ਉਰੇ ਪੈਂਦੀਆਂ ਹੋਣੀਆਂ, ਪੈਂਦੀਆਂ ਕੋਟੀਆਂ, ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਕਦੇ ਪਾਈ ਹੋਵੇ, ਜਾਕਟਾਂ ਤਾਂ ਸੁਣਿਆ, ਜਾਕਟਾਂ ਸਾਰੇ ਹੀ ਪਾਉਂਦੇ ਆ ਨਾ, ਮੈਂ ਤਾਂ ਪਾ ਲੈਂਦਾ ਹੁਣ ਕਿਤੇ ਕਿਤੇ। 14 ਟੈਂਪਰੇਚਰ ਅੱਜ ਦੁਪਹਿਰ ਨੂੰ, ਸ਼ਾਮ ਨੂੰ 12, ਰਾਤ ਨੂੰ 8 ਟੈਂਪਰੇਚਰ ਆ, ਅਤੇ 5:55 ਦਾ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਮੀਂਹ ਕਰਕੇ ਸ਼ਾਇਦ ਨਾ ਦਿਖਣਾ, 8:35 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ, 6 ਵਜੇ ਤੱਕ ਮੀਂਹ ਆ, ਬਾਅਦ ਵਿੱਚ ਠੀਕ ਆ ਸਾਰਾ ਕੁਛ, ਐਵਰੀਥਿੰਗ ਓਕੇ ਆ ਸ਼ਾਮ ਤੱਕ, ਫਿਰ ਫਿਰ ਬੱਲੇ ਬੱਲੇ ਪੂਰੀ। 905-600-3333 ਕੋਈ ਵੀ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਆ। ਤੁਸੀਂ ਮੈਸੇਜ ਪਾਉਣਾ ਕੋਈ ਫਿਰ ਪਾ ਲਿਓ ਭਾਈ, ਨੰਬਰ 647-835-5294 'ਤੇ ਆਪਣੀ ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ। 34 ਤੋਂ ਅਮਰਜੀਤ ਮਲਦਾਨੀ ਭਾਅ ਜੀ ਦਾ ਮੈਸੇਜ ਆ ਗਿਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ 'ਚ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ, ਕਹਿੰਦੇ ਥੈਂਕ ਯੂ। ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ, ਪਿਆਰ ਭਰੀ ਤੁਹਾਨੂੰ ਵੀ, ਲਵ ਯੂ। ਅਤੇ ਭੁਪਿੰਦਰ ਵੀਰ ਜੀ ਦਾ ਥੋੜ੍ਹਾ ਜਿਹਾ ਚਿਰ ਪਹਿਲਾਂ ਮੈਸੇਜ ਆ, ਜੇ ਗੀਤ ਸੀ ਪਰ ਮੈਨੂੰ ਗੀਤ ਲੱਭਿਆ ਨਹੀਂ ਕਿਹੜਾ ਸੀ, ਮੈਂ ਉਹਨਾਂ ਨੂੰ ਮੈਸੇਜ ਪਾਤਾ ਵੀ ਮਾੜਾ ਜਿਹਾ ਜੇ ਹੋ ਸਕਦਾ ਮੈਨੂੰ ਪੂਰੀ ਦੇ ਮਾੜੀ ਜੀ ਕੋਈ ਗੀਤ ਦੇ ਬੋਲ ਭੇਜ ਦਿਉ ਜਾਂ ਗਾਣੇ ਕਲਾਕਾਰ ਦੇ ਬੋਲ ਭੇਜੋ, ਕਿਉਂਕਿ ਇੱਦਾਂ ਸਮਝ ਨਹੀਂ ਆ ਰਹੀ ਉਹ ਗੀਤ ਦੀ। ਅਤੇ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ ਦਾ ਸੰਧੂ ਸਾਹਿਬ, ਥੈਂਕ ਯੂ ਸੋ ਮੱਚ। 10:37 ਤੋਂ ਕੰਗ ਸਾਹਿਬ ਕਹਿੰਦੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਦਲਵੀਰ ਭਾਅ ਜੀ, ਕੀ ਕਹਿੰਦੇ ਨੇ, ਦਲਵੀਰ ਭਾਅ ਜੀ ਨੇ ਵੀ ਕੁਛ ਭੇਜਤਾ, ਦਲਵੀਰ ਭਾਅ ਜੀ ਕਹਿੰਦੇ ਅੱਜ ਦਾ ਵਿਚਾਰ 13 ਮਈ, ਇਮਾਨਦਾਰੀ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਂਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ, ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ। ਮੇਰੀ ਤਾਂ ਆਪ ਨੀਂਦ ਪੂਰੀ ਹੁੰਦੀ ਹੈ ਹੁਣ, ਪਤਾ ਨਹੀਂ ਕੀ ਹੋਇਆ ਸੀ ਪਹਿਲਾਂ, ਪਹਿਲਾਂ ਬੇਈਮਾਨ ਨਹੀਂ ਕਰਦੇ ਜੀ। ਅੱਜ ਦੇ ਦਿਨ 13/5/1648 ਸ਼ਾਹਜਹਾਂ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ, 1939 ਬੱਬਰ ਕਰਤਾਰ ਸਿੰਘ ਦੀ ਕਿਰਤੀ ਅਤੇ ਗੁਰਦਿੱਤ ਸਿੰਘ ਦਲੇਰ ਮੰਡਲੀ ਨੂੰ ਮੁਲਤਾਨ ਜੇਲ੍ਹ 'ਚ ਫਾਂਸੀ ਹੋਈ ਸੀ, 1951 'ਚ ਇਨਕਲਾਬ ਦਾ ਨਾਅਰਾ ਦੇਣ ਵਾਲੇ ਹਸਰਤ ਮੋਹਣੀ ਸੈਯਦ ਫਜ਼ਲ ਉਲ ਹਸਨ ਦਾ ਦਿਹਾਂਤ ਹੋਇਆ ਸੀ ਜੀ ਅੱਜ ਦੇ ਦਿਨ। ਕਿਆ ਬਾਤ ਆ ਸਿੱਧੂ ਸਾਹਿਬ, ਬਹੁਤ ਸੋਹਣੀਆਂ ਤੁਸੀਂ ਚੀਜ਼ਾਂ ਭੇਜੀਆਂ। ਪ੍ਰਿੰਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਨੂੰ ਲੰਘਿਓ, ਪਹਿਲੀ ਗੱਲ ਤਾਂ ਉਹਦਾ ਲਾਸਟ ਡੇ ਸੀ ਕੱਲ 12 ਤਰੀਕ ਦਾ,
1: 12 ਵਜੇ ਤੱਕ ਰਾਤ,
0: ਅੱਜ 12 ਵਜੇ ਤੱਕ ਸੀ ਭਰਿਆ ਗਿਆ, ਕਾਫੀ ਲੋਕਾਂ ਨੇ ਭਰਤੇ ਹੋਣੇ ਆ, ਤੇ ਬਾਕੀ ਉਹ ਇਹ ਨੀ ਹੈਗਾ ਵੀ ਆਪਾਂ ਭਰ ਨੀ ਸਕਦੇ, ਤੁਸੀਂ ਅੱਜ ਵੀ ਭਰ ਸਕਦੇ ਹੋ, ਕੋਈ ਵੱਡੀ ਗੱਲ ਨੀ, ਜੁਲਾਈ ਤੋਂ ਬਾਅਦ ਉਹ ਹੁੰਦਾ, ਫੇਰ ਕਹਿੰਦੇ ਆ ਜੇ ਕੋਈ ਕਿਸੇ ਦੇ ਘਰੇ ਆਣ ਤੁਸੀਂ ਨਹੀਂ ਭਰੇ ਤਾਂ ਫੇਰ $500 ਦਾ ਫਾਈਨ ਕਹਿੰਦੇ ਹੈਗਾ, ਪਰ ਉਹ ਜ਼ਰੂਰੀ ਆ, ਕੀ ਕਹਿੰਦੇ ਹੁੰਦੇ ਆ, ਮੈਂਡੇਟਰੀ ਕਹਿੰਦੇ ਹੁੰਦੇ ਆ, ਕੰਪਲਸਰੀ ਕਹਿੰਦੇ ਹੁੰਦੇ ਆ, ਵੀ ਉਹ ਜ਼ਰੂਰੀ ਆ, ਜੇ ਭਰਿਆ ਜਾਵੇ ਤਾਂ ਚੰਗੀ ਗੱਲ ਆ,
1: ਚੰਗੀ ਗੱਲ ਆ, ਹਾਂਜੀ,
0: ਤੇ ਫੇਰ ਪਤਾ ਲੱਗ ਜਾਂਦਾ ਆਪਾਂ ਨੂੰ। ਤੇ
1: ਕਿੰਨੇ ਬੰਦੇ ਨਾਲ
0: ਫਾਰਮ ਨੇ, ਇੱਕ ਛੋਟਾ ਕਹਿੰਦੇ ਇੱਕ ਵੱਡਾ, ਸਾਡੇ ਤਾਂ ਘਰੇ ਛੋਟਾ ਜਿਹਾ ਫਾਰਮ ਆਇਆ ਸੀ, ਥੋੜੀ ਜਿਹੀ ਸੀਗੀਆਂ ਹਾਜ਼ਰੀਆਂ,
1: ਕੋਡ ਲਾ ਕੇ ਭਰ ਦੋ ਬਸ।
0: ਹਾਂ ਤੇ ਉਹ ਮਤਲਬ ਉਮਰਾਂ ਪੁੱਛੀਆਂ ਉਹਨਾਂ ਨੇ, ਡੇਟ ਆਫ ਬਰਥਾਂ ਪੁੱਛੀਆਂ, ਕੀ ਰਿਸ਼ਤੇ ਆ ਤੁਹਾਡੇ, ਮਤਲਬ ਮੇਰਾ ਮੇਰੀ ਵਾਈਫ ਦਾ ਕੀ ਰਿਸ਼ਤਾ, ਮੇਰੇ ਬੱਚਿਆਂ ਦਾ ਕੀ ਰਿਸ਼ਤਾ, ਬਾਪੂ ਜੀ ਦਾ ਕੀ ਰਿਸ਼ਤਾ, ਹੈਨਾ। ਤੇ ਥੱਲੇ ਬੇਸਮੈਂਟ ਵਾਲੇ ਸੀਗੇ, ਉਹਨਾਂ ਦੇ ਮੰਮੀ ਡੈਡੀ ਕੁੜੀ ਦੇ ਆਏ ਹੋਏ ਸੁਪਰਵਾਈਜ਼ਰ ਦੇ, ਪਰ ਉਹਨਾਂ ਦਾ ਚੱਕਿਆ ਹੀ ਨਹੀਂ ਉਹਨੇ ਸਿਸਟਮ ਨੇ,
1: ਤੇ ਨਹੀਂ ਉਹ ਬੇਸਮੈਂਟ ਵਾਲੇ ਥੋੜੀ ਉਹਨਾਂ ਦਾ ਆਪਾਂ ਭਰਨਾ,
0: ਨਹੀਂ ਆਪਾਂ ਭਰ ਸਕਦੇ ਆਪਣਾ ਘਰ ਆ ਨਾ ਆਪਾਂ ਭਰਨਾ। ਹਾਂ ਹਾਂਜੀ, ਉਹ ਚਿੱਠੀ ਦਾ ਇੱਕ ਹੀ ਹੈ ਨਾ ਆਪਣੇ ਘਰ ਚ। ਹਾਂਜੀ
1: ਓਕੇ,
0: ਹਾਂ ਟੈਨੈਂਟ ਦਾ ਆਪਾਂ ਭਰਨਾ, ਜੇ ਉਹ ਪੀਆਰ ਨੇ ਸਿਟੀਜ਼ਨ ਨੇ ਜਾਂ ਜਿੱਦਾਂ ਵੀ ਆ, ਪਰ ਉਹ ਸੁਪਰਵਾਈਜ਼ਰ ਵਾਲੇ ਤੇ ਆਏ ਹੋਏ ਨੇ, ਸੁਪਰਵਾਈਜ਼ਰ ਤਾਂ ਚੱਕਿਆ ਹੀ ਨਹੀਂ ਉਹਨਾਂ ਨੇ, ਸਿਸਟਮ ਨੇ ਚੱਕਿਆ ਹੀ ਨਹੀਂਗਾ। ਜਨਸੰਖਿਆ ਗਿਣਨੀ ਉਹਨਾਂ ਨੇ,
1: ਹਾਂਜੀ ਜਨਗਣਨਾ ਗਿਣਨੀ, ਅਤੇ ਉਹਦੇ ਨਾਲ ਸੀਟ ਵੀ ਇੱਕ ਅੱਧੀ ਵੱਧ ਜਾਂਦੀ ਆ ਕਈ ਵਾਰ।
0: ਹਾਂ ਇਹ ਵੀ ਹੋ ਸਕਦਾ।
1: ਹਾਂਜੀ ਓਕੇ ਸਰ,
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਨੰਗਿਓ।
2: ਸਰ ਕੀ ਹਾਲ ਜੀ?
0: ਕਿਰਪਾ ਜੀ ਤੁਸੀਂ ਰਣਾਓ।
2: ਅਸਲ ਚ ਸਰਕਾਰ ਦਾ ਇਹ ਮਕਸਦ ਹੁੰਦਾ ਆ ਕਿ ਜਿਹੜੇ ਵੀ ਇਲਾਕੇ ਚ ਕਿਹੜੀ ਕਮਿਊਨਿਟੀ ਆ, ਕਿੰਨੀ ਪਾਪੂਲੇਸ਼ਨ ਆ, ਕੱਲ ਨੂੰ ਉਸੇ ਤਹਿਤ ਉੱਥੇ ਸਹੂਲਤਾਂ ਤੈਅ ਕਰਨੀਆਂ ਹੁੰਦੀਆਂ। ਬਹੁਤ ਜ਼ਰੂਰੀ ਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਣਾ, ਜਿਹਦਾ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਤੁਸੀਂ ਦੱਸਦੇ ਨੀ ਕਿ ਤੁਹਾਡੇ ਇਲਾਕੇ ਚ ਪਾਪੂਲੇਸ਼ਨ, ਤਾਂ ਬ੍ਰਹਮਪਟਨ ਦੀ ਪਾਪੂਲੇਸ਼ਨ ਦੇ ਸੁੱਖ ਨਾਲ 6-7 ਲੱਖ ਲਿਖੀ ਰਹਿੰਦੀ, 11-12 ਲੱਖ। ਫਿਰ ਅਸੀਂ ਕੰਪਲੇਂਟ ਕਰਦੇ ਕਿ ਸਾਡੇ ਕੋਲ ਹੋਸਪਿਟਲ ਹੈ ਨੀ, ਸਾਡੇ ਕੋਲ ਯੂਨੀਵਰਸਿਟੀ ਹੈ ਨੀ, ਸਾਡੇ ਕੋਲ ਕਾਲਜ ਹੈ ਨੀ, ਜਿਹੜੇ ਸਾਡੇ ਰਹਿਣ ਮਾਇਆ ਉਹ ਤੇ ਉੱਠਦੀ ਮਸਾਂ ਲੇਟ ਆ 10 ਵਜੇ, ਉੱਥੋਂ ਤੱਕ ਪ੍ਰੋਗਰਾਮ ਮੁੱਕ ਜਾਂਦੇ ਜਿਹੜੇ ਚੰਗੇ ਸੁਣਨ ਵਾਲੇ ਆ। ਮਜ਼ਾਕ ਨੀ ਕਰਦਾ, ਇਹੀ ਗੱਲ ਆ। ਜਿਹੜੇ ਤੜਕੇ ਉੱਠ ਕੇ ਉਹਨਾਂ ਨੂੰ ਉੱਠਿਆ, ਆਪਣਾ ਸਾਰਾ ਹਿਸਾਬ ਤਾਂ ਲਾਉਣਾ, ਦਿਨੇ ਕੀ ਕਰਨਾ, ਕਿੱਧਰ ਨੂੰ ਜਾਣਾ। ਜਿਹੜਾ ਸੂਰਜ ਉੱਠਣ ਤੋਂ, ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਨਾ, ਜੇ ਉੱਥੋਂ ਤੁਸੀਂ ਮੇਰ ਕਰ ਸਕਦੇ ਕਿ ਵਾਕਿਆ ਜਿੰਨੀ ਅੱਗੇ ਜਾਊਗਾ।
0: ਅੱਛਾ,
2: ਹਾਂ ਜਿਹੜਾ ਰਾਤ ਨੀ ਸੌਂਦਾ ਉਹਦੇ ਬਾਰੇ ਤਾਂ ਕਿਆ ਬਾਤਾਂ, ਉਹ ਤਾਂ ਫਿਰ ਦੇਖੋ ਨਾ, ਉਹ ਤਾਂ ਫਿਰ ਮਤਲਬ ਕੀ ਕਹਿ ਸਕਦੇ ਉਹਦੇ ਬਾਰੇ,
0: ਲਫਜੇ ਹੈ ਨੀ ਕਹਿਣ ਨੂੰ, ਕਹਿ ਕੇ ਦਿਖਾਓ ਜੇ ਕੁਛ ਹੈਗਾ।
2: ਬਿਲਕੁਲ ਜੀ, ਦੇਖੋ ਮੈਂ ਯਕੀਨ ਕਰਾਂ, ਮੈਨੂੰ ਕੋਈ ਰਾਤ ਦਾ 10,000 ਡਾਲਰ ਵੀ ਦੇਣਾ, ਮੈਂ ਤਾਂ ਵੀ ਨੀ ਜਾਗ ਸਕਦਾ।
0: ਕਿਉਂ
2: ਨਹੀਂ? ਆਦਤ ਸ਼ਾਮਿਲ ਨੀ ਰਾਤ ਨੂੰ ਜਾਗਣਾ, ਤੜਕੇ ਕਹੋ ਉੱਠੂਗਾ 2 ਵਜੇ। ਮੈਂ ਪੜ੍ਹਦਾ ਸਵੇਰੇ, ਕਹਿੰਦਾ ਰਾਤ ਨੂੰ 2 ਵਜੇ ਸੌਂ ਕੇ 6 ਵਜੇ ਉੱਠ ਪੈਂਦਾ, ਸਮਝੋ ਬੰਦਾ ਵਾਕਿਆ ਜ਼ਿੰਦਗੀ ਚ ਕਿਤੇ ਕਿਤੇ ਪਹੁੰਚ ਜਾਊਗਾ।
0: ਅੱਛਾ,
2: ਹਿੰਮਤ ਬੜੀ ਤਕੜੀ ਕਹਿ ਰਹੀ ਨਾ। ਮੇਰੇ ਇੱਕ ਦੋਸਤ ਆ ਜੀ, ਪੜ੍ਹਦੇ ਇਕੱਠੇ ਅਸੀਂ, ਮੇਰੀ ਭੈਣ, ਮੈਂ ਤੇ 2 ਪੰਤਾਂ ਦੇ ਮੁੰਡੇ, ਕਾਫੀ ਕਲਾਸ ਇੰਟੈਲੀਜੈਂਟ ਸੀ। ਉਹਦਾ 4 ਨੰਬਰ ਸੀ, ਮੇਰਾ ਸੀ 2, ਨਹੀਂ ਮੇਰਾ 3 ਸੀ, ਭੈਣ ਦਾ 2 ਸੀ। ਉਹ ਬੰਦੇ ਨੇ ਜੀ ਸਭ ਤੋਂ ਵੱਧ ਪੜ੍ਹਿਆ ਸਾਡੇ ਤੋਂ, ਕਾਰਨ ਉਹ ਮਿਹਨਤੀ ਬੜਾ ਹੈ।
0: ਅੱਛਾ,
2: ਉਹਨੇ MSc ਅਪਲਾਈਡ ਸਾਇੰਸ ਸਾਈਕਲ ਤੇ ਕੀਤੀ, ਯੂਨੀਵਰਸਿਟੀ ਕੋਈ ਸਾਈਕਲ ਤੇ ਜਾਂਦਾ ਜੀ?
0: ਅੱਛਾ,
2: ਯੂਨੀਵਰਸਿਟੀ ਕੋ ਕਹੋ ਕਿ ਬੱਚੇ ਨੂੰ ਕੋਈ ਸਾਈਕਲ ਤੇ ਜਾ ਕੇ ਖਾਵੇ, ਰਾਜ ਦੇ ਕਾਰ ਤੋਂ ਮੋਟਰਸਾਈਕਲ ਥੱਲੇ ਗੱਲ ਨਹੀਂ ਕਰਦੇ, ਬੁੱਢੇ ਥੱਲੇ
0: ਨਹੀਂ ਕਰਦੇ।
2: ਤੇ ਚਲੋ ਸੋਹਣਾ ਪ੍ਰੋਬਲਮ ਤੁਹਾਡੇ ਸੋਚਣ ਦੀ। ਬਾਕੀ ਤੁਸੀਂ ਗੱਲ ਕੀਤੀ ਕੋਟੀ ਸਵੈਟਰ, ਅੱਜ ਵੀ ਪਹਿਲੇ ਹੁਣ ਕੋਟੀ ਤੇ ਸਵੈਟਰ ਚ ਕਿੰਨਾ ਅੰਤਰ ਹੈ ਜੀ?
0: ਉਹਦੇ ਬਾਹਾਂ ਹੁੰਦੀਆਂ ਕਹਿੰਦੇ, ਉਹਦੇ ਬਾਹਾਂ ਨਹੀਂ ਹੁੰਦੀਆਂ, ਪਰ ਕੋਟੀਆਂ ਸਵੈਟਰ ਮੈਨੂੰ ਤਾਂ ਨਹੀਂ ਲੱਗਦਾ ਸੰਧੂ ਸਾਹਿਬ ਕੋਈ ਪਾਉਂਦਾ ਹੋਊਗਾ, ਪਾਉਂਦਾ ਕੋਈ
2: ਨਹੀਂ ਜੀ? ਮੈਂ, ਹਾਂ ਜੀ, ਮੈਂ ਬਿਲਕੁਲ, ਮੇਰੇ ਕੋਲ ਆਪਣੇ ਵੱਖ ਵੱਖ ਕਲਰ ਦੇ ਸਵੈਟਰ ਨੇ, ਵੱਖ ਵੱਖ ਕਲਰ ਦੀਆਂ ਕੋਟੀਆਂ ਨੇ। ਅਸਲ ਉਹ ਸਰੀਰ ਪਤਲਾ ਚਾਹੀਦਾ ਵਾ, ਹੁਣ ਢਿੱਡ ਕੱਢਿਆ ਹੋਵੇ ਤੁਹਾਡੇ ਵਾਂਗੂ, ਸਵੈਟਰ ਕੋਟੀ ਕਿੱਥੇ ਚਾਹੀਦਾ ਜੀ?
0: ਆਹੋ, ਗੱਲ ਤਾਂ ਸਹੀ ਹੈ, ਲਾ ਦੋ ਕੋਈ ਨਹੀਂ, ਖੁੱਲਾ ਹੀ ਹੈ ਕੰਮ।
2: ਓਕੇ, ਸੋਚਦੇ ਸੋਚਦੇ
0: ਲਵ ਯੂ, ਥੈਂਕ ਯੂ ਸੋ ਮਚ। ਆਇਓ ਰੱਬ, ਦਾਣਾ ਮੰਡੀ ਸੁਪਰ ਮਾਰਕੀਟ ਦਾ ਫਿਰ ਵਧੀਆ ਵਧੀਆ ਖਾਣਾ ਖਾ ਕੇ ਆਇਓ। ਮੈਨੂੰ ਰਾਤ ਫੋਨ ਆਇਆ ਤਕਰੀਬਨ 10:15 ਭਾਅ ਜੀ ਦਾ, ਕਹਿੰਦੇ ਅਸੀਂ ਲੁਧਿਆਣੇ ਤੋਂ ਆਏ ਹੋਏ ਹਾਂ। ਮੈਂ ਕਿਹਾ ਜੀ ਬਹੁਤ ਵਧੀਆ ਜੀ, ਆਇਆਂ ਨੂੰ ਥੈਂਕ ਯੂ ਸੋ ਮਚ। ਕਿੱਥੇ ਜੀ ਨੰਬਰ? ਅੱਛਾ, ਨਹੀਂ ਸਿੱਧਾ ਡਾਇਰੈਕਟ ਸੀਗਾ। ਅਤੇ ਕਹਿੰਦੇ ਦਾਣਾ ਮੰਡੀ ਵਾਲਿਆਂ ਤੋਂ ਬੋਲਦੇ ਹੋ? ਸਤਕਾਰ ਜਿੰਦਲ ID ਆ ਉਹਨਾਂ ਦੀ, ਸਤਕਾਰ ਜਿੰਦਲ ਸੀਗਾ, ਹੈ ਨਾ। 7007 ਨੰਬਰ ਸੀ ਲਾਸਟ ਡਿਜਿਟ, ਸ਼ਾਇਦ ਸੁਣਦੇ ਆ ਜਾਂ ਨਹੀਂ ਸੁਣਦੇ ਮੈਨੂੰ ਨਹੀਂ ਪਤਾ, 7007। ਕਹਿੰਦੇ ਤੁਹਾਡੀ ਵੀਡੀਓ ਦੇਖੀ ਦਾਣਾ ਮੰਡੀ, ਦਾਣਾ ਮੰਡੀ ਤੋਂ ਬੋਲਦੇ ਹੋ? ਮੈਂ ਕਿਹਾ ਨਹੀਂ ਭਾਅ ਜੀ, ਵੀ ਆਪਾਂ ਐਡ ਕੀਤੀ ਉਹਨਾਂ ਦੀ ਕਰਦੇ ਹਾਂ। ਕਹਿੰਦੇ ਵੀ ਸਾਨੂੰ ਫਲਾਨੀ ਚੀਜ਼ ਨਾ ਥੋੜ੍ਹੀ ਜਿਹੀ ਮਹਿੰਗੀ ਲਾਤੀ, ਵੀ ਤੁਸੀਂ ਫਲੈਟ ਦੇ ਉੱਪਰ ਅਤੇ ਫਲਾਨਾ ਚੀਜ਼ ਆ ਸਾਨੂੰ, ਮਤਲਬ ਇੰਨੇ ਨੂੰ ਤੁਸੀਂ ਬੋਲੀ ਆ, ਵੀ ਉੱਥੇ ਥੋੜ੍ਹਾ ਰੇਟ ਵੱਧ ਲੱਗਿਆ ਹੋਇਆ। ਮੈਂ ਕਿਹਾ ਭਾਅ ਜੀ ਵੀ ਹੁਣ ਤਾਂ ਚਲੋ ਮੈਨੂੰ ਪਤਾ ਨਹੀਂ ਗਾ ਵੀ ਆਪਾਂ ਸਵੇਰੇ ਕਨਫਰਮ ਵੀ ਕਰ ਲੂੰਗਾ ਮੈਂ ਵੀ ਬਾਕੀ ਜੇ ਫਲੈਟ ਦੇ ਫਿਰ ਤਾਂ ਤੁਸੀਂ ਜਾ ਕੇ ਹੋ ਸਕਦਾ ਉੱਥੇ ਸਿਸਟਮ 'ਚ ਉਹਨਾਂ ਦੇ ਹੋ ਸਕਦਾ ਚੇਂਜ ਨਾ ਕੀਤਾ ਹੋਵੇ ਬਾਈ ਦਾ ਮਿਸਟੇਕ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਜਾਂ ਕਈ ਵਾਰ ਇੱਥੇ ਕਾਊਂਟਰ ਦੇ ਜਿਹੜੇ ਕੁੜੀਆਂ ਖੜੀਆਂ ਹੁੰਦੀਆਂ ਹੋ ਸਕਦਾ ਉਹਨਾਂ ਤੋਂ ਕੋਈ ਅੱਖਰ ਇੱਧਰ ਦੱਬ ਹੋ ਗਿਆ ਹੋਵੇ ਵੀ ਤੁਸੀਂ ਕਰ ਲਿਓ ਹੈ ਨਾ। ਉਹਨੇ ਭਾਅ ਜੀ ਉਹਨਾਂ ਨੇ ਭਾਅ ਜੀ ਉਹਨਾਂ ਨੇ ਬੜੀ ਤਾਰੀਫ ਫਿਰ ਕੀਤੀ ਕਹਿੰਦੇ ਯਾਰ ਹੋਰ ਗੱਲਾਂ ਦੀਆਂ ਗੱਲਾਂ ਵੀ ਮੈਨੂੰ ਤੇਰੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਂ ਕਿਉਂ? ਕਹਿੰਦੇ ਵੀ ਅਸੀਂ ਨਾ ਲੁਧਿਆਣੇ ਤੋਂ ਆਏ ਹਾਂ। ਮੈਂ ਕਿਹਾ ਆਟਾ ਕਿਆ ਸੱਚ ਉਹਨਾਂ ਨੇ ਹੁਣ ਚੇਤਾ ਆ ਗਿਆ। ਕਹਿੰਦੇ ਆਟਾ, ਮੈਂ ਕਿਹਾ ਆਟਾ ਲੁਧਿਆਣੇ ਨੂੰ ਲੈ ਕੇ ਜਾਣਾ। ਕਹਿੰਦੇ ਨਹੀਂ ਨਹੀਂ ਲੁਧਿਆਣੇ ਤਾਂ ਨਹੀਂ ਆਟਾ ਲੈ ਕੇ ਜਾਣਾ, ਬਟ ਕਹਿੰਦੇ ਵੀ ਇੱਦਾਂ ਇੱਦਾਂ ਕਰਕੇ ਅਸੀਂ ਹਾਂ। ਮੈਂ ਕਿਹਾ ਤੁਸੀਂ ਐਂ ਕਹੋ ਵੀ ਅਸੀਂ ਬ੍ਰੈਂਪਟਨ ਤੋਂ ਜਾਂ ਮਿਸਾਕੇ ਤੋਂ ਇੱਥੋਂ ਬੋਲਦੇ ਹਾਂ ਨਾ ਵੀ ਇੱਥੇ ਆਹ ਪ੍ਰੋਬਲਮ ਆਈ ਹੈ। ਨਹੀਂ ਕਹਿੰਦੇ ਪਹਿਲਾਂ ਤਾਂ ਬੈਸਿਕ ਹੈ। ਮੈਂ ਕਿਹਾ ਚਲ ਜਾਣੀ, ਮਤਲਬ ਉਹਨਾਂ ਨੇ ਮੇਰੀ ਤਾਰੀਫ ਬਹੁਤ ਕੀਤੀ ਪਰ ਮੈਂ ਇਹਨੇ ਜੋਗਾ ਹੈ ਤਾਂ ਹੈ ਨਹੀਂ ਤਾਰੀਫ ਜੋਗਾ। ਅਤੇ ਚੰਗੀ ਗੱਲ ਆ, ਚੰਗੇ ਲਫਜ਼ਾਂ ਲਈ ਹੈ ਨਾ ਉਹਨਾਂ ਦਾ ਥੈਂਕ ਯੂ ਸੋ ਮੱਚ। ਅਤੇ ਭਾਅ ਜੀ ਥੈਂਕ ਯੂ ਸੋ ਮੱਚ, ਮੈਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਨਾਮ ਕੀ ਸੀ, ਇੱਥੇ ਮੈਂ ਤਾਂ ਫੋਨ 'ਤੇ ਹੁਣ ਦੇਖਿਆ ਅਤੇ ਨਾ ਮੈਂ ਪੁੱਛਿਆ ਸੀ ਉਹਨਾਂ ਨੂੰ, ਸੋਰੀ ਆ। ਅਤੇ ਚਲੋ ਕੋਈ ਨਹੀਂ, ਪਰ ਇੱਦਾਂ ਜੇ ਤੁਹਾਨੂੰ ਵੀ ਲੱਗਦਾ ਹੁੰਦਾ ਕਿਤੇ ਨਾ ਮਿਸਟੇਕ ਹੋ ਜਾਂਦੀ ਹੈ ਕਈ ਵਾਰ ਸਟੋਰਾਂ ਤੋਂ ਕਿਸੇ ਤੋਂ ਵੀ, ਅਤੇ ਦਾਣਾ ਮੰਡੀ ਵਾਲਿਆਂ ਦਾ ਤੁਸੀਂ ਜਾ ਕੇ ਆਇਓ। ਮੈਂ ਇੱਕ ਚੀਜ਼ ਸੱਚੀ ਕਹਿੰਦਾ ਹੁੰਦਾ, ਅੱਜ ਵੀ ਕਹਿੰਦਾ, ਅੱਗੇ ਵੀ ਕਈ ਵਾਰ ਕਿਹਾ ਹੋਊਗਾ, ਮੈਂ ਕਹਿੰਦਾ ਵੀ ਜਿਹੜੇ ਆਪਣੇ ਕੋਲ ਸਪੋਂਸਰ ਆ ਸਾਡੇ ਕੋਲ ਆਪਣੇ ਸਾਂਝਾ ਬਿਰਸਾ ਮੀਡੀਆ 'ਤੇ, ਕੋਈ ਵੀ ਏ ਬੀ ਸੀ ਜੈੱਡ ਤੱਕ, ਕੋਈ ਵੀ ਜਿੰਨੇ ਵੀ ਨੇ, ਥੋੜ੍ਹੇ ਆ ਚਾਹੇ ਬਹੁਤੇ ਆ, ਉਹਨਾਂ ਦੇ ਕਿਸੇ ਵੀ ਬਿਜ਼ਨਸ ਦੀ ਗਰੰਟੀ ਨਹੀਂ ਆਪਾਂ ਕਰਦੇ। ਜਿਹੜੀਆਂ ਸੇਵਾਵਾਂ ਤੁਸੀਂ ਲੈਣੀਆਂ ਉਹ ਤੁਸੀਂ ਆਪ ਕਨਫਰਮ ਪੂਰਾ ਕਰਕੇ, ਆਪਣੀ ਤਸੱਲੀ ਕਰਕੇ, ਆਪਣੇ ਦੋਸਤ ਮਿੱਤਰ ਭੈਣ ਭਰਾ ਦੀ ਤਸੱਲੀ ਕਰਾ ਲਓ, ਆਪਣੇ ਰਿਸ਼ਤੇਦਾਰਾਂ ਦੀ ਤਸੱਲੀ ਕਰਾ ਲਓ, ਫਿਰ ਤੁਸੀਂ ਪ੍ਰੋਡਕਟ ਅਗਲਿਆਂ ਤੋਂ ਲਓ। ਹਰਜੀਤ ਜੰਜੂਏ ਦਾ ਜਾਂ ਸਾਂਝਾ ਵਿਰਸਾ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਕਿਸੇ ਵੀ ਸਪੋਂਸਰ ਨਾਲ। ਉਹ ਐਡਵਰਟਾਈਜ਼ਮੈਂਟ ਕਰਦੇ ਆ, ਆਪਾਂ ਉਹਨਾਂ ਦਾ ਸੰਦੇਸ਼ਾ ਦਿੰਦੇ ਹਾਂ। ਜ਼ਿੰਮੇਵਾਰ ਉਹ ਆਪ ਨੇ ਜਾਂ ਤੁਸੀਂ ਲੈਣੇ ਵਾਲੇ ਜਾਂ ਖਰੀਦਦਾਰ। ਕਹਿੰਦੇ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਨਾ, ਬਸ ਨੇ ਤਾਂ ਤੁਰੀ ਜਾਣਾ। ਉਹ ਚੀਜ਼ ਆ ਵੀ ਸੱਚੀ ਹੱਥ ਜੋੜ ਕੇ ਬੇਨਤੀ ਆ ਵੀ ਉਹਦੇ ਨਾਲ ਮੈਨੂੰ ਨਾ ਵਿੱਚ ਕਦੇ ਵੀ ਕਿਸੇ 'ਚ ਉਹ ਕਰਿਓ। ਅਤੇ ਤੁਸੀਂ ਆਪਣੇ ਕਿਸੇ ਵੀ ਸੇਵਾਵਾਂ ਲੈਣੀ ਹੈ, ਕਿਸੇ ਵੀ ਏ ਬੀ ਸੀ ਕੋਈ ਵੀ, ਤੁਸੀਂ ਆਪ ਖੁਦ ਜ਼ਿੰਮੇਵਾਰ ਹੋਵੋਗੇ। ਅਤੇ ਜ਼ਿੰਮੇਵਾਰੀ ਆਪਣੀ ਤਸੱਲੀ ਕਰਕੇ ਕੋਈ ਵੀ ਚੀਜ਼ ਕਰਨੀ ਤਾਂ ਕਰੋ ਜੇ ਤੁਹਾਨੂੰ ਚੰਗਾ ਲੱਗਦਾ। ਦਾਣਾ ਮੰਡੀ ਵਾਲਿਆਂ ਦੇ ਪਰ ਇਹਨਾਂ ਦੀ ਚੀਜ਼ ਆ ਵੀ ਗਰੰਟੀ ਆ ਵੀ ਚੀਜ਼ਾਂ ਆਈਟਮਾਂ ਬਹੁਤ ਵਧੀਆ, ਸਫਾਈ ਆ ਪੂਰੀ ਸਟੋਰ 'ਚ, ਰੇਟ ਵਾਜਬ ਨੇ ਬਾਕੀ ਸਟੋਰਾਂ ਨਾਲੋਂ। ਇਹ ਚੀਜ਼ ਦੀ ਮੈਂ ਗਰੰਟੀ ਲੈਂਦਾ। ਦਾਣਾ ਮੰਡੀ ਸੁਪਰ ਮਾਰਕੀਟ ਜ਼ਰੂਰ ਜਾ ਕੇ ਆਇਓ। ਜਾਣਾ ਕਿੱਥੇ ਆ? ਕੁਈਨ ਐਂਡ ਬ੍ਰੈਮਲੀ ਦੇ ਖੁੰਜੇ 'ਤੇ। ਉਹ ਕਹਿੰਦੇ ਨੇ ਵੀ ਭਾਈ ਸਾਡੇ ਕੋਲੋਂ ਚਾਹੇ ਤੁਸੀਂ ਕੋਈ ਆਟੇ ਲੈਣੇ ਆ, ਦੁੱਧ ਲੈਣੇ ਆ, ਤੁਸੀਂ ਕੋਈ ਚੀਨੀ ਲੈਣੀ ਆ, ਦਾਲਾਂ ਲੈਣੀਆਂ, ਗੰਢੇ ਲੈਣੇ ਆ, ਪਿਆਜ਼ ਹੈ ਨਾ, ਗੰਢੇ ਪਿਆਜ਼ ਇੱਕੋ ਹੀ ਗੱਲ ਹੁੰਦੀ, ਇੱਕੋ ਹੀ ਹੁੰਦੇ ਆ। ਅਤੇ ਫਿਰ ਭਾਈ ਤੁਸੀਂ ਬੈਠ ਕੇ ਉੱਥੇ ਖਾ ਲਓ, ਘਰ ਲਿਜਾ ਕੇ ਖਾ ਲਓ, ਕੇਟਰਿੰਗ ਕਰਾ ਲਓ। ਅਤੇ ਜਾਂ ਤੁਸੀਂ ਫਿਰ ਉੱਥੋਂ ਕੱਚਾ ਮੀਟ ਲੈਣਾ, ਚਾਹੇ ਗੋਟ ਮੀਟ ਲੈਣਾ, ਫਿਸ਼ ਲੈਣੀ ਆ, ਤਾਂ ਵੀ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। 1729 ਕੁਈਨ ਸਟਰੀਟ ਈਸਟ ਬ੍ਰੈਂਪਟਨ 9052862957 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। 5486 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਲੰਘਿਆ ਹੋ ਸਵਾਗਤ ਆ। ਰੋਜ਼ ਦੋ ਤਿੰਨ ਨੰਬਰ ਤੁਹਾਡੇ ਤੇ ਮੰਗ ਲੈਂਦੇ ਆ, ਦੇ ਦੀਦਾ ਤੁਹਾਡਾ ਨੰਬਰ।
3: ਚਲੋ ਆਪਣਾ ਬੈਸਟ ਕਰੀਦਾ, ਜੋ ਵੀ ਬੈਸਟ ਕਰ ਸਕੀ।
0: ਬਿਲਕੁਲ
3: ਹੈਗਾ ਵੀ ਕੁਦਰਤ ਨੇ ਨੌਲੇਜ ਬਖਸ਼ੀ ਆ, ਔਰ ਜਿੰਨੀ ਮਰਜ਼ੀ ਪੇਨ ਹੁੰਦੀ ਹੈ ਤੁਹਾਡੇ ਨੈਕ ਨੂੰ ਬੈਕ ਨੂੰ, ਕਈ ਵਾਰ ਇੱਕ ਅੱਧਾ ਦਿਨ ਵੱਧ ਘੱਟ
0: ਲੱਗ ਜਾਂਦਾ।
3: ਕਈ ਵਾਰ ਬਹੁਤ ਕਰੋਨਿਕ ਹੁੰਦੇ ਬੰਦੇ, ਪਰ ਮੋਸਟਲੀ ਇਹ ਨੀ ਗਾ ਮੈਂ ਕਿਸੇ ਨੂੰ ਇਹ ਕਹਾਂ ਕਿ ਤੂੰ ਮਹੀਨਾ ਤੁਰਿਆ ਜਾਂ ਤੂੰ 15 ਦਿਨ ਤੁਰਿਆ, ਕੋਈ ਪੇਸ਼ੈਂਟ ਇਹੋ ਜਿਹਾ ਨੀ। ਦੋ ਤਿੰਨ ਦਿਨ ਚ ਜਿੰਨਾ ਮੇਰੇ ਵਾਸਤੇ ਹੋਊਗਾ ਮੈਂ ਦੋ ਤਿੰਨ ਦਿਨ ਚ ਕੱਟ ਦੇਣਾ।
0: ਬਿਲਕੁਲ,
3: ਇਹ ਤੋਂ ਵੱਧ ਨੀ ਲੱਗਦਾ, ਮੋਸਟਲੀ 2 ਦਿਨ ਚ ਨਿਕਲ ਜਾਂਦੇ ਸਾਰੇ, ਕਈ ਤੇ 1 ਦਿਨ ਤੋਂ ਬਾਅਦ ਚ ਨੀ ਆਉਂਦੇ।
0: ਅੱਛਾ,
3: ਡਿਪੈਂਡ ਕਰਦਾ ਜੀ, ਪਰਸਨ ਟੂ ਪਰਸਨ। ਜਿਹੜੇ ਬਿਲਕੁਲ ਜੰਗ ਏਜ ਵਾਲੇ ਉਹ ਤੇ 1 ਦਿਨ ਚ ਕਲੀਅਰ ਹੋ ਜਾਂਦੇ ਆ, ਪਰ ਹੁਣ ਕਈ 14-14 ਸਾਲ ਦੇ ਬੱਚੇ।
0: 84-75 ਲਾਸਟ ਡਿਜਿਟ ਸੀ ਭਾਜੀ ਉਹਨਾਂ ਦਾ, ਮੈਨੂੰ ਹੁਣ ਨਾਮ ਨਹੀਂ, ਚਲੋ ਇੱਧਰ ਮੈਸੇਜ 'ਚ ਸੀ, ਨਾਮ ਨਹੀਂ ਉਹਨਾਂ ਦਾ ਪਤਾ ਕੀ ਆ। ਅਤੇ ਉਹਨਾਂ ਦਾ ਮੈਸੇਜ ਸੀ ਪਰਸੋਂ ਚੌਥੇ ਦਾ, ਅਤੇ ਉਹ ਕਹਿੰਦੇ ਸੀ ਵੀ ਡਾਕਟਰ ਸਾਹਿਬ ਕੋਲ ਕਿਹੜੀ ਡਿਗਰੀ ਆ, ਹੈ ਨਾ, ਮੈਨੂੰ ਕਹਿੰਦੇ
3: ਆਸਟੀਪੈਥ।
0: ਅਤੇ ਹਾਂ, ਅਤੇ ਫਿਰ ਮੈਂ ਕਿਹਾ ਵੀ ਭਾਈ ਮੈਨੂੰ ਤਾਂ ਨਹੀਂ ਪਤਾ, ਵੀ ਤੁਸੀਂ ਆਪ ਕਾਲ ਕਰ ਲਓ ਡਾਕਟਰ ਸਾਹਿਬ ਨੂੰ, ਅਤੇ ਮੈਂ ਤੁਹਾਡਾ ਨੰਬਰ ਉਹਨਾਂ ਨੂੰ ਸੈਂਡ ਕੀਤਾ ਸੀ। ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਕੀ ਹੈ, 84-75 ਲਾਸਟ ਡਿਜਿਟ ਸੀ।
3: ਸਾਰੀਆਂ ਚੀਜ਼ਾਂ ਡਿਗਰੀਆਂ ਨਾਲ ਨਹੀਂ ਆਉਂਦੀਆਂ ਜੀ,
0: ਬਿਲਕੁਲ 100%
3: ਡਿਗਰੀਆਂ ਸਾਰੇ ਲਈ ਫਿਰਦੇ ਆ। ਹਾਂ, ਹਲੇ ਹੈ ਨਾ, ਤੁਹਾਨੂੰ ਐਕਸਟਰਾ ਬਹੁਤ ਕੁਛ ਕਰਨਾ ਪੈਂਦਾ। ਡਿਗਰੀਆਂ ਫੜ ਕੇ ਇੱਥੇ ਬ੍ਰਹਮਟਨ ਚ ਥਾਂ ਥਾਂ ਤੇ ਡਿਗਰੀਆਂ ਵਾਲੇ ਬੈਠੇ ਆ। ਕੁਛ ਚੀਜ਼ਾਂ ਕੁਦਰਤ ਵੀ ਤੁਹਾਨੂੰ ਦਿੰਦੀ ਆ, ਬਾਕੀ ਜਿੰਨਾ ਤੁਸੀਂ ਇਸ ਫੀਲਡ ਚ ਇਨਵੋਲਵ ਹੋਵੋਗੇ ਤੁਹਾਡਾ ਟੀਚਰ ਕਿਸ ਤਰ੍ਹਾਂ ਦੇ ਕਿੰਨੇ ਕੁ ਚੰਗੇ ਕਿੰਨੇ ਘੱਟ ਭੰਨੇ ਉਹਨਾਂ ਨੇ, ਉਹ ਹਰ ਬੰਦੇ ਤੇ ਡਿਪੈਂਡ ਕਰਦਾ।
0: ਸੱਚੀ ਗੱਲ,
3: ਹੁਣ ਮੈਡੀਕਲ ਕਾਲਜ ਚ ਸਾਰੇ ਡਾਕਟਰ ਇੱਕੋ ਜਿੱਥੇ ਨਿਕਲਦੇ ਆ, ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਆ ਜਾਓ ਫਿਰ ਇੱਕ ਵਾਰ ਫਿਰ ਇਲਾਜ ਕਰਾ ਕੇ ਜਾਓ, ਦੂਜੀ ਵਾਰ ਆਉਣ ਦੀ ਲੋੜ ਪਈ ਤਾਂ ਆ ਜਾਓ, ਨਹੀਂ ਤਾਂ ਕਹਿੰਦੇ ਠੀਕ ਹੀ ਹੋ ਜਾਣਾ। ਅੱਬਲ ਤਾਂ ਤਿੰਨ ਵਜੇ ਤਾਂ ਡਾਕਟਰ ਸਾਹਿਬ ਕਹਿੰਦੇ ਹੁਣ ਤੁਸੀਂ?
3: ਹਾਂ, ਦੋ ਤਿੰਨ ਵਾਰ ਤਾਂ ਲੱਗ ਜਾਂਦੇ,
0: ਦੋ ਤਿੰਨ ਵਾਰ ਲੱਗ ਜਾਂਦਾ ਨਾਲੇ ਪਹਿਲੀ ਵਾਰ ਪਤਾ ਲੱਗਣ ਆ ਜਾਂਦਾ ਬੰਦੇ ਨੂੰ ਵੀ ਠੀਕ ਆ,
3: ਪਹਿਲੀ ਵਾਰ ਪਤਾ ਲੱਗ ਜਾਂਦਾ ਆ।
0: 416-8-84-86 ਡਾਕਟਰ ਸਾਹਿਬ ਕਿਹੜੇ ਏਰੀਏ ਚ ਆਉਣ ਤੇ ਕਿੱਥੇ ਕਿੱਥੇ ਡਾਇਮੰਡ ਕੀ ਆ?
3: ਜੀ ਵਿਲੀਅਮ ਪਾਰਕ ਵਿੱਚ ਚੰਕੂ ਜੀ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਕੋਈ ਝਟਕਾ ਨਹੀਂ ਮਾਰਦੇ, ਕੋਈ ਮਾਲਚ ਨਹੀਂ ਕਰਦੇ, ਤੇ ਬਸ ਨਰਵਲ ਲੀਸ ਕਰਨੀ ਆ ਤੇ ਬੰਦਾ ਫਿੱਟ।
0: ਬੰਦਾ ਚਾਵੇ ਆਪਣਾ ਕਮਾਵੇ, ਟਰੱਕ ਤੇ ਜਾਵੇ ਚਾਹੇ ਭਾਈ,
3: ਜੋ ਮਰਜ਼ੀ ਕਰੋ,
0: ਘੁੰਮਣ ਵਾਲੀ ਕੁਰਸੀ ਤੇ ਬੈਠੇ,
3: ਜੋ ਮਰਜ਼ੀ ਕਰੋ।
0: ਸੱਚੀ
3: ਅਰੇ ਨਾ ਕਰਨ ਪ੍ਰੇਤ ਕਰਨੂ ਆਖੀ ਦਾ ਥੋੜਾ ਜਿਹਾ ਭਾਈ ਵੇਟ ਬੁੱਟ ਨਾ ਚੁੱਕਿਓ, ਕਿਉਂਕਿ ਵੇਟ ਚੁੱਕਿਆ ਨਾ ਫੇਰ ਕਈ ਵਾਰ ਪੇਨ ਆ ਜਾਂਦੀ, ਫੇਰ ਅੰਦਰ ਟੈਂਡਨ ਜਿਹੜਾ ਹੁੰਦਾ ਨਾ ਉਹ ਹੀਲ ਨਹੀਂ ਹੋਇਆ ਹੁੰਦਾ ਪੂਰੀ ਤਰ੍ਹਾਂ।
0: ਖਾਣ ਪੀਣ ਦਾ ਤਾਂ ਕੋਈ ਚੱਕਰ ਨਹੀਂ,
3: ਇਹਦਾ ਖਾਣ ਪੀਣ ਨਾਲ ਹੀ ਮਕੈਨੀਕਲ ਚੀਜ਼ਾਂ ਹੁੰਦੀਆਂ ਜੀ, ਜੋ ਮਰਜ਼ੀ ਖਾਈ ਜਾਓ, ਖਾਣ ਪੀਣ ਨਾਲ ਕਦੀ ਠੀਕ ਨਹੀਂ ਹੁੰਦਾ ਹੈ।
0: ਲਿਆ ਜਾ ਸਕਦਾ। ਥੈਂਕ ਯੂ ਸਰ, ਥੈਂਕ ਯੂ। ਅਮਰਜੀਤ ਮਲਦਾਨੀ ਭਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
4: ਹਾਂਜੀ ਜੰਜੂ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਤੁਹਾਨੂੰ,
4: ਬਾਕੀ ਜੰਜੀਵਾ ਸਾਹਿਬ ਸਲੂਟ ਹੈ ਤੁਹਾਨੂੰ। ਬਾਈ ਗੋਡ, ਤੁਸੀਂ ਜਿਹੜੀ ਸਿਆਹੀ ਬੋਲੀ ਹੈ ਨਾ, ਬਈ ਮੈਨੂੰ ਕੋਈ ਮਤਲਬ ਨੀ, ਮੈਨੂੰ ਸਿਰਫ ਇੱਕ ਐਡ ਦਾ ਮਤਲਬ ਆ ਵੀ ਐਡ ਮੈਂ ਦਿੰਦਾ ਹਾਂ ਵੀ ਮੇਰੀ ਗਰੰਟੀ ਨੀ, ਮਤਲਬ ਇਹ ਕੋਈ ਕੋਈ ਭਾਜੀ ਬਿਰਲਾ 100 ਦੇ ਵਿੱਚੋਂ 1% ਇਹੋ ਜਿਹੇ ਲੋਕ ਨੇ ਤੁਹਾਡੇ ਵਰਗੇ ਭਾਜੀ।
0: ਅੱਛਾ, ਚੱਕ ਫੱਟੇ
4: 100% ਮਤਲਬ ਕਹਿੰਦਾ ਤੁਹਾਡੀ ਤਾਰੀਫ ਕਰਨਾ ਭਾਜੀ, ਇਹ ਜਿਹੜੀ ਚੀਜ਼ ਤੁਸੀਂ ਦੱਸੀ ਨਾ ਅੱਜ ਬਹੁਤ ਵਧੀਆ ਚੀਜ਼ ਗਈ ਆ।
0: ਅੱਧਿਆਂ ਨੇ ਇਹਨੂੰ ਨੈਗੇਟਿਵ ਲੈ ਲੈਣਾ,
4: ਗਾਹ ਮੇਰੀ ਮਰਜ਼ੀ ਆ, ਮੈਂ ਜਾਵਾਂ ਜਾਂ ਨਾ ਜਾਵਾਂ।
0: ਹਾਂ, ਸਿੱਧੀ ਗੱਲ ਆ, ਜਿਹਨੂੰ ਜਿਹਨੂੰ ਕਹਿੰਦੇ ਨੀ ਮਾਂ ਵਾਦੀ ਕਿਸੇ ਨੂੰ ਸਵਾਦੀ।
4: ਹਾਂਜੀ, ਤੁਸੀਂ ਔਕਾ ਦੇਤਾ, ਠੀਕ ਹੈ। ਬਾਕੀ ਰਹਿੰਦੀ ਖੁੰਦੀ ਜਿਹੜੀ ਦੁਕਾਨਦਾਰ ਜਿਹੜਾ ਸਮਾਨ ਵੇਚਦਾ ਜਾਂ ਬਿਜ਼ਨਸਮੈਨ ਕਰਦਾ ਜਾਂ ਕੋਈ ਚੋਰੀ ਟਰੱਕ ਚੁੱਕਦਾ ਜਾਂ ਚੋਰੀ ਕਾਰਾਂ ਚੁੱਕਦਾ, ਇੱਕ ਉਹਨਾਂ ਦੀ ਇਮਾਨਦਾਰੀ ਇਨਸਾਨੀਅਤ ਆ।
0: ਬਿਲਕੁਲ,
4: ਉਹਨਾਂ ਲੋਕਾਂ ਦੀ ਭਾਜੀ
0: ਕੋਈ ਸ਼ੱਕ ਨੀ,
4: ਦੁਨੀਆਂ ਤੇ ਕੁਛ ਨੀ ਲੈ ਜਾਣਾ ਭਾਜੀ, ਇੱਥੇ ਆ ਜਾਣਾ ਸਾਰਾ ਕੁਛ, ਪਤਾ ਨੀ ਕਦੋਂ ਫੂਕ ਨਿਕਲ ਜਾਣੀ।
0: ਬਿਲਕੁਲ ਬਿਲਕੁਲ
5: ਜਜਵਾ ਸਾਹਿਬ, ਤੁਹਾਡੀ ਜਿੰਨੀ ਕੁ ਇੱਜ਼ਤ ਮਾਨ ਹੈ ਨਾ, ਉਹ ਕਹਿਣ ਦੇ ਲੋਕ ਜਾਗੇ ਆਪਣੇ ਆਪੇ ਰੱਬ ਜਾਣਦਾ ਤੇ ਲੋਕ ਜਾਣਦੇ।
0: ਅੱਛਾ,
5: ਮੈਂ 97 ਚ ਆਇਆ ਸੀਗਾ ਤੇ ਮਈ 97 ਚ,
0: ਹਾਂਜੀ,
5: ਤੇ ਡੇਰਾ ਫਤੀ ਫਾਟਕ ਤੇ ਇੱਕ ਇੰਟਰਨੈਸ਼ਨਲ ਹੋਇਆ ਤਾਂ ਇੰਸੀਡੈਂਟ ਮੈਂ ਤੁਹਾਨੂੰ ਦੱਸੂ ਕਿਤੇ ਬਾਅਦ ਚ। ਅੱਜ ਮੈਂ ਗੱਲ ਹੋਰ ਇਹ ਕਰਨੀ ਹੈ ਕਿ ਤੁਸੀਂ, ਮੈਂ ਇੱਕ ਚੀਜ਼ ਦੇਖੀ ਹੈ, ਲੋਕ ਬਹੁਤ ਰੌਲਾ ਪਾਉਂਦੇ, ਅਸੀਂ ਜੀ ਆਮ ਪਾਰਟੀ ਨੂੰ ਆਹ ਕਰਿਆ, ਫਲਾਣੀ ਪਾਰਟੀ ਨੂੰ ਆਹ ਕਰਿਆ ਆਹ ਕਰਿਆ, ਪਰ ਜਦੋਂ ਗੱਲ ਕਰਦੇ ਹਾਂ ਵੀ ਤੁਸੀਂ ਲੱਗਦਾ ਜਿਹੜਾ ਆਪਣੇ ਅਕਾਲੀ ਦਲ ਨਾਲ ਕਹਿਣਾ ਵੀ ਹਾਂ ਮੈਂ ਪਾਰਟੀ ਮੈਂਬਰ ਹੈ ਪਰ ਮੈਂ ਪਾਰਟੀ ਪਿੱਛੇ ਹੋਰ ਵਿਕਦਾ ਨੀ ਹੈਗਾ, ਇਹੋ ਜਿਹੇ ਕਦੋਂ ਬੰਦੇ ਹੋਰ ਵੀ ਹੋਣਗੇ। ਪਰ ਮੈਂ ਹੁਣ ਪਰਮਿੰਦਰ ਜੀ ਤੁਹਾਨੂੰ ਕਹਿ ਰਿਹਾ, ਜੇ ਸੁਣਦੇ ਹੋ ਯਾਦ ਕਰਿਓ, ਇੱਥੋਂ ਹੁਣ ਅਗਲੀ ਇਲੈਕਸ਼ਨ ਚ ਜੰਜੂਆ ਸਾਹਿਬ ਨੂੰ ਭੇਜਣਾ ਬਕਾਇਦਾ ਟਿਕਟ ਦੇਣਾ ਅਕਾਲੀ ਦਲ ਦਾ।
0: ਅੱਛਾ, ਕਿੱਥੋਂ?
5: ਇਹ ਜਿੱਥੇ ਮੰਗੂਗਾ ਜੰਜੂਆ,
0: ਉਹ ਬੱਲੇ। ਅੱਛਾ,
5: ਪਰ ਉਹ ਪੈਸੇ ਦੀ ਮਦਦ ਵੀ ਕਰੇਗਾ, ਉਹਨੇ ਵੋਟਾਂ ਦੀ ਮਦਦ ਵੀ ਕਰਨਗੇ, ਇਹ ਨੀ ਕਰਨਾ ਅਸੀਂ ਵੀ ਸਰਕਾਰ ਬਣੀ ਲੱਡੂ ਪਹਿਲੇ ਬਣ ਦੋ।
0: ਅੱਛਾ,
5: ਉਹ ਕੰਮ ਨੀ ਅਸੀਂ ਕਰਨਾ ਹੁਣ, ਜੰਜੂਆ ਜਿਹੜਾ ਕਹਿੰਦਾ ਰਿਹਾ ਮੈਂ ਸੌਂਦਾ ਰਹਾਂ 15-20 ਸਾਲ ਦਾ, ਹੁਣ ਇਹ ਦੇਖਣਾ ਵੀ ਕਿੰਨਾ ਕੁ ਪੂਰਾ ਉਤਰੂਗਾ, ਜਿੱਤੂਗਾ ਪੱਕਾ, ਇਹ ਮੈਂ ਕਹਿ ਦਿੰਦਾ।
0: ਉਹ ਤੁਹਾਡੀ, ਮੈਨੂੰ ਤਾਂ ਘਰਦਿਆਂ ਨੇ ਨੀ ਵੋਟ ਪਾਉਣੀ,
5: ਘਰਦਿਆਂ ਦੀ ਲੋੜ ਹੀ ਸਾਨੂੰ ਵੋਟਾਂ ਦੀ,
0: ਵੋਟਾਂ ਪੈਣੀਆਂ ਕਿੱਥੋਂ ਨੇ?
5: ਇੱਕ ਬਾਪੂ ਹੈ, ਬਾਪੂ ਨਾ ਪਾਵਾ, ਬਾਕੀ ਬੱਚੇ ਨੇ ਪਾ ਦੇਣੇ।
0: ਮੈਂ ਕਹਿੰਦਾ ਬਾਪੂ ਪਾ ਦੂ, ਹੋਰ ਨੇ ਨੀ ਪਾਉਣੀ। ਆਪਣੇ ਨਾਲ ਗਰੀਸ਼ ਸ਼ਰਮਾ ਜੀ ਜੁੜ ਗਏ ਮੋਰਗਜ ਤੋਂ, ਮੋਰਗਜ ਜੀ 647-686-81 ਦਾ। ਸ਼ਰਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
6: ਜੰਜੂ ਸਾਹਿਬ ਸਤਿ ਸ੍ਰੀ ਅਕਾਲ ਜੀ, ਨਮਸਕਾਰ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ, ਤੁਹਾਨੂੰ ਵੀ ਕਿੱਦਾਂ?
6: ਜੰਜੂ ਸਾਹਿਬ ਬਹੁਤ ਵਧੀਆ, ਤੁਹਾਡੀ ਮੈਂ ਗੱਲ ਸੁਣਿਆ ਸੀ ਗਰੰਟੀ ਦੀ, ਤੇ ਸਾਨੂੰ ਇੱਕ ਕਾਲ ਆ ਗਈ 2-3 ਵੀਕ ਪਹਿਲਾਂ ਵੀ ਫਾਈਲ ਥੋੜੀ ਇੰਟਰਸਟਿੰਗ ਸੀਗੀ, ਟਫ ਸੀਗੀ। ਕਹਿੰਦੇ ਭਾਜੀ ਗਰੰਟੀ ਆ ਫਾਈਲ ਹੋ ਜਾਊਗੀ। ਮੈਂ ਕਿਹਾ ਭਾਜੀ ਗੱਲ ਇੱਕ ਹੈ, ਗਰੰਟੀ ਇੱਕੋ ਚੀਜ਼ ਦੀ ਹੈ ਵੀ ਉਹ ਹੈ ਵੀ ਆਪਾਂ ਇੱਕ ਵਾਰ ਪਰਮਾਤਮਾ ਨੂੰ ਜਾ ਕੇ ਉੱਪਰ ਮਿਲਣਾ,
0: ਬਸ ਇੰਨੀ ਗਰੰਟੀ ਹੈ, ਤਾਂ ਵੱਧ ਹੋਰ ਕੋਈ ਗਰੰਟੀ ਹੈ ਨੀ।
6: ਇਸ ਤੋਂ ਵੱਧ ਹੋਰ ਕੋਈ ਗਰੰਟੀ ਨੀ, ਔਰ ਇਸ ਚੀਜ਼ ਵੀ ਗਰੰਟੀ ਨੀ ਕਦੋਂ ਮਿਲਣਾ,
0: ਕਦੋਂ ਮਿਲਣਾ, ਮਿਲਣਾ ਹੈਗਾ ਪਰ ਕਦੋਂ ਮਿਲਣਾ ਨੀ ਪਤਾ,
7: ਕਿਆ
0: ਬਾਤ ਆ। ਸਰੋਤਿਆਂ ਲਈ ਮੇਰੇ ਕੱਲੇ ਲਈ,
7: ਤੁਹਾਡੇ ਲਈ ਵੀ ਸਪੈਸ਼ਲ, ਤੁਹਾਡੇ ਲਈ ਤੁਸੀਂ ਆਂਦੇ ਹੀ ਨਹੀਂ
0: ਹੈਗੇ। ਆ ਚੱਕ ਮੈਂ ਤੇ ਸ਼ਰਮਾ ਸਾਹਿਬ ਆਵਾਂਗੇ ਇੱਕ ਅੱਧੇ ਦਿਨ ਚ।
7: ਹਾਂਜੀ
0: ਸ਼ਰਮਾ ਸਾਹਿਬ, ਆਪਾਂ ਦਾਰਾ ਸਿੰਘ ਪਰੌਠਾ ਖਾ ਕੇ ਆਉਣਾ।
6: ਬਿਲਕੁਲ ਜੀ, ਡਨ ਹੋ ਗਿਆ ਜੀ,
0: ਆਪਾਂ ਸੈਟਰਡੇ ਨੂੰ ਚੱਲਦੇ ਆਂ ਐਤਕੀ।
7: ਹਾਂਜੀ
6: ਸ਼ਨੀਵਾਰ ਚੱਲਦੇ ਆਂ।
7: ਜ਼ਰੂਰ ਆਇਓ ਤੇ ਮੈਨੂੰ ਕਾਲ ਕਰਕੇ ਆਇਓ ਪਹਿਲਾਂ।
0: ਕੀ ਬਾਤ ਆ, ਕੀ ਬਾਤ ਆ ਨਵਲ ਜੀ, ਥੈਂਕ ਯੂ ਸੋ ਮਚ। ਤੁਸੀਂ ਕਹਿਤਾ ਤਾਂ ਆਪਾਂ ਖਾ ਲਿਆ, ਨਹੀਂ ਆਵਾਂਗੇ ਜ਼ਰੂਰ, ਪਰ ਆਪਾਂ ਬੈਠਾਂਗੇ ਉੱਥੇ, ਸਾਰਾ ਤੁਹਾਡਾ ਰੈਸਟੋਰੈਂਟ ਵੀ ਦੇਖਣਾ ਹਲੇ, ਫਿਰ ਤੁਹਾਡੇ ਫੂਡ ਦੀ ਵੀ ਦੇਖਾਂਗੇ, ਕੁਆਲਿਟੀ ਚੈੱਕ ਕਰਾਂਗੇ, ਜਿਵੇਂ ਡਿਗਰੀ ਜੀ ਲਾ ਕੇ ਨਹੀਂ ਕਰਦੇ ਹੁੰਦੇ ਵੀ ਟੇਸਟੀ ਹੈ ਜਾਂ ਨਹੀਂ, ਤਾਂ ਹੀ ਸਰੋਤਿਆਂ ਨੂੰ ਆਪਾਂ ਦੱਸ ਸਕਦੇ ਹਾਂ ਵੀ ਹਾਂ ਭਾਈ ਅਸੀਂ ਖਾਧਾ, ਨਾਲੇ ਆਪਾਂ ਤਾਂ ਇਹੋ ਜਿਹਾ ਵੀ ਜੇ ਚੰਗਾ ਲੱਗਿਆ ਤਾਂ ਚੰਗਾ ਕਹਿ ਦੇਣਾ, ਨਾ ਲੱਗਿਆ ਤਾਂ ਸਤਿ ਸ੍ਰੀ ਅਕਾਲ ਆ ਫਿਰ। ਨਹੀਂ ਬਿਲਕੁਲ ਜ਼ਰੂਰ ਆਵਾਂਗੇ ਐਤਕੀ ਸੱਚੜੇ ਨੂੰ ਜੇ ਬਾਬੇ ਨੂੰ ਟਾਈਮ ਲੱਗਿਆ। ਅੱਛਾ ਕੀ ਲੈ ਕੇ ਆਏ ਹੋ ਅੱਜ?
7: ਸਭ ਤੋਂ ਪਹਿਲਾਂ ਤਾਂ ਹੁਣ ਮੈਂ ਆਪਣੇ ਰੈਪ ਦੀ ਗੱਲ ਕਰਦੀ ਹਾਂ, ਜਿਹੜੇ ਜਿਹਦੇ ਕਿ ਅੱਜ ਅਸੀਂ ਡੀਲ ਲਾਈ ਹੋਈ ਹੈ ਕਿ ਜਿਹੜਾ ਵੀ ਤੁਸੀਂ ਰੈਪ ਲਓਗੇ ਉਹਦੇ ਨਾਲ ਤੁਹਾਨੂੰ ਕਿ ਕੈਨ ਪਾਪ ਫ੍ਰੀ ਮਿਲੂਗਾ।
0: ਕੀ ਬਾਤ,
7: ਅੱਜ ਤੇ ਕੱਲ ਦੀ ਡੀਲ ਹੈ, 2-3 ਦਿਨਾਂ ਦੀ ਡੀਲ ਲਾਈ ਹੈ ਬਸ। ਜੇ ਤੁਸੀਂ ਕੋਈ ਵੀ ਰੈਪ, ਚਾਹੇ ਚਿਕਨ ਰੈਪ ਹੋਊਗਾ, ਚਾਹੇ ਸੀਖ ਕਬਾਬ ਰੈਪ ਹੋਊਗਾ, ਫਿਸ਼ ਰੈਪ, ਚਾਹੇ ਅਫਗਾਨੀ ਰੈਪ, ਐਗ ਰੈਪ, ਪਨੀਰ ਟਿੱਕਾ ਰੈਪ, ਸਾਰਿਆਂ ਦੇ ਨਾਲ ਤੁਹਾਨੂੰ ਇੱਕ ਕੈਨ ਪਾਪ ਫ੍ਰੀ ਮਿਲੂਗਾ। ਤੇ ਜਿਹੜਾ ਸਾਡਾ ਚਿਕਨ ਟਿੱਕਾ ਰੈਪ, ਉਹਦੇ ਵਿੱਚ ਚਿਕਨ ਅਸੀਂ ਮਤਲਬ ਸਾਰਾ ਉਹ ਚਿਕਨ ਹੁੰਦਾ ਬਹੁਤ ਜ਼ਿਆਦਾ ਹੈਲਦੀ ਹੁੰਦਾ, ਕਾਇੰਡ ਆਫ ਐਵੇਂ ਨਹੀਂ ਹੁੰਦਾ ਕਿ ਹੈਵੀ ਹੁੰਦਾ। ਉਹ ਚਿਕਨ ਜਿਹੜਾ ਉਹ ਚਿਕਨ ਹੁੰਦਾ, ਲੈਟਸ ਹੁੰਦੀ ਹੈ, ਕੈਬਜ ਹੁੰਦੀ ਹੈ, ਸਾਰੀਆਂ ਉਹਦੇ ਵਿੱਚ ਵੈਜੀਆਂ ਹੁੰਦੀਆਂ ਜਿਹੜੀਆਂ ਕਿ ਹੈਲਦੀ ਹੁੰਦੀਆਂ, ਪ੍ਰੋਟੀਨ ਨਾਲ ਭਰਿਆ ਹੁੰਦਾ ਉਹ ਚਿਕਨ ਵੀ, ਤੇ ਜਿਹੜਾ ਪਨੀਰ ਵੀ ਹੈ। ਤੇ ਜਿਹੜੇ ਆਪਣੇ ਮਤਲਬ ਮੁੰਡੇ ਜਿੰਮ ਵਗੈਰਾ ਜਾਂਦੇ ਆ ਹਨਾ, ਉਹ ਕਹਿੰਦੇ ਆ ਕਿ ਥੋੜ੍ਹਾ ਪ੍ਰੋਟੀਨ ਵਗੈਰਾ, ਆਇਰਨ ਵਗੈਰਾ ਲਈਏ, ਤਾਂ ਉਹਨਾਂ ਲਈ ਬੈਸਟ ਚੀਜ਼ ਆ, ਕਿਉਂਕਿ ਅਸੀਂ ਜਿਹੜਾ ਪਨੀਰ ਅਤੇ ਚਿਕਨ ਸਭ ਕੁਛ ਭਰ ਭਰ ਕੇ ਪਾਉਂਦੇ ਹਾਂ, ਅਤੇ ਵੈਜਿਸ ਪਾਉਂਦੇ ਹਾਂ, ਸਪੈਸ਼ਲੀ ਵੈਜਿਸ ਸਪੈਸ਼ਲ ਪਾਉਂਦੇ, ਉਹਦੇ ਵਿੱਚ ਜਿਵੇਂ ਲੈਟਸ ਵਗੈਰਾ, ਕੁਕੰਬਰ ਵਗੈਰਾ, ਸਾਰੀਆਂ ਵੈਜਿਸ ਜਾਂਦੀਆਂ, ਤਾਂ ਬਹੁਤ ਜ਼ਿਆਦਾ ਹੈਲਦੀ ਚੀਜ਼ ਆ, ਅਤੇ ਉਹਦੇ ਨਾਲ ਇੱਕ ਕੈਨ ਵੀ ਫ੍ਰੀ ਆ। ਉਸ ਤੋਂ ਬਾਅਦ ਮੈਂ ਗੱਲ ਕਰਦੀ ਹਾਂ ਫਿਰ ਤੋਂ ਦੁਬਾਰਾ ਸਾਡੇ ਅੰਮ੍ਰਿਤਸਰੀ ਕੁਲਚੇ ਦੀ, ਜਿਹਦੇ ਡੀਲ ਚੱਲ ਰਹੀ ਆ
0: ਜੀ,
7: ਉਹਤੇ ਵੀ ਡੀਲ ਚੱਲ ਰਹੀ ਹੈ ਜੀ ਆਪਣੇ, ਜੇ ਤੁਸੀਂ 2 ਲੈਣੇ ਤੁਹਾਨੂੰ $13 ਦੇ ਵਿੱਚ ਪੈਣਗੇ। ਸਾਡੇ ਚਟਪਟੇ ਚਨੇ ਜ਼ਰੂਰ ਟਰਾਈ ਕਰਕੇ ਜਾਇਓ, ਚਨਿਆਂ ਦੇ ਨਾਲ, ਜੇ ਸਾਡੇ ਅੰਮ੍ਰਿਤਸਰੀ ਕੁਲਚੇ ਦੇ ਨਾਲ, ਜਿਹੜਾ ਪੂਰਾ ਇੱਕ ਗਿੱਠ ਦਾ ਅੰਮ੍ਰਿਤਸਰੀ ਕੁਲਚਾ, ਬਹੁਤ ਵੱਡਾ ਕੁਲਚਾ ਹੁੰਦਾ ਹੈ। ਉਸ ਤੋਂ ਇਲਾਵਾ ਸਾਡਾ ਚਨੇ ਭਟੂਰੇ ਜ਼ਰੂਰ ਟਰਾਈ ਕਰਕੇ ਜਾਇਓ, ਉਹਦੇ ਨਾਲ ਕੋਈ ਸਾਡੇ ਚਨੇ।
0: ਇਹ ਗਿੱਠ ਕਿਹੜੀ ਮਿਲਦਾ ਤੁਸੀਂ, ਕੁੜੀਆਂ ਵਾਲੀ ਜਾਂ ਬੰਦਿਆਂ ਵਾਲੀ?
7: ਬੰਦਿਆਂ ਵਾਲੀ, ਜਿਹੜੀ ਵੱਡੀ ਜਿਹੜੀ ਦਾਰਾ ਸਿੰਘ ਦਾਰਾ ਸਿੰਘ ਵਾਲੀ ਹੁੰਦੀ ਹੈ।
0: ਠੀਕ ਹੈ,
7: ਦਾਰਾ ਸਿੰਘ ਹੀ ਫੇਮਸ ਹੈ।
0: ਠੀਕ ਹੈ,
7: ਹਾਂਜੀ। ਤੇ ਸਾਡਾ ਜਿਹੜਾ ਚਨੇ ਭਟੂਰੇ ਹੁੰਦੇ ਆ, ਉਹ ਖਾ ਕੇ ਤੁਹਾਨੂੰ ਕਦੇ ਵੀ ਬਲੋਟਿੰਗ ਨਹੀਂ ਹੁੰਦੀ ਹੈਗੀ, ਬਹੁਤ ਜ਼ਿਆਦਾ ਹਲਕੇ ਹੁੰਦੇ ਆ ਹਮੇਸ਼ਾ। ਚੇਂਜ ਸਾਡਾ ਜਿਹੜਾ ਆਇਲ ਆ, ਅਸੀਂ ਰੋਜ਼ ਚੇਂਜ ਕਰਕੇ ਬਣਾਉਂਦੇ ਹਾਂ, ਕੋਈ ਉਹਦੇ ਨਾਲ ਬਲੋਟਿੰਗ ਨਹੀਂ ਹੁੰਦੀ, ਕੋਈ ਮਤਲਬ ਚਨੇ ਬਹੁਤ ਵਧੀਆ ਹੁੰਦੇ ਆ, ਫਰੈਸ਼ ਚਨੇ, ਤੇ ਖੁਦ ਜਿਹੜੇ ਉਹਦੇ ਵਿੱਚ ਮਸਾਲੇ ਪਾਉਂਦੇ ਹਾਂ ਉਹ ਵੀ ਅਸੀਂ ਖੁਦ ਬਣਾਉਂਦੇ ਹਾਂ। ਉਸ ਤੋਂ ਇਲਾਵਾ ਅੱਜ ਮੈਂ ਆਪਣੇ ਅਚਾਰ ਦਾ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡਾ ਅਚਾਰ ਆ ਜਿਹੜਾ ਉਹ ਹੋਮਮੇਡ ਅਚਾਰ ਹੁੰਦਾ, ਤਾਂ ਉਹ ਵੀ ਜ਼ਰੂਰ ਟੇਸਟ ਕਰਕੇ ਜਾਇਓ। ਸਾਰੇ ਕਸ ਦਾ ਅਚਾਰ ਹੁੰਦਾ, ਜਿਵੇਂ ਕਿਸੇ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੁੰਦੀ, ਤਾਂ ਉਹਨਾਂ ਨੂੰ ਹੁੰਦਾ ਕਿ ਅਸੀਂ ਕਰੇਲਿਆਂ ਦਾ ਸਬਜ਼ੀ ਵਗੈਰਾ ਖਾਈਏ, ਤਾਂ ਸਾਡੇ ਕੋਲ ਕਰੇਲਿਆਂ ਦਾ ਅਚਾਰ ਵੀ ਹੈਗਾ ਹੈ, ਸਪੈਸ਼ਲ ਉਹਨਾਂ ਵਾਸਤੇ। ਤੇ ਉਸ ਤੋਂ ਇਲਾਵਾ ਸਾਡਾ ਅੰਬ ਦਾ ਅਚਾਰ, ਨਿੰਬੂ ਦਾ, ਮਿਰਚਾਂ ਦਾ, ਸਾਰੇ ਕਸ ਦਾ ਅਚਾਰ ਆ, ਉਹ ਵੀ ਜ਼ਰੂਰ ਟਰਾਈ ਕਰਕੇ ਜਾਇਓ, ਹੋਮਮੇਡ ਅਚਾਰ ਹੈ ਜੀ।
0: ਸਤਨਾਮ ਭਾਜੀ ਇੱਕ ਦਿਨ ਮੈਨੂੰ ਪੁੱਛਦੇ, ਸਤਨਾਮ ਭਾਜੀ ਅੰਬ ਦਾ ਅਚਾਰ ਹੈਗਾ? ਕਹਿੰਦੇ ਜਾ ਕੇ ਲਿਆਇਓ ਅੱਜ 6 ਵਜੇ ਤੱਕ, ਜੇ ਹੁਣ ਉੱਠ ਖੜੇ ਨਹੀਂ ਫਿਰ 10 ਵਜੇ ਤੋਂ ਬਾਅਦ।
7: ਹਾਂਜੀ ਹਾਂਜੀ,
0: ਤਵਾ ਕਿਚਨ ਵਾਲੇ 50 ਸਨੀਵੈਲ ਗੇਟ, ਬ੍ਰੈਂਪਟਨ ਏਅਰਪੋਰਟ ਵਾਲੀ ਸਾਈਡ ਤੋਂ ਦੂਜੀਆਂ ਲਾਈਟਾਂ ਲੈਫਟ ਮੁੜ ਜਿਓ, ਸੱਜੇ ਪਾਸੇ ਨੂੰ ਨਹੀਂ ਮੁੜਨਾ, ਤੇ ਜੇ ਟੋਰਬਰਮ ਵਾਲੀ ਸਾਈਡ ਤੇ ਬਵੇੜ ਤੇ ਆਉਂਦੇ ਫਿਰ ਰਾਈਟ, ਪਹਿਲੀਆਂ ਲਾਈਟਾਂ ਰਾਈਟ ਨੂੰ, ਤੇ ਤਵਾ ਕਿਚਨ ਵਾਲੇ ਸੱਜੇ ਪਾਸੇ ਵਲਾਜੇ ਚ ਨੇ 905-790-1699। ਕੋਈ ਸਪੈਸ਼ਲ ਡੀਲ ਲਾ ਦੋ ਅੱਜ ਅਨਮੋਲ ਜੀ। ਚਨਾ ਭਟੂਰਾ ਕੀ ਰੇਟ ਆ, ਆਮ ਆਮ ਰੈਗੂਲਰ ਕੀ ਰੇਟ ਆ?
7: ਚਨੇ ਭਟੂਰਿਆਂ ਦਾ ਸਰ ਰੇਟ $8.5 ਤੱਕ ਹੈ, ਬਟ ਓਦਾਂ ਅਸੀਂ $13 ਦੇ ਵਿੱਚ ਦੋ ਦੇ ਰਹੇ ਹਾਂ।
0: $13 ਚ ਦੋ ਕਿੰਨੇ ਬਣ ਗਏ, ਮਤਲਬ $5.5-$7.5 ਦੇ, $6.5 ਦੇ। ਅੱਜ ਤੁਸੀਂ $4.99 ਕਰ ਦਿਓ ਜੀ ਸਾਰਾ ਦਿਨ।
7: ਹਾਂਜੀ ਓਕੇ।
0: ਕਿਸੇ ਕਿਸੇ ਇੱਕ ਪਲੇਟ ਕਿਸੇ ਨੂੰ ਲੈ ਕੇ ਜਾਣੀ ਹੈ, ਚਾਹੇ ਚਾਰ ਲੈ ਕੇ ਜਾਣੀ ਹੈ, ਚਾਹੇ 10 ਲੈਣੀ ਹੈ, $4.99 ਨੂੰ ਦੇਈ ਚੱਲਿਓ।
7: ਠੀਕ ਹੈ ਸਰ, ਅਗਰ ਮੈਨੂੰ ਕੋਈ ਕਹੂਗਾ ਕਿ
0: ਹਾਂ, ਕਹਿਣਾ ਪੈਣਾ ਵੀ ਰੇਡੀਓ ਸਾਂਝਾ ਵਰਸਾ ਸੁਣ ਕੇ ਆਏ ਜਾਂ ਹਰਜੀਤ ਜੰਜੂ ਨੂੰ,
7: ਮੈਂ ਜੋ ਵੀ ਤੁਸੀਂ ਬੋਲਿਆ ਸੀਗਾ
0: ਬਿਲਕੁਲ
7: ਕਰਕੇ ਰੇਡੀਓ ਤੇ,
0: ਬਿਲਕੁਲ
7: ਉਹਨਾਂ ਨੂੰ ਜ਼ਰੂਰ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਹੀ ਡੀਲ ਦੇ ਦੂੰਗੀ।
0: ਬਸ ਠੀਕ ਆ, ਕੱਲ੍ਹ ਸਵੇਰ ਤੱਕ 6 ਵਜੇ ਤੱਕ ਕਿਸੇ ਨੇ ਵੀ ਕੋਈ ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤੇ ਭਾਈ $4.99 ਨੂੰ ਅੱਜ ਬੈਠ ਕੇ ਖਾਓ ਚਾਹੇ ਘਰੇ ਜਾ ਕੇ ਖਾਓ, ਠੀਕ ਆ? ਚਲੋ 905-790-1699 ਤੇ ਸੰਪਰਕ ਕਰ ਲਿਓ। ਅਨਮੋਲ ਜੀ ਹੁਣੀ ਹੋਣਗੇ ਉੱਥੇ, ਦੱਸ ਦਿਓ ਵੀ ਅਨਮੋਲ ਨੇ ਬੋਲਿਆ ਸੀ ਰੇਡੀਓ 'ਤੇ। ਤਵਾ ਕਿਚਨ 50-50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ। ਅਨਮੋਲ ਜੀ ਥੈਂਕ ਯੂ ਸੋ ਮਚ।
7: ਓਕੇ ਜੀ, ਥੈਂਕ ਯੂ, ਬਾਏ।
0: ਥੈਂਕ ਯੂ, ਬਾਏ ਬਾਏ। ਆਪਣੇ ਸ਼ਰਮਾ ਸਾਹਿਬ ਆ ਜਾਓ ਫਿਰ ਖਬਰਾਂ ਕਰੀਏ। ਮੈਂ ਕਹਿੰਦਾ ਜੀ ਤੁਹਾਡੇ ਨਾਲ ਹੀ ਖਬਰਾਂ ਕਰ ਲੈਂਦੇ ਹਾਂ। ਕਰਜ਼ਾ ਚੜ ਰਿਹਾ, ਡਿਫਾਲਟਰ ਹੋ ਰਹੇ ਆ,
8: ਇੱਥੇ ਸ਼ੁਰੂ ਕਰ ਲੈਣੇ। ਦੋ ਪਿਛਲੇ ਵੀ ਇਕੋਨੋਮਿਕ ਦੀ ਰਿਪੋਰਟ ਆਈ ਸੀ, ਡੈਲੀਕੁਇੰਸੀ ਕਹਿੰਦੇ ਇਹਨੂੰ, ਡੈਲੀਕੁਇੰਸੀ ਰੇਟ। ਡੈਲੀਕੁਇੰਸੀ ਦਾ ਮਤਲਬ ਇਹ ਹੈ ਜਿਹੜੀਆਂ ਤੁਹਾਡੀਆਂ ਮੋਰਗੇਜ ਦੀ ਪੇਮੈਂਟਾਂ 3 ਮਹੀਨਿਆਂ 90 ਦਿਨਾਂ ਤੋਂ ਉੱਪਰ ਹੋ ਗਈਆਂ ਤੇ ਉਹ ਤੁਹਾਡੀ ਡੈਲੀਕੁਇੰਟ ਮੋਰਗੇਜ ਹੋ ਜਾਂਦੀ ਹੈ, ਤੇ ਬ੍ਰੈਂਪਟਨ ਦਾ ਨੰਬਰ ਸਭ ਤੋਂ ਉੱਪਰ ਆਇਆ। ਉਹਦੇ 2-3 ਕਾਰਨ ਹੈ ਜੰਜੂਆ ਸਾਹਿਬ। ਪਹਿਲਾਂ ਤੇ ਅਸੀਂ ਓਵਰ ਬਿਡਿੰਗ ਚ ਪ੍ਰਾਈਸਾਂ ਚ ਘਰ ਬਹੁਤ ਲਏ ਆ, ਪਹਿਲੀ ਗੱਲ। ਦੂਸਰੀ ਗੱਲ, ਇੱਕ ਇੱਕ ਘਰਾਂ ਤੇ 2-2, 3-3 ਮੋਰਗੇਜਾਂ ਲਈਆਂ ਹੋਈਆਂ ਸੀ, ਇੱਕ ਕਰਜ਼ਾ ਪੇ ਕਰਨ ਲਈ ਦੂਜੀ ਮੋਰਗੇਜ, ਦੂਜਾ ਕਰਜ਼ਾ ਪੇ ਕਰਨ ਲਈ ਤੀਜੀ ਮੋਰਗੇਜ, ਠੀਕ ਹੈ? ਇਸ ਲਈ ਕੈਲਕੂਲੇਸ਼ਨ ਸਾਡੇ ਕੋਲ ਹੋਈ ਨੀ ਪੂਰੀ, ਤੇ ਉੱਪਰੋਂ ਜੋ ਸਾਡੀ ਟਰਕਿੰਗ ਦੇ ਹਾਲਾਤ ਹੈ ਜਾਂ ਇਕੋਨਮੀ ਦੇ ਹਾਲਾਤ ਹੈ ਜਾਂ ਜੋਬਾਂ ਦੇ ਹਾਲਾਤ ਹੈ, ਉਹਦੇ ਕਾਰਨ ਸਾਡੇ ਖਰਚੇ ਉੱਥੇ ਖੜੇ ਨੇ, ਖਰਚੇ ਵੱਧ ਗਏ, ਕੈਸ਼ ਫਲੋ ਸਾਡਾ ਘੱਟ ਘੱਟ ਗਿਆ। ਇਸ ਲਈ ਇਹ ਬੜਾ ਸ਼ੋਕਿੰਗ ਡਾਟਾ ਜਿਹੜਾ ਇਕੋਫੈਕਸ ਦਾ ਆਇਆ ਸੀਗਾ, ਔਰ 2027 ਤੱਕ ਇਹ ਡਾਟਾ ਏਦਾਂ ਹੀ ਚੱਲਣ ਦੀ ਉਮੀਦ ਹੈ। ਉਹਦਾ ਸਿੰਪਲ ਜਿਹਾ ਕਾਰਨ ਹੈ, 2021-22 ਦੀਆਂ ਜਿਹੜੀਆਂ ਮੋਰਗੇਜਾਂ ਵਾ 1.5% ਤੇ 2% ਤੇ, ਉਹ ਹੁਣ ਰੀਨਿਊ ਹੋਣੀ ਹੈ 3.8% ਤੇ 4% ਤੇ, ਕਿ ਕੈਸ਼ ਫਲੋ ਸਾਰਿਆਂ ਦਾ ਘੱਟ ਹੈਗਾ। ਔਰ ਦੂਸਰਾ, ਜਿਹੜਾ ਬਿਲਡਰਾਂ ਦੀ ਕਲੋਜ਼ਿੰਗ ਆ ਰਹੀ ਹੈ, ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ। ਬਹੁਤ ਸਾਰੇ ਬਿਲਡਰ ਤੁਹਾਨੂੰ ਕ੍ਰੈਡਿਟ ਵੀ ਦੇ ਰਹੇ ਆ ਜੰਜੂਆ ਸਾਹਿਬ, ਬਹੁਤ ਸਾਰੇ ਬਿਲਡਰ ਤੁਹਾਨੂੰ VTB ਵੀ ਦੇ ਰਹੇ ਆ। VTB ਦਾ ਮਤਲਬ ਵੈਂਡਰ ਟੇਕ ਬੈਟ ਮੋਰਗੇਜ। ਉਹਦੇ ਚ 2-3 ਚੀਜ਼ਾਂ ਬਹੁਤ ਜ਼ਰੂਰੀ ਦੇਖਣ ਵਾਲੀਆਂ, ਉਹ ਤੁਹਾਨੂੰ 1 ਸਾਲ ਦੀ ਦੇ ਰਹੇ ਆ, 2 ਸਾਲ ਦੀ ਦੇ ਰਹੇ ਆ, ਕਿਹੜਾ ਰੇਟ ਆਫ ਇੰਟਰਸਟ ਦੇ ਰਹੇ ਆ, ਇਹ ਚੀਜ਼ਾਂ ਦੇਖਣ ਵਾਲੀਆਂ। ਕਈ ਕੇਸਾਂ ਦੇ ਵਿੱਚ ਵੈਂਡਰ ਟੇਕ ਬੈਟ ਮੋਰਗੇਜ ਦਾ ਫਾਇਦਾ ਵੀ ਆ, ਜਿਨ੍ਹਾਂ ਦੀ ਅਪਰੇਜ਼ਲ 1-1.5-2 ਲੱਖ ਘੱਟ ਆਈ ਆ, ਉਹ ਜੇ ਵੈਂਡਰ ਟੇਕ ਬੈਕ ਮੋਰਗੇਜ 2-3 ਸਾਲ ਹੀ ਲੈ ਲੈਂਦੇ ਆ, ਤੇ ਉਦੋਂ ਤੱਕ ਹੋ ਸਕਦਾ 2 ਸਾਲ ਬਾਅਦ ਜਾਂ 3 ਸਾਲ ਬਾਅਦ ਜਾ ਕੇ ਤੁਹਾਡੀ ਪ੍ਰੋਪਰਟੀ ਦੀ ਪ੍ਰਾਈਸ ਥੋੜੀ ਜਿਹੀ ਵੱਧ ਜਾਵੇ ਤੇ ਤੁਹਾਡੀ ਅਪਰੇਜ਼ਲ ਥੋੜੀ ਜਿਹੀ ਘੱਟ ਜਾਵੇ ਆ। ਇਸ ਲਈ ਹਰ ਇੱਕ ਕੇਸ ਡਿਪੈਂਡ ਕਰਦਾ, ਤੁਸੀਂ ਵੈਂਡਰ ਟੇਕ ਬੈਕ ਮੋਰਗੇਜ ਲੈਣਾ ਚਾਹੁੰਦੇ ਹੋ ਉਹ 'ਚ ਤੁਹਾਡਾ ਫਾਇਦਾ, ਜਾਂ ਤੁਸੀਂ ਬਿਲਡਰ ਕੋਲ ਕ੍ਰੈਡਿਟ ਲੈਣਾ ਚਾਹੁੰਦੇ ਹੋ, ਤੁਹਾਡੀ ਨੈਗੋਸ਼ੀਏਸ਼ਨ ਕਿੱਦਾਂ ਹੈਗੀ ਹੈ।
0: ਪਰ ਕਹਿੰਦੇ ਜੇ ਮੰਨ ਲਓ ਐਗਜ਼ਾਮਪਲ ਵੀ ਹੁਣ ਮਿਲੀਅਨ ਦਾ ਘਰ ਆ, ਹਨਾ, 10 ਲੱਖ ਦਾ ਘਰ ਆ, ਤਾਂ ਬੈਂਕ ਨੇ 7.5 ਲੱਖ ਤੱਕ ਕੇ ਲੋਨ ਦੇਣਾ 75% ਤੱਕ, ਇਹ ਵੀ ਖਬਰ ਆ।
8: ਜਿਹੜੇ GTH ਹੈਗੇ ਆ, GTH ਅੱਜ ਵੀ ਬੈਂਕਾਂ 80% ਤੱਕ 8 ਲੱਖ ਤੱਕ ਜਾ ਰਹੀਆਂ। ਜਿਹੜੇ ਆਪਾਂ ਆਊਟਰ ਏਰੀਆ ਚੱਲ ਜਾਈਏ GTH ਤੋਂ ਬਾਹਰ, ਉਦੋਂ ਜਾ ਕੇ ਆਪਣਾ ਲੋਨ ਅਮਾਊਂਟ ਘਟਾ ਦਿੰਦੀ ਹੈ, ਕਿਉਂਕਿ ਉੱਥੇ ਜਾ ਕੇ ਪ੍ਰਾਈਸਾਂ ਦਾ ਫਰਕ ਹੋਰ ਜ਼ਿਆਦਾ ਪੈ ਜਾਂਦਾ। ਇਸ ਲਈ ਬੈਂਕ ਆਪਣਾ ਪੈਸਾ ਹਮੇਸ਼ਾ ਸਿਕਿਓਰ ਮੋਰਗੇਜ ਦਿੰਦੀ ਹੈ ਤੁਹਾਨੂੰ, ਬਿਲਕੁਲ ਠੀਕ ਹੈ। ਇਸ ਲਈ ਅੱਜ ਕੱਲ੍ਹ ਹੁਣ ਕੰਸਰਨ ਇਹੀ ਹੈ, ਪਿੱਛੇ HSBC ICICI ਇਹੀ ਕਹਿੰਦਾ ਵੀ 1 ਅਪ੍ਰੈਲ ਨੂੰ ਇਹਨਾਂ ਨੇ HSC ਅਨਾਊਂਸ ਕੀਤੀ ਹੈ, ਤੋ 1 ਅਪ੍ਰੈਲ ਨੂੰ ਇਸ ਲਈ ਕੀਤੀ ਜੰਜੋ ਸਾਹਿਬ, ਲੋਕਾਂ ਨੂੰ ਇਹਨਾਂ ਨੇ ਬਣਾਇਆ April Fool, ਜਿਹੜਾ ਕਿਸੇ ਨੂੰ ਕੋਈ ਫਾਇਦਾ ਹੋਣ ਨਹੀਂ ਜਾ ਰਿਹਾ। ਸਿਰਫ 2 ਚੀਜ਼ਾਂ ਦਾ ਫਾਇਦਾ ਹੋਣ ਜਾ ਰਿਹਾ, ਜਿਹੜੇ ਬਿਲਡਰ ਹੈ ਉਹਨਾਂ ਨੂੰ ਫਾਇਦਾ ਹੋਣ ਜਾ ਰਿਹਾ, ਜਾਂ ਜਿਹੜੀ ਕੰਸਟਰਕਸ਼ਨ ਦੀਆਂ ਜੋਬਾਂ ਹੈਗੀਆਂ ਉਹ ਦੁਬਾਰਾ ਮਾਰਕੀਟ 'ਚ ਸਟੇਨ ਕਰ ਜਾਊਗੀਆਂ ਦੁਬਾਰਾ।
0: ਚਲੋ ਅੱਜ ਸ਼ਾਰਟ ਲਈ ਰੱਖ ਲੈਂਦੇ ਹਾਂ 2 ਨੰਬਰ ਤੇ, ਜੇ ਕਿਸੇ ਨੇ ਮੋਰਗੇਜ ਹੁਣ ਜਿਹਨਾਂ ਨੇ 1.5% ਤੇ ਜਾਂ 1-2% ਤੇ ਕਰਾਈਆਂ, ਉਹਨਾਂ ਦੀਆਂ 4-4 ਤੱਕ 3.5 ਤੱਕ 3 ਤੱਕ ਵੀ ਚੱਲ ਗਈਆਂ, ਉਹ ਚਲੋ ਸੇਵਿੰਗ ਤਾਂ ਉਹਨਾਂ ਨੇ ਸੋਹਣੀ ਕਰ ਲਈ ਹੋਊਗੀ, ਹਨਾ, ਪਰ ਹੁਣ ਇੱਕਦਮ ਝਟਕਾ ਤਾਂ ਲੱਗਣਾ ਹੀ ਆ ਨਾ।
8: ਬਿਲਕੁਲ, ਪੈਸੇ ਤੇ ਘਰੋਂ ਹੀ ਜਾਣਾ ਹੈ ਜੀ, ਮੋਰਗੇਜ ਡਬਲ ਹੋ ਜਾਣੀ
0: ਹੈ। ਹਾਂ ਚਲੋ, ਤੁਹਾਡੇ ਤੋਂ ਹੋ ਸਕਦਾ ਮਸਲਾ ਹੱਲ ਹੋ ਜਾਵੇ, ਘੱਟ ਘੁੱਟ ਕਰਾ ਦਵਾਂ, ਦੱਸੋ ਤਾਂ ਕੀ ਨੰਬਰ ਆ ਤੁਹਾਡਾ?
8: ਬਿਲਕੁਲ ਜੀ ਸਾਹਿਬ, ਦੇਖੋ ਸੋਲੂਸ਼ਨ ਦੇ ਇੰਨੀ ਕੋਸ਼ਿਸ਼ ਕਰੀ ਦੀ ਹੈ, 2 ਆਫਿਸ ਨੇ ਬ੍ਰੈਂਪਟਨ, ਇੱਕ ਬ੍ਰੈਂਪਟਨ ਚ ਤੇ ਮਿਸਾਗਾ ਦੇ ਵਿੱਚ ਹੈ, ਕਾਲ ਕਰਕੇ ਅਪੋਇੰਟਮੈਂਟ ਲੈ ਕੇ ਆ ਸਕਦੇ ਆ 647-606-8110
0: 647-606-8110 647-606-8110 ਤੇ ਸੰਪਰਕ ਸ਼ਰਮਾ ਸਾਹਿਬ ਨਾਲ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ।
9: ਮੈਨੂੰ
0: ਖਬਰ ਦੇਖਣੀ ਪੈਣੀ ਇਧਰੋਂ, ਮੈਨੂੰ ਧਿਆਨ ਚ ਨੀ ਜੇ ਤੁਹਾਡੇ ਕੋਲ ਹੈਗੀ, ਕਰ ਦੋ ਅਪਡੇਟ ਮਾੜੀ ਜੀ।
9: ਨਹੀਂ ਦੇਖੋ ਜੀ ਤੁਸੀਂ, ਮੇਰੇ ਕੋਲ ਤਾਂ ਹੈ, ਪੁੱਛ ਰਿਹਾ ਦੱਸ ਨੀ ਰਿਹਾ ਤੁਹਾਨੂੰ, ਦੱਸਿਓ ਪਲੀਜ਼।
0: ਚਲੋ ਆਪਾਂ ਪੁੱਛ ਲੈਂਦੇ, ਥੈਂਕ ਯੂ ਭਾਜੀ, ਥੈਂਕ ਯੂ। ਆਪਾਂ ਜੇ ਸਰੋਤਿਆਂ ਕੋਲ ਹੈਗੀ ਭਾਈ ਕਿਸੇ ਕੋਲ ਦੱਸ ਦੋ, ਮੇਰੇ ਕੋਲ ਅਪਡੇਟ ਨਹੀਂ ਉਹਦੀ ਕੋਈ। ਅਰਸ਼ਵੀਰ ਭਾਜੀ ਜੀ ਆਨੂੰ ਸਤਿ ਸ਼੍ਰੀ ਅਕਾਲ।
10: ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਕਿੱਦਾਂ?
10: ਹਾਂਜੀ ਠੀਕ ਆ ਜੀ। ਆਪਾਂ ਕਰਾਈ ਸੀ ਮੋਰਗੇਜ, ਦੋ ਸਾਲ ਹੋਣ ਵਾਲੇ ਆ, ਤੇ ਉਹ ਪੁੱਛਦੇ ਹੁੰਦੇ ਆ ਵੀ ਤੁਸੀਂ ਨਾ ਆਪਣੀ ਘਰ ਦੀ ਵੈਲਿਊ ਕਿੰਨੀ ਪਾਉਣਾ ਚਾਹੁੰਦੇ ਹੋ, ਬੈਂਕ ਵਾਲੇ ਪੁੱਛਦੇ ਹੁੰਦੇ ਆ ਤੁਹਾਨੂੰ।
0: ਹਾਂਜੀ,
10: ਵੀ ਮਾਰਕੀਟ ਵੈਲਿਊ ਕਿੰਨੀ ਪਾਉਣਾ ਚਾਹੁੰਦੇ ਹੋ। ਮੈਂ ਕਿਹਾ ਮੈਂ ਤਾਂ ਉਨੀ ਪਾਉਣਾ ਚਾਹੁੰਦਾ ਜਿੰਨੀ ਇੰਪੈਕ ਅਸੈਸਮੈਂਟ ਭੇਜਦਾ ਮੈਨੂੰ ਹਰੇਕ ਸਾਲ, ਹਰੇਕ ਦੋ ਸਾਲ ਵਾਲਾ ਇੰਪੈਕ।
0: ਉਹਨੂੰ ਆਪ ਨੂੰ ਪੁੱਛਦੇ ਬੰਦੇ ਨੂੰ ਜਿਹਦਾ ਘਰ?
10: ਹਾਂਜੀ,
0: ਮੈਂ ਘਰ ਆ ਤੇ ਆਪਾਂ ਕਹਿੰਦਾ ਕਿ 15 ਲੱਖ ਪਾ ਦੋ, ਪਾ ਦੇਣਗੇ? ਨਹੀਂ ਪਾਉਂਦੇ।
10: ਨਹੀਂ ਨਹੀਂ, 15 ਲੱਖ ਨੀ, ਜਿਹੜੀ ਇੰਪੈਕ ਦੀ ਅਸੈਸਮੈਂਟ ਆ ਨਾ, ਜਿਹੜੀ ਅਸੈਸਮੈਂਟ ਸਿਟੀ ਵੱਲੋਂ ਭੇਜਦੇ ਆ, ਉਹਦੀ ਉਹ ਬੇਸ ਤੇ ਆਪਾਂ ਪ੍ਰੋਪਰਟੀ ਟੈਕਸ ਪੇ ਕਰਦੇ ਆ। ਵੈਸੇ ਜੇ ਤਾਂ 15 ਲੱਖ, ਜੇ 15 ਲੱਖ ਵੈਲੀ ਹੋਏ, ਫਿਰ ਤਾਂ ਟੈਕਸ, ਪ੍ਰੋਪਰਟੀ ਟੈਕਸ ਹੀ ਤੁਹਾਡੇ ਜਿਹੜਾ 10,000 ਪੇ ਕਰਦੇ ਹੋ, 15,000 ਟੈਕਸ ਹੀ ਹੋ ਜਾਣਾ।
0: ਕੁਐਸਚਨ ਇਹ ਸੀ ਨਾ ਵੀ ਤੁਸੀਂ ਬੈਂਕ ਤੁਹਾਨੂੰ ਕਹਿੰਦੀ ਆ ਵੀ ਦੱਸੋ ਤੁਹਾਡੇ ਘਰ ਦੀ ਕਿੰਨੀ ਕੀਮਤ ਪਾ ਦੀ, ਏਦਾਂ ਹੀ ਆ ਨਾ ਤੁਸੀਂ ਕਿਹਾ?
10: ਹਾਂਜੀ,
0: ਉਹ
10: ਪੁੱਛਦੀ
0: ਕੱਲ ਤੱਕ ਹੋ ਜਾਂਦਾ ਚੰਗਾ ਸੀ, ਜਿਹੜੇ ਰਹਿ ਗਏ ਤਾਂ ਬਾਅਦ ਚ ਵੀ ਭਰ ਸਕਦੇ ਕਹਿੰਦੇ,
10: ਕਿਉਂਕਿ ਇਹ ਚ ਆਪਸ਼ਨ ਇਹ ਵੀ ਹੈ ਨਾ, ਜਿਹੜੇ ਕੰਪਿਊਟਰ ਤੇ ਨਹੀਂ ਭਰ ਸਕਦੇ ਉਹ ਪੇਪਰ ਫਾਰਮ ਵੀ ਰਿਕੁਐਸਟ ਕਰ ਸਕਦੇ,
0: ਉਹਦੇ ਰਿਕੁਐਸਟ ਕਰ ਸਕਦੇ। ਬਿਲਕੁਲ ਬਿਲਕੁਲ, ਜਾਂ ਉਹਨਾਂ ਦੀ ਹੈਲਪ ਲੈ ਸਕਦੇ ਆ ਫੋਨ ਲਾ ਕੇ, ਹੈ ਨਾ?
10: ਬਿਲਕੁਲ ਬਿਲਕੁਲ, ਜਿਹੜੇ ਹੀਅਰ ਇੰਪੇਅਰਡ, ਹੀਅਰਿੰਗ ਇੰਪੇਅਰਡ ਆ ਜਾਂ ਲੈਂਗੁਏਜ ਇਸ਼ੂ ਆ ਰਿਹਾ। ਤੇ ਲਾਸਟਲੀ ਮੈਂ ਇਹ ਕਹਿਣਾ ਸੀਗਾ ਵੀ ਮੈਨੂੰ ਨਾ ਇੱਕ ਫਾਇਰ ਫਾਈਟਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਜਿਹੜੇ ਉਹ ਬੂਥ ਲਾਉਂਦੇ ਹੁੰਦੇ ਆਪਣਾ
0: ਜੀ।
10: ਉਹ ਕਹਿੰਦੇ ਇਹਨਾਂ ਨੇ ਲਾ ਬਣਾਇਆ ਸੀਗਾ ਵੀ ਜਿਹੜਾ ਵੀ ਘਰ 2000 ਤੋਂ, ਸਨ 2000 ਤੋਂ ਬਾਅਦ ਬਣਿਆ ਜਾਂ 2000 ਚ ਬਣਿਆ, ਉਹਦੀ ਸਾਰੀ ਫਾਇਰ ਅਲਾਰਮ ਦੀ ਵਾਇਰਿੰਗ ਹੋਣੀ ਚਾਹੀਦੀ ਆ, ਯਾਨੀ ਕਿ ਉਹ ਸਾਰੇ ਇੰਟਰਕਨੈਕਟਡ ਹੋਣੇ ਚਾਹੀਦੇ ਆ ਬਿਲਡਰ ਵੱਲੋਂ ਹੀ। ਤੇ ਮੈਂ ਤਾਂ ਘਰ ਲਿਆ 2007 ਚ, ਤੇ ਮੇਰੇ ਮੈਂ ਬਾਅਦ ਚ, ਮੈਨੂੰ ਬਾਅਦ ਚ ਕਰਵਾਉਣੀ ਪਈ ਸਾਰੀ ਵਾਇਰਿੰਗ। ਕਹਿੰਦਾ ਨਹੀਂ ਐਵੇਂ ਹੋ ਨੀ ਸਕਦਾ। ਸੋ ਕਹਿੰਦੇ ਜਦੋਂ ਫਾਇਰ ਅਲਾਰਮ 10 ਸਾਲਾਂ ਬਾਅਦ ਐਕਸਪਾਇਰ ਹੋ ਜਾਂਦੇ ਆ, ਤਾਂ ਜ਼ਿਆਦਾਤਰ ਲੋਕ ਕੀ ਕਰਦੇ ਆ, ਉਹ ਨਵੇਂ ਇੰਸਟਾਲ ਕਰਵਾਉਣ ਤੋਂ, ਵੱਧ ਖਰਚਾ ਦੇਣ ਤੋਂ, ਉਹ ਕਿਉਂਕਿ ਉਹ ਬਰੈਕਟ ਤਾਂ ਲੱਗੀ ਹੁੰਦੀ ਆ ਉੱਤੇ, ਉਹਨੂੰ ਬੈਟਰੀ ਵਾਲਾ ਲਾ ਦਿੰਦੇ ਆ, ਉਹ ਵਾਇਰਿੰਗ ਜੀ ਪਿੱਛੇ ਰੂਫ ਚ ਧੱਕ ਦਿੰਦੇ ਆ, ਉਹਦੇ ਨਾਲ ਉਹ ਫਿਰ ਵਾਇਲੇਸ਼ਨ ਹੋ ਜਾਂਦੀ ਆ। ਸੋ ਇਹ ਗੱਲ ਥੋੜੀ ਜਿਹੀ ਧਿਆਨ ਚ ਰੱਖਣ ਆਪਣੇ ਬੰਦੇ ਵੀ, ਕੁਛ ਪੈਸੇ ਸੇਵ ਕਰ ਲਈ, ਜਿਹੜੀ ਫਾਇਰ ਦੀ ਹੁਣ ਜਿਹੜੀ ਵਾਇਲੇਸ਼ਨ ਦੀ ਟੈਕਟ ਆ, ਉਹ ਘੱਟੋ ਘੱਟ ਤਕਰੀਬਨ 1,000 to 3,000 ਦੇ ਵਿੱਚ ਵਿੱਚ ਤੁਹਾਨੂੰ ਮਿਲ ਸਕਦੀ ਹੈ, ਜੇ ਵਾਇਲੇਸ਼ਨ ਨਿਕਲਿਆ ਹੈ, ਉਹ ਫਾਇਰ ਕੋਡ ਦੀ ਵਾਇਲੇਸ਼ਨ
0: ਨਿਕਲਿਆ। ਬਿਲਕੁਲ ਜੀ, ਮੈਂ ਹੁਣ ਖਬਰਾਂ ਲਵਾਂ ਕਿ ਇਧਰੋਂ ਗੱਲਾਂ ਲਵਾਂ, ਮੈਨੂੰ ਇਹ ਦੱਸ ਦੋ ਕੋਈ ਜਾਣਾ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
11: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ,
11: ਮੈਂ ਕਿਹਾ ਜੀ ਕਹਿੰਦੇ ਟਰੱਕਾਂ ਦਾ ਭੱਠਾ, ਮੈਂ ਕਿਹਾ ਜੀ ਧੜਾ ਤਾਂ ਟਰੱਕ ਟ੍ਰੇਲਰ ਨਵੇਂ ਆ ਰਹੇ ਕੰਪਨੀਆਂ 'ਚ, ਜਿਹੜੀ ਮਰਜ਼ੀ ਕੰਪਨੀ 'ਚ ਦੇਖ ਲਓ ਜੀ, ਹੈ ਨਾ, ਕੰਮ ਵੀ ਓਨਾ ਹੀ ਚੱਲੀ ਜਾਂਦਾ, ਕੋਈ ਟ੍ਰੇਲਰ ਵੀ ਨੀ ਖਾਲੀ ਹੁੰਦੇ।
0: ਕਹਿੰਦੇ ਅਮਰੀਕਾ ਨੂੰ ਚੰਗਾ ਕੰਮ ਖੋਲਿਆ, ਮੈਂ ਤਾਂ ਸੁਣਿਆ।
11: ਹਾਂ ਭਾਜੀ, ਹੁਣ ਤਾਂ ਬੈਨਦਰ ਵਾਟਰ ਵੀ ਖੁੱਲ ਗਿਆ, ਹੁਣ ਤਾਂ ਕੰਮ ਪੂਰਾ ਬਿਜੀ ਆ ਜੀ। ਜੇ ਹੁਣ ਦੇਖੋ ਘਰ ਨੀ ਬਹਿ ਕੇ ਤਾਂ ਆਪਾਂ ਘਰ ਲੈਂਦੇ ਨੀ, ਰਾਈਟ,
0: ਹੈਨਾ?
11: ਤੇ ਜੇ ਕੰਮ ਨਾ ਹੋਵੇ ਤਾਂ ਫਿਰ ਟਰੱਕ ਟ੍ਰੇਲਰ ਕਿੱਦਾਂ
0: ਲਈ ਆਉਣਾ?
11: ਜਿਹੜੀ ਮਰਜ਼ੀ ਕੰਪਨੀ ਚ ਮਾਰ ਲਓ ਨਿਗਾਹ, ਨਾ ਧੜਾ ਧੜ ਟਰੱਕ ਤੇ ਟ੍ਰੇਲਰ ਨਵੇਂ ਆ ਰਹੇ ਆ, ਉਹ ਸਿਰਫ ਡਰਾਈਵਰ ਨੂੰ ਨੀ ਕੁਛ ਦੇਣਾ ਤਾਂ ਕਰਕੇ ਆ, ਇਹ ਰੌਲਾ ਇੰਨਾ ਵਧਾਉਂਦੇ ਆ। ਮੋਸਟਲੀ ਹੁਣ ਕਿਉਂਕਿ ਟਰੱਕਿੰਗ ਆਪਣੇ ਕੋਲ ਹੀ ਰਹਿ ਗਈ ਆ, ਹੋਰ ਹੈ ਹੀ ਨੀ, ਕਿ ਉਹ ਤਾਂ ਬ੍ਰੋਕਰ ਬਣ ਗਏ ਵੀ ਇਹਨਾਂ ਤੋਂ ਬੈਠਿਆ ਨੂੰ ਬਸ ਲੋਡ ਦੇ ਕੇ ਤੇ ਵਿੱਚੋਂ 500-400 ਕੱਢੀ ਜਾਓ।
0: ਕੋਈ ਸ਼ੱਕ ਨਹੀਂ, ਥੈਂਕ ਯੂ ਭਾਈ, ਥੈਂਕ ਯੂ ਭਾਈ, ਬਹੁਤ ਸੋਹਣਾ। ਸੰਧੂ ਸਾਹਿਬ ਤੁਹਾਡੇ ਕੋਲ 10 ਸਕਿੰਟ ਦੇਣੇ ਆ, ਸਿੱਧੇ ਆ ਜਾਓ।
12: ਨਹੀਂ ਸਰ, ਮੈਂ ਟੈਕਨੀਕਲ ਗੱਲ ਨੀ, ਵੀਰ ਜੀ ਹੁਣੇ ਆਏ ਸੀ ਨਾ ਜਿਹੜੇ ਇਲੈਕਟ੍ਰੀਕਲ ਦੀ ਗੱਲ ਕਰਕੇ ਗਏ ਸੀ। ਅਸਲ ਚ ਘਰ ਚ ਇੱਕ ਸਮੋਕ ਤੇ ਇੱਕ CO2 ਇਕੱਠੇ ਹੁੰਦੇ ਆ ਜਿਹੜੇ ਡਿਟੈਕਟਰ ਲੱਗੇ ਹੁੰਦੇ ਆ, ਤੇ ਮੋਸਟਲੀ ਮੈਂ ਇਲੈਕਟ੍ਰੀਕਲ ਦਾ ਵੀ ਕੀਤਾ ਹੋਇਆ ਕੋਰਸ। ਇਹ ਨਾ ਜੀ ਸੀਰੀਜ਼ ਚ ਲੱਗੇ ਹੁੰਦੇ। ਫਾਰ ਐਗਜ਼ਾਮਪਲ, ਜੇ ਤੁਹਾਡੀ ਬੇਸਮੈਂਟ ਦੇ ਵਿੱਚ ਕਿਤੇ ਸਮੋਕ ਆ ਗਈ, ਤੁਹਾਡੇ ਸਾਰੇ ਘਰ ਦੇ ਜਿਹੜੇ ਅਲਾਰਮ ਵੱਜਣਗੇ। ਉਹ ਅਲਟਰਨੇਟਿਵ ਨਹੀਂ ਕਨੈਕਸ਼ਨ ਹੁੰਦੇ, ਉਹ ਸੀਰੀਜ਼ ਚ ਕਨੈਕਸ਼ਨ ਹੁੰਦੇ ਵੀ ਇੱਕ ਕਿਤੇ ਪ੍ਰੋਬਲਮ ਆਈ ਤੇ ਸਾਰੇ ਘਰ ਚੋ ਮਤਲਬ ਰੌਲਾ ਪਾਉਣਗੇ, ਤੇ ਕਦੀ ਨਾ ਕਦੀ ਤੁਹਾਨੂੰ ਘਰ ਚ ਆਪਣੇ ਕੋਈ ਨਾ ਕੋਈ ਸਮੋਕ ਕਰਕੇ ਜਾਂ ਸਮਥਿੰਗ ਕਦੀ ਕਦੀ ਚੈੱਕ ਕਰ ਲੈਣੇ ਚਾਹੀਦੇ। ਮੈਂ ਤਾਂ ਫੋਨ ਕੀਤਾ ਸੀ, ਬਾਕੀ 30 ਸੈਕਿੰਡ ਨਾ ਦਿਆ ਕਰੋ, ਮੈਂ ਤਾਂ ਕੋਈ ਚੰਗੀਆਂ ਗੱਲਾਂ ਕਰਨੀਆਂ ਹੁੰਦੀਆਂ। ਬਾਕੀ ਡੀਲ ਦੇ ਦਈਏ ਤੁਹਾਨੂੰ ਅੱਜ ਵਧੀਆ ਜੀ। ਤੁਹਾਡਾ ਕੋਈ ਵੀ ਸਰੋਤਾ ਮੈਨੂੰ ਕਾਲ ਕਰਦਾ, ਜਿਹੜਾ ਮੈਂ $2300 ਦਾ ਟੈਂਕ ਲਾਉਣਾ, ਅੱਜ ਮੈਂ 2000 ਤੇ ਇਨਕਲੂਡਿੰਗ ਟੈਕਸ ਐਵਰੀਥਿੰਗ ਲਾ ਕੇ ਜਾਊਂਗਾ ਜੀ।
0: ਸਿੱਧਾ ਹੀ ਰੈਂਟਲ ਫਿੱਟੀ ਕਰ, ਸਿੱਧਾ ਹੀ ਅੱਜ ਸਿੱਧਾ ਹੀ 3-400 ਲੈਸ।
12: ਉਹ ਵੀ ਤੁਹਾਡਾ, ਦੇਖੋ ਤੁਸੀਂ ਸੁੱਤੇ ਆਉਂਦੇ ਹੋ, ਤੁਹਾਡਾ ਫੋਨ ਕਰਾਉਣਾ ਜ਼ਰੂਰੀ ਨਹੀਂ ਵੈਸੇ।
0: ਨਵੇਂ ਲੈ ਦੇ ਵੇਖ ਲੈ।
12: ਹਾਂ ਨਾ ਨਹੀਂ, ਦੇਖੋ ਤੁਸੀਂ ਹੁਣ ਸੁੱਤੇ ਹੋ,
0: ਮੇਰੇ ਨਾਂ ਦੀ ਕੀ ਲੋੜ ਆ ਹੁਣ, ਦੁਨੀਆ ਤਾਂ ਤੁਹਾਨੂੰ ਜਾਣਦੀ ਆ।
12: ਦੂਜੀ ਗੱਲ, ਏਸੀ ਦੇ ਅੱਜ ਕੱਲ੍ਹ ਕਾਫ਼ੀ ਮੇਰੇ ਕੋਲ ਇਨਵੈਂਟਰੀ।
0: ਤੁਹਾਨੂੰ ਇਹ ਪਤਾ ਵੀ ਕੱਲ੍ਹ ਆਪਣੀ ਖ਼ਬਰ ਨੇ ਮੋਦੀ ਸਾਹਿਬ ਦਾ ਕਾਫਲਾ ਘਟਾਤਾ ਅੱਜ, ਜਿਹਦੀ ਕਾਰਵਾਈ ਉਹਨਾਂ ਨਾਲ ਚੱਲਦੀ ਸੀ। ਅੱਜ ਮੋਦੀ ਸਾਹਿਬ ਕਹਿੰਦੇ ਵੀ ਉਹਨਾਂ ਵਾਲੇ ਪ੍ਰੋਗਰਾਮ 'ਚ ਗੱਲ ਚੱਲੀ ਸੀ, 50% ਆਫ ਕਰ ਦਿਓ ਮੇਰੀ ਕਾਰਵਾਈ, ਕਹਿੰਦੇ ਸਾਰੀ।
12: ਭਾਜੀ ਇਹ ਨਾ ਕੋਈ ਫਰਕ ਨਹੀਂ ਪੈਣਾ, ਅਸਲ ਵਿੱਚ ਨਾ ਜਿਹੜੇ ਤੁਹਾਡੇ ਤਾਇਆ ਜੀ ਹੈ ਨਾ, ਤੁਹਾਡੇ ਗੁਆਂਢੀ, ਉਹਨਾਂ ਨੂੰ ਸਮਝਾਓ।
0: ਥੈਂਕ ਯੂ, ਲਵ ਯੂ,
12: ਬਾਏ।
0: ਜੰਗ ਸਟੀਲ ਫੋਟੋ ਲੈਂਦੇ ਚਲ ਜਾਓ, ਪਿੱਕਾ ਲੈ ਲਿਓ ਭਾਈ, ਤੁਸੀਂ ਜੇ ਲੈਣਾ ਚਾਹੁੰਦੇ ਹੋ, ਉੱਥੇ ਲੈਣਾ ਚਾਹੁੰਦਾ ਕਿ ਲੈ ਲਿਓ ਯਾਰ, ਵਧੀਆ ਗੱਲ ਆ। 150 F150 ਨਾਲੇ ਥੋੜੇ ਜੇ ਪੈਸਿਆਂ ਚ ਹਨਾ, 0% down payment ਤੇ, $125 ਤੇ, $125 ਵੀਕਲੀ ਕਿਸ਼ਤ ਸਾਰੀ ਬਣਨੀ ਆ। ਕਿੰਨੀ ਕੁ ਬਣਨੀ ਆ? ਬਰਨਕੋ ਗੱਡੀਆਂ ਲੈਣੀਆਂ ਸਪੋਰਟਸ ਦੀਆਂ, ਉਹਦੀ ਵੀ ਥੋੜ੍ਹੀ ਜਿਹੀ ਕਿਸ਼ਤ ਆ। ਲਿੰਕਨ ਦੀਆਂ ਗੱਡੀਆਂ ਚੱਕ ਲਓ ਉੱਥੋਂ, ਮੇਰੀ ਜੇ ਟਿਕਟੋਕ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ ਵੀਡੀਓ ਪਈਆਂ ਨੇ, ਉੱਥੇ ਚੱਕ ਲਿਓ ਰੇਟ। 416-704-49-40 'ਤੇ ਸੰਪਰਕ ਕਰ ਲਿਓ, ਅਤੇ ਆਪਾਂ ਹੁਣ ਚੱਲ ਪਰਮਿੰਦਰ ਜੀ ਜੀ ਆਇਆਂ ਨੂੰ ਲੰਘਿਓ, ਸਤਿ ਸ਼੍ਰੀ ਅਕਾਲ, ਇੱਧਰੋਂ ਹੋ ਜਾਓ ਸਿੱਧੇ ਹੁਣ।
13: ਜੀ ਹਰਜੀਤ ਜੀ, ਸਾਂਝਾ ਪ੍ਰਸਾਦ, ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸਪ੍ਰੀਤ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਬੂਟਾ ਸਿੰਘ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, 2396 ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਤੁਹਾਨੂੰ ਵੀ ਪਿਆਰ ਭਰੀ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੂੰ ਵੀ ਨਹੀਂ ਅਜੇ ਉਹ ਹੋਏ। ਪਰਮਿੰਦਰ ਜੀ, ਤੁਸੀਂ ਪਹਿਲਾਂ ਐਂ ਦੱਸੋ ਵੀ ਲੱਥੇ ਕੀ ਕਹਿੰਦੇ ਊਠ ਤੋਂ ਛਾਨਣੀ, ਕੀ ਹੋ ਗਿਆ? ਪੈਟਰੋਲ ਡੀਜ਼ਲ ਬਚਾਉਣ ਲਈ ਅੱਧਾ ਘਟੇਗਾ PM ਮੋਦੀ ਦਾ ਕਾਫਲਾ, ਮੈਂ ਪਹਿਲਾਂ ਹੀ ਕਹਿ ਘਟਿਆ ਆਪਣੀ ਖਬਰ ਕੱਲ੍ਹ ਦੀ ਸੁਣ ਲਈ, ਮੈਂ ਤਾਂ ਇਹ ਨਹੀਂ ਸੀ ਪਤਾ ਵੀ ਤੁਸੀਂ ਖਬਰ ਪਾਈ।
13: ਤੁਹਾਡੀ ਖਬਰ ਦਾ ਬੜਾ ਅਸਰ ਹੋਇਆ, ਜਿਹੜੀ ਗਾਣੇ ਲਾ ਕੇ ਤੁਸੀਂ ਕੱਲ ਚਲਾਈ ਆ। ਸੋ ਊਠ ਤੋਂ ਛਾਣਨੀ ਕਹਿੰਦੇ ਲਾ ਲਈਏ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਮੋਦੀ ਸਾਹਿਬ ਕਹਿੰਦੇ ਪੈਂਦਾ ਆ। ਸੋ ਦੇਖਦੇ ਆ ਕਿ ਪੈਂਦਾ ਕਿ ਨਹੀਂ ਪੈਂਦਾ, ਆਪਾਂ ਇਸ ਗੱਲ ਚ ਨਹੀਂ ਪੈਣਾ। ਪਰ 24 ਘੰਟਿਆਂ ਦੇ ਦੌਰਾਨ 2 ਵਾਰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਪੈਟਰੋਲ ਡੀਜ਼ਲ ਘੱਟ ਫੂਕੋ ਭਾਈ, ਸੋਨਾ ਨਾ ਖਰੀਦੋ, ਆਹ ਨਾ ਕਰੋ, ਵਿਦੇਸ਼ ਨਾ ਜਾਓ, ਉਹ ਨਾ ਕਰੋ। ਸੋ ਹੁਣ ਪਹਿਲ ਕੀਤੀ ਆ, ਜਿਵੇਂ ਤੁਸੀਂ ਦੱਸਿਆ ਕਿ ਪੈਟਰੋਲ ਡੀਜ਼ਲ ਬਚਾਉਣ ਲਈ ਅੱਧਾ ਘਟੇਗਾ PM ਮੋਦੀ ਦਾ ਕਾਫਲਾ। ਜਿਹੜੀ ਉਹਨਾਂ ਦੀ ਸਿਕਿਉਰਿਟੀ ਏਜੰਸੀ ਆ SPG, ਉਹਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਉਹਨਾਂ ਦੀ ਕਾਨਵਾਈ ਦੇ ਵਿੱਚੋਂ 50% ਵਾਹਨ ਜਿਹੜੇ ਘਟਾਏ ਜਾਣ। ਇੱਥੇ ਗੱਲ ਨਹੀਂ ਰੁਕਦੀ ਤੁਹਾਡੀ ਖ਼ਬਰ ਦਾ ਅਸਰ UP ਦੇ ਮੁੱਖ ਮੰਤਰੀ, MP ਦੇ ਮੁੱਖ ਮੰਤਰੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ CR ਪਾਟਿਲ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਦ੍ਰਤ ਤੇ ਵੀ ਹੋਇਆ। ਉਹਨਾਂ ਨੇ ਵੀ ਕਹਿਤਾ ਕਿ ਅਸੀਂ ਹੁਣ ਪਬਲਿਕ ਟਰਾਂਸਪੋਰਟ ਵਰਤਨੀ ਆ, ਕੋਈ ਹਵਾਈ ਜੀ। ਮਾਨ ਸਾਹਿਬ ਦਾ ਹਾਲੇ ਇਸ ਮਾਮਲੇ ਤੇ ਕੋਈ ਰੈਕਸ਼ਨ ਨਹੀਂ ਆਇਆ, ਪਰ ਜਿਹੜੀ ਇੱਕ ਹੋਰ ਐਕਸ਼ਨ ਹੋ ਗਿਆ ਮੋਦੀ ਸਰਕਾਰ ਦੇ ਐਕਸ਼ਨ ਨਾਲ, ਫਿੱਕੀ ਪਈ ਸੋਨੇ ਤੇ ਚਾਂਦੀ ਦੀ ਚਮਕ। ਜਿਹੜੀ ਇੰਪੋਰਟ ਡਿਊਟੀ ਆ ਉਹ 6% ਤੋਂ ਵਧਾ ਕੇ 15% ਕਰ ਦਿੱਤੀ ਆ ਭਾਈ, ਹੁਣ ਬਿਸਕੁਟ ਲਿਆਉਣ ਵਾਲੇ ਜਰਾ ਖਿਆਲ ਦੇ ਨਾਲ, ਕਿਉਂਕਿ ਪਲੈਟੀਨਮ ਤੇ ਗਹਿਣਿਆਂ ਦੇ ਉੱਪਰ ਵੀ 10% ਟੈਕਸ ਲਾ ਦਿੱਤਾ। ਸੋ ਹੁਣ ਪਹਿਲ ਤਾਂ ਕੀਤੀ ਆ ਕਿ ਆਪੋਜੀਸ਼ਨ ਵੀ ਇਸ ਗੱਲ ਨੂੰ ਅੱਗੇ ਰਨ ਕਰੂਗੀ, ਪਰ ਹਰਜੀਤ ਜੀ ਇਸ ਮਾਮਲੇ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ। ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਖਪਤ ਆ ਉਹਨੂੰ ਜ਼ਿਆਦਾ ਕਰਨ ਦੀ ਲੋੜ ਆ। ਪਰ ਇੱਕ ਗੱਲ ਹੋਰ ਵੀ ਆਪਾਂ ਦੱਸ ਦਈਏ ਕਿ ਹਰਦੀਪ ਪੁਰੀ ਨੇ, ਭਾਰਤ ਦੇ ਪੈਟਰੋਲੀਅਮ ਮਿਨਿਸਟਰ, ਉਹ ਕਹਿੰਦੇ ਸਿਰਫ 60 ਦਿਨ ਦਾ ਪੈਟਰੋਲ ਰਹਿ ਗਿਆ ਸਾਡੇ ਕੋਲ, 45 ਦਿਨ ਦੀ LPG ਰਹਿ ਗਈ ਆ। ਉਹ ਇੱਕ ਵੱਖਰਾ ਸੰਕਟ ਵੀ ਜਿਹੜਾ ਸਾਹਮਣੇ ਮੂੰਹ ਵੱਢ ਕੇ ਖੜਾ।
0: ਕੁਆਲਿਟੀ ਲੌਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਟਰੱਕਾਂ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ, ਟ੍ਰੇਲਰਾਂ ਦੇ ਕੰਟੇਨਰਾਂ ਦੇ ਕੰਮ ਕਰਨਾ ਚਾਹੁੰਦੇ ਹੋ, 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ, 416-717-2829। ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ, ਜਾਂ ਫਿਰ 416-455-9311 ਦੇ ਜਗਤਾਰ ਸਿੰਘ ਚਿੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਹੌਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਆ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਉਹ 'ਚ ਹੈਲਪ ਕੀਤੀ ਜਾਊਗੀ। 200 ਬਿਲਕਨਸਨ ਰੋਡ ਯੂਨਿਟ ਨੰਬਰ 7 ਡਿਕਸੀ ਐਂਡ ਐਡਵਾਂਸ ਦਾ ਏਰੀਆ ਬਣਦਾ, 647-237-3131 'ਤੇ ਸੰਪਰਕ ਕਰ ਲਿਓ ਰਮਨਦੀਪ ਨਾਲ, ਉੱਥੇ ਹੋਣਗੇ, ਮੇਰੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਕੋਈ ਇੰਸ਼ੋਰੈਂਸ ਦਾ ਪੋਲਿਸੀ ਲੈਣੀ ਆ, 647-237-3131। ਅਤੇ ਨਾਲ ਦੀ ਨਾਲ ਆਪਾਂ ਜੇ ਤੁਹਾਡੇ ਗਰਾਜ ਰਿਪੇਅਰ ਦਾ ਕੋਈ ਕੰਮ ਹੋਣੇ ਵਾਲਾ, ਓਪਨ ਡੋ ਓਪਨਰ ਲਗਾਉਣਾ ਚਾਹੁੰਦੇ ਹੋ, ਜਾਂ ਤੁਸੀਂ ਸਪਰਿੰਗਾਂ ਦਾ ਕੋਈ ਕੰਮ ਆ, ਜਾਣੀ ਡੋ ਟੁੱਟ ਗਿਆ ਸਿੱਧੀ ਗੱਲ ਮੁਕਾਓ ਜੀ, ਉਹਨੂੰ ਰਿਪੇਅਰ ਕਰਾਉਣਾ, ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਤੰਦੂਰੀ ਬੋਇਜ਼ 905-956-2111 'ਤੇ ਸੰਪਰਕ ਕੀਤਾ ਜਾ ਸਕਦਾ, ਤੁਸੀਂ ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਾ ਕੇ ਆਇਓ। ਪਰਮਿੰਦਰ ਜੀ ਕਹਿੰਦੇ ਵਿਜੀਲੈਂਸ ਦੇ ਹੈੱਡਕੁਆਟਰ 'ਚ CBI ਰੇਡ ਦਾ ਮਾਮਲੇ ਨੇ ਨਵਾਂ ਮੋੜ ਲੈ ਲਿਆ, ਜਿਹੜੇ ਨੂੰ ਬੰਦੇ ਨੂੰ ਫੜਨ ਗਏ ਸੀ ਕਹਿੰਦੇ ਉਹਨੂੰ ਭਜਾਤਾ ਪੁਲਿਸ ਨੇ CBI ਨੇ, ਕੀ ਹੋ ਗਿਆ?
13: ਹਰਜੀਤ ਜੀ, ਐਡਾ ਵੱਡਾ ਮਾਮਲਾ ਹੋਵੇ ਔਰ ਜਿਹੜੀ ਜਿਹੜੀ ਪੰਜਾਬ ਦੀ ਭਾਜਪਾ ਪੰਜਾਬ ਚ ਪੈਰ ਲਾਉਣ ਜਾ ਰਹੀ ਹੈ, ਜੇ ਉਹ ਮਸਲਾ ਨਾ ਚੱਕੇ ਤਾਂ ਇਹ ਸਮਝਣੀ ਚਾਹੀਦੀ। ਆਪਾਂ ਕੱਲ ਗੱਲ ਕਰ ਗਏ ਸੀ, ਸੋ ਰਾਘਵ ਗੋਇਲ ਸਮੇਤ ਉਹਨਾਂ ਦੇ ਬਾਪੂ ਵਿਕਾਸ ਗੋਇਲ ਔਰ ਇੱਕ ਹੋਰ ਜਿਹੜਾ ਵਿਅਕਤੀ ਆ ਅੰਕਿਤ ਵਧਵਾ, ਇਹ ਤਾਂ ਤਿੰਨ ਗ੍ਰਿਫਤਾਰ ਹੋ ਗਏ ਸੀ। ਪਰ ਮੇਨ ਕੁੰਡੀ ਕਨੈਕਸ਼ਨ ਵਿਜੀਲੈਂਸ ਨਾਲ ਤਾਂ ਗੱਲ ਜੋੜਨੀ ਆ ਕਿ ਉਹ ਵਿਜੀਲੈਂਸ ਚੀਫ ਦਾ ਜਿਹੜਾ PAOP ਰਾਣਾ ਜੇ ਗ੍ਰਿਫਤਾਰ ਹੁੰਦਾ, ਪਰ ਹੋਇਆ ਕੀ ਆ, ਹਾਈ ਪ੍ਰੋਫਾਈਲ ਡਰਾਮਾ ਹੋਇਆ ਇਸ ਮਾਮਲੇ ਚ। ਵਿਜੀਲੈਂਸ ਦੇ ਹੈੱਡਕੁਆਟਰ ਚ CBI ਦੀ ਟੀਮ ਆਵੇ ਔਰ ਉਸ ਮੌਕੇ ਜਿਹੜਾ ਰਾਘਵ ਗੋਇਲ ਆ, ਜਿਹੜੇ ਉਹਨੂੰ ਗੰਨਮੈਨ ਮਿਲੇ ਹੋਏ ਨੇ, ਕਹਿੰਦੇ ਸੈਂਟਰ ਸਰਕਾਰ ਨੇ ਦਿੱਤੇ ਹੋਏ ਨੇ, ਉਹਨਾਂ ਗੰਨਮੈਨਾਂ ਨੇ ਹਥਿਆਰਾਂ ਦੇ ਜ਼ੋਰ ਦੇ ਉੱਪਰ ਜਿਹੜਾ OP ਰਾਣਾ ਉੱਥੋਂ ਭਜਾਤਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਮਤਲਬ ਹਾਈ ਪ੍ਰੋਫਾਈਲ ਡਰਾਮਾ ਹੀ ਬੀਤ ਗਿਆ ਕਿ ਵਿਜੀਲੈਂਸ ਦੀ ਹਾਜ਼ਰੀ 'ਚ ਵਿਜੀਲੈਂਸ ਹੈੱਡਕੁਆਟਰ 'ਚੋਂ ਮੇਨ ਮੁਲਜ਼ਮ ਹੀ ਫਰਾਰ ਹੋ ਗਿਆ। ਹਾਲਾਂਕਿ ਤਿੰਨ ਮੁਲਜ਼ਮ ਜਿਹੜੇ ਨੇ ਪਿਓ ਪੁੱਤਰ ਰਾਘਵ ਤੇ ਵਿਕਾਸ ਗੋਇਲ ਔਰ ਅੰਕਿਤ ਵਾਲਾ, ਉਹਨਾਂ ਨੂੰ ਜੇਲ੍ਹ ਜਾਂ ਰਿਮਾਂਡ 'ਤੇ ਭੇਜਿਆ ਗਿਆ। ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਹੁਣ ਠੁੱਸ ਹੋ ਜਾਣਾ, ਕਿਉਂਕਿ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਵੀ ਇਸ ਮਾਮਲੇ 'ਚ ਇਨਵੋਲਵ ਜਿਹੜਾ ਉਹਦੇ ਵੀ ਖਦਸ਼ੇ ਨੇ, ਪਰ ਭਾਜਪਾ ਵੀ ਕੋਈ ਦੁੱਧ ਧੋਤੀ ਇਸ ਮਾਮਲੇ 'ਚ ਨਜ਼ਰ ਨਹੀਂ ਆਉਂਦੀ, ਕਿਉਂਕਿ ਰਾਘਵ ਗੋਇਲ ਦੀਆਂ ਤਸਵੀਰਾਂ ਤਾਂ ਕੱਲ੍ਹ ਦੀਆਂ ਹੀ ਜਨਤਕ ਹੋਈਆਂ ਫਿਰਦੀਆਂ ਨੇ
0: ਜੀ। ਕਹਿੰਦੇ ਚੀਨ ਦੀ ਏਜੰਟ ਨਿਕਲੀ, ਅਮਰੀਕੀ ਮੇਅਰ ਦੋਸ਼ ਕੀਤਾ ਸਵੀਕਾਰ, ਚੱਕ ਦੋ ਫੱਟੇ। ਅਤੇ ਨਾਲ ਦੀ ਨਾਲ ਕਹਿੰਦੇ ਸਕਾਟਲੈਂਡ ਕੈਲੀਫੋਰਨੀਆ ਦੇ ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਦੇ ਫਾਊਂਡਰ ਨੂੰ ਗੈਰ ਕਾਨੂੰਨੀ ਹਥਿਆਰਾਂ ਅਤੇ ਵਪਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਹੋ ਗਈ ਹੈ ਜੀ। ਹਰ ਘੰਟੇ 17 ਕੈਨੇਡੀਅਨ ਕਰਜ਼ਾ ਚੁਕਾਉਣ ਤੋਂ ਹੋ ਰਹੇ ਨੇ ਅਸਮਰੱਥ। ਅਤੇ ਨਾਲ ਦੀ ਨਾਲ ਨਵੇਂ ਬਹੁਰਾਸ਼ਟਰੀ ਰੱਖਿਆ ਬੈਂਕ ਦੇ ਮੁੱਖ ਦਫ਼ਤਰ ਲਈ ਟੋਰਾਂਟੋ ਸਭ ਤੋਂ ਉੱਤਮ ਸ਼ਹਿਰ ਫੋਰਡ ਸਾਹਿਬ ਕਹਿੰਦੇ ਨੇ। ਪਰਮਿੰਦਰ ਜੀ ਕਰ ਲਓ ਫਿਰ ਹੈਡਲਾਈਨਸ ਹੁਣ ਤੋਂ, ਬਸ ਇਹੀ ਕੁਛ ਅੱਜ ਤਾਂ।
13: ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਉੱਤੇ ਫਾਇਰਿੰਗ, ਹਰਿਆਣਾ ਦੇ ਪਿੰਡ ਗੋਂਡਰ 'ਚ ਗੁਰਪ੍ਰਤਾਪ ਸਿੰਘ ਕੰਗ ਦੇ ਘਰ ਉੱਤੇ ਚੱਲੀਆਂ ਗੋਲੀਆਂ। ਗੈਂਗਸਟਰ ਲਾਰੈਂਸ ਵਿਸ਼ਰੋਈ ਨੇ ਚੁੱਕੀ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ, ਪੱਕੀ ਸਿਆਸਤ, ਆਪ ਆਗੂਆਂ ਨੇ ਭਾਜਪਾ ਉੱਤੇ ਲਾਏ ਸੰਗੀਨ ਇਲਜ਼ਾਮ। ਗੁਰਦਾਸਪੁਰ ਦੇ ਪਿੰਡ ਨੈਣੇ ਕੋਟ 'ਚ ਜ਼ਮੀਨ ਵਿਵਾਦ ਬਣਿਆ ਜਾਨਲੇਵਾ, 9 ਏਕੜ ਜ਼ਮੀਨ ਦੇ ਝਗੜੇ 'ਚ ਵੱਡੇ ਭਰਾ ਨੇ ਛੋਟੇ ਭਰਾ ਭਰਜਾਈ ਨੂੰ ਗੋਲੀਆਂ ਨਾਲ ਭੁੰਨਿਆ। ਕੋਟਕਪੂਰਾ ਫਾਇਰਿੰਗ ਮਾਮਲਾ, ਸੁਖਵੀਰ ਬਾਦਲ ਵੀਡੀਓ ਕਾਨਫਰੰਸਿੰਗ ਜ਼ਰੀਏ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼, ਪਰਮਰਾਜ ਸਿੰਘ ਉਮਰਾਨਾ ਨੰਗਲ, ਚਰਨਜੀਤ ਸ਼ਰਮਾ, ਅਮਰ ਸਿੰਘ ਚਹਿਲ ਤੇ ਸੁਖਵਿੰਦਰ ਸਿੰਘ ਮਾਨ ਨਿੱਜੀ ਤੌਰ ਤੇ ਹੋਏ ਪੇਸ਼। ਮਾਣਹਾਨੀ ਕੇਸ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ 'ਚ ਵਿਕਰਮ ਮਜੀਠੀਆ ਨੇ ਲਵਾਈ ਹਾਜ਼ਰੀ। ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਵਾਈ, ਭਗਵੰਤ ਮਾਨ ਸਰਕਾਰ ਨੇ ਸੁਰੱਖਿਆ ਸੰਬੰਧੀ ਜਵਾਬ ਦੇਣ ਲਈ ਹਾਈਕੋਰਟ ਤੋਂ ਮੰਗਿਆ 3 ਹਫ਼ਤੇ ਦਾ ਸਮਾਂ। ਮੰਤਰੀ ਸੰਜੀਵ ਅਰੋੜਾ ਨੇ ਗ੍ਰਿਫਤਾਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ 'ਚ ਦਿੱਤੀ ਚੁਣੌਤੀ, ਨਹੀਂ ਮਿਲੀ ਰਾਹਤ, ਅਗਲੀ ਸੁਣਵਾਈ 14 ਮਈ ਨੂੰ। CM ਭਗਵੰਤ ਮਾਨ ਅੱਜ ਦਿੱਲੀ 'ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਜਾਰੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਗੇ ਵੀ ਉਠਾਉਣਗੇ ਪੰਜਾਬ ਦੇ ਖੇਤੀ ਮਸਲੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੇਂ ਜਵਾਬ ਦੇ ਨਤੀਜਿਆਂ 'ਚ ਕੁੜੀਆਂ ਦੀ ਬੱਲੇ ਬੱਲੇ, ਮਾਨਸਾ ਦੀ ਸੁਪਨੀਤ ਪਹਿਲੇ, ਲੁਧਿਆਣਾ ਦੀਆਂ ਸੁਹਾਨੀ ਚੌਹਾਨ ਤੇ ਦਿਵਾਂਸ਼ੀ ਰਹੀਆਂ ਕਰਮਵਾਰ ਦੂਜੇ ਅਤੇ ਤੀਜੇ ਨੰਬਰ ਉੱਤੇ ਜੀ।
0: ਅਮਰੀਕਾ ਕੈਨੇਡਾ ਵਿੱਚ ਟਰੱਕਾਂ ਦੀ ਵੱਡੇ ਪੱਧਰ ਤੇ ਚੈਕਿੰਗ ਆਰੰਭ ਹੋ ਗਈ ਹੈ ਜੀ, ਟਰੰਪ ਦੇ ਆਉਣ ਮਗਰੋਂ ਪਹਿਲੀ ਬਾਹਰ ਵਧੇ ਕੈਨੇਡਾ ਵਾਲਿਆਂ ਦੇ ਅਮਰੀਕਾ 'ਚ ਗੇੜੇ, ਕੈਨੇਡਾ ਵਾਲਿਆਂ ਦੇ ਸਿਰ ਚੜਿਆ 2.6 ਟ੍ਰਿਲੀਅਨ ਡਾਲਰ ਦਾ ਕਰਜ਼ਾ, ਪਰ ਕਹਿੰਦੇ ਅਸੀਂ ਉੱਧਰ ਪੈਸੇ ਦੇਣਾ ਨਹੀਂ ਹਟਣਾ। ਪ੍ਰਵੀਨ ਜੀ ਸੋ ਮਚ, ਥੈਂਕ ਯੂ, ਨੂੰ ਜੋੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਿਲਕੁਲ, ਲਵ ਯੂ ਸਾਰਿਆਂ ਨੂੰ ਭਾਈ, ਲਓ ਨਜ਼ਾਰੇ, ਖਾਓ ਪਿਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਡੋਨਟ ਡਰਿੰਕ ਐਂਡ ਡਰਾਈਵ, ਅਤੇ ਆਪਾਂ ਚੱਲੀਏ ਘਰਾਂ ਨੂੰ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਦੋ ਇਜਾਜ਼ਤ। ਭੁਪਿੰਦਰ ਭਾਅ ਜੀ, ਕੱਲ੍ਹ ਨੂੰ ਪੱਕਾ ਤੁਹਾਡਾ ਗੀਤ ਲਾਊਂਗਾ, ਕੱਢਿਆ ਹੋਇਆ ਮੇਰਾ ਅੱਜ। ਥੈਂਕ ਯੂ ਸੋ ਮਚ, ਜੁੜਦੇ ਹਾਂ ਪ੍ਰੋਗਰਾਮ 'ਚ, ਬਹੁਤ ਵਧੀਆ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਸ਼ਹਿ ਪਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਸਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: हुंदा जी डिफरेंस की परचेज प्राइस की है, अप्रेज्ड वैल्यू की हैगी है। सो अप्रेज्ड वैल्यू बेसिकली डिफरेंट भी हो सकती है एज कंपेयर टू साडा जिहड़ा परचेज प्राइस हैगा।
1: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ ਜੇ ਵੱਧ ਆ ਜਾਵੇ ਪ੍ਰਾਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ, ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ, ਜਿਹੜੇ ਪਹਿਲਾਂ ਪ੍ਰਾਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰਾਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ, ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ। ਸੋ ਰਸ਼ਮੀ ਜੀ, ਹਾਂਜੀ
0: ਬਿਲਕੁਲ ਜੀ, ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ, ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹ ਜੀ ਵੀ ਮਾਰਕੀਟ ਸੀਗੀ, ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਐਗਜ਼ਾਮਪਲ ਦੇ ਤੌਰ ਤੇ ਕਿ 8 ਲੱਖ ਦਾ ਘਰ ਕਿਸੇ ਨੇ ਬੁੱਕ ਕੀਤਾ ਸੀ, $1 million ਦੀ ਮੇਰੀ ਵੈਲਿਊ ਆਈ, ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ, ਮਤਲਬ 8 ਲੱਖ ਤੱਕ ਦਾ ਲੋਨ ਲੈ ਦਿੱਤਾ, 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ। ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘਟ ਕੇ ਆ ਰਹੇ ਨੇ, ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ। ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ, ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ। ਸੋ ਅਗਰ ਇਹੋ ਜੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ। ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ, ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਇਕੁਇਟੀ ਹੈਗੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰਾਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ 'ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ 'ਚ ਪਾ ਸਕੀਏ। ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ। ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ, ਈਵਨ ਇਫ ਤੁਹਾਡਾ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਸ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, 647-549-4499। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ।
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀ ਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 9054595533,
3: 9054595533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Doppelsand, Jop, Asas, Duasas, Hebisas, Nadet, Hose, Bisas, Bole, Sonehal, Sasilkal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
1: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਜੀ ਹਾਂ, ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਕਿਨਮਿਨ ਦੇ ਇਸ ਸਵੇਰ ਦੇ ਵਿੱਚ ਆਪ ਸਭ ਦਾ ਨਿੱਘਾ ਨਿੱਘਾ ਸਵਾਗਤ ਹੈ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 8 degrees Celsius ਹੈ ਜਿਹੜਾ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 15 degrees ਨੂੰ ਛੂਹੇਗਾ। ਇਹ ਜਿਹੜੀ ਕਿਨਮਿਨ ਹੈ ਹੋਰ 1-2 ਘੰਟੇ ਪੈਣੀ ਹੈ, ਉਸ ਤੋਂ ਬਾਅਦ ਹੈ ਜਿਹੜਾ ਬੱਦਲਵਾਈ ਰਹੇਗੀ, ਪਰ ਸੂਰਜ ਵੀ ਹੈ ਜਿਹੜਾ ਦੁਪਹਿਰ ਨੂੰ ਦਰਸ਼ਨ ਦੇਣਗੇ। ਸੋ ਅੱਜ ਦਾ ਮੌਸਮ ਦਾ ਹਾਲ ਚਾਲ ਇਹ ਰਿਹਾ, ਅਤੇ ਬਾਕੀ ਅੱਜ ਬੁੱਧਵਾਰ ਦਿਨ ਹੈ, ਬੁੱਧਵਾਰ ਨੂੰ ਇਹੀ ਹੁੰਦਾ ਵੀ ਲਓ ਜੀ ਵਿਗੜੇ ਗਿਆ। ਹਾਂਜੀ, ਬਸ ਹੁਣ ਮੈਜੋਰਟੀ ਹੈ ਜਿਹੜਾ ਲੰਘ ਜਾਂਦੇ ਆ ਟਾਈਮ, ਅਤੇ ਫਿਰ ਕੀ ਹੈ ਵੀ ਫਿਰ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਇੱਦਾਂ ਹੁੰਦਾ ਵੀ ਵੀਕਐਂਡ ਹੈ ਜਿਹੜਾ ਆਉਣ ਵਾਲਾ, ਨਾਲੇ ਇਸ ਵਾਰ ਤਾਂ ਲੌਂਗ ਵੀਕਐਂਡ ਹੈ ਜਿਹੜਾ ਉਹ ਆ ਰਿਹਾ। ਜ਼ਰੂਰੀ ਨਹੀਂ ਕਿ ਹਰ ਸਮੇਂ ਜ਼ੁਬਾਨ 'ਤੇ ਰੱਬ ਦਾ ਨਾਂ ਹੀ ਆਵੇ, ਉਹ ਸਮਾਂ ਵੀ ਭਗਤੀ ਤੋਂ ਘੱਟ ਨਹੀਂ ਜਦ ਇੱਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ। ਠੀਕ ਹੈ, ਪਰ ਮੈਂ ਕਈ ਵਾਰ ਕਹਿੰਦੇ ਜੀ ਹੈਲਪ ਬੜੀ ਕੀਤੀ ਸੀਗੀ, ਉਂਗਲੀ ਫੜਾਈ ਸੀ, ਅਗਲੇ ਨੇ ਬਾਂਹ ਫੜ ਲਈ, ਇਹਦਾ ਆਮ ਹੈ ਜਿਹੜਾ ਸੁਣਨ ਨੂੰ ਮਿਲਦਾ ਹੈ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਲਪ ਕੀਤੀ ਹੈ, ਅਤੇ ਸ਼ੁਕਰਾਨਾ ਕਰੋ ਵੀ ਤੁਸੀਂ ਹੈ ਜਿਹੜੀ ਸਾਡੀ ਹੈਲਪ ਕੀਤੀ ਹੈ, ਕੋਈ ਜ਼ਰੀਆ ਬਣ ਕੇ ਤੁਸੀਂ ਸਾਡੀ ਹੈਲਪ ਕੀਤੀ ਹੈ, ਅਤੇ ਜਿੰਨੀ ਕੁ ਹੈਲਪ ਮਿਲ ਜਾਵੇ ਉਹਦੇ ਵਿੱਚ ਹੀ ਹੈ ਜਿਹੜਾ ਖੁਸ਼ ਰਹਿਣਾ ਚਾਹੀਦਾ ਹੈ। ਧੰਨ ਗੁਰੂ ਰਾਮਦਾਸ ਜੀ, ਰੱਖਣਾ ਗਰੀਬ ਦੀ ਲਾਜ ਜੀ, ਨਾ ਕਰੀਓ ਕਿਸੇ ਦਾ ਮੁਹਤਾਜ ਜੀ, ਮੈਨੂੰ ਆਸਰਾ ਤੁਹਾਡਾ ਮੇਰੇ ਧੰਨ ਗੁਰੂ ਰਾਮਦਾਸ ਜੀ। ਕਿਆ ਬਾਤ ਹੈ, ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਰੱਬ ਬਿਨਾਂ ਖੰਭਾਂ ਤੋਂ ਵੀ ਹੈ ਜਿਹੜਾ ਉੱਚੀਆਂ ਉਡਾਰੀਆਂ ਲਵਾ ਦਿੰਦਾ ਹੈ। ਜੇ ਕੋਈ ਤੁਹਾਡੇ ਨਾਲ ਚਾਲਾਂ ਚੱਲਦਾ ਹੈ ਤਾਂ ਘਬਰਾਇਆ ਨਾ ਕਰੋ, ਕਿਉਂਕਿ ਸੱਚੇ ਬੰਦੇ ਦੀ ਬਾਜ਼ੀ ਹਮੇਸ਼ਾ ਪਰਮਾਤਮਾ ਦੇ ਹੱਥ ਹੁੰਦੀ ਹੈ। ਸਬਰ ਰੱਖ ਕੇ ਉਸ ਦੀ ਕਲਾ ਵਰਤਦੀ ਦੇਖੋ, ਭਾਵੇਂ ਦੇਰੀ ਨਾਲ ਹੀ ਅਹਿਸਾਸ ਹੋਵੇ, ਪਰ ਤੁਸੀਂ ਦੇਖੋਗੇ ਕਿ ਉਸ ਪਰਮਾਤਮਾ ਦੇ ਫੈਸਲੇ ਬਹੁਤ ਹੀ ਸੋਹਣੇ ਹੁੰਦੇ ਨੇ। ਚਲਾਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਰੱਬ ਕਿਸੇ 'ਤੇ ਵੀ ਮਾੜਾ ਸਮਾਂ ਨਹੀਂ ਲਿਆਉਂਦਾ, ਉਹ ਤਾਂ ਬੰਦੇ ਨੂੰ ਕੁਝ ਘੜੀਆਂ ਔਖੇ ਸਮੇਂ ਵਿੱਚ ਪਾ ਕੇ ਆਪਣੇ ਬੇਗਾਨਿਆਂ ਦੀ ਪਹਿਚਾਣ ਹੈ ਜਿਹੜੀ ਉਹ ਕਰਵਾਉਂਦਾ ਹੈ। ਕਿਆ ਬਾਤ ਹੈ ਜੀ, ਅਤੇ ਕੱਲ੍ਹ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਹੈ ਜਿਹੜੇ ਉਹ ਰਹਿ ਗਏ ਸੀਗੇ, ਅਤੇ ਮੈਂ ਮਾਫ਼ੀ ਮੰਗਦਾ। ਹਰਮਨ ਜੀ ਹੋਣਾ ਦਾ ਮੈਸੇਜ ਆ, ਖੁਸ਼ੀਆਂ ਵੀ ਉਹਨਾਂ ਨਾਲ ਸਾਂਝੀਆਂ ਕਰੋ ਜੋ ਤੁਹਾਡੀਆਂ ਖੁਸ਼ੀਆਂ ਵੇਖ ਖੁਸ਼ ਹੋਣ। ਕਿਆ ਬਾਤ ਹੈ, ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਰ ਕਨ। ਬਹੁਤ ਬਹੁਤ ਧੰਨਵਾਦ ਹਰਮਨ ਜੀ। ਕਹਿੰਦੇ ਕਿਸੇ ਅੰਨੇ ਨੂੰ ਅੱਖਾਂ ਦੇ ਦੇਣਾ ਵੱਡੀ ਗੱਲ ਹੈ, ਪਰ ਉਸ ਤੋਂ ਵੀ ਵੱਡੀ ਗੱਲ ਹੈ, ਰਾਜ਼ ਦੀ ਗੱਲ ਇਹ ਹੈ, ਅੱਖਾਂ ਵਾਲਿਆਂ ਨੂੰ ਵੇਖਣ ਦੀ ਕਲਾ ਦੇ ਦੇਣੀ। ਇਹ ਓਸ਼ੋ ਸਾਹਿਬ ਹੈ ਜਿਹੜਾ ਇਹ ਕਹਿੰਦੇ ਸੀਗੇ। ਅਹਿਸਾਸ, ਜਿਨ੍ਹਾਂ ਨੂੰ ਅਹਿਸਾਸ ਹੁੰਦਾ ਉਹ ਚੁੱਪ ਵਿੱਚ ਵੀ ਦਰਦ ਪੜ੍ਹ ਲੈਂਦੇ ਨੇ, ਅਤੇ ਜਿਨ੍ਹਾਂ ਨੂੰ ਪਰਵਾਹ ਨਹੀਂ ਹੁੰਦੀ ਉਹਨਾਂ ਲਈ ਚੀਕਾਂ ਵੀ ਸਿਰਫ ਆਵਾਜ਼ ਬਣ ਕੇ ਰਹਿ ਜਾਂਦੀਆਂ ਨੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਰ। ਤੁਹਾਡੇ ਜਿਹੜੇ ਮੈਸੇਜ ਆ ਰਹੇ ਨੇ, ਮੁਲਤਾਨੀ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ, ਥੈਂਕ ਯੂ ਸੋ ਮੱਚ ਜੀ। ਰੇਸ਼ਮ ਭਾਅ ਜੀ ਹੋਣਾ ਦਾ ਮੈਸੇਜ ਆਇਆ, ਗੁੱਡ ਮਾਰਨਿੰਗ, ਹੈਪੀ ਵੈਡਨਸਡੇ, ਮੇ ਯੋਰ ਵੈਡਨਸਡੇ ਬੀ ਫਿਲਡ ਵਿਦ ਗੋਡਸ ਗ੍ਰੇਸ, ਯੋਰ ਹਾਰਟ ਬੀ ਫਿਲਡ ਵਿਦ ਗ੍ਰੈਟੀਟਿਊਡ, ਐਂਡ ਯੋਰ ਡੇ ਬੀ ਫਿਲਡ ਵਿਦ ਬਲੈਸਿੰਗਸ। ਤੁਹਾਡਾ ਵੀ ਸਾਰਿਆਂ ਦਾ ਇਸੇ ਤਰ੍ਹਾਂ ਦਿਨ ਲੰਘੇ ਜੀ। ਵਰਿੰਦਰ ਜੀ, ਕਿਆ ਬਾਤ ਹੈ ਵਰਿੰਦਰ ਜੀ, ਬੜੀ ਦੇਰ ਬਾਅਦ ਹੈ ਜਿਹੜਾ ਤੁਹਾਡਾ ਮੈਸੇਜ ਆਇਆ। ਗੁੱਡ ਮਾਰਨਿੰਗ ਭਾਅ ਜੀ, ਲਿਸਨਿੰਗ ਟੂ ਦਾ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਤੇ ਲਖਵਿੰਦਰ ਭਾਅ ਜੀ ਹੁਣਾਂ ਦਾ ਗੁੱਡ ਮਾਰਨਿੰਗ ਦਾ ਮੈਸੇਜ, ਮੈਂ ਕਹਿੰਦਾ ਲਖਵਿੰਦਰ ਭਾਅ ਜੀ ਹੈ ਜਿਹੜਾ ਬਿਨਾਂ ਨਾਗੇ ਆ ਜਿਹੜੇ, ਇਹਨਾਂ ਦੇ ਗੁੱਡ ਮਾਰਨਿੰਗ ਦਾ ਮੈਸੇਜ ਆਉਂਦਾ ਹੀ ਆਉਂਦਾ ਆ। 32-19 ਤੋਂ ਵੀ ਆਇਆ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ। 0981 ਗੁੱਡ ਮਾਰਨਿੰਗ ਜੀ, ਵਿਕਰਮ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ। ਗਗਨਜੀਤ ਹੁਣਾਂ ਦਾ ਮੈਸੇਜ ਹੁਣੇ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਕੀਪ ਲਿਸਨਿੰਗ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਅੱਜ ਬੁੱਧਵਾਰ ਹੈ, ਬੁੱਧਵਾਰ ਵਾਲੇ ਦਿਨ ਹੈ ਜਿਹੜਾ ਕੋਸ਼ਿਸ਼ ਹੁੰਦੀ ਹੈ ਵੀ ਸੱਭਿਆਚਾਰ ਦੀ ਪਟਾਰੀ ਦੇ ਵਿੱਚੋਂ ਕੁਛ ਨਾ ਕੁਛ ਲੈ ਕੇ ਆਵੇ, ਹਲਕੀ ਫੁਲਕੀ ਗੱਲਬਾਤ, ਅਤੇ ਨਾਲ ਦੀ ਨਾਲ ਜਿਹੜੀਆਂ ਸਾਡੇ ਆਲੇ ਦੁਆਲੇ ਜਾਂ ਲੋਕਲ ਦੀਨ ਦੁਨੀਆ ਦੀਆਂ ਖਬਰਾਂ, ਉਹਨਾਂ ਦੀਆਂ ਹੈਡਲਾਈਨਸ ਦੇ ਉੱਤੇ ਹੈ ਜਿਹੜਾ ਮੈਂ ਚਾਨਣਾ ਪਾਉਂਦਾ। 1-2 ਵਿਸ਼ੇ ਹੈ ਉਹਦੇ 'ਤੇ ਵੀ, ਜੇ ਤੁਸੀਂ ਚਾਹੋ ਤਾਂ ਆਪਣੀ ਆ ਜਿਹੜੇ ਵਿਚਾਰ ਹੈ ਜਿਹੜੇ ਉਹ ਆਪਣੇ ਰੱਖ ਸਕਦੇ ਹੋ। ਸੋ ਉਹਨਾਂ ਵਿਸ਼ਿਆਂ ਦੇ ਉੱਤੇ ਵੀ ਹੈ ਜਿਹੜੀ ਮੈਂ ਗੱਲਬਾਤ ਕਰਾਂਗਾ। ਮੈਂ ਹੈਰਾਨ ਹੋ ਗਿਆ, ਕਹਿੰਦੇ ਸਟੈਟ ਕੈਨੇਡਾ ਦੇ ਵੱਲੋਂ ਆ ਜਿਹੜੇ ਅੰਕੜੇ ਜਾਰੀ ਕੀਤੇ ਗਏ ਵੀ ਕਿਹੜਾ ਇਹੋ ਜਿਹਾ ਪ੍ਰੋਵਿੰਸ ਹੈ ਜਿਸ ਦੇ ਲੋਕ ਆ ਜਿਹੜਾ ਕਹਿ ਰਹੇ ਨੇ ਵੀ ਭਾਈ ਅਸੀਂ ਆ ਜਿਹੜੇ ਪੂਰੇ ਸੈਟਿਸਫਾਈਡ ਹੈ ਆਪਣੀ ਜ਼ਿੰਦਗੀ ਤੋਂ। ਹਾਂਜੀ, ਅਤੇ ਉਹ ਪ੍ਰੋਵਿੰਸ ਹੈ ਜਿਹੜਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਕੱਲ੍ਹ ਦੀ ਆ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ। ਸੋ ਇਹੋ ਜਿਹਾ ਇੱਕ ਪ੍ਰੋਵਿੰਸ ਜਿਹਦੇ ਮਤਲਬ ਪਰਸੈਂਟੇਜ ਆ ਜਿਹੜੀ ਸਭ ਤੋਂ ਜ਼ਿਆਦਾ ਆ ਉਸ ਪ੍ਰੋਵਿੰਸ ਦੀਆਂ,
ਉਹਦੇ ਵਿੱਚ ਜਿਹੜੇ ਲੋਕਾਂ ਨੇ ਕਿਹਾ ਵੀ ਅਸੀਂ ਆ ਜਿਹੜੇ ਲਾਈਫ ਸੈਟਿਸਫੈਕਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਆ ਜਿਹੜੇ ਬਹੁਤ ਜ਼ਿਆਦਾ ਸੈਟਿਸਫਾਈਡ ਹਾਂ। ਤੁਸੀਂ ਗੈਸ ਵਰਕ ਕਰ ਸਕਦੇ ਹੋ ਵੀ ਉਹ ਕਿਹੜਾ ਪ੍ਰੋਵਿੰਸ ਹੈ, ਅਤੇ ਅੱਛਾ ਇੱਕ ਤਾਂ ਜਿਹੜਾ ਹਾਈਐਸਟ, ਠੀਕ ਹੈ ਜੀ, ਇੱਕ ਲੋਐਸਟ ਹੈ, ਜਿਸ ਸੂਬੇ ਦੇ ਲੋਕ ਕਹਿ ਰਹੇ ਹੈ ਵੀ ਉਹਨਾਂ ਨੇ ਸਭ ਤੋਂ ਵੱਧ ਪਰਸੈਂਟੇਜ ਇਹ ਆਈ ਹੈ ਵੀ ਭਾਈ ਅਸੀਂ ਆ ਜਿਹੜੀ ਆਪਣੀ ਜ਼ਿੰਦਗੀ ਤੋਂ ਆ ਜਿਹੜੇ ਸੰਤੁਸ਼ਟ ਨਹੀਂ ਹੈਗੇ ਇਸ ਸੂਬੇ ਦੇ ਵਿੱਚ, ਲਾਈਫ ਸੈਟਿਸਫੈਕਸ਼ਨ ਹੈ ਜਿਹੜੀ ਉਹ ਕਹਿੰਦੇ ਵੀ ਸਾਡੀ ਨਹੀਂ ਹੈਗੀ ਇੰਨੀ। ਸੋ ਦੋ ਇਹ ਸੂਬੇ ਹੈ ਜਿਨ੍ਹਾਂ 'ਤੇ ਤੁਸੀਂ ਗੈਸ ਵਰਕ ਕਰ ਸਕਦੇ ਹੋ, ਤਾਂ ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਹੋ 905-673-3337 ਦੇ ਉੱਤੇ। ਸੋ ਸਟੈਟ ਕੈਨੇਡਾ ਦੀ ਰਿਪੋਰਟ ਹੈ ਜਿਹੜੀ ਇਹ ਪਬਲਿਸ਼ ਹੋਈ ਹੈ, ਅਤੇ ਕੰਪੈਰੀਜ਼ਨ ਹਰ ਸਾਲ ਦੇ ਨਾਲ ਕੀਤਾ ਜਾਂਦਾ, ਸੈਕਿੰਡ ਕੁਆਟਰ ਆਫ 2024 ਅਤੇ ਸੈਕਿੰਡ ਕੁਆਟਰ ਆਫ 2025 ਦੇ ਵਿੱਚ ਹੈ ਜਿਹੜਾ ਲੋਕਾਂ ਤੋਂ ਆ ਜਿਹੜੇ ਇਹ ਪੋਲਿੰਗ ਲਈ ਗਈ ਵੱਖ ਵੱਖ ਸੂਬੇ ਜਿੰਨੇ ਵੀ ਓਨਟਾਰੀਓ ਦੇ ਹੈਗੇ ਆ, ਵੀ ਦੇਖੀਏ ਭਾਈ ਕਿਸ ਪ੍ਰੋਵਿੰਸ ਦੇ ਲੋਕ ਹੈ ਜਿਹੜੇ ਉਹ ਆਪਣੇ ਆਪ ਨੂੰ ਸਭ ਤੋਂ ਵੱਧ ਸੁਖੀ ਅਤੇ ਸੰਤੁਸ਼ਟ ਹੈ ਜਿਹੜਾ ਉਹ ਮੰਨਦੇ ਨੇ। ਬਾਕੀ US ਨੇ ਹੁਣ ਤੱਕ 35.5 ਬਿਲੀਅਨ ਡਾਲਰ ਦੇ ਜਿਹੜੇ ਟੈਰਿਫ ਹੈ ਜਿਹੜੇ ਰੀਫੰਡ ਵਾਸਤੇ ਆ ਜਿਹੜੇ ਉਹ ਫਾਈਨਲਾਈਜ਼ ਆ ਜਿਹੜੇ ਕਰ ਦਿੱਤੇ ਨੇ। ਚਲੋ ਜੀ, ਕਿਆ ਬਾਤ ਹੈ। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਤੇ ਲਾਈਸੈਂਸਿੰਗ ਇੱਕ ਬਹੁਤ ਵੱਡੀ ਪ੍ਰੋਬਲਮੈਟਿਕ ਓਨਟਾਰੀਓ ਦੇ ਵਿੱਚ ਹੈ, ਇਸ ਦਾ ਖੁਲਾਸਾ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ। ਅੰਡਰ ਕਵਰ ਹੈ ਜਿਹੜੇ ਬਣ ਕੇ ਆਡੀਟਰ ਜਨਰਲ ਦੇ ਜਿਹੜੇ ਅਧਿਕਾਰੀ ਹੈ ਉਹ ਲਾਇਸੈਂਸ ਲੈਣ ਵਾਸਤੇ ਓਨਟਾਰੀਓ ਦੇ ਵੱਖ ਵੱਖ ਜਿਹੜੇ ਪ੍ਰਾਈਵੇਟ ਕਾਲਜਸ ਹੈ ਉਹਨਾਂ ਦੇ ਵਿੱਚ ਪਹੁੰਚੇ, ਅਤੇ ਉੱਥੇ ਬਹੁਤ ਸਾਰੀਆਂ ਬੇਨਿਜ਼ਮੀਆਂ ਜਿਹੜੀਆਂ ਉਹ ਪਾਈਆਂ ਗਈਆਂ ਜੋ ਫਿਲਹਾਲ ਵੀ ਚੱਲ ਰਹੀਆਂ ਨੇ। ਇਸ 'ਤੇ ਟਰਾਂਸਪੋਰਟ ਮਿਨਿਸਟਰ ਜਿਹੜੇ ਓਨਟਾਰੀਓ ਦੇ ਪ੍ਰਮੇਸ਼ ਸਰਕਾਰੀ ਆ ਉਹਨਾਂ ਨੇ ਵੀ ਆਪਣੀ ਟਿੱਪਣੀ ਕੀਤੀ ਹੈ ਵੀ ਠੀਕ ਹੈ, ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਨੇ ਜੋ ਕਹਿ ਲਓ ਵੀ ਬਹੁਤ ਵੱਡੇ ਸਵਾਲ ਖੜ੍ਹੇ ਕਰਦੇ ਆ, ਅਤੇ ਅਸੀਂ ਆ ਜਿਹੜਾ ਉਹਨਾਂ ਚੀਜ਼ਾਂ ਦੇ ਉੱਤੇ ਆ ਜਿਹੜਾ ਉਹ ਕੰਮ ਕਰ ਰਹੇ ਨੇ। ਸੋ ਇਹ ਉਹਨਾਂ ਦਾ ਬਿਆਨ ਹੈ, ਅਤੇ ਉੱਥੇ ਹੀ ਆ ਜਿਹੜਾ ਅਪੀਲ ਪੁਲਿਸ ਵੱਲੋਂ ਆ ਜਿਹੜਾ ਜਨਹਿਤ ਦੇ ਵਿੱਚ ਆ ਜਿਹੜਾ ਜਾਰੀ ਕੀਤਾ ਗਿਆ ਸੰਦੇਸ਼, ਕਹਿੰਦੇ ਵੀ ਬਹੁਤ ਸਾਡੀਆਂ ਸਾਨੂੰ ਕਾਲਸ ਆ ਜਿਹੜੀਆਂ ਆਈਆਂ ਵੀ ਸਾਨੂੰ ਪੀਲ ਰੀਜਨਲ ਪੁਲਿਸ ਵੱਲੋਂ ਆ ਜਿਹੜੀਆਂ ਕਾਲਸ ਆਈਆਂ, ਅਤੇ ਅੱਛਾ ਉਹਨਾਂ ਤੋਂ ਜਦ ਪੁੱਛਿਆ ਗਿਆ ਵੀ ਕਿਹੜੇ ਨੰਬਰ ਤੋਂ ਕਾਲਾਂ ਆਈਆਂ, ਅਤੇ ਉਹਨਾਂ ਨੇ ਕਿਹਾ ਜੀ 905-453-3311 ਜੋ ਕਿ ਨੌਨ ਐਮਰਜੈਂਸੀ ਨੰਬਰ ਹੈਗਾ ਆ ਪੀਲ ਪੁਲਿਸ ਦਾ। ਅਤੇ ਇਹ ਜਿਹੜਾ ਨੰਬਰ ਆ ਓਬਵੀਅਸਲੀ ਆ ਜਿਹੜਾ ਇਸ ਨੂੰ ਆ ਜਿਹੜਾ ਕਹਿ ਲਓ ਵੀ ਸਪੂਫਡ ਹੈ ਜਿਹੜਾ ਕੀਤਾ ਗਿਆ ਕੰਪਿਊਟਰ ਰਾਹੀਂ ਆ ਜਿਹੜਾ ID ਜਾਂ ਇਹ ਨੰਬਰ ਆ ਜਿਹੜਾ ਚੋਰੀ ਕਰਕੇ ਆ ਜਿਹੜਾ ਵੱਖ ਵੱਖ ਜਿਹੜੇ ਪੀਲ ਰੈਜੀਡੈਂਟਸ ਹੈ ਉਹਨਾਂ ਨੂੰ ਫੋਲ ਕਰਕੇ ਇਹ ਦੱਸਿਆ ਜਾ ਰਿਹਾ ਵੀ ਭਾਈ ਅਸੀਂ ਔਫਿਸਰ ਹੈ, ਤੁਹਾਡੀ ਕੋਈ ਟਿਕਟ ਹੈ ਜਾਂ ਕੁਛ ਕਹਿ ਕੇ ਆ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ। ਸੋ ਇਸ ਕਰਕੇ ਜਿਹੜੇ ਮੋਸਟ ਵਲਨਰੇਬਲ ਨੇ ਉਹ ਪੁਲਿਸ ਸਾਵਧਾਨ ਰਹਿਣ, ਜਾਗਰੂਕ ਰਹਿਣ, ਜੇ ਇੱਦਾਂ ਦੀ ਕੋਈ ਪੀਲ ਪੁਲਿਸ ਵੱਲੋਂ ਕਾਲ ਆ ਰਹੀ ਹੈ ਉਹ ਕਹਿੰਦੇ ਵੀ ਤੁਸੀਂ ਆ ਜਿਹੜਾ ਸਾਨੂੰ ਆ ਜਿਹੜਾ ਸਾਡੇ ਨੰਬਰਾਂ 'ਤੇ ਕਾਲ ਕਰੋ ਅਤੇ ਇਸ ਚੀਜ਼ ਦੀ ਆ ਜਿਹੜੀ ਪੁਸ਼ਟੀ ਜ਼ਰੂਰ ਕਰੋ। ਇੱਕ ਕੌਂਡੋ ਡਿਵੈਲਪਰ ਆ ਜਿਹੜੇ ਉਹ ਬਾਇਰਸ ਲਈ ਆ ਇੱਕ ਨਵਾਂ ਪਲਾਨ ਲੈ ਕੇ ਆਏ ਨੇ, ਹੈਮਿਲਟਨ ਦੇ ਵਿੱਚ ਇਹ ਜਿਹੜਾ ਇਹ ਪ੍ਰੋਜੈਕਟ ਹੈ, ਅਤੇ 23-story ਇਹ ਬਿਲਡਿੰਗ ਹੈ ਹੈਮਿਲਟਨ ਦੇ ਡਾਊਨਟਾਊਨ ਦੇ ਵਿੱਚ, ਅਤੇ ਉਹ ਜਿਹੜਾ ਬਿਲਡਰ ਕਹਿ ਰਿਹਾ ਵੀ ਤੁਸੀਂ ਹਰ ਮਹੀਨੇ ਦਾ $1,000 ਦੇਣਾ ਅਗਲੇ 4 ਸਾਲ ਵਾਸਤੇ ਫੋਰ ਏ 1-bedroom ਹੈ ਜਿਹੜਾ। ਇਹੋ ਜਿਹੀਆਂ ਸਕੀਮਸ ਹੈ ਜਿਹੜੀਆਂ ਹੁਣ ਬਿਲਡਰਸ ਲੈ ਕੇ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਕੌਂਡੋ ਪ੍ਰੋਜੈਕਟਸ ਨੇ ਉਹ ਆ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇ ਪਰ ਵਿਕ ਨਹੀਂ ਰਹੇ। ਅਤੇ ਇੱਕ ਕੰਪਨੀ ਹੈ ਜੈਸਟਾ, ਉਸਨੇ ਜਿਹੜਾ 30 million ਦੇ ਕਰੀਬ ਹੈ ਜਿਹੜੇ ਟੋਰੋਂਟੋ ਡਾਊਨਟਾਊਨ ਦੇ ਵਿੱਚ ਕੌਂਡੋ ਯੂਨਿਟਸ ਹੈ ਜਿਹੜੇ ਬਾਏ ਕੀਤੇ ਆ, ਅਤੇ ਉਹਨਾਂ ਨੇ ਆਪਣਾ ਬਜਟ 500 million ਰੱਖਿਆ ਹੋਇਆ, 85-500 million ਦੇ ਜਿਹੜੇ ਕੌਂਡੋਸ ਹੈ ਜਿਹੜੇ ਉਹ ਟੋਰੋਂਟੋ ਏਰੀਆ ਦੇ ਵਿੱਚ ਬਾਏ ਕਰਨੇ ਆ। ਸੋ ਜੇ ਵੱਡੀਆਂ ਕੰਪਨੀਆਂ ਜਿਹੜੀਆਂ ਕੌਂਡੋਸ ਬਾਏ ਕਰ ਰਹੇ ਆ, ਅਤੇ ਆਉਣ ਵਾਲਾ ਸਮਾਂ ਜਿਹੜਾ ਕੌਂਡੋਸ ਮਾਰਕੀਟ ਵਾਸਤੇ ਕਿੱਦਾਂ ਦਾ ਹੋਵੇਗਾ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕੀ ਕੈਨੇਡਾ ਜਿਹੜਾ ਆ ਆਪਣੇ ਬ੍ਰੇਕਿੰਗ ਪੁਆਇੰਟ 'ਤੇ ਪਹੁੰਚ ਰਿਹਾ ਆ, ਕੈਨੇਡਾ ਕਹਿ ਲਓ ਜਾਂ ਕੈਨੇਡੀਅਨਸ ਕਹਿ ਲਓ, ਕਿਉਂਕਿ ਆ ਇਨਸੋਲਵੈਂਸੀ ਦੇ ਜਿਹੜੇ ਡਾਟਾ ਜਿਹੜੇ ਹੈ ਉਹ ਆਏ ਨੇ ਫਸਟ ਕੁਆਟਰ ਆਫ 2026, ਮਤਲਬ ਜੈਨ ਫੈਬ ਮਾਰਚ ਤੱਕ। ਹਾਂਜੀ, ਸੋ ਫਸਟ ਕੁਆਟਰ ਦੇ ਵਿੱਚ ਜਿਹੜੇ 37,121 ਕੈਨੇਡੀਅਨਸ ਹੈ ਜਿਹੜੇ ਉਹਨਾਂ ਨੇ ਇਨਸੋਲਵੈਂਸੀ ਹੈ ਜਿਹੜੀ ਉਹ ਫਾਈਲ ਕੀਤੀ ਹੈ, ਅਤੇ 2009 ਤੋਂ ਵੱਧ ਇਹ ਨੰਬਰਸ ਹੈ ਜਿਹੜੇ ਪਹੁੰਚੇ ਨੇ। ਅਤੇ ਉੱਥੇ ਹੀ ਹੈ, ਇੰਨੀ ਕੁ ਚੀਜ਼ ਦੇਖ ਕੇ ਕਈ ਵਾਰ ਜਿਹੜਾ ਹਾਈਲਾਈਟ ਕਰ ਦਿੱਤਾ ਜਾਂਦਾ ਵੀ ਭਾਈ ਬੈਂਕਰਪਸੀਆਂ ਜਿਹੜੀਆਂ ਬਹੁਤ ਹੋ ਰਹੀਆਂ ਨੇ,
ਪਰ ਜਦੋਂ ਇਸ ਰਿਪੋਰਟ ਨੂੰ ਆ ਜਿਹੜਾ ਪੂਰੀ ਤਰ੍ਹਾਂ ਪੜ੍ਹੋਗੇ ਤਾਂ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਜਿਹੜੀਆਂ 2009 ਦੇ ਵਿੱਚ ਜਿਹੜੀਆਂ ਉਸ ਵਕਤ ਰਿਸੈਸ਼ਨ ਆਇਆ ਸੀਗਾ ਵੀ ਜਿਹੜੀਆਂ ਬੈਂਕਰਪਸੀਜ਼ ਹੋਈਆਂ ਸੀ ਉਸ ਵਕਤ ਜਿਹੜੀਆਂ ਪਾਪੂਲੇਸ਼ਨ ਸੀਗੀਆਂ ਅਤੇ ਹੁਣ ਜਿੰਨੀ ਪਾਪੂਲੇਸ਼ਨ ਹੈ ਜੇ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਭ ਤੋਂ ਵੱਧ ਜਿਹੜੀਆਂ ਬੈਂਕਰਪਸੀਜ਼ ਹੈ ਜਿਹੜੀਆਂ ਉਹ 2009 ਦੇ ਵਿੱਚ ਹੀ ਆ ਜਿਹੜੀਆਂ ਹੋਈਆਂ ਸੀ ਜੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਚੈੱਕ ਕੀਤਾ ਜਾਵੇ। ਸੋ ਇਰਾਨ ਅਤੇ US ਦੇ ਵਿੱਚ ਜੋ ਇਸ ਟਾਈਮ ਹੈ ਜਿਹੜੀ ਹਜੇ ਜੰਗਬੰਦੀ ਚੱਲ ਰਹੀ ਹੈ ਪਰ ਉਹ ਹੈ ਜਿਹੜੀ ਬੜੀ ਹੀ ਕਹਿ ਲਓ ਵੀ ਇੱਕ ਬਰੀਕ ਲਾਈਨ ਦੇ ਉੱਤੇ ਟਿਕੀ ਹੋਈ ਹੈ। ਹਾਲੇ ਵੀ ਹੈ ਜਿਹੜੇ ਅਟੈਕ ਹੈ ਜਿਹੜੇ ਕਿਤੇ ਨਾ ਕਿਤੇ ਹੋ ਰਹੇ ਹੈ। ਕਹਿ ਰਹੇ ਸੀ ਪੈਂਟਾਗਨ ਓਫੀਸ਼ੀਅਲਸ ਹੈ ਜਿਹੜੇ ਉਹਨਾਂ ਦਾ ਬਿਆਨ ਆਇਆ ਵੀ 29 billion ਹੈ ਜਿਹੜਾ ਸੋ ਫਾਰ ਹੈ ਜਿਹੜਾ ਉਸ ਜੰਗ ਦੇ ਵਿੱਚ ਅਮੈਰੀਕਾ ਦਾ ਖਰਚਾ ਆ ਚੁੱਕਾ। ਪਹਿਲਾਂ ਜਿਹੜਾ ਆ ਉਹਦਾ 25 billion ਕਿਹਾ ਗਿਆ ਸੀਗਾ। ਸੋ ਮਤਲਬ 4 billion ਹੋਰ ਅਤੇ ਜਿਹੜੇ ਕੁਛ ਕੁ ਜਿਹੜੇ ਖਾਸ ਜਿਹੜੀ ਇਸ ਜੰਗ ਬਾਰੇ ਜਾਣਕਾਰੀ ਰੱਖਦੇ ਨੇ ਉਹ ਕਹਿੰਦੇ ਵੀ ਜਦੋਂ ਤੱਕ ਜੰਗ ਰੁਕੇਗੀ ਇਹ ਜਿਹੜਾ ਖਰਚਾ ਆ ਜਿਹੜਾ ਤਕਰੀਬਨ ਹੈ ਜਿਹੜਾ US ਨੂੰ 1 trillion ਦੇ ਕੋਲ ਪਵੇਗਾ। ਇਹੀ ਇਹੋ ਚੀਜ਼ ਹੈ ਜਿਹੜੀ ਇਰਾਕ ਦੇ ਦੌਰਾਨ ਵੀ ਹੋਈ ਸੀਗੀ। ਉਸ ਟਾਈਮ ਬੁਸ਼ ਸਾਹਿਬ ਸੀਗੇ ਅਤੇ ਉਹਨਾਂ ਨੇ ਆਪਣੇ ਇੱਕ ਸੈਕਟਰੀ ਨੂੰ ਹੈ ਜਿਹੜਾ ਫਾਇਰ ਕਰ ਦਿੱਤਾ ਸੀਗਾ ਕਿਉਂਕਿ ਸੈਕਟਰੀ ਨੇ ਅੰਦਾਜ਼ਾ ਲਾਇਆ ਸੀ ਵੀ ਭਾਈ ਜੇ ਆਪਾਂ ਇਰਾਕ 'ਤੇ ਜੰਗ ਕਰਦੇ ਹਾਂ ਇਰਾਕ ਦੇ ਉੱਤੇ ਹਮਲਾ ਕਰਦੇ ਹਾਂ ਅਤੇ ਉਹਦਾ ਜਿਹੜਾ US ਦਾ ਖਰਚਾ $200 billion ਆਵੇਗਾ। ਪਰ ਹੋਇਆ ਉਸ ਤੋਂ ਉਲਟ, ਉਹ ਜਿਹੜਾ ਖਰਚਾ ਸੀਗਾ ਉਹ US ਦੇ ਟੈਕਸ ਪੇਅਰਸ ਨੂੰ ਹੈ ਜਿਹੜਾ $5 trillion ਦਾ ਪਿਆ ਸੀਗਾ। ਸੋ ਇਹ ਉੱਦਾਂ ਤਾਂ ਜਿਹੜੇ US ਦੇ ਸਦਰ ਹੈ ਟਰੰਪ ਸਾਹਿਬ ਹੈ ਜਿਹੜੇ ਇਸ ਟਾਈਮ ਹੈ ਜਿਹੜੇ ਚਾਈਨਾ ਪਹੁੰਚਣ ਵਾਲੇ ਨੇ ਅਤੇ ਉਹਨਾਂ ਨੇ ਜਿਹੜਾ ਫਿਰ ਇੱਕ ਸੋਸ਼ਲ ਮੀਡੀਆ ਪੋਸਟ ਹੈ ਜਿਹੜੀ ਉਹ ਕੀਤੀ ਹੈ ਅਤੇ ਉਹਦੇ ਵਿੱਚ ਵੈਨਜ਼ੂਏਲਾ ਦੇ ਉੱਤੇ ਹੈ ਜਿਹੜਾ ਅਮੈਰੀਕਨ ਝੰਡਾ ਜਿਹੜਾ ਆ ਪਾਇਆ ਹੋਇਆ ਅਤੇ ਕਿਹਾ ਵੀ ਵੈਨਜ਼ੂਏਲਾ ਨੂੰ ਹੈ ਜਿਹੜਾ 51 states ਹੈ ਜਿਹੜਾ ਉਹ ਬਣਾਉਣਗੇ। ਮਤਲਬ ਉਹੀ ਚੀਜ਼ ਹੈ ਜਿਹੜੀ ਉਹਨਾਂ ਨੇ ਦੁਬਾਰਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੋ ਆਓ ਅੱਜ 2 ਕੁ ਵਿਸ਼ੇ ਹੈ ਉਹਨਾਂ ਵੱਲ ਚੱਲਦੇ ਆ। ਪਹਿਲਾਂ ਤਾਂ ਮੇਰਾ ਇਹ ਹੈ ਕਿ ਤੁਸੀਂ ਹੈ ਜਿਹੜਾ ਇਹ ਬੁੱਝ ਸਕਦੇ ਹੋ ਵੀ ਕੈਨੇਡਾ ਦਾ ਕਿਹੜਾ ਜਿਹੜਾ ਪ੍ਰੋਵਿੰਸ ਹੈ, ਕਿਹੜਾ ਇਹੋ ਜਿਹਾ ਸੂਬਾ ਆ ਜਿਹਦੇ ਲੋਕ ਹੈ ਜਿਹੜੇ ਸਭ ਤੋਂ ਵੱਧ ਤੁਹਾਨੂੰ ਲੱਗਦਾ ਵੀ ਸੰਤੁਸ਼ਟ ਰਹਿਣ ਹੋਣਗੇ ਜਾਂ ਫਿਰ ਜਿਹੜਾ ਉਹ ਹੈ ਜਿਹੜਾ ਜੋ ਉੱਥੇ ਲਾਈਫ ਸਟਾਈਲ ਜੀ ਰਹੇ ਨੇ ਉਹਦੇ ਵਿੱਚ ਖੁਸ਼ ਨੇ। ਸੋ ਤੁਸੀਂ ਇਹ ਜਿਹੜਾ ਅੰਦਾਜ਼ਾ ਲਾ ਸਕਦੇ ਹੋ ਵੀ ਕੈਨੇਡਾ ਦਾ ਇਹੋ ਜਿਹਾ ਕਿਹੜਾ ਪ੍ਰੋਵਿੰਸ ਹੈ ਜਿਹਦੇ ਲੋਕ ਹੈ ਸਭ ਤੋਂ ਵੱਧ ਹੈ ਜਿਹੜੇ ਸੈਟਿਸਫਾਈਡ ਨੇ ਆਪਣੀ ਲਾਈਫ ਨੂੰ ਲੈ ਕੇ, ਅਤੇ ਇਹੋ ਜਿਹਾ ਕਿਹੜਾ ਸੂਬਾ ਆ ਜਿਹਦੇ ਵਿੱਚ ਸਭ ਤੋਂ ਵੱਧ ਡਿਸਸੈਟਿਸਫੈਕਸ਼ਨ ਹੈ ਜਿਹੜੀ ਪਾਈ ਗਈ ਹੈ। ਸੋ ਤੁਸੀਂ ਅਜੇ ਅੰਦਾਜ਼ਾ ਲਾਉਣਾ ਤਾਂ ਜ਼ਰੂਰ ਲਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ, ਆਪਣੀ ਜਾਣਕਾਰੀ ਦੇ ਨਾਲ, ਜੋ ਆਪਣੀ ਤੁਹਾਡੀ ਸੋਚ ਹੈ ਜਾਂ ਸੂਝ ਬੂਝ ਕਹਿੰਦੀ ਹੈ ਉਹਦੇ ਮੁਤਾਬਕ ਹੈ ਜਿਹੜਾ ਤੁਸੀਂ ਇਹ ਜਿਹੜਾ ਅੰਦਾਜ਼ਾ ਲਾ ਸਕਦੇ ਹੋ। ਸਟੂਡੀਓ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰਕੇ ਜਿਹੜਾ ਦੱਸ ਸਕਦੇ ਹੋ। ਅਤੇ ਇੱਕ ਪਿੱਛੇ ਜਿਹੇ ਪ੍ਰੋਜੈਕਟ ਸਾਊਥ ਨੂੰ ਲੈ ਕੇ ਆ ਜਿਹੜੀ ਇੱਕ ਗੱਲਬਾਤ ਹੈ ਜਿਹੜੀ ਉਹ ਸਾਹਮਣੇ ਆਈ ਸੀ, ਹੁਣ ਆ ਜਿਹੜੀ ਹੋਰ ਇਹ ਆ ਰਹੀ ਹੈ ਵੀ ਪ੍ਰੋਜੈਕਟ ਸਾਊਥ ਜਿਹੜੀ ਕਰਪਸ਼ਨ ਹੈ ਜਿਹੜੀ ਪੁਲਿਸ ਸਰਵਿਸਿਸ ਦੇ ਵਿੱਚ ਹੈ ਜਿਹੜੇ ਬਹੁਤ ਵੱਡੇ ਘੁਟਾਲੇ ਹੈ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਉਜਾਗਰ ਹੋ ਸਕਦੇ ਨੇ। ਅਤੇ ਜੋ ਪ੍ਰੋਜੈਕਟ ਸਾਊਥ ਦੇ ਵਿੱਚ ਇਸ ਟਾਈਮ 7 ਐਕਟਿੰਗ ਜਿਹੜੇ ਪੁਲਿਸ ਅਫਸਰਸ ਨੇ ਜਿਨ੍ਹਾਂ ਨੂੰ ਦੋਸ਼ੀ ਪਾਇਆ ਗਿਆ, ਜੇ ਕਹਿੰਦੇ ਵੀ ਉਹਨਾਂ ਨੂੰ ਹੈ ਜਿਹੜੀ ਬਣਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਕਰਪਸ਼ਨ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗੀ ਅਤੇ ਅੱਗੇ ਤੋਂ ਹੈ ਜਿਹੜੇ ਲੋਕ ਹੈ ਜਿਹੜੇ ਜੇ ਕਰਪਸ਼ਨ ਜੇ ਪੁਲਿਸ ਵਿੱਚ ਹੁੰਦੀ ਹੈ ਉਸ ਨੂੰ ਹੈ ਜਿਹੜਾ ਰਿਪੋਰਟ ਕਰਨ ਤੋਂ ਗੁਰੇਜ਼ ਕਰਨਗੇ। ਹਾਲਾਂਕਿ ਹੈ ਜਿਹੜੇ ਇਹਨਾਂ ਦੇ ਜਿਹੜੇ ਆਪਾਂ ਰਿਆਨ ਟੈਸ਼ਨਰ ਹੈ, ਓਨਟਾਰੀਓ ਇੰਸਪੈਕਟਰ ਆਫ ਜਨਰਲ ਹੈ ਜਿਹੜੇ, ਉਹਨਾਂ ਨੇ ਫਾਰਮਰ ਓਨਟਾਰੀਓ ਜੱਜ ਨੇ ਵਿਲੀਅਮ ਸਾਹਿਬ, ਹਾਂਜੀ, ਉਹਨਾਂ ਨੂੰ ਆ ਜਿਹੜਾ ਅਪੁਆਇੰਟ ਕੀਤਾ ਵੀ ਭਾਈ ਤੁਸੀਂ ਆ ਜਿਹੜੀ ਇੰਡੀਪੈਂਡੈਂਟ ਪ੍ਰੋਵਿੰਸ ਵਾਈਡ ਇੰਸਪੈਕਸ਼ਨ ਕਰੋ ਜਿਹੜੀ ਕਿ ਤਕਰੀਬਨ 45 ਪੁਲਿਸ ਫੋਰਸਸ ਨੂੰ ਆ ਜਿਹੜੀ ਇਨ ਦਾ ਪ੍ਰੋਵਿੰਸ ਓਨਟਾਰੀਓ ਦੇ ਵਿੱਚ ਹੈ ਉਹਨਾਂ ਦੇ ਉੱਤੇ ਆ ਜਿਹੜਾ ਉਹ ਤਹਿਕੀਕਾਤ ਕਰਨਗੇ, ਤਫਤੀਸ਼ ਕਰਨਗੇ ਵੀ ਭਾਈ ਇਹਨਾਂ ਫੋਰਸਸ ਦੇ ਵਿੱਚ ਕਿੰਨੀ ਕੁ ਕਰਪਸ਼ਨ ਹੈ ਅਤੇ ਕਿਹੜੇ ਕਿਹੜੇ ਨੇ ਜਿਹੜੇ ਦਾਗੀ ਅਫਸਰ ਨੇ। ਸੋ ਇੱਦਾਂ ਦੀਆਂ ਜਦੋਂ ਇਨਵੈਸਟੀਗੇਸ਼ਨਸ ਹੁੰਦੀ ਹੈ ਸਿਰਫ ਇੱਕ ਰੈਕਮੈਂਡੇਸ਼ਨਸ ਦੇ ਸਕਦੇ ਆ। ਆਡੀਟਰ ਜਨਰਲ ਦੀ ਵੀ ਜਿਹੜੀ ਰਿਪੋਰਟ ਆਈ ਹੈ ਉਹਨੇ ਵੀ ਸਰਕਾਰ ਨੂੰ ਆ ਜਿਹੜੀ ਆਪਣੀ ਰੈਕਮੈਂਡੇਸ਼ਨਸ ਦਿੱਤੀਆਂ ਨੇ ਵੀ ਤੁਸੀਂ ਆ ਜਿਹੜੀਆਂ ਜੇ ਆਹ ਚੀਜ਼ਾਂ 'ਤੇ ਅਮਲ ਕਰਦੇ ਹੋ
ਤਾਂ ਸੁਧਾਰ ਹੈ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਹੈ ਜਿਹੜਾ ਹੋ ਸਕਦਾ ਹੈ। ਸੋ ਸਟੂਡੀਓ ਨੰਬਰ 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ। ਖੂਬਸੂਰਤ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਮੈਂ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਫਿਰ ਆਪਾਂ ਥੋੜ੍ਹਾ ਜਿਹਾ ਅੱਜ ਸੱਭਿਆਚਾਰ ਦੀ ਜਰ ਖੇਤ ਪਟਾਰੀ ਹੈ ਉਹਨੂੰ ਵੀ ਅੱਜ ਖੋਲ੍ਹਾਂਗੇ।

0: ਜੀ ਹਾਂ ਵੈਲਕਮ ਦੋਸਤੋ। ਅੱਛਾ ਅਤੇ ਜਿਹੜੇ ਇੱਕ ਤਾਂ ਮੈਂ ਵਿਸ਼ੇ ਆ ਜਿਹੜੇ ਮੈਂ ਦਿੱਤਾ ਤੁਹਾਨੂੰ ਕਿਹਾ ਸੀਗਾ ਸਟਾਰਟਿੰਗ ਦੇ ਵਿੱਚ, ਦੋ ਵਿਸ਼ੇ ਆਪਣੇ ਕੋਲ ਜੋ ਅੱਜ ਸੱਭਿਆਚਾਰ ਦੀ ਪਟਾਰੀ ਦੇ ਵਿੱਚ ਖੋਲ੍ਹਾਂਗੇ, ਅਤੇ ਬਾਕੀ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਡੇ ਕੋਲੋਂ ਸਵਾਲ ਪੁੱਛਿਆ ਅਤੇ ਉਹ ਤੁਸੀਂ ਆ ਜਿਹੜਾ ਦੱਸ ਸਕਦੇ ਹੋ, ਜੇ ਤੁਸੀਂ ਇਹ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਜਿਹੜੀ ਸਾਇਲੈਂਟ ਲਿਸਨਰਸ਼ਿਪ ਵੀ ਆ ਜਿਹੜੀ ਪ੍ਰੋਗਰਾਮ ਦੇ ਨਾਲ ਜੁੜੀ ਹੈ, ਤਾਂ ਤੁਸੀਂ 416-917-7373 'ਤੇ ਤੁਸੀਂ ਆ ਜਿਹੜੇ ਆਪਣੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਵੀ ਆ ਜਿਹੜੇ ਉਹ ਕਰ ਸਕਦੇ ਹੋ। ਅੱਛਾ, ਜੇ ਤੁਸੀਂ ਇਹ ਸੁਣਿਆ ਡਾਕ ਬੰਗਲਾ, ਇਹਦੇ 'ਤੇ ਆ ਜਿਹੜਾ ਇੱਕ ਗੀਤ ਵੀ ਬਣਿਆ ਹੋਇਆ, ਮੈਂ ਮੰਨ ਜੂੰਗਾ ਜੇ ਤੁਸੀਂ ਆ ਜਿਹੜਾ ਮੈਨੂੰ ਇਹ ਦੱਸ ਦੂੰਗੇ ਵੀ ਡਾਕ ਬੰਗਲਾ ਜਿਹੜਾ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਡਾਕ ਬੰਗਲਾ ਜੇ ਤੁਸੀਂ ਸੁਣਿਆ ਪਹਿਲਾਂ ਤਾਂ ਇਹ ਸਵਾਲ ਹੈ ਵੀ ਡਾਕ ਬੰਗਲਾ ਜਿਹੜੀ ਚੀਜ਼ ਹੈ ਜਿਹੜੀ ਹੁੰਦੀ ਕੀ ਹੈ? ਹੁਣ ਤਾਂ ਪਤਾ ਨਹੀਂ ਇਹ ਡਾਕ ਬੰਗਲਾ ਜਿਹੜਾ ਆ ਉਹ ਹੁੰਦੇ ਆ ਜਾਂ ਨਹੀਂ ਹੁੰਦੇ, ਪਰ ਇੱਕ ਟਾਈਮ ਹੈ ਜਿਹੜਾ ਇਹ ਜਗ੍ਹਾ ਜਿਹੜੀ ਹੈ ਬੜੀ ਪ੍ਰੋਮੀਨੈਂਟ ਹੁੰਦੀ ਸੀਗੀ। ਸੋ ਡਾਕ ਬੰਗਲਾ ਜਿਹੜਾ ਆ ਕਿਸ ਚੀਜ਼ ਨੂੰ ਕਿਹਾ ਜਾਂਦਾ? ਸੋ ਦੋ ਤਰ੍ਹਾਂ ਦੇ ਡਾਕ ਬੰਗਲੇ ਹੁੰਦੇ ਨੇ। ਜੇ ਤੁਸੀਂ ਬੁੱਝ ਗਏ, ਮੈਂ ਮੰਨ ਲੂੰਗਾ ਵੀ ਤੁਸੀਂ ਬਹੁਤ ਜਾਣਕਾਰੀ ਰੱਖਦੇ ਹੋ ਸੱਭਿਆਚਾਰ ਪੱਖ ਤੋਂ, ਇੱਕ ਤਾਂ ਮੈਨੂੰ ਲੱਗਦਾ ਤੁਸੀਂ ਬੁੱਝ ਜਾਓਗੇ ਵੀ ਡਾਕ ਬੰਗਲਾ ਕੀ ਹੁੰਦਾ, ਅਤੇ ਇੱਕ ਹੋਰ ਤਰ੍ਹਾਂ ਦਾ ਇੱਕ ਡਾਕ ਬੰਗਲਾ ਹੁੰਦਾ ਆ, ਅਤੇ ਉਹ ਆ ਜਿਹੜਾ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੇ ਆ ਜਿਹੜੇ ਇਹ ਦੋ ਡਾਕ ਬੰਗਲੇ ਹੁੰਦੇ ਨੇ। ਅਤੇ ਦੋਸਤੋ, ਪਹਿਲਾਂ ਭਲੇ ਜ਼ਮਾਨੇ ਦੇ ਵਿੱਚ ਨਾ ਤਵੀਤ ਹੈ ਜਿਹੜੇ ਕਈ ਲੋਕ ਆ ਜਿਹੜੇ ਉਹ ਪਾਉਂਦੇ ਹੁੰਦੇ ਸੀਗੇ, ਤਵੀਤ ਹੈ ਜਿਹੜਾ ਉਹ ਤਾਂ ਪਾਉਂਦੇ ਹੁੰਦੇ ਸੀਗੇ, ਕਹਿੰਦੇ ਵੀ ਉਹ ਜਿਹੜੀਆਂ ਕਈ ਤੁਹਾਨੂੰ ਬਦਰੂਹਾਂ ਤੋਂ ਬਚਾ ਕੇ ਰੱਖਦਾ, ਜਾਂ ਫਿਰ ਉਹਦਾ ਕੋਈ ਹੋਰ ਕੰਮ ਵੀ ਹੁੰਦਾ ਸੀਗਾ, ਅਤੇ ਕਈ ਆ ਜਿਹੜਾ ਫਿਰ ਕਹਿ ਲਓ ਵੀ ਇੱਕ ਰਿਵਾਜ਼ ਵੀ ਆ ਜਿਹੜਾ ਚੱਲਣ ਲੱਗ ਪਿਆ ਗੀਤਾਂ ਦੇ ਵਿੱਚ ਵੀ, ਆਪਾਂ ਜਿਹੜਾ ਕਈ ਦੇਖਿਆ ਵੀ ਲੋਕਾਂ ਨੇ ਆ ਜਿਹੜੇ ਜਾਂ ਫਿਰ ਜਿਹੜੇ ਲੀਡ ਐਕਟਰਸ ਹੁੰਦੇ ਸੀਗੇ ਉਹਨਾਂ ਦੇ ਗਲਾਂ ਦੇ ਵਿੱਚ ਜਾਂ ਡੌਲਿਆਂ ਦੇ ਉੱਤੇ ਆ ਜਿਹੜੇ ਤਵੀਤ ਆ ਜਿਹੜੇ ਉਹ ਪਾਏ ਜਾਂਦੇ ਹੁੰਦੇ ਸੀਗੇ। ਤਵੀਤ ਇਹ ਨਹੀਂ ਹੈ ਵੀ ਇਕੱਲਾ ਤਵੀਤ ਹੀ ਹੁੰਦਾ ਸੀਗਾ, ਪਰ ਉਹਦੇ ਨਾਲ ਇੱਕ ਖਾਸ ਰਸਮ ਹੈ ਜਿਹੜੀ ਉਹ ਜੁੜੀ ਹੁੰਦੀ ਸੀਗੀ। ਸੋ ਇੱਕ ਡਾਕ ਬੰਗਲਾ ਅਤੇ ਇੱਕ ਤਵੀਤ, ਕੀ ਆ ਜਿਹੜਾ ਇਹਨਾਂ ਦੇ ਨਾਲ ਕਿਹੜੇ ਕਿਹੜੀਆਂ ਰਸਮ ਜਾਂ ਰਿਵਾਜ਼ ਆ ਜਿਹੜੇ ਜੁੜੇ ਹੋਏ ਨੇ ਉਹਦੇ 'ਤੇ ਆ ਜਿਹੜਾ ਤੁਸੀਂ ਆ ਜਿਹੜਾ ਚਾਨਣਾ ਪਾ ਸਕਦੇ ਹੋ। ਅਤੇ ਇੱਕ ਨਾ ਜੇ ਖੇਤਾਂ ਦੇ ਵਿੱਚ ਬਲਦਾਂ ਦੇ ਨਾਲ ਜਿਹੜੀ ਖੇਤੀ ਕੀਤੀ ਹੈ, ਅਤੇ ਉਸ ਵਕਤ ਜਿਹੜਾ ਸੁਹਾਗਾ ਜਿਹੜਾ ਆ ਉਹ ਚਲਾਇਆ ਜਾਂਦਾ ਸੀਗਾ, ਅਤੇ ਉਹ ਸੁਹਾਗਾ ਜਿਹੜਾ ਆ ਜਿਹੜਾ ਚਲਾਇਆ ਜਾਂਦਾ ਸੀ ਉਹਦਾ ਇੱਕ ਖਾਸ ਕਾਰਨ ਹੁੰਦਾ ਸੀਗਾ, ਉਹ ਇੱਕ ਖਾਸ ਚੀਜ਼ ਕਰਕੇ ਆ ਜਿਹੜਾ ਜਦੋਂ ਫਸਲ ਬੀਜ ਦਿੱਤੀ ਜਾਂਦੀ ਸੀਗੀ ਅਤੇ ਉਸ ਤੋਂ ਬਾਅਦ ਆ ਜਿਹੜਾ ਖੇਤ ਨੂੰ ਪੱਧਰਾ ਕੀਤਾ ਜਾਂਦਾ ਸੀਗਾ, ਉਹ ਖਾਸ ਰੀਜ਼ਨ ਹੁੰਦਾ ਸੀਗਾ। ਇੱਦਾਂ ਨਹੀਂ ਵੀ ਹਾਂ ਵੀ ਪੱਧਰਾ ਖੇਤ ਹੈ ਜਿਹੜਾ ਵਧੀਆ ਲੱਗਦਾ, ਜਾਂ ਫਿਰ ਆ ਜਿਹੜੇ ਉਹ ਜਿਹੜੇ ਬੀਜ ਬੋਏ ਹੈ ਉਹ ਪੰਛੀਆਂ ਤੋਂ ਆ ਜਿਹੜੇ ਲੁਕੋਏ ਜਾਂਦੇ ਸੀ, ਉਹਦਾ ਇੱਕ ਹੋਰ ਵੀ ਖਾਸ ਕਾਰਨ ਹੁੰਦਾ ਸੀਗਾ ਜਿਹੜਾ ਸੁਹਾਗਾ ਫੇੜਿਆ ਜਾਂਦਾ ਸੀ, ਉਹਦਾ ਕੀ ਕਾਰਨ ਹੁੰਦਾ ਸੀਗਾ? ਸੋ ਇਹ ਦੋ ਤਿੰਨ ਮੈਂ ਸਵਾਲ ਆ ਜਿਹੜੇ ਤੁਹਾਡੇ ਅੱਗੇ ਰੱਖੇ ਆ। ਸੋ ਸਟੂਡੀਓ 'ਚ ਕਾਲ ਕਰਕੇ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਜਵਾਬ ਆਉਂਦਾ ਆ ਜ਼ਰੂਰ ਦੱਸ ਸਕਦੇ ਹੋ। 905-673-3337 9056733337। ਅੱਛਾ, ਬਲਦਾਂ ਦੇ ਨਾਲ ਜਦੋਂ ਖੇਤੀ ਕੀਤੀ ਜਾਂਦੀ ਸੀ ਉਹ ਫੱਟੇ ਦੇ ਉੱਤੇ ਉਹ ਸੁਹਾਗੇ ਦੇ ਉੱਤੇ ਬੈਠ ਕੇ ਕਿਹਨਾਂ ਨੇ ਆ ਜਿਹੜੇ ਝੂਟੇ ਲਿੱਤੇ ਆ, ਕਿਹਨਾਂ ਨੇ ਆ ਜਿਹੜੇ ਉਹ ਪੁਰਾਣੀਆਂ ਯਾਦਾਂ, ਹਾਂਜੀ ਅੱਜ ਵੀ ਆ ਜਿਹੜੀ ਆ ਤੁਹਾਡੇ ਚੇਤਿਆਂ ਦੇ ਵਿੱਚ ਆ ਜਾਂਦੀਆਂ ਨੇ ਵੀ ਜਦੋਂ ਬਚਪਨ ਦੇ ਵਿੱਚ ਜਦੋਂ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ, ਹਾਲਾਂਕਿ ਉਦੋਂ ਟਰੈਕਟਰ ਵੀ ਹੁੰਦੇ ਸੀਗੇ, ਅਸੀਂ ਨਾਨਕੇ ਪਿੰਡ ਜਾਂਦੇ ਸੀਗੇ ਅਤੇ ਖਾਸ ਸਾਡੀ ਫਰਮਾਇਸ਼ 'ਤੇ ਬਲਦ ਦੇ ਨਾਲ ਆ ਜਿਹੜੀ ਉਸ ਵਕਤ ਜਿਹੜੇ ਖੇਤੀ ਕੀਤੀ ਜਾਂਦੀ ਸੀ, ਅਤੇ ਅਸੀਂ ਸੁਹਾਗੇ 'ਤੇ ਬੈਠ ਕੇ ਆ ਜਿਹੜੇ ਬਹੁਤ ਮਜ਼ੇ ਲੈਂਦੇ ਹੁੰਦੇ ਸੀਗੇ, ਝੂਟੇ ਮਾਟੇ ਲੈਂਦੇ ਹੁੰਦੇ ਸੀਗੇ। ਅੱਛਾ, ਕਈ ਵਾਰ ਬਲਦਾਂ ਨੇ ਆ ਜਿਹੜਾ ਮਲ ਮੂਤਰ ਕਰ ਦੇਣਾ, ਕਈ ਵਾਰ ਉਹ ਆ ਜਿਹੜਾ ਉੱਪਰ ਪੈ ਜਾਣਾ, ਫਿਰ ਆ ਜਿਹੜੇ ਸੁਹਾਗੇ ਤੋਂ ਪਿੱਛੇ ਡਿੱਗ ਵੀ ਪੈਂਦੇ ਸੀਗੇ, ਉਹ ਆਪਣਾ ਹੀ ਇੱਕ ਹਾਸਾ ਠੱਠਾ ਹੁੰਦਾ ਸੀਗਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਕਹਿ ਲਓ ਵੀ ਯਾਦਾਂ ਜਿਹੜੀਆਂ ਨੇ ਉਹ ਸਾਡੇ ਕੋਲ ਜੁੜੀਆਂ ਹੋਈਆਂ ਨੇ। ਸੋ ਇਹ ਤਿੰਨ ਵੱਖ ਵੱਖ ਵਿਸ਼ੇ ਆ ਜਿਹੜੇ ਮੈਂ ਤੁਹਾਡੇ ਅੱਗੇ ਰੱਖੇ ਆ, ਜਿਸ ਵਿਸ਼ੇ ਦੇ ਉੱਤੇ ਵੀ ਆ ਜਿਹੜੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ। ਡਾਕ ਬੰਗਲਾ ਦੋ ਤਰ੍ਹਾਂ ਦਾ ਹੁੰਦਾ ਉਹ ਦੱਸ ਦਿਓ, ਤਵੀਤ ਹੈ ਜਿਹੜਾ ਉਹਦੇ ਮਗਰ ਆ ਜਿਹੜੇ ਰਸਮੋ ਰਿਵਾਜ਼ ਕੁਝ ਜੁੜੇ ਹੋਏ ਨੇ, ਪਰ ਅੱਜ ਦੇ ਯੁੱਗ ਦੇ ਵਿੱਚ ਉਹ ਚੀਜ਼ ਹੈ ਜਿਹੜੀ ਬਿਲਕੁਲ ਘੱਟ ਗਈ ਹੈ। ਅਤੇ ਤੀਸਰਾ ਇਹ ਸੁਹਾਗਾ ਜਦੋਂ ਖੇਤਾਂ ਨੂੰ ਪੱਧਰਾ ਕੀਤਾ ਜਾਂਦਾ ਸੀਗਾ, ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀਗੀ, ਅਤੇ ਉਸ ਵਕਤ ਜਿਹੜਾ ਉਹ ਸੁਹਾਗਾ ਸੀਗਾ ਉਹਦਾ ਕਿਹਦਾ ਕਿਹਦਾ ਕਿਹਨਾਂ ਕਿਹਨਾਂ ਨੇ ਜਿਹੜਾ ਲੁਤਫ ਹੈ ਜਿਹੜਾ ਉਹ ਚੁੱਕਿਆ ਹੋਇਆ। ਸੋ ਲਾਈਨਸ ਆ ਜਿਹੜੀਆਂ ਉਹ ਫਲੈਸ਼ ਕਰ ਰਹੀਆਂ ਨੇ ਸਾਰੀਆਂ, ਅਤੇ ਆਪਾਂ ਜਿਹੜੀਆਂ ਵਨ ਬਾਏ ਵਨ ਜਿਹੜੀਆਂ ਕਾਲਸ ਆਓ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਆਪਾਂ ਤਰੋ ਤਾਜ਼ਾ ਕਰਦੇ ਹਾਂ। ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰ ਦੋਸਤੋ 905-673-3337 9056733337 'ਤੇ ਕਾਲ ਕਰਕੇ ਆਓ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਯਾਦਾਂ ਨੂੰ ਜਿਹੜੀਆਂ ਉਹ ਤਾਜ਼ਾ ਕਰਦੇ ਹਾਂ। ਇੱਕ ਮੈਂ ਸ਼ੁਰੂਆਤ ਦੇ ਵਿੱਚ ਸਵਾਲ ਪੁੱਛਿਆ ਸੀਗਾ, ਜੇ ਉਹਦਾ ਤੁਹਾਨੂੰ ਜਵਾਬ ਹੋਇਆ ਤੁਹਾਨੂੰ ਕੀ ਲੱਗਦਾ ਕੈਨੇਡਾ ਦੇ ਕਿਸ ਪ੍ਰੋਵਿੰਸ ਦੇ ਲੋਕ ਆ ਜਿਹੜੇ ਸਭ ਤੋਂ ਵੱਧ ਸੰਤੁਸ਼ਟ ਨੇ, ਸਭ ਤੋਂ ਵੱਧ ਖੁਸ਼ ਨੇ, ਅਤੇ ਇਹੋ ਜਿਹਾ ਵੀ ਪ੍ਰੋਵਿੰਸ ਦੱਸ ਦਿਓ ਜਿਸ ਜਿੱਥੇ ਦੇ ਲੋਕ ਆ ਜਿਹੜੇ ਇਸ ਵਕਤ ਆ ਜਿਹੜੇ ਕਹਿ ਰਹੇ ਨੇ ਵੀ ਭਾਈ ਅਸੀਂ ਖੁਸ਼ ਨਹੀਂ ਹੈਗੇ ਇਸ ਵਕਤ। ਉਹ ਸੂਬਾ ਉਹ ਹੈ ਜਿੱਥੇ ਬਹੁਤ ਸਾਰੇ ਜਿਹੜੇ ਇੱਥੋਂ ਗਏ ਸੀਗੇ ਵੀ ਭਾਈ ਉੱਥੇ ਘਰ ਸਸਤੇ ਨੇ, ਮੈਂ ਹਿੰਟ ਦੇ ਦਿੱਤਾ ਇਹ ਉਹ ਸੂਬਾ ਆ। ਸੋ 905-673-3337 'ਤੇ ਆਪਾਂ ਤੁਸੀਂ ਇਹ ਜਿਹੜੇ ਆਪਣੇ ਵਿਚਾਰ ਰੱਖ ਸਕਦੇ ਹੋ। ਚਲੋ ਜੀ, ਵਨ ਬਾਏ ਵਨ ਤੁਹਾਡੀਆਂ ਜਿਹੜੀਆਂ ਕਾਲਸ ਏਅਰ 'ਤੇ ਕਰਦੇ ਹਾਂ। 6643 ਜੀ ਸਵਾਗਤ ਹੈ ਜੀ।
1: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ।
0: ਸਤਿ ਸ਼੍ਰੀ ਅਕਾਲ ਕੁਲਦੀਪ ਭਾਜੀ, ਗੁੱਡ ਮਾਰਨਿੰਗ ਜੀ ਆਨੂ ਭਾਜੀ।
1: ਥੈਂਕ ਯੂ ਜੀ, ਤੁਸੀਂ ਥੋੜਾ ਜਿਹਾ ਕਨਫਿਊਜ਼ ਜਿਹਾ ਕਰਤਾ ਹਿੰਟ ਦੇ ਕੇ। ਚੱਲ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਬਈ। ਮੇਰਾ ਖਿਆਲ ਜਿਹੜੇ ਸੈਟਿਸਫਾਈਡ ਨਹੀਂ ਹੈਗੇ, ਦੁਖੀ ਕਹਿ ਲਓ ਪੰਜਾਬੀ, ਉਹਦਾ ਅੰਟਾਰੀਓ ਵਾਲੇ ਲੱਗਦੇ ਆ ਮੈਨੂੰ।
0: ਹਾਂਜੀ ਹਾਂਜੀ, ਠੀਕ ਹੈ ਜੀ।
1: ਮੇਰਾ ਪਹਿਲਾਂ ਗੈਸ ਸੀਗਾ ਵੀ ਜਿਹੜੇ ਸੈਟਿਸਫਾਈਡ ਹੋਣਗੇ, ਮੈਂ ਕਿਹਾ ਵੀ ਕਿਊਬਕ ਵਾਲੇ ਆ ਲੱਗੇ ਆ, ਉਹਨਾਂ ਦਾ ਬਾਲੀ ਪਰਵਾਹ ਨਹੀਂ ਕਰਦੇ ਹੈਗੇ, ਪਰ ਹੁਣ ਸੋਈ ਅਲਬਰਟੇ ਵੱਲ ਨੂੰ ਵੀ ਜਾਂਦੀ ਆ, ਉੱਧਰ ਲੋਕ ਕਹਿੰਦੇ ਹੁੰਦੇ ਘਰ ਘੁਰ ਸਸਤੇ, ਉੱਧਰ ਨੂੰ ਮੇਰਾ ਖਿਆਲ ਜ਼ਿਆਦਾ ਲੋਕ ਜਾਂਦੇ ਸੀਗੇ।
0: ਤੁਹਾਨੂੰ ਲੱਗਦਾ ਵੀ ਉਸ ਸੂਬੇ ਦੇ ਸਭ ਤੋਂ ਵੱਧ ਸੈਟਿਸਫਾਈ ਹੈ, ਹੈਨਾ ਜੀ, ਅਲਬਰਟਾ ਦੇ?
1: ਹਾਂ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਕੋਲ ਤਿਲ ਤੁਲ ਵੀ ਹੈਗਾ, ਉਦਾਂ ਵੀ ਅੱਡ ਅੱਡ ਹੋਣ ਨੂੰ ਫਿਰਦੇ, ਝੰਡਾ ਅੱਡਾ ਕਿਉਂ ਕਰਾਂਗੂ ਉਹਨਾਂ ਦਾ ਕੱਢਿਆ, ਗਲਤ ਵੀ ਹੋ ਸਕਦਾ। ਹੁਣ ਆਪਾਂ ਆਪਣਾ ਗੈਸ ਮਾਰਿਆ, ਇੰਨੀ ਨੌਲੇਜ ਆਪਾਂ ਨੂੰ ਹੈ ਨੀ। ਅੱਛਾ ਹੁਣ ਆ ਜੀ, ਇਹ ਦੂਜਾ ਸਵਾਲ ਤੁਹਾਡਾ ਸੀਗਾ ਮੇਰਾ ਖਿਆਲ ਬਈ ਸੁਹਾਗੇ ਵਾਲਾ, ਹਨਾ।
0: ਹਾਂਜੀ
1: ਦੇਖੋ ਜੀ, ਮੈਂ ਤਾਂ ਕਹਿੰਦੇ ਹੁੰਦੇ ਵੀ ਗਰੋਈ ਉਸ ਟਾਈਮ ਹੋਇਆ ਜਦੋਂ ਬਲਦਾਂ ਦੀ ਖੇਤੀ ਸੀਗੀ, ਪੁਰਾਣੇ ਖੁੰਡਾ ਤੇ ਪ੍ਰੇਣੀਆਂ ਵੀ ਖਾਧੀਆਂ, ਜਾਲ ਸਿੱਖਿਆ, ਸਵਾਗਤੇ ਵੀ ਬੈਠੇ ਲੱਤਾਂ ਫੜ ਕੇ ਬਾਪੂ ਦੀਆਂ। ਮੇਰਾ ਖਿਆਲ ਆ ਜੀ ਵੀ ਜ਼ਮੀਨ ਨੂੰ ਪੱਧਰ ਕਰਨ ਨੂੰ ਤਾਂ ਕੜਾਹ ਕਹਿ ਦਿੰਦੇ ਸੀ, ਕੜਾਹੀ ਵੀ ਜਾਂ ਕੜਾਹ ਬਲਦਾਂ ਨਾਲ ਵੀ ਲੱਗਦਾ ਰਿਹਾ ਪਹਿਲਾਂ, ਹੁਣ ਟਰੈਕਟਰਾਂ ਨਾਲ ਹੋ ਗਿਆ।
0: ਜੀ ਜੀ,
1: ਉਹ ਸ਼ਮੀ ਜੀ ਜਿੱਦਾਂ ਨਾ ਜਦ ਕੋਈ ਫਸਲ ਬੀਜੀ ਆ ਵਗੈਰਾ, ਉਹਦੇ ਉੱਤੇ ਸੁਹਾਗੀ ਮਾਰਦੇ ਸੀ, ਸੁਹਾਗਾ ਜਾਂ ਸੁਹਾਗੀ ਬਈ, ਉਹ ਇੱਕ ਤਾਂ ਉੱਤੋਂ ਢਕਿਆ ਜਾਵੇ ਥੋੜੇ ਜਿਹਾ ਪੱਧਰੇ ਜੀ, ਉਹ ਰੋੜੀ ਰਾੜੀ ਮਰ ਜਾਵੇ ਜਿੱਦਾਂ, ਹਨਾ।
0: ਜੀ ਜੀ,
1: ਪਰ ਇੱਕ ਉਹਦੀ ਹੋਰ ਵੀ ਮੇਰਾ ਖਿਆਲ ਚੀਜ਼ ਸੀ ਵੀ ਜਿਹੜੀ ਉਹਦੀ ਜੇ ਨਾ ਓਪਨ ਰਹਿ ਜਾਂਦੀ ਆ ਧਰਤੀ ਉਹ ਖੇਤ, ਫਿਰ ਉਹਦੀ ਹਵਾ ਨਾ ਜਾਂ ਧੁੱਪ ਨਾ ਉਹਦੀ ਗਿੱਲ ਸੁੱਕਦੀ ਆ, ਵੀ ਗਿੱਲ ਦੱਬੀ ਰਹੇ, ਗਿੱਲ ਨਾ ਉਹ ਚੋਂ ਖਤਮ ਹੋ ਜਾਵੇ, ਮੇਰਾ ਖਿਆਲ ਇਹ ਆ ਜੀ। ਤੇ ਬਸ ਦੋ ਹੀ ਸੀ ਜੀ, ਹੋਰ ਵੀ ਆ ਕੋਈ ਹਜੇ ਕੁਐਸਚਨ?
0: ਇੱਕ ਡਾਕ ਬੰਗਲੇ ਬਾਰੇ ਮੈਂ ਪੁੱਛਿਆ,
1: ਡਾਕ ਬੰਗਲੇ ਵਾਲੋਂ ਹੱਥ ਤੰਗ ਆ
0: ਉਦਾਂ ਭਾਜੀ, ਤੁਸੀਂ ਸੁਣਿਆ ਡਾਕ ਬੰਗਲੇ ਜਿਹੜੇ ਹੁੰਦੇ ਸੀਗੇ?
1: ਦੇਖੋ ਸੁਣਿਆ ਜਰੂਰ ਆ ਜੀ, ਮੈਂ ਥੋੜੀ ਜਿਹੀ ਐਡ ਕਰ ਦਿੰਦਾ, ਹੁਣ ਤੁਹਾਡਾ ਟਾਈਮ ਜ਼ਿਆਦਾ ਲੱਗਿਆ, ਸੋਰੀ।
0: ਨਹੀਂ ਕੋਈ ਨਹੀਂ,
1: ਸਾਡੇ ਨਾ ਇੱਕ ਸਾਡੇ ਘਰਾਂ ਚੋਂ ਵੀ ਬਾਬਾ ਇੱਕ ਸੀ ਬਾਪੂ, ਉਹਨਾਂ ਦਾ ਭਰਾ ਮਤਲਬ ਤਾਇਆ ਸੀ ਸਾਡਾ।
0: ਅੱਛਾ ਜੀ।
1: ਤੇ ਉਹਨਾਂ ਨੇ ਕੱਖ ਚ ਪਹਿਲਾਂ ਹੀ ਪਤਾ ਨੀ ਕੋਈ ਸੱਟ ਸੁੱਟ ਲੱਗੀ ਸੀ ਜਾਂ ਕਿੱਦਾਂ, ਕੱਖ ਤੇ ਦੀਦਾ ਸੀ ਉਹਨਾਂ ਨੂੰ। ਉਹਨੂੰ ਬਾਪੂ ਜੀ ਉਹਨੇ ਜਰੂਰ ਕਹਿੰਦੇ ਹੁੰਦੇ ਸੀਗੇ, ਜਾਂ ਕਹਿੰਦਾ ਵੀ ਤਾਇਆ ਇੰਦਰ ਸਿਉਂ, ਹਨਾ, ਤੈਨਾ ਤਾਇਆ ਬਹਾਲ ਸਿਉਂ। ਉਹਨੂੰ ਡਾਕ ਕਹਿੰਦੇ ਹੁੰਦੇ ਸੀ, ਇੰਨਾ ਤੇਜ਼ ਤੁਰਦਾ ਸੀ ਨਾ।
0: ਅੱਛਾ ਜੀ।
1: ਰਹੇ ਰੱਬ ਦਾ ਨਾ, ਦੂਜਾ ਬੰਦਾ ਹਜੇ ਖੇਤ ਲੈ ਕੇ ਰੋਟੀ ਪਹੁੰਚਦਾ ਨੀ ਸੀ, ਉਹਨੇ ਟਾਈਮ ਚੋਂ ਦੇ ਕੇ ਆ ਕੇ ਕੋਈ ਕੰਮ ਵੀ ਕਰ ਲੈਂਦਾ ਸੀ, ਬਹੁਤ ਤੇਜ਼ ਤੁਰਦੇ ਸੀ।
0: ਅੱਛਾ, ਕੁਛ ਨਾ ਕੁਛ ਭਾਜੀ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸੀਗੀਆਂ ਜੋ ਚੇਤਿਆਂ ਦੇ ਵਿੱਚ ਵਸੀਆਂ ਹੋਈਆਂ ਨੇ, ਹਨਾ ਜੀ, ਉਹਨਾਂ ਦੀ ਖਾਸ ਪਰਸਨੈਲਿਟੀ ਹੁੰਦੀ ਸੀਗੀ।
1: ਬਿਲਕੁਲ ਖਾਸ, ਕਦੇ ਉਹਨਾਂ ਨੂੰ ਗੁੱਸਾ ਨੀ ਆਇਆ ਸੀ, ਕਦੇ ਉਹਨਾਂ ਨੇ ਲੜਨਾ ਨੀ ਸੀ, ਬਾਪੂ ਦਾ ਸਾਡੇ ਗਰਮ ਸਵਾਦੇ ਸੀ। ਤੇ ਜੇ ਉਹਨਾਂ ਕਦੇ ਪੁੱਛਣਾ ਹਾਂ ਬਾਪੂ ਜੀ ਆਹ ਕੰਮ ਕਰ ਲਈਏ, ਉਹ ਡਾਕ ਕਿੱਥੇ ਆ ਬਈ ਤੇਰਾ ਤਾਇਆ ਡਾਕ ਵਾਲਾ, ਡਾਕ ਤਾਇਆ ਕਿੱਥੇ?
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ। ਪਰਮਜੀਤ ਜੀ, ਪਰਮਜੀਤ ਜੀ ਤੁਹਾਡੀ ਕਾਲ ਡ੍ਰੌਪ ਹੋ ਗਈ, ਦੁਬਾਰਾ ਕਾਲ ਕਰ ਲਿਓ। ਰੇਸ਼ਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਜਰਦਾਨਾ ਖਾਂਦਾ ਹੋਵੇ ਪਰ ਜਰਦਾ ਲਾਉਂਦੇ ਹੁੰਦੇ ਬਾਈ ਜੀ,
0: ਠੀਕ
2: ਡਿਪੈਂਡ। ਹੁਣ ਇੱਕ ਮੈਂ ਉਹ ਮੂਵੀ ਦੇਖੀ ਸੀ, ਉਹ ਕੁੜੀ ਕਹਿੰਦੀ ਵੀ ਝੋਨਾ ਕੇ ਬੀਜਣਾ, ਝੋਨਾ ਵੀ ਲਾਉਣਾ ਹੁੰਦਾ ਨਾ
0: ਜੀ,
2: ਬੋਲੀ ਦਾ ਫਰਕ ਆ ਪਤਾ ਨੀ, ਪਰ ਬੋਲੀ ਦਾ ਫਰਕ ਤਾਂ ਇਹ ਤਾਂ
0: ਨਹੀਂ,
2: ਕਹਿਣ ਚ ਕਿਧਰ ਹੋ ਜਾਂਦਾ ਨਾ ਜੀ।
0: ਹਾਂਜੀ ਇਹ ਵੀ ਹੋ ਸਕਦਾ
2: ਲਿਖਣ ਚ।
0: ਅੱਛਾ ਤੁਸੀਂ ਇਹ ਦੱਸੋ, ਝੂਟੇ ਲਏ ਆ ਤੁਸੀਂ ਬਲਦਾਂ ਦੇ ਪਿੱਛੇ, ਬੈਠ ਕੇ ਕਿੱਦਾਂ ਦਾ ਉਹ ਤਜਰਬਾ ਰਿਹਾ, ਕਿੱਦਾਂ ਦਾ ਐਕਸਪੀਰੀਅੰਸ ਰਿਹਾ?
2: ਉਹ ਤਾਂ ਨਜ਼ਾਰਾ ਹੀ ਵਾਹਵਾ ਜੀ, ਬਹੁਤ 70-80 ਸਾਲ ਦੇ ਪਿੱਛੇ ਲੱਗੇ ਜੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ,
2: ਨਹੀਂ ਬਹੁਤ ਵਧੀਆ। ਤੇ ਚਲ ਦਿਨ ਸੋਚਣ ਵਿਚਾਰ ਥੋੜੇ ਬਿਜੀ ਸੀਗੇ
0: ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰੇਸ਼ਮ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ, ਓਹ ਲਾਈਨਾਂ ਡਰੋਪ ਹੋ ਗਈਆਂ ਮੇਰੀਆਂ, ਸੋ ਤੁਸੀਂ ਆ ਜਿਹੜੀ ਆ ਦੁਬਾਰਾ ਕਾਲ ਕਰ ਦਿਓ। ਕਮਲ ਜੀ ਜੀ ਤੁਹਾਡੀ ਲਾਈਨ ਡਰੋਪ ਹੋ ਗਈ, ਫਿਰ ਮੇਰੇ ਖਿਆਲ ਪਰਮ ਜੀ ਦੀ ਤੁਹਾਡੀ ਲਾਈਨ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। ਮੈਨੂੰ ਲੱਗਦਾ ਕਈ ਵਾਰ ਜਿਹੜੇ ਸਾਡੇ ਜਿਹੜਾ ਫੋਨ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਇਸ਼ੂ ਆ ਜਾਂਦਾ, ਆਵਾਜ਼ ਨਹੀਂ ਤੁਹਾਡੇ ਤੱਕ ਆਉਂਦੀ, ਸੋ ਪਲੀਜ਼ ਥੋੜ੍ਹੀ ਦੇਰ ਹੋਲਡ ਕਰ ਲਿਆ ਕਰੋ। ਸੋ ਸਟੂਡੀਓ ਨੰਬਰ 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। 7603 ਜੀ, ਸਵਾਗਤ ਹੈ ਭਾਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ ਜੀ, ਹਾਂਜੀ ਸਿੱਧੂ ਸਾਹਿਬ ਜੀ ਆ ਜੀ, ਬਿਲਕੁਲ ਜੀ ਜੀ ਜੀ, ਫਤਿਹ ਤਾਂ ਬੁਲਾਣੀ ਬੁਲਾਤੀ ਤੁਸੀਂ, ਨਾਲੇ ਥੋੜੀ ਜਿਹੀ ਗੱਲ ਵੀ ਕਰੋ ਸਾਡੇ ਨਾਲ। ਕੋਈ ਨਾ ਕੋਈ, ਹਾਂਜੀ ਹਾਂਜੀ, ਸਭ ਵਧੀਆ ਜੀ ਜੀ, ਥੈਂਕ ਯੂ ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਅੱਛਾ ਦੋਸਤੋ, ਡਾਕ ਬੰਗਲਾ ਹੈ ਜਿਹੜਾ, ਤੁਸੀਂ ਆ ਜਿਹੜਾ ਇਹਦੇ ਬਾਰੇ ਸ਼ਾਇਦ ਸੁਣਿਆ ਵੀ ਹੋਵੇ, ਅਤੇ ਕਈਆਂ ਨੇ ਆ ਜਿਹੜਾ ਨਾਂ ਵੀ ਸੁਣਿਆ ਹੋਵੇ ਵੀ ਡਾਕ ਬੰਗਲੇ ਆ ਜਿਹੜੇ ਹੁੰਦੇ ਸੀਗੇ। ਪਰ ਮੈਂ ਜਿੱਦਾਂ ਕਿਹਾ ਵੀ ਡਾਕ ਬੰਗਲਾ ਜਿਹੜਾ ਆ ਇਹ ਦੋ ਤਰ੍ਹਾਂ ਦੇ ਹੁੰਦੇ ਸੀਗੇ, ਤੋ ਕਿਹੜੇ ਕਿਹੜੇ ਤਰ੍ਹਾਂ ਦੇ ਇਹ ਨਹੀਂ। ਅੱਛਾ, ਇੱਕ ਮੇਰੇ ਕੋਲ ਹਜੇ ਤੱਕ ਸਹੀ ਜਵਾਬ ਨਹੀਂ ਆਇਆ, ਮੇਰੇ ਕੋਲ ਮੈਸੇਜ ਵੀ ਆਇਆ, ਉਹ ਵੀ ਮੈਂ ਥੋੜ੍ਹਾ ਜਿਹਾ ਪੜ੍ਹ ਲੈਂਦਾ ਹਾਂ ਵੀ ਕੈਨੇਡਾ ਦਾ ਸਭ ਤੋਂ ਵੱਧ ਸੈਟਿਸਫਾਈਡ ਜਿਸ ਦੇ ਲੋਕ ਆ ਜਿਹੜੇ ਕਹਿ ਲਓ ਖੁਸ਼ ਕਹਿ ਲਓ ਜਾਂ ਖੁਸ਼ਹਾਲ ਕਹਿ ਲਓ, ਕਿਹੜਾ ਸੂਬਾ ਤੁਹਾਡੇ ਹਿਸਾਬ ਨਾਲ ਹੋ ਸਕਦਾ ਆ ਜਿਸ ਦੇ ਲੋਕ ਆ ਜਿਹੜੇ ਉਹ ਇਹ ਕਹਿ ਰਹੇ ਹੋਣ ਵੀ ਅਸੀਂ ਖੁਸ਼ਹਾਲ ਆ ਇਸ ਸੂਬੇ ਦੇ ਵਿੱਚ? ਅਤੇ ਇੱਕ ਆ ਜਿਹੜਾ ਕੈਨੇਡਾ ਦਾ ਸੂਬਾ ਇਹੋ ਜਿਹਾ ਆ ਜਿਹਦੇ ਵਿੱਚ ਸਭ ਤੋਂ ਵੱਧ ਲੋਕ ਆ ਜਿਹੜੇ ਇਹ ਕਹਿ ਰਹੇ ਆ ਵੀ ਭਾਈ ਸਾਡਾ ਜਿਹੜਾ ਆ ਇਸ ਸੂਬੇ ਦੇ ਵਿੱਚ ਹਾਲ ਆ ਜਿਹੜਾ ਬੇਹਾਲ ਹੋਇਆ ਪਿਆ ਆ। ਅੱਛਾ, ਇਹ ਦੋਨੇ ਹੀ ਆ ਜਿਹੜੇ, ਇੱਕ ਤਾਂ ਮੈਂ ਸਭ ਤੋਂ ਪਹਿਲਾਂ ਜਿਹੜਾ ਨੰਬਰ 'ਤੇ ਆ, ਦੂਸਰਾ ਜਿਹੜਾ ਸਭ ਤੋਂ ਥੱਲੇ ਵਾਲਾ ਨੰਬਰ ਹੈ, ਇਹ ਦੋਨਾਂ ਹੀ ਨੰਬਰਾਂ 'ਤੇ ਹੈ। ਮੈਂ ਇਹ ਦੱਸ ਦੇਵਾਂ, ਇਸ ਟਾਈਮ ਆਪਣਾ ਪਿਆਰਾ ਓਨਟਾਰੀਓ ਹੈ ਜਿਹੜਾ ਨਹੀਂ ਆਉਂਦਾ ਪਿਆ, ਹਾਂ ਇਹਨਾਂ ਦੇ ਲਾਗੇ ਜ਼ਰੂਰ ਹੈਗਾ ਆ, ਪਰ ਜਿਹੜਾ ਇਹਨਾਂ ਦੋਨਾਂ ਨੰਬਰਾਂ 'ਤੇ ਆਪਣਾ ਓਨਟਾਰੀਓ ਸੂਬਾ ਨਹੀਂ ਆ ਰਿਹਾ। ਸੋ ਦੇਖਦੇ ਆ, 1335 ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਐਨੂ ਜੀ।
2: ਪਹਿਲੇ ਸਵਾਲ ਦਾ ਜਵਾਬ ਹੈ ਜੀ, ਅਨਸੈਟਿਸਫਾਈਡ ਹੈਗੇ ਐਲਵਾਂਟਾਂ ਚ, ਵੱਧ ਤੋਂ ਵੱਧ ਸੈਟਿਸਫਾਈਡ ਹੈਗੇ ਓਨਟਾਰੀਓ ਚ।
0: ਸੈਟਿਸਫਾਈਡ ਹੈਗੇ ਆ ਓਨਟਾਰੀਓ ਦੇ ਵਿੱਚ, ਅਨਸੈਟਿਸਫਾਈਡ ਹੈਗੇ ਅਲਬਰਟਾ ਦੇ ਵਿੱਚ, ਹਾਂਜੀ
2: ਹਾਂਜੀ। ਦੂਜਾ ਜਿਹੜਾ ਤੁਹਾਡਾ ਇੱਕ ਹੁੰਦੀ ਸੀ ਸੁਹਾਗੀ, ਉਹ ਦੋ ਬਲਦਾਂ ਨਾਲ ਚੱਲਦੀ ਸੀ, ਜਿਹੜਾ ਸੁਹਾਗਾ ਹੁੰਦਾ ਸੀ ਉਹ ਚਾਰ ਬਲਦ ਫੇਰਦੇ ਸੀ।
0: ਭਾਜੀ ਚਾਰ ਬਲਦ ਵੀ ਆ ਜਿਹੜੇ ਚੱਲਦੇ ਹੁੰਦੇ ਸੀਗੇ? ਤਾਂ ਮੈਂ ਨਹੀਂ ਕਦੇ, ਮੈਂ ਦੋ ਤਾਂ ਦੇਖੇ ਆ ਆਪਣੀ
2: ਲਾਈਫ ਤੇ। ਸੁਹਾਗੇ ਨੂੰ ਚਾਰ ਹੁੰਦੇ ਸੀ ਜੀ, ਸੁਹਾਗੀ ਨੂੰ ਦੋ ਹੁੰਦੇ ਸੀ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਜੀ।
2: ਇਹਦੇ ਵਿੱਚ ਬਾਕੀ ਸਿਆਣੇ ਸਰੋਤੇ ਜਿਹਨਾਂ ਨੇ ਖੇਤੀ ਕਰੀ ਆ ਉਹਨਾਂ ਨੂੰ ਪਤਾ ਹੋਊ, ਜਾਂ ਜਿਹਨਾਂ ਨੇ ਆਪਣੇ ਬਜ਼ੁਰਗ ਦੇਖੇ ਨੇ, ਜਿਹੜੀ ਛੋਟੀ ਹੁੰਦੀ ਸੀ ਉਹਨੂੰ ਦੋ ਬਲਦ ਚਲਾਉਂਦੇ ਸੁਹਾਗੀ ਹੁੰਦੀ ਸੀ।
0: ਅੱਛਾ ਜੀ,
2: ਅਸਲ ਮੇਨ ਰੀਜਨ ਜੀ ਉਹਦੇ ਦੋ ਹੁੰਦੇ ਸੀ, ਸੁਹਾਗੀ ਜਾਂ ਸੁਹਾਗਾ ਮਾਰਨ ਦੇ
0: ਜੀ।
2: ਇੱਕ ਤਾਂ ਬਈ ਉਹਦੀ ਗਿੱਲ ਦੱਬੀ ਜਾਵੇ, ਬੀਜ ਛੇਤੀ ਉੱਗ ਰਿਹਾ ਹੋਵੇ, ਦੂਜਾ ਜਦੋਂ ਪਾਣੀ ਆਪਾਂ ਲਾਉਂਦੇ ਸੀ ਨਾ ਬਹੁਤ ਛੇਤੀ, 15-1000 ਪਾਣੀ ਲੱਗਦਾ ਸੀ।
0: ਅੱਛਾ, ਇੱਕ ਸਾਰ ਲੱਗਦਾ ਹੁੰਦਾ ਸੀ ਪਾਣੀ, ਠੀਕ ਹੈ। ਇਹ ਵੀ ਇੱਕ ਕਾਰਨ ਹੁੰਦਾ ਸੀਗਾ ਸੁਹਾਗਾ ਸੁਹਾਗੀ ਦਾ, ਹਾਂਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਬਹੁਤ ਜਿਹੜੀਆਂ ਜਾਣਕਾਰੀਆਂ ਤੁਸੀਂ ਆ ਜਿਹੜੇ ਦੇ ਰਹੇ ਹੋ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਇਹ ਵੀ ਦੱਸਿਓ, ਅੱਛਾ ਹਜੇ ਤੱਕ ਵੀ ਆ ਜਿਹੜਾ ਸਹੀ ਜਵਾਬ ਨਹੀਂ ਆਇਆ, ਖੁਸ਼ਹਾਲ ਸੂਬਾ ਜਿਹੜਾ ਆ ਕਿਹੜਾ ਆ ਕੈਨੇਡਾ ਦਾ, ਜਿਹਦੇ ਲੋਕ ਆ ਜਿਹੜੇ ਕਹਿਣ ਵੀ ਹਾਂਜੀ ਆਹ ਜਿਹੜਾ ਸੂਬਾ ਆ ਜਿਹੜਾ ਸਾਡਾ ਸੂਬਾ ਜਿਹੜਾ ਸਭ ਤੋਂ ਵੱਧ ਖੁਸ਼ਹਾਲ ਹੈ। ਚਲੋ ਭਾਜੀ ਉਹਨਾਂ ਨੇ ਕਿਹਾ ਵੀ ਓਨਟਾਰੀਓ ਆ ਜਿਹੜਾ ਸਭ ਤੋਂ ਵੱਧ ਖੁਸ਼ਹਾਲ ਹੈ ਸੂਬਾ, ਹੈ ਨਾ ਜੀ। ਚਲੋ ਆਪਾਂ ਪਿਆਰ ਕਰਦੇ ਆਪਣੇ ਸੂਬੇ ਨੂੰ, ਆਪਾਂ ਤਾਂ ਕਹਿੰਦੇ ਹਾਂ, ਪਰ ਇਹਨਾਂ ਦੋਨਾਂ ਨੰਬਰਾਂ 'ਤੇ ਆ ਜਿਹੜਾ ਓਨਟਾਰੀਓ ਨਹੀਂ ਆ ਰਿਹਾ। ਮੈਂ ਪਹਿਲੀ ਆ ਜਿਹੜਾ ਤੁਹਾਨੂੰ ਹਿੰਟ ਦਿੱਤਾ, ਫਿਰ ਵੀ ਆ ਜਿਹੜੇ ਤੁਸੀਂ ਕੋਈ ਅੰਦਾਜ਼ਾ ਲਾਉਣਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ। ਅਤੇ ਬਾਕੀ ਆ ਜਿਹੜਾ ਦੋਸਤੋ, ਇੱਕ ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਆਈ ਹੈ, ਹਾਂਜੀ, ਜਿਹੜਾ ਡਰਾਈਵ AZ AZ ਕਹਿ ਲਓ ਜਾਂ AZ ਕਹਿ ਲਓ, ਲਾਇਸੈਂਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਧਾਂਦਲੀਆਂ ਪਈਆਂ ਗਈਆਂ, ਬੇਨਿਜ਼ਮੀਆਂ ਪਈਆਂ ਗਈਆਂ। ਮੇਰੇ ਖਿਆਲ 101 ਜਾਂ 103 ਇੱਦਾਂ ਕੁ ਜਿਹੜੇ ਆਵਰਸ ਆ ਜਿਹੜੇ ਮੈਂਡੇਟੋਰੀ ਆ ਜਿਹੜੇ ਕੀਤੇ ਗਏ ਸੀਗੇ, ਪਰ ਉਹਦੇ ਵਿੱਚੋਂ ਕਈ ਸਕੂਲ ਆ ਜਿਹੜੇ ਸਿਰਫ ਕਹਿ ਲਓ ਵੀ 55 ਆਵਰਸ ਹੀ ਆ ਜਿਹੜੇ ਉਹ ਵਿਦਿਆਰਥੀਆਂ ਨੂੰ ਦੇ ਰਹੇ ਨੇ। ਸੋ ਕਈ ਜਗ੍ਹਾ ਤਾਂ ਵਿਦਿਆਰਥੀਆਂ ਨੂੰ ਆ ਜਿਹੜਾ ਲੈਫਟ ਟਰਨ ਆ ਜਿਹੜਾ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ। ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਅਤੇ ਉਹਨਾਂ ਨੇ ਇਹ ਵੀ ਖੁਲਾਸੇ ਕੀਤੇ ਵੀ ਜਿਹੜੇ ਇੰਨੇ ਰੋਡ ਐਕਸੀਡੈਂਟ ਆ ਜਿਹੜੇ ਵੱਡੇ ਟਰੱਕਾਂ ਦੇ ਕਮਰਸ਼ੀਅਲ ਦੇ ਵਧੇ ਆ ਉਹ ਵੀ ਇੱਕ ਸਭ ਤੋਂ ਵੱਧ ਇਹ ਕਾਰਨ ਹੈ ਵੀ ਕੁਛ ਕੁ ਜਿਹੜੇ ਡਰਾਈਵਰਸ ਨੇ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਰੋਡ ਸੇਫਟੀ ਨੂੰ ਲੈ ਕੇ ਜਾਂ ਕਮਰਸ਼ੀਅਲ ਟਰੱਕ ਟ੍ਰੇਲਰ ਚਲਾਉਣ ਦੀ ਜਾਣਕਾਰੀ ਪੂਰੀ ਨਾ ਹੋਣ ਕਰਕੇ ਇਹ ਵੀ ਇੱਕ ਕਾਰਨ ਹੈ ਵੀ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪਿਛਲੇ ਕੁਝ ਕੁ ਸਾਲਾਂ ਤੋਂ ਜਿਹੜੇ ਰੋਡ ਐਕਸੀਡੈਂਟਸ ਹੈ ਜਿਹੜੇ ਉਹ ਵਧੇ ਨੇ। ਅਗਲੀ ਕਾਲ ਚੱਲਦੇ ਆ ਜੀ ਚਰਨ ਧਾਲੀਵਾਲ ਸਾਹਿਬ ਜੀ ਆਏ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਜੀ
3: ਹਾਂਜੀ, ਇਹ ਜਿਹੜਾ ਹੈਗਾ ਮੋਸਟ ਸੈਟਿਸਫਾਈ ਤਾਂ ਹੈਗਾ ਆਪਣੇ ਕਿਉਂਕਿ ਦੱਸਦੇ ਆ
0: ਕਿਊਬੈਕ। ਹਾਂਜੀ
3: ਹਾਂਜੀ
0: ਜੀ। ਤੇ ਡਿਸਸੈਟਿਸਫਾਈਡ
3: ਇਹ ਮੈਂ ਕਿਹਾ ਤਾਂ ਕੀ ਹੋਣਾ ਜੀ ਇੱਥੇ ਵੀ ਆ ਕੇ।
0: ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਚਲੋ
3: ਜੈਸੇ ਲੱਗਦਾ ਮਤਲਬ।
0: ਓਕੇ ਜੀ, ਓਕੇ, ਠੀਕ ਹੈ ਭਾਜੀ।
3: ਜਿਹੜੇ ਫ੍ਰੈਂਚ ਲੋਕ ਆ ਬਹੁਤ ਹੈਪੀ ਰਹਿੰਦੇ ਆ, ਮਤਲਬ ਕੀ ਕਹਿੰਦੇ ਹੁੰਦੇ ਉੱਦਾਂ ਦਾ ਵੈਸੇ ਜਿਹੜੇ ਸਟਾਰਟਕ ਹੈਗੇ ਜਿਵੇਂ ਆਪਣੇ ਨਿਊ ਫਾਊਂਡਲੈਂਡ ਹੈਗਾ।
0: ਹਾਂਜੀ ਹਾਂਜੀ, ਖੁਸ਼ਹਾਲ ਆ ਥੋੜੇ ਜਿਹਾ, ਬਿਲਕੁਲ ਜੀ ਜੀ ਜੀ, ਠੀਕ ਹੈ ਜੀ।
3: ਤੇ ਜਿਹੜਾ ਸੁਹਾਗਾ ਹੁੰਦਾ ਬਾਕੀ ਦੂਜਾ ਚਾਰ ਬਾਲ ਹੁੰਦੇ ਜਾਂ ਪਾਸੇ ਆਪਣਾ ਕੈਮਲ ਬੋਤਾ ਉਹਨੂੰ ਜੋੜਿਆ ਹੁੰਦਾ ਮਤਲਬ ਮੈਂ ਵਾਹਿਆ ਮਤਲਬ।
0: ਓਹੋ ਹੋ, ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਤਾਂ ਭਲੇ ਜਮਾਨਿਆਂ ਦੀ ਗੱਲ ਕਰ ਦਿੱਤੀ। ਅੱਛਾ, ਬੋਤੇ ਦੇ ਨਾਲ ਵੀ ਹੈ ਜਿਹੜੀ ਖੇਤੀ ਕੀਤੀ ਹੈ ਜੀ?
3: ਦੋ ਬਾਲਾਂ ਦੀ।
0: ਕਿਆ ਬਾਤ ਹੈ ਜੀ। ਅੱਛਾ, ਇਹ ਜੋੜੇ ਕਿੱਦਾਂ ਜਾਂਦੇ ਸੀ? ਬੋਤਾ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਸੀਗਾ, ਫੇਰ ਬਲਦ ਜੋੜੇ
3: ਉਪਲੀ ਸਾਈਡ ਤੇ ਹੁੰਦਾ ਜੀ, ਰਾਈਟ ਸਾਈਡ ਤੇ।
0: ਅੱਛਾ, ਰਾਈਟ ਸਾਈਡ ਤੇ, ਠੀਕ ਹੈ ਜੀ, ਠੀਕ ਹੈ ਜੀ।
3: ਲੈਫਟ ਸਾਈਡ ਤੇ ਮਤਲਬ ਬੋਲ ਹੁੰਦੇ ਸੀਗੇ ਮਤਲਬ।
0: ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ।
3: ਨਹੀਂ ਵੈਸੇ ਜੀ ਅਸੀਂ ਕੋਲ ਨਹੀਂ ਹੋਵੇ ਉਹ ਚਾਰ ਬੋਲ ਹੁੰਦੇ ਸੀਗੇ, ਚਾਰ ਬੋਲ ਜਾਂਦੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
3: ਇੱਕ ਤਾਂ ਇਹਨੂੰ ਬੀਜਣ ਤੋਂ ਪਹਿਲਾਂ ਵੀ ਸੁਹਾਗਾ ਚੰਗਾ ਫੇਰਦੇ ਸੀਗੇ ਬੀਜਣ ਤੋਂ ਪਹਿਲਾਂ, ਬਾਅਦ ਵਿੱਚ ਜਦੋਂ ਬੀਜੀ ਜਾਂਦੀ ਕਣਕ ਜਾਂ ਕਈ ਵਾਰੀ ਕੇਰਦੇ ਹੁੰਦੇ ਸੀ ਆਪਣੇ।
0: ਅੱਛਾ ਜੀ,
3: ਜਿਹੜਾ ਪੋਰ ਨਾਲ ਉਹ ਪੋਰੇ ਹੁੰਦੇ ਸੀਗੇ ਤੇ ਪਿੱਛੇ ਬੰਦਾ ਕੇਰਦਾ ਹੁੰਦਾ ਸੀਗਾ।
0: ਅੱਛਾ ਜੀ,
3: ਤੇ ਉਹ ਜਿਹੜੇ ਦਾਣੇ ਚੁੱਕ ਨਾਲ ਲੈਣ ਜਾਨਵਰ ਉਹਦੇ ਕਰਕੇ ਵੀ ਸੁਹਾਗਾ ਜਾਂ ਸੁਹਾਗੀ ਫੇਰ ਲਈ ਬਾਅਦ।
0: ਬਿਲਕੁਲ ਬਿਲਕੁਲ, ਸਹੀ ਗੱਲ ਕਹੀ ਜੀ, ਸਹੀ ਗੱਲ ਕਹੀ ਜੀ। ਕਿਆ ਬਾਤ ਹੈ, ਕਿਆ ਬਾਤ ਹੈ, ਠੀਕ ਹੈ ਜੀ। ਥੈਂਕ ਯੂ ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
3: ਓਕੇ ਜੀ, ਓਕੇ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਕੁਇਕ ਕੁਇਕ ਹੈ ਜਿਹੜੀਆਂ ਹੁਣ ਕਾਲਸ ਲੈਣਾ, ਸਾਰੀਆਂ ਲਾਈਨਸ ਆ ਜਿਹੜੀਆਂ ਫਲੈਸ਼ ਹੋ ਰਹੀਆਂ ਨੇ। 7028 ਜੀ, ਸਵਾਗਤ ਹੈ ਜੀ।
4: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭਾਜੀ ਜੀ।
4: ਭਾਜੀ, ਆਡਿਟ ਜਰਨਲ ਦੀ ਜਿਹੜੀ ਰਿਪੋਰਟ ਆ ਉਹ ਜਿਹੜੇ ਟਰਾਂਸਪੋਰਟੇਸ਼ਨ ਨਾਲ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਐਕਸੀਡੈਂਟ ਹੋਇਆ ਉਹਦੇ ਆਧਾਰ ਤੇ ਕੱਢੀ ਗਈ ਹੈ ਜੀ। ਇਹ ਸਿਰਫ 3% ਟਰੱਕਿੰਗ ਇੰਡਸਟਰੀ ਆ ਜਿਹੜੀ ਰੋਡ ਤੇ ਆ ਜੀ, ਓਨਲੀ ਆਲ ਓਵਰ ਕੈਨੇਡਾ ਦੀ ਗੱਲ ਕਰਦਾ ਜੀ ਮੈਂ
0: ਜੀ।
4: 12% ਇਹਨਾਂ ਦੇ ਐਕਸੀਡੈਂਟ ਇਕੱਲੇ ਆਮ ਮਾਈਨਰ ਨੀ ਹੈਗੇ, ਜਿਹਨਾਂ ਦੇ ਵਿੱਚ ਡੈਥਾਂ ਹੋਈਆਂ ਨੇ ਉਹਨੇ ਇਹਨਾਂ ਨੂੰ ਮਜਬੂਰ ਕੀਤਾ ਇਸ ਚੀਜ਼ ਦੇ ਧਿਆਨ ਨੀ ਅਗੜਨੇ ਆ, ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਬੜਾ ਗੰਦ ਪਾਇਆ ਬਾਈ ਜੀ ਇਸ ਚੀਜ਼ ਨੇ, ਬਹੁਤ ਗੰਦ ਪਾਇਆ ਹੋਇਆ।
0: ਠੀਕ
4: ਹੈ ਜੀ, ਟਰੱਕਿੰਗ ਇੰਡਸਟਰੀ ਨੂੰ ਸਭ ਜਿਵੇਂ ਪੰਜਾਬੀ ਕਹਿੰਦਾ ਬੇੜਾ ਕਰਕ ਕਰਕੇ ਰੱਖਦਾ ਇਹਨਾਂ ਨੇ, ਸਭ ਵਿੱਚੇ ਸਟੂਡੈਂਟ ਜਿਹੜੇ ਉਹ ਕਰਦੇ ਸੀਗੇ ਸਿੱਖਦੇ ਸੀ ਵਿੱਚੇ ਜਿਹੜੇ ਸਿਖਾਉਂਦੇ ਸੀ ਉਹਨਾਂ ਨੇ।
0: ਜੀ ਧੰਨਵਾਦ ਭਾਜੀ, ਧੰਨਵਾਦ, ਨੋ ਡਾਊਟ ਜੀ। ਸੋ ਉਸ ਦੇ ਨਾਲ ਕੀ ਹੋਇਆ, ਤੁਸੀਂ ਦੇਖੋ ਵੀ ਐਕਸੀਡੈਂਟਸ ਆ ਜਿਹੜੇ ਪਿਛ ਕੁਝ ਸਮੇਂ, ਕਈ ਵਾਰ ਰੈਂਪ ਤੇ ਆ ਜਿਹੜੇ ਟਰੱਕ ਟ੍ਰੇਲਰ ਜਿਹੜੇ ਉਹ ਪਲਟੇ ਆ ਉਹਨਾਂ ਦੀ ਖਬਰ ਆ ਜਾਂਦੀ ਸੀਗੀ, ਕਈ ਵਾਰ ਆ ਜਿਹੜੇ ਰੀਅਰ ਐਂਡ ਆ ਜਿਹੜੇ ਬੜੀ ਬੁਰੀ ਤਰ੍ਹਾਂ ਹੋਏ, ਨੋ ਡਾਊਟ, ਇਹ ਸਹੀ ਗੱਲ ਹੈ ਭਾਜੀ। ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਵੀ ਗਲਤ ਨੀਤੀਆਂ ਜਿਹੜੀਆਂ ਉਹ ਸਰਕਾਰਾਂ ਦੀਆਂ ਸੀਗੀਆਂ, ਸਰਕਾਰਾਂ ਨੇ ਖੁੱਲ੍ਹ ਦਿੱਤੀ ਤਾਂ ਹੀ ਫਿਰ ਜਿਹੜੇ ਪ੍ਰਾਈਵੇਟ ਕਾਲਜ ਹੈ ਉਹਨਾਂ ਨੇ ਇਸ ਤਰ੍ਹਾਂ ਮਤਲਬ ਉਹ ਹੋ ਗਏ ਵੀ ਭਾਈ ਸਾਡੇ ਉੱਤੇ ਤਾਂ ਕੋਈ ਇਹੋ ਜਿਹੀ ਅਥਾਰਟੀ ਨਹੀਂ ਹੈਗੀ ਜਿਹੜੀ ਚੈੱਕ ਕਰਦੀ ਪਈ ਹੈ। ਸੋ ਇਸ ਕਰਕੇ ਖੁੱਲ੍ਹ ਕੇ ਆ ਜਿਹੜੇ ਉਹ ਕਰਨ ਲੱਗ ਪਏ, ਉਹਨਾਂ ਨੂੰ ਇਹ ਸੀਗੇ ਵੱਧ ਤੋਂ ਵੱਧ ਆ ਜਿਹੜੇ ਅਸੀਂ ਸਟੂਡੈਂਟ ਪਾਸ ਕਰੀਏ ਅਤੇ ਮੋਟੀ ਕਮਾਈ ਹੈ ਜਿਹੜੀ ਉਹ ਕਰੀਏ। ਗੋਸਲ ਸਾਹਿਬ ਜੀ ਇਹਨੂੰ।
5: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
5: ਭਾਜੀ ਐਡਮਿੰਟਨ ਹੋ ਸਕਦਾ ਜੀ?
0: ਐਡਮਿੰਟਨ ਅਲਬਰਟਾ ਜੀ ਆ ਗਿਆ ਜੀ ਉਹ।
5: ਹਾਂਜੀ, ਉਹ ਸਸਤਾ ਆ ਉੱਧਰ ਜੀ, ਬਹੁਤ ਜ਼ਿਆਦਾ ਚੀਪ ਆ।
0: ਅੱਛਾ ਜੀ, ਸੋ ਉਹ ਲੋਕ ਆ ਜਿਹੜੇ ਉਹ ਸਭ ਤੋਂ ਵੱਧ ਖੁਸ਼ਹਾਲ ਹੋ ਸਕਦੇ
5: ਕਿਉਂਕਿ ਜਿਹੜੇ ਪਿਓਰ ਗੋਰੇ ਆ ਜੀ ਉੱਧਰ ਹੀ ਆ ਜ਼ਿਆਦਾ ਜੀ,
0: ਹਨਾ।
5: ਉਹ ਮੌਜ ਮਸਤੀ ਦੀ ਜ਼ਿੰਦਗੀ ਜੀਂਦੇ ਆ ਛੋਟੇ ਛੋਟੇ ਘਰਾਂ 'ਚ ਜੀ।
0: ਅਸੀਂ ਨਹੀਂ ਜੀਂਦੇ ਭਾਜੀ,
5: ਸਾਡੇ ਤਾਂ ਹੁਣ ਤੁਸੀਂ ਰੀਅਲ ਸਟੇਟ ਜੇ ਤੁਹਾਨੂੰ ਪਤਾ ਹੀ ਹੈ ਕਿੰਨੀ ਵਧੀਆ ਜ਼ਿੰਦਗੀ ਲੋਕਾਂ ਨੇ ਆਪਣੀ ਨਰਕ ਬਣਾ ਲਈ। ਤੁਸੀਂ ਹੁਣੇ ਖਬਰ ਪੜ੍ਹੀ ਸੀ ਕਿ 2009 ਤੋਂ ਬਾਅਦ ਲੋਕਾਂ ਨੇ ਭਾਜੀ ਹਰ ਮਿੰਟ 17 ਬੰਦੇ ਭਾਜੀ ਬੈਂਕਰੋਸੀ ਕਰ ਰਹੇ ਆ। ਹਾਂਜੀ,
0: ਹਰ ਮਿੰਟ, ਹਰ ਦਿਨ ਭਾਜੀ, ਹਰ ਦਿਨ, ਹਰ ਮਿੰਟ ਨੀ।
5: ਦੇਖੋ ਇਹ ਲੋਕੀ ਕੌਣ ਆ ਭਾਜੀ? ਇਹ ਉਹੀ ਆ ਜਿਹੜੇ ਅਮੀਰ ਹੋਣ ਨੂੰ ਰਾਤੋ ਰਾਤ ਭੱਜੇ ਸੀ ਮੋਹਰੇ ਹੋ ਕੇ ਲਾਈਨਾਂ ਚ, ਹਾਂਜੀ, ਆਮ ਬੰਦਾ ਤਾਂ ਠੀਕ ਹੈ, ਆਮ ਬੰਦੇ ਨੂੰ ਤਾਂ ਬਹੁਤਾ ਨੀ ਹੈਗਾ, ਚਲੋ ਗਰੋਸਰੀ ਆ ਥੋੜੀ ਬਹੁਤੀ ਉਹਦੇ ਚੱਲੀ ਜਾਂਦੀ ਜ਼ਿੰਦਗੀ ਹੈ ਨਾ।
0: ਉਹ ਵੀ ਮਹਿੰਗਾਈ ਹੋਈ ਹੈ ਭਾਜੀ, ਉਹ ਵੀ ਮਹਿੰਗਾਈ ਹੋਈ ਹੈ।
5: ਹਾਂਜੀ ਉਹ ਵੀ ਮਹਿੰਗਾਈ ਆਪਾਂ ਮੰਨਦੇ ਹਾਂ ਹੋਈ ਆ, ਪਰ ਗੌਰਮੈਂਟ ਲੱਗੀ ਉਹ ਕੰਟਰੋਲ ਕਰਨ ਹੈ ਨਾ।
0: ਟਰੰਪ ਸਾਹਿਬ ਕਿੱਥੇ ਹੋਣ ਦਿੰਦੇ ਆ ਭਾਈ, ਗੈਸਾਂ ਦੀ ਪ੍ਰਾਈਸਸ ਆ ਦੇਖੋ ਕਿੱਥੇ ਚਲੇ ਗਈਆਂ
5: ਭਾਜੀ। ਅਮਰੀਕਾ ਨੇ 40 ਸੈਂਟ ਮਾਫ ਕਰਤਾ ਫੈਡਰਲ ਟੈਕਸ, ਜਿਹੜਾ ਅਮਰੀਕਾ ਚ ਅਸੀਂ ਤੇਲ ਭਰਾਉਣੇ ਟਰੱਕਾਂ ਚ ਨਾ
0: ਜੀ ਜੀ,
5: ਹੁਣ ਸਾਨੂੰ 40 ਸੈਂਟ ਹੋਰ ਸਸਤਾ ਮਿਲਿਆ ਕਰਨਾ ਇੱਧਰ
0: ਭਾਜੀ। ਉਹਨਾਂ ਨੂੰ ਕਰਨਾ ਪੈਣਾ ਕਿਉਂਕਿ ਆ ਜਿਹੜਾ ਉੱਥੇ ਦੀ ਇਨਫਲੇਸ਼ਨ 3.8% ਤੇ ਪਹੁੰਚ ਗਈ ਉੱਥੇ। ਉਹਨਾਂ ਤੋਂ ਕੱਲ ਆ ਜਿਹੜਾ, ਸੋਰੀ ਗੋਸਾ ਸਾਹਿਬ ਮੈਂ ਬਸ ਇੱਕ ਹੀ ਲਾਈਨ ਐਡ ਕਰਾਂਗਾ, ਕੱਲ ਜਦੋਂ ਉਹ ਚਾਈਨਾ ਨੂੰ ਜਾ ਰਹੇ ਸੀਗੇ ਤੇ ਨਾਲ ਤੁਹਾਨੂੰ ਪਤਾ ਰਿਪੋਰਟਰ ਤਾਂ ਹੁੰਦੇ ਆ, ਉਹ ਰਿਪੋਰਟਰਾਂ ਨੇ ਪੁੱਛਿਆ ਵੀ ਮਹਿੰਗਾਈ ਆ ਜਿਹੜੀ ਇਸ ਟਾਈਮ US ਦੇ ਵਿੱਚ ਬਹੁਤ ਵੱਧ ਰਹੀ ਹੈ, ਤੁਸੀਂ ਆ ਜਿਹੜੇ US ਸਿਟੀਜ਼ਨਸ ਹੈ ਉਹਨਾਂ ਵਾਸਤੇ ਫਿਕਰਮੰਦ ਹੋ, ਤੇ ਸਾਫ਼ ਹੈ ਜਿਹੜਾ ਮਨਾ ਕਰਤਾ ਕਹਿੰਦੇ ਮੈਨੂੰ ਉਹਨਾਂ ਦਾ ਫਿਕਰ ਨਹੀਂ ਹੈਗਾ। ਮੈਂ ਇਹ ਸਮਝਦਾ ਵੀ US ਵਾਲੇ ਆ ਜਿਹੜੇ ਇਸ ਚੀਜ਼ ਤੋਂ ਚਿੰਤਤ ਨੇ ਵੀ ਇਰਾਨ ਦੇ ਕੋਲ ਆ ਜਿਹੜੇ ਨਿਊਕਲੀਅਰ ਵੈਪਨਸ ਨਹੀਂ ਆਉਣੇ ਚਾਹੀਦੇ, ਗੱਲ ਹੀ ਹੋਰ ਪਾਸੇ ਮੋੜ ਦਿੱਤੀ।
5: ਭਾਜੀ ਇਹ ਚੱਕਰ ਪਤਾ ਕੀ ਆ, ਆਪਾਂ ਅੱਗੇ ਬਹੁਤ ਵਾਰ ਗੱਲ ਕੀਤੀ, ਮੈਂ ਗੁਰਮੁਖ ਭਾਈ ਨਾਲ ਵੀ 1-2 ਵਾਰੀ ਗੱਲਬਾਤ ਕੀਤੀ ਹੈ ਨਾ, ਇਹਨਾਂ ਨੇ ਇਰਾਨ ਦਾ ਤਖਤਾ ਪਲਟਣਾ ਹੀ ਪਲਟਣਾ, ਉੱਥੇ ਕਬਜ਼ਾ ਕਰਨਾ ਹੀ ਕਰਨਾ, ਕਿਉਂਕਿ ਇਹਨਾਂ ਨੇ ਯੂਰਪ ਨੂੰ ਤੇਲ ਵੇਚਣਾ ਸਾਰੇ ਮਿਡਲ ਈਸਟ ਦਾ, ਇਹਨਾਂ ਦੀ ਅੱਖ ਤੇਲ ਦੇ ਉੱਤੇ ਆ, ਇਰਾਨ ਦੇ ਸਾਰੇ ਦੇ।
0: ਵੈਨਜ਼ੁਏਲਾ ਤਾਂ ਭਾਜੀ ਕਰ ਲਿਆ ਇਹਨਾਂ ਨੇ, ਦੇਖੋ ਸਭ ਤੋਂ ਵੱਡਾ ਜਿਹੜਾ ਤੇਲ ਦਾ ਖਜ਼ਾਨਾ ਉੱਥੇ ਪਿਆ ਆ, ਉਹ ਤਾਂ ਆ ਹੀ ਗਿਆ ਇਹਨਾਂ ਕੋਲ
5: ਆ ਗਈ ਜੀ, ਉਹ ਤਾਂ ਇਹਨਾਂ ਦੀਆਂ ਕੰਪਨੀਆਂ ਜਾ ਬੜੀਆਂ ਜੀ, ਟਰੰਪ ਸਾਹਿਬ ਨੇ ਕੰਪਨੀਆਂ ਭੇਜ ਦੀਆਂ ਨਾ।
0: ਹਾਲੇ
5: ਜਿਹੜਾ ਕਿਊਬਾ ਨੂੰ ਕਹਿ ਰਿਹਾ ਕਿ ਮੈਂ ਟੇਕ ਓਵਰ ਕਰਨਾ, ਵਿੱਚ ਮੈਕਸੀਕੋ ਤੇ ਕੈਨੇਡਾ ਵੱਲ ਵੀ ਆ ਰਿਹਾ, ਗ੍ਰੀਨਲੈਂਡ ਵੱਲ ਵੀ ਅੱਖ ਦੁਆਰਾ ਫੇ ਘੁੰਮ ਰਹੇ ਖਬਰ ਕੱਲ ਦੀ ਹੈ ਨਾ
0: ਜੀ ਜੀ ਜੀ ਜੀ।
5: ਇਹ ਜਿੰਨਾ ਚਿਰ ਇਹ ਬੰਦਾ ਜੀ ਇਹੀ ਕੁਛ ਹੋਣਾ ਜੀ ਇੱਥੇ ਹੈ ਨਾ,
0: ਨੋ ਡਾਊਟ।
5: ਬਾਕੀ ਆਪਣਾ ਧਿਆਨ ਰੱਖੋ ਜੀ, ਆਪ ਅਵੇਅਰ ਰਹੋ ਬਸ, ਕਰਜ਼ੇ ਕੁਰਜ਼ੇ ਤੋਂ ਬਚੋ ਜੀ, ਐਵੇਂ ਨਾ ਅੱਖਾਂ ਮੀਟ ਕੇ ਸੈਨ ਕਰੀ ਜਾਇਆ ਕਰੋ ਜੀ।
0: ਬਿਲਕੁਲ ਬਿਲਕੁਲ ਨਹੀਂ, ਬਿਲਕੁਲ ਜੀ, ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਗੁੱਸੇ ਦਾ ਬਹੁਤ ਬਹੁਤ।
5: ਹਾਂਜੀ ਸੁਹਾਗਾ ਡਲੇ ਭੰਨਣ ਲਈ ਹੁੰਦਾ ਸੀ ਖੇਤ ਚ ਜੀ
0: ਜੀ ਜੀ, ਤੁਸੀਂ ਬੈਠੇ ਹੋ
5: ਡਲਾ
0: ਬੈਠੇ ਸੁਹਾਗੇ ਦੇ ਝੂਟੇ ਲਏ
5: ਭਾਜੀ, ਜਿਹੜੇ ਚਾਰ ਕਹਿ ਕੇ ਗਏ ਸਾਡੇ ਚੱਲਦਾ ਹੁੰਦਾ ਜੀ।
0: ਅੱਛਾ ਅੱਛਾ,
5: ਚਾਰ ਬੁਲਦ ਜੋੜ ਕੇ ਚਲਾਉਂਦੇ ਹੁੰਦੇ ਬਜ਼ੁਰਗ ਜੀ, ਭਾਰਾ ਹੁੰਦਾ ਸੀ ਥੋੜਾ ਜਿਹਾ ਜੀ।
0: ਅੱਛਾ ਅੱਛਾ ਜੀ, ਠੀਕ ਹੈ ਜੀ, ਠੀਕ।
5: ਹਾਂਜੀ ਉਹ ਚਾਰ ਜੋੜ ਕੇ ਤੇ ਬਜ਼ੁਰਗਾਂ ਨੇ ਫੇਰਨਾ, 2 ਜਣਿਆਂ ਨੇ ਚਲਾਉਣਾ ਉਹਨੂੰ, ਦੋ ਤਿੰਨ ਨਿਆਣੇ ਅਸੀਂ ਉੱਪਰ ਬਹਿ ਜਾਣੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਉਹ ਵੀ ਆਪਣਾ ਨਜ਼ਾਰਾ ਹੁੰਦਾ ਸੀ। ਥੈਂਕ ਯੂ ਭਾਜੀ, ਥੈਂਕ ਯੂ
5: ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕੈਪਟਨ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
6: ਬਦਲ ਸਾਹਿਬ ਸਰੋਤਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ। ਤੁਸੀਂ ਡਾਕ ਬੰਗਲੋ ਕਹਿ ਰਹੇ ਸੀ, ਅੰਗਰੇਜ਼ੀ ਰਾਜ ਵੇਲੇ ਨਹਿਰਾਂ ਦੇ ਕਿਨਾਰਿਆਂ ਤੇ ਜਿਹੜੇ ਰੈਸਟ ਹਾਊਸ ਹੁੰਦੇ ਸੀ 10-10, 15-15 ਮੀਲ ਤੋਂ ਬਾਅਦ, ਉਹਨੂੰ ਕਹਿੰਦੇ ਸੀ ਡਾਕ ਬੰਗਲੋ। ਉਹ ਅੰਗਰੇਜ਼ਾਂ ਦੇ ਠਹਿਰਨ ਵਾਸਤੇ ਜਗ੍ਹਾ ਹੁੰਦੇ ਸੀ ਤੇ ਉੱਥੇ ਹਮੇਸ਼ਾ ਮੁਲਾਜ਼ਮ ਹੀ ਰਹਿੰਦੇ ਸੀ, ਜਿਹਨਾਂ ਨੂੰ ਤਨਖਾਹ ਮਿਲਦੀ ਸੀ। ਤੇ ਸਾਡੀਆਂ ਸਰਕਾਰਾਂ ਨੇ ਤਾਂ ਹੌਲੀ ਹੌਲੀ ਟਾਟ ਹੋ ਕੇ ਸਭ ਕੁਛ ਵੇਚ ਵੱਟ ਲਿਆ ਹੈਗਾ। ਉਹਨੂੰ ਕਹਿੰਦੇ ਸੀ ਮੇਰੇ ਖਿਆਲ ਚ ਡਾਕ ਬੰਗਲੋ। ਹੋਰ ਕੋਈ ਕੀ ਸਵਾਲ ਸੀਗਾ?
0: ਇੱਕ ਤਵੀਤ ਦਾ ਲਿਆ ਸੀਗਾ ਮੈਂ ਸਵਾਲ, ਤੇ ਇੱਕ ਮੈਂ ਸਵਾਲ ਇਹ ਲਿਆ ਸੀਗਾ ਵੀ ਕੈਨੇਡਾ ਦਾ ਸਭ ਤੋਂ ਖੁਸ਼ਹਾਲ ਸੂਬਾ ਜਿਸਦੇ ਲੋਕ ਕਹਿਣ ਵੀ ਅਸੀਂ ਸੈਟਿਸਫਾਈ ਹੈ, ਤੇ ਇੱਕ ਉਹ ਸੂਬਾ ਜਿਹਦੇ ਵਿੱਚ ਲੋਕ ਕਹਿ ਰਹੇ ਆ ਵੀ ਭਾਈ ਅਸੀਂ ਸੈਟਿਸਫਾਈ ਨਹੀਂ ਹੈ, ਸਭ ਤੋਂ ਜ਼ਿਆਦਾ ਲੋਕ ਉਸ ਸੂਬੇ ਦੇ ਕਿਹੜੇ, ਕਿਹੜਾ ਕਿਹੜਾ ਸੂਬਾ ਹੋ ਸਕਦਾ ਜੀ?
6: ਸੂਬੇ ਦਾ ਤਾਂ ਨੀ ਮੈਨੂੰ ਪਤਾ, ਤਵੀਤ ਜਿਹੜਾ ਇਹ ਕੁਛ ਲੋਕ ਤਾਂ ਆਪਦੇ ਜੋੜੇ ਤੇ ਬਣਦੇ ਹੁੰਦੇ ਸੀ, ਕੁਛ ਗੱਲ ਚ ਪਾਉਂਦੇ ਹੁੰਦੇ ਸੀ, ਉਹ ਐਵੇਂ ਵਹਿਮ ਜਿਹਾ ਹੁੰਦਾ ਸੀ ਵੀ ਇਹਦੇ ਨਾਲ ਸਾਡਾ ਸਭ ਕੁਛ ਠੀਕ ਠਾਕ ਹੋਊਗਾ। ਵੈਸੇ ਹੈ ਕੁਝ ਨੀ ਸੀ ਹੁੰਦਾ, ਉਹ ਕਈਆਂ ਦੇ ਡੋਲੇ ਤੇ ਕਈਆਂ ਦੇ ਗੱਲ ਤੇ ਉਹ ਤਾਂਬੇ ਜੇ ਦਾ ਹੁੰਦਾ ਸੀ, ਤਵੀਤ ਜੀ ਨੂੰ ਕਹਿੰਦੇ ਹੁੰਦੇ
0: ਜੀ ਜੀ। ਬਿਲਕੁਲ ਬਿਲਕੁਲ। ਅੱਛਾ ਕੈਪਟਨ ਸਾਹਿਬ, ਇਸ ਤੋਂ ਬਾਅਦ ਤੁਸੀਂ ਇੱਕ ਤਾਂ ਡਾਕ ਬੰਗਲਾ ਦੱਸਤਾ, ਇੱਕ ਹੋਰ ਵੀ ਡਾਕ ਬੰਗਲਾ ਹੁੰਦਾ ਸੀ ਹੋਰ ਤਰ੍ਹਾਂ ਦਾ?
6: ਅਸੀਂ ਤਾਂ ਜਿੰਨੀ ਇਹੀ ਡਾਕ ਬੰਗਲਾ।
0: ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਉੱਥੇ ਹੀ ਦੋਸਤੋ, ਕੋਈ ਵੀ ਅਪਲਾਇੰਸਿਸ ਤੁਸੀਂ ਆ ਜਿਹੜਾ ਖਰੀਦਣਾ ਚਾਹੁੰਦੇ ਹੋ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਹੈ ਜਿਹੜੀ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। 905-805-3000, 905-805-3000, 3 ਅਪਲਾਇੰਸਿਸ ਤੇ $600, 5 ਅਪਲਾਇੰਸਿਸ ਤੇ ਤੁਹਾਡੇ $1200 ਦੀ ਹੈ ਜਿਹੜੀ ਬੱਚਤ ਹੋ ਸਕਦੀ ਹੈ, ਪਲੱਸ ਹੋਰ 10% ਐਡੀਸ਼ਨਲ ਆਫ ਹੈ ਜਿਹੜਾ ਤੁਹਾਨੂੰ ਮਿਲੇਗਾ। ਤੁਸੀਂ ਡਰੀਮ ਹੋਮ ਅਪਲਾਇੰਸਿਸ ਦੀ ਜਿਹੜਾ ਵੇਅਰ ਹਾਊਸ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਟੇਟ ਆਫ ਦਾ ਆਰਟ ਜਿਹੜੀ ਅਪਲਾਇੰਸਿਸ ਉੱਥੇ ਨੇ ਤੇ ਵੇਅਰ ਹਾਊਸ ਬਣਿਆ ਹੋਇਆ, ਟੋਪ ਆਫ ਦਾ ਲਾਈਨ ਅਪਲਾਇੰਸਿਸ ਹੈ ਜਿਹੜੀ ਬਿਲਟ ਇਨ ਕਿਚਨ ਅਪਲਾਇੰਸਿਸ ਹੈ ਜੋ ਤੁਸੀਂ ਬੇਸਮੈਂਟ ਵਾਸਤੇ ਲੈ ਰਹੇ ਹੋ ਉਹਨਾਂ ਦੇ ਡਿਫਰੈਂਟ ਪੈਕੇਜ ਹੈ, ਕਿਚਨ ਅਪਗ੍ਰੇਡ ਕਰਾ ਰਹੇ ਹੋ ਉਹਨਾਂ ਦੇ ਡਿਫਰੈਂਟ ਪੈਕੇਜ ਹੈ, ਤੁਸੀਂ ਇਹ ਜਿਹੜੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਾ ਸਕਦੇ ਹੋ। ਕਿੱਥੇ ਜਾਣਾ? ਡ੍ਰੀਮ ਹੋਮ ਅਪਲਾਇੰਸ 2915 ਅਰਜਨਟੀਆ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ, ਯੂਨਿਟ ਨੰਬਰ 2 ਜਾਂ ਫਿਰ 905-805-3000 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ, ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ, ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਨੂੰ ਯਾਦ ਰੱਖੋ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜੇ ਜਿੱਤਦੇ ਆ ਰਹੇ ਨੇ। ਇਹ ਕਈ ਵਾਰ ਜਿਹੜਾ ਗਾਹੇ ਮੈਨੂੰ ਕਾਲਸ ਆਉਂਦੀਆਂ, ਬਾਈ ਅਸੀਂ ਕੰਮ ਕਰਾਇਆ ਸੀ ਟਰੱਕਾਂ ਦਾ, ਉਹ ਮਕੈਨਿਕ ਹੀ ਇੱਦਾਂ ਦਾ ਵੀ ਸਾਡੇ ਟਰੱਕ ਦਾ ਹੀ ਆ ਜਿਹੜਾ ਪੱਠਾ ਬਿਠਾ ਦਿੱਤਾ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਬਚੋ। ਇੱਕ ਕੁਆਲੀਫਾਈਡ ਜਿਹੜੇ ਕਹਿ ਲਓ ਵੀ ਮਕੈਨਿਕਸ ਹੈ ਉਹਨਾਂ ਤੋਂ ਆਪਣਾ ਕੰਮ ਕਰਾਇਆ ਕਰੋ। ਅਤੇ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਇੱਕ ਜਾਣਿਆ ਪਹਿਚਾਣਿਆ ਅਤੇ ਮੋਸਟ ਟਰੱਸਟਡ ਨੇਮ ਹੈ ਜਿਹੜਾ ਕਮਿਊਨਿਟੀ ਦੇ ਵਿੱਚ ਬਣ ਚੁੱਕਾ ਹੈ। ਐਨੂਅਲ ਸੇਫਟੀ ਕਰਾਉਣਾ ਚਾਹੁੰਦੇ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ ਟਾਇਰ ਸਰਵਿਸ ਕਰਾਉਣੀ ਹੈ, ਤੁਸੀਂ ਇਹ ਜਿਹੜਾ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣੇ ਹੈ, ਗੱਲ ਕੀ ਹਰ ਤਰ੍ਹਾਂ ਦਾ ਕੰਮ ਹੈ ਜਿਹੜਾ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਤੇ ਕਰਵਾ ਸਕਦੇ ਹੋ। ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰ, ਜਿਹੜੇ ਗੱਡੀਆਂ ਹੌਲ ਕਰਦੇ ਨੇ ਉਹਨਾਂ ਟਰੱਕਾਂ ਟਰੇਲਾਂ ਦੇ ਵਿੱਚ ਵੀ ਇਹ ਜਿਹੜੀ ਸਪੈਸ਼ਲਾਈਜ਼ ਹੈ ਇਹ। ਸੋ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਵਿਜ਼ਿਟ ਕਰ ਸਕਦੇ ਹੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਨੂੰ। ਅਤੇ ਉੱਥੇ ਹੀ ਦੋਸਤੋ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ, ਰੈਨੋਵੇਸ਼ਨ ਦਾ ਕੰਮ ਕਰਾਉਣਾ, 416-272-8214। ਅਤੇ ਜੇ ਹੋਮ ਆਟੋ ਇੰਸ਼ੋਰੈਂਸ ਦੀ ਲੋੜ ਪੈ ਗਈ ਹੈ ਤਾਂ ਫਿਰ ਮਨਵੀਰ ਸਿੰਘ ਨੂੰ ਨੰਬਰ ਘੁਮਾ ਲਿਓ, ਕਹਿ ਲਿਓ ਵੀ ਸ਼ੋਪ ਰਾਊਂਡ ਕਰਦੇ ਪਏ ਆ, ਕੱਢੋ ਫਿਰ ਕੋਈ ਇਹੋ ਜਿਹਾ ਪ੍ਰੀਮੀਅਮ ਜਿੱਥੇ ਅਸੀਂ ਖੁਸ਼ ਹੋ ਜਾਈਏ ਅਤੇ ਤੁਹਾਡੇ ਤੋਂ ਅਸੀਂ ਇਹ ਜਿਹੜਾ ਬਿਜ਼ਨਸ ਤੁਹਾਡੇ ਨਾਲ ਹੋਰ ਕਰੀਏ। 647-247-2198-70 647-2198-70 'ਤੇ ਤੁਸੀਂ ਇਹ ਜਿਹੜਾ ਮਨਵੀਰ ਸਿੰਘ ਜੀ ਦੇ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮਯੰਕ ਭਟਨਾਗਰ ਜੀ, ਹਾਂਜੀ, ਮੌਰਗੇਜ ਬਾਬਤ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮੌਰਗੇਜ ਬਾਬਤ ਕੋਈ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ, ਲੰਬਾ ਤਜਰਬਾ ਆ, ਕਾਫੀ ਸਮੇਂ ਤੋਂ ਹੈ ਜਿਹੜਾ ਕਮਿਊਨਿਟੀ ਦੇ ਵਿੱਚ ਵਿਚਰਨੇ ਨੇ, ਬਹੁਤ ਸਾਰੀਆਂ ਫਾਈਲਸ ਹੈ ਜਿਹੜੀਆਂ ਉਹਨਾਂ ਨੇ ਕੰਪਲੈਕਸ ਫਾਈਲਸ ਹੈ ਜਿਹੜੀਆਂ ਕੱਢੀਆਂ ਨੇ। ਸੋ ਮਯੰਕ ਭਟਨਾਗਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਪ੍ਰੋਗਰਾਮ ਤੋਂ ਬਾਅਦ ਕੋਈ ਬਿਜ਼ਨਸ ਪ੍ਰਮੋਟ ਕਰਨਾ ਜਾਂ ਫਿਰ ਰੀਅਲ ਸਟੇਟ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਤਾਂ ਦਾਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 416-917-3416-917-7763। ਹੈਵ ਏ ਵੰਡਰਫੁਲ ਡੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸੁਭਾਸ਼ ਸ਼ਾਮ ਏਮ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ ਕਾਲ 6475041557 6475041557 ਔਰ ਵਿਜ਼ਿਟ punjabilehra.com
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
3: ਅਲੋਕੇ ਤੂੰ ਆਪਣੀ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ
4: ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ

0: 8176500।
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣ ਚੁੱਕੇ ਹੋ ਏ ਐਮ 530 ਤੇ 13 ਮਈ 2026 ਦਿਨ ਜੀ ਬੁੱਧਵਾਰ। ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਬਹੁਤ ਨਿੱਘੀ ਗੁੱਡ ਮੋਰਨਿੰਗ ਜੀ ਆਇਆਂ ਨੂੰ ਆਖਦੀ ਹਾਂ ਜੀ। ਸੋ ਜੋ ਨਵਾਂ ਦਿਨ ਸ਼ੁਰੂ ਅਸੀਂ ਕਰ ਰਹੇ ਹਾਂ, ਹਫ਼ਤੇ ਦਾ ਮਿੱਢ ਜੋ ਹੈ ਹੌਲੀ ਹੌਲੀ ਆ ਹੀ ਗਿਆ, ਅਤੇ ਆਓ ਇਸ ਦਿਨ ਦੀ ਸ਼ੁਰੂਆਤ ਕਰੀਏ। ਅਤੇ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਜੋ ਸਾਡੇ ਸਿਰ 'ਤੇ ਜੋ ਸਾਥ ਹੈ ਜੋ ਹੱਥ ਹੈ ਜੀ ਉਸ ਨੂੰ ਮਹਿਸੂਸ ਕਰੀਏ। ਅਤੇ ਆਓ ਸਰਵਣ ਕਰਦੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
2: ਸਤਨਾਮ

ਸਵਾਗਤ ਜੀ ਫਿਰ ਤੋਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਅੱਜ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਜੀ ਢੇਰ ਸਾਰੀਆਂ ਬੈਸਟ ਵਿਸ਼ਸ। ਜੋ ਨਵਾਂ ਦਿਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ, ਬੁੱਧ ਕੰਮ ਸ਼ੁੱਧ ਜੀ, ਇਹੀ ਮਨ ਦੇ ਵਿੱਚ ਆਉਂਦਾ ਕਿ ਸਭ ਕੰਮ ਜੋ ਨੇ ਉਹ ਸ਼ੁਭ ਹੋਣ ਅਤੇ ਕੰਮ ਕਾਰ ਜੋ ਨੇ ਉਹ ਸਿਰੇ ਚੜ੍ਹਨ, ਕਿਉਂਕਿ ਨਵਾਂ ਦਿਨ ਜਦੋਂ ਸ਼ੁਰੂ ਕਰੀਦਾ ਅਤੇ ਜੇ ਮਨ ਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਹੋਣ, ਚੰਗੀਆਂ ਥੋਟਸ ਹੋਣ, ਚੰਗੀਆਂ ਜੋ ਚੀਜ਼ਾਂ ਮਨ ਦੇ ਵਿੱਚ ਹੋਣ ਕਿ ਅੱਜ ਇਹ ਚੀਜ਼ ਜੋ ਹੈ ਉਹ ਜ਼ਰੂਰ ਕਰ ਲੈਣੀ, ਅਤੇ ਫਿਰ ਪਰਮਾਤਮਾ ਵੀ ਸਾਡਾ ਸਾਥ ਜੋ ਹੈ ਉਸ ਦੇ ਵਿੱਚ ਜ਼ਰੂਰ ਦਿੰਦਾ। ਸੋ ਨਵਾਂ ਦਿਨ ਜੀ, ਮੌਸਮ ਜੋ ਹੈ ਅੱਜ ਮੀਂਹ ਵਾਲਾ, ਅਤੇ ਹਾਲਾਂਕਿ ਸੂਰਜ ਜੋ ਹੈ ਇਸ ਵੇਲੇ ਚੜ੍ਹ ਚੁੱਕਾ, ਦਿਨ ਜੋ ਹੈ ਸ਼ੁਰੂ ਜੋ ਹੈ ਹੋ ਚੁੱਕਾ, ਪਰ ਮੀਂਹ ਦੇ ਨਾਲ ਜੋ ਲੱਗਦਾ ਹੈ ਕਿ ਹਾਲੇ ਥੋੜ੍ਹਾ ਸਮਾਂ ਹੋਰ ਹੈ। ਸੋ 8 ਕੁ ਡਿਗਰੀ 6 ਕੁ ਡਿਗਰੀ ਦਾ ਤਾਪਮਾਨ, ਅਤੇ ਦਿਨ ਭਰ ਅੱਜ ਚਲੋ ਕੱਲ੍ਹ ਵਰਗਾ ਹੀ ਟੈਂਪਰੇਚਰ ਹੋਣਾ, 1 ਡਿਗਰੀ ਦਾ ਫਰਕ ਕਹਿ ਸਕਦੇ ਹਾਂ ਕਿ 14 ਕੁ ਡਿਗਰੀ ਅੱਜ ਰਹਿਣਗੇ, ਅਤੇ ਦਿਨੇ ਜੋ ਹੈ ਸਾਰਾ ਦਿਨ ਅੱਜ ਬੱਦਲਵਾਈ, ਅਤੇ ਉਮੀਦ ਹੈ ਕਿ ਹੁਣ ਅਗਲਾ ਸਨੀ ਡੇ ਜੋ ਹੈ ਉਹ ਸ਼ੁੱਕਰਵਾਰ ਆਉਣਾ ਜੀ, ਅਤੇ ਸ਼ੁੱਕਰਵਾਰ ਫਿਰ ਕਿਆ ਸਨੀ ਡੇ ਆਉਣਾ, ਕਿਉਂਕਿ ਫਿਰ 20 ਕੁ ਡਿਗਰੀ ਟੈਂਪਰੇਚਰ ਹੋਣਗੇ, ਅਤੇ ਫਿਰ ਵੀਕਐਂਡ ਜੋ ਹੈ ਜੋ ਉਸ ਦੀ ਪੂਰੀ ਫੀਲਿੰਗ ਹੋਣੀ ਹੈ। ਸੋ ਫਿਰ ਉਹ ਅਲੱਗ ਹੀ ਜੋ ਹੈ ਇੱਕ ਪਲ ਹੋਣਾ। ਪਰ ਜੀ ਬੁੱਧਵਾਰ ਦੇ ਦਿਨ ਦੀ ਗੱਲ ਕਰੀਏ, ਸੋ ਅੱਜ ਦਾ ਜੋ ਦਿਨ ਚੜ੍ਹਿਆ, ਸੋ ਉਮੀਦ ਕਰਦੇ ਹਾਂ ਕਿ ਸਾਰਿਆਂ ਦੇ ਲਈ ਇਹ ਦਿਨ ਜੋ ਹੈ ਬਹੁਤ ਹੀ ਵਧੀਆ ਸਾਬਤ ਹੋਣਾ। 8:30 ਵਜੇ ਸ਼ਾਮੀ ਜਾ ਕੇ ਜੀ ਸੂਰਜ ਡੁੱਬਣਾ। ਸੋ ਬਹੁਤ ਸਾਰਾ ਸਮਾਂ ਜੀ ਪਰਮਾਤਮਾ ਨੇ ਜੋ ਸਾਨੂੰ ਅੱਜ ਦੇ ਦਿਨ ਦੇ ਵਿੱਚ ਬਖਸ਼ਿਆ, ਉਮੀਦ ਕਰਦੇ ਹਾਂ ਕਿ ਇਹ ਸਮਾਂ ਸਾਰਿਆਂ ਦਾ ਚੰਗਾ ਹੀ ਹੋਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ, ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337-905-673-3337 ਜੀ ਤੁਸੀਂ ਨੋਟ ਰੱਖੋ, ਅਤੇ ਨਾਲ ਹੀ ਮੈਂ ਨੋਟ ਤੁਹਾਨੂੰ ਇਹ ਜ਼ਰੂਰ ਕਰਵਾਉਣੇ ਨੇ ਨੰਬਰ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਖਬਰਾਂ ਦੇ ਵਿੱਚ 1-2 ਕਾਲਸ ਜੋ ਨੇ ਹੋਲਡ 'ਤੇ ਹੁੰਦੀਆਂ ਨੇ, ਅਤੇ ਤੁਸੀਂ ਨੰਬਰ ਜੀ ਫੋਨ 'ਤੇ ਪ੍ਰੋਗਰਾਮ ਨੂੰ ਸੁਣਨ ਲਈ ਤੁਸੀਂ ਨੋਟ ਕਰਨਾ 416-477-2040। ਸੋ 416-477-2040 ਇਹ ਨੰਬਰ ਹੈ, ਅਤੇ US ਦੇ ਵਿੱਚ ਵੀ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਨੰਬਰ 641-741-0860 ਤੁਸੀਂ ਡਾਇਲ ਕਰਨਾ, 6417410860। ਅਤੇ ਨਾਲ ਹੀ ਜੀ ਪ੍ਰੋਗਰਾਮ ਪੰਜਾਬੀ

ਰੇਡੀਓ ਦੀ ਜੋ ਐਪ ਹੈ, ਜੇਕਰ ਐਪ ਤੁਹਾਡੇ ਕੋਲ ਹੈ ਫਿਰ ਤਾਂ ਤੁਸੀਂ ਕਿਤੇ ਵੀ ਸੁਣ ਸਕਦੇ ਹੋ। ਸੋ ਐਪ ਅੱਜ ਹੀ ਡਾਊਨਲੋਡ ਕਰੋ ਤਾਂ ਜੋ ਕਿ ਤੁਸੀਂ ਸਾਨੂੰ ਪੂਰੇ 3 ਘੰਟੇ ਸਵੇਰੇ ਅਤੇ ਫਿਰ 3 ਘੰਟੇ ਸ਼ਾਮੀ 6 ਤੋਂ 9 ਦਾ ਟਾਈਮ, ਪੰਜਾਬੀ ਲਹਿਰਾਂ ਦਾ ਟਾਈਮ ਜੀ ਤੁਸੀਂ ਸਾਨੂੰ ਸੁਣ ਸਕਦੇ ਹੋ। ਅਤੇ ਜੀ ਅੱਜ ਜੋ ਤਰੀਕ 13 ਮਈ ਦੀ ਹੈ, ਕੱਲ੍ਹ ਦੀ ਜੋ ਡੈਡਲਾਈਨ ਸੈਂਸਸ ਦੀ ਸੀ, ਉਮੀਦ ਕਰਦੇ ਹਾਂ ਕਿ ਸਾਰਿਆਂ ਨੇ ਜੋ ਹੈ ਆਪਣਾ ਸੈਂਸਸ ਹੈ ਇਹ ਸਬਮਿਟ ਜ਼ਰੂਰ ਕਰ ਦਿੱਤਾ ਹੋਵੇਗਾ, ਕਿਉਂਕਿ ਫਿਰ ਨਹੀਂ ਤਾਂ ਫਾਈਨਸ ਜੋ ਨੇ ਉਹ ਕਾਫੀ ਸਨ। ਮੇਰੇ ਖਿਆਲ $500 ਦਾ ਫਾਈਨ ਜੋ ਸੀ ਜੇਕਰ ਅਸੀਂ ਨਹੀਂ ਸਬਮਿਟ ਕਰਦੇ। ਸੋ ਇਹ ਕੁਝ ਕੁਝ ਡੈਡਲਾਈਨਸ ਨੇ, ਕੁਝ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਵਸਨੀਕ ਹੋਣ ਦੇ ਨਾਤੇ ਜੋ ਅਸੀਂ ਪੂਰੀਆਂ ਕਰਨੀਆਂ ਹੁੰਦੀਆਂ। ਸੋ ਉਮੀਦ ਹੈ ਕਿ ਤੁਸੀਂ ਪੂਰੀ ਕੀਤੀ ਹੋਵੇਗੀ। ਸੋ ਜੀ ਇਸ ਦੇ ਨਾਲ ਹੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ। ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ।

0: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 ਤੁਸੀਂ ਨੋਟ ਜੀ ਬਿਲਕੁਲ ਰੱਖੋ। ਸੋ ਨਵਾਂ ਦਿਨ ਜੋ ਸ਼ੁਰੂ ਕੀਤਾ ਅਤੇ ਜਦੋਂ ਮਨ ਦੇ ਵਿੱਚ ਜੋ ਗੁਰਬਾਣੀ ਦੇ ਬੋਲ ਹੋਣ ਵਾਕ ਹੋਣ ਅਤੇ ਫਿਰ ਜੋ ਦਿਨ ਜੋ ਹੈ ਆਪਣੇ ਆਪ ਦੇ ਵਿੱਚ ਹੀ ਬਿਲਕੁਲ ਬਣ ਜਾਂਦਾ। ਸੋ ਉਮੀਦ ਹੈ ਜੀ ਤੁਹਾਡੇ ਅੱਜ ਦੇ ਦਿਨ ਦੀ ਸ਼ੁਰੂਆਤ ਜੋ ਹੈ ਇਹ ਵੀ ਚੰਗੀ ਹੋਈ ਹੈ ਅਤੇ ਪੂਰਾ ਦਿਨ ਜੋ ਆਉਣ ਵਾਲਾ ਸਮਾਂ ਜੋ ਹੈ ਜੀ ਇਹ ਵੀ ਚੰਗਾ ਹੀ ਹੋਵੇਗਾ। ਸੋ ਜਦੋਂ ਅਸੀਂ ਦਿਨ ਨੂੰ ਸ਼ੁਰੂ ਕਰਦੇ ਹਾਂ ਅਤੇ ਪਲੈਨਿੰਗ ਜੋ ਹੈ ਮਨ ਦੇ ਵਿੱਚ ਉਹ ਬਿਲਕੁਲ ਰਹਿੰਦੀ ਹੈ, ਪੂਰਾ ਟਾਈਮ ਟੇਬਲ ਜੋ ਹੈ ਉਹ ਬਿਲਕੁਲ ਮਨ ਦੇ ਵਿੱਚ ਰਹਿੰਦਾ ਅਤੇ ਪਰ ਜੇ ਉਹਨਾਂ ਦੇ ਵਿੱਚ ਸਾਡੀਆਂ ਪ੍ਰਾਇਰਿਟੀਜ਼ ਸਾਨੂੰ ਪਤਾ ਹੋਣ ਅਤੇ ਉਹਨਾਂ ਤੋਂ ਅਸੀਂ ਜੋ ਹੈ ਆਪਣਾ ਕੰਮ ਸ਼ੁਰੂ ਕਰੀਏ ਅਤੇ ਮੇਰੇ ਖਿਆਲ ਕਾਫੀ ਆਸਾਨੀ ਹੁੰਦੀ ਹੈ ਫਿਰ ਕਿ ਅਸੀਂ ਆਪਣੇ ਗੋਲਸ ਜੋ ਨੇ ਉਹ ਪੂਰੇ ਕਰ ਸਕੀਏ। ਕਈ ਵਾਰ ਕੀ ਹੁੰਦਾ ਕਿ ਟਾਈਮ ਟੇਬਲ ਇੰਨਾ ਲੰਮਾ ਹੁੰਦਾ ਉਸ ਦੇ ਵਿੱਚ ਹੀ ਸਾਡੀਆਂ ਪ੍ਰਾਇਰਿਟੀਜ਼ ਜੋ ਨੇ ਉਹ ਕਿਤੇ ਨਾ ਕਿਤੇ ਗਵਾਚ ਜਾਂਦੀਆਂ ਨੇ। ਸੋ ਪਹਿਲਾਂ ਮੈਂ ਇਹ ਕਰਨਾ, ਚਲੋ ਮੈਂ ਫਿਰ ਉਹ ਕੰਮ ਜੋ ਹੈ ਉਹ ਕਰਨਾ। ਸੋ ਹੌਲੀ ਹੌਲੀ ਜੇਕਰ ਅਸੀਂ ਆਪਣੀ ਪ੍ਰਾਇਰਿਟੀਜ਼ ਨੂੰ ਮੈਨੇਜ ਕਰੀਏ, ਉਹਨਾਂ ਨੂੰ ਟੌਪ 'ਤੇ ਰੱਖੀਏ ਅਤੇ ਮੇਰੇ ਖਿਆਲ ਫਿਰ ਥੋੜ੍ਹੀ ਆਸਾਨੀ ਜੋ ਹੈ ਉਹ ਜ਼ਰੂਰ ਹੁੰਦੀ ਹੈ। ਸੋ ਇਹ ਸਾਰੀ ਪਲੈਨਿੰਗਸ, ਮਨ ਦੀਆਂ ਸੋਚਾਂ ਜੀ, ਸਵੇਰ ਦਾ ਹੀ ਤਾਂ ਸਮਾਂ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ। ਸੋ ਆਪਣੇ ਲਈ ਥੋੜ੍ਹਾ ਜਿਹਾ ਸਮਾਂ, ਕਿਉਂਕਿ ਮੈਂ ਜਾਣਦੀ ਹਾਂ ਜੋ ਸਵੇਰ ਦੀ ਚਹਿਲ ਪਹਿਲ ਹੁੰਦੀ ਹੈ, ਕਿਤੇ ਤਿਆਰੀਆਂ ਹੁੰਦੀਆਂ ਨੇ ਜਾਣ ਦੀਆਂ, ਕਿਤੇ ਬੱਚਿਆਂ ਨੂੰ ਰੈਡੀ ਕਰਨਾ ਹੁੰਦਾ, ਕਿਤੇ ਟਿਫਿਨ ਪੈਕ ਹੁੰਦੇ ਨੇ, ਪਰ ਉਸ ਦੇ ਵਿੱਚ ਜੇ ਥੋੜ੍ਹਾ ਜਿਹਾ ਸਮਾਂ ਜੀ ਆਪਣੇ ਲਈ ਕੱਢੀਏ, ਆਪਣੀ ਪਲੈਨਿੰਗ ਲਈ ਕੱਢੀਏ, ਤਾਂ ਪੂਰੇ ਦਿਨ ਨੂੰ ਅਸੀਂ ਸਵੇਰ ਵੇਲੇ ਹੀ ਪਲੈਨ ਜ਼ਰੂਰ ਕਰ ਸਕਦੇ ਹਾਂ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੁਹਾਡੇ ਨਾਲ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਇਹ ਸੰਦੇਸ਼ ਜੋ ਹੈ ਜ਼ਰੂਰ ਦੇ ਦੇਵਾਂ, ਜਿੱਥੇ ਤੁਸੀਂ ਨੋਟ ਕਰਨਾ ਕਿ ਟੈਕਸ ਦਾ ਕੰਮ ਹੋਵੇ, ਟੈਕਸਿੰਗ ਦਾ ਕੰਮ ਹੋਵੇ, ਅਕਾਊਂਟਿੰਗ ਦਾ ਕੰਮ ਹੋਵੇ, ਅਤੇ ਜੀ ਟੈਕਸੈਲ ਅਕਾਊਂਟਿੰਗ। ਸੋ ਨਾਂ ਕਿੰਨਾ ਮਿਲਦਾ ਜੁਲਦਾ ਕਿ ਤੁਹਾਡੇ ਮੂੰਹ 'ਤੇ ਇਹ ਨਾਂ ਹੋਵੇ ਅਤੇ ਤੁਹਾਨੂੰ ਪਤਾ ਕਿ ਕਾਲ ਕਿੱਥੇ ਕਰਨੀ ਹੈ। ਟੈਕਸੈਲ ਅਕਾਊਂਟਿੰਗ 6460-461-0361 'ਤੇ ਤੁਸੀਂ ਟੈਕਸੈਲ ਅਕਾਊਂਟਿੰਗ ਨੂੰ ਆਪਣੀ ਕਾਲ ਕਰ ਸਕਦੇ ਹੋ ਅਤੇ ਜੀ 50% ਤੁਹਾਨੂੰ ਡਿਸਕਾਊਂਟ ਆਪਣੇ ਕੰਮਾਂ 'ਤੇ। ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਤੁਹਾਨੂੰ ਟੈਕਸੈਲ ਅਕਾਊਂਟਿੰਗ ਪਾਸੋਂ ਜ਼ਰੂਰ ਮਿਲਣਾ। ਸੋ ਪਰਸਨਲ ਟੈਕਸ ਫਾਈਲਿੰਗ ਦੀ ਗੱਲ ਅਸੀਂ ਕਰੀਏ, ਕਾਰਪੋਰੇਟ ਟੈਕਸੇਸ਼ਨ ਦੀ ਗੱਲ ਕਰੀਏ, ਬੁੱਕ ਕੀਪਿੰਗ ਦੀ ਗੱਲ ਕਰੀਏ, ਸੋ ਇੱਕ ਭਰੋਸੇਮੰਦ ਨਾਂ ਹੈ ਅਤੇ ਤਜਰਬੇਕਾਰ ਜੋ ਨਾਂ ਹੈ ਅਤੇ ਨੰਬਰ 6460-461-0361 ਜੀ ਟੈਕਸੈਲ ਅਕਾਊਂਟਿੰਗ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ ਜੀ। ਅਤੇ ਨਾਲ ਹੀ ਜੀ ਅੱਜ ਦੀਆਂ ਕੁਛ ਲੋਕਲ ਖਬਰਾਂ ਵੀ ਪਹਿਲਾਂ ਬਿਲਕੁਲ ਦੇਖ ਲਈਏ, ਜਿੱਥੇ ਹੈਂਟਾ ਵਾਇਰਸ ਦੇ ਜੋ ਕੇਸਿਸ ਨੇ, ਚਲੋ ਸ਼ੁਕਰ ਹੈ ਕਿ ਕੇਸਿਸ ਤਾਂ ਸਾਡੇ ਕੋਲ ਨਹੀਂ ਨੇ, ਪਰ ਹਾਈ ਰਿਸਕ ਕੋਂਟੈਕਟ ਅਤੇ ਲੋ ਰਿਸਕ ਕੋਂਟੈਕਟ ਇਹਨਾਂ ਨੂੰ ਜ਼ਰੂਰ ਆਈਸੋਲੇਟ ਕਰਨ ਨੂੰ ਕਿਹਾ ਜਾ ਰਿਹਾ। ਸੋ ਪਹਿਲਾਂ 3 ਜਣਿਆਂ ਨੂੰ ਜੀ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਜੋ ਕਿ ਵਾਇਰਸ ਤੋਂ ਐਕਸਪੋਜ਼ ਹੋਏ ਸੀ ਜਦੋਂ ਉਹਨਾਂ ਨੇ ਟਰੈਵਲ ਕੀਤਾ। ਸੋ ਇਹ ਆਈਸੋਲੇਸ਼ਨ 45 ਦਿਨਾਂ ਦੀ ਹੈ ਅਤੇ ਹੁਣ ਇਸ ਦੇ ਵਿੱਚ 7 ਲੋਕਾਂ ਦਾ ਹੋਰ ਨਾਂ ਜੁੜਿਆ ਜੋ ਕਿ ਕਹਿੰਦੇ ਨੇ ਕਿ ਹਾਲਾਂਕਿ ਖੈਰ ਇਹ ਲੋ ਰਿਸਕ ਕੋਂਟੈਕਟਸ ਨੇ, ਪਰ ਕੋਈ ਵੀ ਰਿਸਕ ਜੋ ਹੈ ਸਰਕਾਰ ਇਸ ਦੇ ਵਿੱਚ ਲੈਣਾ ਨਹੀਂ ਚਾਹੁੰਦੀ। ਅਤੇ ਜੀ ਇਹ 7 ਕੇਸਿਸ ਜੋ ਨੇ ਇਹ ਓਨਟੈਰੀਓ ਮਿਨਿਸਟਰੀ ਨੇ ਇਹਨਾਂ ਨੂੰ ਵੀ ਆਈਸੋਲੇਸ਼ਨ ਦੇ ਵਿੱਚ ਜਾਣ ਦੇ ਵਿੱਚ ਕਿਹਾ ਅਤੇ ਹੋਰ 6 ਜੋ ਨੇ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। ਅਤੇ ਹਾਲਾਂਕਿ ਇੱਕ ਜੋ ਵਿਅਕਤੀ ਜੋ ਕਿਊਬੈਕ ਦੇ ਵਿੱਚ ਜੋ ਆਈਸੋਲੇਸ਼ਨ ਵਿੱਚ ਸੀ ਅਤੇ ਹੁਣ ਉਸ ਨੂੰ ਆਈਸੋਲੇਸ਼ਨ ਤੋਂ ਬਾਹਰ ਜਾਣ ਨੂੰ ਜ਼ਰੂਰ ਕਹਿ ਦਿੱਤਾ ਗਿਆ ਕਿਉਂਕਿ ਇੱਕ ਲੋ ਰਿਸਕ ਕੋਂਟੈਕਟ ਸੀ। ਹਾਲਾਂਕਿ ਚਲੋ ਲੋ ਰਿਸਕ ਕੋਂਟੈਕਟ ਸੀ ਅਤੇ ਪਰ ਫਿਰ ਵੀ ਕਈਆਂ ਨੂੰ ਜੋ ਹੈ ਇਹ ਹੁਣ 7 ਜਣਿਆਂ ਨੂੰ ਜੋ ਆਈਸੋਲੇਸ਼ਨ ਦੇ ਵਿੱਚ ਜਾਣ ਨੂੰ ਕਿਹਾ ਕਿਉਂਕਿ ਇਹ ਜੋ ਵਾਇਰਸ ਹੈ ਇਸ ਨਾਲ ਜੀ ਜਾਨ ਵੀ ਜਾ ਸਕਦੀ ਹੈ ਅਤੇ ਕਾਫੀ ਜੋ ਮਾੜਾ ਜੋ ਅਸਰ ਜੋ ਹੈ ਉਹ ਬੋਡੀ 'ਤੇ ਜੋ ਹੁੰਦਾ ਖਾਸ ਤੌਰ 'ਤੇ ਰੈਸਪੀਰੇਟਰੀ ਸਿਸਟਮ 'ਤੇ। ਸੋ ਇਸ ਦਾ ਖਿਆਲ ਪ੍ਰੀਕੋਸ਼ਨਸ ਜੋ ਨੇ ਜੋ ਸਰਕਾਰ ਲੈ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਕੇਸਿਸ ਕੋਈ ਨਾ ਹੀ ਆਉਣ ਇਸ ਮੁਲਕ ਦੇ ਵਿੱਚ। ਅਤੇ ਜੀ ਗੱਲ ਅਗਲੀ ਤੋਰੀਏ ਜਿੱਥੇ TTC ਅਤੇ ਯੂਨੀਅਨ ਦੇ ਵਿਚਕਾਰ ਜੋ ਹੁਣ ਮਤਭੇਦ ਨੇ, ਕੋਈ ਨੈਗੋਸੀਏਸ਼ਨ ਜੋ ਹੈ ਉਹ ਨਹੀਂ ਹੋ ਰਹੀ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਕਾਫੀ ਤੌਰ 'ਤੇ ਅਸੀਂ ਇਹ ਦੇਖਿਆ ਕਿ ਜਦੋਂ ਕਮਾਕਾਰਾਂ ਤੇ ਜੋ ਯੂਨੀਅਨ ਹੈ ਤੇ ਜੋ ਕੰਪਨੀ ਹੈ ਉਹਨਾਂ ਦੇ ਵਿਚਕਾਰ ਜੋ ਹੈ ਕੋਈ ਨੈਗੋਸੀਏਸ਼ਨ ਪਹੁੰਚਣ ਤੱਕ ਕਈ ਵਾਰੀ ਸਮਾਂ ਬਹੁਤ ਲੱਗ ਜਾਂਦਾ, ਕਈ ਵਾਰੀ ਸਟ੍ਰਾਈਕ ਵੀ ਹੁੰਦੀ ਹੈ। ਸੋ ਨੌਬਤ ਜੋ ਹੈ ਉਹ ਸਟ੍ਰਾਈਕ ਦੀ ਇਸ ਕੇਸ ਦੇ ਵਿੱਚ ਵੀ ਆ ਸਕਦੀ ਹੈ, ਪਰ ਕਿਉਂਕਿ ਫੀਫਾ ਵਰਲਡ ਕੱਪ ਜੋ ਹੈ ਉਹ ਸਿਰ 'ਤੇ ਹੈ, ਮਹੀਨੇ ਕੁ ਦਾ ਸਮਾਂ ਹੀ ਜੋ ਰਹਿ ਗਿਆ, ਅਤੇ ਹੁਣ ਪ੍ਰੀਮੀਅਰ ਡਾਕ ਫੋਰਡ ਨੂੰ ਇਹ ਫਿਕਰ ਜੋ ਹੈ ਜ਼ਰੂਰ ਹੈ ਕਿ ਹੁਣ ਜੇ ਇੱਥੇ ਸਟ੍ਰਾਈਕ ਹੁੰਦੀ ਹੈ 700 ਵਰਕਰਸ ਦੀ ਅਤੇ ਟ੍ਰਾਂਜ਼ਿਟ ਤਾਂ ਫਿਰ ਇਫੈਕਟ ਹੋਣੀ ਹੈ, ਉਹ ਵੀ ਵਰਲਡ ਕੱਪ ਦੇ ਦਿਨਾਂ ਦੇ ਵਿੱਚ। ਸੋ ਉਹਨਾਂ ਨੇ ਇਹ ਇੱਕ ਹਦਾਇਤ ਜੋ ਹੈ ਇਹ TTC ਅਤੇ ਜੀ ਵਰਕਰਸ ਦੀ ਯੂਨੀਅਨ ਨੂੰ ਜ਼ਰੂਰ ਦਿੱਤੀ ਹੈ ਵੀ ਤੁਸੀਂ ਲੋਕਾਂ ਨੂੰ, ਤੁਸੀਂ ਟੋਰੋਂਟੋ ਨੂੰ ਆਪਣੀਆਂ ਹੁਣ ਨੈਗੋਸੀਏਸ਼ਨ ਦੇ ਉੱਤੇ ਰੱਖੋ ਕਿ ਇਹ ਜੋ ਸਮਾਂ ਹੈ ਇਹ ਹੁਣ ਇੱਕ ਸਿੱਟੇ 'ਤੇ ਪਹੁੰਚਣ ਦੀ ਗੱਲ ਹੈ ਕਿ ਅਸੀਂ ਜਲਦੀ ਇਸ ਨੂੰ ਫਿਨਿਸ਼ ਕਰੀਏ, ਖਤਮ ਕਰੀਏ, ਤਾਂ ਜੋ ਕਿ ਕੋਈ ਮੁਸ਼ਕਿਲ ਜੋ ਹੈ ਉਹ ਫਿਰ ਅਗਲੇ ਮਹੀਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਵਰਲਡ ਕੱਪ ਹੋਣਾ ਕਿ ਉਹਨਾਂ ਦਿਨਾਂ ਦੇ ਵਿੱਚ ਨਾ ਹੋਵੇ ਕਿ ਟ੍ਰਾਂਜ਼ਿਟ ਜੋ ਹੈ ਫਿਰ ਉਹਨਾਂ ਦਿਨਾਂ ਦੇ ਵਿੱਚ ਜੀ ਮੁਸ਼ਕਿਲ ਦੇ ਵਿੱਚ ਹੋਵੇ। ਵੈਸੇ ਗੱਲ ਤਾਂ ਇਹ ਬਿਲਕੁਲ ਸਹੀ ਹੈ। ਸੋ ਦੇਖਦੇ ਹਾਂ ਕਿ ਹੁਣ TTC ਅਤੇ ਯੂਨੀਅਨ ਜੋ ਹੈ ਉਹ ਕਿੰਨਾ ਚਿਰ ਲਾਉਂਦੇ ਨੇ ਜੀ ਨੈਗੋਸੀਏਸ਼ਨ ਕਰਨ ਦੇ ਵਿੱਚ। ਅਤੇ ਨਾਲ ਹੀ ਜੀ ਤੋਰੀਏ ਗੱਲ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਵੀ। ਸੋ ਇਨ੍ਹੀਂ ਦਿਨੀ ਜੀ ਖਬਰ ਹੈ ਇਹਨਾਂ ਨੇ ਇੱਕ ਮੈਪ ਗ੍ਰਾਫਿਕ ਜੋ ਹੈ ਆਪਣੇ ਸੋਸ਼ਲ ਪਲੈਟਫਾਰਮ 'ਤੇ ਜੋ ਪੋਸਟ ਕੀਤਾ, ਅਤੇ ਹੁਣ ਇਸ ਦੇ ਵਿੱਚ ਇਹਨਾਂ ਨੇ ਵੈਨੇਜ਼ੁਏਲਾ ਨੂੰ ਆਪਣਾ 51ਵਾਂ ਸਟੇਟ ਲੇਬਲ ਕਰਕੇ ਉਸ 'ਤੇ ਅਮੈਰੀਕਾ ਦਾ ਝੰਡਾ ਲਾ ਦਿੱਤਾ। ਸੋ ਚਲੋ ਜੋ ਸੋਚਣੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਹਾਲਾਂਕਿ ਹੁਣ ਜੋ ਵੈਨੇਜ਼ੁਏਲਾ ਦੇ ਇੰਟਰਿਮ ਪ੍ਰੈਜ਼ੀਡੈਂਟ ਨੇ ਡੈਲਸੀ ਰੋਡਰਿਗਸ, ਉਹਨਾਂ ਨੇ ਤਾਂ ਬਿਲਕੁਲ ਮਨਾਹੀ ਕੀਤੀ ਹੈ ਕਿ ਅਸੀਂ ਤਾਂ ਕਦੇ ਨਹੀਂ ਕਿਹਾ ਕਿ ਅਸੀਂ 51ਵੇਂ ਸਟੇਟ ਆ, ਅਤੇ ਚਲੋ ਇਹ ਗੱਲ ਤਾਂ ਸੋਸ਼ਲ ਪਲੈਟਫਾਰਮ ਦੀ ਹੋਈ। ਸੋ ਜੀ ਇਸ ਦੇ ਨਾਲ ਹੀ ਸਮਾਂ ਥੋੜ੍ਹਾ ਜਿਹਾ ਲਵਾਂਗੇ ਇੱਕ ਦੋ ਸੰਦੇਸ਼, ਅਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰਮੇਸ਼ ਜੀ ਹੋਣਗੇ, ਅਤੇ ਨਾਲ ਹੀ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਜੀ ਭਾਰਤ ਦੀਆਂ। ਅਤੇ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੋ ਬਣੇ ਹੋਏ ਹੋ ਬਿਲਕੁਲ ਇਸੇ ਤਰ੍ਹਾਂ ਜੀ ਤੁਸੀਂ ਬਣੇ ਰਹਿਣਾ।
1: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: 9 or visit insuranceforyou.ca.
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਅੱਜ ਦੀਆਂ ਖਬਰਾਂ ਦਾ ਜੀ ਪਹਿਲਾ ਭਾਗ ਸ਼ੁਰੂ ਕਰਦੇ ਆ। ਰਮੇਸ਼ ਜੀ ਸਾਡੇ ਨਾਲ ਨੇ। ਰਮੇਸ਼ ਜੀ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ।
2: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਰਮੇਸ਼ ਜੀ, ਤੇ ਸਭ ਤੋਂ ਪਹਿਲਾਂ ਜੀ ਅੱਜ ਇੱਕ ਬਹੁਤ ਹੀ ਚੰਗੀ ਖਬਰ ਤੋਂ ਜੀ ਸ਼ੁਰੂਆਤ ਕਰਾਂਗੇ। ਤੇ ਰਮੇਸ਼ ਜੀ, 10ਵੇਂ ਨਤੀਜੇ ਜੋ ਨੇ ਅਸੀਂ ਬੀਤੇ ਦਿਨਾਂ ਦੇ ਵਿੱਚ ਸਾਂਝੇ ਕੀਤੇ, ਤੇ ਅੱਜ ਜੀ 12ਵੀਂ ਜਮਾਤ ਦਾ ਨਤੀਜਾ ਵੀ ਆ ਚੁੱਕਾ। ਸੋ ਜੋ ਬੱਚਿਆਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਕਿ ਨਤੀਜਾ ਆਵੇ ਤੇ ਫਿਰ ਅੱਗੇ ਅਸੀਂ ਕੀ ਕਰਨਾ, ਤੇ ਅੱਗੇ ਅਸੀਂ ਕਾਲਜ ਜੋ ਹੈ ਉਹ ਜ਼ਿੰਦਗੀ ਜੋ ਹੈ ਸ਼ੁਰੂ ਕਰੀਏ ਜੋ ਸਾਨੂੰ ਇੱਕ ਕਰੀਅਰ ਦੇਵੇਗਾ, ਸੋ ਕਿਹੋ ਜਿਹੇ ਨਤੀਜੇ ਜੀ ਅੱਜ ਰਹੇ 12ਵੀਂ ਜਮਾਤ ਦੇ?
2: ਰੁਪਿੰਦਰ ਜੀ, ਨਤੀਜੇ ਜਦੋਂ ਕਿਸੇ ਵੀ ਜਮਾਤ ਦੇ ਆਉਣ, ਖਾਸ ਕਰਕੇ ਜਦੋਂ ਅਸੀਂ 10ਵੀਂ 12ਵੀਂ ਦੀਆਂ ਗੱਲਾਂ ਕਰਦੇ ਹਾਂ
1: ਜੀ,
2: ਇਹ ਬੀਤੇ ਸਮੇਂ ਤੋਂ ਨਜ਼ਰ ਮਾਰ ਲਓ, ਬੜੇ ਮਹੱਤਵਪੂਰਨ ਹੁੰਦੇ ਆ। ਬੜੀ ਉਤਸੁਕਤਾ ਨਾਲ ਇਹਨਾਂ ਦਾ ਇੰਤਜ਼ਾਰ ਹੁੰਦਾ ਹੈ
1: ਜੀ।
2: ਮੈਂ ਉਹ ਵੀ ਨਤੀਜੇ ਵੇਖੇ ਆ ਜਦੋਂ ਨਤੀਜਾ ਅਧਿਆਪਕ ਐਲਾਨ ਕਰਦੇ ਹੁੰਦੇ ਸੀ, ਵਿਦਿਆਰਥੀ ਘਰਾਂ ਤੋਂ ਲਿਫਾਫਿਆਂ ਚ ਫੁੱਲ ਲੈ ਕੇ ਜਾਂਦੇ ਸੀ। ਜਦੋਂ ਟੀਚਰ ਨਤੀਜਾ ਐਲਾਨ ਕਰਦੇ ਸੀ ਤੇ ਵਿਦਿਆਰਥੀ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਸੀ, ਕਿਉਂਕਿ ਵਿਦਿਆਰਥੀਆਂ ਨੂੰ ਪਤਾ ਹੁੰਦਾ ਸੀ ਅਸੀਂ ਪਾਸ ਹੋ ਜਾਣਾ, ਉਹ ਘਰੋਂ ਹੀ ਲੈ ਕੇ ਜਾਂਦੇ ਸੀ, ਇੰਨਾ ਚਾਅ ਹੁੰਦਾ
1: ਜੀ ਸਰ।
2: ਤੇ ਅੱਜ 12ਵੀਂ ਜਮਾਤ ਦਾ ਨਤੀਜਾ ਆਇਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜ਼ਿਕਰ ਕਰ ਰਹੇ ਹਾਂ। ਵੈਸੇ ਤੇ ਭਾਰਤ ਵਿੱਚ ICSE ਦਾ ਨਤੀਜਾ ਪਹਿਲਾਂ ਆ ਚੁੱਕਾ, CBSE ਦਾ ਵੀ ਅੱਜ ਆ ਗਿਆ ਪਲੱਸ ਟੂ ਦਾ। ਤੇ ਗੱਲ ਮੈਂ ਕਰ ਰਿਹਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ, ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਹੁਤ ਸਾਰੇ ਵਿਦਿਆਰਥੀ ਇਸ ਬੋਰਡ ਦੇ ਵਿੱਚ ਪੜ੍ਹਦੇ ਨੇ, ਔਰ ਉਹਨਾਂ ਦਾ ਨਤੀਜਾ ਅੱਜ ਆਇਆ। 500 ਨੰਬਰ ਦਾ ਪੇਪਰ ਹੁੰਦਾ, 500 ਨੰਬਰ ਦੇ ਵਿੱਚੋਂ ਮੇਰੇ ਤੁਹਾਡੇ ਵਰਗੇ ਬੜੇ ਸਨੇ ਸੋਚਦੇ ਕਿ ਇੰਨੇ ਪ੍ਰਤੀਸ਼ਤ ਬਣ ਜੇ, ਇੰਨੇ ਪ੍ਰਤੀਸ਼ਤ ਬਣ ਜਾਣ। ਪਰੰਤੂ ਜੇ ਕਦੇ ਅਸੀਂ ਕਹੀਏ ਕਿ 100%, ਉਹ ਬੜੀ ਅਚੰਭੇ ਵਾਲੀ ਬੜੀ ਵੱਡੀ ਗੱਲ ਹੁੰਦੀ ਹੈ। ਤੁਸੀਂ ਨਤੀਜੇ ਦਾ ਪੁੱਛਿਆ, ਤਿੰਨ ਪੰਜਾਬ ਦੀਆਂ ਧੀਆਂ ਨੇ 500 ਚੋਂ 500 ਨੰਬਰ ਪ੍ਰਾਪਤ ਕੀਤੇ ਆ, ਤਿੰਨਾਂ ਕੁੜੀਆਂ ਨੇ। ਬੜਾ ਵੱਡੀ ਕਮਾਲ ਹੈ ਕਿ 500 ਚੋਂ 500 ਨੰਬਰ ਪ੍ਰਾਪਤ ਕਰ ਲੈਣੇ
1: ਜੀ।
2: ਉਹ ਕਿਹੋ ਜਿਹੀਆਂ ਲੜਕੀਆਂ ਹੋਣਗੀਆਂ, ਉਹਨਾਂ ਦੀ ਬੁੱਧੀ ਤੇ ਵਿਵੇਕ ਕਿਹੋ ਜਿਹਾ ਹੋਵੇਗਾ, ਉਹਨਾਂ ਦਾ ਕਿੰਨੀ ਉਹਨਾਂ ਦੀ ਅਕਲ ਹੋਵੇਗੀ, ਕਿੰਨਾ ਉਹਨਾਂ ਦੇ ਪਰਿਵਾਰਾਂ ਦਾ ਯੋਗਦਾਨ ਹੋਵੇਗਾ, ਕੀ ਮਾਹੌਲ ਹੋਵੇਗਾ, ਬੜੀ ਕਮਾਲ ਦੀ ਗੱਲ ਹੋਵੇਗੀ ਕਿ ਰੱਬ ਨੇ ਉਹਨਾਂ ਦੇ ਹੱਥ ਵਿੱਚ ਕਿਹੜੀ ਤਾਕਤ ਬਖਸ਼ੀ ਹੈ ਕਿ ਜਦੋਂ ਲਿਖਦੇ ਹੋਣਗੇ, ਜਿਵੇਂ ਅਸੀਂ ਕਹਿ ਦਈਦਾ ਨਾ ਕਿ ਲਿਖਦਾ ਤੇ ਬਸ ਮੋਤੀ ਕਰਦੇ ਆ, ਇਹ ਮੋਤੀ ਕਰਦੇ ਹੋਣਗੇ ਤਾਂ ਹੀ ਉਹ 500 ਚੋਂ 500 ਮਿਲੇ ਆ।
1: ਬਿਲਕੁਲ,
2: ਕਿਉਂਕਿ ਇੱਕ ਬਿੰਦੀ ਟਿੱਪੀ ਦੀ ਗਲਤੀ ਤੇ ਵੀ ਅਧਿਆਪਕ ਨੰਬਰ ਕੱਟ ਲੈਂਦੇ ਆ। 100% ਅਧਿਆਪਕ ਲਈ ਨੰਬਰ ਦੇਣੇ ਬੜੇ ਔਖੇ ਹੁੰਦੇ
1: ਜੀ।
2: ਜੇ ਕਿਸੇ ਦੇ ਥੋੜੇ ਹੋਣ ਨਾ, 33% ਪਾਸ ਲਈ ਚਾਹੀਦੇ ਆ, 25-28% ਆ ਜਾਂਦਾ, ਟੀਚਰ ਆਪਣੇ ਕੋਲੋਂ ਤੇ 2-3 ਜੋੜ ਦਿੰਦਾ ਹੈ। ਪਰੰਤੂ ਜਦੋਂ ਗੱਲ 100 ਦੇ ਨੇੜੇ ਆ ਜਾਏ ਤੇ ਅਧਿਆਪਕ 2 ਵਾਰ ਪੇਪਰ ਚੈੱਕ ਕਰਦਾ ਕਿ ਕਿਤੇ ਗਲਤ ਨਾ ਹੋ ਜਾਏ। ਕਮਾਲ ਦੀਆਂ ਪੰਜਾਬ ਦੀਆਂ ਧੀਆਂ ਨੇ ਜਿਹਨਾਂ ਨੇ 500 ਚੋਂ 500 ਨੰਬਰ ਪ੍ਰਾਪਤ ਕੀਤੇ, ਇੱਕ ਸਰਕਾਰੀ ਸਕੂਲ ਦੀ ਹੈ ਤੇ 2 ਹੋਰ ਵੱਖ-ਵੱਖ ਸਕੂਲਾਂ ਦੀਆਂ ਨੇ
1: ਜੀ।
2: 2 ਲੁਧਿਆਣੇ ਤੋਂ ਹੈ, 1 ਮਾਨਸੇ ਤੋਂ ਹੈ। ਮਾਨਸੇ ਦਾ ਸਕੂਲ ਪਿੰਡ ਉੱਭਾ ਪਿੰਡ ਹੈ। ਉੱਭੇ ਦੀ ਸੁਖਨੀਤ ਕੌਰ ਪਹਿਲੇ ਨੰਬਰ ਤੇ ਹੈ। ਪਹਿਲੇ ਨੰਬਰ ਤੋਂ ਭਾਵ ਕਿ ਜਦੋਂ 500-500 ਸਾਰਿਆਂ ਦੇ ਬਰਾਬਰ ਹੈ, ਜਿਹੜੀ ਉਮਰ ਵਿੱਚ 2-4 ਦਿਨ ਛੋਟੀ ਹੋਵੇਗੀ ਉਹ ਪਹਿਲੇ ਨੰਬਰ ਤੇ ਹੈ, ਜਿਹੜੀ ਭੋਰਾ ਕਬੱਡੀ ਉਹ ਦੂਜੇ ਤੇ, ਜਿਹੜੀ ਉਹ ਤੋਂ ਵੱਡੀ ਉਹ ਤੀਜੇ ਨੰਬਰ ਤੇ ਹੈ। ਸੁਹਾਨੀ ਚੌਹਾਨ ਜਿਹੜੀ ਲੁਧਿਆਣੇ ਨਾਲ ਸੰਬੰਧਿਤ ਹੈ ਉਹ ਦੂਜੇ ਤੇ ਹੈ। ਦਵਾਂਸ਼ੀ ਜਿਹੜੀ ਹੈ ਉਹ ਵੀ ਲੁਧਿਆਣੇ ਦੇ ਨਾਲ ਸੰਬੰਧਿਤ ਹੈ, ਉਹ ਤੀਜੇ ਤੇ ਹੈ। 3 ਬੱਚੀਆਂ ਨੇ ਮੱਲ ਮਾਰੀ ਹੈ। ਬੜਾ ਕਮਾਲ ਦਾ ਨਤੀਜਾ ਹੈ, ਵੱਡੀ ਗਿਣਤੀ ਬੱਚੇ ਪਾਸ ਹੋਏ ਹੈ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਹਾਲਾਂਕਿ ਪ੍ਰੀਖਿਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਬੀਤੇ ਕੱਲ ਇੱਕ ਮਸਲਾ ਨੀਟ ਦਾ ਵੀ ਸਾਂਝਾ ਕੀਤਾ ਸੀ। ਨੀਟ ਭਾਵ ਕੋਈ ਉਹ ਪ੍ਰੀਖਿਆ ਜਿਹਦੇ ਵਿੱਚ ਡਾਕਟਰਾਂ ਦੀ ਚੋਣ ਹੋਣੀ ਹੁੰਦੀ, ਡਾਕਟਰਾਂ ਦੇ ਲਈ ਇੰਟਰੈਂਸ ਟੈਸਟ ਹੁੰਦਾ
1: ਜੀ,
2: ਉਹਨੂੰ ਲੈ ਕੇ ਇਸ ਵੇਲੇ ਖਰੂਦ ਪਿਆ ਹੋਇਆ। ਉਹਦਾ ਕਾਰਨ ਇਹ ਹੈ ਕਿ ਕਹਿੰਦੇ ਪੇਪਰ ਲੀਕ ਹੋ ਗਿਆ, ਉਹਦੇ ਵਿੱਚ ਇਸ ਵੇਲੇ ਭਰਥੂ ਪਿਆ ਹੋਇਆ। ਹਾਲਾਂਕਿ ਮਾੜਾ ਜਿਹਾ ਇਸ਼ਾਰਾ ਤੇ ਨੀਟ ਵਾਲਿਆਂ ਨੇ, ਮਾਫ਼ ਕਰਨਾ, ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ, ਉਹਨਾਂ ਨੇ ਦੇ ਦਿੱਤਾ ਕਿ 8-10 ਦਿਨ ਚ ਦੁਬਾਰਾ ਪੇਪਰ ਪਵੇਗਾ। ਪਰੰਤੂ ਜਿਹਨਾਂ ਨੇ ਪਹਿਲਾਂ ਚਾਵਾਂ ਨਾਲ ਮਿਹਨਤ ਕੀਤੀ ਹੁੰਦੀ ਉਹਨਾਂ ਲਈ ਉਹ ਝਟਕਾ ਸੀ, ਕਿਉਂਕਿ ਪੇਪਰ ਪ੍ਰੀਖਿਆ ਹਮੇਸ਼ਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਵਿਦਿਆਰਥੀਆਂ ਲਈ, ਇਹੀ ਵਿਦਿਆਰਥੀਆਂ ਲਈ ਸਾਰਾ ਕੁਛ ਹੁੰਦਾ ਹੈ। ਸੋ ਅੱਜ ਭਾਈ ਜਿਹੜੇ ਵੀ ਨਤੀਜੇ ਆਏ ਆ, ਜਿਹੜੇ ਬੱਚਿਆਂ ਨੇ ਮੱਲਾਂ ਮਾਰੀਆਂ, ਜਿਹੜੇ ਬੱਚੇ ਮੈਰਿਟ ਵਿੱਚ ਆਏ ਆ, ਅਸੀਂ ਉਹਨਾਂ ਨੂੰ, ਉਹਨਾਂ ਦੇ ਅਧਿਆਪਕਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ।
1: ਜੀ ਬਿਲਕੁਲ ਸਰ, ਜੋ ਮਿਹਨਤ ਦਾ ਜੋ ਫਲ ਮਿਲਿਆ, ਬਹੁਤ ਹੀ ਖੁਸ਼ੀ ਹੋਈ ਹੈ ਜੀ ਇਹ ਨਤੀਜੇ ਸੁਣ ਕੇ, ਅਤੇ ਅਰਦਾਸ ਕਰਦੇ ਹਾਂ ਜੀ ਬੱਚਿਆਂ ਨੂੰ ਇੱਕ ਚੰਗੀ ਦਿਸ਼ਾ ਜੋ ਹੈ ਅੱਗੇ ਲਈ ਵੀ ਮਿਲੇ ਅਤੇ ਭਵਿੱਖ ਉਹਨਾਂ ਦਾ ਬਸ ਸੁਨਹਿਰੀ ਹੋਵੇ। ਰਮੇਸ਼ ਜੀ ਇਸ ਦੇ ਨਾਲ ਹੀ ਗੱਲ ਅਗਲੀ ਸਾਂਝੀ ਕਰਾਂਗੇ, ਉਸ ਤੋਂ ਪਹਿਲਾਂ ਚਲੋ ਇੱਕ ਸੰਦੇਸ਼ ਜੋ ਹੈ ਇਹ ਵੀ ਲੈ ਲਈਏ, ਅਤੇ ਜੀ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲਿਆਂ ਦਾ ਮੈਂ ਸੰਦੇਸ਼ ਜ਼ਰੂਰ ਸਾਂਝਾ ਕਰ ਦੇਵਾਂ, ਕਿਉਂਕਿ ਹੁਣ ਮੌਸਮ ਜੋ ਅੱਛਾ ਆ ਰਿਹਾ, ਦਿਨ ਖੁੱਲ੍ਹ ਗਏ ਨੇ, ਅਤੇ ਤੁਸੀਂ ਘਰ ਆਪਣਾ ਡਰਾਈਵੇ ਹੁਣ ਨਵਾਂ ਬਣਵਾਉਣਾ, ਤੁਸੀਂ ਪੈਟੀਓ ਆਪਣਾ ਪਿੱਛੇ ਬੈਕਯਾਰਡ ਰੈਡੀ ਅੱਛਾ ਸੋਹਣਾ ਕਰਵਾਉਣਾ, ਅਤੇ ਸੋਹਣੇ ਸੋਹਣੇ ਡਿਜ਼ਾਈਨਸ ਹੋਣ, ਖੂਬਸੂਰਤ ਰੰਗ ਹੋਣ, ਅਤੇ ਕੰਮ ਵੀ ਸਮੇਂ ਸਿਰ ਹੋਵੇ, ਕਿਉਂਕਿ ਇਹ ਵੀ ਜ਼ਰੂਰੀ ਹੁੰਦਾ, ਅਤੇ ਰੀਜ਼ਨੇਬਲ ਪ੍ਰਾਈਜ਼ ਹੋਵੇ, ਅਤੇ ਫਿਰ ਸਾਰੀਆਂ ਗੱਲਾਂ ਜੋ ਨੇ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲੇ ਜੀ ਪੂਰੇ ਕਰਦੇ ਨੇ। ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਕਾਲ ਆਪਣੀ ਕਰਨੀ ਹੈ, ਨੰਬਰ 647-526-2372 'ਤੇ, 647-526-2372 ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਦਾ ਇਹ ਨੰਬਰ ਹੈ, ਤੁਸੀਂ ਕਾਲ ਕਰੋ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦਿਓ, ਅਤੇ ਨਾਲ ਹੀ ਨੋਟ ਕਰਵਾ ਦੇਵਾਂ ਕਿ ਕੰਮ ਕੌਨਕ੍ਰੀਟ ਦਾ ਹੋਵੇ, ਇਸ ਦੇ ਨਾਲ ਨਾਲ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹ ਖਾਸ ਜੀ ਕਰਦੇ ਨੇ। ਸੋ ਪ੍ਰਾਇਰਿਟੀ 'ਤੇ ਤੁਸੀਂ ਆਪਣੀ ਲੀਕੇਜ ਰਿਪੇਅਰ ਕਰਵਾਉਣੀ ਹੈ ਬੇਸਮੈਂਟ ਲਈ, ਸੋ 647-526-2372 ਨੰਬਰ ਜੀ ਟੈਰਿਕਸ ਕੌਨਕ੍ਰੀਟ ਸਰਵਿਸ ਲਈ ਨੋਟ ਬਿਲਕੁਲ ਰੱਖੋ ਜੀ। ਰਮੇਸ਼ ਜੀ ਪਿਛਲੇ ਦਿਨਾਂ ਦੇ ਵਿਵਾਦ ਜੀ ਅਸੀਂ ਜਾਣਦੇ ਹਾਂ, ਪਰ ਦਲਜੀਤ ਦੁਸਾਂਝ ਦੇ ਮੈਨੇਜਰ ਦੇ ਘਰ ਰਮੇਸ਼ ਜੀ ਗੋਲੀ ਚੱਲੀ ਹੈ, ਅਤੇ ਕਾਫੀ ਹੈਰਾਨੀ ਵਾਲੀ ਇਹ ਖਬਰ ਹੈ, ਅਤੇ ਮੁੱਖ ਮੰਤਰੀ ਪੰਜਾਬ ਨੇ ਖਬਰ ਹੈ ਕੋਈ ਵੱਡਾ ਬਿਆਨ ਇਸ ਦੇ ਵਿੱਚ ਦਿੱਤਾ ਜੀ, ਕੀ ਪੂਰੀ ਗੱਲ ਹੈ ਜੀ, ਕੀ ਪੂਰੀ ਰਿਪੋਰਟ ਹੈ?
2: ਰੁਪਿੰਦਰ ਜੀ, ਜਿਹੜਾ ਤੇ ਮਸਲਾ ਗੋਲੀ ਵਾਲਾ ਹੈ
1: ਜੀ,
2: ਕਿ ਗੁਰਪ੍ਰਤਾਪ ਹੁਣਾਂ ਦੇ ਘਰ ਗੋਲੀ ਚੱਲੀ ਹੈ, ਜਿਹੜੇ ਉੱਗੇ ਕਲਾਕਾਰ, ਉੱਗੇ ਗਾਇਕ ਦਲਜੀਤ ਦੁਸਾਂਝ ਦੇ ਮੈਨੇਜਰ ਹੈ, ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਹੈ, ਉਹ ਧਮਾਕੇ ਦੀ ਆਵਾਜ਼ ਤੇ ਬਹੁਤੀ ਨਹੀਂ ਜਿਹੜੀ ਗੂੰਜੀ ਹੈ। ਗੋਲੀ ਚੱਲੀ ਜਾਂ ਨਹੀਂ ਚੱਲੀ, ਉਹ ਵੀ ਅਜੇ ਤੱਕ ਘੁੰਮਣ ਘੇਰੀਆਂ 'ਚ ਗੱਲ ਫਸੀ ਹੈ, ਕੋਈ ਕਹਿੰਦਾ ਚੱਲੀ ਹੈ, ਕੋਈ ਕਹਿੰਦਾ ਨਹੀਂ ਚੱਲੀ। ਜੇ ਤੇ ਅਸੀਂ ਗੱਲ ਕਰਨਾਲ ਪੁਲਿਸ ਦੀ ਕਰੀਏ, ਕਿਉਂਕਿ ਕਰਨਾਲ ਵਿੱਚ ਪਿੰਡ ਪੈਂਦਾ ਹੈ, ਹਰਿਆਣੇ ਦੇ ਵਿੱਚ, ਪਿੰਡ ਦਾ ਨਾਮ ਗੌਂਡਰ ਹੈ। ਉਸ ਪਿੰਡ ਦੇ ਵਿੱਚ ਜਦੋਂ ਜਿਹੜਾ ਘਰ ਹੈ ਮੈਨੇਜਰ ਹੁਣਾਂ ਦਾ, ਜਿਹੜੇ ਮੈਨੇਜਰ ਨੇ ਦਲਜੀਤ ਦੁਸਾਂਝ ਦੇ, ਉਹਦੇ ਵਿੱਚ ਪੁਲਿਸ ਪਹੁੰਚ ਗਈ, ਤੇ ਪੁਲਿਸ ਨੇ ਮੁੱਢਲੇ ਤੌਰ ਤੇ ਜਾਣਕਾਰੀ ਦਿੱਤੀ ਕਿ ਸਾਨੂੰ ਖਾਲੀ ਖੋਲ ਹੀ ਨਹੀਂ ਕੋਈ ਬਰਾਮਦ ਹੋਇਆ। ਤੇ ਜਦੋਂ ਖਾਲੀ ਖੋਲ ਬਰਾਮਦ ਨਹੀਂ ਹੋਇਆ, ਤੇ ਅਸੀਂ ਕਿਵੇਂ ਮੰਨ ਲਈਏ ਕਿ ਗੋਲੀ ਚੱਲੀ ਹੈ? ਪਿੰਡ ਦੇ ਕੁਛ ਲੋਕਾਂ ਦਾ ਵੀ ਪੁਲਿਸ ਨੇ ਜ਼ਿਕਰ ਕਰਤਾ ਜੀ, ਅਸੀਂ ਫਲਾਨੇ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਵੀ ਆਵਾਜ਼ ਕੋਈ ਨਹੀਂ ਸੁਣੀ। ਦੂਜੇ ਪਾਸੇ ਜਿਹੜਾ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਤੇ ਕਹਿੰਦੇ ਕਿ ਲਾਇਰੈਂਸ ਧੜੇ ਨੇ, ਜਿਹੜਾ ਲਾਇਰੈਂਸ ਗੈਂਗਸਟਰ ਗਰੁੱਪ ਹੈ, ਉਹਨਾਂ ਨੇ ਜ਼ਿੰਮੇਵਾਰੀ ਵੀ ਚੁੱਕ ਲਈ ਹੈ ਗੋਲੀ ਦੀ। ਖੈਰ, ਇਹ ਮਸਲੇ ਵਿੱਚ ਗੋਲੀ ਚੱਲੀ ਜਾਂ ਨਹੀਂ ਚੱਲੀ ਇੱਕ ਕਾਨੂੰਨੀ ਉਲਝਣ ਦਾ ਮਸਲਾ ਹੈ, ਇਹ ਗੱਲ ਸਾਫ਼ ਹੋ ਜੂਗੀ, ਕੋਈ ਬਹੁਤ ਵੱਡਾ ਮੁੱਦਾ ਨਹੀਂ। ਪਰੰਤੂ ਜਿਹੜੀ ਦੂਸਰੀ ਗੂੰਜ ਹੈ, ਜਿਹੜੀ ਸਿਆਸੀ ਗੂੰਜ ਹੈ, ਉਹ ਵਾਹਵਾ ਵਧੀ ਹੈ
1: ਜੀ।
2: ਉਹਦੇ ਧਮਾਕੇ ਇਸ ਵੇਲੇ ਜ਼ਿਆਦਾ ਪਏ ਹੈ। ਦਿੱਲੀ ਗਏ ਹੋਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਹੁਣ ਉੱਥੋਂ ਉਹਨਾਂ ਨੇ ਵਾਪਸੀ ਰਵਾਨਗੀ ਕੀਤੀ ਹੈ, ਉੱਥੇ ਇੱਕ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨੀ ਸੀ, ਮੁਲਾਕਾਤ ਕਰਕੇ ਆਏ ਹੈ। ਮੁਲਾਕਾਤ ਤੋਂ ਬਾਅਦ ਸਾਂਝਾ ਪਾਈਆਂ ਜੋ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਉਹਨਾਂ ਨੇ ਸਾਂਝਾ ਪਾਈਆਂ, ਜੋ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ, ਪੰਜਾਬ ਦੇ ਪੁਲਾਂ ਨੂੰ ਲੈ ਕੇ ਗੱਲਾਂ ਕੀਤੀਆਂ, ਉਹ ਤੇ ਸਾਂਝਾ ਪਾਈਆਂ ਹੀ ਪਾਈਆਂ। ਉਹ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਜੀ, ਗੱਲ ਇਹ ਹੈ ਕਿ ਜਿਹੜਾ ਦਲਜੀਤ ਦੁਸਾਂਝ ਹੈ, ਭਾਰਤੀ ਜਨਤਾ ਪਾਰਟੀ ਉਹਨੂੰ ਭਾਜਪਾ ਵਿੱਚ ਆਉਣ ਲਈ ਦਬਾਅ ਪਾ ਰਹੀ ਹੈ, ਸਿਆਸਤ ਵਿੱਚ ਆਉਣ ਲਈ ਦਬਾਅ ਪਾ ਰਹੀ ਹੈ। ਕਹਿੰਦੇ ਅਗਲੇ ਦੀ ਮਰਜ਼ੀ ਆ, ਉਹ ਨਹੀਂ ਮੰਨਦਾ, ਤੇ ਆਹ ਸਾਰਾ ਕੁਛ ਕਹਿੰਦੇ ਉਹਨੂੰ ਡਰਾਉਣ ਧਮਕਾਉਣ ਲਈ ਕੀਤਾ ਜਾ ਰਿਹਾ, ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ
1: ਜੀ।
2: ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣ ਦੀ ਦੇਰ ਸੀ, ਇੱਧਰੋਂ ਜਿਵੇਂ ਤਿਆਰ ਬਾਰ ਤਿਆਰ ਹੀ ਬੈਠੇ ਸੀ। ਚੀਮਾ ਸਾਹਿਬ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹੈ, ਐਡਵੋਕੇਟ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਭਾਜਪਾ ਦਾ ਕੰਮ ਹੀ ਇਹੋ ਹੈ, ਭਾਜਪਾ ਡਰਾ ਧਮਕਾ ਕੇ ਸਾਰਾ ਕੁਛ ਕਰਾਉਂਦੀ ਹੈ। ਦਲਜੀਤ ਦੁਸਾਂਝ ਦੇ ਮੈਨੇਜਰ ਦੇ ਘਰ ਗੋਲੀ ਚਲਾਈ ਗਈ, ਉੱਥੇ ਕਹਿੰਦੇ ਲਾਇਰੈਂਸ ਬਿਸ਼ਨੋਈ ਧੜੇ ਨੇ ਜ਼ਿੰਮੇਵਾਰੀ ਚੁੱਕੀ ਆ। ਦਲਜੀਤ ਦੋਸਾਂਝ ਨੂੰ ਭਾਜਪਾ ਵਿੱਚ ਆਉਣ ਲਈ ਦਬਾਅ ਪਾਇਆ ਜਾ ਰਿਹਾ। ਜਿਹੜੇ ਪੰਜਾਬ ਦੇ ਮੁੱਖ ਬੁਲਾਰੇ ਬਣਾਏ ਹੋਏ ਨੇ ਕੁਲਦੀਪ ਧਾਲੀਵਾਲ, ਉਹ ਵੀ ਕਹਿੰਦੇ ਕਹਿੰਦੇ ਕਿ ਭਾਜਪਾ ਉੱਤੇ ਦਬਾਅ ਪਾ ਰਹੀ ਹੈ। ਦੂਜੇ ਪਾਸੇ ਭਾਜਪਾ ਦੇ ਜਿਹੜੇ ਸੁਨੀਲ ਜਾਖੜ ਜੀ ਹੈ, ਉਹ ਕਹਿੰਦੇ ਹੁਣ ਇਹਨਾਂ ਨੂੰ ਦਲਜੀਤ ਦੋਸਾਂਝ ਦੀ ਯਾਦ ਆ ਗਈ, ਐਵੇਂ ਰੌਲਾ ਪਾਈ ਜਾਂਦੇ। ਹੁਣ ਐਵੇਂ ਕੌਣ ਰੌਲਾ ਪਾਉਂਦਾ ਜੀ, ਸਾਨੂੰ ਨਹੀਂ ਪਤਾ, ਪਰੰਤੂ ਗੱਲ ਬੜੀ ਸਾਫ਼ ਹੈ ਰੁਪਿੰਦਰ ਜੀ ਕਿ ਪਿਛਲੇ 5-7 ਦਿਨ ਤੋਂ ਇਹ ਰੌਲਾ ਕਈ ਵਾਰ ਪੈ ਹਟਿਆ
1: ਜੀ।
2: ਹਾਲਾਂਕਿ ਦਲਜੀਤ ਦੋਸਾਂਝ ਉਹਨਾਂ ਨੇ ਬੜਾ ਸਿਆਣਪ ਭਰਿਆ ਇੱਕ ਜਵਾਬ ਪਹਿਲਾਂ ਹੀ ਦੇ ਦਿੱਤਾ ਸੀ। ਉਹ ਕਹਿੰਦੇ ਜੀ ਮੈਂ ਸਿਆਸਤ 'ਚ ਨਹੀਂ ਆ ਰਿਹਾ, ਸਿਆਸਤ ਸਾਡੇ ਲਈ ਨਹੀਂ ਬਣੀ, ਮੈਂ ਮਨੋਰੰਜਨ ਦੀ ਦੁਨੀਆ ਦਾ ਬੰਦਾ ਹੈ ਅਤੇ ਮੈਂ ਉੱਥੇ ਰਹਿ ਕੇ ਬੜਾ ਖੁਸ਼ ਹਾਂ। ਦਲਜੀਤ ਦੋਸਾਂਝ ਨੇ ਥੋੜ੍ਹੇ ਸ਼ਬਦਾਂ 'ਚ ਬੜੀ ਵੱਡੀ ਗੱਲ ਕਹਿ ਦਿੱਤੀ ਸੀ ਕਿ ਜਿੱਥੇ ਮੈਂ ਹੈਗਾ ਮੈਂ ਬੜਾ ਖੁਸ਼ ਹਾਂ, ਮੈਂ ਸਿਆਸਤ ਵਾਲੇ ਪਾਸੇ ਨਹੀਂ ਆਉਣਾ। ਹੁਣ ਦਲਜੀਤ ਦੋਸਾਂਝ ਦੀ ਇੱਕ ਫਿਲਮ ਹੈ ਪੰਜਾਬ 95, ਉਹ ਫਿਲਮ ਕਦੇ ਇਸ ਕਰਕੇ ਰੌਲਾ ਪੈ ਜਾਂਦਾ ਹੈ ਜੀ, ਭਾਜਪਾ ਵਾਲੇ ਕੇਂਦਰ ਵਾਲੇ ਨਹੀਂ ਚੱਲਣ ਦਿੰਦੇ, ਕਦੇ ਕਿਸੇ ਕਰਕੇ ਰੌਲਾ ਪੈ ਜਾਂਦਾ ਹੈ। ਬੀਤੇ ਸਮੇਂ ਦੇ ਵਿੱਚ ਦਲਜੀਤ ਦੋਸਾਂਝ ਦੇ ਜਿੱਥੇ ਜਿੱਥੇ ਸ਼ੋਅ ਹੋਏ ਉੱਥੇ ਵੀ ਖਰੂ ਖੱਪਾ ਪੈ ਗਿਆ। ਹੁਣ ਖਰੂ ਖੱਪਾ ਪਾਉਣ ਵਾਲੇ ਵੀ ਕੋਈ ਦੂਰ ਦੇ ਦੀ ਲੋਕ ਸੀ, ਉਹ ਵੀ ਤੇ ਆਪਣੇ ਪੰਜਾਬੀ ਭਰਾ ਸੀਗੇ, ਉਹ ਵੀ ਕਈ ਤਰ੍ਹਾਂ ਦੇ ਰੌਲੇ ਹੈ। ਉਹਦੇ ਵਿੱਚ ਦਲਜੀਤ ਦੋਸਾਂਝ ਪਹਿਲਾਂ ਤੇ ਚੁੱਪੀ ਧਾਰੀ ਰਹੇ, ਬਾਅਦ ਵਿੱਚ ਉਹਨਾਂ ਨੇ ਵੀ ਦਬਕਾ ਮਾਰਿਆ ਕਿ ਭਾਈ ਜਿਵੇਂ ਮੇਰੇ ਸ਼ੋਅ ਖਰਾਬ ਕਰੂੰਗੇ ਤੇ ਅਸੀਂ ਸਖ਼ਤੀ ਨਾਲ ਨਜਿੱਠਾਂਗੇ। ਹੁਣ ਉੱਪਰੋਂ ਪੰਜਾਬ ਦੇ ਮੁੱਖ ਮੰਤਰੀ ਦਾ ਏਡਾ ਵੱਡਾ ਬਿਆਨ, ਜਿਹਦੇ ਵਿੱਚ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਭਾਜਪਾ ਦਲਜੀਤ ਦੋਸਾਂਝ ਨੂੰ ਸਿਆਸਤ ਵਿੱਚ ਲਿਆਉਣਾ ਚਾਹੁੰਦੀ ਸੀ, ਉਹ ਮੰਨਦਾ ਨਹੀਂ, ਹੁਣ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਹਾਲਾਂਕਿ ਇਹ ਬੜਾ ਹੈਰਾਨੀਜਨਕ ਵਰਤਾਰਾ ਆ ਕਿ ਇਸ ਢੰਗ ਦੇ ਨਾਲ ਵੀ ਆਹ ਸਾਰਾ ਕੁਛ ਚੱਲ ਸਕਦਾ ਹੈ। ਹੁਣ ਕਿੰਨਾ ਕੁ ਭਗਵੰਤ ਮਾਨ ਜੀ ਨੇ ਸੱਚਾ ਬਿਆਨ ਦਿੱਤਾ ਹੈ, ਕਿੰਨਾ ਕੁ ਨਹੀਂ ਦਿੱਤਾ ਸਾਨੂੰ ਨਹੀਂ ਪਤਾ, ਪਰੰਤੂ ਉਹ ਜਿਹੜਾ ਧਮਾਕੇ ਦੀ ਗੱਲ ਸੀਗੀ ਜਿਹੜਾ ਕਿਹਾ ਜਾ ਰਿਹਾ ਕਿ ਮੈਨੇਜਰ ਦੇ ਘਰ ਗੋਲੀ ਚਲੀ, ਉਹ ਤੇ ਗੋਲੀ ਮੈਨੂੰ ਲੱਗਦਾ ਕਿ ਆਵਾਜ਼ ਸ਼ਾਇਦ ਗੁਆਂਢੀਆਂ ਨੇ ਵੀ ਨਹੀਂ ਸੁਣੀ ਹੋਣੀ ਬਹੁਤੀ, ਪਰੰਤੂ ਜੋ ਭਗਵੰਤ ਮਾਨ ਜੀ ਨੇ ਜਾਂ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਲੈ ਕੇ ਦਲਜੀਤ ਦੋਸਾਂਝ ਨੂੰ ਲੈ ਕੇ ਇੱਕ ਨਵੀਂ ਚਰਚਾ ਛੇੜ ਦਿੱਤੀ, ਉਹ ਇਸ ਵੇਲੇ ਕਾਫੀ ਪਟਾਕੇ ਪੈ ਰਹੇ
1: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਇਸ ਦੀ ਅਸੀਂ ਨੋਟ ਕਰਵਾਵਾਂਗੇ ਕਿ ਤੁਸੀਂ ਮੂਵਿੰਗ ਦਾ ਕੰਮ ਜੋ ਕਰਵਾਉਣਾ, ਕਿਤੇ ਵੀ ਮੂਵ ਹੋਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ, ਕੋਈ ਸ਼ਹਿਰ ਹੀ ਚਲੋ ਚੇਂਜ ਕਰਨਾ, ਜਾਂ ਫਿਰ ਨੌਰਥ ਅਮਰੀਕਾ ਦੇ ਵਿੱਚ ਤੁਸੀਂ ਆਪਣਾ ਮੁਲਕ ਬਦਲਣਾ, HK ਮੂਵਰਸ ਜੀ ਤੁਹਾਡੀ ਮਦਦ ਬਿਲਕੁਲ ਕਰਨਗੇ। ਨੰਬਰ 416-524-6604 416-524-6704 ਤੁਸੀਂ ਨੋਟ ਕਰੋ ਜੀ। ਸੇਫ ਐਂਡ ਸਾਊਂਡ, ਤੁਹਾਡਾ ਪੂਰਾ ਸਮਾਨ, ਗੱਡੀਆਂ ਕਾਰਾਂ ਵੀ ਨਾਲ ਹੀ, ਤੇ ਜੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ। HK ਮੂਵਰਸ ਤੋਂ ਹਰਮਿੰਦਰ ਜੀ ਨੂੰ ਆਪਣਾ ਫੋਨ ਤੁਸੀਂ ਕਰਨਾ, ਨੰਬਰ 416-524-6604 416-524-6704 ਤੇ ਜੀ। ਤੇ ਨਾਲ ਹੀ ਜੀ ਮੈਂ ਨੋਟ ਇਹ ਵੀ ਕਰਵਾ ਦੇਵਾਂ, ਕਿਉਂਕਿ ਵੀਕਐਂਡ ਬਹੁਤ ਜਲਦੀ ਆ ਜਾਣਾ ਤੇ ਵੀਕਐਂਡ ਫਿਰ ਆਪਣੇ ਲਈ ਲੌਂਗ ਵੀਕਐਂਡ ਵਾਲਾ ਜੋ ਇਹ ਮੌਕਾ ਇਸ ਵਾਰੀ ਲੈ ਕੇ ਆਉਣਾ, ਤੇ ਜੀ ਲੌਂਗ ਵੀਕਐਂਡ ਮੌਕੇ ਅਪਲਾਈਨਸ ਜੰਕਸ਼ਨ ਪਾਸ ਜੀ ਤੁਹਾਡੇ ਲਈ ਡੀਲਸ ਬਿਲਕੁਲ ਤਿਆਰ ਨੇ। ਤੁਸੀਂ ਘਰੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਨਵੇਂ ਲੈ ਕੇ ਆਉਣੇ, ਜਾਂ ਪੂਰਾ ਬੰਡਲ ਜੋ ਹੈ ਉਹ ਖਰੀਦਣਾ, ਬੇਸਮੈਂਟ ਲਈ ਬੰਡਲ ਲੈਣਾ, ਤੇ ਅੱਛੇ ਰੀਜ਼ਨੇਬਲ ਪ੍ਰਾਈਜ਼ਸ, ਅੱਛੇ ਡਿਸਕਾਊਂਟਸ ਅਪਲਾਈਨਸ ਜੰਕਸ਼ਨ ਪਾਸ ਤੁਹਾਨੂੰ ਮਿਲਣਗੇ। ਸੋ ਮਿਸੀਸਾਗਾ ਸਟੀਲਸ ਤੇ ਪਹਿਲੀ ਇਹਨਾਂ ਦੀ ਲੋਕੇਸ਼ਨ ਨੋਟ ਕਰੋ, ਤੇ ਏਅਰਪੋਰਟ ਤੇ ਕਲਾਰਕ ਤੇ ਜੀ ਨਵੀਂ ਲੋਕੇਸ਼ਨ ਵੀ ਹੈ, ਤੇ ਨਾਲ ਹੀ ਤੁਹਾਨੂੰ ਨੰਬਰ ਵੀ ਦੇ ਦਈਏ ਤਾਂ ਜੋ ਕਿ ਤੁਸੀਂ ਫੋਨ ਰਾਹੀਂ ਵੀ ਜੋ ਡੀਲਸ ਬਾਰੇ ਪੂਰੀ ਜਾਣਕਾਰੀ ਲੈ ਸਕੋ। ਨੰਬਰ 905-450-0054 ਹੈ, 905-450-0054 ਜੀ ਅਪਲਾਈਨਸ ਜੰਕਸ਼ਨ ਦੇ ਲਈ ਨੋਟ ਬਿਲਕੁਲ ਰੱਖੋ ਜੀ। ਰਮੇਸ਼ ਜੀ ਚੱਲਾਂਗੇ ਜੀ ਅੱਜ ਦੀ ਅਗਲੀ ਖਬਰ ਵੱਲ, ਤੇ ਗੱਲ ਜੀ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਕਰੀਏ। ਖਬਰ ਹੈ ਵੱਡੀ ਕਟੌਤੀ ਇਸ ਦੇ ਵਿੱਚ ਹੋਈ ਹੈ ਜੀ, ਕੀ ਕਾਰਨ ਨੇ, ਕੀ ਖਾਸ ਰਿਪੋਰਟ ਹੈ?
2: ਕੱਲੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਫਲੇ ਚ ਕਟੌਤੀ ਨਹੀਂ, ਹੋਰ ਵੀ ਕਈ ਚੀਜ਼ਾਂ ਪਿਛਲੇ ਇੱਕ ਅੱਧੇ ਦਿਨ ਤੋਂ ਬੜੀਆਂ ਵਿਸ਼ੇਸ਼ ਜਿਹੀਆਂ ਵਾਪਰ ਰਹੀਆਂ ਨੇ
1: ਜੀ।
2: ਉਹਦਾ ਕਾਰਨ ਇਹ ਆ ਕਿ 2-3 ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉੱਪਰ ਥੱਲੇ ਦੋ ਥਾਵਾਂ ਤੇ ਵੱਖ ਵੱਖ ਥਾਵਾਂ ਤੇ ਬੜੇ ਅਹਿਮ ਬਿਆਨ ਸਲਾਹਾਂ ਜਾਰੀ ਕੀਤੀਆਂ। ਉਹਦੇ ਵਿੱਚ ਉਹ ਕਹਿੰਦੇ ਜੀ ਗੱਲ ਇਹ ਆ ਕਿ ਦੇਸ਼ ਇਸ ਵੇਲੇ ਨਾ ਆਰਥਿਕ ਤੌਰ ਤੇ ਥੋੜਾ ਜਿਹਾ ਪ੍ਰਭਾਵਿਤ ਹੋ ਸਕਦਾ ਜੇ ਭਾਰਤੀ ਲੋਕ ਮੇਰੀਆਂ ਕੁਛ ਸਲਾਹਾਂ ਮੰਨਣ ਤੇ ਅਸੀਂ ਤਕੜੇ ਹੋ ਕੇ ਟੱਕਰ ਦੇ ਸਕਦੇ।
1: ਜੀ
2: ਸਲਾਹਾਂ ਉਹਨਾਂ ਨੇ ਦਿੱਤੀਆਂ ਕਿ ਤੇਲ ਜਿਹਨੂੰ ਪੈਟਰੋਲ ਡੀਜ਼ਲ ਆਖਦੇ ਆ, ਗੈਸਾਂ ਆਖਦੇ ਆ, ਇਹਦੀ ਖਪਤ ਘੱਟ ਕਰੋ। ਉਹਦੇ ਉਹਨਾਂ ਨੇ ਨੁਕਤੇ ਵੀ ਦੱਸੇ ਕਿ ਕਿਵੇਂ ਅਸੀਂ ਸਾਂਝੀ ਕਾਰ ਵਿੱਚ ਸਵਾਰ ਹੋ ਸਕਦੇ ਹਾਂ, ਐਵੇਂ ਰੋਜ਼ ਹੀ ਆਪਣੀਆਂ ਕਾਰਾਂ ਚੁੱਕ ਕੇ ਨਾ ਦੌੜੇ ਰਹੋ। ਔਨਲਾਈਨ ਮੀਟਿੰਗਾਂ ਦੀ ਸਲਾਹ ਦੇ ਦਿੱਤੀ, ਔਨਲਾਈਨ ਕਲਾਸਾਂ ਦੀ ਸਲਾਹ ਦੇ ਦਿੱਤੀ। ਸੋਨਾ 1 ਸਾਲ ਲਈ ਖਰੀਦੋ ਨਾ, ਖਾਣ ਵਾਲਾ ਤੇਲ ਜਿਹੜਾ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਹਾਂ ਉਹਦੇ ਵਿੱਚ ਸੰਜਮ ਨਾਲ ਵਰਤੋਂ, ਖਾਦਾਂ ਜਿਹੜੀਆਂ ਅਸੀਂ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਹਾਂ, ਮੰਗਾਉਂਦੇ ਹਾਂ, ਉਹਨੂੰ ਸੰਜਮ ਦੇ ਨਾਲ ਕਿਸਾਨ ਵਰਤਣ, ਕਈ ਸਲਾਹਾਂ ਦੇ ਦਿੱਤੀਆਂ। ਉਹਦਾ ਕੇਂਦਰ ਬਿੰਦੂ ਇੱਕੋ ਹੀ ਸੀ, ਸਾਰੀਆਂ ਸਲਾਹਾਂ ਦਾ ਕੇਂਦਰ ਬਿੰਦੂ ਸੀ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੋਰੈਕਸ ਰਿਜ਼ਰਵ ਵੀ ਆਖਦੇ ਹਾਂ, ਉਹਨੂੰ ਸੇਵ ਕਰਨਾ, ਉਹਨੂੰ ਬਚਾਉਣਾ, ਉਹਨੂੰ ਮਜ਼ਬੂਤ ਕਰਨਾ ਦੇਸ਼ ਦੇ ਨੂੰ। ਕਿਉਂਕਿ ਸੱਚਾਈ ਹੈ ਕਿ ਪਿਛਲੇ 1 ਮਈ ਦੇ ਜਿਹੜੇ ਅੰਕੜੇ ਆ ਇਸੇ ਮਹੀਨੇ ਦੇ, ਜਦੋਂ ਅਪ੍ਰੈਲ ਮਹੀਨਾ ਖਤਮ ਹੋਇਆ, ਤੇ ਜਿਹੜਾ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਉਹ ਹੇਠਾਂ ਨੂੰ ਖਿਸ ਗਿਆ ਹੈ ਸੰਸਾਰ ਵਿਆਪੀ ਘਟਨਾਕ੍ਰਮ ਦੇ ਚਲਦੇ। ਹੁਣ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਲਾਹਾਂ ਦੇ ਦਿੱਤੀਆਂ, ਤੇ ਸਲਾਹਾਂ ਹੁਣ ਗੱਲ ਇਹ ਆ ਕਿ ਵਿਰੋਧੀ ਤੇ ਪੈ ਗਏ ਫਿਰ ਅਲੀ ਅਲੀ ਕਰਕੇ ਕਿ ਅੱਜ ਤੁਸੀਂ ਸਲਾਹਾਂ ਦਿੰਦੇ ਆ, ਕੱਲ ਤੱਕ ਤੁਸੀਂ ਕਹਿੰਦੇ ਅਸੀਂ ਦੁਨੀਆਂ ਦੀ ਆਰਥਿਕ ਵੱਡੀ ਸ਼ਕਤੀ ਬਣ ਜਾਣਾ, ਤੇ ਅੱਜ ਤੁਹਾਨੂੰ ਯਾਦ ਆ ਗਿਆ ਕਿ ਦੇਸ਼ ਇਹਨਾਂ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਤੋਂ ਲੈ ਕੇ ਕਈਆਂ ਨੇ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰਧਾਨ ਮੰਤਰੀ ਦੇ ਉਹਨਾਂ ਸ਼ਬਦਾਂ ਨੂੰ ਲੈ ਕੇ, ਤੇ ਉਹ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨੇ ਪਹਿਲਾ ਕਦਮ ਜਿਹੜਾ ਆਪ ਪੁੱਟਿਆ, ਜਿਹੜਾ ਉਹਨਾਂ ਦਾ ਇੱਕ ਵੱਡਾ ਕਾਫਲਾ, ਪ੍ਰਧਾਨ ਮੰਤਰੀ ਨੇ ਘਰ ਤੋਂ ਨਿਕਲ ਕੇ ਵੀ ਕਿਸੇ ਥੋੜਾ ਜਿਹਾ ਦੂਰ ਜਾਣਾ ਤੇ ਇੱਕ ਲੰਬਾ ਚੌੜਾ ਕਾਫਲਾ ਚੱਲਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਡੀਆਂ ਦਾ। ਪੰਜਾਬ ਦੇ ਮੁੱਖ ਮੰਤਰੀ ਨਾਲ ਹੀ 25-30 ਗੱਡੀਆਂ ਹੁੰਦੀਆਂ ਉਹਨਾਂ ਨਾਲ, ਤੇ ਮੈਨੂੰ ਲੱਗਦਾ ਹੋ ਸਕਦਾ 50 ਗੱਡੀਆਂ ਹੋਣ, ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਕਹਿ ਦਿੱਤਾ ਕਿ 50% ਕਟੌਤੀ। ਵੈਸੇ ਤੇ ਸਦਾ ਲਈ ਹੋ ਜੇ ਚੰਗੀ ਗੱਲ ਹੈ, ਠੀਕ ਹੈ ਤੁਸੀਂ ਭਾਈ 2-4-5 ਗੱਡੀਆਂ ਲੈ ਲਓ, ਇੱਥੇ ਕੀ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ, ਉਨੀਆਂ ਇੱਕ ਸ਼ਹਿਰ ਵਿੱਚ ਗੱਡੀਆਂ ਨਹੀਂ ਹੁੰਦੀਆਂ ਜਿੰਨਾ ਇਹਨਾਂ ਦਾ ਕਈ ਵਾਰੀ ਕਾਫਲਾ ਨਾਲ ਤੁਰਿਆ ਹੁੰਦਾ, ਐਵੇਂ ਹੀ ਬੇਲੋੜ ਆਈ। ਪ੍ਰੋਟੋਕੋਲ ਹੈ, ਕਾਹਦਾ ਪ੍ਰੋਟੋਕੋਲ ਹੈ, ਠੀਕ ਹੈ ਪ੍ਰੋਟੋਕੋਲ, ਤੁਸੀਂ ਸੁਰੱਖਿਆ ਦੀਆਂ ਗੱਡੀਆਂ ਦਾ ਇੱਦਾਂ ਦਾ ਪ੍ਰਬੰਧ ਕਰ ਲਓ ਜਿਹੜੀਆਂ 2-4-5 ਕਰਨੀਆਂ, ਬਾਕੀ ਤੇ ਸਾਰੀ ਡਰਾਮੇਬਾਜ਼ੀ ਹੈ। ਹੁਣ ਉਹ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ, ਕੁਛ ਹੋਰ ਸੂਬਿਆਂ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਈਆਂ ਕਿ ਅਸੀਂ ਖਰਚ ਘਟਾਵਾਂਗੇ, ਤੇ ਖਬਰ ਇਹ ਵੀ ਹੈ ਕਿ ਭਾਰਤ ਦੀ ਸਰਕਾਰ ਨੇ ਇੱਕ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ, ਸੋਨਾ ਚਾਂਦੀ ਉਹਦੇ ਨਾਲ ਮਹਿੰਗੇ ਹੋ ਜਾਣੇ ਕਿਉਂਕਿ ਦਰਾਮਦ
1: ਜੀ
2: ਡਿਊਟੀ ਵਧਾ ਦਿੱਤੀ ਹੈ। ਭਾਵ ਕਿ ਜੇ ਤੁਸੀਂ ਅੱਜ ਭਾਰਤ ਆਉਂਦੇ ਹੋ ਸੋਨਾ ਖਰੀਦ ਕੇ ਲੈ ਕੇ ਆਉਂਦੇ ਹੋ ਤੇ ਤੁਹਾਡੇ ਕੋਲ ਕਸਟਮ ਡਿਊਟੀ ਜਿਹੜੀ ਹੈ, ਪਹਿਲਾਂ ਜੇ 9% ਸੀ ਤੇ ਹੁਣ 15 ਲਵਾਂਗੇ, 6% ਕਸਟਮ ਡਿਊਟੀ ਵਧਾ ਦਿੱਤੀ ਹੈ। ਹਾਲਾਂਕਿ ਕੇਂਦਰ ਬਿੰਦੂ ਉੱਥੇ ਜਾ ਕੇ ਹੈ ਕਿ ਤੁਸੀਂ ਘੱਟ ਵਿਦੇਸ਼ ਵਿੱਚ ਪੈਸਾ ਜਿਹੜਾ ਵਿਦੇਸ਼ੀ ਮੁਦਰਾ ਤੁਸੀਂ ਭਾਰਤ ਲੈ ਕੇ ਆਓ, ਨਾ ਕਿ ਤੁਸੀਂ ਖਰਚ ਕੇ ਦੂਸਰੇ ਦੇਸ਼ ਦੀ ਝੋਲੀ ਵਿੱਚ ਪਾ ਕੇ ਆ ਜਾਓ। ਇੱਕੋ ਇੱਕ ਟਾਰਗੇਟ ਹੈ ਕਿ ਭਾਰਤੀ ਲੋਕ, ਕਿਉਂਕਿ ਭਾਰਤ ਦਾ ਜਿਹੜਾ ਸੋਨੇ ਦਾ ਬਾਜ਼ਾਰ ਜਿਹਨੂੰ ਮੰਨਿਆ ਜਾਂਦਾ ਹੈ ਭਾਰਤ ਦਾ, ਦੁਨੀਆਂ ਦੇ ਵਿੱਚ ਜਿਹੜਾ ਭਾਰਤ ਹੈ ਇਹ ਸੋਨੇ ਦਾ ਇੱਕ ਵੱਡਾ ਬਾਜ਼ਾਰ ਹੈ
1: ਜੀ,
2: ਕੁਛ ਰਵਾਇਤੀ ਕਲਚਰ ਕਰਕੇ, ਕੁਛ ਹੋਰ ਚੀਜ਼ਾਂ ਕਰਕੇ। ਵੈਸੇ ਵੀ ਭਾਰਤ ਇੱਕ ਵੱਡੀ ਮੰਡੀ ਹੈ ਆਬਾਦੀ ਕਰਕੇ, ਤੇ ਆਬਾਦੀ ਤੋਂ ਇਲਾਵਾ ਜਿਹੜਾ ਇੱਥੋਂ ਦਾ ਕਲਚਰ ਹੈ ਉਹਦੇ ਵਿੱਚ ਜਿਹੜਾ ਸੋਨਾ ਆ ਇਹ ਦੁਨੀਆਂ ਦੇ ਵਿੱਚ ਇੱਕ ਵੱਡੀ ਮਾਰਕੀਟ ਮੰਨਿਆ ਜਾਂਦਾ ਹੈ ਭਾਰਤ ਨੂੰ। ਔਰ ਬੀਤੇ ਸਮੇਂ ਦੇ ਵਿੱਚ 2024-25 ਦੇ ਵਿੱਚ ਆਖਦੇ ਆ ਕਿ ਸੋਨੇ ਕਰਕੇ ਬਹੁਤ ਵੱਡੇ ਪੱਧਰ ਤੇ ਜਿਹੜੀ ਕਰੰਸੀ ਭਾਰਤ ਆਉਣੀ ਸੀ, ਵੱਖ ਵੱਖ ਕਰੰਸੀਆਂ ਦੁਨੀਆਂ ਦੇ ਵੱਖ ਵੱਖ, ਉਹ ਇਸ ਕਰਕੇ ਨਹੀਂ ਆਈਆਂ ਕਿਉਂਕਿ ਉਹ ਸੋਨਾ ਖਰੀਦ ਕੇ ਲਿਆਏ। ਹੁਣ ਉਹ ਸੋਨੇ ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਭਾਰਤ ਨੇ। ਉਹਦਾ ਕੇਂਦਰ ਬਿੰਦੂ ਇਹੀ ਹੈ ਕਿ ਸਿੱਧੀ ਭਾਰਤ ਵਿੱਚ ਵਿਦੇਸ਼ੀ ਕਰੰਸੀ ਆਵੇ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਲਗਾਤਾਰ ਸਲਾਹਾਂ ਦੇ ਰਹੇ ਹੈ ਉਹ ਸਲਾਹਾਂ ਦਾ ਕੇਂਦਰ ਬਿੰਦੂ ਇੱਕ ਹੀ ਆ ਕਿ ਭਾਰਤ ਦੀ ਜਿਹੜੀ ਵਿਦੇਸ਼ੀ ਮੁਦਰਾ ਭੰਡਾਰ ਹੈ ਭਾਰਤ ਦਾ, ਉਹਨੂੰ ਮਜ਼ਬੂਤ ਕਰਨਾ, ਜਿਹੜਾ ਹੇਠਾਂ ਨੂੰ ਭੋਰਾ ਖਿਸ ਗਿਆ ਹੈਗਾ। ਤੇ ਹੁਣ ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਦੇ ਜਿਹੜੇ ਕਹੇ ਸ਼ਬਦ ਹੈ ਇਹ ਸਧਾਰਨ ਸ਼ਬਦ ਨਹੀਂ ਹੈ, ਇਹਦੇ ਵਿੱਚ ਕਈ ਵਾਰੀ ਤੇ ਇੱਥੇ ਤੱਕ ਵੀ ਗੱਲਾਂ ਹੋ ਹਟੀਆਂ ਕਿ ਕਿਤੇ ਵੇਖੀਏ ਲੋਕਡਾਊਨ ਵਰਗੀ ਕੋਈ ਵਿਸ਼ੇਸ਼ ਸਥਿਤੀ ਨਾ ਆ ਜਾਏ। ਇਹ ਤੇ ਬੜੀ ਸਾਫ਼ ਹੀ ਗੱਲ ਹੈ ਕਿ ਮਹਿੰਗਾਈ ਵਧਣੀ ਵਧਣੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜੀ ਇਸ਼ਾਰਾ ਦੇ ਚੁੱਕੇ ਹੈ। ਸੋ ਕਿੱਥੇ ਕੁ ਤੱਕ ਵੱਧਦੀ ਹੈ ਗੱਲ, ਕਿੱਧਰ ਨੂੰ ਜਾਂਦੀ ਹੈ, ਸਮਾਂ ਦੱਸੇਗਾ। ਪਰੰਤੂ ਪ੍ਰਧਾਨ ਮੰਤਰੀ ਜੀ ਦੇ ਦਿੱਤੇ ਗਏ ਬਿਆਨ, ਦਿੱਤੀਆਂ ਸਲਾਹਾਂ ਇਹ ਵੱਡੇ ਇਸ਼ਾਰੇ ਕਰਦੀਆਂ, ਤਾਂਹੀਓ ਵਿਰੋਧੀ ਪਾਰਟੀਆਂ ਹੁਣ ਉਹਨਾਂ ਦੇ ਉੱਪਰ ਸ਼ਕਤੀ ਪਾਰ ਕਰ ਰਹੀਆਂ
1: ਜੀ। ਜੀ ਰਮੇਸ਼ ਜੀ ਬਿਲਕੁਲ ਸਹੀ ਜੀ, ਤੇ ਜੀ ਇਸ ਦੇ ਨਾਲ ਅਸੀਂ ਜ਼ਿਕਰ ਜੋ ਹੈ ਇਹ ਜ਼ਰੂਰ ਕਰ ਦਈਏ ਜੀ। ਤੁਸੀਂ ਨੋਟ ਕਰੋ ਹਰਪ੍ਰੀਤ ਸੈਣੀ ਜੀ ਦਾ ਨੰਬਰ ਟੌਪ ਚੋਇਸ ਇੰਸ਼ੋਰੈਂਸ ਤੋਂ, ਕਿਉਂਕਿ ਇੰਸ਼ੋਰੈਂਸ ਜੇਕਰ ਕੋਲ ਹੋਵੇ ਕੱਲ੍ਹ ਦਾ ਜੋ ਸਾਨੂੰ ਨਹੀਂ ਪਤਾ ਜੀ ਉਸ ਦੀ ਤਿਆਰੀ ਅਸੀਂ ਪਹਿਲਾਂ ਕੀਤੀ ਹੋਵੇ ਤਾਂ ਇੱਕ ਮਨ ਦਾ ਰਿਲੀਫ ਜੋ ਹੈ, ਮਨ ਦੀ ਸ਼ਾਂਤੀ ਸਾਡੇ ਨਾਲ ਜ਼ਰੂਰ ਹੁੰਦੀ ਹੈ। ਸੋ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਅੱਛੀਆਂ ਜੋ ਪਾਲਿਸੀਜ਼ ਨੇ ਅਤੇ ਨਾਲ ਜੀ ਫਾਈਨੈਂਸ਼ੀਅਲ ਪਲੈਨਿੰਗ ਕਿਸ ਤਰ੍ਹਾਂ ਕਰਨੀ ਹੈ ਇਸ ਦੀ ਚੰਗੀ ਸਲਾਹ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਲੈ ਸਕਦੇ ਹੋ ਟੌਪ ਚੋਇਸ ਇੰਸ਼ੋਰੈਂਸ ਤੋਂ ਜੀ। ਨੰਬਰ ਨੋਟ ਕਰੋ 416-817-6500 ਨੰਬਰ ਤੇ ਕਾਲ ਜ਼ਰੂਰ ਹੋ ਸਕਦੀ ਹੈ ਜੀ। ਰਮੇਸ਼ ਜੀ, ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਹੁਣ ਕਰਾਂਗੇ ਤੇ ਖਬਰ ਹੈ ਹਸਪਤਾਲਾਂ ਦੇ ਪ੍ਰਬੰਧ ਨੂੰ ਲੈ ਕੇ ਹਾਈ ਕੋਰਟ ਨੇ ਕੁਝ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਜੀ। ਕੀ ਹੁਕਮ ਹੋਏ ਨੇ ਜੀ, ਕੀ ਪੂਰੀ ਖਾਸ ਇਸ ਬਾਰੇ ਜਾਣਕਾਰੀ ਹੈ?
2: ਦੇਖੋ, ਵੈਸੇ ਤੇ ਬਹੁਤ ਸਾਰੇ ਮਸਲੇ ਬੀਤੇ ਸਮੇਂ ਚ ਹਾਈ ਕੋਰਟ ਲੋਕ ਲੈ ਕੇ ਗਏ, ਚਾਹੇ ਮੁਲਾਜ਼ਮ ਆਪਣਾ ਮਸਲਾ ਲੈ ਕੇ ਗਏ ਕਿ ਸਰਕਾਰ ਸਾਨੂੰ ਮਹਿੰਗਾਈ ਵੱਧ ਰਹੀ ਹੈ ਪਰੰਤੂ ਵਧਿਆ ਹੋਇਆ ਮਹਿੰਗਾਈ ਪੱਤਾ ਦੇ ਹੀ ਨਹੀਂ ਰਹੀ। ਇਹ ਤੋਂ ਇਲਾਵਾ ਕਿਸਾਨ ਆਪਣੇ ਮੁੱਦੇ ਲੈ ਕੇ ਗਏ, ਚਾਹੇ ਉਹ ਪਰਾਲੀ ਨੂੰ ਅੱਗ ਲਾਉਣ ਵਾਲੀ ਗੱਲ ਸੀ, ਉੱਥੇ ਵੀ ਅਦਾਲਤਾਂ ਕਿਸਾਨਾਂ ਦੇ ਹੱਕ ਵਿੱਚ ਭੁਗਤੀਆਂ, ਚਾਹੇ ਸੜਕੀ ਪ੍ਰਬੰਧ ਦੀ ਗੱਲ ਸੀ, ਉੱਥੇ ਵੀ ਸਰਕਾਰਾਂ ਲੋਕਾਂ ਦੇ ਹੱਕ ਵਿੱਚ ਭੁਗਤੀਆਂ
1: ਜੀ।
2: ਹੁਣ ਆ ਮੈਡੀਕਲ ਢਾਂਚੇ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹਸਪਤਾਲਾਂ ਦਾ, ਸਰਕਾਰੀ ਹਸਪਤਾਲਾਂ ਦਾ, ਉਹਦੇ ਵਿੱਚ ਵੀ ਹਾਈ ਕੋਰਟ ਨੇ ਬੜਾ ਵਿਸ਼ੇਸ਼ ਹੁਕਮ ਦਿੱਤਾ ਹੈ। ਹਾਈ ਕੋਰਟ ਕਹਿੰਦਾ ਕਿ 2 ਮਹੀਨੇ ਵਿੱਚ ਜਿਹੜੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਹੈ, ਜਿਹਨਾਂ ਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਆਖਦੇ ਹਾਂ ਸਰਕਾਰੀ, ਉਹਦੇ ਵਿੱਚ ਉਹ ਕਹਿੰਦੇ ਜੀ ਕਿ MRI ਮਸ਼ੀਨਾਂ, CT ਸੈਨ ਮਸ਼ੀਨਾਂ ਤੇ ICU ਸੈਂਟਰ ਜਿਹੜੇ ਚੱਲਣੇ ਚਾਹੀਦੇ। ਹੁਣ ਗੱਲ ਇਹ ਹੈ ਕਿ ਹੁਕਮ ਹਾਈ ਕੋਰਟ ਨੇ ਕਰ ਦਿੱਤਾ ਹੈ, ਲਾਗੂ ਤੇ ਪੰਜਾਬ ਦੀ ਸਰਕਾਰ ਨੇ ਕਰਨਾ ਹੈ, ਕਿਉਂਕਿ ਹਾਈ ਕੋਰਟ ਨੇ ਹੁਕਮ ਤੇ ਹੋਰ ਵੀ ਬਥੇਰੇ ਦਿੱਤੇ, ਉਹ ਕਿਹੜੇ ਪੰਜਾਬ ਦੀ ਸਰਕਾਰ ਨੇ ਮੰਨੇ ਹੈ। ਹੁਣ ਪਹਿਲਾਂ ਤੇ ਦੇਖੋ ਇਹ ਚ ਵੱਡੀ ਚੀਜ਼ ਆਹੀ ਨਿਕਲ ਕੇ ਸਾਹਮਣੇ ਆ ਗਈ ਕਿ ਗੱਲਾਂ ਇੱਥੇ ਏਡੀਆਂ ਏਡੀਆਂ ਆ ਤੇ ਹੁਕਮ ਹਾਈ ਕੋਰਟਾਂ ਨੂੰ ਦੇਣੇ ਪੈ ਰਹੇ ਆ ਕਿ ਭਾਈ ਹਸਪਤਾਲਾਂ ਚ, ਉਹ ਵੀ ਜ਼ਿਲ੍ਹਾ ਪੱਧਰ ਤੇ, ਕਿ MRI ਮਸ਼ੀਨ, CT ਸਕੈਨ ਮਸ਼ੀਨ ਤੇ ICU ਸੈਂਟਰ ਹੋਣਾ ਚਾਹੀਦਾ ਹੈ। ਇਹਦਾ ਅਰਥ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਚ, 23 ਜ਼ਿਲ੍ਹੇ ਹੈ, ਬਹੁਤ ਸਾਰੇ ਜ਼ਿਲ੍ਹਿਆਂ ਚ ਰੁਪਿੰਦਰ ਜੀ ਨਹੀਂ ਹੈਗਾ। ਟਾਵੇਂ ਜ਼ਿਲ੍ਹੇ ਚ ਠੀਕ ਹੈ, ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਉੱਥੇ ਤੇ ਚਲੋ ਮੈਡੀਕਲ ਕਾਲਜ ਹੈ, ਪੰਜਾਬ ਸਰਕਾਰ ਉਹਦੇ ਨਾਲ ਗੱਲ ਜੋੜ ਸਕਦੀ ਹੈ। ਪਟਿਆਲੇ ਵਿੱਚ ਵੀ ਅਸੀਂ ਕਹਿ ਸਕਦੇ ਰਜਿੰਦਰਾ ਮੈਡੀਕਲ ਕਾਲਜ ਹੈ, ਫਰੀਦਕੋਟ ਚ ਵੀ ਹੈਗਾ ਆ, ਗੱਲ ਉੱਥੇ ਜੋੜ ਸਕਦੀ ਹੈ। ਬਹੁਤ ਸਾਰੇ ਜ਼ਿਲ੍ਹੇ ਆ ਜਿੱਥੇ ਫੈਸਿਲਿਟੀ ਨਹੀਂ ਹੈਗੀ, ਰਾਤ ਨੂੰ ਕੋਈ ਬੰਦਾ ਬਿਮਾਰ ਹੋ ਜਾਏ ਤੇ ਭਾਵੇਂ ਉਹ ਸਰਕਾਰੀ ਇਲਾਜ ਲਈ ਜਾਂਦਾ ਹੈ ਪਰੰਤੂ ਬਹੁਤ ਸਾਰੇ ਇਲਾਜ ਉਹਨੂੰ ਪ੍ਰਾਈਵੇਟ ਲੈਣੇ ਪੈਂਦੇ ਆ ਕਿਉਂਕਿ ਸਰਕਾਰ ਦੇ ਕੋਲ ਉਹ ਢਾਂਚਾ ਨਹੀਂ ਹੈਗਾ। MRI ਮਸ਼ੀਨਾਂ, CT ਸਕੈਨ ਮਸ਼ੀਨ ਪੰਜਾਬ ਦੇ ਸਰਕਾਰੀ ਢਾਂਚੇ ਚ, ਮੈਡੀਕਲ ਕਾਲਜਾਂ ਚ ਤੇ ਹੋਵੇਗੀ, ਦੂਜੀ ਕਿੱਥੇ ਆ? ਕਿਤੇ ਵੀ ਨਹੀਂ ਹੈਗੀ ਹੈ। ਜੇ ਕਿਤੇ ਆ ਥੋੜਾ ਬਹੁਤਾ ਲੈਬੋਰਟਰੀਆਂ ਦਾ ਪ੍ਰਬੰਧ ਕੀਤਾ ਹੈ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਚ, ਉਹ ਵੀ ਤੇ ਨਿੱਜੀਕਰਨ ਅਦਾਰਿਆਂ ਦੇ ਨਾਲ ਰਲ ਕੇ ਕੀਤਾ, ਉਹਦਾ ਤੇ ਨਰੋਲ ਇਹੀ ਹੈ ਕਿ ਸਰਕਾਰ ਨੇ ਆਪਣਾ ਕੁਛ ਨਹੀਂ ਵਿਕਸਿਤ ਕੀਤਾ, ਜਿਹਨੂੰ PPA ਮੋਡ ਆਖਿਆ ਜਾਂਦਾ ਹੈ, ਉਸ ਮੋਡ ਦੇ ਤਹਿਤ ਭਾਵ ਕਿ ਇੱਕ ਭਾਈਵਾਲਤਾ ਦੇ ਤਹਿਤ ਉਹ ਸਾਰਾ ਕੁਛ ਕੀਤਾ। ਹੁਣ ਇਹ ਹਾਈਕੋਰਟ ਦੇ ਹੁਕਮ ਬੜੇ ਵੱਡੇ ਆ, ਬੜੇ ਵਿਸ਼ੇਸ਼ ਹੈ, ਪੰਜਾਬ ਲਈ ਲੜੀਂਦੇ ਆ ਤੇ ਹੁਣ ਭਗਵੰਤ ਮਾਨ ਸਰਕਾਰ ਦੀ ਮਰਜ਼ੀ ਹੈ ਕਿ ਇਹਨਾਂ ਨੂੰ ਮੰਨਦੀ ਕਿ ਨਹੀਂ ਮੰਨਦੀ, ਜਾਂ ਹੋਰ ਇਹਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਅੜਚਨ ਪਾ ਦਿੰਦੀ ਹੈ, ਇਹ ਹੁਣ ਭਗਵੰਤ ਮਾਨ ਸਰਕਾਰ ਵੇਖਦੇ ਆ ਕੀ ਕਰਦੀ ਹੈ। ਚਲੋ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਤਾਂ ਨੀ ਭਗਵੰਤ ਮਾਨ ਸਰਕਾਰ ਬਣਾ ਸਕੀ, ਜੇ ਇੰਨੇ ਕੁ ਹੁਕਮ ਹਾਈਕੋਰਟ ਦੇ ਮੰਨ ਲਵੇ ਤੇ ਮੈਂ ਸਮਝਦਾ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ
1: ਜੀ। ਬਿਲਕੁਲ ਜੀ, ਤੇ ਗੱਲ ਰਮੇਸ਼ ਜੀ ਅਗਲੀ ਤੋਰੀ ਹੈ ਜੀ ਹਰਭਜਨ ਸਿੰਘ ਦੀ ਤੇ ਖਬਰ ਹੈ ਸੁਰੱਖਿਆ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਹੋਇਆ ਜੀ, ਇਸ ਬਾਰੇ ਕੀ ਜਾਣਕਾਰੀ ਹੈ?
2: ਅਸਲ ਵਿੱਚ ਤਾਂ 2 ਚੀਜ਼ਾਂ ਹਾਈਕੋਰਟ ਵਿੱਚ ਨਿਰੰਤਰ ਚੱਲਦੀਆਂ ਸੀ। ਇੱਕ ਮਸਲਾ ਹਾਈਕੋਰਟ ਨੇ ਵੈਸੇ ਹੀ ਪੰਜਾਬ ਦੇ ਵਿੱਚੋਂ ਇੱਕ ਰਿਪੋਰਟ ਮੰਗੀ ਹੋਈ ਹੈ ਕਿ ਕਿਹਨੂੰ ਕਿੰਨੀ ਕੁ BA BVIP ਜਾਂ BIP ਸੁਰੱਖਿਆ ਮਿਲੀ ਹੋਈ ਹੈ, ਇਹਦਾ ਡਾਟਾ ਪੇਸ਼ ਕਰੋ। ਉਹ ਮਸਲਾ ਚੱਲ ਰਿਹਾ ਕਿਉਂਕਿ ਇਹ ਵੀ ਪਟੀਸ਼ਨਾਂ ਅਦਾਲਤਾਂ ਚ ਬੀਤੇ ਸਮੇਂ ਚ ਗਈਆਂ ਕਿ ਮੇਰੇ ਵਰਗੇ ਐਵੇਂ ਇੱਕ ਇੱਕ 2 ਸੁਰੱਖਿਆ ਕਰਮਚਾਰੀ ਲਈ ਫਿਰਦੇ ਆ ਜਿਹਨਾਂ ਨੂੰ ਟੱਬਰ ਦਾ ਵੀ ਨਹੀਂ ਕੋਈ ਜੀ ਜਾਣਦਾ, ਤੇ 2-2 ਸੁਰੱਖਿਆ ਗਾਰਡ ਲਈ ਫਿਰਦੇ ਆ ਕਿਉਂਕਿ ਅਗਲਿਆਂ ਦੀ ਸਰਕਾਰ ਦੇ ਵਿੱਚ ਪੌਂਬਾਰਾਂ ਸਰਕਾਰ ਚ ਚੱਲਦੀ ਹੈ। ਇਹ ਤੋਂ ਇਲਾਵਾ ਇਹ ਵੀ ਚੀਜ਼ ਬੀਤੇ ਸਮੇਂ ਚ ਅਦਾਲਤ ਵਿੱਚ ਗਈ, ਜਦੋਂ ਹਰਭਜਨ ਸਿੰਘ ਦੀ ਗੱਲ ਕਰੀਏ ਉਹ ਭਾਜਪਾ ਚ ਚਲੇ ਗਏ ਤੇ ਪੰਜਾਬ ਦੀ ਸਰਕਾਰ ਨੇ ਜਲੰਧਰ ਉਹਨਾਂ ਦੀ ਕੋਠੀ ਤੋਂ ਸੁਰੱਖਿਆ ਕਾਫੀ ਸਾਰੀ ਵਾਪਸ ਲੈ ਲਈ।
1: ਜੀ
2: ਉਹ ਵੀ ਹਾਈ ਕੋਰਟ ਗਏ ਕਿ ਮੇਰੇ ਨਾਲ ਧੱਕਾ ਹੈ। ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਅੱਜ ਇੱਕ ਖੁਲਾਸਾ ਹੋਇਆ, ਦੇਖੋ ਕਿੰਨਾ ਹੈਰਾਨੀਜਨਕ ਹੈ। ਮੈਂ ਰੁਪਿੰਦਰ ਜੀ ਤੁਹਾਡੇ ਕੰਨਾਂ 'ਚ ਪਾਉਂਦਾ, ਪਤਾ ਇਹ ਲੱਗਾ ਕਿ ਹਰਭਜਨ ਸਿੰਘ ਨੂੰ ਜਿਹੜੀ ਸੁਰੱਖਿਆ ਅਲਾਟ ਹੋਈ ਸੀ ਪੰਜਾਬ ਦੀ ਸਰਕਾਰ ਵੱਲੋਂ ਦਸਤਾਵੇਜ਼ਾਂ ਦੇ ਹਿਸਾਬ ਦੇ ਨਾਲ, ਕਾਨੂੰਨ ਦੇ ਹਿਸਾਬ ਦੇ ਨਾਲ, ਕਿਉਂਕਿ ਉੱਥੇ ਕਾਨੂੰਨ ਪਰਖ ਕਰਦਾ ਹੈ, ਏਜੰਸੀਆਂ ਪਰਖ ਕਰਦੀਆਂ, ਫਿਰ ਤੈਅ ਕਰਦੀਆਂ ਕਿ ਇਹਨੂੰ ਕਿਹੜੀ ਸੁਰੱਖਿਆ ਚਾਹੀਦੀ, ਕਿਸ ਕੈਟਾਗਰੀ ਦੀ ਚਾਹੀਦੀ ਹੈ। 8 ਪੁਲਿਸ ਦੇ ਜਿਹੜੇ ਜਵਾਨ ਉਹਨੂੰ ਅਲਾਟ ਸੀ ਕਿ 8 ਲੋਕ ਚਾਹੀਦੇ ਆ ਹਰਭਜਨ ਸਿੰਘ ਨੂੰ, ਪਰੰਤੂ ਮਿਲੇ ਉਹਨੂੰ ਪਤਾ ਕਿੰਨੇ ਸੀ ਰੁਪਿੰਦਰ ਜੀ? 23 ਜਣੇ। ਹੁਣ 8 ਜਣੇ ਦੀ ਸੁਰੱਖਿਆ ਅਲਾਟ ਸੀ, ਮਿਲੇ 23 ਜਣੇ ਸੀਗੇ। ਤੇ ਭਾਈ ਜਦੋਂ ਫਿਰ ਅਗਲੇ ਛਾਲ ਮਾਰ ਕੇ ਭਾਜਪਾ ਦੀ ਕਨੇਰੀ ਚੜ ਗਏ, ਉਹਨਾਂ ਨੇ ਵਾਪਸ ਲੈ ਲਏ ਆਪਣੇ ਜਿਹੜੇ ਉੱਪਰਲੇ ਸੀਗੇ। ਹੁਣ ਰੌਲਾ ਕੀ ਹੈ? ਹਰਭਜਨ ਸਿੰਘ ਕਹਿੰਦਾ ਕਿ ਮੇਰੀ ਸੁਰੱਖਿਆ ਦੀ ਕਟੌਤੀ ਹੋ ਗਈ ਹੈ। ਦੂਜੇ ਪਾਸੇ ਜੇ ਦਸਤਾਵੇਜ਼ਾਂ ਦੀ ਗੱਲ ਕਹੀਏ, ਉਹ ਕਹਿੰਦੇ ਤੇਰੇ ਕੋਲ 8 ਸੁਰੱਖਿਆ ਕਰਮਚਾਰੀ ਸੀ। ਹੁਣ ਤੇ ਇੱਥੇ ਦੇਖੋ ਕਿੱਡਾ ਵੱਡਾ ਖੁਲਾਸਾ ਹੋਇਆ ਕਿ ਕਿੱਡੇ ਵੱਡੇ ਪੱਧਰ ਤੇ ਧੋਖਾਧੜੀਆਂ ਨੇ, ਸਰਕਾਰਾਂ ਕਰ ਕੀ ਰਹੀਆਂ ਨੇ, ਕਿੱਡੇ ਵੱਡੇ ਪੱਧਰ ਤੇ ਸਰਕਾਰਾਂ ਨੂੰ, ਜਿਹੜਾ ਲੋਕਾਂ ਨੂੰ ਸਰਕਾਰੀ ਖਜ਼ਾਨੇ ਨੂੰ ਜਿਹੜਾ ਚੂਨਾ ਲੱਗ ਰਿਹਾ ਹੈ। ਹੁਣ ਆ ਜਿਹੜੇ 23 ਲੋਕ ਉਹਨੂੰ ਦਿੱਤੇ ਸੀ ਅਲਾਟ, 8 ਆ, ਜਿਹੜੇ ਵਾਧੂ 15 ਸੀਗੇ, ਹੁਣ ਉਹਦੀਆਂ ਤਨਖਾਹਾਂ, ਹੋਰ ਪੱਤੇ, ਦੂਜਾ ਤੀਜਾ, ਉਹ ਕਿਤੇ ਬੋਝ ਸੀ? ਉਹ ਸੂਬੇ ਦੇ ਲੋਕਾਂ ਤੇ ਬੋਝ ਹੀ ਸੀਗਾ। ਇਹ ਤੇ ਇੱਕ ਹਰਭਜਨ ਸਿੰਘ ਦੀ ਮੈਂ ਗੱਲ ਕੀਤੀ ਆ, ਇੱਦਾਂ ਤੇ ਪਤਾ ਨੀ ਕਿੰਨੇ ਕੁ ਹਰਭਜਨ ਸਿੰਘ ਹੈ। ਇੱਥੇ ਆ ਬੀਤੇ ਸਮੇਂ ਚ ਖੁਲਾਸੇ ਹੋਏ ਰਾਘਵ ਚੱਡਾ ਨੂੰ, ਇੱਥੇ ਪੰਜਾਬ ਪੁਲਿਸ ਦੀ ਪਤਾ ਨੀ ਕਿੰਨੀ ਕੁ ਸੁਰੱਖਿਆ ਛੱਤਰੀ ਦਿੱਤੀ ਹੋਈ ਸੀ, ਕੇਜਰੀਵਾਲ ਨੂੰ ਹੁਣ ਵੀ ਦਿੱਤੀ ਹੋਈ ਹੈ। ਉਹ ਸਾਰਾ ਤਾਂ ਸਾਰਾ ਲੋਕਾਂ ਤੇ ਬੋਝ ਹੈ, ਤੇ ਚਲੋ ਖੁਲਾਸਾ ਹੋ ਗਿਆ, ਪਤਾ ਲੱਗ ਗਿਆ, ਨਹੀਂ ਤੇ ਪਤਾ ਨੀ ਕਿੰਨਾ ਕੁ ਕੁਛ ਏਦਾਂ ਦਾ ਚੱਲ ਰਿਹਾ ਹੈਗਾ। ਕਹਿਣ ਨੂੰ ਠੀਕ ਹੈ, ਮੌਕੇ ਦੀ ਸਰਕਾਰ ਬੜੀ, ਅਸੀਂ ਵੀ ਕਹਿੰਦੇ ਹਾਂ ਜੀ ਵੱਖਰੇ ਢੰਗ ਦੀ ਸਰਕਾਰ ਹੈ, ਲੋਕਾਂ ਨੇ ਵੀ ਬੜੀਆਂ ਆਸਾਂ ਉਮੀਦਾਂ ਕੀਤੀਆਂ, ਪਰ ਬਹੁਤ ਸਾਰੀਆਂ ਚੀਜ਼ਾਂ ਇਸ ਸਰਕਾਰ ਵਿੱਚ ਵੀ ਰੁਪਿੰਦਰ ਜੀ ਇਹੋ ਜਿਹੀਆਂ ਨੇ ਜਿਹੜੀਆਂ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ, ਜਿਹੜੀਆਂ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੀਆਂ।
1: ਜੀ
2: ਸੋ ਵੇਖਦੇ ਭਾਈ ਆਉਣ ਵਾਲੇ ਸਮੇਂ ਚ ਪੰਜਾਬ ਦੀ ਸਰਕਾਰ ਕੋਈ ਮੋੜਾ ਪਾਉਂਦੀ ਕਿ ਨਹੀਂ ਪਾਉਂਦੀ, ਜਾਂ ਇਸੇ ਚਾਲੇ ਚੱਲਦੀ ਹੈ।
1: ਜੀ ਬਿਲਕੁਲ ਜੀ, ਤੇ ਜੀ ਨਾਲ ਹੀ ਤੁਸੀਂ ਨੋਟ ਜ਼ਰੂਰ ਕਰੋ ਜੀ, ਨੰਬਰ ਤੁਸੀਂ ਨੋਟ ਕਰਨਾ ਹੈ ਕਿ ਅੱਛੀ ਇੰਸ਼ੋਰੈਂਸ ਤੁਸੀਂ ਆਪਣੇ ਟਰੱਕ, ਕਾਰ, ਘਰ ਲਈ ਜਾਂ ਫਿਰ ਬਿਜ਼ਨਸ ਲਈ ਲੈਣਾ ਚਾਹੁੰਦੇ ਹੋ, ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਕਰੋ ਏਬਲ ਇੰਸ਼ੋਰੈਂਸ ਤੋਂ, ਜਿੱਥੇ ਜੀ ਇਹਨਾਂ ਕੋਲ ਅੱਛੇ ਪ੍ਰੋਗਰਾਮਸ ਓਨਰ ਆਪਰੇਟਰਸ ਤੇ ਫਲੀਟ ਓਨਰਸ ਦੇ ਲਈ ਨੇ, ਤੇ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਆਪਸ਼ਨਸ, ਤੇ ਨੰਬਰ 6479495099509 ਇਹ ਨੰਬਰ ਹੈ, ਤੁਸੀਂ ਡਾਇਲ ਕਰਕੇ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਦੇਣਾ, ਤੇ ਨਾਲ ਹੀ ਤੁਸੀਂ ਜੀ ਨੰਬਰ ਇਹ ਵੀ ਨੋਟ ਕਰਨਾ, ਨੰਬਰ 6478381899 6478381899 ਜੀ ਇਹ ਨੰਬਰ ਵੀ ਡਾਇਲ ਹੋ ਸਕਦਾ। ਤੇ ਜੀ ਨਾਲ ਹੀ ਤੁਹਾਨੂੰ ਅਸੀਂ ਨੋਟ ਇਹ ਵੀ ਬਿਲਕੁਲ ਕਰਵਾ ਦਈਏ ਕਿ ਤੁਸੀਂ ਜੀ ਅੱਛੇ ਅਪਲਾਈਂਸਿਸ ਲੈਣੇ ਤੇ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ, ਕਿਉਂਕਿ ਅੱਛੇ ਅਪਲਾਈਂਸਿਸ ਜਦੋਂ ਰੀਜ਼ਨੇਬਲ ਪ੍ਰਾਈਸਿਸ ਤੇ ਹੋਣ, ਜਦੋਂ ਤੁਹਾਨੂੰ ਚੰਗੇ ਡਿਸਕਾਊਂਟਸ ਵੀ ਮਿਲਣ, ਤੇ ਹੁਣ ਮੌਕਾ ਜੋ ਹੈ ਲੌਂਗ ਵੀਕਐਂਡ ਦਾ ਆ ਗਿਆ, ਤੇ ਇਹ ਮੌਕਾ ਤੁਸੀਂ ਨਹੀਂ ਗਵਾਉਣਾ, ਕਿਉਂਕਿ ਬੇਸ਼ੁਮਾਰ ਡੀਲਸ। ਤੇ ਜੀ ਪਤਾ ਨੋਟ ਕਰੋ, ਮਿਸੀਸਾਗਾ ਸਟੀਲਸ ਦੇ ਕੋਲ ਜੀ ਰਿਵਰਮੌਂਟ ਪਲਾਜ਼ਾ ਹੈ, ਤੇ ਏਅਰਪੋਰਟ ਤੇ ਕਲਾਰਕ ਦੇ ਕੋਲ ਦੂਸਰੇ ਕੋਨੇ ਦੇ ਵਿੱਚ ਜਾ ਕੇ ਇਹਨਾਂ ਦੀ ਨਵੀਂ ਲੋਕੇਸ਼ਨ ਵੀ ਹੈ। ਸੋ ਦੋਵੇਂ ਲੋਕੇਸ਼ਨਸ ਬ੍ਰੈਂਪਟਨ ਦੀਆਂ, ਤੇ ਕਿਤੇ ਵੀ ਤੁਸੀਂ ਪਹੁੰਚ ਕੇ ਡੀਲਸ ਬਾਰੇ ਪੂਰੀ ਜਾਣਕਾਰੀ ਲਓ, ਅੱਛੇ ਅਪਲਾਈਂਸਿਸ ਘਰੇ ਲੈ ਕੇ ਆਓ ਅਪਲਾਈਂਸ ਜੰਕਸ਼ਨ ਪਾਸੋਂ ਜੀ। ਸੋ ਰਮੇਸ਼ ਜੀ ਇਸ ਦੇ ਨਾਲ ਹੀ ਇੱਥੇ ਅਸੀਂ ਨਿੱਕਾ ਜਿਹਾ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਜੋ ਕੁਝ ਖਬਰਾਂ ਹਲੇ ਸਾਡੇ ਕੋਲ ਪਈਆਂ ਨੇ ਸਾਂਝੀਆਂ ਕਰਾਂਗੇ, ਤੇ ਨਾਲ ਹੀ ਸਾਡੇ ਸਰੋਤਿਆਂ ਦੀਆਂ ਕਾਲਸ, ਨੰਬਰ ਜੀ 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ, ਤੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੋ ਤੁਸੀਂ ਬਣੇ ਹੋਏ ਹੋ ਬਿਲਕੁਲ ਜੀ ਬਣੇ ਰਹਿਣਾ।
0: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
3: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
3: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
4: ਬਿਲਕੁਲ ਜ਼ੀਰੋ।
5: ਤੁਸੀਂ ਹੋ ਕੌਣ?
6: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਹੈ।
7: ਹੋਲਸੇਲ ਕਲੱਬ, ਸੋ ਲੋਟ ਆਫ ਵੈਲਿਊ।
8: This is AM 530, CHLO AM, serving Brampton, Mississauga, Toronto, the GTA, and the world at AM530.ca.
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500 416-817-6500।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ ਹੋ ਗਿਆ ਜੀ 7:08 ਦਾ ਹੌਲੀ ਹੌਲੀ ਜੋ ਦਿਨ ਨੂੰ ਅਸੀਂ ਸ਼ੁਰੂ ਕਰ ਰਹੇ ਹਾਂ ਆਗਾਜ਼ ਹੋ ਰਿਹਾ ਅਤੇ ਕੰਮਕਾਰਾਂ ਨੂੰ ਚੱਲੇ ਹਾਂ ਕੰਮਕਾਰ ਸ਼ੁਰੂ ਕੀਤੇ ਨੇ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੁਹਾਡੇ ਨਾਲ ਹੈ ਠੀਕ 9 ਵਜੇ ਤੱਕ ਅਤੇ ਸਾਡੇ ਸਟੂਡੀਓ ਦੇ ਨੰਬਰ 905-673-3337

0: ਲਓ 6685 ਟੋਮਕਰ ਰੋਡ ਦੇ ਉੱਪਰ 6685 ਟੋਮਕਰ ਰੋਡ ਦੇ ਉੱਪਰ ਲੱਗ ਜਾਣੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਥੈਂਕ ਯੂ ਵੈਰੀ ਮਚ ਰਵਿੰਦਰ ਜੀ
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੁਹਾਡਾ ਤੁਸੀਂ ਇਹਨਾਂ ਡੀਲਸ ਬਾਰੇ ਸਾਨੂੰ ਦੱਸਿਆ ਤਾਂ ਜੋ ਕਿ ਅਸੀਂ ਆਪਣੀ ਪੂਰੀ ਤਿਆਰੀ ਜੋ ਹੈ ਉਹ ਪਹਿਲੇ ਰੱਖੀਏ ਕਿ ਮਨ ਦੇ ਵਿੱਚ ਰੱਖੀਏ ਕਿ ਹਾਂ ਅਸੀਂ ਲੈਣਾ ਕੀ ਹੈ ਅਤੇ ਫਿਰ ਪਹੁੰਚਣਾ ਕਿੱਥੇ ਹੈ ਸੋ 6685 ਟੋਮਕਿਨ ਰੋਡ ਗ੍ਰੈਂਡ ਹੋਮ ਫਰਨੀਚਰ ਤੁਸੀਂ ਨੋਟ ਕਰ ਲਓ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਜੋ ਲਾਈਵ ਔਨ ਲੋਕੇਸ਼ਨ ਜੋ ਸ਼ੁੱਕਰਵਾਰ ਵਾਲੇ ਦਿਨ ਜੋ ਇੱਥੇ ਬਿਲਕੁਲ ਰਹੇਗਾ ਅਤੇ ਜੀ ਪਹੁੰਚ ਕੇ ਤੁਸੀਂ ਡੀਲਸ ਬਾਰੇ ਪੂਰੀ ਇੱਕ ਦਾ ਜਾਣਕਾਰੀ ਲਓ ਅਤੇ ਫਿਰ ਅੱਛਾ ਫਰਨੀਚਰ ਬਿਲਕੁਲ ਘਰ ਲੈ ਕੇ ਆਓ ਅਤੇ ਜੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਨੋਟ ਇਹ ਵੀ ਕਰਵਾਵਾਂਗੇ ਕਿ ਤੁਸੀਂ ਹੁਣ ਘਰ ਕੰਕਰੀਟ ਦਾ ਕੰਮ ਕਰਵਾਉਣਾ ਤੁਸੀਂ ਚਾਹੁੰਦੇ ਹੋ ਕਿ ਘਰ ਜੋ ਹੈ ਜੋ ਦਿੱਖ ਜੋ ਹੈ ਐਕਸਟੀਰੀਅਰ ਦਿੱਖ ਜੋ ਹੈ ਘਰ ਦੀ ਉਹ ਫਿਰ ਨਵੀਂ ਹੋਵੇ ਜੇ ਕੋਈ ਘਰ ਆਵੇ ਤਾਂ ਫਿਰ ਕਹੇ ਕਿ ਵਾਹ ਕਿਆ ਬਾਤ ਹੈ ਅਤੇ ਆਪਣੇ ਲਈ ਵੀ ਚਲੋ ਆਪ ਨੂੰ ਵੀ ਹੁੰਦਾ ਕਿ ਜਦੋਂ ਘਰ ਅਸੀਂ ਸਮਾਂ ਗੁਜ਼ਾਰੀਏ ਸਮਾਂ ਸਪੈਂਡ ਕਰੀਏ ਅਤੇ ਬਹੁਤ ਹੀ ਸੋਹਣਾ ਜੋ ਐਕਸਟੀਰੀਅਰ ਕੰਮ ਹੋਇਆ ਹੋਵੇ ਤਾਂ ਜੋ ਕਿ ਬੱਚੇ ਜੋ ਖੇਡਦੇ ਵੀ ਸੋਹਣੇ ਲੱਗਣ ਅਤੇ ਜੀ ਨਾਲ ਤੁਸੀਂ ਹੁਣ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਇਹ ਨੰਬਰ ਨੋਟ ਕਰਨਾ ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਆਪਣੀ ਕਾਲ ਕਰ ਸਕਦੇ ਹੋ ਨੰਬਰ 6475623272 ਅਤੇ 6475262372 ਇਹ ਨੰਬਰ ਹੈ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹਨਾਂ ਪਾਸੋਂ ਤੁਸੀਂ ਕਰਵਾ ਸਕਦੇ ਹੋ ਜੀ 6475262372 ਅਤੇ ਨਾਲ ਹੀ ਨੋਟ ਕਰਨਾ ਜੀ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਤੁਸੀਂ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਫਿਰ ਚੰਗੇ ਡਿਸਕਾਊਂਟਸ ਵੀ ਮਿਲ ਸਕਣ ਅਤੇ ਜੀ ਇਸ ਦੇ ਨਾਲ ਹੀ ਮੈਂ ਪ੍ਰੋਗਰਾਮ ਦੇ ਵਿੱਚ ਰਮੇਸ਼ ਜੀ ਦਾ ਫਿਰ ਤੋਂ ਸਵਾਗਤ ਕਰਦੀ ਹਾਂ ਰਮੇਸ਼ ਜੀ ਮੁੜ ਸਵਾਗਤ ਹੈ ਜੀ
2: ਜੀ ਸ਼ੁਕਰੀਆ ਜੀ
1: ਅਤੇ ਨਾਲ ਹੀ ਜੀ ਤੁਹਾਨੂੰ ਸਾਰਿਆਂ ਨੂੰ ਸੱਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਕਾਲ ਇਸ ਵੇਲੇ ਜ਼ਰੂਰ ਕਰ ਸਕਦੇ ਹੋ ਨੰਬਰ 905-673-3337 905-673-3337 'ਤੇ ਜੀ ਰਮੇਸ਼ ਜੀ ਅਗਲੀ ਖਬਰ ਵੱਲ ਚੱਲਾਂਗੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੀ ਗੱਲ ਕਰੀਏ ਅਤੇ ਖਬਰ ਹੈ ਇੱਕ ਹੋਰ ਝਟਕਾ ਜੋ ਹੈ ਪਾਰਟੀ ਨੂੰ ਮਿਲ ਸਕਦਾ ਜੀ ਕੀ ਖਾਸ ਰਿਪੋਰਟ ਹੈ
2: ਰੁਪਿੰਦਰ ਜੀ ਗੱਲ ਇਹ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਹੋ ਨਹੀਂ ਸਕਿਆ ਨਾ ਤੇ ਜ਼ਰੂਰ ਉਹਨਾਂ ਨੇ ਚਲੋ ਅਕਾਲੀ ਦਲ ਪੁਨਰ ਸੁਰਜੀਤ ਭਾਵ ਕਿ ਗਿਆਨੀ ਹਰਪ੍ਰੀਤ ਹੋਣਾ ਬੜਾ ਅਕਾਲੀ ਦਲ
1: ਜੀ
2: ਜਿੰਨੇ ਕੁ ਸਿਆਸੀ ਝਟਕੇ ਉਹਨਾਂ ਨੂੰ ਲੱਗ ਗਏ ਆ ਮੈਨੂੰ ਲੱਗਦਾ ਕਿ ਉਹ ਅਕਾਲੀ ਦਲ ਵੈਸੇ ਹੁਣ ਅਕਾਲੀ ਦਲ ਨਾਂ ਦੇ ਰਹਿ ਗਿਆ ਬਹੁਤਾ ਕੁਛ ਉਹ ਚ ਹੁਣ ਰਿਹਾ ਨੀ
1: ਜੀ
2: ਕਿਉਂਕਿ ਕੁਛ ਝਟਕੇ ਸਾਨੂੰ ਨਜ਼ਰ ਆ ਗਏ ਆ ਕੁਛ ਨਜ਼ਰ ਨੀ ਪਰੰਤੂ ਝਟਕੇ ਕਾਫੀ ਲੱਗੇ ਆ ਗਿਆਨੀ ਹਰਪ੍ਰੀਤ ਹੋਣਾ ਨੇ ਜਿਸ ਢੰਗ ਦੇ ਨਾਲ ਪਾਰਟੀ ਬਣਾਈ ਬੜੇ ਸਾਰੇ ਉਹਨਾਂ ਦੇ ਨਾਲ ਉਸ ਵੇਲੇ ਵੀ ਸੀ ਤੇ ਕੁਛ ਹੁਣ ਵੀ ਨਾਲ ਹੈਗੇ ਆ ਪਰੰਤੂ ਜਿਹੜੇ ਹੁਣ ਵੀ ਨਾਲ ਹੈ ਉਹ ਕਿੰਨਾ ਸਮਾਂ ਨਾਲ ਰਹਿੰਦੇ ਕਿਸੇ ਨੂੰ ਨਹੀਂ ਪਤਾ ਜਿਹੜਾ ਤਾਜ਼ਾ ਤਰੀਨ ਝਟਕੇ ਦੀਆਂ ਖਬਰਾਂ ਕੰਨਾਂ ਚ ਪੈ ਰਹੀਆਂ ਨੇ ਰੁਪਿੰਦਰ ਜੀ ਉਹ ਖਬਰ ਹੈਗੀ ਆ ਸੁਰਜੀਤ ਸੁਰੱਖੜੇ ਦੀ ਸੁਰਜੀਤ ਸੁਰੱਖੜਾ
1: ਜੀ
2: ਉਕਾ ਲੀਡਰ ਹੈ ਪੰਜਾਬ ਦਾ ਸੁਰਜੀਤ ਸੁਰੱਖੜੇ ਦੀ ਜੇ ਆਪਾਂ ਪਰਿਵਾਰਕ ਤੌਰ ਤੇ ਉਹਨਾਂ ਦੀ ਗੱਲ ਕਰੀਏ ਤੇ ਕਾਫੀ ਜਿਹਨੂੰ ਕਹਿੰਦੇ ਕਿ ਨਾਮੀ ਘਰਾਣਾ ਹੈ ਪੈਸੇ ਧੇਲੇ ਵਾਲਾ ਘਰਾਣਾ ਹੈਗਾ ਆ ਵਿਧਾਇਕ ਵੀ ਰਹੇ ਪੰਜਾਬ ਦੇ ਵਿੱਚ ਹਾਲਾਂਕਿ ਕਾਫੀ ਸਮਾਂ ਪਹਿਲਾਂ ਹੁਣ ਤੇ ਕਈਆਂ ਨੂੰ ਯਾਦ ਵੀ ਨਹੀਂ ਹੋਣਾ ਕਿ ਉਹ ਵਿਧਾਇਕ ਰਹੇ ਜਾਂ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਸੰਨ 2002 ਦੇ ਵਿੱਚ ਟਿਕਟ ਦਿੱਤੀ ਸੀ ਤੇ ਉਹ ਜਿੱਤ ਗਏ ਸੀ ਸਮਾਣਾ ਤੋਂ ਉਹ ਸਮਾਣਾ ਜਿੱਥੇ ਹੁਣ ਚੇਤਨ ਸਿੰਘ ਜੋੜਾ ਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਹੁਣ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਕੰਨਾਂ ਚ ਪੈ ਰਹੀਆਂ ਨੇ ਕਿ ਸੁਰਜੀਤ ਸਿੰਘ ਰੱਖੜਾ ਗਿਆਨੀ ਹਰਪ੍ਰੀਤ ਹੋਣਾ ਦੀ ਸਿਆਸੀ ਪਾਰਟੀ ਨੂੰ ਛੱਡ ਸਕਦੇ ਆ ਤੇ ਇੱਕ ਹੋਰ ਸਿਆਸੀ ਪਾਰਟੀ ਚ ਜਾ ਸਕਦੇ ਛੱਡਣ ਵਾਲੀ ਪਾਰਟੀ ਤੇ ਸਭ ਨੂੰ ਪਤਾ ਲੱਗ ਗਈ ਕਿ ਇਹ ਹੈਗੀ ਹੈ ਜਿਹੜੀ ਪਾਰਟੀ ਚ ਜਾ ਰਹੇ ਉਹ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀਆਂ ਖਬਰਾਂ ਕੰਨਾਂ ਚ ਪੈ ਰਹੀਆਂ ਹੁਣ ਗੱਲ ਇਹ ਹੈ ਕਿ ਜਦੋਂ ਇਹੋ ਜਿਹੀਆਂ ਖਬਰਾਂ ਨਾ ਸਿਆਸੀ ਤੌਰ ਤੇ ਕਿ ਫਲਾਨਾ ਫਲਾਨੇ ਚੋਂ ਜਾ ਰਿਹਾ ਫਲਾਨਾ ਫਲਾਨੇ ਚੋਂ ਆ ਰਿਹਾ ਕੋਈ ਅਚੰਭੇ ਵਾਲੀਆਂ ਰਹੀਆਂ ਨੀ ਕਦੇ ਸਮਾਂ ਹੁੰਦਾ ਸੀ ਕਿ ਜਦੋਂ ਨਾ ਕੋਈ ਲੀਡਰ ਪਾਰਟੀ ਬਦਲ ਲਏ ਤੇ ਉਹਨੂੰ ਵੀ ਭੋਰਾ ਕੇ ਕਿਤੇ ਨਾ ਕਿਤੇ ਚਿਹਰੇ ਦੇ ਉੱਪਰ ਸ਼ਰਮ ਆਉਂਦੀ ਸੀ ਮਹਿਸੂਸ ਹੁੰਦੀ ਸੀ ਜਾਂ ਲੋਕ ਵੀ ਸਾਡੇ ਤੁਹਾਡੇ ਵਰਗੇ ਕਹਿੰਦੇ ਹੁੰਦੇ ਸੀ ਕਿ ਇਹਨੇ ਕੀ ਕੀਤਾ ਪਾਰਟੀ ਦੇ ਵਿੱਚ ਕੱਲ ਤੱਕ ਇਹ ਚ ਸੀ ਅੱਜ ਇਹ ਚ ਚਲਾ ਗਿਆ ਤੇ ਬੰਦਾ ਹੀ ਮਾੜਾ ਹੈ ਹੁਣ ਨਾ ਤੇ ਜਾਣ ਵਾਲਿਆਂ ਨੂੰ ਕੋਈ ਬਹੁਤਾ ਫਰਕ ਹੈ ਨਾ ਪਾਰਟੀ ਚ ਜਿਹੜੇ ਸ਼ਾਮਿਲ ਕਰਾਉਂਦੇ ਉਹਨਾਂ ਨੂੰ ਕੋਈ ਏਦਾਂ ਦੀ ਚੜੀ ਰੱਥੀ ਦੀ ਰਹੀ ਹੈ ਤੇ ਨਾ ਜਿਹੜੇ

0: ਤੁਹਾਡੇ ਵਰਗੇ ਲੋਕ ਹੈ ਇਹ ਬਹੁਤੀ ਹੁਣ ਪ੍ਰਵਾਹ ਕਰਦੇ, ਉਹਨਾਂ ਨੂੰ ਵੀ ਪਤਾ ਨਹੀਂ ਕਿ ਇਹ ਸਾਹਮਣੇ ਵਾਲਾ ਕਿੱਥੋਂ ਆਇਆ ਤੇ ਕਿੱਥੇ ਗਿਆ ਹੈ।
1: ਜੀ
0: ਇਹ ਰਵਾਇਤ ਇਸ ਵੇਲੇ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਵਧੀ ਹੈ, ਜਿਹੜੀ ਹੈ ਬਹੁਤ ਮਾੜੀ ਹੈ, ਬਹੁਤ ਮਾੜੀ ਹੈ। ਜਿਹਨੂੰ ਆਪਾਂ ਕਹਿੰਦੇ ਨਾ ਕਿ ਕਿਸੇ ਬੰਦੇ ਦਾ ਕੋਈ ਦੀਨ ਮੱਝ ਵੀ ਹੈ ਨੀ, ਅਸੀਂ ਕਈ ਵਾਰੀ ਮਿਹਣਾ ਦੇ ਦੀਦਾ ਕਿ ਜਾ ਤੇਰੇ ਨਾਲ, ਤੇਰੇ ਨਾਲ ਕਾਹਦੀ ਗੱਲ ਕਰਨੀ, ਤੇਰਾ ਤੇ ਕੋਈ ਦੀਨ ਅਮਾਨ ਹੀ ਹੈ ਨੀ, ਤੇਰਾ ਤੇ ਕੋਈ ਧਰਮ ਹੀ ਹੈ ਨੀ, ਤੇਰੀ ਤੇ ਜਵਾਨ ਹੀ ਹੈ ਨੀ। ਆ ਜਿਹੜੀ ਅਸੀਂ ਅੱਜ ਇੱਕ ਖਬਰ ਸਾਂਝੀ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਨਾ ਲੀਡਰਾਂ ਤੇ ਲੱਗਦੀਆਂ ਨੇ, ਗੱਲਾਂ ਅਸੀਂ ਕਰਦੀਆਂ ਕਿਸੇ ਹੋਰ ਵਿਚਾਰਧਾਰਾ ਦੀ, ਤੇ ਜਿੱਦਣ ਸਾਨੂੰ ਲੱਗੇ ਕਿ ਭਾਈ ਇੱਧਰੋਂ ਹੁਣ ਕੁਰਸੀ ਨਹੀਂ ਮਿਲ ਰਹੀ, ਇੱਧਰੋਂ ਸ਼ਾਇਦ ਸੌਖਿਆ ਮਿਲ ਜਾਏ, ਤੇ ਉੱਧਰ ਛਾਲ ਮਾਰ ਕੇ ਚਲੇ ਜਾਂਦੇ ਆ।
1: ਜੀ
0: ਕੁਰਸੀ ਦੀ ਜਿਹੜੀ ਗੱਲ ਹੈ ਉਹਦੇ ਮਗਰ ਪੈਸਾ ਬੋਲਦਾ ਹੈ। ਮੈਂ ਸੁਰਜੀਤ ਸਿੰਘ ਰੱਖੜੇ ਦਾ ਜ਼ਿਕਰ ਕੀਤਾ, ਸੁਰਜੀਤ ਸਿੰਘ ਰੱਖੜੇ ਦੀ ਫੈਮਿਲੀ ਚੰਗੇ ਖਾਸੇ ਪੈਸੇ ਵਾਲੀ ਪਾਰਟੀ ਕਿਹਾ ਜਾਂਦਾ ਹੈ। ਹੁਣ ਸੁਰਜੀਤ ਸਿੰਘ ਰੱਖੜਾ ਜਾਂ ਦੁਨੀਆਂ ਦਾ ਕੋਈ ਵੀ ਬੰਦਾ ਹੋਵੇ, ਜਿਹ ਚੋਂ ਚਾਰ ਪੈਸੇ ਆ, ਉਹਨੂੰ ਕੀ ਪਾਰਟੀ ਚੋਂ ਲੈਣਾ, ਉਹ ਤੇ ਟਿਕਟ ਲੈਣੀ ਆ, ਟਿਕਟ ਕਿਸੇ ਭਾਅ ਮਿਲ ਜਾਏ ਕਿੱਥੋਂ ਮਿਲ ਜਾਏ। ਬਸ ਸ਼ਰਤ ਇੱਕ ਹੋਣੀ ਚਾਹੀਦੀ ਕਿ ਜਿੱਤਣ ਦੇ ਚਾਂਸ ਹੋਣੇ ਚਾਹੀਦੇ ਆ ਅਗਲੇ ਟਿਕਟਾਂ ਲੈ ਰਹੇ ਆ। ਇਹ ਬੀਤੇ ਸਮੇਂ ਚ ਪੰਜਾਬ ਵਿੱਚ ਸਿਆਸਤ ਬਹੁਤ ਵੱਡੇ ਪੱਧਰ ਤੇ ਪੱਕੀ ਹੈ, ਸੀਟਾਂ ਨੂੰ ਖਰੀਦਣਾ, ਸੀਟਾਂ ਨੂੰ ਵੇਚਣਾ। ਹੁਣ ਸੁਰਜੀਤ ਸਿੰਘ ਰੱਖੜਾ ਜੇ ਰੁਪਿੰਦਰ ਜੀ ਇੱਧਰੋਂ ਜਾਂਦੇ ਨੇ
1: ਜੀ,
0: ਗਿਆਨੀ ਹਰਪ੍ਰੀਤ ਹੋਣਾ ਲਈ ਬੜਾ ਵੱਡਾ ਝਟਕਾ ਹੈ। ਪਰੰਤੂ ਜੇ ਮੈਂ ਕਹਾਂ ਕਿ ਆਮ ਆਦਮੀ ਪਾਰਟੀ ਨਾ ਜਿਸ ਤੋਰੇ ਚਲੀ ਹੋਈ ਹੈ ਕਿ ਕਦੇ ਭਾਜਪਾ ਚੋਂ ਲਿਆਂਦਾ ਉਹਨੂੰ ਟਿਕਟ ਦੇ ਦਿੱਤੀ, ਕਦੇ ਕਾਂਗਰਸ ਚੋਂ ਲਿਆਂਦਾ ਉਹਨੂੰ ਟਿਕਟ ਦਿੱਤੀ, ਠੀਕ ਹੈ ਬੀਤੇ ਸਮੇਂ ਆਮ ਆਦਮੀ ਪਾਰਟੀ ਨੇ ਤਾਂ ਖਾਸਾ ਲਾਹਾ ਲਿਆ ਆ, ਮਿਲਿਆ ਲਾਹਾ, ਚਾਹੇ ਆਪਾਂ ਹੁਸ਼ਿਆਰਪੁਰ ਵਾਲੀ ਸੀਟ ਤੇ ਜ਼ਿਕਰ ਕਰ ਲਈਏ, ਡਾਕਟਰ ਰਾਜ ਕੁਮਾਰ ਨੂੰ ਲੈ ਕੇ ਆਏ ਬਾਬਾ ਲਾਹਾ ਲਿਆ, ਕਦੇ ਸੁਸ਼ੀਲ ਰਿੰਕੂ ਦਾ ਵੀ ਲਿਆ, ਬਥੇਰੇ ਲਏ ਹੈ, ਕਦੇ ਮਹਿੰਦਰ ਭਗਤ ਦਾ ਲਿਆ। ਪਰੰਤੂ ਆਮ ਆਦਮੀ ਪਾਰਟੀ ਚੋਂ ਮੇਰਾ ਇਸ ਵੇਲੇ ਸਿਆਸੀ ਤਜਰਬਾ ਆਖ ਰਿਹਾ, ਆਮ ਆਦਮੀ ਪਾਰਟੀ ਨੂੰ ਇਸ ਗੱਲ ਤੇ ਬ੍ਰੇਕ ਲਾਉਣ ਦੀ ਜ਼ਰੂਰਤ ਹੈ, ਕਿਉਂਕਿ ਆ ਜਿਹੜਾ ਤਾਜ਼ਾ ਤਰੀਨ ਝਟਕਾ ਲੱਗਾ, 6 ਜਣੇ ਪੰਜਾਬ ਦੇ, 1 ਦਿੱਲੀ ਵਾਲੇ, 7 ਜਣੇ ਛੱਡ ਕੇ ਗਏ, 7 ਰਾਜ ਸਭਾ ਮੈਂਬਰ
1: ਜੀ,
0: ਇਹ ਕੋਈ ਛੋਟਾ ਝਟਕਾ ਸੀ? ਜੇ ਇਹ ਚੋਂ ਵੀ ਨਾ ਸਿੱਖੇ ਤੇ ਫਿਰ ਸਿੱਖਣਾ ਕਦੋਂ ਨੂੰ ਹੈ? ਹੁਣ ਚਿੱਤ ਜੇ ਸੁਰਜੀਤ ਸਿੰਘ ਜਿਹੜਾ ਰੱਖੜਾ ਆ ਆਮ ਆਦਮੀ ਪਾਰਟੀ ਚਾਹੁੰਦਾ, ਇਹਦਾ ਸਿੱਧਾ ਅਰਥ ਹੈ ਕਿ ਸਮਾਣੇ ਤੋਂ ਟਿਕਟ ਦਾ ਦਾਅਵੇਦਾਰ ਹੈ, ਚੇਤਨ ਸਿੰਘ ਚੌੜੇ ਮਾਜਰੇ ਦੀ ਟਿਕਟ ਆਪਣੇ ਆਪ ਚ ਹੀ ਕੱਟੀ ਜਾਊਗੀ। ਫਿਰ ਹੁਣ ਗੱਲ ਇਹ ਨੀ ਕਿ ਚੇਤਨ ਸਿੰਘ ਚੌੜਾ ਮਾਜਰਾ ਬੜਾ ਸਾਊ ਹੈ, ਅਸੀਂ ਉਹਦੇ ਵੀ ਸਿਆਸੀ ਰੰਗ ਵੇਖੇ ਆ, ਜਿੱਦਣ ਉਹਦੇ ਕੋਲ ਕੁਰਸੀ ਸੀ, ਹੁਣ ਵੀ ਜੋ ਕੁਛ ਇੱਥੇ ਪੰਜਾਬ ਚ ਕਰਕੇ ਦਿਖਾਇਆ, ਹੁਣ ਵੀ ਜੋ ਕੁਛ ਕੀਤਾ ਸਾਨੂੰ ਭੁੱਲਿਆ ਨੀ ਹੈ ਇਹ ਚੇਤਨ ਸਿੰਘ ਚੌੜੇ ਮਾਜਰੇ ਦਾ। ਪਰੰਤੂ ਅਸੀਂ ਇਹ ਕਹੀਏ ਕਿ ਹੁਣ ਚੇਤਨ ਸਿੰਘ ਚੌੜਾ ਮਾਜਰਾ ਦੀ ਥਾਂ ਤੇ ਕੋਈ ਹੋਰ ਪੈਸੇ ਧੇਲੇ ਵਾਲਾ ਬੰਦਾ ਲੈ ਆਈਏ, ਇਹ ਕੋਈ ਸਿਆਸਤ, ਖਰੀ ਸਿਆਸਤ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਕਿ ਇਸ ਸਿਆਸਤ ਤੋਂ ਮੋੜਾ ਪਾਉਣ ਦੀ ਜ਼ਰੂਰਤ ਹੈ, ਤੇ ਜੇ ਆਮ ਆਦਮੀ ਪਾਰਟੀ ਨੂੰ ਹੁਣ ਵੀ ਇੰਝ ਲੱਗਦਾ ਕਿ ਦੂਸਰੀਆਂ ਪਾਰਟੀਆਂ ਚੋਂ ਪੁੱਟ ਕੇ ਲਿਆ ਕੇ ਜਾਂ ਪੈਸੇ ਧੇਲੇ ਵਾਲੇ ਲਿਆ ਕੇ ਉਹ 227 ਜਿੱਤ ਜਾਏਗੀ, ਤੇ ਮੇਰਾ ਤਜਰਬਾ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਇਹ ਵੱਡੀ ਗਲਤੀ ਹੋਵੇਗੀ, ਜਿਹਦਾ ਖਮਿਆਜਾ ਹੁਣ ਭੁਗਤਣਾ ਜਾਂ ਕਿੰਨਾ ਕੁ ਭੁਗਤਣਾ, ਉਹ ਲੰਬਾ ਸਮਾਂ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ, ਹੋਰ 5-7 ਮਹੀਨੇ ਆ ਉਹ ਗੱਲ ਅੱਗੇ ਆ ਜਾਣੀ ਹੈ, ਬਾਕੀ ਭਾਈ ਆਮ ਆਦਮੀ ਪਾਰਟੀ ਦੀ ਮਰਜ਼ੀ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਜੋ ਪਹਿਲੀ ਕਾਲ ਸ਼ਾਮਿਲ ਹੋਈ ਹੈ ਤੇ ਸਤਨਾਮ ਜੀ, ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ।
1: ਜੀ ਸਰ,
2: ਮੈਂ ਕਿਹਾ ਜੀ ਇੱਕ ਫਰਿਆਦ ਲੈ ਕੇ ਗਏ ਮੁੱਖ ਮੰਤਰੀ ਸਾਹਿਬ ਰਾਸ਼ਟਰਪਤੀ ਕੋਲ, ਇੱਕ ਤਾਂ ਉਹਦਾ ਦੱਸੋ ਇੱਕ ਹੀ ਬਣਿਆ, ਤੇ ਨੰਬਰ 2 ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਪੈਸੇ ਵਾਲੇ ਮੰਨਣ ਦੀ ਲੋੜ ਆ, ਰਾਸ਼ਨ ਵਾਲਿਆਂ ਤੋਂ ਕੀ ਕਰਾਉਣਾ ਇਹਨਾਂ ਨੇ ਜੀ, ਆਮ ਆਦਮੀ ਤੋਂ ਕੀ ਕਰਾਉਣਾ ਗਾ, ਕਿਉਂਕਿ ਪੈਸੇ ਦੀ ਲੋੜ ਆ, ਉਹਨੂੰ ਤਾਂ ਹੀ ਰੱਖਣਗੇ ਜੀ। ਸਮਾਂ ਦੇਣ ਦਾ ਧੰਨਵਾਦ ਜੀ।
1: ਜੀ ਸਰ, ਜੀ ਰਮੇਸ਼ ਜੀ,
0: ਚਲੋ ਤੰਜ ਕੱਸਿਆ ਜੀ ਕਿ ਪੈਸਿਆਂ ਦੀ ਲੋੜ ਹੈ, ਚਲੋ ਪੈਸਿਆਂ ਦੀ ਲੋੜ ਤੇ ਸਾਰੇ ਜਹਾਨ ਨੂੰ ਹੈ, ਪਰੰਤੂ ਕਿਸ ਭਾਅ ਪੈਸਾ ਆਉਂਦਾ ਹੈ ਉਹ ਵੀ ਨਾਲ ਮੈਨੂੰ ਲੱਗਦਾ ਕਿ ਮਹੱਤਵਪੂਰਨ ਹੈ। ਮੈਂ ਤੇ ਆਪਣਾ ਤਜਰਬੇ ਚੋਂ ਗੱਲ ਹੁਣੇ ਹੀ ਕਹਿ ਗਿਆ ਕਿ ਬੀਤੇ ਸਮੇਂ ਚ ਜੋ ਹੋ ਗਿਆ ਸੋ ਹੋ ਗਿਆ, ਆਮ ਆਦਮੀ ਪਾਰਟੀ ਅੱਜ ਵੀ ਮੋੜਾ ਪਾ ਲੈਣਾ ਤੇ ਹੋ ਸਕਦਾ ਆਮ ਆਦਮੀ ਪਾਰਟੀ ਪੰਜਾਬ ਦੀ 227 ਚ ਫਾਈਟ ਦੇ, ਤੇ ਜੇ ਹੁਣ ਵੀ ਨਹੀਂ ਮੋੜਾ ਪਾਉਣਾ ਤੇ ਅਸੀਂ ਉਹ ਕੁਛ ਹੀ ਕਰਨਾ, ਤੇ ਫਿਰ ਤੇ ਨਤੀਜੇ ਪਤਾ ਹੀ ਹੈ ਤੁਹਾਨੂੰ ਸਾਨੂੰ ਕੀ ਆ ਸਕਦੇ। ਰਹੀ ਗੱਲ ਰਾਸ਼ਟਰਪਤੀ ਵਾਲੀ, ਦੇਖੋ ਰਾਸ਼ਟਰਪਤੀ ਤੋਂ ਉਸ ਦਿਨ 2 ਅਲੱਗ ਅਲੱਗ ਟੀਮਾਂ ਗਈਆਂ, ਇੱਕ ਰਾਘਵ ਚੱਡਾ ਦੀ ਟੀਮ ਗਈ, ਇੱਕ ਭਗਵੰਤ ਮਾਨ ਹੁਣੀ ਗਏ, ਮੁੱਦਾ ਇੱਕੋ ਹੀ ਸੀ। ਉਹ ਕਹਿੰਦੇ ਸਾਡੇ ਨਾਲ ਪੰਜਾਬ ਦੀ ਸਰਕਾਰ ਵਧੀਕੀ ਕਰ ਰਹੀ ਹੈ, ਬਦਲਾਖੋਰੀ ਦੀ ਭਾਵਨਾ ਨਾਲ ਸਾਡੇ ਤੇ ਪਰਚੇ ਦਰਜ ਕੀਤੇ ਜਾ ਰਹੇ, ਸਾਡੀਆਂ ਫੈਕਟਰੀਆਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ, ਹੋਰ ਜੋ ਕੁਛ ਕਹਿਣਾ ਸੀ। ਭਗਵੰਤ ਮਾਨ ਜੀ ਕਹਿੰਦੇ ਕਿ ਏਸ਼ੀਆ ਨੂੰ ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰੋ ਕਿਉਂਕਿ ਇਹਨਾਂ ਨੇ ਗਦਾਰੀ ਕੀਤੀ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ। ਮੈਂ ਉਦਣ ਹੀ ਸਰੋਤਿਓ ਬੜਾ ਸਿੱਧਾ ਕਹਿਤਾ ਸੀ ਕਿ ਨਹੀਂ ਝੋਲੀ ਖੈਰ ਪੈਣੀ, ਠੀਕ ਹੈ ਭਗਵੰਤ ਮਾਨ ਜੀ ਗਏ ਔਰ ਉਹਨਾਂ ਦਾ ਜਿਹੜਾ ਜਾਣਾ ਸੀ ਕੇਵਲ ਤੇ ਕੇਵਲ ਇੱਕ ਸ਼ਕਤੀ ਪ੍ਰਦਰਸ਼ਨ ਸੀ
1: ਜੀ,
0: ਨਾਲ ਜਿਸ ਢੰਗ ਦੇ ਨਾਲ ਲਾਮ ਲਸ਼ਕਰ ਲੈ ਕੇ ਗਏ, ਆਪਣੇ ਵਿਧਾਇਕ ਲੈ ਕੇ ਗਏ, ਉਹ ਨਿਰੋਲ ਇੱਕ ਉਹਨਾਂ ਦਾ ਪ੍ਰਦਰਸ਼ਨ ਸੀਗਾ, ਇੱਕ ਸੁਨੇਹਾ ਸੀ ਆਪਣੇ ਢੰਗ ਦੇ ਨਾਲ ਆਪਣੀ ਆਮ ਆਦਮੀ ਪਾਰਟੀ ਨੂੰ ਐਕਟਿਵ ਕਰਨ ਦਾ। ਪਰੰਤੂ ਕਾਨੂੰਨੀ ਤੌਰ ਤੇ ਉਹਨਾਂ ਦੀ ਝੋਲੀ ਖੈਰ ਨਹੀਂ ਪੈਣੀ ਕਿਉਂਕਿ ਕਾਨੂੰਨ ਤੇ ਸਾਰਿਆਂ ਲਈ ਇੱਕ ਹੀ ਆ ਨਾ। ਕਾਨੂੰਨ ਦੇ ਲਿਹਾਜ਼ ਦੇ ਨਾਲ ਸੱਤ ਜਿਹੜੇ 10 ਰਾਜ ਸਭਾ ਮੈਂਬਰ ਸੀ, 7 ਜਣੇ ਚਲੇ ਗਏ, ਵੱਡਾ ਹਿੱਸਾ ਵੱਡੀ ਤਾਕਤ ਉੱਧਰ ਚਲੇਗੀ ਤੇ ਪਾਰਟੀ ਫਿਰ ਉੱਧਰ ਹੀ ਚਲੇਗੀ, ਫਿਰ ਉਹ ਡਿਸੀਜਨ ਲੈਣਗੇ ਕਿ ਅਸੀਂ ਕਿਹੜੀ ਪਾਰਟੀ ਹਾਂ। ਹੁਣ ਇਸ ਕਰਕੇ ਉਹ ਜਿਹੜੇ 7 ਜਣੇ ਲੈ ਕੇ ਗਏ ਉਹ ਐਵੇਂ ਨਹੀਂ 7 ਲੈ ਕੇ ਗਏ, ਉਹਨਾਂ ਨੇ ਐਵੇਂ ਨਹੀਂ ਲੰਬਾ ਸਮਾਂ ਇੰਤਜ਼ਾਰ ਕੀਤਾ। ਰਾਘਵ ਚੱਡੇ ਨੂੰ ਖੜਨਾ ਹੁੰਦਾ ਤੇ ਪਹਿਲਾਂ ਲੈ ਜਾਣਾ ਸੀ ਉਹਨਾਂ ਨੇ 1 ਸਾਲ, ਜੇ ਸ਼ਵਾਤੀ ਮਾਲੀਵਾਲ ਨੂੰ ਖੜਨਾ ਹੁੰਦਾ ਤੇ ਪਹਿਲਾਂ ਲੈ ਜਾਣਾ ਸੀ 1 ਸਾਲ, ਉਹਨਾਂ ਨੇ ਇੰਤਜ਼ਾਰ ਕੀਤਾ। ਖਬਰਾਂ ਤੇ ਇਹ ਵੀ ਹੈ ਕਿ ਅਜੇ 7 ਹੀ ਗਏ ਆ, ਕਹਿੰਦੇ ਹੋਰ ਜਾਣੇ ਸੀਗੇ, ਉੱਥੇ ਬਾਲ ਬਾਲ ਬਚਾਅ ਹੋ ਗਿਆ, ਕਿਤੇ ਸਫਾਇਆ ਹੀ ਨਹੀਂ ਹੋ ਗਿਆ, ਆਮ ਆਦਮੀ ਪਾਰਟੀ ਲੱਭਦੀ ਰਹਿੰਦੀ ਉੱਥੇ। ਸੋ ਇਸ ਕਰਕੇ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹ ਝੋਲੀ ਖੈਰ ਨਹੀਂ ਪੈਣੀ ਕਿਉਂਕਿ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਪੈਂਤੜਾ ਵਰਤਿਆ ਉਹਨਾਂ ਸੱਤਾਂ ਨੇ ਉਹ ਉਹਨਾਂ ਦੇ ਹੱਕ ਵਿੱਚ ਹੈ
1: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਨੰਬਰ ਨੋਟ ਕਰਵਾ ਦਈਏ ਜੀ ਐਚ ਕੇ ਮੂਵਰਸ ਵਾਲਿਆਂ ਦਾ, ਹਰਮਿੰਦਰ ਜੀ ਨੂੰ ਤੁਸੀਂ ਫੋਨ ਕਰਨਾ ਤਾਂ ਜੋ ਕਿ ਤੁਸੀਂ ਮੂਵ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਹੋਣਾ, ਨੌਰਥ ਅਮੈਰੀਕਾ 'ਚ ਮੁਲਕ ਬਦਲਣਾ ਜਾਂ ਫਿਰ ਕੈਨੇਡਾ ਦਾ ਕੋਈ ਪ੍ਰੋਵਿੰਸ ਚੇਂਜ ਕਰਨਾ, ਤੇ 416-524-6704 416-524-6704 ਇਹ ਨੰਬਰ ਹੈ, ਤੁਸੀਂ ਨੋਟ ਰੱਖੋ ਤੇ ਪੂਰੀ ਜ਼ਿੰਮੇਵਾਰੀ ਜੀ ਇਹਨਾਂ ਨੂੰ ਸੌਂਪ ਦਿਓ ਤੇ ਆਪਣੀ ਜ਼ਿੰਮੇਵਾਰੀ ਤੇ ਬਿਲਕੁਲ ਇਹ ਖਰੇ ਉੱਤਰਦੇ ਨੇ। ਨੰਬਰ 416-524-6704 ਨੰਬਰ ਐਚ ਕੇ ਮੂਵਰਸ ਦੇ ਲਈ ਹੈ ਜੀ। ਤੇ ਜੀ ਅਗਲੀ ਕਾਲ ਸਾਡੇ ਨਾਲ 8900 ਜੀ, ਵੈਲਕਮ ਜੀ।
3: ਸਤਿ ਸ਼੍ਰੀ ਅਕਾਲ ਰਮੇਸ਼ ਜੀ
1: ਸਰ।
3: ਹਾਂਜੀ, ਨੀਟ ਵਿੱਚ ਪੇਪਰ ਲੀਕ ਹੋ ਰਹੇ ਨੇ, ਸਾਡੇ ਇੱਥੇ ਪੈਸੇ ਦੇ ਕੇ ਇਗਜ਼ਾਮ ਪਾਸ ਕਰਾਏ ਜਾ ਰਹੇ ਨੇ, ਬੰਦੇ ਫੜੇ ਗਏ ਨੇ। ਤੇ ਗੱਲ ਆਪਾਂ ਕਰਦੇ ਹਾਂ ਭਾਰਤ ਦੀ ਜਿਹੜੀ ਗੰਧਲੀ ਰਾਜਨੀਤੀ ਜਾਂ ਤੁਸੀਂ ਗੱਲ ਕਰਦੇ ਹੋ ਉਹਦੇ ਬਾਰੇ ਮੇਰੇ ਅੱਜ ਸਿਰਫ 3-4 ਸਵਾਲ ਹੈ। ਪਹਿਲਾ ਸਵਾਲ ਤਾਂ ਇਹ ਹੀ ਹੈ, ਜਿਸਲੇ ਉਹਨੂੰ ਕੀ ਨਾ ਬੰਗਾਲ ਦੇ ਵਿੱਚ ਜਦੋਂ ਸਹੁੰ ਚੁਕਾਈ ਗਈ ਹੈ ਤੇ ਉਹਦੇ ਬਾਅਦ ਹੀ ਸ਼ੋਰ ਮੱਚ ਗਿਆ, ਹਜੇ 2 ਘੰਟੇ ਨੀ ਹੋਏ, ਵੀ ਤਮਿਲਨਾਡੂ ਦੀ ਸਹੁੰ ਕਿਉਂ ਨੀ ਚੁਕਾਈ ਗਈ? ਠੀਕ ਹੈ, ਉਹ ਰਾਜਪਾਲ ਦਾ ਹੱਕ ਸੀ, ਉਹ ਕੋਲ ਸੰਵਿਧਾਨ ਹੱਕ ਸੀ ਵੀ ਆਪਣੇ 118 ਬੰਦਿਆਂ ਦੀ ਲਿਸਟ ਮੰਗਣ ਦਾ, ਉਹ ਜੇ ਨਹੀਂ ਦੇ ਪਾਉਂਦਾ ਤਾਂ ਜਿਹੜਾ ਸਭ ਤੋਂ ਵੱਡੀ ਪਾਰਟੀ ਸੀ ਉਹਨੂੰ ਉਹਨੇ ਸਹੁੰ ਚੁਕਾ ਦੇਣੀ ਸੀ। ਪਰ ਅਸੀਂ ਇੰਤਜ਼ਾਰ ਨਹੀਂ ਕੀਤਾ, ਅਸੀਂ ਕਹਿਣਾ ਸ਼ੁਰੂ ਕਰਤਾ ਵੀ ਇਹ ਹੋ ਗਿਆ, ਉਹ ਕਰਤਾ, ਕੇਂਦਰ ਸਰਕਾਰ ਫਲਾਨੀ ਸਰਕਾਰ। ਉਹ ਹੋਇਆ ਕਿ 12 ਘੰਟੇ ਦੇ ਵਿੱਚ ਉਹਨੂੰ ਸੱਦਾ ਵੀ ਆ ਗਿਆ ਤੇ ਉਹਨੇ ਸਹੁੰ ਵੀ ਅਗਲੇ ਦਿਨ ਚੁੱਕ ਲਈ। ਹੁਣ ਦੱਸੋ ਕੇਰਲਾ 'ਚ ਕੀ ਹੋ ਰਿਹਾ? ਇੱਥੇ ਤਾਂ ਕਾਂਗਰਸ ਪਾਰਟੀ ਨੂੰ ਪੂਰਾ ਸਮਰਥਕ ਸੀਟਾਂ ਮਿਲ ਗਈਆਂ, ਪੂਰੀਆਂ ਮੈਜੋਰਿਟੀ ਮਿਲ ਗਈ, 9 ਦਿਨ ਅਜੇ ਹੋ ਗਏ ਨੇ, ਸਰਕਾਰ ਹੀ ਨਹੀਂ ਬਣ ਰਹੀ ਇਹਨਾਂ ਦੀ, ਕਿਉਂ ਨੀ ਦੱਸਦੇ ਪਏ ਨੇ? ਹੁਣ ਇੱਥੇ ਰਾਜਪਾਲ ਨੇ ਕੋਲ ਨੇ ਰੋਕਿਆ ਜਾਂ ਕੇਂਦਰੀ ਸਰਕਾਰ ਨੇ ਰੋਕਿਆ? ਇੱਥੇ ਤਾਂ ਰਾਹੁਲ ਗਾਂਧੀ ਦੀ ਪੂਅਰ ਲੀਡਰਸ਼ਿਪ ਸਾਹਮਣੇ ਆ ਰਹੀ ਹੈ। ਹੁਣ ਜਾਂ ਇਹ ਕੋਈ ਪੰਡਿਤ ਦੀ ਇੰਤਜ਼ਾਰ ਕਰ ਰਿਹਾ ਕੋਈ ਮੂਰਤ ਕੱਢਣਾ, ਜਿੱਦਾਂ ਕਿ ਤਮਿਲਨਾਡੂ ਦੇ ਵਿੱਚ ਤੁਹਾਨੂੰ ਇਹ ਵੀ ਖਬਰ ਪਤਾ ਹੋਣਾ ਸੀ, ਉਹਨਾਂ ਨੇ ਆਪਣਾ ਪੀਏ ਜਿਹੜਾ OSD ਬਣਾਇਆ ਇੱਕ ਪੰਡਿਤ ਨੂੰ ਬਣਾਇਆ, ਜਿਹੜਾ ਅਸਟ੍ਰੋਲੋਜਰ ਆਇਆ ਅਸਟ੍ਰੋਲੋਜਰ ਉਹਨੂੰ ਬਣਾ ਲਿਆ, ਇਸ ਤੇ ਵੀ ਬੜਾ ਕਿੰਤੂ ਪਰੰਤੂ ਹੋ ਰਿਹਾ। ਤੀਜੀ ਗੱਲ ਇਹ ਹੈ ਜਿਹੜੀ ਮਮਤਾ ਬੈਨਰਜੀ ਨੇ 600-700 ਕਰੋੜ ਇਕੱਠਾ ਕੀਤਾ ਸੀ ਕਾਰਪੋਰੇਟ ਦੇ ਕੋਲ, ਉਹ ਪੈਸੇ ਨੇ ਕੰਮ ਕੀਤਾ ਨੀ ਇਲੈਕਸ਼ਨ ਦੇ ਵਿੱਚ? ਇਹਦੇ ਬਾਰੇ ਵੀ ਦੱਸੋ ਕਿ ਨੰਬਰ 1 ਦੇ ਸੀ ਨੀ ਆਪੋਜੀਸ਼ਨ ਪਾਰਟੀ 'ਚ ਪੈਸਾ ਇਕੱਠਾ ਕਰਨ ਦੇ ਵਿੱਚ, ਤੇ ਜਾਂ ਉੱਥੇ ਦੀਆਂ ਔਰਤਾਂ ਦੀ ਜਿੱਤ ਹੋਈ ਹੈ, ਮੈਂ ਤਾਂ ਕਹੂੰਗਾ ਉੱਥੇ ਦੀ ਮਾਤਰ ਸ਼ਕਤੀ ਦੀ ਜਿੱਤ ਹੋਈ ਹੈ, ਜਿਹਨਾਂ ਔਰਤਾਂ ਉੱਤੇ ਜ਼ੁਲਮ ਹੋ ਰਹੇ ਸੀ, ਜਿਹਨਾਂ ਦੇ ਸੁਹਾਗ ਉਜਾੜੇ ਜਾ ਰਹੇ ਸੀ, ਉਹਨਾਂ ਔਰਤਾਂ ਨੇ ਆਪਣੀ ਸ਼ਕਤੀ ਦਿਖਾਤੀ, ਕਿਉਂਕਿ ਮਮਤਾ ਬੈਨਰਜੀ ਨੇ ਇਹ ਕਿਹਾ ਸੀ ਵੀ 7 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਾ ਨਿਕਲੋ। ਥੈਂਕ ਯੂ ਸੋ ਮਚ, ਹੁਣ ਮੈਂ 4-5 ਦਿਨ ਦੀ ਬ੍ਰੇਕ ਲਵਾਂਗਾ। ਥੈਂਕ ਯੂ ਸੋ ਮਚ
1: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਪਹਿਲਾਂ ਤੇ ਜੀ ਜਿਹੜਾ ਆਖਰੀ ਸਵਾਲ ਦਾ ਜਵਾਬ ਤੁਹਾਡੇ ਹੱਕ ਵਿੱਚ ਨਹੀਂ ਹੈ, ਬ੍ਰੇਕ ਨਹੀਂ ਦਿੱਤੀ ਜਾ ਸਕਦੀ ਜੀ, ਬ੍ਰੇਕ ਐਮਰਜੈਂਸੀ ਹਾਲਾਤਾਂ ਵਿੱਚ ਹੀ ਲੱਗ ਸਕਦੀ ਹੈ, ਬਿਲਕੁਲ 4-5 ਦਿਨ ਦੀ ਬ੍ਰੇਕ ਨਹੀਂ ਹੈ। ਇਸ ਕਰਕੇ ਹੁਣ ਤੁਸੀਂ ਇਸ ਸਾਡੀ ਅਪੀਲ ਨੂੰ ਜਿਹੜਾ ਜ਼ਰੂਰ ਗੌਰ ਫਰਮਾਉਣੀ। ਰਹੀ ਗੱਲ ਤਮਿਲਨਾਡੂ ਤੋਂ ਸ਼ੁਰੂ ਹੁੰਦੇ ਹੈ, ਵਾਕਿਆ ਜੀ ਜਿਹੜਾ OST ਉਹਨਾਂ ਨੇ ਆਪਣਾ ਨਿਯੁਕਤ ਕੀਤਾ, ਐਕਟਰ ਵਿਜੇ ਦੀ ਗੱਲ ਕੀਤੀ ਤੁਸੀਂ, ਟੀਵੀ ਕੀ ਪਾਰਟੀ ਦੇ ਮੁਖੀ, ਉਹ ਵਾਕਿਆ ਹੀ ਇਹ ਗੱਲ ਦਰੁਸਤ ਹੈ ਕਿ ਉਹ ਜਿਹਨੂੰ ਆਪਾਂ ਇੱਕ ਜੋਤਸ਼ੀ ਆਖਦੇ ਹਾਂ, ਕਹਿੰਦੇ ਉਹਨੂੰ ਭਵਿੱਖਬਾਣੀ ਵੀ ਕੀਤੀ ਸੀ, ਬੜਾ ਨੇੜਲਾ ਵਿਅਕਤੀ ਇਹਨਾਂ ਦਾ ਮੰਨਿਆ ਜਾਂਦਾ ਜਿਹੜੇ ਇਸ ਵੇਲੇ ਉੱਥੇ ਮੁੱਖ ਮੰਤਰੀ ਨੇ ਵਿਜੇ ਹੋਣੀ। ਪਰੰਤੂ ਨਾਲ ਹੀ ਮੈਂ ਇੱਥੇ ਹੋਏ ਸੋਧ ਕਰਦਾ ਕਿ ਜਦੋਂ ਰੌਲਾ ਰੱਪਾ ਪਿਆ ਵਿਰੋਧੀਆਂ ਨੇ ਵੀ ਵਿਰੋਧ ਕੀਤਾ, ਆਪਣਿਆਂ ਨੇ ਵੀ ਕੀਤਾ, ਉਹਦੀ OST ਸ਼ਿਪ ਜਾਂਦੀ ਰਹੀ ਹੈ। ਉਹ OST ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਆ। ਇਹ ਤਮਿਲਨਾਡੂ ਦੀ ਤਾਜ਼ਾ ਤਰੀਨ ਖਬਰ ਹੈ ਕਿ ਜਿਹੜਾ ਉਹ ਵਿਅਕਤੀ ਰਾਧਨ ਪੰਡਿਤ, ਉਹਦਾ ਨਾਮ ਹੈ ਰਾਧਨ ਪੰਡਿਤ, ਉਹਨੂੰ ਜਿਹੜਾ OST ਤੋਂ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ। ਰਹੀ ਗੱਲ ਕੇਰਲ ਦੀ, ਮੈਂ ਬੀਤੇ ਕੱਲ ਹੀ ਬੜਾ ਸਿੱਧਾ ਕਹਿ ਦਿੱਤਾ ਸੀ, ਜੇ ਤੁਸੀਂ ਧਿਆਨ ਦਿੱਤਾ ਹੋਵੇ, ਕਿ ਕਾਂਗਰਸ ਦੀਆਂ ਕੁਛ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੇ, ਉਹ ਕਮਜ਼ੋਰੀ ਕੇਰਲ ਵਿੱਚ ਵੀ ਉਜਾਗਰ ਹੋਈ ਹੈ। ਧੜੇਬੰਦੀ ਦੀ ਕਮਜ਼ੋਰੀ ਹੈ, ਲੀਡਰਸ਼ਿਪ ਦਾ ਫੈਸਲਾ ਨਾ ਲੈਣ ਦੀ ਕਮਜ਼ੋਰੀ ਹੈ। ਮੈਂ ਇਹਦੇ ਨਾਲ ਜੋੜ ਕੇ ਪੰਜਾਬ ਦੀ ਗੱਲ ਤੁਹਾਨੂੰ ਅੱਜ ਦੀ ਦੱਸਦਾ। ਪੰਜਾਬ ਦੇ ਇੱਕ ਕਾਂਗਰਸੀ ਲੀਡਰ ਨੇ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਨੂੰ, ਔਰ ਚਿੱਠੀ ਦੇ ਵਿੱਚ ਜੋ ਤੁਸੀਂ ਅਸੀਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇੱਥੇ ਧੜੇਬੰਦੀ ਆ, ਇੱਥੇ ਸਾਰੇ ਮੁੱਖ ਮੰਤਰੀ ਬਣ ਨੂੰ ਫਿਰਦੇ, ਉਸ ਵਿਅਕਤੀ ਨੇ ਕਾਂਗਰਸ ਹਾਈ ਕਮਾਂਡ ਨੂੰ ਇਹ ਕਿਹਾ ਕਿ ਲੇਟ ਆ, ਆਪਾਂ ਫੈਸਲਾ ਲਿਆ ਲੀਡਰਸ਼ਿਪ ਦੇ ਪ੍ਰਤੀ, ਪੰਜਾਬ ਦੀ ਲੀਡਰਸ਼ਿਪ ਤੇਰੀ ਇਸ ਵੇਲੇ ਉਗੜੀ ਦੁਗੜੀ ਪਈ ਹੈ, ਇੱਕ ਦੂਜੇ ਦਾ ਵਿਰੋਧ ਕਰ ਰਹੀ ਹੈ, ਲੱਤਾਂ ਖਿੱਚ ਰਹੀ ਹੈ, ਔਰ ਜੇ ਤੂੰ ਹੁਣ ਫੈਸਲਾ ਨਾ ਲਿਆ ਤੇ ਫਿਰ ਬਾਅਦ ਵਿੱਚ ਲਈ ਜਾਂ ਨਾ ਲਈ ਕੋਈ ਬਹੁਤਾ ਲਾਭ ਨਹੀਂ ਹੋਣਾ। ਮੈਂ ਬਿਲਕੁਲ ਇਸ ਗੱਲ ਦੀ ਪ੍ਰੋੜਤਾ ਕਰਦਾ ਉਸ ਵਿਅਕਤੀ ਦੀ ਚਿੱਠੀ ਦੀ, ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦੇ ਹਾਲਾਤ ਹੈ, ਜੇ ਹਾਈ ਕਮਾਂਡ ਨੇ ਉਸ ਦੇ ਉੱਪਰ ਕੋਈ ਸਖ਼ਤ ਫੈਸਲਾ ਲੈ ਕੇ ਅੱਜ ਦੇ ਸਮੇਂ ਨਾ ਉੱਤੇ ਕੁਛ ਅੱਗੇ ਨੂੰ ਕਾਰਵਾਈ ਸ਼ੁਰੂ ਕੀਤੀ, ਜੇ ਅੱਜ ਤੋਂ 2-4 ਮਹੀਨੇ ਬਾਅਦ, 6 ਮਹੀਨੇ ਬਾਅਦ ਲਿਆ, ਤੇ ਉਹ ਨੁਕਸਾਨ ਹੀ ਨੁਕਸਾਨ। ਇਹ ਕਾਂਗਰਸ ਦੀਆਂ ਅੰਦਰੂਨੀ ਇੰਟਰਨਲ ਕਮੀਆਂ ਨੇ। ਧੜੇਬੰਦੀ ਦਾ ਤਾਂ ਕਾਂਗਰਸ ਬਹੁਤ ਸਮੇਂ ਪੰਜਾਬ ਵਿੱਚ ਤੇ ਖਾਸ ਕਰਕੇ ਧੜੇਬੰਦੀ ਦਾ ਸ਼ਿਕਾਰ ਰਹਿੰਦੀ ਹਮੇਸ਼ਾ ਕਾਂਗਰਸ, ਇਹ ਕਮੀਆਂ ਹੈਗੀਆਂ। ਬਾਕੀ ਜਿਹੜੀ ਮਮਤਾ ਬੈਨਰਜੀ ਦੀ ਗੱਲ ਹੈ, ਪੱਛਮੀ ਬੰਗਾਲ ਦੀ ਗੱਲ ਹੈ, ਦੇਖੋ ਉਸਰੋ ਤੇ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਮਤਾ ਬੈਨਰਜੀ ਚਲੇ ਗਏ ਤੇ ਬੜੀ ਚੰਗੀ ਗੱਲ ਹੋਈ ਹੈ, ਭਾਜਪਾ ਆ ਗਈ ਤੇ ਬੜਾ ਕਮਾਲ ਹੋ ਗਿਆ। ਇਹ ਠੀਕ ਹੈ ਕਿ ਲੋਕਤੰਤਰ ਦਾ ਵਿੱਚ ਲੋਕਾਂ ਦਾ ਫਤਵਾ ਹੁੰਦਾ ਹੈ, ਅਸੀਂ ਉਹਨੂੰ ਜਿਹੜਾ ਲੋਕਾਂ ਦੇ ਫਤਵੇ ਨੂੰ ਜ਼ਰੂਰ ਜਿਹੜਾ ਸਲਿਊਟ ਕਰਾਂਗੇ, ਉਹ ਤੇ ਨਹੀਂ ਅਸੀਂ ਕੁਛ ਕਹਿ ਸਕਦੇ। ਹੁਣ ਤੇ ਸਮਾਂ ਹੀ ਦੱਸੇਗਾ ਨਾ ਕਿ ਭਾਜਪਾ ਕਿਹੋ ਜਿਹਾ ਰਾਜ ਪ੍ਰਬੰਧ ਉੱਥੇ ਦਿੰਦੀ ਹੈ। ਜੇ ਭਾਜਪਾ ਚੰਗਾ ਰਾਜ ਪ੍ਰਬੰਧ ਦੇ ਦਿੰਦੀ ਹੈ ਤੇ ਫਿਰ ਵਾਕਈ ਮਮਤਾ ਬੈਨਰਜੀ ਮਾੜੀ ਹੈ, ਤੇ ਜੇ ਭਾਜਪਾ ਉਹਦੇ ਨਾਲ ਨਿਕੰਮਾ ਰਾਜ ਪ੍ਰਬੰਧ ਉੱਥੇ ਦਿੰਦੀ ਹੈ ਤੇ ਫਿਰ ਤੇ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ। ਇਸ ਲਈ ਉਸ ਟਿੱਪਣੀ ਕਰਨ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਘਰ ਤੁਸੀਂ ਨਵਾਂ ਲੈਣਾ ਤੇ ਪਹਿਲਾ ਖਿਆਲ ਜੋ ਮੋਰਗੇਜ ਦਾ ਆਉਂਦਾ ਤੇ ਜੀ ਮੋਰਗੇਜ ਪਲੈਨਿੰਗ ਦੇ ਲਈ ਮੋਰਗੇਜ ਆਪਸ਼ਨਸ ਚੰਗੇ ਹੋਣ ਤੇ ਹਰਮਨ ਬੱਤਾ ਜੀ ਨੂੰ ਤੁਸੀਂ ਆਪਣੀ ਕਾਲ ਕਰਨੀ ਆ। ਗੱਲ ਹੋਵੇ ਪਹਿਲੀ ਦੂਸਰੀ ਮੋਰਗੇਜ ਦੀ, ਗੱਲ ਹੋਵੇ ਮੋਰਗੇਜ ਦੀ ਰਿਨਿਊਅਲ ਆ ਗਈ ਹੈ, ਤਾਂ ਵੀ ਸੰਪਰਕ ਕਰੋ ਨੰਬਰ 647-685-9000, 647-685-9000। ਤੇ ਜੀ ਬਹੁਤ ਲੰਮੇ ਸਾਲ ਹੋ ਗਏ ਇਹਨਾਂ ਨੂੰ ਇਸ ਫੀਲਡ ਦੇ ਵਿੱਚ ਤੇ ਮਲਟੀਪਲ ਲੈਂਡਰਸ ਦੇ ਨਾਲ ਇਹ ਕੰਮ ਕਰਦੇ ਨੇ ਤੇ ਤੁਹਾਡਾ ਕੰਮ ਜੀ ਪੱਕਾ ਕਰਾਉਣ ਦੀ ਜ਼ਿੰਮੇਵਾਰੀ ਲੈਂਦੇ ਨੇ ਹਰਮਨ ਬੱਤਾ ਜੀ। ਨੰਬਰ 647-685-9000, 647-685-9000 ਨੰਬਰ ਤੁਸੀਂ ਨੋਟ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 4701, ਵੈਲਕਮ ਜੀ।
4: ਪੈਟਰੋਲ ਕਿੰਨੇ ਚਿਰ ਦਿੰਦਾ ਹੈਗਾ ਜੀ, ਕਿੰਨੇ ਚਿਰ? ਦੂਸਰਾ ਇੱਕ ਦੱਸਿਓ ਜੀ, ਆਪਣੇ ਕੋਲ ਨਾ ਪਹਿਲਾਂ ਸਾਡੇ ਨਾ ਡਿਸਪੈਂਸਰੀਆਂ ਹੁੰਦੀਆਂ ਸੀ, ਉੱਥੇ ਨਾ ਜਿੱਥੇ ਮੈਂ ਸੀਗਾ ਸਾਡੇ ਪਿੰਡ ਨਾ ਡਿਸਪੈਂਸਰੀ ਦੇ ਕੋਲ ਡਾਕਟਰ ਸਾਹਿਬ ਦਾ ਨਾ ਆਪਣਾ ਕੁਆਟਰ ਵੀ ਹੁੰਦਾ ਸੀ, ਡਾਕਟਰ ਸਾਹਿਬ ਉੱਥੇ ਹੀ ਰਹਿੰਦੇ ਹੁੰਦੇ ਸੀ, ਵੀ ਜੇ ਕਦੇ ਰਾਤ ਨੂੰ ਵੀ ਕਿਸੇ ਨੂੰ ਲੋੜ ਪਵੇ ਤਾਂ ਡਾਕਟਰ ਸਾਹਿਬ ਨੂੰ ਬੁਲਾਇਆ ਜਾ ਸਕਦਾ ਸੀ, ਉਹ ਆ ਜਾਂਦੇ ਸੀ। ਹੁਣ ਤੁਸੀਂ ਦੱਸੋ, ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਕਲੀਨਿਕ ਖੋਲਿਆ, ਉਹਨਾਂ ਦੇ ਕੀ ਟਾਈਮਿੰਗ ਆ ਤੇ ਕਿੰਨੇ ਕੁ ਕੰਮ ਕਰਦੇ ਆ ਜੀ? ਜਿਵੇਂ ਹੁਣ ਡਾਕਟਰ ਸਾਹਿਬ ਉੱਥੇ ਰਹਿੰਦੇ ਆ 24 ਘੰਟੇ ਜਾਂ ਨਹੀਂ, ਪਰ ਪਲੀਜ਼ ਇਹਦਾ ਦੱਸੋਗੇ ਸਰ? ਮੈਂ ਅਪਡੇਟ ਸੁਣਦਾ, ਥੈਂਕ ਯੂ ਸਰ
1: ਜੀ। ਰਮੇਸ਼ ਜੀ,
0: ਜਿਹੜਾ ਤੇ ਤੇਲ ਵਾਲੀ ਗੱਲ ਹੈ ਜੀ, ਕੱਲ ਦਾ ਬਿਆਨ ਹੈ ਕੇਂਦਰੀ ਮੰਤਰੀ ਦਾ ਕਿ 69 ਦਿਨ ਦਾ ਤੇਲ ਸਾਡੇ ਤੋਂ ਮੌਜੂਦ ਹੈ, 69 ਦਿਨ ਦਾ। ਅਸਲ ਵਿੱਚ ਮੈਨੂੰ ਉਹ ਲੱਗਦਾ ਕਿ ਉਹਦਾ ਕੋਈ ਫਿਕਸ ਫਾਰਮੂਲਾ ਨਹੀਂ ਹੋ ਸਕਦਾ, ਉਹ 2-4 ਦਿਨ ਉੱਪਰ ਥੱਲੇ ਵੀ ਹੋ ਸਕਦੇ ਆ, ਬਿਆਨਬਾਜ਼ੀ ਵਿੱਚ ਵੀ ਭੋਰਾ ਇੱਧਰ ਉੱਧਰ ਗੱਲ ਹੋ ਸਕਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਰਮਨ ਸਟਰੇਟ ਕਰਕੇ ਪ੍ਰਭਾਵਿਤ ਤੇਲ ਸਪਲਾਈ ਤੇ ਹੈਗੀ ਹੈ, ਪਰੰਤੂ ਜੇ ਹਾਰਮਨ ਸਟਰੇਟ ਨੂੰ ਭੁੱਲ ਜਾਈਏ ਤਾਂ ਵੀ ਜਿਹੜਾ ਕਾਲੇ ਮਾਲੇ ਹੋਰ ਵੀ ਹੈਗੇ ਆ, ਉਹ ਮਸਲਾ ਵੱਖਰਾ ਆ। ਸਵਾਲ ਦਾ ਜਵਾਬ ਇਹੀ ਹੈ ਕਿ ਭਾਰਤ ਦੀ ਸਰਕਾਰ ਦੇ ਮੁਤਾਬਕ ਉਹਦੇ ਕੋਲ 69 ਦਿਨ ਦਾ ਸਟਾਕ ਪਿਆ, ਤੇ ਇਹ ਨੀ ਕਿ 69 ਦਿਨ ਦਾ ਪਿਆ ਤੇ ਖਤਮ ਹੋ ਜਾਣਾ, ਨਾਲੋ ਨਾਲ ਨਿਰੰਤਰ ਆਈ ਵੀ ਜਾ ਰਿਹਾ, ਭਾਵ ਕਿ ਵਰਤਿਆ ਵੀ ਜਾ ਰਿਹਾ ਤੇ ਨਵਾਂ ਆ ਵੀ ਰਿਹਾ। ਇਹ ਠੀਕ ਹੈ ਕਿ 69 ਦਿਨ ਦੀ ਤਾਂ ਕੱਲ ਹੋ ਸਕਦਾ 70 ਦਿਨ ਦਾ ਸਟਾਕ ਹੋ ਜਾਏ, ਤੇ ਇਹ ਵੀ ਹੋ ਸਕਦਾ ਉਹ 65 ਦਿਨ ਦਾ ਰਹਿ ਜੇ ਜੇ ਵੱਧ ਵਰਤੋਂ ਹੋ ਜਾਂਦੀ ਹੈ ਜੇ ਪਿੱਛੋਂ ਘੱਟ ਆਉਂਦਾ ਹੈਗਾ। ਜਿਹੜੀ ਗੱਲ ਮਹੱਲਾ ਕਲੀਨਿਕਾਂ ਨਾਲ ਜੋੜ ਕੇ ਗੱਲ ਕੀਤੀ ਹੈ ਸਰੋਤਿਓ, ਤੁਹਾਡੀ ਭਾਵਨਾ ਸਿਆਸੀ ਤੌਰ ਤੇ ਹੋ ਸਕਦੀ ਕਿ ਤੁਸੀਂ ਸੱਚ ਲੋਕਾਂ ਸਾਹਮਣੇ ਰਖਾਉਣਾ ਚਾਹੁੰਦੇ ਹੋ ਜਾਂ ਹੋਰ ਮੰਤਵ, ਮੈਨੂੰ ਨਹੀਂ ਪਤਾ। ਮੈਂ ਇੱਥੇ ਦੱਸਦਾ ਕਿ ਜਿਹੜੇ ਡਿਸਪੈਂਸਰੀ ਢਾਂਚਾ ਹੁੰਦਾ ਆ ਉਹ ਸਰਕਾਰੀ ਢਾਂਚਾ ਸੀ, ਬੜਾ ਹੀ ਸ਼ਾਨਾ ਮਤੀ ਇੱਕ ਅਮੀਰ ਢਾਂਚਾ ਸੀ, ਅਮੀਰ ਤੋਂ ਭਾਵ ਕੇ ਇੱਕ ਕਾਮਯਾਬ ਇੱਕ ਬੜਾ ਤਾਕਤਵਰ ਢਾਂਚਾ ਸੀ, ਜਿਹਦੀ ਇੱਕ ਸ਼ਾਨਾ ਮਤੀ ਬਿਲਡਿੰਗ ਹੁੰਦੀ ਸੀ, ਮਿੰਨੀ ਬਿਲਡਿੰਗ, ਜਿਹਦੇ ਵਿੱਚ ਉਹ ਫੈਸਿਲਿਟੀਆਂ ਜਿਹੜੀਆਂ ਮਿਨੀਮਮ ਚਾਹੀਦੀਆਂ ਇੱਕ ਪੇਸ਼ੈਂਟ ਨੂੰ ਇੱਕ ਡਾਕਟਰ ਨੂੰ ਚੈੱਕਅਪ ਕਰਨ ਲਈ, ਉਹ ਸਾਰਾ ਕੁਛ ਸੀ। ਜਿਹੜਾ ਅੱਜ ਮਹੱਲਾ ਕਲੀਨਿਕਾਂ 'ਚ ਨਾ ਬਣਾਇਆ ਤੇ ਨਾ ਬਣਾਇਆ ਜਾ ਸਕਦਾ, ਮਹੱਲਾ ਕਲੀਨਿਕ ਤੇ ਜਾਂ ਡਿਸਪੈਂਸਰੀਆਂ ਵਿੱਚ ਖੋਲ ਦਿੱਤੇ ਜਾਂ ਕਿਤੇ ਹੋਰ ਖੋਲ ਦਿੱਤੇ ਹੈਗੇ। ਉਹ ਸਰਕਾਰੀ ਢਾਂਚੇ ਦੀ ਤਾਂ ਤੁਸੀਂ ਪੁੱਛੋ ਹੀ ਨਾ, ਉਹ ਤੇ ਤਬਾਹ ਆ ਜੀ ਪੂਰੇ ਭਾਰਤ ਵਿੱਚ। ਬਾਕੀ ਨਿੱਜੀਕਰਨ ਦੇ ਤਹਿਤ ਆ ਜਿਹੜੀ ਮਹੱਲਾ ਕਲੀਨਿਕਾਂ 'ਚ ਡਾਕਟਰ ਵਗੈਰਾ ਵੀ ਰੱਖੇ ਆ, ਠੇਕੇ ਵਾਲੇ ਆ, ਸਾਰਾ ਸਾਰਾ ਕੁਛ ਹੀ ਉੱਥੇ ਨਿੱਜੀਕਰਨ ਦਾ ਸਿਸਟਮ ਹੈ। ਔਰ ਮਹੱਲਾ ਕਲੀਨਿਕ ਤੇ ਮਹੱਲਾ ਕਲੀਨਿਕ ਰਹੇ ਹੀ ਨਹੀਂ, ਉਹਦਾ ਨਾਂ ਵੈਸੇ ਤੇ ਆਮ ਆਦਮੀ ਕਲੀਨਿਕ ਹੈ, ਆਮ ਆਦਮੀ ਕਲੀਨਿਕ ਨਾਂ ਵੀ ਹੋਵੇ ਅਸੀਂ ਤਾਂ ਵੀ ਮੰਨ ਲੈਂਦੇ। ਉਹ ਤੇ ਕੇਂਦਰ ਸਰਕਾਰ ਦੀ ਜਿਹੜੀ ਯੋਜਨਾ, ਮਾਫ ਕਰਨਾ ਮੇਰੇ ਦਿਮਾਗ ਚੋਂ ਸਲਿਪ ਕਰ ਗਿਆ ਨਾਮ ਉਹਨਾਂ ਦਾ, ਬਦਲ ਕੇ ਕੇਂਦਰ ਸਰਕਾਰ ਦੀ ਉਸ ਯੋਜਨਾ ਵਾਲਾ ਨਾਮ ਰੱਖਿਆ ਜਾ ਚੁੱਕਾ ਆ, ਸ਼ਾਇਦ ਆਯੁਸ਼ਮਾਨ ਕੇਂਦਰ ਹੈ। ਹੁਣ ਮੈਂ ਕਈ ਵਾਰੇ ਪਹਿਲਾਂ ਵੀ ਟਿੱਪਣੀ ਕੀਤੀ ਕਿ ਜੇ ਅੱਜ ਤੋਂ 4 ਵਰੇ ਪਹਿਲਾਂ
1: ਜੀ
0: ਇਹ ਸਕੀਮ ਸਾਡੇ ਤੁਹਾਡੇ ਕੰਨਾਂ 'ਚ ਪੈਂਦੀ ਕਿ ਕੇਂਦਰ ਸਰਕਾਰ ਡਿਸਪੈਂਸਰੀਆਂ ਨੂੰ ਖਤਮ ਕਰਕੇ ਆਯੁਸ਼ਮਾਨ ਕੇਂਦਰ ਲਿਆਉਣ ਜਾ ਰਹੀ ਹੈ, ਤੇ ਮੇਰਾ 100% ਦਾਅਵਾ ਹੈ, ਤੁਸੀਂ ਮੇਰੀ ਗੱਲ ਕੋਈ ਕੱਟ ਸਕਦਾ ਜੇ ਮੇਰੀ ਗੱਲ ਗਲਤ ਹੋਵੇ ਤਾਂ, ਪੰਜਾਬੀਆਂ ਨੇ ਕਦੇ ਨਹੀਂ ਹੋਣ ਦੇਣਾ ਸੀ। ਜੇ ਪੰਜਾਬੀਆਂ ਦੇ ਕੰਨਾਂ 'ਚ ਇਹ ਗੱਲ ਪੈਂਦੀ ਕਿ ਕੇਂਦਰ ਸਰਕਾਰ ਇੱਕ ਯੋਜਨਾ ਲਿਆ ਰਹੀ ਹੈ ਜਿਹੜੀਆਂ ਡਿਸਪੈਂਸਰੀਆਂ ਉਹਦੀ ਥਾਂ ਤੇ ਹੁਣ ਲੱਗ ਜਾਣੇ ਆਯੁਸ਼ਮਾਨ ਕੇਂਦਰ ਦੇ ਬੋਰਡ, ਉੱਥੇ ਡਾਕਟਰ ਨਹੀਂ ਰਹਿਣਗੇ, ਉੱਥੇ ਨਰਸਾਂ ਨਹੀਂ ਸਰਕਾਰੀ ਰਹਿਣਗੀਆਂ, ਇੱਕ ਵੱਖਰੇ ਢੰਗ ਦਾ ਢਾਂਚਾ ਹੋਵੇਗਾ, ਅਸੀਂ ਕਦੇ ਨਹੀਂ ਆਉਣ ਲਾਗੂ ਹੋਣ ਦੇਣਾ ਸੀ। ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਕੱਪੜੇ ਪਾੜਨ ਤੱਕ ਜਾਣਾ ਸੀ, ਅਸੀਂ ਧਰਨੇ ਲਾਉਣੇ ਸੀ। ਹੁਣ ਹੋਇਆ ਕੀ, ਇੱਕ ਨਵਾਂ ਡਿਵੈਲਪ ਦੇ ਨਾਂ, ਨਵੀਂ ਡਿਵੈਲਪਮੈਂਟ ਦੇ ਨਾਂ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਧੋਖਾ ਦੇਗੀ। ਆਮ ਆਦਮੀ ਕਲੀਨਿਕ ਖੋਲ ਲਏ ਤੇ ਉਹਨਾਂ ਨੇ ਫੰਡ ਬੰਦ ਕਰ ਦਿੱਤਾ, ਫੰਡ ਲੈਣ ਲਈ ਕਹਿੰਦੇ ਚੱਲ ਭਾਈ ਅੱਧੇ ਕੁ ਸਾਡੇ ਨਾਂ ਲਿਖ ਦੇ, ਅੱਧੇ ਕੁ ਤੂੰ ਲਿਖ ਲਾ, ਉੱਥੇ ਆਯੁਸ਼ਮਾਨ ਕੇਂਦਰ ਬਣਾ ਦਿੱਤੇ। ਬਾਕੀ ਬਣਿਆ ਬਣਾਇਆ ਢਾਂਚਾ ਬਣਾ ਕੇ ਅਸੀਂ ਉਹਨਾਂ ਦੀ ਝੋਲੀ ਪਾਤਾ, ਨਿੱਜੀਕਰਨ ਦੀ ਝੋਲੀ ਪਾਤਾ, ਔਰ ਇਹਦੇ ਲਈ 100% ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਚੀਟਿੰਗ ਕੀਤੀ ਹੈ। ਸੋ ਮੈਂ ਤਾਂ ਹੀ ਉਹ ਕਹਿੰਦਾ ਹੁੰਦਾ ਕਿ ਕਈ ਵਾਰ ਮੇਰੇ ਸ਼ਬਦ ਹੋਰ ਤਰ੍ਹਾਂ ਦੇ, ਮੈਂ ਵਕਤੀ ਤੌਰ ਤੇ ਗੱਲ ਨੂੰ ਨਹੀਂ ਵੇਖਦਾ। ਜਦੋਂ ਮਹੱਲਾ ਕਲੀਨਿਕ ਖੁੱਲ੍ਹੇ ਸੀ ਲੋਕ ਕਹਿੰਦੇ ਸਿਫਤਾਂ ਕਰੋ, ਮੈਂ ਕਿਹਾ ਕਰਾਂਗੇ, ਸਮਾਂ ਆਉਣ ਤੇ ਕਰਾਂਗੇ, ਉਹ ਸਮਾਂ ਆਇਆ ਹੀ ਨਹੀਂ। ਜਦੋਂ ਆਹ ਸੱਚ ਉਜਾਗਰ ਹੋ ਰਹੇ ਹੈ, ਡਿਸਪੈਂਸਰੀਆਂ ਢਹਿ ਢੇਰੀ ਹੋ ਗਈਆਂ, ਸਰਕਾਰੀ ਢਾਂਚਾ ਢਹਿ ਢੇਰੀ ਹੋ ਗਿਆ, ਕੇਂਦਰ ਦੀ ਇੱਕ ਯੋਜਨਾ ਅਸੀਂ ਉੱਥੇ ਲਾਗੂ ਕਰਾਤੀ ਜਿਹੜੀ ਹੋ ਨਹੀਂ ਸਕਦੀ ਸੀਗੀ, ਜਿਹਦਾ ਅਸੀਂ ਵਿਰੋਧ ਕਰਨਾ ਸੀ ਨਿੱਜੀਕਰਨ ਕਰਕੇ, ਤੇ ਅੱਜ ਉਹ ਜੇ ਮਹੱਲਾ ਕਲੀਨਿਕ ਅਸੀਂ ਕਹੀਏ ਕਿ ਉਹ ਦਿਨ 'ਚ 5-4 ਘੰਟੇ ਖੁੱਲਦੇ ਆ, ਠੀਕ ਹੈ ਡਾਕਟਰ ਹੈ, ਲਾਭ ਹੈ, ਪਰੰਤੂ ਮਾਫ ਕਰਨਾ, ਦੂਜਾ ਸੱਚ ਹੈ ਕਿ ਪੰਜਾਬ ਦਾ ਮੈਡੀਕਲ ਢਾਂਚਾ ਜਿਹੜਾ ਨਿੱਜੀ ਮੈਡੀਕਲ ਢਾਂਚਾ, ਜਿਹ 'ਚ RMP ਡਾਕਟਰ ਵੀ ਤੁਹਾਡੇ, ਤੁਸੀਂ ਆਪਣੇ ਜਿਹੜੇ ਮਰਜ਼ੀ ਪੰਜਾਬ ਦੇ ਕੋਨੇ 'ਚ ਫੋਨ ਕਰਕੇ ਵੇਖ ਲਓ, ਜਿਹੜੇ ਮਰਜ਼ੀ
1: ਜੀ,
0: ਉਹ ਪਿੰਡ ਜਿਹੜਾ ਆ ਉਹ ਸ਼ਿਵਾਲਕ ਦੇ ਪੈਰਾਂ ਵਿੱਚ ਹੋਊਗਾ, ਜਿੱਥੇ ਤੁਹਾਡੀ ਸ਼ਾਇਦ 4-ਪਹੀਆ ਗੱਡੀ ਵੀ ਨਾ ਜਾਵੇ, ਤੁਹਾਨੂੰ ਮੋਟਰਸਾਈਕਲ ਤੇ ਥੋੜਾ ਸਫ਼ਰ ਕਰਨਾ ਪਵੇ ਜਾਂ ਤੁਰ ਕੇ, ਉੱਥੇ ਵੀ RMP ਡਾਕਟਰ ਮਿਲ ਜਾਏਗਾ। ਪੰਜਾਬ ਵਿੱਚ ਤੇ ਪਹਿਲਾਂ ਹੀ ਇੱਕ ਕਿਸਮ ਦਾ ਮਹੱਲਾ ਕਲੀਨਿਕ ਸੀਗੇ, ਇੱਥੇ ਲੋੜ ਸੀ ਮੈਡੀਕਲ ਕਾਲਜਾਂ ਦੀ, ਪਰੰਤੂ ਇੱਥੇ ਵਾਹਵਾ ਖੱਟਣੀ ਸੀ, ਅਗਲਿਆਂ ਨੇ ਥੋੜੇ ਪੈਸੇ ਖਰਚ ਕੇ ਖੱਟ ਲਈ, ਅਸੀਂ ਕਈ ਜਣੇ ਵਾਹਵਾ ਆ। ਸੋ ਭਾਈ ਮੈਂ ਉਸ ਵਾਹਵਾ ਦੇ ਹੱਕ 'ਚ ਨਹੀਂ, ਵਾਹਵਾ ਤਾਂ ਕਰਨੀ ਸੀ ਜੇ ਵਾਕਿਆ ਹੀ ਪੰਜਾਬ ਦੇ ਵਿੱਚ 2 ਮੈਡੀਕਲ ਕਾਲਜ ਵੀ ਬਣਾਏ ਹੁੰਦੇ, 2-1 ਵੀ ਬਣਾਇਆ ਹੁੰਦਾ, ਤੇ ਅਸੀਂ ਵਾਹਵਾ ਕਰਨੀ ਸੀ ਇੱਥੇ ਤੇ ਮੈਡੀਕਲ ਕਾਲਜਾਂ ਵਾਲੇ ਮਸਲੇ 'ਚ ਗੱਲ 0 ਤੇ ਹੈ
1: ਜੀ ਸਰ। ਤੇ ਸਾਡੇ ਨਾਲ ਜੀ ਹੋਲਡ ਤੇ ਅਗਲੀ ਕਾਲ ਹੈ 6647, ਪਰ ਮੇਰੇ ਖਿਆਲ ਕਾਲ ਇਹ ਵਿੱਚ ਕੱਟ ਗਈ ਹੈ। ਦੁਬਾਰਾ ਕੋਸ਼ਿਸ਼ ਜੀ ਤੁਸੀਂ ਜ਼ਰੂਰ ਕਰ ਸਕਦੇ ਹੋ 6647 ਜੀ, ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਹੋਲਡ ਤੇ ਸੀ, ਮਾਫ਼ੀ ਚਾਹੁੰਦੇ ਹਾਂ, ਕਾਲ ਵਿੱਚ ਕੱਟ ਗਈ। ਰਮੇਸ਼ ਜੀ ਅਗਲੀ ਕਾਲ ਸਾਡੇ ਨਾਲ ਹੈ, ਤੇ ਜੀ ਨਵ ਜੀ ਵੈਲਕਮ ਜੀ।
5: ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਤੇ ਆਪਣੇ ਸਰਪੂ ਜੀ। ਮੇਰਾ ਕੁਐਸਚਨ ਇਹ ਆ ਕਿ ਕੋਈ ਵੀ ਕੰਟਰੀ, ਨੇਸ਼ਨ ਜਾਂ ਕੋਈ ਸਟੇਟ ਆ, ਉਹਦੇ ਬੁਨਿਆਦੀ ਜਿਹੜੇ ਸਾਨੂੰ ਹੱਕ ਮਿਲੇ ਹੁੰਦੇ, ਜਿੱਦਾਂ ਮੈਂ ਐਗਜ਼ਾਮਪਲ ਦਿੰਦਾ ਪੰਜਾਬ ਦੀ ਸਰਕਾਰੀ ਸਕੂਲ, ਸਰਕਾਰੀ ਸਿਸਟਮ ਆ। ਜੇ ਹੁਣ ਤੱਕ ਆਪਾਂ ਸਾਰੇ ਪ੍ਰਾਈਵੇਟ ਦੌਰ 'ਚ ਚਲੇ ਗਏ ਹਾਂ ਸਕੂਲਾਂ ਦੇ ਲੈਵਲ ਤੇ, ਮੈਡੀਕਲ ਸਹੂਲਤਾਂ 'ਚ, ਕੀ ਸਰਕਾਰਾਂ ਨੂੰ ਚਾਹੀਦਾ ਨੀ ਕਿ ਜਿਹੜਾ ਉਹਨਾਂ ਦਾ ਲੋਕਾਂ ਦਾ ਬੁਨਿਆਦੀ ਹੱਕ ਆ, ਲੋਕਾਂ ਦੇ ਬੱਚੇ ਨੇ, ਗਰੀਬ ਆ, ਮੈਂ ਵੀ ਇੱਕ ਆਮ ਪਰਿਵਾਰ ਤੋਂ ਬੱਚਾ, ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਜੀ, ਕੀ ਤੁਹਾਨੂੰ ਲੱਗਦਾ ਕਿ ਅੱਜ ਆਮ ਗਰੀਬ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਕੇ ਕਿਤੇ ਪਹੁੰਚ ਸਕਦਾ? ਅੱਜ ਅਸੀਂ ਮਾਡਰਨ ਯੁੱਗ ਦੀ ਗੱਲ ਕਰਦੇ ਹਾਂ ਪਰ ਸਾਡੇ ਕੋਲ ਬੁਨਿਆਦੀ ਸਹੂਲਤਾਂ ਹੈ ਨਹੀਂ, ਇੱਕ ਤਾਂ ਮੇਰਾ ਕੁਐਸਚਨ ਇਹ ਆ ਜੀ। ਦੂਜਾ ਕੁਐਸਚਨ ਇਹ ਆ ਕਿ ਹੁਣ ਮੈਂ ਅੱਜ ਪੜ੍ਹ ਰਿਹਾ ਸੀ ਕਿ UK ਨੇ ਵੀ ਕਹਿ ਦਿੱਤਾ ਕਿ ਅਸੀਂ ਵਾਰਸ਼ਿਪ ਭੇਜਾਂਗੇ ਸਟੇਟ ਆਫ ਹਾਰਮੋਨ ਚ ਆਪਣੇ ਜੱਟ ਭੇਜਾਂਗੇ ਔਰ ਚਾਰੀ ਨੇਸ਼ਨ ਇਕੱਠੀਆਂ ਹੋ ਰਹੀਆਂ ਵਾ, ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਜੀ? ਮੈਂ ਤੁਹਾਨੂੰ ਵਿਚਾਰ ਸੁਣਨਾ ਚਾਹੁੰਦਾ। ਥੈਂਕ ਯੂ ਵੈਰੀ ਮਚ
1: ਜੀ ਰਮੇਸ਼ ਜੀ।
0: ਦੁਨੀਆਂ ਤੇ ਗਲਤ ਪਾਸੇ ਜਾ ਰਹੀ ਹੈ ਜੀ, ਦੁਨੀਆਂ ਤੇ ਇਹਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਹੈਗਾ, ਜਿੱਧਰਲੇ ਪਾਸੇ ਨੂੰ ਗੱਲ ਇਸ ਵੇਲੇ ਕੰਨਾਂ 'ਚ ਪੈ ਰਹੀ ਹੈ। ਸੋ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ, ਇੱਕ ਦੋ ਦਿਨ ਇੰਤਜ਼ਾਰ ਕਰਦੇ ਹਾਂ, ਦੇਖਦੇ ਹਾਂ ਕਿ ਟਰੰਪ ਸਾਹਿਬ, ਪਤਾ ਲੱਗਿਆ ਕਿ ਚੀਨ ਦੇ ਦੌਰੇ ਤੇ ਰਵਾਨਾ ਹੋ ਗਏ ਆ ਜਾਂ ਹੋ ਗਏ ਹੋਣੇ ਆ ਜਾਂ ਹੋ ਜਾਣਗੇ, ਕਿਉਂਕਿ ਇਹ ਵੀ ਜਿਹੜੇ ਸਵਾਲ ਤੁਸੀਂ ਪੁੱਛਿਆ ਉਹਦੇ ਵਿੱਚ ਦੌਰਾ ਵੀ ਬੜਾ ਮਹੱਤਵਪੂਰਨ ਹੈ। ਉਹਦੇ ਵਿੱਚ ਜਾ ਕੇ ਉੱਥੇ ਕੀ ਪੱਖ ਰੱਖਦੇ ਆ, ਉਹ ਕੀ ਕਹਿੰਦੇ, ਕਿੰਨੇ ਕੁ ਦਿਨ ਰੁਕਦੇ ਆ, ਕਿਉਂਕਿ ਟਰੰਪ ਸਾਹਿਬ ਦਾ ਚੀਨ ਦਾ ਦੌਰਾ ਬੜਾ ਅੱਜ ਦੇ ਸਮੇਂ ਸਿਆਸੀ ਤੇ ਤੌਰ ਤੇ, ਮਤਲਬ ਸੰਸਾਰ ਦਾ ਜੋ ਸਿਆਸਤ ਆ ਉਹਦੇ ਵਿੱਚ ਬੜਾ ਮਹੱਤਵਪੂਰਨ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਵਾਲ ਦੇ ਜਵਾਬ ਲਈ ਅਸੀਂ ਕੱਲ੍ਹ ਤੱਕ ਇੰਤਜ਼ਾਰ ਕਰਦੇ ਹਾਂ, ਜਦੋਂ ਟਰੰਪ ਸਾਹਿਬ ਉੱਥੇ ਪਹੁੰਚ ਗਏ ਤੇ ਫਿਰ ਗੱਲਾਂ ਬਾਤਾਂ ਕਰਾਂਗੇ ਕਿ ਟਰੰਪ ਸਾਹਿਬ ਚੀਨ 'ਚ ਕੀ ਕਹਿ ਕੇ ਆਏ ਹੈ ਤੇ ਚੀਨ ਨੇ ਉਹਨਾਂ ਨੂੰ ਕੀ ਆਖਿਆ ਤੇ ਉਹ ਦੌਰਾ ਕਿੰਨੇ ਕੁ ਘੰਟੇ ਦਾ ਹੁੰਦਾ ਜਾਂ ਕਿੰਨੇ ਦਿਨ ਦਾ ਹੁੰਦਾ, ਇਹ ਸਾਰਾ ਕੁਛ ਉਹਦੇ ਨਾਲ ਜੋੜ ਕੇ ਹੈਗਾ। ਬਾਕੀ ਜਿਹੜੀਆਂ ਬੁਨਿਆਦੀ ਇੱਕ ਵਿਅਕਤੀ ਦੇ ਹੱਕ ਹੈ, ਮੁਫ਼ਤ ਸਿੱਖਿਆ, ਮੁਫ਼ਤ ਸਿਹਤ, ਉਹ ਭਾਰਤੀ ਸੰਵਿਧਾਨ ਦੀ ਬੜੀ ਚੰਗੀ ਚੀਜ਼ ਹੈ। ਜਿਹੜੇ ਪਹਿਲੇ ਲੋਕ ਜਿਹਨਾਂ ਨੂੰ ਆਪਾਂ ਅੱਜ ਨਿੰਦਦੇ ਹਾਂ ਜੀ, 70 ਸਾਲ 'ਚ ਕੁਛ ਨਹੀਂ ਹੋਇਆ, ਸਰੋਤਿਓ ਸੱਚ ਜਾਣਿਓ, ਜੇ ਅਸੀਂ ਕਹੀਏ ਤੇ ਇਹਨਾਂ ਨੇ ਸਾਡੇ ਗੱਲ ਵੀ ਪੈ ਜਾਣਾ, ਪਰੰਤੂ 70 ਸਾਲਾਂ ਦੇ ਵਿੱਚ ਜਾਂ 75 ਸਾਲਾਂ ਦੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਲੀਡਰਾਂ ਨੇ ਵਾਕਿਆ ਹੀ ਕਿਤੇ ਨਾ ਕਿਤੇ, ਚਾਹੇ ਕਿਸੇ ਕਾਰਨ, ਸਿਆਸੀ ਕਾਰਨ ਕਰਕੇ, ਚਾਹੇ ਡਰ ਕਰਕੇ, ਚਾਹੇ ਵੋਟਾਂ ਠੱਗਣ ਕਾਰਨ, ਜੋ ਇਮਾਨਦਾਰੀ ਦਿਖਾਈ ਹੈ ਤੇ ਉਹਦੇ 0% ਵੀ ਨਹੀਂ, ਇੱਕੋ ਜਿਹੀ ਸਿੱਖਿਆ ਭਾਰਤ ਦੇ ਵਿੱਚ ਉਹਨਾਂ ਦਾ ਫੈਸਲਾ ਸੀ। ਸਿਹਤ ਢਾਂਚਾ ਜਿਹਨੂੰ ਆਪਾਂ ਹਸਪਤਾਲ ਕਹਿੰਦੇ, ਉਹਨਾਂ ਪਹਿਲੀਆਂ 70 ਸਾਲ ਜਿਹਨਾਂ ਨੂੰ ਆਪਾਂ ਕਹਿੰਦੇ ਉਹਨਾਂ ਦੀ ਦੇਣ ਹੈ, ਠੀਕ ਹੈ, ਐਂਡ ਤੇ ਉਹ ਵੀ ਇਸੇ ਪਟੜੀ ਦੇ ਤੁਰ ਪਏ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਬੜਾ ਸਾਰੀ ਉਮਰ ਸਿੱਧੇ ਰਹੇ, ਜਿਹੜੇ ਉਹਨਾਂ ਦੇ ਵਾਰਸ ਸੀਗੇ ਉਹਨਾਂ ਨੇ ਲਿਆਂਦਾ ਇੱਥੇ ਨਿੱਜੀਕਰਨ ਸਾਰਾ ਕੁਛ, ਪਰੰਤੂ ਜਿਹਨਾਂ ਨੂੰ ਅਸੀਂ ਭੰਡਦੇ ਹਾਂ ਰੋਜ਼ ਸਟੇਜ ਤੋਂ ਕਿ 70 ਸਾਲ ਪਹਿਲਾਂ ਵਾਲਿਆਂ ਨੇ ਕੀ ਕੀਤਾ, ਇਹ 70 ਸਾਲ ਪਹਿਲਾਂ ਵਾਲਿਆਂ ਨੇ ਹੀ ਇਹ ਕੁਛ ਦਿੱਤਾ ਸੀ ਜਿਹਦੇ ਵਿੱਚ ਤੁਸੀਂ ਅਸੀਂ ਪੜ੍ਹ ਕੇ ਇੱਕ ਮੁਕਾਮ ਤੱਕ ਪਹੁੰਚੇ ਹਾਂ। ਅੱਜ ਸਰਕਾਰੀ ਸਕੂਲਾਂ 'ਚ ਪੰਜਾਬੀ 'ਚ ਕਰੀਏ ਬੇੜਾ ਗਰਕ ਹੋਇਆ ਪਿਆ ਹੈ। 3 ਸਰਵੇ ਚੱਲਦੇ ਰੁਪਿੰਦਰ ਜੀ, 3 ਸਰਵੇ ਇਸ ਵੇਲੇ ਪੰਜਾਬ ਦੇ ਵਿੱਚ, ਜਿਹੜੇ ਮਰਜ਼ੀ ਪਿੰਡ, ਜਿਹੜੇ ਮਰਜ਼ੀ ਭੈਣ ਵੀਰ ਸਿਆਸੀ ਲੀਡਰ ਨੂੰ ਫੋਨ ਕਰਕੇ ਪਤਾ ਕਰ ਲਿਓ, 19-21 ਵੀ ਸ਼ਬਦ ਵਿੱਚ ਮੇਰੇ ਗਲਤੀ ਹੋਵੇ ਤੇ ਮੈਨੂੰ ਤੁਸੀਂ ਕਹਿ ਦਿਓ ਰਮੇਸ਼ ਹੁਸ਼ਿਆਰਪੁਰੀ ਝੂਠ ਬੋਲ ਕੇ ਗਿਆ। 3 ਸਰਵੇ ਪੰਜਾਬ ਚੱਲ ਰਹੇ ਹੈ, ਇੱਕ SIR BLO ਵੀ ਪੋਸਟ ਹੈ, BLO ਕਰਦੇ ਹੈ ਉਹ ਵੀ ਮਾਸਟਰ, ਇੱਕ ਸੈਂਸਸ ਮਰਦਮਸ਼ੁਮਾਰੀ ਉਹ ਵੀ ਮਾਸਟਰ, 3ਜਾ ਸਰਵੇ ਹੈਗਾ ਪੰਜਾਬ ਸਰਕਾਰ ਦਾ ਆਰਥਿਕ ਸਰਵੇਖਣ ਉਹ ਵੀ ਮਾਸਟਰ। ਤੇ ਮੈਨੂੰ ਦੱਸੋ ਇੱਕ ਪਿੰਡ ਵਿੱਚ, ਛੋਟੇ ਪਿੰਡ 'ਚ, ਵੱਡੇ ਪਿੰਡ 'ਚ ਤਾਂ ਇੱਕ ਪਿੰਡ 'ਚ 8-8 ਮਾਸਟਰ ਵੀ ਲੱਗੇ, 3-3 BLO ਵੀ ਹੈ, 5-5 ਮਰਦਮਸ਼ੁਮਾਰੀ ਵਾਲੇ ਵੀ ਹੈ, ਇੱਕ ਇੱਕ ਪਿੰਡ ਵਿੱਚ ਮਾਸਟਰ ਹੈਗੇ ਆ ਇੰਨੇ, ਭਾਵ ਕਿ ਸਕੂਲਾਂ ਦੇ ਸਕੂਲ ਖਾਲੀ ਹੋ ਚੁੱਕੇ ਆ, ਸਾਰੇ ਸਰਵੇ ਤੇ ਲਾਏ ਪਏ ਆ। ਤੇ ਅਸੀਂ ਇੱਥੇ ਆਸ ਕਰੀਏ ਕਿ ਇੱਥੇ ਦੇ ਪੜ੍ਹੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਅੱਬਲ ਹੋ ਜਾਣਗੇ, ਠੀਕ ਹੈ ਅੱਬਲ ਹੈਗੇ ਨੇ, ਪਰੰਤੂ ਅੱਬਲ ਭਗਵੰਤ ਮਾਨ ਸਰਕਾਰ ਦੇ ਭਾਸ਼ਣ ਕਰਕੇ ਨਹੀਂ ਹੈ, ਇਹਨਾਂ ਦੀ ਉਹ ਸਿੱਖਿਆ ਕ੍ਰਾਂਤੀ ਕਰਕੇ ਨਹੀਂ, ਉਹ ਸਦਕੇ ਸਲਿਊਟ ਹੈ ਉਹਨਾਂ ਮਾਸਟਰਾਂ ਨੂੰ, ਉਹਨਾਂ ਮੈਡਮਾਂ ਨੂੰ, ਉਹਨਾਂ ਭੈਣਜੀਆਂ ਨੂੰ, ਉਹਨਾਂ ਗ੍ਰਾਮ ਪੰਚਾਇਤਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਹਾਲਾਤਾਂ ਵਿੱਚ ਵੀ ਆਪਣੀ ਇਮਾਨਦਾਰੀ ਨੂੰ ਕਾਇਮ ਰੱਖਦੇ ਹੋਏ ਬੱਚਿਆਂ ਨੂੰ ਪੜ੍ਹਾ ਰਹੇ, ਉਹਨਾਂ ਨੂੰ ਸਲਿਊਟ ਹੈ। ਨਹੀਂ ਤੇ ਬਹਾਨੇ ਬੜੇ ਆ ਕਿ ਅਸੀਂ ਕਿੰਨਾ ਕੁ ਪੜ੍ਹਾ ਲਈਏ ਭਾਈ, ਕੰਮ ਤੇ ਅਸੀਂ ਵੀ ਬੰਦੇ ਹੀ ਆ ਨਾ, ਕਿੰਨਾ ਕਰ ਲਈਏ, ਪਰੰਤੂ ਬਹੁਤ ਸਾਰੇ ਲੋਕ ਹੈ ਜਿਹੜੇ ਡੈਡੀਕੇਸ਼ਨ ਅੱਜ ਵੀ ਪੜ੍ਹਾਉਂਦੇ ਆ, ਔਰ ਬਹੁਤ ਸਾਰੇ ਤੁਹਾਡੇ ਵਰਗੇ ਲੋਕ ਹੈ ਜਿਹੜੇ ਉਹਨਾਂ ਸਰਕਾਰੀ ਸਕੂਲਾਂ ਨੂੰ ਗਾਹੇ ਬਗਾਹੇ ਕੋਈ ਫਰਿੱਜ ਦਿੰਦਾ ਹੈ, ਕੋਈ ਪਾਣੀ ਦਿੰਦਾ ਹੈ, ਕੋਈ ਕੁਛ ਦਿੰਦਾ ਹੈ, ਭਾਵ ਕਿ ਫੰਡਿੰਗ ਕਰਦੇ ਹੋ ਤੁਸੀਂ, ਤੁਹਾਡੇ ਵਰਗੇ ਬਹੁਤ ਸਾਰੇ ਲੋਕ, ਟਾਵੀਆਂ ਪੰਚਾਇਤਾਂ, ਔਰ ਉਹ ਸਾਰੇ ਕਰਕੇ ਟਾਵੇਂ ਟਾਵੇਂ ਬੱਚੇ ਜਿਹਨਾਂ ਨੂੰ ਕੋਈ ਗੋਡ ਗਿਫਟਡ ਗੁਣ ਹੈ ਜਿਹਨਾਂ ਦੇ ਵਿੱਚ, ਪੜ੍ਹਾਈ ਜਿਹਨਾਂ ਦੇ ਵਿੱਚ ਤੁਨ ਤੁਨ ਕੇ ਭਰੀ ਸੀ, ਉਹ ਬੱਚੇ ਅੱਜ ਵੀ ਸ਼ਾਰਪ ਮਾਈਂਡ ਹੈਗੇ ਆ। ਸਰਕਾਰੀ ਸਕੂਲਾਂ 'ਚ ਬੱਚੇ ਚੰਗੇ ਹੈਗੇ ਨੇ, ਪਰੰਤੂ ਸਰਕਾਰ ਦੀ ਸਿੱਖਿਆ ਕ੍ਰਾਂਤੀ ਕਰਕੇ ਨਹੀਂ, ਉਹ ਅਧਿਆਪਕਾਂ ਦੀ, ਤੁਹਾਡੇ ਵਰਗੇ ਲੋਕਾਂ ਦੀ ਡੈਡੀਕੇਸ਼ਨ ਤੇ ਅਧਿਆਪਕ ਬੱਚਿਆਂ ਦੇ ਆਪਣੇ ਗੁਣ ਕਰਕੇ ਹੈਗੇ ਆ। ਸਰਕਾਰਾਂ ਨੇ ਤਬੀੜਾ ਗਰਕ ਕਰਨ 'ਚ ਕੋਈ ਕਸਰ ਨਹੀਂ ਛੱਡੀ
1: ਜੀ ਰਮੇਸ਼ ਜੀ। ਤੇ 10ਵੀਂ 12ਵੀਂ ਦੇ ਜੋ ਨਤੀਜੇ ਵੀ ਆਏ ਨੇ ਜੀ, ਇਹ ਵੀ ਬੱਚਿਆਂ ਦੀ ਮਿਹਨਤ ਹੈ ਤੇ ਸਰਕਾਰ ਇਸ ਦੇ ਵਿੱਚ ਕੁਛ ਕਰੇ ਤਾਂ ਫਿਰ ਗੱਲ ਹੋਰ ਉੱਤੇ ਜਾਵੇ। ਰਮੇਸ਼ ਜੀ ਅਗਲੀ ਕਾਲ ਤੋਂ ਪਹਿਲਾਂ ਜੀ ਬ੍ਰੈਂਪਟਨ ਕ੍ਰਿਮਟੋਰੀਅਮ, ਏਜਿਕਸ ਕ੍ਰਿਮਟੋਰੀਅਮ ਦਾ ਸੰਦੇਸ਼ ਦੇ ਦਈਏ ਜੀ। ਕ੍ਰਿਮੇਸ਼ਨ ਫਿਊਨਰਲ ਦੀਆਂ ਸੇਵਾਵਾਂ ਤੇ ਨਾਲ ਫਿਊਨਰਲ ਪ੍ਰੀ ਪਲੈਨਿੰਗ ਵੀ ਇਹਨਾਂ ਨੇ ਜੋ ਸ਼ੁਰੂ ਕੀਤੀ ਹੈ, ਜੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਾਣ ਵੇਲੇ ਵੀ ਆਪਣੇ ਪਰਿਵਾਰ 'ਤੇ ਕੋਈ ਬੋਝ ਨਾ ਬਣੀਏ, ਤੇ ਪਹਿਲਾਂ ਹੀ ਜੋ ਹੈ ਸਭ ਪਲੈਨਿੰਗ ਕਰਕੇ ਜਾਈਏ, ਸੋ ਇਹ ਵੀ ਪੋਸੀਬਲ ਹੈ। ਸੋ ਨੰਬਰ 905-458-2222 905-458-2222 ਬਰੈਂਪਟਨ ਕ੍ਰੀਮੇਟੋਰੀਅਮ ਇਜਿਕਸ ਕ੍ਰੀਮੇਟੋਰੀਅਮ ਵਾਲਿਆਂ ਦਾ ਇਹ ਨੰਬਰ ਹੈ। ਅਤੇ ਜੀ ਨਾਲ ਹੀ ਮੈਂ ਨੋਟ ਕਰਵਾਵਾਂ ਜੀ, ਗੱਲ ਹੋਵੇ ਜੀ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਸੇ ਹੋਰ ਸ਼ਹਿਰ ਦੇ ਵਿੱਚ ਮੂਵ ਹੋਣਾ, ਐਚ ਕੇ ਮੂਵਰਸ ਨੂੰ ਜੀ ਤੁਸੀਂ ਕਾਲ ਕਰੋ, ਕੰਮ ਇਹਨਾਂ ਤੋਂ ਕਰਵਾਓ ਅਤੇ ਤੁਹਾਨੂੰ ਨਿਰਾਸ਼ਾ ਨਹੀਂ ਹੋਵੇਗੀ। ਨੰਬਰ 416-500-2467-4416-524-6704 ਨੰਬਰ ਹੈ। ਫੁੱਲਾਂ ਵਾਂਗ ਸੰਭਾਲ ਕੇ ਤੁਹਾਡਾ ਸਮਾਨ ਲੈ ਕੇ ਜਾਣਗੇ, ਅਤੇ ਗੱਡੀਆਂ, ਕਾਰਾਂ, ਵੈਨਾਂ ਇਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਲੈ ਕੇ ਜਾਣਗੇ ਜੀ। ਨੰਬਰ 416-500-2467-4 ਐਚ ਕੇ ਮੂਵਰਸ ਦਾ ਨੰਬਰ ਹੈ। ਪੰਜਾਬੀ ਲਹਿਰਾ ਰੇਡੀਓ ਦਾ ਰੈਫਰੈਂਸ ਇੱਕ ਵਾਰੀ ਤੁਸੀਂ ਜ਼ਰੂਰ ਦੇਣਾ ਹੈ। ਅਤੇ ਜੀ ਰਮੇਸ਼ ਜੀ, ਨਾਲ ਹੀ ਅਸੀਂ ਆਪਣੀ ਅਗਲੀ ਕਾਲ ਵੱਲ ਵਧੀਏ ਜੀ। 7028 ਜੀ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ,
6: ਮੇਰਾ ਸਵਾਲ ਹੋਸਟ ਨੂੰ ਆ ਜੀ, ਮੈਂ ਤੁਹਾਡੇ ਨਾਲ ਆਫ ਈਅਰ ਗੱਲ ਕਰ ਜਾਂਦੀ ਹਾਂ, ਰੇਡੀਓ ਪ੍ਰੋਗਰਾਮ ਬਾਰੇ ਕਰਨਾ ਚਾਹੁੰਦਾ ਗੱਲ। ਮੈਂ ਕਈ ਵਾਰੀ ਕਾਲ ਕੀਤੀ ਹੈ, ਕਿਹੜਾ ਨੰਬਰ ਹੈ ਜਿਹਦੇ ਤੁਹਾਡੇ ਨਾਲ ਗੱਲ ਕਰ ਸਕਦੇ ਆਫ ਈਅਰ?
1: ਜੀ ਆਫ ਈਅਰ ਕਾਲ ਲਈ ਜੀ ਇਹੋ ਨੰਬਰ ਹੈ, ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖ ਲੈਂਦੀ ਹਾਂ, ਅਤੇ ਪ੍ਰੋਗਰਾਮ ਤੋਂ ਬਾਅਦ ਅਸੀਂ ਕਾਲ ਗੱਲ ਜੋ ਹੈ ਜ਼ਰੂਰ ਕਰ ਲਵਾਂਗੇ। ਸੋ ਥੋੜ੍ਹਾ ਜਿਹਾ ਹੋਲਡ 'ਤੇ ਤੁਹਾਨੂੰ ਜ਼ਰੂਰ ਰਹਿਣਾ ਪਵੇਗਾ ਜੀ। ਸ਼ੁਕਰੀਆ। ਅਤੇ ਜੀ ਸਾਡੇ ਨਾਲ ਅਗਲੀ ਕਾਲ ਜੋ ਇਸ ਵੇਲੇ ਹੈ 1870 ਜੀ, ਵੈਲਕਮ ਜੀ।
7: ਸਤਿ ਸ਼੍ਰੀ ਅਕਾਲ ਸਰਪਿੰਦਰ ਜੀ, ਅਤੇ ਹੁਸ਼ਿਆਰਪੁਰ ਜੀ ਨੂੰ ਵੀ ਸਤਿਕਾਰ ਨਾਲ। ਸਤਿ ਸ਼੍ਰੀ ਅਕਾਲ
1: ਜੀ ਅੰਕਲ ਜੀ। ਜੀ
7: ਮੈਂ ਇਨਫੋਰਮੇਸ਼ਨ ਲੈਣ ਵਾਸਤੇ ਕੀਤਾ ਜੀ। ਮੈਨੂੰ ਪਤਾ ਲੱਗਾ ਸੀ ਕਿ ਪੰਜਾਬ ਗਵਰਨਮੈਂਟ ਦੇ ਜਿਹੜੇ ਪੈਨਸ਼ਨਰ ਆ ਉਹਨਾਂ ਦੀਆਂ, ਜਿਹੜੇ ਖਾਸ ਤੌਰ 'ਤੇ ਬਾਹਰ ਰਹਿੰਦੇ ਆ, ਉਹਨਾਂ ਦੀਆਂ ਪੈਨਸ਼ਨਾਂ ਕੋਲ ਰੋਕੀਆਂ ਨੇ, ਉਹਨਾਂ ਨੇ ਇਨਫੋਰਮੇਸ਼ਨ ਇੱਦਾਂ ਦੀ ਕੋਈ? ਅਸੀਂ ਇੱਥੋਂ ਜਦੋਂ ਸਰਟੀਫਿਕੇਟ ਭੇਜਦੇ ਹਾਂ ਜੀ ਆਪਣੀ ਜਿੰਦਾ ਹੋਣ ਦੇ ਲਾਈਫ ਦੇ, ਉਹ ਅੰਬੈਸੀ ਕੋਲੋਂ ਕੌਂਸਲ ਜਨਰਲ ਦੇ ਟੈਸਟ ਕੀਟ 'ਚੋਂ ਭੇਜੇ ਜਾਂਦੇ ਆ। ਕੋਈ ਡਿਜੀਟਲ ਮੰਗਦੇ ਨੇ ਜਾਂ ਕੋਈ ਏਦਾਂ ਦੀ ਗੱਲ ਹੋਵੇ ਰਮੇਸ਼ ਜੀ ਕੋਲ, ਤਾਂ ਜ਼ਰੂਰ ਦੱਸਣ ਵੀ ਕੀ ਬੰਦ ਨੇ ਪੈਨਸ਼ਨਾਂ ਪੈਨਸ਼ਨਰਾਂ ਦੀਆਂ। ਮੈਂ ਐਜੂਕੇਸ਼ਨ ਮਹਿਕਮੇ ਨੂੰ ਬਿਲੋਂਗ ਕਰਦਾ ਜੀ।
1: ਜੀ
7: ਹਾਂਜੀ
1: ਜੀ ਰਮੇਸ਼ ਜੀ, ਇਸ ਬਾਰੇ ਜੀ ਕੋਈ ਜਾਣਕਾਰੀ ਸਾਡੇ ਕੋਲ?
0: ਕੋਈ ਪਰੇਸ਼ਾਨੀ ਨਹੀਂ ਜੀ ਅੱਜ ਤੱਕ। ਜਿਹਨਾਂ ਨੇ ਲਾਈਫ ਸਰਟੀਫਿਕੇਟ ਦੇ ਦਿੱਤਾ ਹੈ ਉਹਨਾਂ ਦੀਆਂ ਪੈਨਸ਼ਨਾਂ ਲਗਾਤਾਰ ਪੈ ਰਹੀਆਂ। ਆ ਬੀਤੀ ਪੈਨਸ਼ਨ ਜਿਹੜੀ ਅਪ੍ਰੈਲ ਵਾਲੀ ਕਾਫੀ ਲੇਟ ਹੋਈ ਸੀ, ਔਰ ਮੈਨੂੰ ਲੱਗਦਾ ਕਿ ਜੇ ਤੁਸੀਂ ਪੈਨਸ਼ਨਾਂ ਚੈੱਕ ਕਰਦੇ ਹੋ ਤੇ ਉਹਦੇ ਵਿੱਚ ਬਕਾਏ ਵੀ ਇੱਕ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਪੈ ਰਹੇ ਹੈ। ਉਹ ਵੱਖਰੀ ਗੱਲ ਹੈ ਕਿ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਜੁੜੀ, ਤੁਹਾਡਾ ਵੀ ਮਹਿੰਗਾਈ ਭੱਤਾ ਸ਼ਾਇਦ 18% ਮਹਿੰਗਾਈ ਭੱਤਾ ਪੈਨਸ਼ਨਰਾਂ ਦਾ ਬਕਾਇਆ ਖੜਾ ਹੈਗਾ, ਉਹ ਨਹੀਂ ਸਰਕਾਰ ਨੇ ਲਾਗੂ ਕੀਤਾ, ਉਹ ਕਿਸੇ ਤੇ ਵੀ ਨਹੀਂ ਹੈਗਾ, ਬਾਕੀ ਪੈ ਰਹੀ। ਜਿਹੜਾ ਡਿਜੀਟਲ ਸ਼ਬਦ ਆ ਗਿਆ ਨਾ ਇੱਕ, ਮੈਨੂੰ ਵੀ ਉੱਥੇ 100% ਜਾਣਕਾਰੀ ਨਹੀਂ, ਪਰੰਤੂ ਇੱਕ ਤੇ ਮੈਂ ਦੱਸਦਾ ਕਿ ਉਹ ਭੈਭੀਤ ਹੋਣ ਦੀ ਲੋੜ ਨਹੀਂ। ਉਹਦੇ ਵਿੱਚ ਜਿਹੜਾ ਟ੍ਰੇਜਰੀ ਹੈ, ਖਜ਼ਾਨਾ, ਜਿੱਥੋਂ ਤੁਹਾਡੀ ਜਿਹੜਾ ਸਥਾਨਿਕ ਜਿੱਥੇ ਤੁਸੀਂ ਰਹਿੰਦੇ ਹੋ, ਉਹ ਇੱਕ ਡਿਜੀਟਲ ਨੰਬਰ ਜਾਰੀ ਕਰ ਰਿਹਾ ਹੈ
1: ਜੀ।
0: ਉਹਦੇ ਵਿੱਚ ਪੈਨਸ਼ਨਰ ਜਾਂਦਾ, ਉਹ ਉੱਥੇ 2-4 ਮਿੰਟ ਦਾ ਕੰਮ ਹੈ, ਇੱਕ ਕੋਈ ਨੰਬਰ ਜਾਰੀ ਕਰਦਾ। ਮੈਂ ਚਲੋ ਪ੍ਰੋਮਿਸ ਇਹ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦੀ ਪੁਖਤਾ ਜਾਣਕਾਰੀ ਦੇਵਾਂਗਾ ਕਿ ਉਹ ਕਿਉਂ ਹੈ, ਕਿਵੇਂ ਹੈ, ਪਰੰਤੂ ਪੈਨਸ਼ਨ ਰੁਕਣ ਵਾਲੀ ਗੱਲ ਅਜੇ ਤੱਕ ਕੋਈ ਨਹੀਂ ਹੈ, ਉਹ ਨਾ ਤੁਸੀਂ ਘਬਰਾਓ। ਦੂਜਾ ਜਿਹੜਾ ਡਿਜੀਟਲ ਤੋਂ ਭਾਵ ਹੈ ਕਿ ਜਿਵੇਂ ਅੱਗੇ ਚਲੋ ਤੁਸੀਂ ਤੇ ਦੂਰ ਬੈਠੇ ਹੋ, ਤੁਸੀਂ ਤੇ ਬਕਾਇਦਾ ਕੈਂਪ ਵੀ ਲੱਗਦੇ ਆ ਬੈਂਕ ਵਿੱਚ ਜਾ ਕੇ ਦਸਤਖਤ ਕਰਕੇ ਜਾਂ ਕੌਂਸਲਰ ਦੇ ਕਾਊਂਟਰ ਸਾਈਨਾਂ ਦੇ ਨਾਲ ਭੇਜਦੇ ਹੋ ਆਪਣਾ ਲਾਈਫ ਸਰਟੀਫਿਕੇਟ। ਇੱਥੇ ਅਸੀਂ ਲੋਕ ਕੀ ਕਰਦੇ ਹਾਂ, ਬੈਂਕ ਵਿੱਚ ਜਾਂਦੇ ਹਾਂ, ਉੱਥੇ ਦਸਤਖਤ ਕਰਦੇ ਹਾਂ ਕਿ ਪੇਪਰ ਤੇ ਤਾਂ ਸਾਡੀ ਲਾਈਫ ਹੋ ਗਈ, ਸਾਡਾ ਲਾਈਫ ਸਰਟੀਫਿਕੇਟ ਹੋ ਗਿਆ। ਹੁਣ ਉਹਦੇ ਵਿੱਚ ਸਰਕਾਰ ਨੇ ਡਿਜੀਟਲ ਕਰ ਦਿੱਤਾ ਹੈ, ਜੀਵਨ ਪ੍ਰਮਾਣ ਐਪ ਦੇ ਵਿੱਚ ਤੁਸੀਂ ਆਪਣਾ ਬਕਾਇਦਾ ਜਿਹੜਾ ਫਿੰਗਰ ਪ੍ਰਿੰਟ ਜਾਂ ਅੱਖਾਂ ਦੇ ਇਸ਼ਾਰੇ ਨਾਲ, ਜਿਹਨੂੰ ਆਪਾਂ ਕਹਿੰਦੇ ਕਿ ਅੱਖਾਂ ਦੇ ਨਾਲ ਟੈਸਟਿੰਗ, ਉਹਦੇ ਨਾਲ ਤੁਸੀਂ ਉਸ ਐਪ ਵਿੱਚ ਆਪਣੇ ਆਪ ਨੂੰ ਲਾਈਫ ਪ੍ਰਮਾਣ ਦਾ ਸਰਟੀਫਿਕੇਟ ਦਿੰਦੇ ਹੋ, ਉਹ ਆਟੋਮੈਟਿਕ ਬੈਂਕ ਪਹੁੰਚ ਜਾਂਦਾ। ਉਹਦੇ ਫੀਡ ਕਰਨਾ ਹੁੰਦਾ ਹੈ ਫਲਾਨੀ ਬੈਂਕ ਹੈ, ਫਲਾਨਾ ਮੇਰਾ ਅਕਾਊਂਟ ਹੈ, ਉਹ ਆਟੋਮੈਟਿਕ ਪਹੁੰਚ। ਉਹ ਢੰਗ ਭਾਰਤ ਵਿੱਚ ਚੱਲ ਚੁੱਕਾ ਆ, ਬਹੁਤਾਤ ਹੁਣ ਉਹਦੀ ਹੈ, ਬੈਂਕਾਂ ਵੀ ਤੁਹਾਡੇ ਹੁਣ ਦਸਤਖਤ ਨਹੀਂ ਕਰਾਉਂਦੀਆਂ। ਤੁਸੀਂ ਬੈਂਕ ਜਾਓ ਤੇ ਉੱਥੇ ਵੀ ਇਸੇ ਢੰਗ ਦੇ ਨਾਲ ਤੁਹਾਨੂੰ ਸਾਹਮਣੇ ਖੜੇ ਕਰਕੇ ਤੁਹਾਨੂੰ ਸਕੈਨ ਕੀਤਾ ਜਾਂਦਾ, ਤੁਹਾਡੀਆਂ ਅੱਖਾਂ ਨੂੰ ਜਾਂ ਤੁਹਾਡੇ ਫਿੰਗਰ ਨੂੰ। ਸੋ ਉਹ ਇੱਕ ਡਿਜੀਟਲ ਹੈਗਾ, ਉਹ ਲਾਗੂ ਹੋ ਚੁੱਕਾ ਹੈ, ਉਹ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜੋ ਭੇਜ ਰਹੇ ਹੋ ਤੁਹਾਡਾ ਉਹ ਬਿਲਕੁਲ ਨਹੀਂ ਕੱਟਿਆ ਜਾਵੇਗਾ, ਕਿਉਂਕਿ ਜੀਵਨ ਪ੍ਰਮਾਣ ਐਪ ਤੁਹਾਡੇ ਅਪਲਾਈ ਨਹੀਂ ਹੋਵੇਗੀ, ਉਹ ਭਾਰਤ ਦੀ ਹੈ, ਭਾਰਤ ਵਿੱਚ ਚੱਲਣੀ ਹੈ, ਤੁਸੀਂ ਨਹੀਂ ਚਲਾ ਸਕਦੇ। ਜਿਹੜਾ ਉਹ ਡਿਜੀਟਲ ਇੱਕ ਕੋਡ, ਇੱਕ ਸ਼ਬਦ ਹੈ, ਉਹ ਮੈਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਸਾਂਝਾ ਕਰਾਂਗਾ, ਜਿਹਦੇ ਬਾਰੇ ਮੈਨੂੰ ਵੀ ਥੋੜ੍ਹੀ ਜਿਹੀ ਬੀਤੇ ਸਮੇਂ 'ਚ ਜਾਣਕਾਰੀ ਮਿਲੀ ਸੀ ਕਿ ਇਹੋ ਜਿਹਾ ਕੁਛ ਖਜ਼ਾਨਾ ਦਫ਼ਤਰ ਤੋਂ ਜ਼ਰੂਰ ਜਾਰੀ ਕੀਤਾ ਜਾ ਰਿਹਾ ਸੀ।
1: ਜੀ ਸ਼ੁਕਰੀਆ ਰਮੇਸ਼ ਜੀ। ਅਤੇ ਜੀ ਟੈਕਸਲ ਅਕਾਊਂਟਿੰਗ ਤੋਂ ਤੁਸੀਂ ਇਹ ਨੰਬਰ ਨੋਟ ਕਰੋ ਜੀ 6474610361 6474461 ਨੰਬਰ ਹੈ। ਕਾਰਪੋਰੇਟ ਟੈਕਸੇਸ਼ਨ ਬੁੱਕ ਕੀਪਿੰਗ ਲਈ ਜੀ ਭਰੋਸੇਮੰਦ ਨਾ ਅਤੇ 50% ਡਿਸਕਾਊਂਟ ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਨੂੰ ਬਿਲਕੁਲ ਮਿਲਣਾ। 6474610361 ਟੈਕਸਲ ਅਕਾਊਂਟਿੰਗ ਦਾ ਨੰਬਰ ਜੀ ਨੋਟ ਰੱਖੋ। ਤੇ ਜੀ ਨਾਲ ਹੀ ਸਾਡੇ ਨੈਕਸਟ ਕਾਲਰ ਇਸ ਵੇਲੇ ਨੇ ਅਮਰਜੀਤ ਜੀ। ਜੀ ਵੈਲਕਮ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਸਰ,
8: ਹਾਂਜੀ, ਇੱਕ ਖਬਰ ਦੋ ਚੈਨਲ ਦੀ ਖਬਰ ਸੁਣੀ ਸੀ ਵੀ UIA ਨੇ ਵੀ ਗੁਪਤ ਤੌਰ ਤੇ ਉੱਪਰ ਉੱਤੇ ਹਮਲਾ ਕੀਤਾ ਆ ਰਾਮ ਤੇ। ਜੇ ਇਹ ਗੱਲ ਸੱਚੀ ਆ ਫਿਰ ਤੋਂ ਆਪਣੇ ਰਾਜੇ ਚੋਂ ਕਾਮਯਾਬ ਹੋਈ ਜਾਣਾ ਅਮਰੀਕਾ ਨੇ, ਕਿਉਂ ਸ਼ਤਰੰਜ ਦੀ ਗੇਮ ਖੇਡਣੀ ਆਉਂਦੀ ਖੇਡਦਾ ਹੀ ਆਲਵੇਜ ਇਹਨਾਂ ਨੂੰ ਮੁਸਲਮਾਨਾਂ ਨੂੰ ਆਪੋ ਚ ਲੜਾ ਕੇ ਤੇ ਆਪੋ ਜੀ ਇਹਨਾਂ ਨੂੰ ਆਪਣਾ ਉਲੂ ਸਿੱਧਾ ਕਰ ਲਓ। ਦੱਸਿਆ ਇਹਦੇ ਬਾਰੇ
1: ਜੀ ਜੀ ਰਮੇਸ਼ ਜੀ, ਇਸ ਬਾਰੇ ਜੀ ਕੋਈ ਅਪਡੇਟ
0: ਨਹੀਂ ਮੇਰੇ ਕੋਲ, ਜਿੰਨੇ ਕੁ ਮੇਰੇ ਸਾਧਨ ਹੈ ਜਾਂ ਜਿੰਨਾ ਕੁ ਮੈਂ ਪੜ੍ਹ ਸਕਦਾ, ਕਿਉਂਕਿ ਮੈਨੂੰ ਇੱਦਾਂ ਦੀ ਕੋਈ ਰਿਪੋਰਟ ਮੇਰੇ ਕੋਲ ਨਹੀਂ ਹੈਗੀ ਜਿਹਦੇ ਲਿਹਾਜ਼ ਨਾਲ ਮੈਂ ਕੋਈ ਇੱਦਾਂ ਦੀ ਪੁਸ਼ਟੀ ਕਰ ਸਕਾਂ। ਜੇ ਕਿਸੇ ਸਰੋਤੇ ਤੋਂ ਹੋਵੇ ਤੇ ਉਹ ਜ਼ਰੂਰ ਕਰੇ। ਫਿਲਹਾਲ ਤੇ ਸ਼ਾਂਤੀ ਹੈ, ਟਰੰਪ ਸਾਹਿਬ ਨੇ ਚੀਨ ਵਾਲੇ ਪਾਸੇ ਨੂੰ ਆਪਣਾ ਗੱਡਾ ਮੋੜ ਲਿਆ, ਆਪਣਾ ਜਹਾਜ਼ ਮੋੜ ਲਿਆ, ਤੇ ਦੂਜੇ ਪਾਸੇ ਇਰਾਨ ਪ੍ਰਤੀ ਤੇ ਚਲੋ ਉਹ ਸ਼ਬਦ ਤਾਜ਼ਾ ਤਰੀਨ ਵੀ ਉਹਨਾਂ ਨੇ ਕੁਛ ਘੰਟੇ ਪਹਿਲਾਂ ਇਹੀ ਬੋਲੇ ਆ ਕਿ ਹਰ ਹਾਲਤ ਵਿੱਚ ਜਿੱਤਾਂਗੇ ਜੰਗ ਇਰਾਨ ਦੇ ਖਿਲਾਫ, ਉਹ ਸ਼ਬਦ ਉਹਨਾਂ ਦੇ ਲਗਭਗ ਹਮੇਸ਼ਾ ਹੀ ਇਹੋ ਰਹੇ ਆ। ਮੈਂ ਤਾਂਹੀਓ ਵਾਰ ਵਾਰ ਕਹਿ ਰਿਹਾ ਕਿ ਚੀਨ ਦਾ ਦੌਰਾ ਬੜਾ ਇਸ ਲਿਹਾਜ਼ ਵਿੱਚ ਇਸ ਵੇਲੇ ਨਾ ਮਹੱਤਵਪੂਰਨ ਹੈ। ਸੋ ਕੱਲ ਕਰਦੇ ਆ ਚਾਚੇ ਜੀ, ਚੀਨ ਕੀ ਕਹਿ ਕੇ ਆਉਂਦੇ ਆ ਤੇ ਚੀਨ ਇਹਨਾਂ ਨੂੰ ਕੀ ਕਹਿ ਕੇ ਭੇਜਦਾ ਹੈ
1: ਜੀ। ਜੀ ਰਮੇਸ਼ ਜੀ, ਤੇ ਅਗਲੀ ਕਾਲ ਹੈ ਜੀ। ਗਗਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
9: ਹਾਂਜੀ ਰਪਿੰਦਰ ਜੀ ਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਕੱਲ ਮੈਂ ਸਵਾਲ ਪੁੱਛਿਆ ਸੀ ਖਾਲੜਾ ਜੀ ਦੀ ਮੂਵੀ ਬਾਰੇ, ਉਹ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮਾਫੀ ਚਾਹੁੰਦਾ, ਮੇਰੇ ਉਹ ਗੱਲ ਬਾਹਲੀ ਜਿੱਦਾਂ ਕਹਿ ਲਓ ਵੀ ਹਜ਼ਮ ਜੀ ਨਹੀਂ ਹੋਈ, ਕਿਉਂਕਿ ਸੁਮੇਧ ਸੈਣੀ ਵਾਲੀ ਗੱਲ ਹੈ ਜਿਹੜੀ ਉਹ ਅੱਜ ਕੱਲ੍ਹ ਦੀਆਂ ਗੱਲਾਂ ਨੇ, ਉੱਥੇ ਸਾਰੀਆਂ ਸਰਕਾਰਾਂ ਵਿੱਚ ਇਨਵੋਲਵ ਹੋ ਸਕਦੀਆਂ ਨੇ ਜਾਂ ਹੈਗੀਆਂ ਨੇ, ਪਰ ਉਦੋਂ ਮੇਰੇ ਗੱਲ ਉਹੀ ਸਵਾਲ ਨਹੀਂ ਸਮਝ ਚ ਆਉਂਦਾ ਕਿ ਉਦੋਂ ਭਾਜਪਾ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਨਾ ਸੈਂਟਰ ਚ ਨਾ ਪੰਜਾਬ ਚ। ਚਲੋ ਕੋਈ ਗੱਲ ਨਹੀਂ, ਕਈ ਵਾਰੀ ਨਹੀਂ ਸਮਝ ਆਉਂਦੀ ਗੱਲ। ਮੈਂ ਅੱਜ ਦਾ ਸਵਾਲ ਰਮੇਸ਼ ਜੀ ਪੁੱਛਦਾ, ਥੋੜਾ ਜਿਹਾ ਇਹਦੇ ਨਾਲ ਦਾ ਮਿਲਦਾ ਜੁਲਦਾ ਜਿਹਾ ਸਵਾਲ ਹੈ। ਰਮੇਸ਼ ਜੀ, 2015 ਦੇ ਵਿੱਚ ਸ਼ਾਇਦ ਕੀ ਨਾਮ ਹੈ ਬਰਗਾੜੀ ਬਹਿਬਲ ਕੰਡਾ ਗੋਲੀ ਕਾਂਡ ਹੋਇਆ ਸੀ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜਾ ਰੋਸ ਚ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ। ਅਕਾਲੀਆਂ ਦੀ ਸਰਕਾਰ ਸੀ, ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਸ਼ਾਇਦ ਉਦੋਂ, ਤੇ ਉਹ ਸਾਰੇ ਪੰਜਾਬ ਨੂੰ ਕਹਿ ਲਓ ਵੀ ਉਹ ਤਾਂ ਪਤਾ ਹੀ ਹੈ ਵੀ ਉਹਦੀ ਆਗਿਆ ਤੋਂ ਬਿਨਾਂ ਨਹੀਂ ਹੋ ਸਕਦਾ ਕੁਛ। ਉਦੋਂ ਸਰਕਾਰ ਸੀ, ਉਦੋਂ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਸੀ, ਅਣਪਛਾਤੇ ਪੁਲਿਸ ਵਾਲੇ, ਉਹ ਸਾਰੀਆਂ ਗੱਲਾਂ ਹਨਾ। ਤੇ ਉਸ ਤੋਂ ਬਾਅਦ ਫਿਰ ਕਾਂਗਰਸ ਆਈ, ਕਾਂਗਰਸ ਦੇ ਵੀ ਦੋ ਮੁੱਖ ਮੰਤਰੀ ਚੇਂਜ ਹੋ ਗਏ ਤੇ ਉਹਨਾਂ ਤੋਂ ਕੋਈ ਇਨਸਾਫ਼ ਨਹੀਂ ਮਿਲਿਆ। ਜਿੱਦਾਂ ਤੁਸੀਂ ਗੱਲਾਂ ਕਰਦੇ ਹੁੰਦੇ ਹੋ ਵੀ ਸਿੱਟ ਬਹੁਤ ਬਣੀਆਂ, ਮੈਨੂੰ ਲੱਗਦਾ ਵੀ ਸ਼ਾਇਦ 5-7 ਹੀ ਬਣ ਗਈਆਂ ਹੋਣਗੀਆਂ ਸ਼ਾਇਦ। ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਸਰਕਾਰ ਆਈ, ਔਰ ਇਹਨਾਂ ਦਾ ਸਮਝ ਨਹੀਂ ਆਇਆ। ਕਾਂਗਰਸੀਆਂ ਨੂੰ ਤਾਂ ਚਲੋ ਅਸੀਂ ਇਹ ਕਹਿੰਦੇ ਹੁੰਦੇ ਸੀ ਜਾਂ ਪਿੰਡਾਂ 'ਚ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਇਹ ਰਲੇ ਮਿਲੇ ਆ ਯਾਰ, ਇਹ ਇਕੱਠੇ ਹੀ ਆ, ਫੋਟੋਆਂ ਵੀ ਇਹਨਾਂ ਦੀਆਂ ਆਉਂਦੀਆਂ ਸੀ, ਵਿਆਹ ਵੀ ਵਿਆਹ ਤੇ ਕਿਤੇ ਗਏ ਆ ਜਾਂ ਇਹਨਾਂ ਦੀਆਂ ਕੋਈ ਮਾੜੀਆਂ ਮੋਟੀਆਂ ਇੱਧਰ ਉੱਧਰੋਂ ਰਿਸ਼ਤੇਦਾਰੀਆਂ ਵੀ ਨਿਕਲਦੀਆਂ ਸੀ, ਤੇ ਉਹਨਾਂ ਦਾ ਸਮਝ ਆਉਂਦਾ ਸੀ। ਪਰ ਇਹ ਤਾਂ ਜ਼ਿਆਦਾਤਰ ਇਹਨਾਂ 'ਚੋਂ ਨਵੇਂ ਸੀਗੇ ਜਾਂ ਆਮ ਸੀਗੇ, ਔਰ ਖਾਸ ਕਰ ਇਹਨਾਂ ਦਾ ਜਿਹੜਾ ਮੁੱਦਾ ਸੀ, ਇੱਕ ਵੱਡਾ ਮੁੱਦਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੀ ਉਹ ਗੋਲੀਕਾਂਡ ਹੈ ਉਹਦੀ ਅਸੀਂ ਜਾਂਚ ਕਰਵਾ ਕੇ ਤੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਤੇ ਉਸ ਤੋਂ ਬਾਅਦ ਜਿਹੜਾ ਕੁੰਵਰ ਵਿਜੇ ਪ੍ਰਤਾਪ ਸੀ, ਉਹ ਇੱਕ ਸ਼ਾਇਦ SID ਦਾ ਹੈੱਡ ਸੀ ਉਹ, ਤੇ ਉਹਨੇ ਵੀ ਇਸ ਮੁੱਦੇ ਤੇ ਚੋਣ ਲੜ ਕੇ ਜਿੱਤੀ ਤੇ ਉਹਨੂੰ ਇਹਨਾਂ ਨੇ ਸਾਈਡ ਕਰਤਾ। ਮੈਂ ਚਲੋ ਪੋਲੀਟੀਕਲ ਉਸ 'ਚ ਨਹੀਂ ਜਾਣਾ ਵੀ ਇਹਨਾਂ ਨੇ ਸਾਈਡ ਕਰਤਾ ਕਿਉਂ ਕਰਿਆ ਜੀ, ਗਲਤ ਹੈ ਇਹ ਉਹ, ਪਰ ਮੈਨੂੰ ਇਹੀ ਚੀਜ਼ ਨਹੀਂ ਸਮਝ ਆਉਂਦੀ ਵੀ ਕਰ ਸਕਦੇ ਸੀ, ਮਤਲਬ ਇਹਨਾਂ ਨੂੰ ਤਾਂ ਫਾਇਦਾ ਹੋਣਾ ਸੀ ਇਸ ਚੀਜ਼ ਦਾ ਪੋਲੀਟੀਕਲ ਤੌਰ ਤੇ, ਕਿ ਅਕਾਲੀਆਂ ਤੇ ਵੀ ਕਾਰਵਾਈ ਹੋ ਜਾਣੀ ਸੀ ਔਰ ਲੋਕਾਂ ਦੀਆਂ ਵੋਟਾਂ ਵੀ ਮਿਲ ਜਾਣੀਆਂ ਸੀ, ਪਰ ਫਿਰ ਵੀ ਉਹ ਪਤਾ ਨਹੀਂ ਸਮਝ ਨਹੀਂ ਆਉਂਦੀ ਇਹ ਕੁਛ ਸਵਾਲ ਇਹੋ ਜਿਹੇ ਨੇ। ਰਮੇਸ਼ ਜੀ, ਜੇ ਕੁਛ ਇਹਦੇ ਬਾਰੇ ਸਮਝਾ ਸਕਦੇ ਹੋ ਦੱਸਿਓ ਜੀ, ਕੁਛ ਉਹਦੀ ਅਪਡੇਟ ਹੈ, ਕੋਈ ਸਿੱਟ ਬਣੀ ਹੋਈ ਹੈ ਇਸ ਸਮੇਂ, ਕੋਈ ਕਾਰਵਾਈ ਚੱਲ ਰਹੀ ਹੈ ਜਾਂ ਉਹ ਬਸ ਕੋਈ ਠੰਡੇ ਪਾਸੇ ਜੀ ਪੈ ਗਈ ਗੱਲ। ਧੰਨਵਾਦ ਰਵਿੰਦਰ ਜੀ ਸਮਾਂ ਦੇਣ ਦਾ ਜੀ।
1: ਜੀ ਸ਼ੁਕਰੀਆ ਜੀ ਰਮੇਸ਼ ਜੀ।
0: ਜਿਹੜਾ ਨਾ ਬੀਤੇ ਕੱਲ ਬੜਾ ਨੁਕਤਾ, ਚਲੋ ਦੁਬਾਰਾ ਤਾਂ ਨਹੀਂ ਛੇੜਨਾ, ਉਹਦੇ ਵਿੱਚ ਇੱਕ ਮੈਂ ਸ਼ਬਦ ਨਵਾਂ ਜੋੜ ਦਿੰਦਾ, ਸ਼ਾਇਦ ਉਹਦੇ ਨਾਲ ਕਿਤੇ ਸੌਖ ਹੋ ਜਾਏ ਗੱਲ ਸਮਝਣ ਨੂੰ। ਇੱਕ ਸਰਕਾਰਾਂ ਹੁੰਦੀਆਂ, ਇੱਕ ਸਟੇਟ ਹੁੰਦੀ ਹੈ। ਸਰਕਾਰਾਂ ਦਾ ਨਾਮ ਭਾਜਪਾ ਵੀ ਹੋ ਸਕਦਾ, ਆਮ ਆਦਮੀ ਪਾਰਟੀ ਵੀ ਹੋ ਸਕਦਾ, ਕਾਂਗਰਸ ਵੀ ਹੋ ਸਕਦਾ, ਸਟੇਟ ਦਾ ਨਾਂ ਨਹੀਂ ਹੁੰਦਾ। ਤੇ ਮੈਂ ਬੀਤੇ ਕੱਲ ਇਹੀ ਕਹਿਣ ਦਾ ਯਤਨ ਕੀਤਾ ਕਿ ਅਸੀਂ ਮਤ ਇਹ ਭੁੱਲੀਏ ਕਿ ਸਰਕਾਰਾਂ ਹੀ ਸਾਰਾ ਕੁਛ ਕਰਾਉਂਦੀਆਂ, ਸਰਕਾਰਾਂ ਦੇ ਉੱਪਰ ਵੀ ਇੱਕ ਸਟੇਟ ਸ਼ਬਦ ਹੁੰਦਾ ਹੈ। ਉਹ ਜਿਹੜਾ ਸਟੇਟ ਸ਼ਬਦ ਹੈ ਉਹ ਆਪਣੀਆਂ ਉਂਗਲਾਂ ਤੇ ਸਾਰੇ ਕਾਸੇ ਨੂੰ ਨਚਾਉਂਦਾ ਹੈ। ਉਸ ਵੇਲੇ ਭਾਜਪਾ ਭਾਜਪਾ ਦੇ ਰੂਪ ਵਿੱਚ ਨਹੀਂ ਸੀ, ਪਰੰਤੂ ਭਾਜਪਾ ਦੀ ਆਈਡੀਓਲੋਜੀ ਤੇ ਭਾਰਤ ਵਿੱਚ ਸੀ ਨਾ, ਉਹ ਸਟੇਟ ਉਸ ਆਈਡੀਓਲੋਜੀ ਨੂੰ ਕਿੱਥੇ ਤੱਕ ਵਰਤਦੀ ਹੈ, ਕਿੱਥੇ ਤੱਕ ਉਹਨੂੰ ਫਾਇਦੇਮੰਦ ਹੈ, ਉਸ ਆਈਡੀਓਲੋਜੀ ਨੂੰ ਉਸਨੇ ਕਿੱਥੇ ਰੱਖਣਾ। ਇਸ ਕਰਕੇ ਉਹ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹਨੂੰ ਆਪਾਂ ਭਾਜਪਾ ਪੂਜਾ ਭੁੱਲ ਜਾਈਏ, ਉਹ ਭਾਜਪਾ ਤੋਂ ਵੀ ਉੱਪਰਲੀਆਂ ਗੱਲਾਂ ਨੇ ਕਿ ਕਿਹੜੀ ਚੀਜ਼ ਅਸੀਂ ਲੋਕਾਂ ਚ ਭੇਜਣੀ ਹੈ, ਕਿਹੜੀ ਨਹੀਂ ਭੇਜਣੀ, ਕਿਹਦੇ ਨਾਲ ਸਟੇਟ ਨੂੰ ਨੁਕਸਾਨ ਹੁੰਦਾ ਹੈ। ਉੱਥੇ ਉਹ ਸਟੇਟ ਇਕੱਠੀ ਹੈ, ਉੱਥੇ ਚਾਹੇ ਕਾਂਗਰਸ ਅੱਗੇ, ਚਾਹੇ ਭਾਜਪਾ, ਚਾਹੇ ਆਮ ਆਦਮੀ ਪਾਰਟੀ, ਉਹ ਸਟੇਟ ਲਈ ਤਿੰਨੇ ਧਿਰਾਂ ਉੱਥੇ ਫਿਰ ਸਕੇ ਧੀਆਂ ਪੁੱਤਾਂ ਵਰਗੀਆਂ ਹੀ ਨੇ, ਜਿੱਥੇ ਉਹਨਾਂ ਨੂੰ ਆਪਣੇ ਹਿੱਤ ਲੱਗਦੇ ਨੇ, ਤੇ ਜਿੱਥੇ ਉਹਨਾਂ ਨੂੰ ਲੱਗਦਾ ਨਹੀਂ ਫਿਰ ਉੱਥੇ ਵਿਰੋਧੀ ਹੈ। ਜਿਹੜੀ ਹੁਣ ਤਾਜ਼ਾ ਤਰੀਨ ਬੜੀ ਮਹੱਤਵਪੂਰਨ ਨੁਕਤਾ ਆ, ਬਿਲਕੁਲ ਠੀਕ ਹੈ ਗੱਲ ਕਿ ਪਿਛਲਿਆਂ ਨੂੰ ਅਸੀਂ ਮੰਨ ਲਿਆ ਕਿ ਕੋਈ ਸਿਆਸੀ ਤੌਰ ਤੇ ਹੋ ਸਕਦਾ ਹੈ, ਕੁਛ ਲੈਣਾ ਹੋਵੇ, ਕੁਛ ਦੇਣਾ ਹੋਵੇ, ਕੋਈ ਸਿਆਸੀ ਜਰਾਨੇ ਹੋਣ। ਇਸ ਸਰਕਾਰ ਨੇ ਕਿਉਂ ਨੀ ਗੋਲੀ ਕਾਂਡ ਤੇ ਕੁਛ ਕੀਤਾ? ਸਰੋਤਿਓ ਦਾ ਜਵਾਬ ਜਿਹੜਾ ਮੈਂ ਨਾ, ਤੁਸੀਂ ਬੜੇ ਲੰਬੇ ਸਮੇਂ ਤੋਂ, ਮੈਂ ਵੀ ਇਸ ਲੰਬੇ ਸਮੇਂ ਤੋਂ, ਤੁਸੀਂ ਵੀ, ਜੇ ਕੋਈ ਸਰੋਤਾ ਇਸ ਗੱਲ ਨੂੰ ਯਾਦ ਹੋਵੇ, ਮੈਂ ਬਹੁਤ ਵਾਰ ਕਿਹਾ ਕਿ ਤੋਂ ਨਿਕਲਣਾ ਹੀ ਨਹੀਂ ਕੁਛ ਵੀ। ਉਹਦਾ ਕਾਰਨ ਇਹ ਨਹੀਂ ਹੈ ਕਿ ਮੈਂ ਕੱਢਣਾ ਨਹੀਂ ਚਾਹੁੰਦਾ ਜਾਂ ਮੈਨੂੰ ਦਰਦ ਨਹੀਂ ਹੈ। ਕਾਨੂੰਨੀ ਤੌਰ ਤੇ ਜਦੋਂ ਅਸੀਂ ਕਿਸੇ ਨੂੰ ਸਜ਼ਾ ਦਿਵਾਉਣੀ ਹੈ ਜਾਂ ਕਿਸੇ ਨੂੰ ਕਟਹਿਰੇ 'ਚ ਖੜਾ ਕਰਨਾ, ਤੇ ਉਹ ਮੇਰੇ ਤੁਹਾਡੇ ਸ਼ਬਦਾਂ ਨਾਲ ਨਹੀਂ ਹੋਣਾ, ਅਖਬਾਰਾਂ ਦੀਆਂ ਖਬਰਾਂ ਦੇ ਨਾਲ ਨਹੀਂ ਹੋਣਾ। ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ, ਇਸ ਕਰਕੇ ਉਹ ਦੋਸ਼ੀ ਨਹੀਂ ਹੋ ਜਾਂਦਾ। ਸੁਮੇਧ ਸੈਣੀ DGP ਸੀ, ਇਸ ਕਰਕੇ ਨਹੀਂ ਦੋਸ਼ੀ ਹੋ ਜਾਂਦਾ। ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਮੌਕੇ ਦੇ SSP ਨੂੰ ਉਸ ਵੇਲੇ ਫੋਨ ਕਰਦੇ ਨੇ, ਇਸ ਕਰਕੇ ਉਹ ਦੋਸ਼ੀ ਨਹੀਂ ਹੋ ਜਾਂਦੇ। ਕਾਨੂੰਨ ਦੀਆਂ ਵੀ ਆਪਣੀਆਂ ਇੱਕ ਪਾਵਰਾਂ ਨੇ, ਸ਼ਕਤੀਆਂ ਨੇ, ਕਾਨੂੰਨ ਚਾਹੇ ਤੇ ਗੋਲੀ ਚਲਾ ਸਕਦਾ। ਹਾਲਾਂਕਿ ਮੈਂ ਉਸ ਗੱਲ ਨੂੰ ਕੰਡੈਮ ਕਰਦਾ ਜੋ ਉੱਥੇ ਹੋਇਆ, ਮੈਂ ਫਿਰ ਦੱਸਦਾ ਗਲਤ ਹੋਇਆ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰੰਤੂ ਮੈਂ ਵਾਰ ਵਾਰ ਕਹਿੰਦਾ ਸੀ ਕਿ ਉਹ ਜੇ ਸਜ਼ਾ, ਜਿਹੜੀ ਸਜ਼ਾ ਵਾਲੀ ਗੱਲ ਹੈ ਨਾ, ਨਾ ਸਜ਼ਾ ਉਦੋਂ ਮਿਲਦੀ ਸੀ ਜਦੋਂ ਕਾਂਗਰਸੀ ਸੀ, ਨਾ ਅੱਜ ਤੇ, ਚਲੋ ਮਿਲੀ ਨੀ ਨਾ। ਉਹਦਾ ਕਾਰਨ ਸੀ ਕਿ ਕਾਨੂੰਨੀ ਤੌਰ ਤੇ ਉਹਦੇ ਵਿੱਚ ਜਿਹੜੇ ਮੌਕੇ ਤੇ ਕੁਛ ਲੋਕ ਹੈ ਜਿਹਨਾਂ ਨੇ ਗੋਲੀ ਚਲਾਈ, ਜਿਹੜੇ ਕਹਿੰਦੇ ਸੀ SDM ਦੇ ਕਹਿਣ ਤੇ ਚਲਾਈ, ਸਾਡੇ ਤੇ ਹਮਲਾ ਹੋਇਆ, ਇੱਕ ਬਕੂਆ ਬਣਾ ਲਿਆ, ਚਾਹੇ ਨਹੀਂ ਹੋਇਆ ਸੀ ਇਹਨਾਂ ਤੇ, SDM ਦੇ ਆਰਡਰ ਵੀ ਹੋ ਸਕਦਾ ਬਾਅਦ ਵਿੱਚ ਸਾਈਨ ਕਰਾਏ, ਉਹ ਵੀ ਚਰਚੇ ਹੋਏ, ਉਹ ਪੁਲਿਸ ਦੀਆਂ ਪਾਵਰਾਂ ਉਹਦੇ ਵਿੱਚ ਜਿੰਨੀ ਕੁ ਉਹਨਾਂ ਨੇ ਗਲਤੀ ਕੀਤੀ, ਜੇ ਤੁਹਾਨੂੰ ਯਾਦ ਹੋਵੇ ਜੇਲ੍ਹਾਂ ਵੀ ਜਾਏ ਨੇ SSP ਸ਼ਰਮੇ ਵਰਗੇ, ਕਈ ਹੋਰ ਫੜੇ ਗਏ, ਜਮਾਨਤਾਂ ਤੇ ਆਏ, ਨੌਕਰੀਆਂ ਭੁੱਖ, ਹੁਣ ਤੋਂ ਉਮਰ ਵੀ ਕਈਆਂ ਦੀ 5-5-7 ਸਾਲ, ਰਿਟਾਇਰਮੈਂਟ ਹੋਏ ਨੂੰ ਵੀ ਹੋ ਗਏ 5-5 ਸਾਲ। ਸੋ ਇਸ ਕਰਕੇ ਉਹ ਕਾਨੂੰਨੀ ਤੌਰ ਤੇ ਉਹਦੇ ਵਿੱਚ ਇੱਕ ਹੱਦ ਤੱਕ ਹੀ ਕਾਰਵਾਈ ਹੋਣੀ ਸੀ। ਸਾਨੂੰ ਤੁਹਾਨੂੰ ਇਹ ਸਿਆਸੀ ਲੀਡਰਾਂ ਨੇ ਉਸ ਵੇਲੇ ਜਚਾਇਆ ਕਿ ਪਤਾ ਨੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਉਸ ਵੇਲੇ ਫਾਂਸੀ ਹੋ ਜਾਣੀ, ਪਤਾ ਨੀ ਉਮਰ ਕੈਦ ਹੋਣੀ। ਮੈਂ ਉਦੋਂ ਵੀ ਕਹਿੰਦਾ ਸੀ ਕਿ ਕੁਛ ਨੀ ਨਿਕਲਣਾ ਪੈਣਾ, ਉਹ ਇੱਕ ਸਿਆਸੀ, ਸਾਡੇ ਮੋਹਰੇ ਏਦਾਂ ਦੀ ਪਿਕਚਰ ਕ੍ਰੀਏਟ ਕਰ ਦਿੱਤੀ ਗਈ ਕਿ ਇਹ ਦੋਸ਼ੀ ਹੈ, ਗੋਲੀ ਸੁਖਵੀਰ ਸਿੰਘ ਬਾਦਲ ਨੇ ਪਤਾ ਨੀ ਜਿੱਦਾਂ ਬੰਦੂਕ ਫੜ ਕੇ ਚਲਾਈ ਹੁੰਦੀ, ਉਹ ਸਿਆਸੀ ਲਾਹੇ ਸੀ। ਹਾਲਾਂਕਿ ਜ਼ਿੰਮੇਵਾਰ ਉਹੀ ਹੈ, ਮੌਕੇ ਦੀ ਸਰਕਾਰ ਹੀ ਹੈ, ਪਰੰਤੂ ਉਹਦੇ ਉਸ ਗੱਲ ਨੂੰ ਏਡੇ ਵੱਡੇ ਪੱਧਰ ਤੇ ਮੌਕੇ ਦੀ ਸਿਆਸਤ ਨੇ ਵਧਾ ਚੜਾ ਕੇ ਕਾਂਗਰਸੀਆਂ ਨੇ ਪੇਸ਼ ਕੀਤਾ, ਨਿਕਲਿਆ ਪਿਆ ਕੁਛ ਵੀ ਨੀ। ਕੁਛ ਕਾਰਨ ਥੋੜਾ ਬਹੁਤਾ ਜਿੰਨਾ ਕੁ ਨਿਕਲ ਸਕਦਾ ਸੀ, ਉਹ ਇਹਨਾਂ ਦੀਆਂ ਸਿਆਸੀ ਰਿਸ਼ਤੇਦਾਰੀਆਂ ਚ ਜਾਂਦਾ ਰਿਹਾ। ਹੁਣ ਜਿਹੜਾ ਤਾਜ਼ਾ ਤਰੀਨ ਹੈ, ਉਹ ਕਾਨੂੰਨੀ ਤੌਰ ਤੇ ਜਿੰਨਾ ਕੁ ਭਾਈ ਚੱਲ ਸਕਦਾ, ਚਲਾਨ ਹੀ ਹੁੰਦਾ ਨਾ, ਸਰਕਾਰ ਨੇ ਚਲਾਨ ਪੇਸ਼ ਕਰ ਦਿੱਤਾ ਅਦਾਲਤ ਵਿੱਚ, ਫਿਰ ਮਸਲਾ ਇੱਥੇ ਖੜ ਗਿਆ। ਜਿਹੜੇ ਦੋਸ਼ੀ ਸੀ ਉਹ ਕਹਿੰਦੇ ਜੀ ਅਸੀਂ ਫਰੀਦਕੋਟ ਦੀ ਅਦਾਲਤ ਵਿੱਚ ਨਹੀਂ ਕੇਸ ਲੜਨਾ, ਇੱਥੇ ਸਾਨੂੰ ਖਤਰਾ ਹੈ, ਸਾਨੂੰ ਕਿਤੇ ਸਿੰਘ ਆ ਕੇ ਢਾਹ ਨਾ ਲੈਣ, ਸਾਡੇ ਖਾਲਸਾ ਕੋਈ ਸਾਨੂੰ ਆ ਕੇ ਕੋਈ ਢਾਹ ਨਾ ਲਵੇ। ਉਹ ਚੰਡੀਗੜ੍ਹ ਕੇਸ ਤਬਦੀਲ ਹੋ ਗਏ, ਉੱਥੇ ਹੁਣ ਤਰੀਕਾਂ ਪੈਣਗੀਆਂ, ਟ੍ਰਾਇਲ ਚਲੇਗਾ, ਟ੍ਰਾਇਲ ਵਿੱਚੋਂ ਦੇਖਦੇ ਕੀ ਨਿਕਲਦਾ। ਭਾਰਤੀ ਜੋ ਚ ਤੱਥ ਸਬੂਤ ਇਕੱਠੇ ਕਰਨੇ ਸੀ, ਜੋ ਚਲਾਨ ਸੀਗਾ ਉਹ ਬਕਾਇਦਾ ਪੇਸ਼ ਕੀਤਾ ਜਾ ਚੁੱਕਾ, ਚਾਹੇ ਉਹ ਸੁਖਵੀਰ ਬਾਦਲ ਦਾ ਉਹ ਚ ਨਾਮ ਹੈ, ਚਾਹੇ ਸੁਮੇਧ ਸੈਣੀ ਦਾ ਨਾਮ ਆ, ਚਾਹੇ ਕਿਸੇ ਹੋਰ ਦਾ ਨਾਮ ਹੈ, ਉਹ ਕਾਨੂੰਨੀ ਪ੍ਰਕਿਰਿਆ ਇਸ ਵੇਲੇ ਚੱਲ ਰਹੀ ਹੈ। ਤੇ ਭਾਰਤ ਵਿੱਚ ਕਾਨੂੰਨੀ ਪ੍ਰਕਿਰਿਆ ਬਾਰੇ ਤੇ ਇੱਥੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਕਿ ਇੱਥੇ ਤੇ ਜਿਹੜੇ ਰੁੱਖ ਹੈਗੇ ਆ ਉਹ ਜਿਹੜੀ ਸੁੱਕ ਜਾਂਦੇ ਆ, ਜਿਹੜੇ ਰੁੱਖ ਆ ਜਿਹਨਾਂ ਦੀ ਉਮਰਾਂ ਜਿਹੜੀਆਂ ਦਰਜਨਾਂ ਸਾਲ ਹੁੰਦੀਆਂ ਨੇ ਉਹ ਸੁੱਕ ਜਾਂਦੇ ਨੇ, ਤਰੀਕਾਂ ਪੈਂਦੇ ਪੈਂਦੇ। ਤੇ ਇਸ ਕੇਸ ਚੋਂ ਨਿਕਲਣਾ ਕੀ ਹੈ, ਜਦੋਂ ਮੰਨ ਲਓ ਪਹਿਲਾਂ ਹੀ ਇਹ ਸਾਲਾਂ ਬੱਧੀ ਲਟਕਾ ਕੇ ਬਹੁਤ ਸਾਰੇ ਤੱਥ ਸਬੂਤ ਪਹਿਲਾਂ ਹੀ ਨਸ਼ਟ ਹੋ ਗਏ, ਕੁਛ ਕਰ ਦਿੱਤੇ ਗਏ, ਜਾਣ ਕੇ ਕਾਨੂੰਨੀ ਘੁੰਡੀਆਂ ਵਿੱਚ ਕੇਸ ਨੂੰ ਉਲਝਾ ਦਿੱਤਾ ਗਿਆ, CBI ਆਈ, ਖਾਲੀ ਮੁੜ ਗਈ, ਫਿਰ ਆਈ ਆ, ਜੋ ਕੁਛ ਵੱਖ ਵੱਖ ਜਾਂਚ ਕਮਿਸ਼ਨ ਆਪਣੇ ਆਪ ਚ ਹੀ ਸ਼ੱਕੀ ਬਣਾ ਦਿੱਤਾ ਗਿਆ ਕੇਸ ਨੂੰ। ਸੋ ਮਾਫ ਕਰਨਾ, ਮੇਰੇ ਸ਼ਬਦ ਇਹੀ ਹੈ ਕਿ ਉਹ ਕੇਸ ਵਿੱਚ ਵੱਡੇ ਪੱਧਰ ਤੇ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ, ਜਿਹੜੇ ਮੌਕੇ ਤੇ ਗਲਤੀ ਸੀ ਉਹਨਾਂ ਨੂੰ ਨੱਥ ਪਾਈ ਨੀ, ਉਹ ਜਿਹੜਾ ਮਗਰ ਸਿਆਸਤ ਹੋਈ ਉਹ ਸਿਆਸਤ ਕਰਕੇ ਵੀ ਕੇਸ ਕਮਜ਼ੋਰ ਹੋ ਗਿਆ ਤੇ ਨਿਕਲਿਆ ਪਿਆ ਕੁਛ ਨੀ। ਹੁਣ ਤੇ ਟ੍ਰਾਇਲ ਚੱਲ ਰਿਹਾ ਚੰਡੀਗੜ੍ਹ ਦੀ ਅਦਾਲਤ ਵਿੱਚ ਹੈਗਾ ਆ, ਜਿਹੜਾ ਗੋਲੀ ਕਾਂਡ ਹੈ, ਤੇ ਉਹਦੇ ਵਿੱਚੋਂ ਵੇਖਦੇ ਕੀ ਨਿਕਲਦਾ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦਈਏ ਜੀ। ਟਰੱਕ, ਕਾਰ, ਹੋਮ, ਬਿਜ਼ਨਸ ਇੰਸ਼ੋਰੈਂਸ ਲਈ ਚੰਗੇ ਰੇਟਸ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਅੱਛੀਆਂ ਪਾਲਿਸੀਜ਼ ਜੋ ਨੇ ਇਹਨਾਂ ਪਾਸੋਂ ਲਓ। ਫਲੈਕਸੀਬਲ ਟਰੈਕਿੰਗ ਇੰਸ਼ੋਰੈਂਸ ਤੇ ਡਰਾਈਵਰਸ ਵੀ ਪਾਲਿਸੀ ਦੇ ਵਿੱਚ ਐਡ ਕਰ ਸਕਦੇ ਹੋ ਬਿਨਾਂ ਮੁਸ਼ਕਿਲ ਤੋਂ। ਸੋ ਓਨਰ ਆਪਰੇਟਰਸ ਫਲੀਟ ਓਨਰਸ ਜ਼ਰੂਰ ਸੰਪਰਕ ਕਰਨ ਨੰਬਰ 647-929-9509 ਜਾਂ ਫਿਰ ਨੰਬਰ 647-883-1899 6478831899 ਤੇ ਆਪਣੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਰਮੇਸ਼ ਜੀ, ਅੰਤ ਦੇ ਵਿੱਚ ਇੱਕ ਖਬਰ ਹੋਰ ਜਾਂਦੇ ਜਾਂਦੇ ਸਾਂਝੀ ਕਰਦੇ ਜਾਈਏ। ਗੱਲ ਪੰਜਾਬ ਦੀਆਂ ਸ਼ਹਿਰੀ ਚੋਣਾਂ ਦੀ ਕਰੀਏ ਤੇ ਜੀ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ, ਕੀ ਖਾਸ ਰਿਪੋਰਟ ਹੈ ਜੀ?
0: ਨਾਮਜ਼ਦਗੀਆਂ ਵੀ ਸ਼ੁਰੂ ਹੋ ਚੁੱਕੀਆਂ ਤੇ ਸਿਆਸੀ ਤੌਰ ਤੇ ਬਦਲੀਆਂ ਵੀ ਸ਼ੁਰੂ ਹੋ ਚੁੱਕੀਆਂ। ਕਹਿਣ ਤੋਂ ਭਾਵ ਕੀ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਜਾ ਰਿਹਾ ਤੇ ਕੋਈ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਜਾ ਰਿਹਾ
1: ਜੀ,
0: ਉਹ ਵੀ ਦੌਰ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ 8 ਵੱਡੇ ਸ਼ਹਿਰ ਜਿਨ੍ਹਾਂ ਨੂੰ ਅਸੀਂ ਨਗਰ ਨਿਗਮ ਆਖਦੇ, ਜਿਹਦੇ ਵਿੱਚ ਮੋਹਾਲੀ ਹੈ, ਬਠਿੰਡਾ ਆ, ਅਬੋਹਰ ਹੈ, ਬਰਨਾਲਾ ਆ, ਕਪੂਰਥਲਾ, ਮੋਗਾ, ਬਟਾਲਾ ਤੇ ਪਠਾਨਕੋਟ ਹੈ
1: ਜੀ।
0: ਇਹ ਤੋਂ ਇਲਾਵਾ 76 ਵੱਡੇ ਸ਼ਹਿਰ ਜਿਹਨੂੰ ਅਸੀਂ ਨਗਰ ਕੌਂਸਲ ਆਖਦੇ ਤੇ ਛੋਟੇ ਛੋਟੇ ਸ਼ਹਿਰ, 21 ਸ਼ਹਿਰ ਹੈ ਜਿਹਨੂੰ ਆਪਾਂ ਨਗਰ ਪੰਚਾਇਤਾਂ ਆਖਦੇ ਹਾਂ। ਕਾਫੀ ਥਾਵਾਂ ਤੇ ਵੱਡੇ ਪੱਧਰ ਤੇ ਇਹ ਵੋਟਾਂ ਨੇ, ਹਾਲਾਂਕਿ ਵੋਟਾਂ 26 ਤਰੀਕ ਨੂੰ ਪੈਣੀਆਂ। ਅੱਜ ਨਾਮਜ਼ਦਗੀਆਂ ਦਾ ਪਹਿਲਾ ਦਿਨ ਸੀ। ਨਵੇਂ ਨਵੇਂ ਥਾਂ ਤੋਂ ਮੇਰੇ ਕੋਲ ਰਿਪੋਰਟਾਂ ਨੇ ਜਿੱਥੇ ਕੋਈ ਪੇਪਰ ਦਾਖਲ ਹੋਏ ਹੈ
1: ਜੀ।
0: 4 ਦਿਨ ਪੇਪਰ ਦਾਖਲ ਹੋਣੇ, 1 ਦਿਨ ਦਾ ਸਮਾਂ ਪੂਰਾ ਹੋ ਚੁੱਕਾ ਹੈ। ਨਵੇਂ ਪੇਪਰ ਜ਼ਰੂਰ ਦਾਖਲ ਹੋਏ ਨੇ। ਅਗਲੇ 3 ਦਿਨਾਂ 'ਚ ਮੈਨੂੰ ਲੱਗਦਾ ਕਿ ਕਾਫੀ ਵੱਡੇ ਪੱਧਰ ਤੇ ਪੇਪਰ ਦਾਖਲ ਹੋਣਗੇ। 26 ਤਰੀਕ ਨੂੰ ਵੋਟਾਂ ਪੈਣੀਆਂ ਤੇ ਸਿਆਸੀ ਅਖਾੜਾ ਇਸ ਵੇਲੇ ਸ਼ਹਿਰਾਂ 'ਚ ਭਖਿਆ ਹੋਇਆ ਹੈ। ਵੱਡੇ ਵੱਡੇ ਲੀਡਰ ਵੀ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਦੇ ਲਈ ਵੋਟਾਂ ਮੰਗਣ ਲੱਗੇ ਹੋਏ ਹੈ। ਬਾਕੀ ਨਤੀਜਾ 29 ਮਈ ਨੂੰ ਆਉਣਾ ਹੈ। 29 ਮਈ ਨੂੰ ਵੇਖਦੇ ਹਾਂ ਕਿ ਸ਼ਹਿਰੀ ਲੋਕ ਕਿਹਦੇ ਹੱਕ ਵਿੱਚ ਫਤਵਾ ਦਿੰਦੇ ਹੈ।
1: ਜੀ ਬਿਲਕੁਲ ਸਹੀ ਰਮੇਸ਼ ਜੀ। ਤੇ ਜੀ ਇਸ ਦੇ ਨਾਲ ਹੀ ਅਸੀਂ ਮੋਰਗੇਜ ਦੇ ਕੰਮ ਲਈ ਹਰਮਨ ਬੱਤਾ ਜੀ ਦਾ ਨੰਬਰ ਜ਼ਰੂਰ ਦੇ ਦਈਏ ਜੀ। ਤੁਸੀਂ ਪਹਿਲੀ ਦੂਸਰੀ ਮੋਰਗੇਜ ਲਈ, ਮੋਰਗੇਜ ਰਿਨਿਊਅਲ ਲਈ, ਪ੍ਰੀ ਅਪਰੂਵਲ ਲਈ ਸੰਪਰਕ ਅੱਜ ਹੀ ਕਰੋ। ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ ਤੇ ਤੁਹਾਡਾ ਕੰਮ ਜੀ ਬਿਲਕੁਲ ਬਣੇਗਾ। ਨੰਬਰ 647-685-9000 6476859000 ਹਰਮਨ ਬੱਤਾ ਜੀ ਲਈ ਇਹ ਨੰਬਰ ਨੋਟ ਜ਼ਰੂਰ ਰੱਖਣਾ। ਤੇ ਮੂਵਿੰਗ ਦਾ ਕੰਮ ਹੈ ਤੇ ਐਚ ਕੇ ਮੂਵਰਸ ਨੰਬਰ 416-524-6604 6704 ਪ੍ਰੋਫੈਸ਼ਨਲ ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ। ਸਮਾਨ ਸੰਭਾਲਣਾ ਇਹਨਾਂ ਦੀ ਜ਼ਿੰਮੇਵਾਰੀ ਹੋਣੀ ਹੈ ਤੇ ਇਹ ਬਖੂਬੀ ਆਪਣਾ ਕੰਮ ਕਰਦੇ ਨੇ। ਨੰਬਰ 416-524-6704 ਜੀ। ਰਮੇਸ਼ ਜੀ ਇਸ ਦੇ ਨਾਲ ਹੀ ਜੀ ਹੁਣ ਜਾਣ ਦਾ ਸਮਾਂ ਹੋ ਚੱਲਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਹਰ ਖਬਰ ਸਾਡੇ ਤੱਕ ਪਹੁੰਚਾਈ, ਬਹੁਤ ਬਹੁਤ ਧੰਨਵਾਦ।
0: ਮਿਹਰਬਾਨੀ ਜੀ, ਸ਼ੁਕਰੀਆ ਜੀ।
1: ਤੇ ਸਾਰੇ ਕਾਲਰਸ ਦਾ ਵੀ ਬਹੁਤ ਸਾਰਾ ਜੀ ਸ਼ੁਕਰੀਆ, ਤੁਸੀਂ ਸਾਡੇ ਨਾਲ ਬਣੇ, ਆਪਣੇ ਕੀਮਤੀ ਵਿਚਾਰ ਰੱਖੇ ਤੇ ਇਸੇ ਤਰ੍ਹਾਂ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਬਣੇ ਰਹਿਣਾ, ਕਿਉਂਕਿ 8 ਵਜੇ ਹਾਜ਼ਰੀ ਹੋਣੀ ਹੈ ਨਵੀਂ ਸਿੱਧੂ ਦੀ। ਨੰਬਰ 905-673-3337 ਸਾਡੇ ਸਟੂਡੀਓ ਦੇ ਨੰਬਰ ਰਹਿਣਗੇ। ਮੈਨੂੰ ਰੁਪਿੰਦਰ ਕੌਰ ਨੂੰ ਫਿਲਹਾਲ ਜੀ ਇੱਥੇ ਇਜਾਜ਼ਤ ਦਿਓ। ਤੁਹਾਡਾ ਦਿਨ ਸ਼ੁਭ ਹੋਵੇ, ਹੱਸਦੇ ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: multiple locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415577 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ 'ਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS Lawyers नु कॉल करो 416-655-2000
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸਵੇਰ ਨੂੰ। ਐਂਡ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਮਿਡ ਵੀਕ। ਕੱਲ ਨੂੰ ਫਰਾਈਡੇ ਜੂਨੀਅਰ, ਪਰਸੋਂ ਫਰਾਈਡੇ ਅਤੇ ਲੌਂਗ ਵੀਕਐਂਡ ਆਇਆ ਹੀ ਲਓ। ਵਾਹ, ਦੇਖੋ ਇੱਕ ਤਾਂ ਖੁਸ਼ੀ ਹੁੰਦੀ ਹੈ ਕਿ ਵੀਕਐਂਡ ਆ, ਬਟ ਜਦੋਂ ਫਿਰ ਲੌਂਗ ਵੀਕਐਂਡ ਆ ਉਦੋਂ ਫਿਰ ਦੁੱਗਣੀ ਖੁਸ਼ੀ ਹੋ ਜਾਂਦੀ ਹੈ। ਸੋ ਚਾਹ ਐਕਸਾਈਟਮੈਂਟ ਤਾਂ ਕਹਿੰਦੇ ਹੁੰਦੇ ਨਾ ਕਿ ਸਾਂਭਿਆ ਨਹੀਂ ਜਾਂਦਾ ਜਦੋਂ ਲੌਂਗ ਵੀਕਐਂਡ ਆ ਜਾਂਦਾ। ਸੋ ਇਟਸ ਆਲਮੋਸਟ ਹੀਅਰ ਐਂਡ ਗੈਟ ਰੈਡੀ। ਪਲੈਨ ਸ਼ੈਨ ਕੀ ਹੈ ਫਿਰ ਲੌਂਗ ਵੀਕਐਂਡ ਦਾ? ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ? ਹੈ ਕੁਛ ਨਾ ਕੁਛ ਤਾਂ ਹੋਊਗਾ ਯਾਰ, ਐਵੇਂ ਆਪਾਂ ਲੋਕ ਲੌਂਗ ਵੀਕਐਂਡ 'ਤੇ ਸੁਣੇ ਰਹਿਣ ਵਾਲੇ ਤਾਂ ਹੈ ਨਹੀਂ ਗੇ। ਨਾਲੇ ਉੱਤੋਂ ਦੀ ਫਰਾਈਡੇ 19 ਡਿਗਰੀ, ਸੈਟਰਡੇ ਨੂੰ 24, ਸੰਡੇ ਨੂੰ 23, ਮੰਡੇ ਨੂੰ 28 ਅਤੇ ਟਿਊਜ਼ਡੇ ਨੂੰ ਫਿਰ 28। ਵਾਹ ਬਈ ਵਾਹ, ਕਿਆ ਬਾਤ ਹੈ! ਸੋ ਆਪਾਂ ਲੱਕੀ ਹਾਂ ਕਿ ਸੈਟਰਡੇ, ਸੰਡੇ ਐਂਡ ਮੰਡੇ ਤਿੰਨੇ ਦਿਨ ਬੜਾ ਖੂਬਸੂਰਤ ਮੌਸਮ ਹੈ। ਸੋ ਇਸ ਮੌਸਮ ਨੂੰ ਇੰਜੋਏ ਕਰੋ, ਆਨੰਦ ਲਓ ਐਂਡ ਲੌਂਗ ਵੀਕਐਂਡ ਦੀ ਤਿਆਰੀ ਫੁੱਲ ਬਟਾ ਫੁੱਲ ਹੈ। ਅੱਜ ਹਲਕੀ ਫੁਲਕੀ ਮਿੱਠੀ ਜੀ ਮਾਇਲਡਨੈਸ ਹੈ ਅਤੇ ਬੱਦਲਵਾਈ ਹੈ ਅੱਜ ਵੀ ਅਤੇ ਕੱਲ੍ਹ ਨੂੰ ਵੀ ਅਤੇ ਪਰਸੋਂ ਨੂੰ ਵੀ, ਅਤੇ ਫਿਰ ਹੋ ਜੂਗਾ ਕੰਮ ਕਾਇਮ। ਕਹਿੰਦੇ ਹਾਂ ਰੱਬ ਨੂੰ ਕਿ ਵੀ ਰੱਬਾ ਵੀਕਐਂਡ ਤਾਂ ਸਾਡਾ ਵਧੀਆ ਲੱਗ ਜਾਵੇ। ਸੋ ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ, ਵੈਲਕਮ ਐਂਡ ਪ੍ਰੋਗਰਾਮ ਨੂੰ ਐਮਪਾਇਰ ਆਟੋ ਬੋਡੀ ਦੀ ਟੀਮ ਵੱਲੋਂ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਕੋਈ ਵੀ ਗੱਡੀ ਦਾ ਬੋਡੀ ਵਰਕ ਕਰਵਾਉਣਾ, ਤੁਹਾਡੇ ਗੱਡੀ ਦਾ ਐਕਸੀਡੈਂਟ ਹੋ ਗਿਆ, ਕੋਈ ਫੈਂਡਰ ਟੁੱਟ ਗਿਆ, ਕੋਈ ਬੰਪਰ ਟੁੱਟ ਗਿਆ, ਕੋਈ ਡੋਰ ਦੇ ਵਿੱਚ ਡੈਂਟ ਪੈ ਗਿਆ, ਇਹ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ। ਕੋਈ ਵੀ ਗੱਡੀ ਦੀ ਪੇਂਟਿੰਗ, ਵੈਲਡਿੰਗ, ਹਰ ਤਰ੍ਹਾਂ ਦੀ ਪੇਂਟ ਜੋਬ, ਹਰ ਕਿਸਮ ਦੀ ਆਟੋ ਬੋਡੀ ਦੀ ਜੋਬ। ਸੋ ਨੰਬਰ ਇੱਕੋ ਇੱਕ ਹੈ, 181 ਰਦਰਫਰਡ ਰੋਡ ਸਾਊਥ 'ਤੇ, ਐਮਪਾਇਰ ਆਟੋ ਬੋਡੀ, 9054536780, 9054536780, 9054536780 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਐਮਪਾਇਰ ਆਟੋ ਬੋਡੀ ਦੀ ਟੀਮ ਹਾਜ਼ਰ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337। ਅਤੇ ਸੌਰਵ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਦੇਖੋ ਇੱਕ ਤਾਂ ਮੌਸਮ ਦੀ ਗੱਲ ਬੜੀ ਚਲੋ ਜ਼ਰੂਰੀ ਹੁੰਦੀ ਹੈ ਅਤੇ ਤੁਹਾਨੂੰ ਅਸੀਂ ਜ਼ਿੰਦਗੀ 'ਚ ਮੋਟੀਵੇਟ ਕਰਨ ਦੀ ਗੱਲ ਕਰਦੇ ਹਾਂ, ਬਟ ਪੈਸੇ ਬਿਨਾਂ ਜ਼ਿੰਦਗੀ ਹੈ ਕਾਹਦੀ ਹੈ? ਪੈਸਾ ਐਵੇਂ ਪਿਆ ਤੁਹਾਡਾ ਨਾ ਵੱਧਦਾ, ਅਗਲੇ 10-15 ਸਾਲਾਂ ਬਾਅਦ ਪਛਤਾਓਗੇ ਕਿ ਪਹਿਲਾਂ ਗੱਲ ਸੁਣੀ ਹੁੰਦੀ ਰਵੀ ਹੁਣਾਂ ਦੀ, ਸੌਰਵ ਜੀ ਦੀ, ਤਾਂ ਫਿਰ ਹੁਣ ਨੂੰ ਤਾਂ ਇੰਨੇ ਪਰਸੈਂਟ

0: ਪੈਸੇ ਵਧੇ ਹੁੰਦੇ। ਸੋ ਡੋਂਟ ਪ੍ਰੋਕ੍ਰੈਸਟੀਨੇਟ। ਸੋ ਸਰਬ ਜੀ ਕਿਵੇਂ ਹੋ?
1: ਬਹੁਤ ਵਧੀਆ ਨਵੀ, ਥੈਂਕ ਯੂ ਵੈਰੀ ਮਚ। ਆਈ ਥਿੰਕ ਬਿਲਕੁਲ ਸਹੀ ਕਿਹਾ ਤੁਸੀਂ।
0: ਕਹਿੰਦੇ ਹੁੰਦੇ ਸਰਬ ਜੀ ਅੱਜ ਕੱਲ੍ਹ ਨਾ ਯੰਗਸਟਰ, ਚਲੋ ਤੁਸੀਂ ਵੀ ਯੰਗ ਹੋ ਬਟ ਆਪਣੇ ਤੋਂ ਵੀ ਯੰਗ, ਕਹਿੰਦੇ ਹੁੰਦੇ ਆ ਕਿ ਸਕੇਅਰਡ ਮਨੀ ਮੇਕਸ ਨੋ ਮਨੀ।
1: ਦੈਟਸ ਟਰੂ ਨਵੀ, ਐਂਡ ਯੂ ਨੋ ਐਵਰੀ ਚੈਲੰਜ ਮਾਰਕੀਟ ਪ੍ਰੈਜ਼ੈਂਟਸ ਟੂਡੇ ਬਿਕਮਸ ਐਨ ਓਪਰਚੁਨਿਟੀ ਫਾਰ ਟੁਮਾਰੋ। ਸੋ ਇਸ ਕਰਕੇ ਗੱਲ ਇਹ ਹੈਗੀ ਹੈ ਕਿ ਯੂ ਕੈਨ ਨਾਟ ਫਿਸ਼ ਵਿਦ ਅ ਹੁੱਕ ਇਨ ਦਾ ਮਿਡਲ ਆਫ ਦਾ ਸੀ, ਯੂ ਕੈਨ ਫਿਸ਼ ਵਿਦ ਅ ਹੁੱਕ ਔਨ ਦਾ ਔਨ ਦਾ ਔਨ ਦਾ ਸ਼ੋਰ, ਬਟ ਉੱਥੇ ਤੁਸੀਂ ਫਿਰ ਇੱਕ ਹੀ ਫਿਸ਼ ਪਕੜ ਸਕਦੇ ਹੋ। ਔਰ ਇਹੀ ਕਾਰਨ ਹੈਗਾ ਕਿ ਮਾਰਕੀਟ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪਲੇਸ ਕਰਨਾ ਹੈਗਾ। ਔਰ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ ਕਿ ਆਪਾਂ ਚਾਹੁੰਦੇ ਹਾਂ ਕਿ ਓਵਰ ਅ ਪੀਰੀਅਡ ਆਫ ਟਾਈਮ ਸਾਡੇ ਕੋਲ ਰਿਚਨੈਸ ਨਾ ਹੋਵੇ, ਰਿਚੀਜ਼ ਹੋਣ, ਮੀਨਸ ਕਿ ਪੈਸਾ ਜਿਹੜਾ ਹੈਗਾ ਤੁਹਾਡੀ ਅੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਇੱਕ ਲੈਗਸੀ, ਇੱਕ ਇਨਹੈਰੀਟੈਂਸ ਦੇ ਰੂਪ ਦੇ ਵਿੱਚ ਇੱਕ ਚੰਗੇ, ਯੂ ਨੋ ਵਟਸ ਦਾ ਡਿਫਰੈਂਸ ਬਿਟਵੀਨ, ਜਿਵੇਂ ਕਹਿੰਦੇ ਨੇ ਅੰਬ ਦਾ ਦਰਖਤ ਤੇ ਤਰਬੂਜ ਦੀ ਬੇਲ। ਅੰਬ ਦਾ ਦਰਖਤ ਇੱਕ ਵਾਰੀ ਲੱਗ ਗਿਆ ਤੇ ਤੁਹਾਨੂੰ ਹਰ ਦੂਜੇ ਸਾਲ ਅੰਬ ਮਿਲਣੇ ਆ, ਅੱਜ ਵੀ ਮਿਲਣੇ ਆ ਤੇ ਤੁਹਾਡੀ ਜਨਰੇਸ਼ਨ ਨੂੰ ਵੀ ਮਿਲਣੇ ਆ, ਪਰ ਤਰਬੂਜ ਦੀ ਬੇਲ ਆਪਾਂ ਨੂੰ ਹਰ ਵਾਰੀ ਨਵੀਂ ਲਾਣੀ ਪੈਂਦੀ ਹੈਗੀ ਆ। ਸੋ ਇਸ ਕਰਕੇ ਇਹ ਅੰਡਰਸਟੈਂਡ ਕਰਨਾ ਪੈਣਾ ਹੈਗਾ ਵੈ ਕਿ ਆਪਾਂ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਪਲੇਸ ਕਿਵੇਂ ਕਰਨਾ ਹੈ, ਅਨਵਾਰੰਟਿਡ ਰਿਸਕ ਤੋਂ ਕਿਵੇਂ ਬਚਣਾ ਹੈ, ਕੈਲਕੂਲੇਟਿਵ ਰਿਸਕ ਕਿਵੇਂ ਲੈਣਾ ਹੈਗਾ। ਤੇ ਸਭ ਤੋਂ ਵੱਡੀ ਗੱਲ ਨਵੀਂ, ਡੈਟ ਜਿਹੜਾ ਹੈਗਾ ਨਾ, ਜਿਹੜਾ ਆਪਾਂ ਜਿਹੜਾ ਮੀਡੀਆ ਐਂਡ ਆਲ ਗਵਰਨਮੈਂਟ ਸਾਰੇ ਗੱਲ ਕਰਦੇ ਨੇ ਕਿ ਡੈਟ ਵੱਧਦਾ ਜਾ ਰਿਹਾ ਹੈਗਾ ਕੈਨੇਡਾ ਦੇ ਵਿੱਚ, ਉਸ ਚੀਜ਼ ਤੋਂ ਕਿਵੇਂ ਬਚਣਾ ਹੈਗਾ। ਡੈਟ ਇਜ਼ ਯੋਰ ਲੈਡਰ ਟੂ ਗੋ ਅਪ ਮੇਕ ਮਨੀ, ਲੇਕਿਨ ਲੈਡ ਕੈਨ ਆਲਸੋ ਬੀ ਯੋਰ ਪਾਸਪੋਰਟ ਟੂ ਗੋ ਬੈਂਕਰਪਟ। ਸੋ ਇਸ ਕਰਕੇ ਡੈਟ ਜਿਹੜਾ ਹੈਗਾ ਵਾ ਤੁਹਾਡੀ ਜ਼ਿੰਦਗੀ ਤੋਂ ਹੌਲੀ ਹੌਲੀ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਹੈਗਾ। ਕਾਰਨ ਕੀ ਹੈ ਕਿ ਇਫ ਯੂ ਹੈਵ ਯੋਰ ਓਨ ਮਨੀ, ਵਾਈ ਡੂ ਯੂ ਨੀਡ ਡੈਟ? ਇਫ ਯੂ ਹੈਵ ਇਨਫ ਰਿਸੋਰਸਿਸ ਟੂ ਟੇਕ ਕੇਅਰ ਆਫ, ਹਾਂ ਅਕਮੂਲੇਸ਼ਨ ਦੀ ਜਦੋਂ ਏਜ ਹੈ, ਯੰਗ ਏਜ ਹੈ, ਤੁਸੀਂ ਬਿਜ਼ਨਸ ਦੇ ਵਿੱਚੋਂ ਜਾਂ ਤੁਸੀਂ ਇਨਵੈਸਟਮੈਂਟ ਦੇ ਵਿੱਚੋਂ, ਕੀ ਤੁਸੀਂ ਡੈਟ ਦੇ ਨਾਲ ਆਪਣੀ ਇਨਵੈਸਟਮੈਂਟ ਨੂੰ ਮੈਗਨੀਫਾਈ ਕਰ ਰਹੇ ਹੋ? ਯੈਸ, ਬਟ ਡੂ ਯੂ ਕੈਰੀ ਔਰ ਡੂ ਯੂ ਨੀਡ ਟੂ ਕੈਰੀ ਡੈਟ ਥਰੂ ਆਊਟ ਯੋਰ ਲਾਈਫ? ਇਹ ਵੀ ਜਾਣਨਾ ਜਿਹੜਾ ਹੈਗਾ ਬੜਾ ਜ਼ਰੂਰੀ ਹੈ। ਲਾਸਟ ਬਟ ਨਾਟ ਲੀਸਟ, ਟੈਕਸਿਸ ਜਿਹੜੇ ਹੈਗੇ ਨੇ ਨਵੀਂ, ਟੈਕਸਿਸ ਆਰ ਵੈਰੀ ਇੰਪੋਰਟੈਂਟ ਟੂ ਮੈਨੇਜ, ਟੈਕਸ ਮਿਟੀਗੇਟ ਕਰਨੇ ਬੜੇ ਜ਼ਰੂਰੀ ਨੇ। ਔਰ ਉਹਦੇ ਵਿੱਚ ਜਿਹੜੀ ਪਲੈਨਿੰਗ ਹੈ ਉਹ ਆਮ ਤੌਰ ਦੇ ਉੱਪਰ ਆਈ ਵੁੱਡ ਸੇ ਸੈਕਿੰਡ ਲਾਸਟ ਜਿਹੜੀ ਇਨਿੰਗ ਹੁੰਦੀ ਹੈ ਲਾਈਫ ਦੀ, ਉਦੋਂ ਜ਼ਿਆਦਾ ਹੈਵੀਲੀ ਤੇ ਐਕਟਿਵਲੀ ਸਟਾਰਟ ਹੁੰਦੀ ਹੈ। ਸੋ ਇਸ ਕਰਕੇ ਏਜ 25 ਤੋਂ ਲੈ ਕੇ ਏਜ 55 ਦਾ ਜਿਹੜਾ ਪੀਰੀਅਡ ਆ, ਜਿਵੇਂ ਹੁਣੇ ਤੁਸੀਂ ਗੱਲ ਕਹੀ ਹੈ, ਇਹ ਬੜਾ ਇੰਪੋਰਟੈਂਟ ਅਕਮੂਲੇਸ਼ਨ ਦਾ ਪੀਰੀਅਡ ਹੈ। ਇਹਦੇ ਵਿੱਚ ਮੈਕਸੀਮਮ ਪਲੈਨਿੰਗ, ਮੋਡਰੇਟ ਰਿਸਕ ਐਂਡ ਗੁੱਡ ਰਿਟਰਨਸ, ਇਹ ਤੁਹਾਡਾ ਮੰਤਰਾ ਬਣ ਜਾਣਾ ਚਾਹੀਦਾ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਦੇ ਵਿੱਚ ਪਿਛੜ ਰਹੇ ਹੋ, ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਡੈਫੀਨੇਟਲੀ ਗਿਵ ਯੂ ਇਨਫ ਐਜੂਕੇਸ਼ਨ ਟੂ ਮੇਕ ਅ ਚੇਂਜ ਇਨ ਯੋਰ ਫਾਈਨੈਂਸ਼ੀਅਲ ਲਾਈਫ। 416-833-8533, 416-833-8533 ਨਵੀ, ਆਲਵੇਜ ਥੈਂਕ ਯੂ।
0: ਥੈਂਕ ਯੂ ਸਰ, ਥੈਂਕ ਯੂ। 416-833-8533 ਸੌਰਵ ਜੀ ਦੇ ਨਾਲ ਗੱਲਬਾਤ ਕਰੋ, 416-833-8533 ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-9053-7333-7 ਫੋਨ ਨੰਬਰ ਹੈ 9056733337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਐਂਡ ਉਸ ਦੇ ਨਾਲ ਨਾਲ ਤੁਹਾਨੂੰ ਕਿਉਂ ਨਾ ਯਾਰ ਆਪਾਂ ਥੋੜ੍ਹੀ ਜਿਹੀਆਂ ਟੌਪ ਦੀਆਂ ਰੋਜਰਸ ਦੀਆਂ ਡੀਲਾਂ ਵੀ ਦਵਾ ਦਈਏ ਅਤੇ ਵਕਾਰ ਖਾਨ ਜੀ ਵੀ ਸਾਡੇ ਨਾਲ ਨੇ। ਖਾਨ ਸਾਹਿਬ ਵੈਲਕਮ ਸਰ।
2: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ ਮੇਰੇ ਕੋਲ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 647-864-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000, 647-864-8000 648,000.
0: 6478 6480 6478 6480. So ਇਹ ਹੈਂਟਾ ਵਾਇਰਸ ਦਾ ਡਰ ਬੜਾ ਪੈਦਾ ਹੋਇਆ ਪਿਆ, ਬੜੇ ਲੋਕ ਕਨਫਿਊਜ਼ ਨੇ ਕੀ ਹੋਇਆ, ਕਿਵੇਂ ਹੋਇਆ, ਕੀ ਕਰੀਏ. ਸੋ ਇੱਕ ਨਾ ਐਮ ਵੀ ਹੌਂਡੀਅਸ ਕਰੂਜ਼ ਸ਼ਿਪ ਹੈ ਅਤੇ ਉਹਦੇ 'ਤੇ ਇਹ ਹੈਂਟਾ ਵਾਇਰਸ ਦਾ ਆਊਟਬ੍ਰੇਕ ਹੋਇਆ. ਵਾਇਰਸ ਜਿਹੜੀ ਇਨਵੋਲਵਡ ਹੈ ਉਹਦਾ ਨਾਮ ਹੈ ਐਂਡਿਸ ਵਾਇਰਸ, ਜੋ ਅਰਜਨਟੀਨਾ ਚਿਲੇ ਦੇ ਵਿੱਚ ਲੱਭੀ ਜਾਂਦੀ ਹੈ. ਇੱਕੋ ਇੱਕ ਹੈਂਟਾ ਵਾਇਰਸ ਹੈ ਜਿਹੜੀ ਵਿਦ ਇਨ ਹਿਊਮਨ ਸਪਰੈਡ ਹੁੰਦੀ ਹੈ. 10 ਲੋਕ ਨੇ ਕੈਨੇਡਾ 'ਚ ਜਿਹੜੇ ਇਸ ਆਊਟਬ੍ਰੇਕ ਨਾਲ ਕਨੈਕਟਡ ਨੇ. ਕੁਝ ਕੁ ਪੈਸੰਜਰ ਸੀ ਅਤੇ ਕੁਝ ਕੁ ਲੋਕ ਜਿਹੜੇ ਫਲਾਈਟਸ 'ਤੇ ਐਕਸਪੋਜ਼ ਕੀਤੇ ਗਏ ਸੀ. ਕੁਝ ਕੁ ਜਿਹੜੇ ਕੈਨੇਡੀਅਨ ਨੇ ਵੈਨਕੂਵਰ ਆਈਲੈਂਡ 'ਚ ਆਈਸੋਲੇਟ ਕਰ ਰਿਹਾ, ਕੁਝ ਕੁ ਅੰਟੇਰੀਓ ਗ੍ਰੇ ਬਰੂਸ ਅਤੇ ਪੀਲ ਰੀਜਨ ਦੇ ਵਿੱਚ ਆਈਸੋਲੇਟ ਕਰ ਰਿਹਾ, ਕੁਝ ਕੁ ਐਲਬਰਟਾ, ਕੁਝ ਕੁ ਕੁਬੈਕ ਅਤੇ 7 ਹੋਰ ਲੋਅ ਰਿਸਕ ਕੋਂਟੈਕਟਸ ਨੂੰ ਵੀ ਆਈਸੋਲੇਟ ਕਰਨ ਨੂੰ ਕਿਹਾ ਗਿਆ. ਇਹ ਜੋ ਇਨਕਿਊਬੇਸ਼ਨ ਆਈਸੋਲੇਸ਼ਨ ਪੀਰੀਅਡ ਕਹਿ ਲਓ, ਸਿਮਟਮਸ ਕਿੰਨਾ ਚਿਰ ਰਹਿੰਦੇ ਆ, 8 ਵੀਕ, ਅਤੇ ਸਿਮਟਮਸ 2-3 ਵੀਕਾਂ ਦੇ ਵਿੱਚ ਵਿੱਚ ਆਉਂਦੇ ਨੇ. ਸੋ ਸੋਰੀ, ਕੁਆਰੰਟੀਨ ਨੇ ਟਾਈਮ 21 ਤੋਂ ਲੈ ਕੇ 45 ਦਿਨ ਕਿਹਾ ਜਾਂਦਾ ਵੀ ਤੁਸੀਂ ਕੁਆਰੰਟੀਨ ਕਰੋ, ਡਿਪੈਂਡਿੰਗ ਔਨ ਤੁਹਾਡੀ ਕੀ ਐਕਸਪੋਜ਼ਰ ਰਿਸਕ ਹੈ. ਅਤੇ ਲੋਕਾਂ ਨੂੰ ਟੈਸਟ ਕਰਨਾ ਸਿਮਟਮਸ ਤੋਂ ਪਹਿਲਾਂ ਵੀ ਬਹੁਤ ਔਖਾ, ਕਿਉਂਕਿ ਵਾਇਰਸ ਸ਼ਾਇਦ ਡਿਟੈਕਟ ਵੀ ਨਾ ਕੀਤੀ ਜਾ ਸਕੇ. ਸੋ ਫੀਵਰ, ਫਟੀਗ, ਹੈਡੇਕ, ਗੈਸਟਰੋ ਇੰਟੈਸਟਨਲ ਇਸ਼ੂਜ, ਕੋਲਡ ਲਾਈਕ ਸਿਮਟਮਸ ਆਦਿ, ਅਤੇ ਸਵੀਅਰ ਜਿਹੜੇ ਕੇਸਿਸ ਨੇ ਉਹ ਕੁਇਕਲੀ ਜਲਦੀ ਹੀ ਬਰੀਦਿੰਗ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਨੇ. ਇਹਦੀ ਮੋਰਟੈਲਿਟੀ ਰੇਟ ਤਕਰੀਬਨ 30% ਹੈ. ਹਜੇ ਤਾਂ ਕੋਈ ਕਿਓਰ ਜਾਂ ਕੋਈ ਐਂਟੀਵਾਇਰਲ ਮੈਡੀਕੇਸ਼ਨ ਹੈ ਨਹੀਂ, ਅਤੇ ਬਸ ਇਹੀ ਪੇਸ਼ੈਂਟਸ ਨੂੰ ਸਪੋਰਟ ਕੀਤਾ ਜਾਂਦਾ, ਬਰੀਦਿੰਗ ਦੇ ਵਿੱਚ ਮਦਦ ਕੀਤੀ ਜਾਂਦੀ ਹੈ. ਅਤੇ ਐਕਸਪਰਟਸ ਕਹਿ ਰਹੇ ਆ ਕਿ ਫਿਕਰ ਨਾ ਕਰੋ, ਇਹ ਕੋਈ ਕੋਵਿਡ ਸਟਾਈਲ ਦਾ ਪੈਂਡੇਮਿਕ ਨਹੀਂ ਹੋ ਸਕਦਾ, ਕਿਉਂਕਿ ਇਹ ਜੇ ਸਪਰੈਡ ਹੋਣਾ ਤਾਂ ਬਹੁਤ ਹੀ ਨੇੜਲਾ ਕੋਈ ਪ੍ਰੋਲੋਂਗਡ ਕੰਟੈਕਟ ਤੁਹਾਡਾ ਹੋਣਾ ਚਾਹੀਦਾ ਉਸ ਇਨਸਾਨ ਨਾਲ, ਤਾਂ ਹੀ ਸਪਰੈਡ ਹੋਊ. ਸੋ ਇਹਦੀ ਕੋਈ ਵੈਕਸੀਨ ਵੀ ਹੈ ਨਹੀਂ, ਐਂਡ ਕੈਨੇਡੀਅਨ ਰਿਸਰਚਰਸ ਵੈਕਸੀਨ ਦੇ ਉੱਤੇ ਕੰਮ ਕਰ ਰਹੇ ਨੇ. ਸੋ ਇਹ ਚੀਜ਼ਾਂ ਨੇ, ਆਪਾਂ ਕਈ ਵਾਰ ਕੁਝ ਕੁ ਐਵੇਂ ਚੀਜ਼ਾਂ ਸੁਣ ਕੇ ਮਨ ਦੇ ਵਿੱਚ ਡਰ ਜਿਹਾ ਪੈਦਾ ਹੋ ਜਾਂਦਾ, ਬਟ ਦਿਸ ਇਜ਼ ਵਾਟ ਇਟ ਇਜ਼, ਐਂਡ ਡੋਂਟ ਬੀ ਟੂ ਵਰੀ. ਜਸਟ ਜੇ ਕੋਈ ਗਿਆ ਉਸ ਸ਼ਿਪ 'ਤੇ, ਕਿਸੇ ਨੇ ਟਰੈਵਲ ਰੀਸੈਂਟਲੀ ਕੀਤਾ ਹੋਵੇ, ਤਾਂ ਥੋੜ੍ਹਾ ਜਿਹਾ ਆਪਣਾ ਸੇਫ ਸਾਈਡ ਤੁਸੀਂ ਰੱਖੋ ਜ਼ਰੂਰ. ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਨੰਬਰ ਹੈ ਆਪਣਾ. ਕੱਲ੍ਹ ਨੂੰ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਅਨਸ ਵਾਲੇ ਖੇਡ ਰਹੇ ਆ. ਕੱਲ੍ਹ ਅਸੀਂ ਥੋੜ੍ਹੀ ਜਿਹੀ ਡਿਸਕਸ਼ਨ ਕਰ ਰਹੇ ਸੀ ਵੀ ਕੀ ਕੋਈ ਐਥਲੀਟਸ, ਕੋਈ ਕੋਈ ਵੀ ਬੰਦਾ ਵੀ ਜਦੋਂ ਉਹਦੀ ਲਾਈਫ ਦੇ ਵਿੱਚ, ਖਾਸ ਤੌਰ 'ਤੇ ਅਸੀਂ ਬੰਦਿਆਂ ਦੀ ਗੱਲ ਕਰ ਰਹੇ ਸੀ, ਕੋਈ ਵੀ ਜਿਵੇਂ ਕ੍ਰਿਕਟਰ ਹੈ, ਜੇ ਉਹਦੀ ਜ਼ਿੰਦਗੀ 'ਚ ਕੋਈ ਲੜਕੀ ਆ ਜਾਵੇ, ਕੋਈ ਆਸ਼ਕੀ ਦੇ ਚੱਕਰਾਂ 'ਚੋਂ ਪੈ ਜਾਵੇ, ਤੁਹਾਨੂੰ ਲੱਗਦਾ ਕਿ ਉਹਦੇ ਗੇਮ ਦੇ ਉੱਤੇ ਕੋਈ ਨਾ ਕੋਈ ਫਰਕ ਪੈ ਜਾਂਦਾ? ਕੁਝ ਕੁ ਲੋਕ ਕਹਿੰਦੇ ਹਾਂ ਯਾਰ ਨਵੀਂ, ਹੁਣ ਦੇਖੋ ਕਈ ਮੁੰਡੇ ਵਧੀਆ ਨਹੀਂ ਖੇਡਦੇ, ਜਦੋਂ ਗਰਲਫ੍ਰੈਂਡ ਬਣਾ ਲੈਂਦੇ ਆ, ਘੁੰਮਦੇ ਫਿਰਦੇ ਆ, ਐਸ਼ ਕਰਦੇ ਆ, ਪ੍ਰੈਕਟਿਸ ਨਹੀਂ ਕਰਦੇ, ਫੋਕਸ ਨਹੀਂ ਕਰਦੇ. ਮੈਂ ਕਿਹਾ ਐਡੀ ਕਿਹੜੀ ਗੱਲ ਆ, ਹੁਣ ਲੋਕਾਂ ਨੇ ਪਿਆਰ ਵੀ ਕਰਨਾ, ਲੋਕਾਂ ਨੇ ਆਸ਼ਕੀ ਵੀ ਕਰਨੀ, ਹੁਣ ਕਿਸੇ ਨੇ 24 ਘੰਟੇ ਬਸ ਪ੍ਰੈਕਟਿਸ ਥੋੜ੍ਹਾ ਕਰਦੇ ਰਹਿਣਾ? ਹੁਣ ਜੇ ਹੁਣ ਇੱਕ ਬਾਈ ਜੀ ਕਹਿੰਦੇ ਕਿ ਨਵੀਂ ਇਹ ਆਸ਼ਕੀ ਬਾਅਦ 'ਚੋਂ ਕਰ ਲਵੇ ਜਦੋਂ ਕ੍ਰਿਕਟ ਦਾ ਕਰੀਅਰ ਖਤਮ ਹੋ ਜਾਵੇ. ਮੈਂ ਕਿਹਾ ਅੱਲਾ ਦੱਸ, ਇੱਕੋ ਇੱਕ ਜਵਾਨੀ ਹੁੰਦੀ ਹੈ ਜ਼ਿੰਦਗੀ 'ਚ, ਤੁਸੀਂ ਕਹਿੰਦੇ ਹੋ ਕਿ ਆਸ਼ਕੀ ਜਾ ਕੇ 40 ਸਾਲਾਂ ਦੀ ਉਮਰ 'ਚ ਕਰੇ ਇਹ? ਕਹਿੰਦੇ ਹਾਂ. ਮੈਂ ਕਿਹਾ ਅੱਲਾ ਦੱਸ, ਤੁਸੀਂ ਵੀ ਫਿਰ ਤੁਸੀਂ ਕਰ ਲਓ ਜਿੰਨੀ ਆਸ਼ਕੀ ਕਰਨੀ, ਅਗਲੀ ਨੂੰ ਆਪਾਂ ਕਰਨੀ ਦੇਣੀ ਹੈ. ਸੋ ਐਵੇਂ ਨਾ ਬਿਨਾਂ ਕਿਸੇ ਗੱਲੋਂ, ਅੱਛਾ ਇਹ ਵਧੀਆ ਨਹੀਂ ਖੇਡ ਰਿਹਾ ਜੀ, ਗਰਲਫ੍ਰੈਂਡ ਦਾ ਕਸੂਰ ਹੈ, ਇਹ ਵਧੀਆ ਨਹੀਂ ਖੇਡ ਰਿਹਾ, ਇਹਦੇ ਇਹ ਕਸੂਰ ਹੈ, ਉਹ ਆਪਾਂ ਬਲੇਮ ਬਹੁਤ ਕਰਦੇ ਹਾਂ. ਹੁਣ ਹਰੇਕ, ਮੈਂ ਫਿਰ ਇਗਜ਼ਾਮਪਲ ਵੀ ਦਿੱਤੇ ਕੁਝ, ਮੈਂ ਕਿਹਾ ਦੇਖੋ ਰੋਨਾਲਡੋ ਵਰਗੇ, ਮੈਸੀ ਵਰਗੇ ਐਡੇ ਤਕੜੇ ਤਕੜੇ ਫੁੱਟਬਾਲਰ ਨੇ ਦੁਨੀਆ 'ਤੇ, ਕੀ ਉਹਨਾਂ ਕੋਲ ਘਰ ਵਾਲੀਆਂ ਹੈ ਨਹੀਂ ਹੈਗੀਆਂ? ਕੀ ਉਹ ਬੰਦੇ ਆਸ਼ਕੀ ਨਹੀਂ ਕਰਦੇ? ਹੁਣ ਆਪਾਂ ਬਸ ਜਦੋਂ ਕੋਈ ਬੰਦਾ ਚੰਗਾ ਨਹੀਂ ਖੇਡ ਰਿਹਾ ਤਾਂ ਬਲੇਮ ਗੇਮ ਸ਼ੁਰੂ ਹੋ ਜਾਂਦੀ ਹੈ, ਜਦੋਂ ਬੰਦਾ ਚੰਗਾ ਖੇਡ ਰਿਹਾ ਉਦੋਂ ਆਪਾਂ ਕਦੇ ਆਹੀ ਨਹੀਂ ਕਹਿੰਦੇ ਵੀ ਹਾਂ ਯਾਰ ਹੁਣ ਜਦੋਂ ਦੀ ਗਰਲਫ੍ਰੈਂਡ ਜੀ ਬਣੀ ਹੈ ਉਦੋਂ ਤਾਂ ਵਧੀਆ ਖੇਡਣ ਲੱਗਿਆ. ਸੋ ਕੋਈ ਅਸਰ ਨਹੀਂ ਪੈਂਦਾ ਯਾਰ ਐਸਾ, ਇਹਨਾਂ ਨੂੰ ਥੋੜ੍ਹਾ ਜਿਹਾ ਯੂਨੋ, ਇਹਨਾਂ ਨੇ ਆਊਟਲੈਟ ਵੀ ਇਹਨਾਂ ਨੂੰ ਕੋਈ ਚਾਹੀਦਾ. ਹੁਣ ਜ਼ਿੰਦਗੀ ਦੇ ਵਿੱਚ ਹੋ ਸਕਦਾ ਕੋਈ ਵਧੀਆ ਕੁੜੀ ਆ ਜਾਵੇ ਤਾਂ ਉਹ ਅੱਛਾ ਖੇਡਣ ਲੱਗ ਜਾਣ. ਸੋ ਤੁਹਾਡੇ ਤੋਂ ਵੀ 2-4 ਕੋਲਾਂ ਥੋੜ੍ਹੀਆਂ ਲੈ ਹੀ ਲੈਂਦੇ ਹਾਂ. ਹੁਣ ਕੁਝ ਸਾਡੇ ਲਿਸਨਰਸ ਕਹਿੰਦੇ ਕਿ ਨਵੀ ਜਦੋਂ ਕੋਈ ਵੀ ਐਥਲੀਟ ਹੈ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਲੜਕੀ ਆ ਜਾਂਦੀ ਹੈ, ਉਹਦੀ ਕੋਈ ਗਰਲਫ੍ਰੈਂਡ ਬਣ ਜਾਂਦੀ ਹੈ, ਫਿਰ ਉਹ ਬੰਦੇ ਥੋੜ੍ਹੇ ਜਿਹੇ ਆਪਣੀ ਗੇਮ ਤੋਂ ਭੜਕ ਜਾਂਦੇ ਨੇ ਅਤੇ ਉਹਨਾਂ ਦਾ ਉਹ ਫੋਕਸ ਨਹੀਂ ਰਹਿੰਦਾ। ਕੀ ਤੁਸੀਂ ਸਹਿਮਤ ਹੋ ਇਸ ਨਾਲ? ਤੁਹਾਨੂੰ ਲੱਗਦਾ ਵੀ ਬੰਦੇ ਦੇ ਕਰੀਅਰ 'ਤੇ ਕਿਸੇ ਕੁੜੀ ਦੇ ਆਉਣ ਨਾਲ ਕੋਈ ਅਸਰ ਪੈਂਦਾ? ਜੇ ਤੁਹਾਨੂੰ ਲੱਗਦਾ ਤਾਂ ਸ਼ੇਅਰ ਕਰੋ, ਨਹੀਂ ਲੱਗਦਾ ਤਾਂ ਵੀ ਸ਼ੇਅਰ ਕਰੋ। ਨੰਬਰ ਹੈ ਆਪਣਾ 9056733337। ਮੈਂ ਕਿਸੇ ਇੱਕ ਕ੍ਰਿਕਟਰ ਜਾਂ ਇੱਕ ਸਪੋਰਟ ਦੀ ਗੱਲ ਨਹੀਂ ਕਰ ਰਿਹਾ, ਕਿਸੇ ਟੀਮ ਦੀ ਗੱਲ ਨਹੀਂ ਕਰ ਰਿਹਾ, ਜੇ ਜਨਰਲੀ। ਹੁਣ ਜੇ ਕੋਈ ਐਕਟਰ ਹੈ ਵੀ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ, ਤੁਹਾਨੂੰ ਲੱਗਦਾ ਉਹਦੀਆਂ ਮੂਵੀਆਂ ਫਲੋਪ ਹੋਣ ਲੱਗ ਜਾਂਦੀਆਂ? ਕੋਈ ਸਿੰਗਰ ਹੈ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ, ਤੁਹਾਨੂੰ ਲੱਗਦਾ ਉਹਦੇ ਗਾਣੇ ਚੱਲਣੋਂ ਬੰਦ ਹੋ ਜਾਂਦੇ ਆ? ਆਪਾਂ ਕਿਉਂ ਹਮੇਸ਼ਾ ਬਲੇਮ ਕਰਦੇ ਹਾਂ ਵੀ ਅਕਸ਼ੈਰ ਦੀ ਜ਼ਿੰਦਗੀ 'ਚ ਕੇ ਕੁੜੀ ਆ ਗਈ, ਇਹਨੇ ਸਾਰਾ ਕੰਮ ਖਰਾਬ ਕਰਤਾ? ਫਿਰ ਲੋਕ ਗਾਲਾਂ ਵੀ ਕੱਢਦੇ ਆ, ਬਲੇਮ ਵੀ ਕਰਦੇ ਆ। ਐਂਡ ਖੈਰ, ਨੰਬਰ ਹੈ 905-673-33-37। ਯਾਦ ਰੱਖੋ ਜ਼ਰੂਰ ਤੁਸੀਂ ਬਿਯੋਂਡ ਆਈਵਰ ਨੂੰ ਸਾਰੇ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਅਤੇ ਬਿਯੋਂਡ ਆਈਵਰ। ਰੋਮੀ ਬਾਈ ਜੀ ਅਤੇ ਰੋਮੀ ਦੀ ਟੀਮ ਨੂੰ ਕਾਲ ਕਰੋ ਬਿਯੋਂਡ ਆਈਵਰ 'ਤੇ 905-793-3937 ਬਿਯੋਂਡ ਆਈ ਵੇਅਰ ਨੂੰ ਯਾਦ ਜ਼ਰੂਰ ਰੱਖੋ ਜੀ। 666-4 ਹੈਲੋ।
3: ਹਾਏ ਨਵੀ, ਹਾਊ ਆਰ ਯੂ?
0: ਗੁੱਡ ਜੀ, ਤੁਸੀਂ ਸੁਣਾਓ?
3: ਬਸ ਠੀਕ। ਹਾਂ ਨਵੀ, ਬਲੇਮ ਗੇਮ ਪਤਾ ਨਹੀਂ ਕਿਉਂ ਸ਼ੁਰੂ ਹੋ ਜਾਂਦੀ ਹੈ, ਔਰ ਕੁੜੀ ਤੇ ਹੀ ਕਿਉਂ ਸ਼ੁਰੂ ਹੁੰਦੀ ਹੈ। ਕੱਲ ਨਾ ਮੈਂ ਇੱਕ ਨਿਊਜ਼ ਦੇਖੀ ਫੇਸਬੁੱਕ ਤੇ ਸੀਗੀ, ਉਹ ਹਨਾ ਤੇ ਕੋਈ ਪੰਜਾਬ ਦਾ ਪਿੰਡ ਹੈਗਾ, ਕੁੜੀ ਸੀ ਦਿੱਲੀ ਦੀ, ਉਹ ਰੀਲਸ ਵਗੈਰਾ ਬਣਾਉਂਦੀ ਸੀ, ਆਪਣੇ ਮਾਡਰਨ ਡਰੈਸਿਸ ਪਾਉਂਦੀ ਸੀ, ਹਨਾ ਸਾਰਾ ਕੁਛ ਕਰਕੇ ਦਿੱਲੀ ਦੀ ਸੀ। ਉੱਥੇ ਰਹਿਣ ਵਾਲੀ ਇੱਕ ਪਿੰਡ ਦੇ ਮੁੰਡੇ ਨਾਲ ਉਹਨੂੰ ਪਿਆਰ ਹੋ ਗਿਆ ਹਨਾ, ਤੇ ਦੋਨਾਂ ਨੇ ਵਿਆਹ ਕਰਾ ਲਿਆ। ਇਹ ਪਿੰਡ ਆ ਗਈ ਉਹ ਰਹਿਣ, ਸੇਮ ਉਹ ਆਪਣਾ ਲਾਈਫ ਸਟਾਈਲ ਉਹਨੇ ਨਹੀਂ ਚੇਂਜ ਕੀਤਾ, ਸੇਮ ਉਹ ਆਪਣੇ ਇੱਕ ਲਾਈਫ ਸਟਾਈਲ ਜਿੰਦੀ ਰਹੀ ਹੈ ਤੇ ਕੱਪੜੇ ਪਾਉਂਦੀ ਰਹੀ ਹੈ ਉਵੇਂ ਜਿਵੇਂ ਮਾਡਰਨ ਕੱਪੜੇ ਪਾਉਂਦੀ ਸੀਗੀ। ਤੇ ਉਹਦੇ ਨਾਲ ਉਹਦੇ ਇਨ ਲੋਜ਼ ਨੂੰ ਬਹੁਤ ਪ੍ਰੋਬਲਮ ਸੀ, ਉਹ ਕਹਿੰਦੇ ਸੀ ਕਿ ਤੂੰ ਸੂਟ ਪਾਇਆ ਕਰ, ਸਾੜੀ ਪਾਇਆ ਕਰ, ਤੇ ਉਹ ਕਹਿੰਦੀ ਨਹੀਂ ਮੈਂ ਨਹੀਂ ਪਾਉਣਾ ਹਨਾ। ਤੇ ਉਸ ਤੋਂ ਬਾਅਦ ਇੰਨਾ ਜ਼ਿਆਦਾ ਕਲੇਸ਼ ਰਹਿਣ ਲੱਗ ਪਿਆ, ਇੰਨਾ ਜ਼ਿਆਦਾ ਉਹ ਹੋਣ ਲੱਗ ਗਈ, ਇਨ ਲੋਜ਼ ਨੇ ਉਹਦੇ ਫਾਦਰ ਇਨ ਲੋ ਐਂਡ ਮਦਰ ਇਨ ਲੋ ਨੇ ਉਹਨੂੰ ਸੁਸਾਈਡ ਕਰ ਲਈ ਕਿ ਇਹ ਗੱਲ ਸਾਡੀ ਮੰਨਦੀ ਨੀ, ਸਾਡੀ ਪਿੰਡ ਵਿੱਚ ਬੇਸੀ ਹੋ ਰਹੀ ਹੈ, ਇਹ ਹੈ ਉਹ ਹੈ। ਬਟ ਇਹ ਮੈਨੂੰ ਇਹ ਸੀਗਾ ਕਿ ਇਹ ਗੱਲਾਂ ਪਹਿਲਾਂ ਨੀ ਸੀ ਪਤਾ, ਜਦ ਵਿਆਹ ਕੀਤਾ ਸੀ ਤਦ ਮੁੰਡੇ ਨੇ ਵੀ ਤਾਂ ਪੁੱਛਿਆ ਹੀ ਹੋਣਾ ਨਾ।
0: ਨਾਲੇ ਮੁੰਡੇ ਨੇ ਵਿਆਹ ਕਰਾਇਆ, ਤੁਹਾਨੂੰ ਕੀ ਤਕਲੀਫ ਹੈ, ਮਰਜ਼ੀ ਜੋ ਮਰਜ਼ੀ ਪਾਵੇ।
3: ਹਾਂ ਤੁਸੀਂ ਅੱਡ ਕਰ ਦੋ, ਅੱਡ ਰਹਿਣ ਲੱਗ ਪੋ, ਇਸ ਮੈਨੂੰ ਸਮਝ ਨਹੀਂ ਆਉਂਦੀ।
0: ਨਹੀਂ ਅੱਡ ਵੀ ਚਲੋ ਵੱਖਰੀ ਗੱਲ ਹੈ, ਤੁਸੀਂ ਬੀ ਹੈਪੀ ਯਾਰ ਕਿ ਤੁਹਾਡਾ ਮੁੰਡਾ ਖੁਸ਼ ਹੈ, ਤੁਹਾਨੂੰ ਸਗਾ ਤੇ ਚਾਹ ਚੜਨਾ ਚਾਹੀਦਾ।
3: ਉਹੀ ਤਾਂ ਗੱਲ, ਬਸ ਇਹ ਚੀਜ਼ਾਂ ਹੁੰਦੀਆਂ, ਮੈਨੂੰ ਸਮਝ ਨਹੀਂ ਆਈ ਉਹਨਾਂ ਨੇ ਸੁਸਾਈਡ ਕਰਨ ਦਾ ਮਤਲਬ ਕੀ ਸੀਗਾ ਉਹਨਾਂ ਦਾ, ਦੱਸੋ।
0: ਚਲੋ
3: ਹੁਣ ਰਿਸ਼ਤੇਦਾਰ ਉਹਨਾਂ ਨੇ ਕਹਿ ਰਹੇ ਆ ਕਿ ਅਸੀਂ ਮੰਗ ਕਰਦੇ ਆ ਕਿ ਕੁੜੀ ਨੂੰ ਜਲਦੀ ਜਲਦੀ ਫੜਿਆ ਜਾਵੇ,
0: ਕੁੜੀ ਨੂੰ ਫੜੋ, ਕੁੜੀ ਨੇ ਕੱਪੜੇ ਗਲਤ ਪਾਇਆ ਤਾਂ ਫੜੋ। ਚਲੋ ਇੰਡੀਆ ਤਾਂ ਬਥੇਰਾ ਕੁਛ ਹੁੰਦਾ, ਯੂ ਕੈਨ ਨਾਟ ਸੇ। ਬਟ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਬੰਦੇ ਦੀ ਲਾਈਫ ਚੁਣ ਕੇ ਕੁੜੀ ਆਈ ਹੈ ਵੀ ਉਹਦੇ ਕਰੀਅਰ ਦੇ ਉੱਤੇ ਅਸਰ ਪੈਂਦਾ, ਰਾਈਟ? ਬਾਕੀ ਕਾਲਸ ਲੈਣਾ, ਥੈਂਕ ਯੂ ਸੋ ਮਚ ਜੀ। 4020 ਹੈਲੋ,
4: ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਵਧੀਆ ਸਰ। ਮੈਂ ਸਰ ਇਹ ਕਹਿਣਾ ਸੀ ਕਿ ਕੋਰਿਲੇਸ਼ਨ ਡਸ ਨਾਟ ਮੀਨ ਕੋਜ਼ੇਸ਼ਨ, ਰਾਈਟ? ਇਹ ਤਾਂ ਸਟੇਟਮੈਂਟ ਬੜੀ ਕਹੀ ਜਾਂਦੀ ਆ। ਸਾਡਾ ਜਿਹੜਾ ਵੀ ਲਾਈਕ ਦਿਮਾਗੀ ਬਾਇਸ ਹੁੰਦਾ, ਸਾਈਕੋਲੋਜੀਕਲ ਬਾਇਸ ਹੁੰਦਾ, ਸਾਡਾ ਇੱਕ ਪਾਸਟ ਐਕਸਪੀਰੀਅੰਸ ਹੁੰਦੀ, ਉਹਨੂੰ ਲੈ ਕੇ ਨਾ ਲੋਕਾਂ ਦੀ ਲਾਈਫ 'ਚ ਲੌਜਿਕ ਜੋੜ ਕੇ ਇੱਕ ਪ੍ਰੋਬੇਬਿਲਿਟੀ ਜੀ ਅਸਿਊਮ ਕਰ ਲੈਂਦੇ ਹਾਂ ਕਿ ਇਹਦੇ ਕਰਕੇ ਇਹਦੀ ਪਰਫਾਰਮੈਂਸ ਘੱਟ ਹੋਊਗੀ, ਕਿਉਂਕਿ ਅਸੀਂ ਲਾਈਕ ਬਹੁਤ ਲਾਈਕ ਲੀਨੀਅਰ ਲੌਜਿਕ ਬਹੁਤ ਲਾਉਂਦੇ ਹਾਂ ਲਾਈਫ 'ਚ, ਸਾਨੂੰ ਉਹਦੀ ਲਾਈਫ ਦਾ ਪਤਾ ਕੁਛ ਵੀ ਨਹੀਂ ਹੁੰਦਾ ਹੈਗਾ। ਜਿੰਨੀ ਕੁ ਇਨਫੋਰਮੇਸ਼ਨ ਲੀਕ ਹੋਈ ਉਹਦੇ ਅਕੋਰਡਿੰਗ ਲੋਕ ਲਾ ਲੈਂਦੇ ਆ ਹਿਸਾਬ ਕਿਤਾਬ, ਉਹ ਆਹ ਚੀਜ਼ ਇਹਦੀ ਲਾਈਫ 'ਚ ਡਿਫਰੈਂਟ ਹੋਈ ਆ, ਮੇ ਬੀ ਬਿਕੋਜ਼ ਆਫ ਦੈਟ ਇਹਦੀ ਪਰਫਾਰਮੈਂਸ ਘੱਟ ਹੀ ਹੋਗੀ। ਬਟ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਦ ਫੈਕਟ ਦੈਟ ਕਿ ਕੋਈ ਏਦਾਂ ਦੀ ਸਟੇਟਮੈਂਟ ਦੇ ਰਿਹਾ, ਮੈਨੂੰ ਤਾਂ ਇਹ ਪਤਾ ਲੱਗ ਰਿਹਾ ਕਿ ਉਹਦੀ ਖੁਦ ਦੀ ਲਾਈਫ ਕੋਈ ਨਹੀਂ ਹੈਗੀ, ਦੇ ਹੈਵ ਨੋ ਲਾਈਫ ਆਫ ਦੇਅਰ ਓਨ, ਦੇ ਆਰ ਸੋ ਬਿਜ਼ੀ ਇਨ ਅਦਰ ਪੀਪਲਸ ਲਾਈਫ, ਰੀਡਿੰਗ ਦੇਅਰ ਲਾਈਫ, ਰੀਡਿੰਗ ਦੇਅਰ ਪਰਫਾਰਮੈਂਸ। ਇੱਥੋਂ ਇਹ ਵੀ ਪਤਾ ਲੱਗਦਾ ਸੋਸਾਇਟੀ 'ਚ ਕਿੰਨੇ ਵਿਹਲੇ ਲੋਕ ਨੇ, ਦੇ ਆਰ ਨੋਟ ਟਰਾਇੰਗ ਟੂ ਇੰਪਰੂਵ ਦੇਅਰ ਲਾਈਫ, ਦੇ ਜਸਟ ਲੁਕਿੰਗ ਐਟ ਅਦਰ ਪੀਪਲਸ ਪਰਫਾਰਮੈਂਸ, ਵੈਦਰ ਇਟ ਸਪੋਰਟਸ ਪਰਫਾਰਮੈਂਸ, ਵੈਦਰ ਦੇਅਰ ਰਿਲੇਸ਼ਨਸ਼ਿਪ। ਸੋ ਇਹ ਵੱਡਾ ਫਲੋ ਜਿਹੜਾ ਨਾ ਉਹ ਦਿਖ ਰਿਹਾ ਮੈਨੂੰ ਇਹਦੇ 'ਚ। ਬਾਕੀ ਸਹੀ ਹੈ ਗੱਲ, ਤਾਂ ਲੋਕੀ ਤਾਂ ਲਾਈਕ ਵਿਹਲੇ ਨੇ, ਲਾਈਕ ਕ੍ਰਿਕਟ ਪਲੇਅਰਸ ਨੂੰ ਐਡਮਾਇਰ ਕਰੀ ਜਾਂਦੇ ਆ, ਸਪੋਰਟਸ ਪਲੇਅਰ ਨੂੰ ਕਰੋ ਐਡਮਾਇਰ, ਪਰ ਉਹਨਾਂ ਦੇ ਫੈਨ ਫੂਨ ਨਾ ਬਣੋ, ਰਾਈਟ?
0: ਫੈਨ ਬਣਨਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ. ਦੇਖੋ ਆਪਾਂ ਆਫ ਕੋਰਸ ਵਰਸ਼ਿਪ ਨਾ ਕਰੋ, ਬਟ ਤੁਸੀਂ ਕਿਸੇ ਦੇ ਵਰਕ ਐਥਿਕ ਤੋਂ ਇੰਸਪਾਇਰਡ ਹੋ, ਕਿਸੇ ਦੇ ਯੂ ਨੋ ਕਿਸੇ ਦੇ ਟੈਲੈਂਟ ਤੋਂ ਇੰਸਪਾਇਰਡ ਹੋ, ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ. ਆਪਣੀ ਜ਼ਿੰਦਗੀ ਦੇ ਵਿੱਚ ਜੇ ਉਹਨਾਂ ਦੀਆਂ ਕੋਈ ਹੈਬਿਟਸ ਲੈ ਕੇ ਆਉਂਦੇ ਹੋ, ਆਈ ਥਿੰਕ ਬੀਇੰਗ ਅ ਫੈਨ ਇਜ਼ ਨਾਟ ਬੈਡ. ਬਟ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ. ਤੇ ਨੰਬਰ ਹੈ ਆਪਣਾ 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-373337 905-673-373337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 ਵੀਕਐਂਡ ਲੌਂਗ ਵੀਕਐਂਡ ਵਿਕਟੋਰੀਆ ਵੀਕਐਂਡ ਸੇਲ ਲੱਗ ਚੁੱਕੀ ਹੈ ਅਤੇ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਸੇਲ ਹੈ ਫਰਾਈਡੇ ਸ਼ਾਮੀ 6 ਵਜੇ ਤੋਂ ਲੈ ਕੇ ਅਸੀਂ ਲਾਈਵ ਹੋਵਾਂਗੇ ਅਤੇ ਸੁੱਖ ਜੀ ਸਾਡੇ ਨਾਲ ਜੀ ਭਾਜੀ ਵੈਲਕਮ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਲੱਗਣ ਜਾ ਰਹੀ ਹੈ ਜੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਡਿਸਕਾਊਂਟ ਤਾਂ ਵੱਡੇ ਵੱਡੇ ਮਿਲਣੇ ਆ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਤੇ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਜੀ ਹਾਂ ਸੋਫਾ ਤੁਸੀਂ ਬਾਈ ਕਰਨਾ ਉਹ ਕਨਵਰਟਡ ਨੂੰ ਇੰਟੂ ਬੈੱਡ ਵੀ ਹੋ ਜਾਂਦਾ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1000-1200 ਟਨ ਸੀ ਕੰਟੇਨਰ ਲਏ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਲਈ ਸਪੈਸ਼ਲ ਸੋਫਾ ਕਮ ਬੈੱਡ 1000-1200 ਟਨ ਵਾਲਾ ਸਿਰਫ 299 ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਸੋਫਾ ਕਮ ਬੈੱਡ 299 ਦੇ ਵਿੱਚ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਤੋਹਫਾ ਤਾਂ ਤੁਹਾਨੂੰ ਮਿਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ ਜੇ ਬਵੇੜ ਵਾਲੀ ਸਾਈਡ ਸੈਂਡਲਵੁੱਡ ਵਾਲੀ ਸਾਈਡ ਜਾਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਹਾਈਵੇ 410 ਲੈ ਕੇ ਆ ਜਾਓ ਸਿੱਧਾ ਡੈਰੀ ਰੋਡ ਦੇ ਉੱਪਰ ਆ ਕੇ ਲੈਫਟ ਮਾਰ ਲਓ ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਤੇ ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ
0: ਵੈਰੀ ਗੁੱਡ ਸੇਲ ਲੱਗਣ ਜਾ ਰਹੀ ਹੈ ਗੇਟ ਰੈਡੀ ਐਂਡ 6685 ਟੋਮਕਨ ਰੋਡ ਸੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੱਲ ਦੇ ਪ੍ਰੋਗਰਾਮ 'ਚ ਇੱਕ ਵੀਰ ਨੇ ਇੱਕ ਕਮੈਂਟ ਕੀਤਾ ਅਰਸ਼ਦੀਪ ਸਿੰਘ ਕ੍ਰਿਕਟਰ ਬਾਰੇ ਉਹ ਵੀਰ ਦਾ ਫੋਨ ਆਇਆ ਮੈਨੂੰ ਕਹਿੰਦੇ ਨਵੀ ਜਦੋਂ ਦੇ ਇਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਵਧੀਆ ਨਹੀਂ ਖੇਡ ਰਿਹਾ ਚਲੋ ਮੈਨੂੰ ਨਹੀਂ ਪਤਾ ਵੀ ਉਦੋਂ ਦਾ ਖੇਡ ਰਿਹਾ ਨਹੀਂ ਖੇਡ ਰਿਹਾ ਆਪਾਂ ਗੇਮ ਦੀ ਗੱਲ ਨਹੀਂ ਕਰਨੀ ਨਾ ਆਪਾਂ ਪੰਜਾਬ ਦੀ ਗੱਲ ਕਰਨੀ ਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਯਾਰ ਕੁੜੀ ਦੇ ਆਉਣ ਨਾਲ ਭਾਜੀ ਕੀ ਫਰਕ ਹੈ ਉਹ ਕਹਿੰਦੇ ਕਿ ਨਵੀ ਫਿਰ ਮੁੰਡਾ ਘੁੰਮਦਾ ਫਿਰਦਾ ਉਹਦਾ ਉਹਦੀ ਅਟੈਂਸ਼ਨ ਡਾਈਵਰਟ ਹੋ ਜਾਂਦੀ ਹੈ ਉਹਦਾ ਫੋਕਸ ਥੋੜ੍ਹਾ ਭੜਕ ਜਾਂਦਾ ਗੇਮ ਤੋਂ ਮੈਂ ਕਿਹਾ ਯਾਰ ਹੁਣ ਬਥੇਰੇ ਚੰਗੇ ਵੀ ਐਗਜ਼ਾਮਪਲ ਨੇ ਜਿਨ੍ਹਾਂ ਨੇ ਕੋਈ ਫੀਮੇਲ ਉਹਨਾਂ ਦੀ ਲਾਈਫ 'ਚ ਆਈ ਤਾਂ ਹੋਰ ਵੀ ਉਹ ਸਕਸੈਸਫੁਲ ਹੋਏ ਹੋਰ ਵੀ ਮਿਹਨਤ ਕੀਤੀ ਉਹਨਾਂ ਨੂੰ ਇੱਕ ਵਧੀਆ ਪੋਜ਼ਿਟਿਵ ਪੁਸ਼ ਮਿਲਿਆ ਸੋ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਕਿਸੇ ਕੋਈ ਐਥਲੀਟ ਹੈ ਕੋਈ ਐਕਟਰ ਹੈ ਕੋਈ ਸਿੰਗਰ ਹੈ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਗਰਲਫ੍ਰੈਂਡ ਆਉਂਦੀ ਹੈ ਵਾਈਫ ਆਉਂਦੀ ਹੈ ਜੇ ਆਪਾਂ ਮੇਲਸ ਦੀ ਗੱਲ ਕਰੀਏ ਜਾਂ ਵਾਈਸ ਵਰਸਾ ਵੀ ਉਹ ਇੱਕ ਲੜਕੀ ਆਉਣ ਦੇ ਨਾਲ ਉਹ ਬੰਦਾ ਉਨਾ ਫੋਕਸ ਨਹੀਂ ਕਰਦਾ ਆਪਣੇ ਸਕਿੱਲ ਦੇ ਉੱਤੇ ਆਪਣੇ ਟੈਲੈਂਟ ਦੇ ਉੱਤੇ ਡੂ ਯੂ ਥਿੰਕ ਵੀ ਇਹਦਾ ਕੋਈ ਕੋ ਰਿਲੇਸ਼ਨ ਹੈ ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਐਵੇਂ ਲੋਕ ਬੋਲੀ ਜਾਂਦੇ ਆ ਇਹਦਾ ਕੀ ਲੈਣਾ ਦੇਣਾ ਵੀ ਗਰਲਫ੍ਰੈਂਡ ਹੈਗੀ ਹੈ ਨਹੀਂ ਹੈਗੀ ਹੁਣ ਕੱਲ੍ਹ ਮੈਨੂੰ ਕੋਈ ਕਹਿੰਦਾ ਨਵੀਂ ਉਹ ਜਦੋਂ ਗਰਲਫ੍ਰੈਂਡ ਬਣ ਦਿੰਦੀ ਹੈ ਫਿਰ ਘੁੰਮਦੇ ਫਿਰਦੇ ਆ ਵਕੇਸ਼ਨ 'ਤੇ ਜਾਂਦੇ ਛੁੱਟੀਆਂ 'ਤੇ ਜਾਂਦੇ ਮੈਂ ਕਿਹਾ ਫਿਰ ਕੀ ਹੋ ਗਿਆ ਛੁੱਟੀਆਂ ਤਾਂ ਲੈਣੀਆਂ ਨੇ ਲੋਕਾਂ ਨੇ ਹੁਣ ਵਕੇਸ਼ਨ 'ਤੇ ਵੀ ਜਾਣਾ ਆਪਾਂ ਘੁੰਮਣਾ ਫਿਰਨਾ ਵੀ ਆ ਵੀ ਐਡੀ ਕਿਹੜੀ ਗੱਲ ਹੋ ਗਈ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ ਜੀ 0575 ਹਾਂਜੀ ਭਾਈ
6: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
0: ਠੀਕ ਹੈ ਜੀ ਕਿਵੇਂ
6: ਵਧੀਆ ਜੀ ਵਧੀਆ ਕੋਈ ਫਰਕ ਨਹੀਂ ਪੜਦਾ ਇਹ ਤੋਂ ਨਾ ਬੰਦੇ ਪੇ ਡਿਪੈਂਡ ਕਰਦਾ ਕ੍ਰਿਕੇਟਰ ਹੋ ਗਿਆ ਜਾਂ ਕੋਈ ਵੀ ਐਥਲੀਟ ਹੋ ਗਿਆ ਬਈ ਉਹ ਡਿਸਟਰੈਕਟ ਕਿਸੇ ਵੀ ਚੀਜ਼ ਸੇ ਹੋ ਸਕਤਾ ਉਹਨੇ ਕੋ ਤੋ ਅਗਰ ਵੋ ਪ੍ਰੋਫੈਸ਼ਨਲ ਹੈ ਬੰਦਾ ਉਸਕੋ ਫਰਕ ਨਹੀਂ ਪੜਤਾ ਬਾਈ ਹਾਰਦਿਕ ਪਾਂਡਿਆ ਤਿੰਨ ਤਿੰਨ ਗਰਲਫ੍ਰੈਂਡ ਹੋ ਗਈ ਉਸਕੀ ਪਰਫਾਰਮੈਂਸ ਹਰ ਵਾਰ ਹੀ ਇਨਕਰੀਜ਼ ਹੋਈ ਹੈ
0: ਹਰ ਵਾਰ ਇਨਕਰੀਜ਼ ਹੋਈ ਹੈ ਠੀਕ ਹੈ
6: ਲੋਕਾਂ ਨੇ الزام لگا دیا تھا جب انوشکا کے ساتھ شادی ہوئی تھی, اس کی پرفارمنس ڈاؤن ہوئی تھی, لیکن بعد میں اتنی بڑھ گئی پھر لوگ.
0: بالکل
6: فرق نہیں پڑتا, سیٹ کو خود اپنا دیکھنا ہوتا ہے. اور ارشدی پہ بھی دیکھ رہا ہوگا کیا ہو گیا, ایسے تو گمراہ بھی پٹ رہا ہے ٹھیک ہے, لیکن وہ کوئی اور بھی ریزن ہو سکتا ہے, لڑکی کا جو ریزن ہوتا ہے یہ تو ایک نارمل لائف ہے, ہیومن بینگ ہے, صحیح ہوتا ہے سب کو, سب نے اپنی جوانی انجوائے کرنی ہے, سب نے کرنا ہے بھائی, 40 سال کے بعد تھوڑی نہ کرے گا.
0: ہاں وہی تو ہے, ہن جی تسی سوچ دیو کہ اگلا 65 سال دی عمر جا کے عاشقی کرے گا تو پھر اودی تا زندگی لنگ جانی ہے.
6: آپ پروفیشن سمجھو نا, ہم بھی تو جیسے کرتے ہیں ہم اپنا مینج کرتے ہیں, ہم بھی محنت کرتے ہیں, سگو وہ انسپریشن ہو سکتا ہے, یار میری ریسپانسبلٹی بڑھ رہی ہے میرے کو تو زیادہ کرنا ہے.
0: بالکل, اپنے لوگ تھوڑے زیادہ کہندے ہیں, ہن ویسٹرن ورلڈ دے وچ تے کدی نہیں سنیا وی لبرون جیمز دی گھر والی ہے اودے کر کے چنگا نہیں کھیل رہا, یا رونالڈو دی گھر والی ہے اودے کر کے گول نہیں ہویا. اپا ہی پتہ نہیں کیوں یار, تھوڑے میں نوٹس کردا ہوں نا کہ کڑیاں دے مگر پی جانے جلدی, بلیم چاہیے ہوں بھی, اچھا یہ نہیں ساری ٹیم نو ہرا تھا ٹھیک ہے جی, تو یہ بلیم کر دو یا انہوں بلیم کر دو, تو چلو جی کئی تو بھنا بھراوا ماں باپ نو بھی بلیم کری جاتے رہتے ہیں, ہوں دیکھو انہوں کا کی لینا لینا دینا, وہ کہڑا کھیڈ دے آ. سو خیر نمبر ہے اپنا 9056733 7905673 اینڈ گل بات تھوڑے نال ہو رہی ہے. کوالٹی کار رپیئر دے تسی کلوانت بائی جی نو یاد رکھو, گڈی دی اوبر یا لفٹ دی سیفٹی کرونی ہے, انجن ٹرانسمیشن دا کوئی کام ہے, گل کی کوئی بھی پنگا پیا گڈی دا تا 905-460-1111 9054601111 دے اتے کال ضرور کرو. ودیا ہائی اینڈ ٹاپ دی کمال دی کچن ریڈی کرونی ہے نا, میں تھانوں نیو ہائٹس کچن دے جسپال بھائی دا نمبر دینا. جسپال بھائی جی ہونے یار بندے بہت ودیے نے, بہت زیادہ سونا کام کردے ہیں, تسی اگر کچن ریڈی کرونی ہے انہاں نوں ایک بار کال کر لو, ویری ہائی اینڈ جاب, بہت ہی ریزنیبل ریٹ, ساڈا نام لے دیو ڈسکاؤنٹ ملے گا, ساڈا نام لے دیو ایک انڈر ماؤنٹ ڈبل سنک فری ملے گا. 416-859-1920 416-859-1920 نمی کچن لئی 0579. ہیلو,
7: ہائی نوی, ہاؤ آر یو؟
0: گڈ, ہاؤ آر یو؟
7: Very long time I haven't called.
0: Long time. Where you been?
7: I'm just busy. Navi, main aaj jada conversation sports angle te leke jana chahunda. Like, basically, like, let's say example, North American sports, 1% chance usi utthe tak pahunch sakde ha. So, jada athlete, the mindset has to be 100% determined on the game. Main example lena chahunda ke jada Kobe Bryant si, ohdi ek mentality hundi si, they called it Mamba mentality. That no matter what, jehde like the distractions honiyan, when it came time to perform, unne perform kita. So I think I know, you know what I'm talking about, that basically you nothing can stop you at that moment. So aaj jehdi galla are just things of the own players' problems. And I just think things in life will come up, but these players wanted to perform, they did. And that's why they were special. So these are just galla. At the end of the day, that player wants to do something, he's going to do it no matter what. These are just people just saying side things. It's their own performance. It has nothing to do with what's happening in the world.
0: Yeah, well, thank you, brother. Bahut shukriya. 5134, hello?
8: Haan ji, sat sri akaal ji.
0: Sat sri akaal ji.
8: Main keh ji, naale pehlo theory chal rahi hai vi har kamyabi piche aurat da hath hunda.
0: Haan.
8: Eh te manna pehna naturally laa vi aurat vi kukko banda paida hunda te ohda hath hona hi hai na.
0: Bilkul.
8: Ek maa vi hai jadon bachcha paida hunda te pyaundi hai te oh ਉਹਦੇ ਮਨ ਚ ਧਾਰਨਾ ਹੁੰਦੀ ਮੇਰਾ ਪੁੱਤ ਡਾਕਟਰ ਬਣੇ, ਮੇਰਾ ਪੁੱਤ ਭਲਵਾਨ ਬਣੇ, ਮੇਰਾ ਪੁੱਤ ਵਧੀਆ ਪਲੇਅਰ ਬਣੇ
0: ਹਨਾ,
8: ਏਦਾਂ ਵਿੱਚ ਤਾਂ ਜਵਾਨ ਹੁੰਦਾ ਵੀ ਉਹਦੇ ਗਾਂਹ ਫਿਰ ਗੱਲ ਫਰੈਂਡ ਵੀ ਆਉਣੀ ਹੈ ਜੀ, ਉਹਦੇ ਗਾਂਹ ਆਪਣਾ ਸੰਤਾਨ ਤੋਰਨੀ ਹੈ ਨਾ.
0: ਬਿਲਕੁਲ ਬਿਲਕੁਲ,
8: ਕੋਈ ਫਰਕ ਨੀ ਪੈਂਦਾ ਲੋਕਾਂ ਦੀਆਂ ਗੱਲਾਂ ਆ ਜੀ. ਹਾਂਜੀ, ਜੇ ਹੁਣ ਵਧੀਆ ਖੇਡੀ ਜਾਵੇ ਫਿਰ ਕਿਹਨੇ ਗੱਲ ਕਰਨੀ?
0: ਹਾਂ ਨਹੀਂ, ਉਹੀ ਤਾਂ ਮੈਂ ਕਹਿੰਦਾ, ਜਦੋਂ ਵਧੀਆ ਖੇਡਦੇ ਆ ਫਿਰ ਤਾਂ ਆਪਾਂ ਕਹਿੰਦੇ ਨੀ ਕਿ ਯਾਰ ਇਹ ਵਧੀਆ ਖੇਡਦਾ ਤਾਂ ਇਹਦੀ ਘਰ ਵਾਲੀ ਹੈ, ਇਹਦੀ ਗਰਲਫ੍ਰੈਂਡ ਹੈ, ਉਹ ਬੜਾ ਇਹਨੂੰ ਮੋਟੀਵੇਟ ਕਰਦੀ ਹੋਣੀ, ਇਹ ਤਾਂ ਕਦੇ ਆਪਾਂ ਕਹਿੰਦੇ ਨੀ.
8: ਹਾਂਜੀ ਬਾਕੀ ਲੋਕਾਂ ਦਾ ਮੂੰਹ ਨੀ ਫੜਿਆ ਜਾਂਦਾ ਜੀ, ਬਾਕੀ ਜੀ ਚੜ੍ਹਦਾ ਸੂਰਜ ਨੂੰ ਸਲਾਮਾਂ, ਜਿਹੜੀ ਚੜ ਚੜਾਈ ਆ ਉਹਦੀ ਬੱਲੇ ਬੱਲੇ,
0: ਸਹੀ ਗੱਲ ਹੈ, ਯਾਦ ਰੱਖੋ ਤੁਸੀਂ ਜ਼ਰੂਰ HK ਮੂਵਰਸ ਨੂੰ ਮੂਵਿੰਗ ਕੰਪਨੀ ਲੱਭ ਰਹੇ ਹੋ, ਤੁਸੀਂ ਘਰ ਬਾਰ ਨਵਾਂ ਲੈ ਲਿਆ, ਸਭ ਤੋਂ ਟਰੱਸਟਵਰਦੀ ਰਿਲਾਇਬਲ ਤੇ ਨੰਬਰ 1 ਮੂਵਿੰਗ ਟੀਮ ਹੈ HK ਮੂਵਰਸ, 416-524-6704 ਮੂਵਰਸ, 416-524-6704 ਤੁਸੀਂ ਕੌਂਕਰੀਟ ਪਵਾਉਣੀ ਹੈ, ਨਵਾਂ ਡਰਾਈਵੇ ਤਿਆਰ ਕਰਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ, ਘਰਾਂ ਦੇ ਸਾਈਡ ਤੇ ਕੌਂਕਰੀਟ ਪਵਾਉਣੀ ਹੈ, ਗੱਲ ਕੀ ਕੌਂਕਰੀਟ ਦਾ ਕੋਈ ਵੀ A to Z ਕੰਮ ਹੈ ਤਾਂ ਜਸਦੀਪ ਵੀਰ ਨੂੰ ਕਾਲ ਕਰੋ, ਨਾਓ ਐਂਡ ਦੈਨ ਕੌਂਕਰੀਟ, 437-777-4070 ਬਹੁਤ ਸੋਹਣਾ ਜਸਦੀਪ ਹੁਣੇ ਕੰਮ ਕਰਦੇ, ਇਹਨਾਂ ਦਾ ਕੀਤਾ ਕੰਮ ਵੀ ਦੇਖ ਲਿਓ,
8: 4070 ਮੈਂ ਸ਼ਾਮੀ ਵੀ ਗੱਡੀ ਤੇ ਗਿਆ ਸੀਗਾ, ਉਦੋਂ ਵੀ ਸੁਣਿਆ ਸੀ ਤੇ ਹੁਣ ਮੈਂ ਫੇਰ ਗੱਡੀ ਤੇ ਜਾ ਰਿਹਾ ਜੀ, ਤੇ ਤੁਹਾਡੀਆਂ ਬਹੁਤ ਸੋਹਣੇ ਵੀਰਾਂ ਦੇ ਸੁਝਾਅ ਸੁਣ ਲਿਆ, ਪਰ ਗੱਲ ਇਸ ਤਰ੍ਹਾਂ ਜੀ ਮਤਲਬ ਕਿ ਉਮਰ ਦੇ ਲਿਹਾਜ਼ ਦੇ ਨਾਲ ਸਾਰੇ ਆਪਣੇ ਪੜਾਅ ਆਉਂਦੇ, ਅੱਡੋ ਵੱਡੀ ਪੜਾਅ ਵਾ ਜ਼ਿੰਦਗੀ ਦੇ, ਤੇ ਗੱਲ ਇਸ ਤਰ੍ਹਾਂ ਵੀ ਕੋਈ ਫਰਕ ਨੀ ਪੈਂਦਾ ਜੇ ਕੋਈ ਆਪਣਾ ਕੋਈ ਗੇਮ ਖੇਡਦਾ ਜਾਂ ਸਪੋਰਟਸ ਦੇ ਵਿੱਚ ਜਾਂਦਾ ਤੇ ਉਹਨੂੰ ਆਪਣੀ ਮਤਲਬ ਕਿ ਜਿਹੜੇ ਨਿਸ਼ਾਨੇ ਤੇ ਪਹੁੰਚੇ ਨਾ ਉਸ ਨਿਸ਼ਾਨੇ ਨੂੰ ਹੀ ਮੁਕਤ ਰੱਖ ਕੇ ਆਪਾਂ ਤੁਰਨਾ, ਉਹ ਤੇ ਜ਼ਿੰਦਗੀ ਦੇ ਪੜਾਅ ਵਾ, ਤੇ ਕੋਈ ਜਿੱਦਾਂ ਫਰੈਂਡ ਬਣਨਾ ਜਾਂ ਉਹਦਾ ਮੈਰਿਜ ਹੋ ਜਾਣੀ, ਤੇ ਜੇਕਰ ਆਪਾਂ ਜ਼ਿਆਦਾ ਪੱਖ 'ਚ ਆਪਾਂ ਉਹ ਲੈ ਲੈਂਦੇ ਹਾਂ ਵੀ ਆਪਾਂ ਦੂਜੇ ਪੱਖ ਨੂੰ ਫਰੈਂਡ ਵਾਲੇ ਨੂੰ, ਤੇ ਫਿਰ ਬੰਦਾ ਜੀ ਉਹ ਵਾਕਿਆ ਹੀ ਰਹਿ ਜਾਂਦਾ, ਇਹ ਗੱਲ ਸੱਚੀ ਹੈ ਜੀ, ਮੇਰੇ 2-3 ਮੇਰੇ ਕੋਲ ਇਹ ਹੈਗੇ ਆ ਮਿਸਾਲ, ਪਰ ਮੈਂ ਉਹ ਇੱਥੇ ਸ਼ੇਅਰ ਨਹੀਂ ਕਰਨਾ ਚਾਹੁੰਦਾ ਵੀ ਜਿਹੜੇ ਬੰਦੇ ਇਸ ਚੱਕਰ 'ਚ ਪੈ ਕੇ ਆਪਣੀ ਗੇਮ ਗਵਾ ਬੈਠੇ ਆ ਤੇ ਉਹ ਮਤਲਬ ਕਿ ਉਹ ਨਾਮ ਹੀ ਉਹਨਾਂ ਦੇ ਮਿਟ ਗਿਆ, ਤੇ ਕਈ ਬੰਦੇ ਏਦਾਂ ਦੇ ਆ ਜਿਸ ਤਰ੍ਹਾਂ ਸਾਡੇ ਇਲਾਕੇ ਦਾ ਜੱਸਾ ਪੱਟੀ ਆ, ਉਹਦੀ ਵੀ ਮੈਰਿਡ ਹੋਈ ਆ ਤੇ ਉਹ ਹੁਣ ਸੰਨਿਆਸ ਲਿਆ ਤੇ ਵੱਡੇ ਵੱਡੇ ਮਹਾਰਥੀਆਂ ਨੂੰ ਉਹਨੇ ਹਰਾਇਆ, ਉਹਦੇ ਵੀ ਪਰਿਵਾਰਕ ਮੈਂਬਰ ਆ, ਕੋਈ ਗੱਲ ਹੀ ਨਹੀਂ ਇਹੋ ਜੀ, ਪਰ ਹਰੇਕ ਕੰਮ ਨੂੰ ਜਿਹੜੀ ਤੁਸੀਂ
0: ਸੋ ਤੁਹਾਨੂੰ ਲੱਗਦਾ ਕਈ ਹੁੰਦੇ ਆ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਔਰਤ ਆ ਜਾਵੇ ਤਾਂ ਉਹ ਫਿਰ ਆਪਣੀ ਗੇਮ ਤੋਂ ਕਿਤੇ ਨਾ ਕਿਤੇ ਪਿੱਛੇ ਹਟ ਜਾਂਦੇ ਆ?
8: ਹਾਂਜੀ ਹਾਂਜੀ ਜੀ ਬਿਲਕੁਲ ਜੀ, ਬੰਦੇ ਜੀ ਬਿਲਕੁਲ ਇੱਕ ਹਿਸਾਬ ਨਾਲ ਜਿਸ ਤਰ੍ਹਾਂ ਨਕਾਰਾ ਹੋ ਜਾਂਦਾ, ਕਿਉਂਕਿ ਆਪਾਂ ਫਿਰ ਨਿਸ਼ਾਨਾ ਹੀ ਉੱਥੇ ਧਾਰ ਲਿਆ ਨਾ ਵੀ ਆਪਣੇ ਫਰੈਂਡ ਵਾਲੇ ਪਾਸੇ ਹੀ, ਤੇ ਜੇਕਰ ਆਪਣਾ ਫਰੈਂਡ ਇੱਕ ਮਤਲਬ ਕਿ ਉਹਨੂੰ ਆਪਣੇ ਸਾਈਡ ਤੇ ਰੱਖਣਾ ਜਾਂ ਆਪਣੀ ਗੇਮ ਦਾ ਨਿਸ਼ਾਨਾ ਵੀ ਮੇਰਾ ਮੇਨ ਮਕਸਦ ਗੇਮ ਆ, ਉਹ ਫਰੈਂਡ ਵੱਖਰੀ ਗੱਲ ਵੀ ਮੇਰਾ ਮੇਨ ਮਕਸਦ ਦੀ ਗੇਮ ਆ, ਤੇ ਮੈਂ ਗੇਮ ਤੇ ਪਹੁੰਚਣਾ ਹੀ ਪਹੁੰਚਣਾ, ਫਿਰ ਤੁਹਾਡੇ ਕੋਈ ਮਤਲਬ ਕਿ ਅਸਰ ਨਹੀਂ ਹੈਗਾ ਜਾਂ ਸਿਹਤ ਤੇ ਵੀ ਕਿੱਦਾਂ ਵੀ, ਜੇਕਰ ਤੁਸੀਂ ਇੱਕ ਹੀ ਚੀਜ਼ ਨੂੰ ਲੈ ਪੈਂਦੇ ਵੀ ਮੈਂ ਜਾਂ ਆਸ਼ਕੀ ਜਾਂ ਫਰੈਂਡ, ਤੇ ਫਿਰ ਤੁਸੀਂ ਵੇਖ ਲਓ ਜੀ ਇਹ ਚੀਜ਼ ਨੇ ਤੇ ਵੱਡੇ ਵੱਡੇ ਰਾਜੇ ਦਾ, ਤੇ ਇਹ ਤੇ ਗੱਲ ਹੀ ਕੋਈ ਨਹੀਂ।
0: ਚਲੋ ਠੀਕ ਹੈ, ਥੈਂਕ ਯੂ। ਸੋ 905-673-3337 ਆਪਣਾ ਫੋਨ ਨੰਬਰ ਹੈ। ਸੋ ਇਹ ਵੀ ਕਹਿੰਦੇ ਆ ਕਿ ਕਈ ਬੰਦੇ ਹੈਗੇ ਆ ਜਿਹੜੇ ਆਪਣੇ ਕਰੀਅਰ ਤੋਂ ਖੱਬੇ ਸੱਜੇ, ਆਪਣੇ ਟੈਲੈਂਟ ਤੋਂ ਖੱਬੇ ਸੱਜੇ ਹੋ ਜਾਂਦੇ ਆ ਜਦੋਂ ਇੱਦਾਂ ਦੀ ਕੋਈ ਡਿਸਟਰੈਕਸ਼ਨ ਆ ਜਾਵੇ ਜ਼ਿੰਦਗੀ ਦੇ ਵਿੱਚ। ਚਲੋ ਓਕੇ, ਇੱਕ ਤਾਂ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਫਰੈਸ਼ ਫੂਡ ਸੈਂਟਰ ਨੂੰ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਹੈ। ਆਪਣੇ ਮਨਪਸੰਦ ਦੀ ਗਰੋਸਰੀ ਕਰੋ ਅਤੇ ਚੱਕ ਦਿਓ ਫੱਟੇ, ਜਾਓ 100 ਦਾ ਸਮਾਨ ਚੱਕਣਾ 200 ਦਾ ਚੱਕੋ ਕਿਉਂਕਿ ਡੀਲਾਂ ਇੰਨੀਆਂ ਵਧੀਆ ਨੇ। ਸੋ ਫਰੈਸ਼ ਫੂਡ ਸੈਂਟਰ, ਗੱਡੀ ਲੈਣੀ ਹੈ ਐਕਿਰਾ ਏਰਨ ਮਿਲਸ, ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਸਾਡੇ ਮਿੱਤਰ ਨੇ, ਐਕਿਰਾ ਦੀਆਂ ਟੌਪ ਦੀਆਂ ਡੀਲਾਂ, ਐਕਿਰਾ ਦੀਆਂ ਟੌਪ ਦੀਆਂ ਗੱਡੀਆਂ, ਏਰਨ ਮਿਲਸ ਐਕਿਰਾ, 905-828-5800 905-828-5800 2926 ਹੈਲੋ।
9: ਹਾਂਜੀ ਗੁੱਡ ਮਾਰਨਿੰਗ ਨਵਿਸ਼, ਕੀ ਹਾਲ ਹੈ?
0: ਠੀਕ ਹੈ ਜੀ, ਕਿਵੇਂ ਹੋ?
9: ਬਸ ਬਸ ਵਧੀਆ। ਜਿਹੜੀ ਅਨਸਕਸੈਸਫੁਲ ਲੋਕਾਂ ਦੀ ਲਿਸਟ ਆ ਨਾ ਉਹ ਬਹੁਤ ਛੋਟੀ ਹੈ ਇਸ ਰੀਜ਼ਨ ਦੇ ਕਰਕੇ, ਸੋ ਆਈ ਡੋਂਟ ਥਿੰਕ ਸਾਨੂੰ ਉਸੇ ਪਾਸੇ ਜਾਣਾ ਚਾਹੀਦਾ ਯਾਰ। ਬਾਕੀ ਜੇ ਉਹਦੀ ਪਰਫਾਰਮੈਂਸ ਵਧੀਆ ਹੋਈ ਨੀ ਫੇਰ ਕਹਿਣਾ ਸੀ ਉਹਦੀ ਗਰਲਫ੍ਰੈਂਡ ਲੱਕੀ, ਦੇਖਿਆ ਕਿੰਨੀ ਹੈ ਉਹਦੇ ਲਈ।
0: ਪਰ ਭਰਾ ਜੀ ਪ੍ਰੋਬਲਮ ਇਹੀ ਹੈ ਨਾ, ਨਹੀਂ ਕਹਿੰਦੇ ਲੋਕੀ ਜਦੋਂ ਕਿਸੇ ਦਾ ਕਿਸੇ ਨੂੰ ਬਲੇਮ ਕਰਨਾ ਫਿਰ ਮਿੰਟਾਂ 'ਚ ਕਿਸੇ ਦੀ ਤਾਰੀਫ ਕਰਨੀ ਤਾਂ ਕਰਦੇ ਨਹੀਂ।
9: ਨੋ ਹੂ ਆਰ ਵੀ ਟੂ ਜੱਜ ਸਮਵਨਸ ਲਾਈਫ ਹੈ ਨਾ। ਤੇ ਬਾਕੀ ਤੁਹਾਨੂੰ ਪਤਾ ਗੇਮ ਦੇ ਵਿੱਚ ਪਰਫਾਰਮੈਂਸ ਜੇ ਹਮੇਸ਼ਾ ਹੀ 100% ਸਾਰਿਆਂ ਦੀ ਵਧੀਆ ਰਹੇ ਤੇ ਫਿਰ ਇੱਕੋ ਟੀਮ ਹੀ ਜਿੱਤਦੀ ਰਹੇ, ਬਾਕੀ ਟੀਮਾਂ ਦੇ ਫਿਰ ਹਾਰਦੀਆਂ ਰਹਿਣ।
0: ਬਿਲਕੁਲ
9: ਠੀਕ ਹੈ ਨਾ। ਸੋ ਇਟਸ ਅ ਗੇਮ, ਇਹਨੂੰ ਗੇਮ ਵਾਂਗੂ ਲਈਏ ਆਪਾਂ, ਪਰਸਨਲ ਲਾਈਫ ਕਿਸੇ ਦੇ ਵਿੱਚ ਜਾਣਾ ਵੀ ਨਹੀਂ ਚਾਹੀਦਾ। ਤੇ ਆਈ ਡੋਂਟ ਥਿੰਕ ਕੁਛ ਵੀ ਹੋਣਾ, ਪਹਿਲੇ 5 ਮੈਚ ਜਿੱਤੇ ਉਸ ਟੀਮ ਨੇ, ਏਦਾਂ ਥੋੜਾ ਹੈਗਾ। ਸੋ
0: ਠੀਕ ਹੈ। ਸੋ ਸੋ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਯੰਗ ਮੇਲ ਕੋਈ ਖਿਡਾਰੀ ਹੈ ਉਹਦੇ ਉੱਤੇ ਇਦਾਂ ਦਾ ਕੋਈ ਅਸਰ ਪੈਂਦਾ?
10: ਬੜਾ ਹੀ ਵਧੀਆ ਰੇਟ ਆ, 3.5% ਜੇ ਤੁਸੀਂ 20% ਡਾਊਨ ਕਰਦੇ ਹੋ ਦੈਨ 3.7 ਤੋਂ ਰੇਟ ਸਟਾਰਟ ਹੋ ਰਹੇ ਨੇ। ਐਂਡ ਫਿਕਸਡ ਰੇਟ ਥੋੜੇ ਜੇ ਹਾਈ ਟ੍ਰੈਂਡ ਚ ਨੇ, ਅਬਵ 4%, ਸੋ 4.9-4.1 ਦੇ ਕਰੀਬ ਕਰੀਬ ਫਿਕਸਡ ਰੇਟ ਜੋ ਸਾਨੂੰ ਆਫਰ ਹੋ ਰਹੇ ਨੇ। ਜੋ ਲਾਸਟ 2 months ਦਾ ਟ੍ਰੈਂਡ ਦੇਖੀਏ, ਹਲੇ ਵੀ ਜ਼ਿਆਦਾਤਰ ਕਲਾਇੰਟਸ ਇਨਕਲਾਈਨਡ ਟੁਵਰਡਸ ਵੇਰੀਏਬਲ ਰੇਟ ਨੇ, ਬਿਕਾਜ਼ ਇਹੀ ਲੱਗ ਰਿਹਾ ਕਿ ਹਲੇ ਰੇਟ ਵਧਣ ਦੇ ਚਾਂਸ ਬਹੁਤ ਘੱਟ ਨੇ। ਹੋ ਸਕਦਾ ਆਹ ਸਾਲ ਦੇ ਵਿੱਚ ਕੋਈ ਨਾ ਕੋਈ ਰੇਟ ਘੱਟ ਲੱਗ ਜਾਵੇ। ਸਪੈਸ਼ਲੀ ਜਿਹੜਾ ਜੋਬ ਲੋਸ ਡੇਟਾ ਆਇਆ, ਅਨਇੰਪਲੋਇਮੈਂਟ ਰੇਟ ਆ, ਉਹ ਕੈਨੇਡਾ ਚ ਵੱਧ ਰਿਹਾ, ਸੋ ਉਹ ਇਨਡਾਇਰੈਕਟਲੀ ਇਫੈਕਟ ਕਰਦਾ ਰੇਟਸ ਨੂੰ। ਜੇ ਅਨਇੰਪਲੋਇਮੈਂਟ ਡੇਟਾ ਜਾਂ ਅਨਇੰਪਲੋਇਮੈਂਟ ਰੇਟ ਵੱਧਦਾ, ਦੈਨ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਨੂੰ ਥੱਲੇ ਲੈ ਕੇ ਹੀ ਆਉਣੇ ਪੈਂਦੇ ਨੇ। ਤੁਸੀਂ ਘਰ ਬਾਏ ਕਰ ਰਹੇ ਹੋ, ਕੋਈ ਮੋਰਗੇਜ ਇਸ਼ੂ ਆ ਰਿਹਾ, ਜਾਂ ਬੈਂਕ ਤੋਂ ਘੱਟ ਮੋਰਗੇਜ ਲਈ ਅਪਰੂਵ ਹੋ ਰਹੇ ਹੋ, ਜਾਂ ਰੇਟ ਨਹੀਂ ਵਧੀਆ ਮਿਲ ਰਿਹਾ, ਜਾਂ ਤੁਹਾਡੀ ਰਿਨੂਅਲ ਆ ਰਹੀ ਆ, ਜਰੂਰ ਜਰੂਰ ਸਾਡੀ ਟੀਮ ਨਾਲ ਇੱਕ ਵਾਰ ਗੱਲ ਜਰੂਰ ਕਰੋ, ਤਾਂ ਕਿ ਅਸੀਂ ਵਧੀਆ ਸਾਰੀ ਆਪਸ਼ਨਸ ਦੱਸ ਸਕੀਏ, ਐਂਡ ਦੈਨ ਤੁਸੀਂ ਆਪਣਾ ਬੈਸਟ ਡਿਸੀਜਨ ਲੈ ਸਕੋ। ਟੀਮ ਹਰਮਨ ਬੱਤਾ, 6476859000, 647-685-9000।
0: ਥੈਂਕ ਯੂ ਨਵੀ। ਥੈਂਕ ਯੂ ਹਰਮਨ। ਨੰਬਰ ਹਰਮਨ ਦਾ ਇੱਕ ਵਾਰ ਫਿਰ, 647-685-9000। ਮੋਰਗੇਜ ਕਰਾਉਣੀ ਹੈ, ਕੋਈ ਫੰਡਸ ਚਾਹੀਦੇ ਯਾਰ, ਹਰਮਨ ਨਾਲ ਮੈਂ ਖੁਦ ਕੰਮ ਕੀਤਾ, ਮੈਂ ਜਦੋਂ ਖੁਦ ਹੀ ਇਹਨਾਂ ਨਾਲ ਡੀਲਿੰਗ ਕੀਤੀ ਹੈ ਤਾਂ ਹੀ ਤੁਹਾਨੂੰ ਵਧੀਆ ਰੈਕਮੈਂਡੇਸ਼ਨ ਦੇ ਰਹੇ ਹਾਂ। ਗਿਵ ਐਮ ਅ ਕਾਲ, ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਸਗਾਂ ਦੇ ਤਾਰੀਫ ਮੇਰੀ ਵੀ ਕਰੋਗੇ ਕਿ ਨਵੀਂ ਨੇ ਨੰਬਰ ਦਿੱਤਾ ਹਰਮਨ ਦਾ। ਇੱਕ ਤੁਸੀਂ ਜ਼ਰੂਰ ਯਾਦ ਰੱਖੋ, ਫੈਸ਼ਨ ਆਈ ਕਿਊ ਨੂੰ, ਕੁੜਤੇ ਪਜਾਮੇ ਲੈਣੇ ਆ, ਕੋਟ ਪੈਂਟ ਲੈਣੇ ਆ ਸਾਡੇ ਵੀਰਾਂ ਨੇ, ਹੁਣ ਵੈਡਿੰਗ ਸੀਜ਼ਨ ਆ ਚੁੱਕਿਆ, ਸੋ ਕੋਟ ਪੈਂਟ ਕੁੜਤਾ ਪਜਾਮਾ ਇੱਕ ਲਓ ਅਤੇ ਦੂਜਾ 25% ਡਿਸਕਾਊਂਟ ਦੇ ਉੱਤੇ। ਫੈਸ਼ਨ ਆਈ ਕਿਊ 905-453-2225, ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ, ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮਕਵੀਨ, ਮੇਫੀਲਡ। ਇਹ ਕਸਟਮਾਈਜ਼ ਵੀ ਕਰਦੇ ਆ, ਤੁਸੀਂ ਕਸਟਮ ਸੂਟ ਬਣਵਾਉਣਾ, ਕੱਪੜਾ ਪਿੱਕ ਕਰ ਲਓ ਕਿੱਦਾਂ ਦਾ ਸਟਾਈਲ ਚਾਹੁੰਦੇ ਹੋ, ਅਤੇ ਦੇਖਿਓ ਸਹੀ ਕੋਟ ਪੈਂਟ ਬਣਦਾ ਤੁਹਾਡੇ ਮਨ ਪਸੰਦ ਦਾ। 905-453-2225 ਜੀ। 1981, ਹੈਲੋ।
11: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
11: ਮੈਂ ਕਿਹਾ ਬਹੁਤ ਦਿਨ ਹੋ ਗਏ, 15-20 ਦਿਨ ਹੋ ਗਏ, ਮੈਂ ਕਿਹਾ ਫੋਨ ਹੀ ਨਹੀਂ ਕੀਤਾ ਬਾਈ।
0: ਕਰਿਆ ਕਰੋ ਯਾਰ, ਕਿਉਂ ਨਹੀਂ, ਸਾਰੇ ਕਰਿਆ ਕਰੋ ਜਦੋਂ ਵੀ ਮੌਕਾ ਲੱਗਦਾ।
11: ਨਹੀਂ, ਮੈਂ ਬਾਹਰ ਗਿਆ ਵੀਰੇ, ਘੁੰਮਣ ਗਿਆ ਸੀ ਮੈਂ ਕੈਲਗਰੀ।
0: ਉਹ ਕੀ ਬਾਤ ਹੈ, ਕੈਲਗਰੀ ਕਿੱਦਾਂ ਰਿਹਾ? ਕੈਲਗਰੀ
11: ਕੈਲਗਰੀ ਬਹੁਤ ਵਧੀਆ ਰਿਹਾ। ਮੈਂ ਬੈਂਫ ਗਏ, ਉਸ ਤੋਂ ਬਾਅਦ ਰੋਡ ਟ੍ਰਿਪ ਲਾਇਆ ਅਸੀਂ 800 ਕਿਲੋਮੀਟਰ ਗਏ।
0: ਸਾਲ ਦਿਓ ਵੀ ਹੋ ਜਾਣਗੇ ਥੋੜੇ ਕੈਮ।
11: ਮੈਂ ਵਿਰਾਟ ਕੋਹਲੀ ਆ, ਯੰਗ ਮੁੰਡਾ, ਉਹਦੀ ਪਰਫਾਰਮੈਂਸ ਤਾਂ ਕੋਈ ਫਰਕ ਨੀ ਪਿਆ ਜਦੋਂ ਉਹ ਖੇਡ ਰਿਹਾ ਸੀਗਾ, ਤੇ ਬਸ ਉਹ ਜਿਹੜੇ ਏਦਾਂ ਹੁੰਦੇ ਨੇ ਸੈਲੀਬ੍ਰਿਟੀ ਲਾਈਮਲਾਈਟ ਵਿੱਚ ਜ਼ਿਆਦਾ ਆ ਜਾਂਦੇ ਨੇ, ਤੇ ਪਰਫਾਰਮੈਂਸ ਤੇ ਨਹੀਂ ਕੋਈ ਜ਼ਿਆਦਾ ਫਰਕ ਪੈਂਦਾ, ਕਿਉਂਕਿ ਉਹਨਾਂ ਨੇ ਜੋ ਉਹਨੇ ਡਿਊਟੀਜ਼ ਲੱਗੀਆਂ ਤਿਆਰੀ ਕਰਨ ਦੀ, ਜੋ ਟਾਈਮ ਉਹਨਾਂ ਦਾ ਬੰਨਿਆ ਹੋਇਆ, ਉਹ ਤਾਂ ਉਸ ਸਮੇਂ ਡਿਊਟੀ ਕਰ ਰਿਹਾ ਆਪਣੀ ਜਿੰਨਾ ਬੈਸਟ ਕਰ ਰਿਹਾ। ਉਹ ਤਾਂ ਟੀਮ ਵਰਕ ਹੁੰਦਾ, ਇੱਕ ਬੰਦੇ ਦੇ ਸਿਰ ਤੇ ਨੀ ਸਾਰੀ ਟੀਮ ਖੜ ਹੁੰਦੀ, ਤੇ ਜਿੰਨੇ ਬੰਦੇ ਖੇਡਦੇ ਆ ਉਸ ਅਕੋਰਡਿੰਗਲੀ ਸਾਰਾ ਸਾਰੇ ਪਰਫਾਰਮੈਂਸ ਮੈਟਰ ਕਰਦੀ ਆ
0: ਜੀ, ਬਿਲਕੁਲ।
11: ਤੇ ਦੀ ਗੱਲ ਕਿਸਮਤ ਵੀ ਹੁੰਦੀ ਹੈ ਜੀ, ਉਹ ਵੀ ਇੱਕ ਫੈਕਟਰ ਮੈਟਰ ਕਰਦਾ।
0: ਤੁਸੀਂ ਤੁਸੀਂ ਕਦੇ ਯੰਗ ਉਮਰੇ ਆਸ਼ਕੀ ਕੀਤੀ ਹੈ? ਜ਼ਰੂਰ ਕੀਤੀ ਹੋਣੀ ਹੈ ਨਾ।
11: ਹਾਂਜੀ ਹਾਂਜੀ।
0: ਤੇ ਤੁਹਾਡੀ ਪੜ੍ਹਾਈ ਦੇ ਉੱਤੇ ਥੋੜਾ ਬਹੁਤਾ ਕਦੇ ਕੋਈ ਅਸਰ ਪਿਆ ਜਾਂ ਨਹੀਂ?
11: ਨਹੀਂ
0: ਨਹੀਂ ਪਿਆ। ਅੱਛਾ, ਠੀਕ ਹੈ। ਮੈਨੂੰ ਇੱਕ ਕੱਲ ਮੈਸੇਜ ਆਇਆ ਇੱਕ ਵੀਰ ਦਾ, ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਲਿਖਿਆ, ਕਹਿੰਦੇ ਭਾਜੀ ਜ਼ਰੂਰ ਫਰਕ ਪੈਂਦਾ, ਕਹਿੰਦੇ ਮੇਰੇ 9th class ਤੱਕ 2nd ਤੇ 3rd ਪੋਜੀਸ਼ਨ ਆਉਂਦੀ ਰਹੀ ਕਲਾਸ 'ਚ, ਕਹਿੰਦੇ 10th ਦੇ ਵਿੱਚ ਗਰਲਫ੍ਰੈਂਡ ਬਣ ਗਈ, ਤੇ ਨਾਲ ਹੀ ਕਹਿੰਦੇ ਕਿ 60% ਰਹਿ ਗਏ ਤੇ ਪੋਜੀਸ਼ਨ ਆਈ ਵੀ ਨਹੀਂ।
11: ਉਹ ਤਾਂ ਬੈਲੈਂਸ ਨਹੀਂ ਕਰਨਾ ਹੈ ਉਹਨਾਂ ਨੂੰ, ਬਈ ਦੋਵਾਂ ਚੀਜ਼ਾਂ 'ਚ ਬੈਲੈਂਸ ਕਿੱਦਾਂ ਕਰਾਂ, ਬਾਹਰ ਕਰਨਾ ਹੁੰਦਾ। ਤੇ ਉਹ ਇੱਕ ਸਾਈਡ ਜਿਵੇਂ ਕਹਿੰਦੇ ਨਾ, ਤਕੜੀ ਵੱਲੋਂ ਇੱਕ ਸਾਈਡ ਭਾਰੀ ਹੋ ਗਈ, ਫਿਰ ਉਹ ਆਟੋਮੈਟਿਕਲੀ ਉਹ ਫਰਕ ਪੈ ਜਾਂਦਾ
0: ਜੀ। ਜੀ ਜੀ ਜੀ, ਸੁਣੀ ਦਈਆ, ਬਿਲਕੁਲ ਇਨਸਾਨ ਟੂ ਇਨਸਾਨ ਡਿਪੈਂਡ ਕਰਦਾ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡੀ ਕਾਲ ਦੇ ਲਈ। ਸੋ ਗੱਲ ਅਸੀਂ ਕਰ ਰਹੇ ਹਾਂ ਵੀ ਕੋਈ ਵੀ ਬੰਦਾ ਕੋਈ ਐਥਲੀਟ ਹੈ ਜਾਂ ਤੁਸੀਂ ਦਸਵੀਂ ਗਿਆਰਵੀਂ ਬਾਰਵੀਂ 'ਚ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ ਜਾਂ ਕੋਈ ਐਕਟਰ ਹੈ ਕੋਈ ਸਿੰਗਰ ਹੈ ਵੀ ਜਦੋਂ ਤੁਹਾਡੀ ਲਾਈਫ ਦੇ ਵਿੱਚ ਆਸ਼ਕੀ ਐਂਟਰ ਕਰ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਡੇ ਕਰੀਅਰ ਦੇ ਉੱਤੇ ਟੈਲੈਂਟ ਦੇ ਉੱਤੇ ਕੋਈ ਫਰਕ ਪੈਣ ਲੱਗ ਜਾਂਦਾ ਹੁਣ ਕ੍ਰਿਕਟ ਦੀ ਜੇ ਗੱਲ ਕਰੀਏ ਹੁਣ ਉਹੀ ਅਸੀਂ ਗੱਲ ਕਰ ਰਹੇ ਹਾਂ ਵੀ ਕੱਲ੍ਹ ਮੈਨੂੰ ਇੱਕ ਫੋਨ ਆਇਆ ਇੱਕ ਵੀਰ ਦਾ ਉਹ ਕਹਿੰਦੇ ਨਾ ਵੀ ਜਦੋਂ ਦੀ ਅਰਸ਼ਦੀਪ ਸਿੰਘ ਜਿਹੜਾ ਕ੍ਰਿਕਟਰ ਹੈ ਉਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਉਹ ਵਧੀਆ ਨਹੀਂ ਖੇਡ ਰਿਹਾ ਕਿਉਂਕਿ ਉਹ ਕੁੜੀ ਨਾਲ ਬਿਜ਼ੀ ਹੋ ਗਿਆ ਘੁੰਮਦਾ ਫਿਰਦਾ ਕੁੜੀ ਨੂੰ ਟਾਈਮ ਦੇ ਰਿਹਾ ਤੁਹਾਨੂੰ ਲੱਗਦਾ ਇੱਦਾਂ ਦਾ ਕੋਈ ਅਸਰ ਪੈਂਦਾ ਬੰਦੇ ਦੇ ਟੈਲੈਂਟ ਉੱਤੇ ਸਕਿੱਲ ਉੱਤੇ ਉਹਦੀ ਗੇਮ ਉੱਤੇ ਵੀ ਜੇ ਕੋਈ ਗਰਲਫ੍ਰੈਂਡ ਬਣ ਗਈ ਬੰਦਾ ਆਸ਼ਕੀ ਦੇ ਚੱਕਰਾਂ 'ਚ ਪੈ ਜਾਂਦਾ ਵੀ ਥੋੜ੍ਹਾ ਜਿਹਾ ਉਹ ਆਪਣੇ ਟੈਲੈਂਟ ਤੋਂ ਹਿੱਲ ਜਾਂਦਾ ਸੋ ਇਹ ਅੱਜ ਦੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337-905-673-3337 ਆਪਣਾ ਨੰਬਰ ਹੈ 905-673-3337-905-673-3337 'ਤੇ ਗੱਲਬਾਤ ਆਪਣੀ ਹੋ ਰਹੀ ਹੈ ਯਾਦ ਰੱਖੋ ਜ਼ਰੂਰ ਤੁਸੀਂ ਬਰੋਲ ਟੈਂਬਰ ਪਰਸਨਲ ਇੰਜਰੀ ਲੋਇਰਸ ਨੂੰ ਕਦੇ ਵੀ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਜਾਵੇ ਟੈਨਸ਼ਨ ਨਾ ਲਓ ਤੁਸੀਂ ਇਹਨਾਂ ਨੂੰ ਕਾਲ ਕਰੋ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਤੁਹਾਡੇ ਲਈ ਫਾਈਟ ਕਰਦੇ ਨੇ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਕਲੇਮ ਵੱਧ ਤੋਂ ਵੱਧ ਸੈਟਲਮੈਂਟ ਮਿਲੇ ਕੋਈ ਫੀਸ ਨਹੀਂ ਚਾਰਜ ਕਰਦੇ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਨੰਬਰ ਘੁਮਾ ਲਓ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਦੀਆਂ ਸੈਟਲਮੈਂਟਾਂ ਦਵਾਈਆਂ ਇੰਸ਼ੋਰੈਂਸ ਨੂੰ ਸਿੱਧਾ ਫੋਨ ਕਰੋਗੇ ਨਾ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਹਿਣਾ ਸਾਡੇ ਡਾਕਟਰ ਕੋਲ ਜਾਓ ਸਾਡੀ ਸ਼ੋਪ ਕੋਲ ਜਾਓ ਸਾਡੀ ਗੱਲ ਮੰਨੋ ਉਹਨੇ ਤੋਂ ਦੇਣਾ ਕੱਖ ਨਹੀਂ ਇਹਨਾਂ ਨੂੰ ਕਾਲ ਕਰੋ ਇਹ ਲੜਨਗੇ ਇੰਸ਼ੋਰੈਂਸ ਕੰਪਨੀ ਦੀ ਬੱਸ ਕਰਾ ਦੇਣਗੇ ਇੰਸ਼ੋਰੈਂਸ ਕੰਪਨੀ ਵੀ ਤੁਹਾਨੂੰ ਲੱਖਾਂ ਲੱਖਾਂ ਡਾਲਰ ਦਊਗੀ ਸੋ ਕਾਲ ਕਰ ਲਓ 647-8-1437 9093 ਤੁਹਾਡੀ ਕਾਲ ਕੱਟੀ ਗਈ ਆ ਦੁਬਾਰਾ ਤੋਂ ਕਰ ਲਿਓ ਫੋਨ ਸਟੂਡੀਓ ਦਾ ਨੰਬਰ ਹੈ 905-673-3337 905-673-3337 ਕੀ ਤੁਸੀਂ ਬਿਜ਼ਨਸ ਚਲਾਉਂਦੇ ਹੋ ਬੁੱਕ ਕੀਪਿੰਗ ਪਿੱਛੇ ਰਹਿ ਗਈ ਪੇਰੋਲ HST ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਟੈਨਸ਼ਨ ਹੈ ਟੈਕਸਲ ਅਕਾਊਂਟਿੰਗ ਵਾਲੇ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ ਟਰੱਕਿੰਗ ਕੰਸਟਰਕਸ਼ਨ ਰੈਸਟੋਰੈਂਟ ਰੀਟੇਲ ਰੀਅਲ ਇਸਟੇਟ IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਕਲੀਨ ਔਰਗਨਾਈਜ਼ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ ਅੱਜ ਹੀ ਆਪਣੀ ਬਿਲਕੁਲ ਮੁਫਤ 15-20 ਮਿੰਟ ਦੀ ਬਿਜ਼ਨਸ ਟੈਕਸ ਰਿਵਿਊ ਬੁੱਕ ਕਰੋ 647-461-0361 ਜੀ 9176 ਹੈਲੋ ਠੀਕ ਹੈ ਜੀ ਕਿਵੇਂ ਹੋ ਜੇ ਤੁਸੀਂ ਆਪਣੀ ਗੱਲ ਕਰੋ ਤੁਹਾਡੀ ਜ਼ਿੰਦਗੀ ਚ ਕੋਈ ਇਦਾਂ ਦਾ ਕੋਈ ਅਸਰ ਪਿਆ ਕੋਈ ਆਸ਼ਕੀ ਦੇ ਚੱਕਰ ਚ ਤੁਸੀਂ ਪਏ ਹੋ ਠੀਕ ਹੈ ਚਲੋ ਸੋ ਬਾਈ ਜੀ ਕਹਿੰਦੇ ਕਿ ਨਵੀਂ ਜ਼ਰੂਰ ਫਰਕ ਪੈਂਦਾ 7927 ਹੈਲੋ
12: ਸਰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ
12: ਹਾਂਜੀ ਸਰ ਜੀ ਮੇਰਾ ਮੰਨਣਾ ਇਹ ਇੱਕ ਹੁੰਦਾ ਆਪਣਾ ਲਾਈਫ ਪਾਰਟਨਰ ਇੱਕ ਹੁੰਦੀ ਆਸ਼ਕੀ ਲਾਈਫ ਪਾਰਟਨਰ ਦਾ ਉਹ ਕਾਮਯਾਬੀ ਦਾ ਫਰਕ ਹੁੰਦਾ ਵੀ ਆਪਣੀ ਵਾਈਫ ਆਪਾਂ ਨੂੰ ਕਾਮਯਾਬ ਕਰਦੀ ਹੈ, ਜਿਹੜੀ ਆਸ਼ਕੀ ਹੁੰਦੀ ਆ ਇਹ ਚ 99% ਲੋਕੀ ਫੇਲ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਮਿਲਖਾ ਸਿੰਘ ਫਿਲਮ ਵੀ ਦੇਖੀ ਹੋਣੀ ਆ, ਪਹਿਲੀ ਦੌੜ ਦੇ ਵਿੱਚ ਮਿਲਖਾ ਸਿੰਘ ਹਾਰ ਕੇ ਆਇਆ ਸੀ, ਕਿਸੇ ਵਜ੍ਹਾ ਕਰਕੇ ਹਾਰ ਕੇ ਆਇਆ ਸੀ, ਆਸ਼ਕੀ ਦੀ ਵਜ੍ਹਾ ਕਰਕੇ। 100% ਉਹ ਸੱਚ ਆ।
0: ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਅੱਛਾ, ਮੈਂ ਬਾਗ ਮਿਲਖਾ ਬਾਗ ਦੇਖੀ ਜ਼ਰੂਰ, ਮੈਨੂੰ ਯਾਦ ਨਹੀਂ, ਪਰ ਵੀ ਉਸ ਫਿਲਮ ਵਿੱਚ ਵੀ ਆਸ਼ਕੀ ਹੋਈ ਸੀ ਅਤੇ ਫਿਰ ਆਪਣਾ ਹਾਰੇ ਵੀ ਸੀਗੇ। ਸੋ ਓਕੇ, ਇੱਕ ਤਾਂ ਤੁਸੀਂ ਜੇ ਨਵਾਂ ਘਾਹ ਲਗਵਾਉਣਾ ਨਾ, ਸੋਡਿੰਗ ਕਰਵਾਉਣੀ ਆ, ਮੈਂ ਤੁਹਾਨੂੰ ਸਭ ਤੋਂ ਟੋਪ ਦਾ ਨੰਬਰ ਦਿੰਦਾ, ਡਿਸਕਾਊਂਟ ਮਿਲੂਗਾ, ਮੇਰਾ ਨਾਂ ਲੈ ਦਿਓ ਤੁਸੀਂ, SS ਲੋਨ ਕੇਅਰ ਨੂੰ ਕਾਲ ਕਰੋ, ਨਵਾਂ ਘਾਹ ਲਗਵਾਓ, 437-655-1984। ਹੁਣ ਟਾਈਮ ਹੈ, ਮੌਸਮ ਵਧੀਆ, ਗਰਮੀ ਆ ਰਹੀ ਹੈ, ਘਾਹ ਘੂ ਲਗਵਾ ਲਓ, 437-655-1984 ਅਤੇ ਤੁਸੀਂ ਕਾਲ ਜ਼ਰੂਰ ਕਰੋ। ਸਬਜ਼ੀ ਮਾਰਕੀਟ ਹੈ, ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਦਾ। ਦੋ ਲੋਕੇਸ਼ਨਾਂ ਨੇ, ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਦੂਜੀ ਲੋਕੇਸ਼ਨ ਹੈ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਫਰੈਸ਼ ਸਬਜ਼ੀਆਂ, ਫਰੂਟ ਹਰ ਕਿਸਮ ਦਾ, ਫਰੈਸ਼ ਜੂਸ, ਗੰਨੇ ਦਾ ਰਸ, ਮਠਿਆਈਆਂ, ਚਿਕਨ ਲੈਗ ਬਾਏ ਵਨ ਗੇਟ ਵਨ ਫਰੀ, ਬਿਰਿਆਨੀ ਬਾਏ ਵਨ ਗੇਟ ਵਨ ਫਰੀ, ਇੰਡੀਆ ਸਟਾਈਲ ਫਰੂਟ ਚਾਟ, ਬਨ ਕੁਲਚਾ ਇੱਕ ਨਾਲ ਇੱਕ ਫਰੀ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਨਾਲ ਦੀ ਨਾਲ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, ਗੱਡੀ ਨੂੰ ਤੁਸੀਂ ਪੇਂਟ ਕਰਾਉਣਾ, ਪੂਰਾ ਪੇਂਟ ਜੋਬ ਦਾ ਕੰਮ ਹੈ, ਕੋਈ ਬੰਪਰ ਟੁੱਟ ਗਿਆ ਬੰਪਰ ਰਿਪੇਅਰ ਕਰਾਉਣਾ, ਫੈਂਡਰ ਟੁੱਟ ਗਿਆ ਫੈਂਡਰ ਰਿਪੇਅਰ ਕਰਾਉਣਾ, ਕੋਈ ਤੁਹਾਡੇ ਡੋਰ 'ਚ ਡੈਂਟ ਪੈ ਗਿਆ, ਗੱਲ ਕੀ, ਕੋਈ ਵੀ ਗੱਡੀ ਦਾ ਨਾ ਆਟੋ ਬਾਡੀ ਦਾ ਕੰਮ ਹੈ, ਤਾਂ ਐਮਪਾਇਰ ਆਟੋ ਬਾਡੀ ਦੇ ਬਾਈਆਂ ਨੂੰ ਕਾਲ ਕਰੋ। ਇਹ ਡਾਇਰੈਕਟ ਇੰਸ਼ੋਰੈਂਸ ਦੇ ਨਾਲ ਵੀ ਡੀਲ ਕਰਦੇ ਆ, ਜੇ ਐਕਸੀਡੈਂਟ ਵੀ ਹੋ ਗਿਆ ਕੋਲੀਜਨ ਰਿਪੇਅਰ ਵੀ ਕਰਦੇ ਆ। 181 ਰਦਰਫਰਡ ਰੋਡ ਸਾਊਥ, 905-453-6780, 905-453-6780। ਜੀ ਮੈਨੀ ਜੀ, ਕੀ ਹਾਲ?
13: ਮਾਰਨਿੰਗ ਨਵੀ।
0: ਗੁੱਡ ਮਾਰਨਿੰਗ
13: ਨਵੀ। ਮੇਰੀ ਓਪੀਨੀਅਨ ਆ ਵੀ ਇਹਦਾ ਆਂਸਰ ਯੈਸ ਵੀ ਨਹੀਂ ਹੈ ਤੇ ਨੋ ਵੀ ਨਹੀਂ ਹੈ। ਉਹਦਾ ਰੀਜ਼ਨ ਇਹ ਹੈਗਾ ਵੀ ਪਲੇਅਰ ਜਦੋਂ ਡਿਸਟਰੈਕਟ ਹੋ ਜਾਂਦੇ, ਇੱਕਦਮ ਪੀਕ ਤੇ ਜਦੋਂ ਪਹੁੰਚਦੇ ਨੇ ਨਾ, ਜਦੋਂ ਬਹੁਤ ਜ਼ਿਆਦਾ ਪੈਸਾ ਆ ਜਾਂਦਾ, ਸ਼ੋਹਰਤ ਆ ਜਾਂਦੀ ਹੈ, ਤੇ ਕੋਈ ਵੀ ਡਿਸਟਰੈਕਸ਼ਨ ਉਹਨਾਂ ਨੂੰ ਲੈ ਡੁੱਬਦੀ ਹੈ। ਸੋ ਉਹ ਕੁੜੀ ਦਾ ਨਾਮ ਦੇ ਦਿਓ, ਉਹਨੂੰ ਪਾਰਟੀਜ਼ ਦਾ ਨਾਮ ਦੇ ਦਿਓ, ਉਹਨੂੰ ਡਰੱਗਸ ਦਾ ਨਾਮ ਦੇ ਦਿਓ, ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ। ਸੋ ਸਪੈਸੀਫਿਕਲੀ ਜੇ ਕੋਈ ਵੀ ਕੁੜੀ ਦੇ ਆਏ ਤੇ ਨਹੀਂ, ਉਹ ਪਲੇਅਰ ਡਿਪੈਂਡ ਕਰਦਾ ਵੀ ਉਹ ਕੁੜੀ ਕਰਕੇ ਡਿਸਟਰੈਕਟ ਹੋਇਆ ਕਿ ਨਹੀਂ ਹੋਇਆ। ਕੁੜੀ ਕਰਕੇ ਨਹੀਂ ਉਹ ਡਿਸਟਰੈਕਟ ਹੋਇਆ, ਉਹ ਆਪਣੇ ਕਰਕੇ ਡਿਸਟਰੈਕਟ ਹੋਇਆ। ਸੋ ਆਂਸਰ ਇਹਦਾ ਸਿੰਪਲ ਹੈ ਵੀ ਕਿਸੇ ਵੀ ਡਿਸਟਰੈਕਸ਼ਨ ਕਰਕੇ ਪਲੇਅਰ ਦੀ ਪਰਫਾਰਮੈਂਸ ਡਾਊਨਫਾਲ ਜਾਏਗੀ ਜਾਏਗੀ, ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ।
0: ਠੀਕ ਹੈ,
13: ਸਪੈਸੀਫਿਕਲੀ ਨਹੀਂ ਕਹਿ।
0: ਸੋ ਤੁਹਾਨੂੰ ਲੱਗਦਾ ਵੀ ਕੋਈ ਲੜਕੀ ਦੇ ਆਉਣ ਦੇ ਨਾਲ ਵੀ ਬੰਦੇ ਕੋਈ ਐਥਲੀਟ ਡਿਸਟਰੈਕਟ ਹੋ ਸਕਦਾ?
13: ਉਹ ਪਲੇਅਰ ਤੇ ਡਿਪੈਂਡ ਕਰਦਾ ਵੀ ਉਹ ਕੰਸਨਟ੍ਰੇਟ ਨਹੀਂ ਕਰ ਰਿਹਾ, ਆਪਣੀ ਪ੍ਰੈਕਟਿਸ ਮਿਸ ਕਰ ਰਿਹਾ, ਜਿਹੜਾ ਟਾਈਮ ਉਹਨੂੰ ਪ੍ਰੈਕਟਿਸ ਨੂੰ ਦੇਣਾ ਸੀ ਉਹਨੂੰ ਫੋਨ ਤੇ ਲੱਗਾ ਹੋਇਆ, ਜਾਂ ਪ੍ਰੈਕਟਿਸ ਕਰਦੇ ਵੀ ਹੈਡਫੋਨ ਲਗਾਏ ਹੋਏ, ਉਹਨੂੰ ਵੀ ਉਹਦੇ ਨਾਲ ਗੱਲ ਕਰੀ ਜਾਵਾਂਗੇ। ਸੋ ਬਿਲਕੁਲ ਬਿਲਕੁਲ ਪਲੇਅਰ ਤੇ ਡਿਪੈਂਡ ਕਰਦਾ, ਉਹ ਡਿਸਟਰੈਕਸ਼ਨ ਦਾ ਕੋਈ ਵੀ ਨਾਮ ਹੋ ਸਕਦਾ।
0: ਤੁਸੀਂ ਕਦੇ ਡਿਸਟਰੈਕਟਡ ਹੋਏ ਹੋ ਜ਼ਿੰਦਗੀ 'ਚ ਕੋਈ ਕੁੜੀ ਦੇ ਆਉਣ ਦੇ ਨਾਲ?
13: ਡਿਸਟਰੈਕਟ ਤਾਂ ਸਾਰੇ ਹੁੰਦੇ।
0: ਨਹੀਂ ਤੁਹਾਡੇ ਕਿਸੇ ਨਹੀਂ, ਪਰ ਤੁਹਾਡੇ ਕੋਈ ਪੜ੍ਹਾਈ ਤੇ ਕੋਈ ਕਰੀਅਰ ਤੇ ਕੋਈ ਨੈਗੇਟਿਵ ਅਸਰ ਪਿਆ?
13: ਨਵੀ ਬਹੁਤ ਅਸਰ ਪੈਂਦਾ ਯਾਰ, ਤੁਸੀਂ ਹੁਣ ਰੇਡੀਓ ਦੇ ਉੱਤੇ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ, ਬਟ ਜਦੋਂ ਤੁਸੀਂ ਡਿਸਟਰੈਕਟ ਹੁੰਦੇ ਹੋ, ਤੁਸੀਂ ਪੜ੍ਹਾਈ 'ਚ ਕੰਸਨਟ੍ਰੇਟ ਨਹੀਂ ਕਰਦੇ, ਤੁਸੀਂ ਆਪਣੇ ਲੋਕ ਰੂਮ 'ਚ ਪੜ੍ਹਨ ਜਾਂਦੇ ਹੋ, ਫੋਨ ਚੱਕ ਕੇ ਤੁਸੀਂ ਕਿਸੇ ਨਾਲ ਗੱਲਾਂ ਕਰਨ ਲੱਗ ਪਓ, ਦੈਟਸ ਡਿਸਟਰੈਕਸ਼ਨ, ਕਿਉਂਕਿ ਯੂ ਫੀਲ ਲਾਈਕ ਟਾਕਿੰਗ, ਤੁਹਾਡੀ ਉਹ ਏਜ ਇਹੋ ਜਿਹੀ ਹੁੰਦੀ ਹੈ, ਰਾਈਟ? ਸੋ ਡਿਸਟਰੈਕਸ਼ਨ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ, ਕੁੜੀ ਦਾ ਨਾਮ ਦੇ ਦਿਓ, ਪਾਰਟੀ ਦਾ ਨਾਮ ਦੇ ਦਿਓ, ਡਰੱਗਸ ਦਾ ਨਾਮ, ਜਿਹੜਾ ਮਰਜ਼ੀ ਨਾਮ ਦੇ ਦਿਓ, ਦੈਟਸ ਡਿਸਟਰੈਕਸ਼ਨ।
0: ਓਕੇ, ਠੀਕ ਹੈ, ਥੈਂਕ ਯੂ ਮੈਨੀ, ਬਹੁਤ ਧੰਨਵਾਦ ਤੁਹਾਡਾ। ਸੋ ਮੈਨੀ ਹੁਣੇ ਕਹਿੰਦੇ ਕਿ ਮੈਂ ਵੀ ਨਵੀਂ ਡਿਸਟਰੈਕਟ ਹੋਇਆ ਜ਼ਰੂਰ ਹੈ। ਸੋ ਜਿਹੜਾ ਬੰਦਾ ਆਸ਼ਕੀ 'ਚ ਪੈਂਦਾ ਉਹ ਕਿਤੇ ਨਾ ਕਿਤੇ ਉਹਦਾ ਧਿਆਨ ਇੱਧਰ ਉੱਧਰ ਹੋ ਹੀ ਜਾਂਦਾ ਹੈ। ਚਲੋ ਠੀਕ ਹੈ, ਤੁਹਾਡੀ ਵੀ ਗੱਲ ਫਿਰ ਮੰਨ ਲੈਂਦੇ ਹਾਂ। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮਨੇਟ, ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਅਤੇ ਸਟੀਲਸ ਦੇ ਉੱਤੇ ਹਾਰਡਵੁੱਡ ਜਾਇੰਟ ਐਂਡ ਕੰਟਰੈਕਟਰਸ ਲਈ ਹਰੇਕ ਪ੍ਰਾਈਸ ਇਹ ਬੀਟ ਕਰ ਰਹੇ ਨੇ, ਹਾਰਡਵੁੱਡ ਜਾਇੰਟ, ਟੋਰਬਰਮ ਸਟੀਲਸ। ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀ ਗੱਡੀ ਲੈਣੀ ਹੈ, ਮਿਤਸੂਬਿਸ਼ੀ ਦਾ ਕੋਈ SUV ਲੈਣਾ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰੋ, 10 ਸਾਲ ਦੀ ਤੁਹਾਨੂੰ ਕੈਲੇਡਨ ਮਿਤਸੂਬਿਸ਼ੀ ਵਾਲੇ ਵਾਰੰਟੀ ਦੇ ਰਹੇ ਆ। ਨਹੀਂ ਤਾਂ ਕਿਹੜਾ ਕਾਰ ਮੇਕਰ ਹੈ ਜਿਹੜਾ 10 ਸਾਲ ਦੀ ਵਾਰੰਟੀ ਦਿੰਦਾ ਬਈ? ਸੋ ਜ਼ਰੂਰ ਤੁਸੀਂ ਯਾਦ ਰੱਖੋ, ਆਉਣ ਵਾਲੇ 16, 17, 18 ਤਰੀਕ ਨੂੰ ਮਹਾਨ ਕੀਰਤਨ ਦਰਬਾਰ ਹੋ ਰਿਹਾ, ਜੋ ਕਿ 5ਵੀਂ ਵਾਰ ਸਿੰਘ ਹਰਜੀਤ ਜੀ ਵੱਲੋਂ ਕਰਵਾਇਆ ਜਾ ਰਿਹਾ। ਸੋ ਤੁਸੀਂ ਜ਼ਰੂਰ ਸਭ ਨੇ ਪਰਿਵਾਰਾਂ ਸਮੇਤ ਪਹੁੰਚਣਾ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਆਓ ਅਤੇ ਇਸ ਮਹਾਨ ਕੀਰਤਨ ਦਰਬਾਰ ਨੂੰ ਇੱਕ ਵਾਰ ਫਿਰ ਤੋਂ ਆਪਾਂ ਸਕਸੈਸਫੁਲ ਬਣਾਈਏ। ਬਰੈਂਪਟਨ ਦੇ ਫੇਅਰ ਗਰਾਊਂਡਸ ਵਿਖੇ ਹੋ ਰਿਹਾ 12,942 ਹਾਰਟ ਲੇਕ ਰੋਡ, ਅਤੇ ਸੇਵਾ ਲਈ ਕੋਈ ਵੀ ਜਾਣਕਾਰੀ ਲਈ 647-448-1000 16-17-18 May ਨੂੰ ਮਹਾਨ ਪੰਜਵਾਂ ਕੀਰਤਨ ਦਰਬਾਰ 'ਤੇ 11 ਵਜੇ ਹਰਜੀਤ ਜੀ ਹੋਰ ਜਾਣਕਾਰੀ ਦੇਣਗੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504
14: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 647-448-1000, 647-448-1000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 6476562810।
9: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
10: ਉਹ ਭਾਜੀ, ਮੌਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
11: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ।
12: ਦੇਖ ਬਾਈ, ਜੇ ਤੂੰ ਲੈਣਾ ਮੌਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ।
10: ਅੱਛਾ ਜੀ,
13: ਆਹੋ ਜੀ, ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca। ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
1: ਰੁਪਿੰਦਰ ਗਰੇਵਾਲ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 9054971211 9054971211
4: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਰਾਹੁਲ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4141 ਟੈਕਸ ਦਾ ਸੀਜ਼ਨ ਆ ਚੁੱਕਿਆ ਹੈ ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ
16: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
17: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
16: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
17: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ 905-671-2000 90

ਮੈਂ ਕਲੀਆਂ ਤੇ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਅਤੇ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

سوکاس خوبصورت سویدا خوبصورت لوگ خوبصورت ملکن سی ایچ ایل او ڈیجیٹل اے ایم فریکوینسی رہی ٹورنٹو پینسلوینیا نیو یارک واشنگٹن نیوجرسی تک سن سن رہے ہیں آپ سب کا ہاردک سواگت کرتے ہیں. انٹاریو سارنیا تو لے کے لنڈن کچن واٹلو کیمبرج گولف ہوں جی ٹی انٹائر یا ਓਕਵਿਲ ਬਰਲਿੰਗਟਨ ਮਿਸਾਗਾ ਹੁੰਦੇ ਹੋਏ ਤੁਸੀਂ ਸਾਨੂੰ ਬ੍ਰੈਂਟਫੋਰਡ ਜਾਂ ਪੈਰਿਸ ਤੋਂ ਲੈ ਕੇ ਵੁੱਡਸਟਾਕ ਅਤੇ ਨੈਗਰਾਫਾਲ ਦੀ ਰੀਜਨ ਤੋਂ ਲੈ ਕੇ ਹੈਮਿਲਟਨ ਤੱਕ ਸੁਣ ਰਹੇ ਹੋ. ਇਸ ਵਿੱਚ ਸਾਨੂੰ ਤੁਸੀਂ ਜੋ ਸੁਣ ਰਹੇ ਹੋ ਸਕਾਰਬਰੋ ਮਾਰਕਹਮ ਯੋਰਕ ਦੇ ਵਿੱਚ ਈਸਟ ਔਰ ਨੌਰਥ ਯੋਰਕ ਔਰ ਨਾਲ ਨਾਲ ਟੋਰੋਂਟੋ ਰੀਜਨ ਦੇ 14 ਸ਼ਹਿਰਾਂ ਦੇ ਵਿੱਚ ਅਤੇ ਡਰਮ ਦੇ ਵਿੱਚ ਸਾਨੂੰ ਤੁਸੀਂ ਸੁਣਦੇ ਹੋ ਜੋ ਪਿਕਰਿੰਗ ਏਜੈਕਸ ਵਿਟਬੀ ਓਸ਼ਵਾ ਕਰਟਸ ਬੋਮਨਵਿਲ ਨਿਊਟਨਵਿਲ ਨਿਊ ਕੈਸਲ ਤੋਂ ਲੈ ਕੇ ਕੋਬਰਗ ਤੱਕ ਔਰ ਨੌਰਥ ਈਸਟ ਦੇ ਵਿੱਚ ਸਾਨੂੰ ਸੁਣ ਰਹੇ ਹੋ ਤੁਸੀਂ ਹਾਈਵੇ 7 ਟੂਵਰਡਸ ਟੂ ਓਟਵਾ ਲਿੰਡਜ਼ੀ ਪੀਟਰਬਰੋ ਹੁੰਦੇ ਹੋਏ ਤੁਸੀਂ ਸਾਨੂੰ ਜੋ ਬਹੁਤ ਸਾਰੇ ਸ਼ਹਿਰ ਨੇ ਜਿਹਨਾਂ 'ਤੇ ਮੈਂ ਨਾਂ ਲਊਂਗਾ ਅਤੇ ਤੁਸੀਂ ਕਹੋਗੇ ਪਤਾ ਨਹੀਂ ਸੁਣਿਆ ਨਹੀਂ ਕਦੇ ਸੋ ਉਹਨਾਂ ਤੱਕ ਸੁਣਦੇ ਹੋ. ਵਿੰਗਮ ਤੋਂ ਲੈ ਕੇ ਤੁਸੀਂ ਸਾਨੂੰ ਜੋ ਓਰੇਲੀਆ ਓਰੇਲੀਆ ਤੋਂ ਲੈ ਕੇ ਟੋਬਰਮਰੀ ਟੋਬਰਮਰੀ ਤੋਂ ਸਾਨੂੰ ਤੁਸੀਂ ਜੋ ਗ੍ਰੈਵਨ ਹਸ ਤੱਕ 11 ਅਤੇ ਜੋ ਸੋਰੀ 17 ਅਤੇ 400 ਹਾਈਵੇ ਦੇ ਉੱਪਰ ਸੁਣ ਰਹੇ ਹੈਗੇ ਹੋ ਬੈਰੀ ਅਤੇ ਬ੍ਰੈਂਟਫੋਰਡ ਅਤੇ ਬ੍ਰੈਂਟਫੋਰਡ ਦੇ ਨਾਲ ਨਾਲ ਜੋ ਮਿਡਲਨ ਤੋਂ ਲੈ ਕੇ ਜੋ ਮੈਰੀਟਾਈਮ ਆਈਲੈਂਡਸ ਨੇ ਇਹਨਾਂ ਦੇ ਉੱਪਰ ਵੀ ਸੁਣਦੇ ਹੋ. ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ. ਉਮੀਦ ਦਿਨ ਖੁਸ਼ਗਵਾਰ ਰਹੇਗਾ. ਚੜ੍ਹਦੀ ਕਲਾ ਵਾਲਾ ਨਿਰਪਾਓ ਨਿਰਵੈਰ ਮੁਸਕਰਾਹਟ ਚਿਹਰੇ ਦਾ ਪਾਠ ਰਹੇਗੀ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ. ਇੱਕ ਵਾਰ ਫਿਰ ਤੋਂ ਕਾਮਯਾਬੀ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ. ਛੋਟੀਆਂ ਮੋਟੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ. ਪੀਅਰਸਨ ਦਾ ਟਰੈਕ 6 ਜਿੱਥੇ ਕੋਈ ਫਲਾਈਟ ਉਡਾਨ ਭਰ ਚੁੱਕੀ ਹੈ ਅਤੇ ਐਮਰਜੈਂਸੀ ਟਰੈਕ ਦੇ ਉੱਪਰ ਕੁਝ ਗੱਡੀਆਂ ਮੈਨੂੰ ਸਾਹਮਣੇ ਨਜ਼ਰ ਆ ਰਹੀਆਂ ਵੇਟ ਕਰ ਰਹੀਆਂ ਲੈਂਡਿੰਗ ਫੋਰ ਦ ਅਨਦਰ ਫਲਾਈਟ. ਅਤੇ 401 ਮੈਨੂੰ ਇਸ ਸਮੇਂ ਈਸਟ ਪੌਂਡ ਦੇ ਵਿੱਚ ਮੂਵਿੰਗ ਲੈਟ ਬਟ ਸਲੋ. ਅਗਰ ਬ੍ਰੈਮਲੀ ਦੇ ਉੱਪਰ ਆ ਰਹੇ ਹੋ ਸਾਊਥ ਪੌਂਡ ਦੇ ਵਿੱਚ ਸਟੀਲ ਦੇ ਕੋਲ ਵੱਡਾ ਟ੍ਰੈਫਿਕ ਜਾਮ. ਅਗਰ ਟੋਰਬਰਮ 'ਤੇ ਆ ਰਹੇ ਹੋ ਤਾਂ ਵੀ ਕਿਉਂਕਿ ਸਵੇਰ ਹੁੰਦੇ ਹੀ ਰਸ਼ ਟਾਈਮ ਦੇ ਵਿੱਚ ਮੇਰੇ ਵੀਰ ਜਿਹੜੇ ਨੇ ਕੰਸਟਰਕਸ਼ਨ ਵਾਲੇ ਉਹ ਆ ਜਾਂਦੇ ਨੇ ਅਤੇ ਰਸ਼ ਆਵਰ ਦੇ ਵਿੱਚ ਫਿਰ ਉਹ ਖੜ੍ਹੇ ਹੁੰਦੇ ਨੇ ਅਤੇ ਲੋਕ ਆਪਣੇ ਕੰਮਾਂ 'ਤੇ ਲੇਟ ਹੋ ਰਹੇ ਨੇ ਜਾਂ ਇਰੀਟੇਟ ਹੋ ਰਹੇ ਨੇ. ਦੇ ਡੋਂਟ ਗਿਵ ਡੈਮ ਬਿਕੋਜ਼ ਦੇਰ ਇਜ਼ ਨੋ ਲੋਜਿਕ ਬਿਹਾਈਂਡ ਦਿਸ ਕੰਸਟਰਕਸ਼ਨ. ਇਹ ਕੰਸਟਰਕਸ਼ਨ ਹੋਣੀ ਚਾਹੀਦੀ ਹੈ ਕਿ ਸਵੇਰੇ 6 ਵਜੇ ਸ਼ੁਰੂ ਕਰਨਗੇ ਇਹ ਅਤੇ 7:30 ਵਜੇ ਇਹ ਬ੍ਰੇਕ ਲੈਣਗੇ ਅਤੇ 9:30 ਵਜੇ ਫਿਰ ਸਟਾਰਟ ਕਰਨਗੇ. ਨਹੀਂ ਤਾਂ ਇਹ ਸਟਾਰਟ ਹੀ ਉਸ ਟਾਈਮ ਨਾਲ ਕਰਨਗੇ. ਇਹ ਸਭ ਕੁਝ ਜਿਹੜਾ ਹੋ ਰਿਹਾ ਤੁਹਾਡੇ ਸ਼ਹਿਰ ਦੇ ਆਸ ਪਾਸ. ਖਬਰਾਂ ਦੇ ਵਿੱਚ ਇੱਕ ਮਦਰ ਨੂੰ ਅਰੈਸਟ ਕੀਤਾ ਗਿਆ, ਟੋਡਲਰ ਬੱਚੇ ਨੂੰ ਹੋਸਪਿਟਲਾਈਜ਼ ਰਾਈਟ ਅਵੇ ਕੀਤਾ ਗਿਆ. ਸਕਾਰਬਰੋ ਦੀ ਇਹ ਖਬਰ ਹੈ.

0: ਕੀ ਘਟਨਾ ਹੈ ਲੇਟਰ ਔਨ ਪਤਾ ਲੱਗ ਜਾਊਗੀ। ਦੂਸਰੇ ਪਾਸੇ ਕਈ ਹੋਰ ਵੱਡੀਆਂ ਖਬਰਾਂ ਜਿਨ੍ਹਾਂ ਵਿੱਚੋਂ ਡੋਨਲਡ ਟਰੰਪ ਲੈ ਕੇ ਅਪਸੈਟ ਹੈ ਜਿਹੜਾ ਹੈਗਾ ਸਟੇਟ ਆਫ ਹਾਰਮੋਨਸ ਨੂੰ ਅਤੇ ਬਹੁਤ ਜ਼ਿਆਦਾ ਪਰੇਸ਼ਾਨ ਹੈਗਾ। ਲੈਟਸ ਸੀ ਕਿ ਉਹ ਕੀ ਕਰਦਾ ਅੱਗੇ। ਕੁਛ ਖਬਰਾਂ ਨੇ ਅਤੇ ਡਿਸਟਰਬੈਂਸ ਚੱਲ ਰਹੀ ਆ ਅਤੇ ਡਿਸਟਰਬੈਂਸ ਚੱਲਦਿਆਂ ਇਸ ਲੌਂਗ ਵੀਕਐਂਡ 'ਤੇ $2 ਦੇ ਕਰੀਬ ਤੁਹਾਨੂੰ ਗੈਸ ਮਿਲੂਗੀ। ਕੱਲ੍ਹ ਅਤੇ ਅੱਜ ਸ਼ਾਮ ਤੱਕ 8 ਸੈਂਟ ਵੱਧ ਜਾਣੀਆਂ, ਜਿਨ੍ਹਾਂ ਨੇ ਪਵਾਉਣੀਆਂ ਪਵਾ ਕੇ ਆਪਣੀਆਂ ਗੱਡੀਆਂ ਫਿਲਅਪ ਕਰ ਲਓ। ਦੂਸਰੇ ਪਾਸੇ ਕਈ ਹੋਰ ਛੋਟੀਆਂ ਅਤੇ ਵੱਡੀਆਂ ਖਬਰਾਂ ਜਿਨ੍ਹਾਂ ਵਿੱਚੋਂ TTC ਦੇ ਵਰਕਰ ਸਟ੍ਰਾਈਕ ਕਰਨਗੇ ਇਸ ਵੀਕਐਂਡ 'ਤੇ। ਟ੍ਰਾਂਜ਼ਿਟ ਸਿਸਟਮ ਜਿਹੜੇ ਯੂਜ਼ ਕਰ ਰਹੇ ਨੇ ਉਹ ਡਾਊਨਟਾਊਨ ਦੇ ਲਈ ਆਪਣੀ ਦੇਖਭਾਲ ਕਰ ਸਕਦੇ ਨੇ। ਡਾਕਟਰਸ ਦੇ ਇੱਕ ਪੂਲ ਨੇ ਕਿਹਾ ਕਿ AI ਦੀਆਂ ਰਿਪੋਰਟਸ ਦੇ ਵਿੱਚ ਟ੍ਰਾਂਸਕ੍ਰਿਪਟ ਬਹੁਤ ਜ਼ਿਆਦਾ ਗਲਤ ਹੈ, ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਸਕਦਾ ਹੈ। AI ਨੂੰ ਤੁਸੀਂ ਲਿਆ ਕੇ ਸਿਰ ਦੇ ਉੱਤੇ ਬਿਠਾਇਆ ਹੋਇਆ ਜਿਹੜੇ ਸਾਰੇ ਕਿਤੇ, AI ਬੜੀ ਮਿਸਲੀਡਿੰਗ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਡਿਲੀਵਰ ਕਰ ਰਹੀ ਹੈਗੀ ਆ। ਸੋ AI ਦੀ ਜਿਹੜੀਆਂ ਟ੍ਰਾਂਸਕ੍ਰਿਪਟਸ ਨੇ ਮਰੀਜ਼ ਦੇ ਵਾਸਤੇ, ਹਰ ਡਾਕਟਰ ਨੂੰ AI ਵੱਲੋਂ ਤਿਆਰ ਕੀਤੀ ਟ੍ਰਾਂਸਕ੍ਰਿਪਟ ਨੂੰ ਦੇਖਣਾ ਪਊਗਾ। ਯਾਨੀ ਕਿ ਮੈਡੀਕਲ ਸਿਸਟਮ ਦੇ ਵਿੱਚ ਗਲਿਚ AI ਦੇ ਕਾਰਨ ਆ ਰਹੀ ਹੈ, ਜਿੱਥੇ ਅਸੀਂ AI ਦੀ ਦੁਨੀਆ ਨੂੰ ਦਿਖਾ ਰਹੇ ਹਾਂ ਕਿ ਅਗਲੀ ਦੁਨੀਆ ਹੀ AI ਦੀ ਹੈ, ਇਨਸਾਨਾਂ ਦੀ ਕਦਰ ਖਤਮ ਹੋ ਜਾਊ। ਧੁੰਦਲੇ ਪੈਂਦੇ ਇਨਸਾਨ ਜਿਹੜੇ ਨੇ AI ਦੀ ਦੁਨੀਆ 'ਚ ਦਿਖਾਏ ਜਾ ਰਹੇ ਹੈਗੇ ਨੇ। ਇਥੋਪੀਅਨ ਏਅਰਲਾਈਨ ਦਾ ਜਹਾਜ਼ ਜਿੱਥੇ ਉੱਤਰ ਚੁੱਕਿਆ, ਇੰਡੀਆ ਦੀ ਟਿਕਟ ਅਗਰ ਬਹੁਤ ਰੀਜ਼ਨੇਬਲ ਕੀਮਤ 'ਤੇ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕੋਮਲ ਨੂੰ ਕਾਲ ਕਰੋਗੇ। ਆਲ ਲਿੰਕ ਟਰੈਵਲ ਦੇ ਕੋਮਲ ਪ੍ਰੋਗਰਾਮ ਦੇ ਸੇ ਸਪੋਂਸਰ ਨੇ। 905-239-7711 9052397711 ਦੇ ਉੱਤੇ ਆਲ ਲਿੰਕ ਟਰੈਵਲ ਦੀ ਕੋਮਲ ਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਹਰਾ ਭਰਾ ਸਭ ਨਜ਼ਰ ਆ ਰਿਹਾ, ਪਰ ਹਰੇ ਹਰੇ ਨੂੰ ਹੋਰ ਵਧੀਆ ਕਰਨਾ, ਯਾਨੀ ਕਿ ਇੰਟਰਲੋਕਿੰਗ ਦਾ ਕੋਈ ਵੀ ਕੰਮ GTH ਕਰਾਉਣਾ ਚਾਹੁੰਦਾ ਕਿਸੇ ਵੀ ਸ਼ਹਿਰ 'ਚ, ਜਾਂ ਤੁਹਾਡਾ ਕੋਈ ਵੱਡਾ ਪਲਾਜ਼ਾ ਉਹਦੀ ਲੈਂਡਸਕੇਪਿੰਗ ਦਾ ਠੇਕਾ ਦੇਣਾ ਚਾਹੁੰਦੇ ਹੋ, ਵੱਡੀ ਪ੍ਰੋਪਰਟੀ ਹੈ ਜੋ AAA ਲੈਂਡਸਕੇਪਿੰਗ, ਵੱਡੇ ਵੱਡੇ ਪਲਾਜ਼ਾ ਜਿਹੜੇ ਨੇ ਉਹਨਾਂ ਦੀ ਲੈਂਡਸਕੇਪਿੰਗ ਕੰਪਨੀ ਹੈ। 647-84-12-13 ਦੇ ਉੱਤੇ ਤੁਸੀਂ AAA ਲੈਂਡਸਕੇਪਿੰਗ ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ, ਘਾਹ ਲਗਾਉਣਾ ਤਾਂ ਵੀ ਗੱਲ ਹੋ ਸਕਦੀ ਹੈ। ਇਸੇ ਤਰ੍ਹਾਂ ਟਰੂ ਨੌਰਥ ਕੰਪਨੀ ਆ ਜਿਹੜੀ ਕਿ ਗ੍ਰੈਵਲ ਦਾ ਕੰਮ ਕਰਦੀ ਹੈ, ਅਗਰ ਕਿਸੇ ਨੂੰ ਵੀ ਗ੍ਰੈਵਲ ਦੀ ਜ਼ਰੂਰਤ ਹੈ, ਬਜਰੀ ਦੀ ਜ਼ਰੂਰਤ ਹੈ ਆਪਣੇ ਡਰਾਈਵ 'ਚ ਪਾਉਣੀ ਹੈ ਤੁਸੀਂ, ਤਾਂ ਓਪਨ ਟੂ ਪਬਲਿਕ ਹੈ। ਔਰ ਦੂਸਰੇ ਪਾਸੇ ਤੁਸੀਂ ਆਪਣਾ ਡਰਾਈਵੇ ਪਟਵਾ ਕੇ ਜਿਹੜੀ ਵੇਸਟ ਆ ਟਰੂ ਨੌਰਥ ਵਾਲਿਆਂ ਨੂੰ ਛੱਡ ਦਿਉ। ਅਗਰ ਕੋਈ ਕੌਂਕਰੀਟ ਦਾ ਕੰਮ ਕਰਦਾ ਜਾਂ ਡਰਾਈਵੇ ਬਣਾਉਣ ਦਾ ਕੰਮ ਕਰਦਾ, ਟਰੂ ਨੌਰਥ ਵਾਲਿਆਂ ਨੇ ਜਿਹੜੇ ਨੇ ਮਸ਼ੀਨਰੀ ਵੀ ਰੈਂਟ ਕਰਦੇ ਨੇ ਆਪਣੇ ਹੱਥਾਂ ਨਾਲ, ਤੁਸੀਂ ਡਰਾਈਵੇ ਪੱਟਦੇ ਹੋ, ਮਸ਼ੀਨਰੀ ਰੈਂਟ ਕਰ ਸਕਦੇ ਹੋ। ਨੰਬਰ ਟੂ ਕਾਲ ਟਰੂ ਨੌਰਥ ਦਾ ਜਿਹੜੇ ਕਿ ਡੇਰੀ ਐਂਡ ਕੈਨੇਡੀ ਦੇ ਉੱਪਰ ਲੋਕੇਟਡ ਨੇ, 416-803-0623 416-803-0623 416-803-0623 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਆ। ਇਸੇ ਤਰ੍ਹਾਂ ਕਈ ਦੋਸਤ ਨੇ ਜਿਹੜੇ ਡਰਾਈਵਿੰਗ ਦੀ ਜੋਬ ਲੱਭ ਰਹੇ ਨੇ, ਅਤੇ ਡਰਾਈਵਿੰਗ ਦੀ ਜੋਬ ਦੇ ਵਿੱਚ ਤੁਸੀਂ ਅਗਰ ਚਾਹੁੰਦੇ ਹੋ ਕਿ ਓਪਨ ਬੋਰਡ 'ਤੇ ਤੁਸੀਂ ਬਾਈਜ਼ਨ ਜਾਂ ਵੱਡੀਆਂ ਕੰਪਨੀਜ਼ ਨੇ ਤੁਸੀਂ ਉਹਨਾਂ 'ਚ ਕੰਮ ਕਰਨਾ ਹੈਗਾ, ਓਨਰ ਆਪਰੇਟਰ ਦੇ ਡਰਾਈਵਰ ਬਣਨਾ, ਅਤੇ ਤਨਖਾਹ ਤੁਹਾਡੀ ਪਿਛਲੇ 20 ਸਾਲ ਤੋਂ ਸਾਰਿਆਂ ਦੀ ਟਾਈਮ 'ਤੇ ਆ ਰਹੀ ਹੈ, ਔਨ ਟਾਈਮ ਸੈਲਰੀ, ਔਰ 25,000 ਮਾਈਲ ਮੰਥ ਦੇ ਹੋ ਜਾਣਗੇ ਟੀਮ ਨੂੰ, ਅਤੇ ਤੁਸੀਂ ਇੱਕ ਅੱਛਾ ਅਮਾਊਂਟ ਜੋ ਕਿ 8 ਤੋਂ ਲੈ ਕੇ 12,000 ਦੇ ਵਿੱਚ ਕਮਾ ਸਕਦੇ ਹੋ, ਡਿਪੈਂਡ ਔਨ ਮਾਈਲੇਜ। ਅਤੇ ਤੁਸੀਂ ਟੀਮ ਡਰਾਈਵਰ ਜਾਣਾ ਚਾਹੁੰਦੇ ਹੋ ਜਾਂ ਸਿੰਗਲ ਡਰਾਈਵਰ ਦੇ ਤੌਰ 'ਤੇ ਟੀਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, 2 ਸਾਲ ਦਾ ਸਾਫ਼ ਐਕਸਪੀਰੀਅੰਸ ਚਾਹੀਦਾ, ਐਕਸੀਡੈਂਟ ਨਹੀਂ ਹੋਣਾ ਚਾਹੀਦਾ, ਕੋਈ ਟ੍ਰੈਫਿਕ ਟਿਕਟਸ ਨਹੀਂ, ਤਨਖਾਹ ਚੰਗੀ, ਅੱਜ ਹੀ ਜੋਬ ਸਟਾਰਟ ਕਰੋ। AZ ਲਾਇਸੈਂਸ ਲਈ 647-831-4930 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ। ਔਰ ਇਸੇ ਤਰ੍ਹਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਹੈ, ਤੁਸੀਂ ਰਿਪੇਅਰ ਕਰਾਉਣ ਲੱਗੇ ਡਰਦੇ ਹੋ ਕਿ ਵਰਕਸ਼ਾਪ ਜਾਵਾਂਗੇ ਪਤਾ ਨਹੀਂ ਕੀ ਕੱਢ ਦੇਣਗੇ, ਹੁੰਦਾ ਵੀ ਇੱਦਾਂ ਹੀ ਆ, ਵਰਕਸ਼ਾਪ ਗਿਆ ਅਤੇ ਪਤਾ ਨਹੀਂ ਕੀ ਰਿਪੇਅਰ 'ਚੋਂ ਕੱਢ ਦਿੱਤਾ ਜਾਂਦਾ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਨੰਬਰ ਟੂ ਕਾਲ 905-405-463-6363 'ਤੇ, ਗੈਰੀ ਗਰੇਵਾਲ ਹੁਣ ਦੀ ਵਰਕਸ਼ਾਪ ਹੈ, 905-463-6363 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ। ਰੇਡੀ ਆਵਾਜ਼ ਨੂੰ ਸੁਣ ਰਹੇ ਹੋ AM 530 ਡਾਲ 'ਤੇ, ਔਰ ਤੁਸੀਂ ਸਟੂਡੀਓ ਦੇ ਵਿੱਚ। ਅੱਜ ਮੈਂ ਬੜਾ ਮਨ ਸੀਗਾ ਕਿ ਤੁਹਾਡਾ ਸਾਰਿਆਂ ਨਾਲ ਹੈਲੋ ਹਾਈ ਕਰੀਏ। ਹੈਲੋ ਹਾਈ ਕਰਨ ਲਈ ਨੰਬਰ ਹੈ ਸਟੂਡੀਓ ਦਾ ਜਿਹੜਾ ਤੁਸੀਂ ਕਾਲ ਕਰਦੇ, 905-673-33-37। ਇੱਕ ਨਾ ਆਪਾਂ ਐਨਰਜੀ ਬੂਸਟ ਡਿਲੀਵਰ ਕਰਦੇ ਹੁੰਦੇ ਹਾਂ ਸਾਰੇ ਇੱਕ ਦੂਜੇ ਨੂੰ, ਐਨਰਜੀ ਬੂਸਟ। ਐਨਰਜੀ ਬੂਸਟ ਕੀ ਹੁੰਦਾ? ਜਦੋਂ ਆਪਾਂ ਚੜ੍ਹਦੀ ਕਲਾ ਕਹਿੰਦੇ ਹਾਂ, ਹਰੇਕ ਸ਼ਬਦ ਹੈ ਜਿਹੜਾ ਸਿੱਖਿਜ਼ਮ ਦੇ ਸਿਧਾਂਤ ਦੇ ਮੁਤਾਬਕ ਉਹਦਾ ਇੱਕ ਵੈਲਿਊ ਹੈਗਾ। ਪਵਨ ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਹਤ, ਗੁਰੂ ਨਾਨਕ ਪਾਤਸ਼ਾਹ ਨੇ ਪਵਨ ਗੁਰੂ ਕਿਹਾ ਕਿ ਅਸੀਂ ਜ਼ਬਾਨ ਰਾਹੀਂ ਬੋਲ ਕੇ ਬਹੁਤ ਕੁਝ ਸਿੱਖ ਸਕਦੇ ਹਾਂ ਇੱਕ ਦੂਸਰੇ ਤੋਂ। ਅਤੇ ਸਿੱਖਣ ਦੀ ਗੱਲ ਦੇ ਵਿੱਚ ਆਉਂਦਾ ਕਿ ਚੜ੍ਹਦੀ ਕਲਾ, ਤੁਹਾਡੀ ਅੱਜ ਆਵਾਜ਼ ਸੁਣਨੀ ਹੈ ਕਿਹੜੇ ਕਿਹੜੇ ਸ਼ਹਿਰ 'ਚੋਂ। ਮੇਰੇ ਇੱਕ ਦੋਸਤ ਨੇ, ਉਹ ਸੁਣ ਰਹੇ ਨੇ ਇਸ ਸਮੇਂ ਤੁਹਾਨੂੰ, ਇੰਡੀਆ ਤੋਂ, ਕਹਿੰਦੇ ਅਮਨ ਯਾਰ ਰੇਡੀਓ ਸੁਣਨਾ ਸੀ ਤੇਰਾ, ਸੁਣਿਆ ਤੂੰ ਰੇਡੀਓ ਕਰਦਾ। ਮੈਂ ਕਿਹਾ ਕਿਉਂ ਨਹੀਂ ਸੁਣਨਾ, ਸੁਣੋ। ਕਹਿੰਦੇ ਕਿੱਥੇ ਕਿੱਥੇ ਚੱਲਦਾ ਹੁੰਦਾ, ਕਿਵੇਂ ਸਿਸਟਮ ਹੈ? ਮੈਂ ਕਿਹਾ ਸਾਡੇ ਲੋਕ ਹਰ ਸ਼ਹਿਰ 'ਚੋਂ, ਬ੍ਰੈਂਪਟਨ 'ਚੋਂ ਪਹਿਲਾਂ ਮੈਨੂੰ ਅੱਜ ਕਾਲ ਕਰੋ, ਜਿਹੜੇ ਇਸ ਸਮੇਂ ਬ੍ਰੈਂਪਟਨ ਸੁਣ ਰਹੇ ਹੋ, ਮਿਸਾਗਾ 'ਚੋਂ, ਈਟੋਬੀਕੋ 'ਚੋਂ, ਜਾਂ ਤੁਸੀਂ ਟੋਰੋਂਟੋ 'ਚ ਹੈਗੇ ਹੋ, ਤੁਸੀਂ ਚੜ੍ਹਦੀ ਕਲਾ ਕਹਿਣੀ ਹੈ ਅਤੇ ਬੂਸਟਰ ਲਗਾਉਣਾ। ਬੂਸਟਰ ਕਿ ਬੂਸਟਰ ਕੇਵਲ ਨਹੀਂ ਹੁੰਦਾ, ਬੈਟਰੀ ਡੈੱਡ ਹੋ ਗਈ ਹੁੰਦੀ ਹੈ, ਡੈੱਡ ਬੈਟਰੀ ਨਹੀਂ ਹੈਗੀ, ਆਪਾਂ ਐਨਰਜੀ ਨੂੰ ਟਰਾਂਸਫਾਰਮ ਕਰਨਾ ਹੁੰਦਾ ਇੱਕ ਦੂਜੇ ਦੇ ਵਿੱਚ। ਅਤੇ ਮੈਂ ਖੂਬਸੂਰਤ ਜੀ ਕਹਾਣੀ ਆ ਉਹ ਵੀ ਸ਼ੇਅਰ ਕਰੂੰਗਾ, ਬਟ ਫਸਟ ਆਫ ਆਲ ਚੜ੍ਹਦੀ ਕਲਾ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਜਿਹੜੇ ਨੇ, ਆਪਣੇ ਆਪਣੇ ਸ਼ਹਿਰ ਦਾ ਨਾਂ ਦੱਸਣਾ ਤੁਸੀਂ, ਨਾਲ ਨਾਲ ਚੜ੍ਹਦੀ ਕਲਾ ਕਹਿਣੀ। ਔਰ ਕਈ ਵਾਰੀ ਮੈਨੂੰ ਤੁਸੀਂ ਨਾ ਇੱਦਾਂ ਦੇ ਸ਼ਹਿਰਾਂ 'ਚ ਕਾਲ ਕਰਦੇ ਹੋ, ਮੈਂ ਨਾ ਫੀਲਿੰਗ ਕਰਨੀ ਸ਼ੁਰੂ ਕਰ ਦਿੰਦਾ, ਆਈ ਡੂ ਫੀਲ ਕਿ ਮੈਂ ਯਾਰ ਖੁਦ ਆਪ ਲੱਗਦਾ ਇਸ ਏਰੀਏ ਦੇ ਵਿੱਚ। ਮੈਨੂੰ ਯਾਦ ਹੈ ਇੱਕ ਦਿਨ ਨਾ ਮੈਨੂੰ ਕਿਸੇ ਨੇ ਕਾਲ ਕੀਤੀ, ਦਿੱਲੀ ਅਤੇ ਬੰਬੇ ਸ਼ਹਿਰ ਨੇ ਸਿਮਕੋ ਦੇ ਵਿੱਚ, ਮੈਨੂੰ ਐਂ ਲੱਗਿਆ ਕਿ ਮੈਂ ਸਿਮਕੋ 'ਚ ਉੱਥੇ ਪਹੁੰਚਿਆ ਹੋਇਆ, ਕਿਉਂਕਿ ਮੈਂ ਉੱਥੇ ਇੱਕ ਵਾਰ ਡਰਾਈਵ ਕੀਤੀ, ਮੈਨੂੰ ਬੜਾ ਮਹਿਸੂਸ ਹੋਇਆ। ਅਤੇ ਅੱਜ ਨਾ ਕੁਛ ਮੈਂ ਜਗ੍ਹਾ ਦੱਸੂੰਗਾ ਲੌਂਗ ਵੀਕਐਂਡ ਨੇ ਤੁਸੀਂ ਘੁੰਮਣ ਜਿੱਥੇ ਜਾਣਾ, ਇੱਕ ਉਹਦੇ ਲਈ ਜਿਹੜਾ ਪੁੱਛਣਾ ਚਾਹੁੰਦਾ, ਤੁਸੀਂ ਇਸ ਲੌਂਗ ਵੀਕਐਂਡ 'ਤੇ ਛੋਟਾ ਟ੍ਰਿਪ ਲਗਾ ਕੇ ਮੁੜ ਕੇ ਆਉਣਾ ਸ਼ਾਮ ਨੂੰ ਘਰੇ, ਬੜਾ ਖੂਬਸੂਰਤ ਜਿਹਾ ਟ੍ਰਿਪ ਹੋਵੇ, ਸਵੇਰੇ ਜਾਊਂ ਅਤੇ ਰਾਤ ਨੂੰ ਮੁੜ ਕੇ ਆਊਂ। ਤਾਂ ਇਹਦੇ ਲਈ ਜਾਂ ਤੁਹਾਨੂੰ ਕੋਈ ਜਗ੍ਹਾ ਪਤਾ ਉਹਦੇ ਲਈ ਚੜ੍ਹਦੀ ਕਲਾ, ਪਰ ਪਹਿਲਾਂ ਕਹਿਣਾ ਮੈਨੂੰ ਚੜ੍ਹਦੀ ਕਲਾ 905-600-7333 ਨੰਬਰ ਹੈ, ਲਾਈਨ ਬਲੈਂਕ ਹੋਣੇ ਸ਼ੁਰੂ ਹੋ ਗਏ ਨੇ, 905-673-3337। ਚੜ੍ਹਦੀ ਕਲਾ ਦੀ ਗੱਲ ਮੈਂ ਤੁਹਾਡਾ ਸੁਣੀ ਚਾਹੁੰਦਾ, ਫਸਟ ਕਾਲ ਮੇਰੇ ਨਾਲ ਸੀਗੀ ਹੋਲ ਤੇ, ਸਤਿ ਸ਼੍ਰੀ ਅਕਾਲ ਜੀ।
1: ਚੜ੍ਹਦੀ ਕਲਾ ਸਰ ਜੀ,
0: ਚੜ੍ਹਦੀ ਕਲਾ ਜੀ, ਕੌਣ ਬੋਲ ਰਹੇ ਤੁਸੀਂ?
1: ਸਰ ਮੇਰਾ ਨਾਮ ਦੇਵਨ ਆ, ਮੈਂ ਟੈਕਸਸ ਤੋਂ ਬੋਲ ਰਿਹਾ।
0: ਟੈਕਸਸ?
1: ਹਾਂਜੀ, ਮੈਂ ਕਿਹਾ ਤੁਹਾਡਾ ਪ੍ਰੋਗਰਾਮ ਸੀ, ਟੈਕਸਸ ਤੋਂ ਵੀ ਸੁਣੀਦਾ ਸੀ।
0: ਵਾਓ ਸਰ, ਆਈ ਰੀਲੀ ਅਪਰੀਸ਼ੀਏਟ ਸਰ, ਮੈਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਕੰਮ ਤੇ ਗਏ ਹੋਵੋਗੇ ਉਧਰ ਨੂੰ, ਹੈਨਾ?
1: ਹਾਂਜੀ ਹਾਂਜੀ,
0: ਚਲੋ ਗੋਡ ਬਲੈਸ ਯੂ, ਤੇ ਸਟੇ ਟਿਊਨ, ਤੇ
1: ਡਰਾਈਵ ਸੀ ਲੱਗਦਾ, ਤੁਸੀਂ ਨਿਊਜ਼ ਵੀ ਬਹੁਤ ਵਧੀਆ ਦਿੰਦੇ ਆ, ਅਪਡੇਟ ਵੀ ਕਰਦੇ ਰਹਿੰਦੇ
0: ਆ, ਜਿਹੜੀ
1: ਬੈਲੈਂਸ, ਸੋ ਬਹੁਤ ਵਧੀਆ ਲੱਗਦਾ ਮੈਨੂੰ ਪ੍ਰੋਗਰਾਮ ਤੁਹਾਡਾ।
0: ਜ਼ਰੂਰ, ਕੁਝ ਹੋਰ ਖਬਰਾਂ ਨੇ ਜਿਹਨਾਂ ਤੇ ਮੈਂ ਗੱਲ ਕਰੂੰਗਾ ਅੱਗੇ। ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ ਬਾਈ ਜੀ ਕਾਲ ਕਰਨ ਲਈ। ਟੈਕਸਸ ਤੋਂ ਜਿਹੜਾ ਕਾਲ ਸੀਗਾ, 905-600-7333, ਲਾਈਨ ਖਾਲੀ ਆ ਵੀ, ਦੋ ਹੋਰ ਮੇਰੇ ਕੋਲ, ਆ ਜਾਓ ਆ ਜਾਓ ਪਿਆਰੇ, ਉਹ ਕਿੱਧਰ ਰੂਹਾਂ ਜਲਦੀ ਜਲਦੀ ਆ, ਰੂਹਾਂ ਕਨੈਕਟ ਹੋ ਜਾਂਦੀਆਂ ਨੇ। ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ ਜੀ। ਸਾਡੀ ਬੀਬੀ ਕੋਲ ਨਾ ਫਾਰਮ ਤੇ ਜਾਣਾ ਸੀ, ਕਦੇ ਕਦੇ ਫਾਰਮ ਕਹਿੰਦੇ ਹੁੰਦੇ ਪਿੰਡ ਨੂੰ, ਰੌਣਕਾਂ ਲੱਗੀਆਂ ਹੋਣੀਆਂ, ਉੱਥੇ ਕੋਈ ਆ ਰਿਹਾ, ਕਿਹੜਾ ਆ ਗਿਆ ਭਾਈ, ਬੀਬੀ ਉਹ ਪਟਵਾਰੀ ਤੁਰਿਆ ਆਉਂਦਾ, ਉਹ ਬੀਬੀ ਉਹ ਫਲਾਣਾ, ਬੀਬੀ ਨੇ ਪੁੱਛਣਾ, ਇੱਕ ਬੰਦਾ ਦੇਖ ਕੇ ਦੱਸ ਦਿੰਦਾ ਸੀ ਕੌਣ ਤੁਰਿਆ ਆਉਂਦਾ। ਲੰਬਾ ਜਿਹਾ ਸਾਡਾ ਹੁੰਦਾ ਸੀਗਾ, ਸਾਡਾ ਜਿਹੜਾ ਉਹ ਪਹੀ ਹੁੰਦੀ ਸੀ ਪਿੰਡ ਦੀ, ਉਹਦੀ ਜ਼ਮੀਨ ਦੀ ਸਾਡੀ ਦੀ ਨਾ, ਘਰ ਪਿੱਛੇ ਸੀ, ਸੋ ਰੌਣਕਾਂ ਲੱਗੀਆਂ ਰਹਿਣੀਆਂ।
1: ਕਹਿੰਦੇ ਪਤੀਲਾ, ਚਾਹ ਵਾਲਾ ਪਤੀਲਾ ਭੱਠੀ ਤੇ ਹੀ ਰਹਿੰਦਾ ਸੀ,
0: ਹਰ ਵੇਲੇ ਹੁੰਦਾ ਸੀਗਾ ਜੀ, ਪਿੱਤਲ ਦਾ ਪਤੀਲਾ ਹੁੰਦਾ ਸੀ, ਉਹ 'ਚ ਇੱਕ ਡੋਲੀ ਹੁੰਦੀ ਸੀਗੀ, ਤੇ ਨਾਲ ਇੱਕ ਇੱਕ ਜਾਲੀ ਜੀ ਲਾ ਕੇ ਡੋਲੀ ਪੈਂਦੀ ਸੀ, ਉਹਦੇ 'ਚ ਭਰ ਭਰ ਕੇ ਸਭ ਨੂੰ ਪਿਲਾਈ ਜਾਣੀ, ਬਸ ਆਈ ਜਾਣਾ, ਪੀ ਜਾਣਾ, ਜਾਈ ਜਾਣਾ ਸਭ ਨੂੰ, ਗੁੜ ਵਾਲੀ ਚਾਹ। ਥੈਂਕ ਯੂ ਸੋ ਮਚ। 905-600-7333 ਚੜ੍ਹਦੀ ਕਲਾ ਬਈ, ਕਿੱਥੇ ਨੇ ਮੇਰੀਆਂ ਸਰਕਾਰਾਂ? 905-600-7333। ਬੂਸਟਰ ਬੂਸਟਰ ਬੂਸਟਰ, ਆਪਾਂ ਇਹਨੂੰ ਬੂਸਟਰ ਚੜ੍ਹਦੀ ਕਲਾ ਕਹਿੰਦੇ ਹੁੰਦੇ ਹਾਂ, ਜਦੋਂ ਆਪਾਂ ਇਹ ਚੜ੍ਹਦੀ ਕਲਾ ਕਹਿੰਦੇ ਹਾਂ, ਇੱਕ ਦੂਸਰੇ 'ਚ ਐਨਰਜੀ ਨੂੰ ਆਪਾਂ ਡਿਲੀਵਰ ਕਰ ਦਿੰਦੇ ਹਾਂ ਇੱਕ ਦੂਸਰੇ ਦੇ ਵਿੱਚ। ਔਰ ਯਕੀਨ ਮੰਨੋ ਕਿ ਤੁਸੀਂ ਅਗਰ ਸੱਚੇ ਮਨ ਨਾਲ, ਮੈਂ ਤੁਹਾਨੂੰ ਦੱਸਿਆ ਕਿ ਚਾਈਨਾ ਦੇ ਪੋਰਟ ਦੇ ਉੱਤੇ ਖੜ੍ਹੇ ਸੀ, ਮੈਂ ਕਿਹਾ ਵੀ ਸਾਰੀ ਜ਼ਿੰਦਗੀ ਜੇਬ ਖਾਲੀ ਨਹੀਂ ਹੋਈ, ਉਹ ਸਾਰੇ ਪੈਸੇ ਕਿਸੇ ਨੂੰ ਦੇ ਚੁੱਕੇ ਸੀ, ਅਤੇ ਜਦੋਂ ਮੈਂ ਇਹੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਾ, ਮੈਂ ਕਿਹਾ ਕਿਹੋ ਜਿਹਾ ਟਾਈਮ ਆ ਗਿਆ, ਜੇਬ ਵੀ ਖਾਲੀ ਹੋ ਗਈ ਲੱਗਦਾ, ਜਿਹੜੇ $1.5 ਟਣਕ ਪਿਆ, ਅਤੇ ਜਦੇ 200 ਜਿਹੜਾ ਯੈਨ ਆ, ਦੋ ਬੰਦੇ ਮੈਨੂੰ ਫੜਾ ਗਏ, ਅਤੇ ਉੱਥੋਂ ਹਾਂਗਕਾਂਗ ਉਤਰਿਆ, 400 ਯੈਨ ਉਹਨਾਂ ਨੇ ਫੜਾਤੇ ਸਾਨੂੰ ਟੈਕਸ ਰਿਪੇਟ ਦੇ, ਜੇਬ ਭਰ ਗਈ। ਫਿਰ ਅਰਦਾਸ ਦੁਨੀਆ 'ਚ ਕਿਤੇ ਵੀ ਖੜ ਕੇ ਤੁਸੀਂ ਕਰਿਓ, ਅਸਰ ਕਰਦੀ ਹੈ ਕੰਮ, ਪਰ ਸਾਡੀ ਬਿਰਤੀ ਕਿੱਥੇ ਆ, ਸਾਡੀ ਬਿਰਤੀ ਉੱਥੇ ਹੈਗੀ ਹੈ ਕਿ ਨਹੀਂ, ਉਹ ਦੇਖ ਕੇ ਪਤਾ ਲੱਗਦਾ ਹੈਗਾ। 905-600-7333 ਚੜ੍ਹਦੀ ਕਲਾ ਬਈ, 905-600-7333 ਲਾਈਨ ਖਾਲੀ ਨੇ, ਫਿਰ ਮੇਰੀ ਲਾਈਨ ਭਰ ਜਾਣੀਆਂ ਨੇ, ਸਪੋਂਸਰ 'ਤੇ ਕਾਲ ਆਉਣੇ ਸ਼ੁਰੂ ਹੋ ਜਾਣੇ ਆ ਜਲਦੀ ਤੋਂ ਪਹਿਲਾਂ। 905

0: ਅੱਜ ਵੀ ਸਾਡੇ ਨਾਲ ਜਲ ਚ ਤੁਸੀਂ ਵੀ ਫਸੋ 905-673-33 ਦੀ ਚੜ੍ਹਦੀ ਕਲਾ ਕਿਹੜੇ ਸ਼ਹਿਰ ਚੋਂ ਹੋਰ ਦੱਸੋ ਮੈਨੂੰ ਬਈ ਦਲਬੀਰ ਸਿੰਘ ਔਸ਼ ਵਾਲੇ ਹੋ ਜਾਂ ਨੈਗਰਾ ਫਾਲ ਦੀਆਂ ਖੁੱਲੀਆਂ ਗਰਾਊਂਡ ਵਾਲੇ ਹੋ ਲੰਡਨ ਜਾਂ ਕੋਈ ਹੋਰ ਸ਼ਹਿਰ ਜਿਹੜਾ ਹੋਵੇ ਜਿਹੜਾ ਅਸੀਂ ਕਹੀਏ ਵੀ ਵਾਹ ਕਿਆ ਬਾਤ ਆ ਵੀ ਘੁੰਮਿਆ ਹੈ ਜਾ ਕੇ ਆ ਕੇ। ਮੈਨੂੰ ਯਾਦ ਆ ਇੱਕ ਦਿਨ ਕਿਸੇ ਨੇ ਮੈਨੂੰ ਇੱਕ ਹੋਰ ਕਾਲ ਕੀਤਾ ਸੀ, ਇਹ ਬਰੂਸ ਪਲਾਂਟ ਹੈਗਾ ਨੌਰਥ ਦੇ ਵਿੱਚ ਓਵਨ ਸਾਊਂਡ ਦੇ ਏਰੀਆ ਦੇ ਵਿੱਚੋਂ ਮੈਨੂੰ ਕਾਲ ਆਈ ਸੀ ਅਤੇ ਮੈਂ ਬੜਾ ਦਿਲ ਕਰਿਆ ਵੀ ਯਾਰ ਉੱਥੇ ਗਏ ਸੀ ਉੱਦਣ ਘੁੰਮ ਕੇ ਆਏ ਸੀ, ਕਿਆ ਬਾਤ ਹੈ ਕਿਆ ਬਾਤ ਹੈ। ਘੁੰਮਣ ਨੂੰ ਬੜੀਆਂ ਵਧੀਆ ਵਧੀਆ ਜਗ੍ਹਾ ਨੇ, ਵੀਕਐਂਡ ਦੇ ਸ਼ੋਅ 'ਤੇ ਮੈਂ ਘੁੰਮਣ ਲਈ ਦੱਸ ਰਿਹਾ ਸੀ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਘੁੰਮਣ ਵਾਸਤੇ ਪੁੱਛ ਰਹੇ ਸੀ ਵੀ ਅਸੀਂ ਕਿੱਥੇ ਘੁੰਮਣ ਜਾਈਏ ਵੀਕਐਂਡ ਆ। ਪਲੈਨ ਨਹੀਂ ਹੁੰਦਾ ਕਿਉਂਕਿ ਪਤਾ ਹੀ ਹੁੰਦਾ ਗੁਆਂਢ 'ਚ ਬੜਾ ਦੀਵੇ ਥੱਲੇ ਹਨੇਰਾ ਪਿਆ ਹੁੰਦਾ ਅਤੇ ਗੁਆਂਢ 'ਚ ਚਾਨਣ ਹੋਇਆ ਹੁੰਦਾ। ਜਸਲੀਨ ਚਾਵਲਾ ਚੀਮਾ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਜੀ, ਚੜ੍ਹਦੀ ਕਲਾ ਤੇ ਇੱਕ ਹੋਰ ਗੱਲ ਆਪਣੀ ਕਮਿਊਨਿਟੀ ਨੂੰ ਸਿੱਖਣੀ ਚਾਹੀਦੀ ਹੈ ਵੀ ਸ਼ੁਕਰ ਕਰੋ।
0: ਹਾਂਜੀ,
1: ਬਸ ਸ਼ੁਕਰ ਕਰੋ, ਜਦੋਂ ਤੁਹਾਡਾ ਕੰਮ ਨਹੀਂ ਵੀ ਬਣ ਰਿਹਾ ਉਦੋਂ ਵੀ ਪਰਮਾਤਮਾ ਦਾ ਸ਼ੁਕਰ ਕਰੋ, ਉਹਨੂੰ ਗਾਲਾਂ ਨਾ ਕੱਢੋ ਤੇ ਚਲੋ ਜਦੋਂ ਬਣਦਾ ਉਦੋਂ ਤਾਂ ਸ਼ੁਕਰ ਹੀ ਕਰਦੇ।
0: ਅੱਗੇ ਮੈਨੂੰ ਗੱਲ ਦੱਸੋ ਕਿਹੜੇ ਸ਼ਹਿਰ ਚੋਂ ਕਰ ਰਹੇ ਹੋ ਕਾਲ?
1: ਮੈਂ ਜੀ ਕੈਨੇਡਾ ਚੋਂ।
0: ਕੈਨੇਡਾ ਚੋਂ, ਓਕੇ। ਛੋਟੀ ਜਿਹੀ ਗੱਲ ਹੈ, ਸਾਡੀ ਬੀਬੀ ਹੁੰਦੀ ਸੀ ਨਾ ਜੇ ਕਿਸੇ ਨੂੰ ਉਹਨੇ ਕੁਛ ਕਹਿਣਾ ਮਾੜਾ ਚੰਗਾ ਕਹਿਣਾ ਤੇਰਾ ਵੀ ਭਲਾ ਹੋ ਜਾਵੇ ਐਂ ਬੋਲਣਾ ਉਹਨਾਂ ਨੇ, ਹੈ ਨਾ। ਜਾਂ ਕਿਸੇ ਨੂੰ ਬੋਲਣਾ ਵੀ ਉੱਚੀ ਨਾ ਗੁੱਸਾ ਆ ਜਾਣਾ ਕਿਸੇ ਤੇ, ਜਿਵੇਂ ਕੋਈ ਕਾਂ ਉਹਨੇ ਢੱਕਣ ਚੱਕਤਾ ਪਤੀ ਲੰਘਣਾ, ਓਏ ਕਾਵਾਂ ਤੇਰਾ ਵੀ ਭਲਾ ਹੋ ਜਾਵੇ ਤੇ ਨਾਲੇ ਐਂ ਕਹਿ ਦੇਣਾ। ਦੂਸਰਾ ਹਰ ਵੇਲੇ ਸ਼ੁਕਰ ਕਰੀ ਜਾਣਾ, ਮੇਰੀ ਦਾਦੀ ਨੇ ਗੁੜ ਗੁੜ ਗੁੜ ਗੁੜ ਗੁੜ ਗੁੜ ਗੁੜ ਕਰਦੇ ਫਿਰੀ ਜਾਣਾ, ਸ਼ੁਕਰ ਆ ਸ਼ੁਕਰ ਆ। ਮੈਨੂੰ ਉਹ ਆਦਤ ਪੈ ਗਈ ਆ, ਮੈਨੂੰ ਕਈ ਵਾਰੀ ਲੋਕ ਦੇਖਦੇ ਨੇ ਮੈਂ ਮੱਥਾ ਜਿਹਾ ਟਿਕਣਾ ਨਾ ਖੜ ਕੇ ਆਇਆ, ਪਤਾ ਨਹੀਂ ਕਿਵੇਂ ਹੁੰਦਾ ਅਤੇ ਹੱਥ ਮਲਣੇ ਸ਼ੁਰੂ ਕਰ ਦਿੰਦਾ ਮੇਰੀ ਦਾਦੀ ਵਾਂਗੂ। ਮੇਰੀ ਦਾਦੀ ਹੱਥ ਮਲਦੀ ਹੁੰਦੀ ਸੀ ਨਾਲ, ਹੈ ਨਾਲ ਉਹਨਾਂ ਨੇ ਸ਼ੁਕਰ ਕਰੀ ਜਾਣਾ ਪਰਮਾਤਮਾ ਦਾ, ਸ਼ੁਕਰ ਹੈ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਜੀ, ਲਾਈਨ ਬਿਜ਼ੀ ਮਿਲ ਰਹੀ ਹੋਊਗੀ, ਲਾਈਨ ਕਾਲ ਕਰ ਲਓ ਹੁਣ ਖਾਲੀ ਹੈ 905-673-33-37 6472055 ਨੰਬਰ। ਹੈਲੋ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ, ਕਿਹੜੇ ਸ਼ਹਿਰ ਚ ਪਿਆਰੇ ਹੋ?
2: ਕਿਚਨਰ ਬੋਲ ਰਹੇ ਜੀ।
0: ਸ਼ੁਭਨਾਮ?
2: ਸ਼ੁਭਨਾਮ ਜੀ, ਗੁਰਦੇਵ ਸਿੰਘ।
0: ਗੁਰਦੇਵ ਸਿੰਘ ਜੀ, ਚੜ੍ਹਦੀ ਕਲਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਤੇ ਕੁਛ ਕਹਿਣਾ ਚਾਹੋਗੇ?
2: ਭਾਜੀ ਅਪੀਲ ਕਰਨੀ ਸੀਗੀ ਜੀ ਆਪਣੇ ਮਾਧਿਅਮ ਥਰੂ ਵੀ ਸਾਡਾ ਹੁਣ ਗਾਰਡਨ ਸੈਂਟਰ ਖੁੱਲ ਗਿਆ ਜੀ, ਸਟਾਕ ਸਾਰਾ ਪੂਰਾ ਹੈਗਾ ਜੀ।
0: ਮੈਂ ਸਾਰਿਆਂ ਨੂੰ ਕੁਛ ਦੱਸ ਦਵਾਂ ਆਪਣੀ ਜ਼ਬਾਨੀ ਤੁਹਾਡੇ ਬਾਰੇ?
2: ਬਿਲਕੁਲ ਜੀ, ਤੁਸੀਂ ਸਾਰਾ ਜਿੱਦਾਂ ਵੀ ਤੁਸੀਂ ਐਕਸਪਲੇਨ ਕਰ
0: ਸਕਦੇ ਹਰ ਚੀਜ਼। ਦੇ ਆਰ ਟਰੂ ਬਿਜ਼ਨਸ ਪੀਪਲ, ਇਹ ਉਹ ਲੋਕ ਨੇ। ਗੁਰਦੇਵ ਜੀ ਨੂੰ ਮੈਂ ਰੇਡੀਓ ਰਾਹੀਂ ਮਿਲਿਆ ਔਰ ਇਹਨਾਂ ਦਾ ਇੱਕ ਗਾਰਡਨ ਸੈਂਟਰ ਹੈ, ਮੈਨੂੰ ਸੰਤੋਸ਼ ਦਾ ਟੈਕਸਟ ਮੈਸੇਜ ਆ ਗਿਆ, ਉਹਦੇ ਬਾਰੇ ਦੱਸਣਾ ਚਾਹੂੰਗਾ ਕਿ ਗਾਰਡਨ ਸੈਂਟਰ ਕੀ ਆ ਜਿਹਦੇ ਵਿੱਚ ਇਹਨਾਂ ਨੇ ਸ਼ੌਂਕ ਪੈਦਾ ਕੀਤਾ ਹੋਇਆ। ਮੈਂ ਇਹਨਾਂ ਨੂੰ ਦੱਸਿਆ ਕਿ ਮੇਰੇ ਘਰ ਮੇਰੇ ਬੈਟਰ ਹਾਫ ਹੈ ਜਿਹੜੀ, ਉਹਨੂੰ ਗਾਰਡਨਿੰਗ ਦਾ ਬੜਾ ਸ਼ੌਂਕ ਆ। ਮੈਂ ਇੱਕ ਦਿਨ ਓਸ਼ੋ ਨੂੰ ਸੁਣ ਰਿਹਾ ਸੀ, ਓਸ਼ੋ ਕਹਿੰਦਾ ਜੇ ਰੀਅਲ ਜ਼ਿੰਦਗੀ ਦੇ ਵਿੱਚ ਤੁਸੀਂ ਸਕੂਨ ਲੈ ਕੇ ਆਉਣਾ, ਕੁਛ ਸਮਾਂ ਆਪਣੇ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਦਿਉ। ਸੈੱਲਫੋਨ ਤਾਂ ਹੈ ਨਹੀਂ ਸੀ ਜਦੋਂ ਓਸ਼ੋ ਸੀਗਾ, ਮਤਲਬ ਤੁਸੀਂ ਸੈੱਲਫੋਨ ਨੂੰ ਵੀ ਸਾਈਡ 'ਤੇ ਰੱਖ ਦਿਉ ਅਤੇ ਤੁਸੀਂ ਨਾ ਮਿੱਟੀ ਦੇ ਨਾਲ ਕਨੈਕਸ਼ਨ ਬਣਾਓ। ਜਦੋਂ ਮਿੱਟੀ ਨਾਲ ਕਨੈਕਸ਼ਨ ਬਣਾਓਗੇ ਨਾ, ਮਿੱਟੀ ਤੁਹਾਡੀ ਜਿਹੜੀ ਤਕਲੀਫ ਆ ਅਤੇ ਤੁਹਾਡੀਆਂ ਜਿਹੜੀਆਂ ਡੈਫੀਸ਼ੈਂਸੀਜ਼ ਨੇ ਬੋਡੀ ਦੇ ਵਿੱਚ, ਜਿਵੇਂ ਤੁਹਾਡੀ ਬੋਡੀ 'ਚ ਕਹਿੰਦੇ ਆ ਕਿ ਨੰਗੇ ਪੈਰ ਤੁਰਨਾ ਅੱਖਾਂ ਦੇ ਉੱਤੇ ਅਸਰ ਪੈ ਜਾਂਦਾ, ਵੱਧ ਜਾਂਦੀ ਅੱਖਾਂ, ਇਸੇ ਤਰ੍ਹਾਂ ਗ੍ਰੀਨ ਵੈਲੀ ਸੁਪਰ ਮਾਰਕੀਟ ਆ, ਇਹਨਾਂ ਦੀ ਗਰੋਸਰੀ ਸਟੋਰ ਵੀ ਨੇ, ਹੋਰ ਵੀ ਬਿਜ਼ਨਸ ਨੇ ਗੁਰਦੇਵ ਉਹਨਾਂ ਦੇ। ਗ੍ਰੀਨ ਵੈਲੀ ਗਾਰਡਨ ਸੈਂਟਰ ਇਹਨਾਂ ਨੇ ਸ਼ੁਰੂ ਕੀਤਾ। ਮਨਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਬੋਲਟਨ ਤੋਂ ਮਨਿੰਦਰ ਹੋਣਾ ਦੀ ਕਾਲ ਹੈ। ਸਤਿ ਸ਼੍ਰੀ ਅਕਾਲ ਮਨਿੰਦਰ ਭਾਅ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਬੋਲਟਨ ਹੋਣ ਵਾਲੇ ਮਨਿੰਦਰ ਹੋਣਾ ਵੀ ਬਹੁਤ ਪਿਆਰੇ ਇਨਸਾਨ ਨੇ। ਮੈਂ ਇੰਡੀਆ ਗਿਆ ਸੀ, ਬਹੁਤ ਜ਼ੋਰ ਲਾਇਆ ਕਿ ਸਾਡੇ ਗੁਰਦੁਆਰਾ ਸਾਹਿਬ ਜਾ ਕੇ ਆਏ, ਉੱਥੇ ਗੁਰਦੁਆਰਾ ਸਾਹਿਬ ਮਨਿੰਦਰ ਸਾਰੇ ਹੀ ਆਪਣੇ ਨੇ। ਅੱਛਾ, ਗ੍ਰੀਨ ਵੈਲੀ ਦੇ ਉੱਤੇ ਜਦੋਂ ਮੈਂ ਗਿਆ ਨਾ, ਮੈਨੂੰ ਇਹਨਾਂ ਨੇ ਫੋਟੋ ਭੇਜੀ, ਆਈ ਗੋਟ ਸ਼ੌਕਡ। ਮੈਂ ਕਿਹਾ ਕਿਤੇ ਕਿਸੇ ਦੇ ਸੈਂਪਲ ਭੇਜਿਆ ਵੀ ਇੱਦਾਂ ਦਾ ਬਣਾਵਾਂਗੇ। ਆਮ ਤੌਰ 'ਤੇ ਨਾ ਔਨਲਾਈਨ ਵੈਬਸਾਈਟਸ ਹੁੰਦੀਆਂ ਨੇ, ਉਹ ਵੈਬਸਾਈਟ ਦੇ ਉੱਤੇ ਬਿਊਟੀਫਿਕੇਸ਼ਨ ਦੀਆਂ ਪਿਕਚਰਸ ਪਾਈ ਹੁੰਦੀਆਂ ਘਰਾਂ ਦੀਆਂ ਜਾਂ ਕੋਈ ਗ੍ਰੀਨਰੀ ਵਾਲੇ ਏਰੀਏ ਦੀਆਂ। ਰੀਅਲ ਦੇ ਵਿੱਚ ਤੁਸੀਂ ਅਗਰ ਇੰਨੀ ਖੂਬਸੂਰਤੀ ਦੇਖਣੀ ਆ, ਗ੍ਰੀਨ ਵੈਲੀ ਗਾਰਡਨ ਸੈਂਟਰ ਅਸੀਂ ਲਾਈਵ ਔਨ ਲੋਕੇਸ਼ਨ ਸ਼ੁਰੂ ਕਰ ਰਹੇ ਹਾਂ ਇਹਨਾਂ ਦੇ ਹੁਣ, ਇਸ ਵੀਕਐਂਡ ਦੇ ਉੱਤੇ ਮੌਸਮ ਖੁੱਲ੍ਹਾ ਹੋਣਾ, ਅਸੀਂ ਲਾਈਵ ਔਨ ਲੋਕੇਸ਼ਨ ਕਰਾਂਗੇ ਔਰ ਲਾਈਵ ਔਨ ਲੋਕੇਸ਼ਨ 'ਤੇ ਤੁਸੀਂ ਸਾਰਿਆਂ ਨੇ ਪਹੁੰਚਣਾ। ਭਾਅ ਜੀ ਆਪਣੇ ਕੋਲ ਕਿਹੜੀ ਕਿਹੜੀ ਪਨੀਰੀ ਆ ਪਹਿਲਾਂ ਉਹ ਦੱਸਿਓ।
2: ਭਾਅ ਜੀ ਆਪਣੇ ਕੋਲ ਸਾਰੀ ਜਿਹੜੀ ਇੰਡੀਅਨ ਵੈਜੀਟੇਬਲ ਪਲਾਂਟ ਜੋ ਅਸੀਂ ਘਰੇ ਆਮ ਨੋਰਮਲ ਲਾਉਂਦੇ ਹੈਗੇ ਆ, ਹਰੀ ਮਿਰਚ ਹੋ ਗਈ, ਸ਼ਿਮਲਾ ਮਿਰਚ ਹੋ ਗਈ, ਕਲਰਫੁਲ ਪੈਪਰਸ ਹੋ ਗਈਆਂ, ਉਸ ਤੋਂ ਇਲਾਵਾ ਬਤਾਊ ਹੋ ਗਏ, ਤਰਾਂ, ਕਰੇਲੇ, ਕੋਈ ਵੀ ਨਾਮ ਲਓ, ਸਾਡੇ ਕੋਲ ਸਾਰੀ ਇਨ ਹਾਊਸ ਗਰੋਨ ਜਿਹੜੀ ਆਪਣੀ ਸਪੈਸ਼ਲਾਈਜ਼ ਜਿਹੜੀ ਪਨੀਰੀ ਉਹ ਹੋਊਗੀ, ਜੋ ਲਿਖਿਆ ਹੋਊਗਾ ਉਹੀ ਡਿਲੀਵਰ ਹੋਊਗਾ, ਕੁਆਲਿਟੀ ਨੰਬਰ 1 ਹੋਊਗੀ। ਔਰ ਉਸਦੇ ਨਾਲ ਨਾਲ ਆਪਣੇ ਕੋਲ ਸਾਰੀ ਸੋਇਲ ਵੀ ਆ ਚੁੱਕੀ ਹੈਗੀ ਆ, ਜਿਹੜੀ ਤੁਸੀਂ ਆਮ ਮੇਨ ਸਟੋਰਾਂ ਤੋਂ ਲੈ ਕੇ ਆਉਂਦੇ ਹੈਗੇ ਆ, ਸੇਮ ਬ੍ਰਾਂਡ, ਸੇਮ ਸਟਫ, ਬਟ ਬੈਟਰ ਕੁਆਲਿਟੀ, ਬੈਟਰ ਪ੍ਰਾਈਸ।
0: ਹਾਂਜੀ, ਔਰ ਪ੍ਰਾਈਸਿਸ ਦੇ ਵਿੱਚ ਮੈਂ ਇਹ ਦੱਸੂੰਗਾ, $2.49 ਤੋਂ ਜਿਹੜੇ ਪਲਾਂਟ ਸਟਾਰਟ ਹੋ ਜਾਂਦੇ ਨੇ, ਇੱਕ ਪੋਟ ਦੇ ਵਿੱਚ 4 ਜਾਂ 5 ਜਾਂ ਕਿਸੇ 'ਚ 6 ਪਲਾਂਟ ਵੀ ਹੁੰਦੇ ਨੇ। ਸੋ ਤੁਹਾਨੂੰ ਰੇਟ ਤੋਂ ਨਾਲ ਨਾਲ ਜਿਹੜੀ ਉਹ 'ਚ ਸਬਜ਼ੀ ਨਿਕਲਣੀ ਆ ਉਹ ਬਹੁਤ ਜ਼ਰੂਰੀ ਆ। ਇਸੇ ਲਈ ਅਸੀਂ ਇਹਨਾਂ ਕੋਲ ਜਾ ਕੇ ਉੱਥੇ ਸਮਝ ਕੇ ਮੈਂ ਆਇਆ, ਇਹਨਾਂ ਕੋਲ ਮੈਂ ਗਰੋਸਰੀ ਸਟੋਰ ਵਾਲੇ ਪਾਸੇ ਬਹਿ ਕੇ ਆਇਆ, ਮਕਵੀਨ ਐਂਡ ਮੇਫੀਲਡ ਦੇ ਉੱਤੇ, ਗ੍ਰੀਨ ਵੈਲੀ ਸੁਪਰ ਮਾਰਕੀਟ ਆਇਆ, ਤੁਸੀਂ ਮਿਸ ਨਹੀਂ ਕਰੋਗੇ, ਮਕਵੀਨ ਵਾਲੇ ਪਲਾਜ਼ੇ ਦੇ ਵਿੱਚ ਐਂਟਰ ਹੋ ਜਾਓ ਜਿੱਥੇ ANW ਹੈਗਾ, ਗ੍ਰੀਨ ਵੈਲੀ ਸੁਪਰ ਮਾਰਕੀਟ ਆ, ਉਹਦੇ ਮੂਹਰੇ ਗ੍ਰੀਨ ਹਾਊਸ ਲੱਗਿਆ, ਗ੍ਰੀਨ ਵੈਲੀ ਜਿਹੜਾ ਗਾਰਡਨ ਸੈਂਟਰ ਹੈ, ਦੂਸਰੀ ਲੋਕੇਸ਼ਨ ਜਿਹੜੀ ਹੈਗੀ ਆ ਹੈਰੀਟੇਜ ਐਂਡ ਐਂਬਲਟਨ ਦੇ ਉੱਤੇ ਆ। ਸਪੋਜ਼ ਤੁਸੀਂ ਹੈਰੀਟੇਜ ਸਟੀਲ ਤੋਂ ਲਈ ਆ, ਸਟੀਲ ਅਤੇ ਹੈਰੀਟੇਜ ਦੇ ਉੱਤੇ ਐਮਾਜ਼ੋਨ ਵਾਲਾ ਭਾਈ ਦਾ ਵੇਅਰ ਹਾਊਸ ਆ ਜਾਂਦਾ, ਉਹ ਟੱਪ ਜਾਣਾ, ਅਗਲਾ ਇੰਟਰਸੈਕਸ਼ਨ ਐਬਲਟਨ ਦਾ ਆ ਜਾਂਦਾ, ਉੱਥੇ ਲੈਫਟ ਹੈਂਡ ਦੇ ਉੱਤੇ ਤੁਸੀਂ ਮਿਸ ਨਹੀਂ ਕਰੋਗੇ, ਗ੍ਰੀਨ ਹਾਊਸ ਬਹੁਤ ਸੋਹਣਾ ਬਣਿਆ ਹੋਇਆ ਅਤੇ ਵੱਡੀ ਸਾਰੀ ਪਾਰਕਿੰਗ ਆ, ਚਾਹੇ 200 ਗੱਡੀ ਖੜੀ ਕਰ ਲਓ, ਐਡੀ ਵੱਡੀ ਪਾਰਕਿੰਗ, ਐਡਾ ਸੋਹਣਾ ਗ੍ਰੀਨ ਹਾਊਸ ਬਣਾਇਆ। ਬਾਈ ਜੀ ਫੁੱਲਾਂ ਦੇ ਵਿੱਚ ਸਾਡੇ ਕੋਲ ਕੀ ਆ?
2: ਫੁੱਲਾਂ ਦੇ ਵਿੱਚ ਭਾਅ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੀ ਵਰਾਇਟੀ ਹੈਗੀ ਆ, ਫਲਾਵਰ ਬੈਡ ਜਿਹੜੀਆਂ ਨੋਰਮਲੀ ਤੁਸੀਂ ਘਰਾਂ ਦੇ ਵਿੱਚ ਲਾਉਂਦੇ ਹੈਗੇ ਆ, ਜਾਂ ਜਿਹੜੇ ਫਲਾਵਰ ਪੋਟਸ ਵਾਸਤੇ ਤੁਸੀਂ ਤੁਹਾਨੂੰ ਆਪਣੇ ਐਨੋਲਸ ਚਾਹੀਦੇ ਹੈਗੇ ਆ, ਉਹ ਸਾਰੇ ਅਵੇਲੇਬਲ ਹੈਗੇ ਆ। ਈਵਨ ਪਰਨੀਅਲਸ ਦੇ ਵਿੱਚ ਜਿਹੜੇ ਆਲ ਈਅਰ ਰਾਊਂਡ ਜਿਹੜੇ ਤੁਹਾਡੇ ਲਗਾਤਾਰ ਚੱਲਦੇ ਹੈਗੇ ਆ, ਆਟੋਮੈਟ ਸਾਰੇ ਈਅਰ ਓਵਰ ਈਅਰ ਗਰੋ ਕਰਦੇ ਹੈਗੇ ਆ, ਉਹ ਸਾਰੇ ਪਲਾਂਟਸ ਅਵੇਲੇਬਲ ਹੈਗੇ ਆ ਜੀ।
0: ਮੈਂ ਸਭ ਤੋਂ ਵੱਡੀ ਗੱਲ ਕਰਦੇ ਭਾਈ ਤੁਹਾਨੂੰ ਮੈਂ ਰੁਕ ਕੇ ਕਹਿਣੀ ਚਾਹੂੰਗਾ, ਪਿੱਛੇ ਗੱਲ ਸਕਿੱਪ ਹੋਣੀ ਆ ਫਿਰ, ਕਿ ਬਹੁਤ ਸਾਰੇ ਲੋਕ ਫੁੱਲ ਲਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਹੜਾ ਲਾਉਣਾ ਕਿਵੇਂ ਲਾਉਣਾ, ਉਹ ਵੱਡੇ ਸਟੋਰਾਂ 'ਚ ਚੱਲੇ ਜਾਂਦੇ, ਬਿਗ ਬਾਕਸ ਦੇ ਵਿੱਚ ਉੱਥੇ ਕੋਈ ਕੇਅਰ ਨਹੀਂ ਕਰਦਾ। ਪ੍ਰਾਈਜ਼ਿੰਗ ਜਿਹੜੀ ਹੈ ਬਿਗ ਬਾਕਸ ਸਟੋਰ ਦੀ ਉਹ ਹੁੰਦੀ ਹੈ ਜਿਹੜੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਉਹ ਤੋਂ ਲੋਸਟ ਪ੍ਰਾਈਜ਼ ਦੇ ਵਿੱਚ ਜਿੱਥੇ ਗ੍ਰੀਨ ਵੈਲੀ ਤੁਹਾਨੂੰ ਦੇ ਰਿਹਾ, ਉੱਥੇ ਕੰਸਲਟਿੰਗ ਆ, ਇਹਨਾਂ ਦੇ ਐਕਸਪਰਟ ਨੇ ਜਿਹੜੇ ਪਨੀਰੀ ਉਗਾਉਂਦੇ ਨੇ, ਪਨੀਰੀ ਤੋਂ ਬੂਟੇ ਬਣਾ ਕੇ ਦਿੰਦੇ ਨੇ, ਇਹ ਕੰਸਲਟਿੰਗ ਸਟਾਰਟ ਕਰਨਗੇ ਆਹ 2-3 ਮਹੀਨੇ ਲੋਕਾਂ ਨਾਲ ਕਨੈਕਸ਼ਨ ਬਣਾਉਣ ਤੋਂ ਬਾਅਦ, ਗ੍ਰੀਨ ਹਾਊਸ ਕਿਵੇਂ ਸੈੱਟ ਕਰਕੇ ਦੇਣਾ ਫਾਰਮ ਹਾਊਸ 'ਚ। ਬਹੁਤ ਸਾਰੇ ਠੱਗ ਠਕੋਰੇ ਨੇ ਆਨਲਾਈਨ ਐਡਾ ਪਾ ਦਿੰਦੇ, ਕੋਟ ਪੈਂਟ ਪਾ ਕੇ ਕੁਰਸੀਆਂ 'ਤੇ ਬਹਿ ਜਾਂਦੇ ਨੇ, ਕੰਪਨੀਆਂ ਦੇ ਨਾਮ ਬਦਲ ਲੈਂਦੇ ਨੇ, ਫਿਰ ਉਹ ਲੋਕਾਂ ਨੂੰ ਦੱਸਦੇ ਨੇ ਵੀ ਕਿਵੇਂ ਤੁਸੀਂ 5-5 ਲੱਖ ਦੇ ਐਪਲ ਕੱਢ ਸਕਦੇ ਹੋ, 3-3 ਲੱਖ ਦੇ ਨਾਸ਼ਪਾਤੀਆਂ ਉਗਾ ਦਿੰਦੇ ਨੇ ਇੱਥੇ ਤੁਹਾਡੇ, ਫਿਰ ਉਹ ਕਹਿੰਦੇ ਨੇ 10,000 ਰੁਪਇਆ ਦੇ ਦਿਓ ਸਾਨੂੰ ਚੈੱਕ ਕਰਕੇ ਦੱਸ ਦੇ ਮਿੱਟੀ ਠੀਕ ਹੈ ਕਿ ਨਹੀਂ, ਉੱਥੇ ਕੰਮ ਖਤਮ ਹੋ ਜਾਂਦਾ, 5 ਲੱਖ ਵਾਲਾ ਮਹਿਲ 10,000 'ਚ ਢਹਿ ਜਾਂਦਾ। ਪਲੀਜ਼ ਜੇ ਕਿਸੇ ਨੇ ਫਿਊਚਰ 'ਚ ਕੰਸਲਟਿੰਗ ਕਰਨੀ ਹੋਗੀ, ਆਈ 100% ਰਿਕਮੈਂਡ ਦੈਮ, ਇਹਨਾਂ ਕੋਲ ਗ੍ਰੀਨ ਹਾਊਸ ਆ ਬੜਾ ਤਕੜਾ ਨੈਗਰਾਉਂ ਦਾ ਲੇਕ ਦੇ ਉੱਤੇ, ਲਾਈਵ ਆਪਣੇ ਗ੍ਰੀਨ ਹਾਊਸ 'ਚ, ਐਂ ਨਹੀਂ ਕਹਿਣਗੇ ਕਿ ਸਾਡਾ ਗ੍ਰੀਨ ਹਾਊਸ ਤਾਂ ਜੀ ਉਹ ਅਲਬਰਟਾ ਦੇ ਕਿਸੇ ਪਿੰਡ 'ਚ ਆ ਅਤੇ ਅਸੀਂ ਬੜਾ ਸਾਰੇ ਘੀਆ ਵੇਚਦੇ ਹਾਂ ਫਲਾਣੀਆਂ ਵੱਡੀਆਂ ਫਾਰਮਸ ਨੂੰ। ਸਾਫ਼ ਸੁਥਰਾ ਕਲੀਨ ਕੰਮ, ਤੁਹਾਡੇ ਵਿੱਚ ਰਹਿਣ ਵਾਲੇ ਲੋਕ ਤੁਹਾਡੇ 'ਚੋਂ ਹੀ ਗਰੋ ਹੋਏ ਹੋਏ, ਗ੍ਰੀਨ ਵੈਲੀ ਗਾਰਡਨ ਸੈਂਟਰ ਆ, ਸਾਡਾ ਮਕਸਦ ਆ ਤੁਹਾਨੂੰ ਸਾਰਿਆਂ ਨੂੰ ਖੇਤੀ 'ਚੋਂ ਪੈਸਾ ਬਣੇ, ਉਹ ਵੀ ਦੱਸਾਂਗੇ। ਪਰ ਫਿਲਹਾਲ 647-222-5601 ਗੁਰਦੇਵ ਜੀ ਹੋਰ ਦੱਸੋ ਕੀ ਕਹਿਣ ਲੱਗੇ ਸੀ?
2: ਬਸ ਧੰਨਵਾਦ ਭਾਅ ਜੀ, ਜਸਟ ਇਹੀ ਕਹਿਣਾ ਸੀ ਵੀ ਸਾਰੇ ਬੰਦੇ ਸਾਨੂੰ ਜੀ ਸੇਵਾ ਦਾ ਮੌਕਾ ਦਿਓ, ਸਾਡੀ ਹੌਸਲਾ ਅਫਜ਼ਾਈ ਕਰੋ। ਸੋ ਮਾਰਕੀਟ ਦੇ ਵਿੱਚ ਜਿਹੜੀ ਅਸੀਂ ਆਪਣੀ ਕਮਿਊਨਿਟੀ ਦੀ ਸਭ ਤੋਂ ਵੱਡੀ ਇੱਕ ਨਰਸਰੀ ਜਾਂ ਗਾਰਡਨ ਸੈਂਟਰ ਲੈ ਕੇ ਆਵਾਂਗੇ ਜੀ।
0: ਥੈਂਕ ਯੂ, ਥੈਂਕ ਯੂ ਸਰ। ਨੰਬਰ ਦੋ ਸਰ, ਕੋਈ ਜਿਹੜਾ ਜਿਹਦੇ ਕਨੈਕਟ ਕਰਨਾ ਲੋਕਾਂ ਨੇ?
2: 647-222-5601
0: ਦੇ ਉੱਤੇ ਤੁਸੀਂ ਕਾਲ ਕਰਨੀ, 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ। ਬਾਈ ਜੀ ਜ਼ਰੂਰ ਜਾਓ, ਬੂਟੇ ਲੈ ਕੇ ਆਓ, ਸਬਜ਼ੀਆਂ ਲੈ ਕੇ ਆਓ, ਨੰਗੇ ਪੈਰੀ ਬੈਠੋ, ਗੁੱਡੋ ਕਿਆਰੀਆਂ ਨੂੰ, ਪਿਆਰ ਕਰੋ ਕੁਦਰਤ ਨੂੰ, ਕੁਦਰਤ ਕੀ ਬਣਾ ਜਾਣੀ ਹੈ, ਵੱਡਾ ਬੇਪਰਵਾਹ ਬਖਸ਼ਿਸ਼ਾਂ ਕਰੂਗਾ। ਸ਼ਬਾਨੂ ਜੀ ਕਾਲ ਕਰੋ, ਸਟੂਡੀਓ ਮੇਂ ਲਾਈਨ ਖਾਲੀ ਅਭੀ ਆਪਕੇ ਲਈ ਇੱਕ। ਹਾਂਜੀ ਪਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
3: ਸਤਿ ਸ਼੍ਰੀ ਅਕਾਲ ਭਾਜੀ, ਚੜ੍ਹਦੀ ਕਲਾ।
0: ਕਿਹੜੇ ਸ਼ਹਿਰ 'ਚ ਮੇਰੀ ਜਾਨ ਲੱਡੂਆਂ ਦੀ ਦੁਕਾਨ?
3: ਬ੍ਰੈਮਟਨ ਭਾਜੀ, ਗੱਲ ਹੋਈ ਸੀਗੀ ਆਪਣੀ, ਉਹ ਫਿਰ ਮੈਂ ਥੋੜਾ ਬਿਜ਼ੀ ਹੋ ਗਿਆ ਸੀਗਾ।
0: ਅੱਛਾ,
3: ਤੁਸੀਂ ਕਿੱਦਾਂ ਸੀਗਾ ਸ਼ਾਮੀ?
0: ਮੈਨੂੰ ਦਿਮਾਗ 'ਚ ਨਹੀਂ ਆਇਆ, ਤੁਸੀਂ ਮੈਨੂੰ ਆਫਰ ਕਰ ਲਿਓ ਗੱਲ, ਮੈਨੂੰ ਹਜੇ ਵੀ ਦਿਮਾਗ 'ਚ ਨਹੀਂ ਆਇਆ। ਠੀਕ ਹੈ,
3: ਬੱਚੇ ਦੇ ਨਾਲ ਗੱਲ ਹੋਈ ਸੀਗੀ।
0: ਓ ਅੱਛਾ,
3: ਹਾਂ ਉਹੀ ਥੋੜਾ ਬਿਜ਼ੀ ਹੋ ਗਿਆ ਸੀਗਾ, ਉਹ ਰਾਈਡ ਵੇਟ ਹੋ ਗਿਆ ਸੀਗਾ ਕੁਛ,
0: ਮੈਨੂੰ ਪਤਾ ਨਹੀਂ ਲੱਗਿਆ ਹਜੇ ਵੀ ਭਾਜੀ, ਤੁਸੀਂ ਮੈਨੂੰ ਆਫਰ ਕਾਲ ਕਰ ਲਿਓ।
3: ਓਕੇ ਭਾਜੀ, ਕੋਈ ਚੱਕਰ ਨਹੀਂ,
0: ਹਾਂ ਆਫਰ ਕਰ ਲਿਓ ਕਾਈਂਡਲੀ, ਮੈਨੂੰ ਮੈਨੂੰ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਹੈ। ਹੋਰ ਤੁਸੀਂ ਚੜ੍ਹਦੀ ਕਲਾ 'ਚੋਂ?
3: ਚੜ੍ਹਦੀ ਕਲਾ ਫਸਟ ਕਲਾਸ ਭਾਜੀ।
0: ਚਲੋ ਠੀਕ ਹੈ, ਥੈਂਕ ਯੂ ਸੋ ਮਚ। ਜਿਹੜੇ ਵੀ ਤੁਸੀਂ ਚੀਜ਼ ਲਈ ਕਾਲ ਕੀਤਾ, ਆਈ ਐਮ ਸੋ ਸੋਰੀ, ਮੇਰੇ ਅਰਾਊਂਡ ਹੁੰਦੇ ਨੇ ਦਿਨ ਦੇ ਅਪਰੋਕਸੀਮੇਟ 90-150 ਕਾਲ ਹੁੰਦਾ ਮੇਰਾ ਰੋਜ਼ ਦਾ, ਮਤਲਬ ਮੇਰੀ ਜਿਹੜੀ ਫੋਨ ਲਿਸਟ ਕੱਢੋਗੇ ਨਾ, ਅਤੇ ਮੈਨੂੰ 2 ਵਾਰ ਚਾਰਜਿੰਗ ਲਾਉਣੀ ਪੈਂਦੀ ਹੈ ਇੱਕ ਸੈੱਲਫੋਨ 'ਤੇ, 3 ਸੈੱਲਫੋਨ ਮੈਂ ਰੱਖਦਾ ਨਾਲ ਆਪਣੇ। ਅਤੇ ਬਹੁਤ ਸ਼ੁਕਰੀਆ ਤੁਹਾਡਾ। ਸ਼ਬਾਨੂ ਮੇਰੇ ਨਾਲ ਆ,
3: ਹਾਂਜੀ
0: ਉਹ ਇੱਕ ਗਾਣਾ ਥਾ ਨਾ, ਸ਼ਬਾਨੂ ਮੇਰੀ ਜਾਨ ਮੈਂ ਤੁਝ ਪੇ ਕੁਰਬਾਨ, ਰਾਈਟ?
3: ਹਾਂਜੀ ਹਾਂਜੀ ਹਾਂਜੀ।
0: ਆਗੇ ਕਿਆ ਥਾ?
3: ਤੂੰ ਮੇਰਾ ਮੈਂ ਤੇਰੀ ਜਾਨ ਹੈ ਸਾਰਾ ਹਿੰਦੁਸਤਾਨ।
0: ਹਾਂ ਕਿਆ ਬਾਤ ਹੈ, ਸ਼ਬਾਨੂ ਛਾ ਗਿਆ ਵੀ ਛਾ ਗਿਆ। ਸੋ ਮੈਂ ਨਾ ਇੱਕ ਮੈਸੇਜ ਦਊਂਗਾ ਸ਼ਬਾਨੂ, ਹਮੇ ਮਿਲੇ ਕਿੰਨਾ ਟਾਈਮ ਹੋ ਗਿਆ? 2 ਸਾਲ ਹੋ ਗਏ,
3: ਜ਼ਿਆਦਾ ਹੋ ਗਏ ਸਰ,
0: ਜ਼ਿਆਦਾ ਹੋ ਗਏ ਨੇ। ਸ਼ਬਾਨੂ ਦੀ ਮੈਨੂੰ ਕਾਲ ਆਈ ਕਿ ਮੈਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹਤਾ ਹੂੰ ਆਪਕੇ ਸਾਥ। ਸ਼ਬਾਨੂ ਦਿੱਲੀ ਦਾ ਮੁੰਡਾ ਅਤੇ ਧਰਤੀ ਨਾਲ ਜੁੜਿਆ ਹੋਇਆ, ਮਿਹਨਤੀ ਬਹੁਤ ਹੈ, ਪ੍ਰੈਕਟੀਕਲ, ਔਨ ਟਾਈਮ, ਅਤੇ ਤੁਸੀਂ ਅਗਰ ਰਾਈਟ ਵਿੰਡੋ ਫਿੱਟ ਨੂੰ ਐਸਟੀਮੇਟਲੀ ਬੁਲਾਉਂਦੇ ਹੋ, ਸਪੋਜ਼ ਤੁਸੀਂ ਪੰਜ ਜਾਂ ਚਾਰ ਬੰਦੇ ਬੁਲਾ ਲਓ ਜਾਂ ਤਿੰਨ ਬੁਲਾ ਲਓ, ਐਟਲੀਸਟ ਬੁਲਾ ਲਿਓ, ਇਹ ਚੀਜ਼ ਜ਼ਰੂਰ ਕਹਾਂਗੇ ਸ਼ਬਾਨੀ, ਠੀਕ ਹੈ ਨਾ ਬਾਤ ਮੇਰੀ?
1: ਬਿਲਕੁਲ ਬਿਲਕੁਲ ਸਹੀ ਸਰ,
0: ਤੁਸੀਂ ਦੋ ਤਿੰਨ ਬੰਦੇ ਐਸਟੀਮੇਟਲੀ ਬੁਲਾ ਲਿਓ, ਐਂ ਨਾ ਕੱਲ੍ਹ ਨੂੰ ਕਿਹੋ ਕਿ ਜੀ ਅਸੀਂ ਤਾਂ ਇਕੱਲੇ ਇਹਨੂੰ ਬੁਲਾਇਆ ਸੀ, ਦੋ ਤਿੰਨ ਬੰਦੇ ਬੁਲਾ ਲਿਓ, ਸ਼ਬਾਨੂ ਵਿੰਡੋ ਨਾਲ ਲੈ ਕੇ ਆਊਗਾ ਜਿਹੜੀ ਇੰਸਟਾਲ ਹੋਣੀ ਹੈ, ਤੁਹਾਨੂੰ ਦਿਖ ਜਾਣੀ ਜਿੱਦਣ ਇੰਸਟਾਲੇਸ਼ਨ ਹੋਣੀ ਹੈ, ਨਾਲ ਟੈਕਨੋਲੋਜੀ, ਨਾਲ ਉਹਦੇ ਲੋਕ, ਖੁਦ ਮੈਨੂਫੈਕਚਰ ਨੇ ਕਿਸੇ ਤੋਂ ਚੱਕ ਕੇ ਵਿੰਡੋਜ਼ ਟਾਕੀਆਂ ਦੇ ਵਿੱਚ ਫਸਾਉਂਦੇ ਨਹੀਂ ਹੈਗੇ, ਹੋਲਸੇਲਰ ਤੋਂ ਲੈ ਕੇ, ਸੋ ਦੇ ਆਰ ਦ ਮੈਨੂਫੈਕਚਰ, ਇਹਨਾਂ ਨੇ ਯੂਨਿਟ ਲਗਾਏ ਹੋਏ ਨੇ, ਫੈਕਟਰੀ ਲਗਾਈ ਹੋਈ ਹੈ। ਸ਼ਿਵਾਨੂ ਜੀ, ਸਭ ਤੋਂ ਪਹਿਲਾਂ ਤੁਹਾਡਾ ਨੰਬਰ ਬੋਲੋ ਕੀ ਹੈ?
1: 416-2600-416-3200।
0: ਥੈਂਕ ਯੂ ਸੋ ਮਚ। 416-206-3200। ਲੋਕ ਵਿੰਡੋਜ਼ ਤੁਹਾਡੇ ਤੋਂ ਕਿਉਂ ਲਗਵਾਉਣ? ਦੋ ਰੀਜ਼ਨ ਦੇ ਦਿਓ ਬਸ, ਦੈਟਸ ਇਟ।
1: ਓਕੇ, ਪਹਿਲਾ ਰੀਜ਼ਨ ਹੈ ਕਿ ਐਨਰਜੀ ਸਟਾਰ ਵਿੰਡੋਜ਼ ਹੈ, ਕਿਉਂਕਿ ਗਵਰਨਮੈਂਟ ਕੀ ਸਰਟੀਫਾਈਡ ਵਿੰਡੋਜ਼ ਹੈ ਜੋ ਕੈਨੇਡੀਅਨ ਵੈਦਰ ਕੇ ਲਈ ਬਣੀ ਹੋਈ ਹੈ, ਬਹੁਤ ਸਾਰੀ ਵਿੰਡੋਜ਼ ਕੈਨੇਡੀਅਨ ਵੈਦਰ ਕੇ ਮੁਤਾਬਿਕ ਨਹੀਂ ਬਣੀ ਹੋਤੀ ਹੈ। ਦੂਸਰਾ ਰੀਜ਼ਨ ਜੋ ਸਭ ਸੇ ਬੜਾ ਰੀਜ਼ਨ ਹੈ, ਸਿਕਿਉਰਿਟੀ ਆਜ ਕੱਲ ਬਹੁਤ ਬੜਾ ਕੰਸਰਨ ਹੈ, ਔਰ ਸਾਥ ਮੇ ਹੀਟ ਲੋਸ, ਤੋ ਦੋਨੋ ਚੀਜ਼ੋਂ ਕੋ ਹਮ ਸਰ ਐਡਰੈਸ ਕਰਤੇ ਹੈ, ਜਿਸ ਕੇ ਅੰਦਰ ਹਮ ਆਪਕੋ ਅਮੇਰੀਕਨ ਥਰਮਲ ਗਲਾਸ ਦੇਤੇ ਹੈ ਔਰ ਜਰਮਨ ਲੋਕ ਮੈਕੈਨਿਜ਼ਮ ਦੇਤੇ ਹੈ। ਸੋ ਯੇ ਦੋ ਬੜੇ ਇੰਪੋਰਟੈਂਟ ਫੈਕਟਰਸ ਹੈ ਜੋ ਡਿਸਾਈਡ ਕਰਨੇ ਕੇ ਲਈ ਕਾਮ ਆਤੇ ਹੈ ਕਿ ਜਬ ਆਪ ਵਿੰਡੋ ਖਰੀਦ ਰਹੇ ਹੋ। ਤੀਸਰਾ ਅਮਨ ਭਾਈ, ਕਿ ਕਿਸੀ ਕੋ ਅਗਰ ਫਾਈਨੈਂਸ ਕੀ ਜ਼ਰੂਰਤ ਹੈ ਤੋ ਵੋ ਵੀ ਇੱਕ ਅਵੇਲੇਬਲ ਆਪਸ਼ਨ ਹੈ। ਹਮਨੇ ਅਭੀ ਇੱਕ ਘਰ ਕਲੋਜ਼ ਕੀਆ ਹੈ ਜਿਨ੍ਹੋਂ ਨੇ ਆਪਣਾ ਪੂਰਾ ਫਸਟ ਫਲੋਰ ਮੇਂ ਉਨਕੀ ਕਰੀਬ ਤਕਰੀਬਨ 8-10 ਵਿੰਡੋਜ਼ ਥੀ, ਕਿਉਂਕਿ ਉਹ ਪੂਰਾ ਘਰ ਨਹੀਂ ਕਰਾ ਸਕਤੇ ਥੇ ਬਿਕੋਜ਼ ਆਫ ਫਾਈਨੈਂਸ਼ੀਅਲ ਕੰਸਟ੍ਰੇਂਟ, ਤੋ ਉਨਕੀ ਕਿਸ਼ਤ ਜੋ ਡੇ ਵਨ ਸੇ ਬਣੀ ਹੈ ਵੋ ਸਿਰਫ $78 ਪਰ ਮੰਥ ਕੇ ਹਿਸਾਬ ਸੇ ਬਣੀ।
0: ਵੈਰੀ ਗੁੱਡ, $78 ਪਰ ਮੰਥ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਵਿੰਡੋਜ਼ ਪਵਾ ਸਕਦੇ ਹੋ, ਪਰ ਛੋਟਾ ਜਿਹਾ ਡਾਊਨ ਪੇਮੈਂਟ ਦੇ ਨਾਲ। ਸ਼ਿਵਾਨੂ ਦੇ ਵਿੰਡੋਜ਼ ਦੀ ਤੁਹਾਨੂੰ ਪ੍ਰੈਕਟੀਕਲੀ ਦਿਖਾਊਗਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਵਿੰਡੋ ਪ੍ਰੈਕਟੀਕਲ ਨੇ। ਪ੍ਰੈਕਟੀਕਲ ਕਿਵੇਂ ਨੇ? ਗੱਲੀ ਬਾਤੀ ਨਹੀਂ ਹੈ। ਮੈਂ ਇੱਕ ਵਿੰਡੋਜ਼ ਪਵਾਈ ਹਾਂ ਅਤੇ ਇੱਕ ਮੇਰਾ ਡਰਾਈਵਵੇ ਦਾ ਬੈਡ ਐਕਸਪੀਰੀਅੰਸ ਰਿਹਾ, ਮਤਲਬ ਆਈ ਐਮ ਸੋ ਸੋਰੀ, ਅਤੇ ਮੇਰਾ ਬੈਡ ਐਕਸਪੀਰੀਅੰਸ ਰਿਹਾ। ਕਈ ਵਾਰੀ ਆਪਾਂ ਇਹ ਦੇਖ ਲੈਂਦੇ ਜੀ ਆਪਣੀ ਕਮਿਊਨਿਟੀ ਦਾ ਫਲਾਣਾ ਢਮਕਾਣਾ, ਡੋਂਟ ਗਿਵ ਡੈਮ ਟੂ ਦੇ ਦੋਜ਼ ਥਿੰਗਸ। ਤੁਸੀਂ ਕੁਆਲਿਟੀ ਔਰ ਜਿਹੜੇ ਤੁਸੀਂ ਪੈਸੇ ਖਰਚਣਾ ਉੱਥੇ ਦਿਓ। ਲੋਕਾਂ ਦਾ ਕੁਛ ਨਹੀਂ ਪਤਾ, ਵਾਹਿਗੁਰੂ ਵਾਹਿਗੁਰੂ ਕਰਕੇ ਮਿਲਦੇ ਨੇ। ਸਭ ਤੋਂ ਦੁਨੀਆ ਦਾ ਵੱਡਾ ਪਖਾਂਡਾ, ਮਾਫੀ ਚਾਹੂੰਗਾ, ਧਰਮ। ਧਰਮ ਦੇ ਨਾਂ 'ਤੇ ਜਿਹਨੂੰ ਜਿਵੇਂ ਮਰਜ਼ੀ ਬਣਾ ਦਿਓ, ਰਾਜਨੀਤਿਕ ਪਾਰਟੀਆਂ ਸਮਝ ਚੁੱਕੀਆਂ ਨੇ, ਧਾਰਮਿਕ ਜਿਹੜੇ ਆਗੂ ਸਮਝ ਚੁੱਕੇ ਨੇ ਕਿ ਧਰਮ ਦੇ ਨਾਂ 'ਤੇ ਜਿੰਨੇ ਮਰਜ਼ੀ ਬੰਦੇ ਤੋੜ ਲਓ, ਜਿੱਧਰ ਨੂੰ ਤੋੜਨੇ ਤੋੜ ਲਓ, ਦਿਲ ਕਰਦਾ ਭਜਾਈ ਫਿਰੋ, ਠੀਕ ਹੈ। ਪਰ ਪ੍ਰੈਕਟੀਕਲ ਲੋਕ ਤੁਹਾਨੂੰ ਸ਼ਿਵਾਨੂ ਵਰਗੇ ਮਿਲਣਗੇ ਜਿਹੜਾ ਤੁਹਾਨੂੰ ਆਪਣੇ ਕੀਤੇ ਕੰਮ ਦਾ ਇਨ ਰਾਈਟਿੰਗ ਦੇ ਵਿੱਚ ਡਾਕੂਮੈਂਟਸ ਦਊਗਾ, ਬਿਲਸ ਦਊਗਾ, ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਉਹ ਦਊਗਾ, ਅਤੇ ਤੁਸੀਂ ਆਪਣਾ ਤਸੱਲੀ ਬਖਸ਼ ਕੰਮ ਕਰਾਓ। ਰਾਈਟ ਵਿੰਡੋ ਫੋਰਸ, ਨੰਬਰ ਟੂ ਕਾਲ ਸਰ
1: 416-206-3200।
0: ਸਮਝਾਊਗਾ ਕਿਸ ਤਰ੍ਹਾਂ ਐਨਰਜੀ ਦੇ, ਜਿੰਨਾ ਤੁਸੀਂ ਬਿੱਲ ਦੇ ਰਹੇ ਹੋ ਨਾ, ₹70 ਦੇ ਰਹੇ ਹੋ, ਤੁਸੀਂ $100 ਪੁਰਾਣੀ ਵਿੰਡੋ 'ਚੋਂ ਐਨਰਜੀ 'ਚੋਂ ਹੀ ਬਚਾਓਗੇ, ਐਨਰਜੀ 'ਚੋਂ। ਜੇ $70 ਤੁਸੀਂ ਪਰ ਮੰਥ ਦੇ ਕੇ ਵਿੰਡੋ ਪੇ ਆਫ ਕਰ ਰਹੇ ਹੋ ਨਾ, ਉੱਧਰ $100 ਦੀ ਸੇਵਿੰਗ ਦਿਖਾਊਗਾ। 416-206-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਤੇ ਮੇਰੇ ਨਾਲ ਰੁਪਿੰਦਰ ਵੀ ਆ ਅਤੇ ਸੰਤੋਸ਼ ਵੀ ਆ ਚੁੱਕੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ। ਸੰਤੋਸ਼ ਇੱਕ ਘੰਟੇ ਦਾ ਤਾਂ ਨਹੀਂ ਪਤਾ ਲੱਗਦਾ ਕਿਵੇਂ ਲੰਘਦਾ ਹੈਗਾ। ਤੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਬਾਹਰ ਕਾਰ ਖੜੀ ਸੀ ਜਦੋਂ ਮੈਂ ਆਇਆ, ਮੈਂ ਕਿਹਾ ਲੱਗਦਾ ਰੁਪਿੰਦਰ ਜੀ ਆਏ ਨੇ, ਪਰ ਅੰਦਰ ਆ ਕੇ ਦੇਖਿਆ ਕਿ ਰੁਪਿੰਦਰ ਜੀ ਨਹੀਂ ਆਏ ਹੈਗੇ। ਰੁਪਿੰਦਰ ਜੀ ਅੱਜ ਆਨੀਅਰ ਨੇ ਸਾਡੇ ਨਾਲ, ਅਤੇ ਰੁਪਿੰਦਰ ਹਮੇਸ਼ਾ ਕਾਫੀ ਸਾਲਾਂ ਤੋਂ, ਅਸੀਂ 10-12 ਸਾਲ ਤੋਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ। ਇਹ ਰੇਡੀਓ ਇੱਕ ਪਲੈਟਫਾਰਮ ਆ ਜਿਹਦੇ ਰਾਹੀਂ ਸਾਰਿਆਂ ਤੱਕ ਮੈਸੇਜ ਪਹੁੰਚ ਰਹੇ ਨੇ। ਅੱਜ ਵੀ ਤੁਹਾਡਾ ਰਿਸਕ ਓਨਾ ਕੀ ਆ ਘਰੋਂ ਬਾਹਰ ਨਿਕਲ ਕੇ, ਜੇ ਤੁਹਾਡੀ ਕਾਰ ਦੇ ਉੱਤੇ ਥਰਡ ਪਾਰਟੀ ਇੰਸ਼ੋਰੈਂਸ ਨਹੀਂ ਹੋਈ ਹੁੰਦੀ, ਥਰਡ ਪਾਰਟੀ ਜਿਹਦੇ 'ਚ ਤੁਹਾਨੂੰ ਕੁਛ ਨਹੀਂ ਮਿਲਣਾ, ਪੰਜੀ ਵੀ ਨਹੀਂ ਮਿਲਣੀ, ਤਾਂ ਵੀ ਤੁਸੀਂ ਡਰਦੇ ਹੋ ਰੋਡ 'ਤੇ ਨਿਕਲ ਕੇ, ਜਿੰਨਾ ਤੁਸੀਂ ਪੁਲਿਸ ਵਾਲੇ ਤੋਂ ਡਰਦੇ ਹੋ ਵੀ ਪੁਲਿਸ ਵਾਲਾ ਨਾ ਕਦੇ ਦੇਖੇ ਟਿਕਟ ਦੇ ਦੇਵੇ, ਉਸ ਤੋਂ ਵੱਧ ਡਰ ਤੁਹਾਨੂੰ ਇਹ ਹੁੰਦਾ ਕਿ ਕੋਈ ਲਿਆ ਕੇ ਮੇਰੇ ਵਿੱਚ ਨਾ ਮਾਰ ਦੇਵੇ। ਮੈਂ ਤਾਂ ਨਹੀਂ ਮਾਰਦਾ, ਮੈਂ ਕੌਨਫੀਡੈਂਟ ਹਾਂ, ਕੋਈ ਨਾ ਮਾਰ ਦੇਵੇ, ਬਟ ਜਦੋਂ ਲਾਈਫ ਦੀ ਗੱਲ ਆਉਂਦੀ ਆ, ਕ੍ਰਿਟੀਕਲ ਦੀ ਗੱਲ ਆਉਂਦੀ ਆ, ਸਾਡੇ ਸਾਥੀ ਨੇ ਬਿਮਾਰ ਹੋ ਗਏ, ਖੜ੍ਹੇ ਖੜ੍ਹੇ ਬਿਮਾਰ ਹੋਏ, ਮੇਰੇ ਸਾਹਮਣੇ ਖੜ੍ਹੇ ਖੜ੍ਹੇ ਬਿਮਾਰ ਹੋਏ, ਖੜ੍ਹੇ ਖੜ੍ਹੇ ਉਹਨਾਂ ਦੀ ਪੇਨ ਛਾਤੀ ਸ਼ੁਰੂ ਹੋ ਗਈ ਮੇਰੇ ਸਾਹਮਣੇ, ਅਸੀਂ ਐਂਬੂਲੈਂਸ ਬੁਲਾਈ, ਸਾਡੇ ਖੜ੍ਹੇ ਖੜ੍ਹੇ ਸਾਡੇ ਫੁੱਲਾਂ ਵਰਗੇ ਪਿਆਰੇ ਸਾਡੇ ਹੱਥਾਂ 'ਚੋਂ ਨਿਕਲ ਗਏ, ਚਲੇ ਗਏ, ਪਰ ਜ਼ਿੰਦਗੀ ਸਿਖਾ ਕੇ ਗਏ ਨੇ, ਸਮਝਾ ਕੇ, ਮਤਲਬ ਕਿ ਆਖਰ ਛੱਡਣੇ ਮਹਿਲ ਮੁਲਾਰੇ ਬੈਠ ਸਦਾ ਨਹੀਂ ਰਹਿਣਾ, ਚਾਰ ਦਿਨਾਂ ਦਾ ਮੇਲਾ ਹੋਏ ਸੱਜਣਾ ਬਹੁਤੀ ਦੇਰ ਨਹੀਂ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ ਉਹੀ ਉਹ ਵੱਢਣਾ ਪੈਣਾ ਹੈਗਾ। ਹਾਂਜੀ, ਸੋ ਕਦੇ ਰੋਂਦੇ ਨੂੰ ਹਸਾਇਆ ਏ ਤੇ ਦੱਸ ਖਾਂ, ਕਦੇ ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਹੋ ਸੀਤਾ, ਐਵੇਂ ਫੇਰੀ ਤਸਬੀਹ ਕੱਖ ਵੀ ਨਹੀਂ ਕੀਤਾ, ਨਾਮ ਏ ਲਿਆ ਪਰਮਾਤਮਾ ਦਾ, ਕੀਤਾ ਕੁਛ ਨਹੀਂ ਕਿਸੇ ਵਾਸਤੇ। ਇਸ ਲਈ ਆਹ ਸ਼ੋਅ ਹਰ ਰੋਜ਼ ਡੈਡੀਕੇਟ ਕਰਦਾ ਕਿ ਤੁਹਾਡੇ ਕੋਲ ਕੋਈ ਚੰਗੀ ਗੱਲ ਤੁਹਾਡੇ ਤੱਕ ਪਹੁੰਚ ਜਾਵੇ, ਤੁਸੀਂ ਕਿਸੇ ਗੱਲ ਤੋਂ ਜਾਗਰੂਕ ਹੋ ਸਕੋ, ਬਚ ਸਕੋ। ਡੈਫਰੈਂਟ ਵੇ ਨਾਲ ਅਸੀਂ ਲੈ ਕੇ ਆਈਦਾ, ਚਾਹੇ ਖਬਰ ਵੀ ਆ ਉਹਨੂੰ ਤੋੜ ਮਰੋੜ ਕੇ ਨਹੀਂ, ਖਬਰ ਦਾ ਐਕਚੁਅਲ ਮਕਸਦ ਕੀ ਹੈ ਪਿੱਛੇ। ਜਿਸ ਤਰ੍ਹਾਂ ਅੱਜ ਮੈਂ ਸਮਝਾਇਆ ਕਿ AI ਜੇ ਟ੍ਰਾਂਸਕ੍ਰਿਪਟਸ ਨੇ ਉਹਨਾਂ ਦੇ ਉੱਪਰ ਰੌਲਾ ਪੈ ਰਿਹਾ, ਅਤੇ ਇਹ ਲਗਾਤਾਰ ਸਾਡੇ ਬੱਚਿਆਂ ਨੂੰ ਪੜ੍ਹਾਉਣ ਤੋਂ ਲੈ ਕੇ ਇਹ ਸਾਡੇ ਇਲਾਜ ਤੱਕ ਕੰਪਿਊਟਰਾਂ ਨੂੰ ਫੜਾਉਣ ਲੱਗੇ ਹੋਏ ਨੇ, ਅਤੇ ਅਸੀਂ ਟੈਕਸ ਕਿਸ ਚੀਜ਼ ਦਾ ਦੇ ਰਹੇ ਹਾਂ? ਸਾਨੂੰ ਕਦੋਂ ਕਾਲ ਆਈ ਹੈ ਬੈਂਕ ਕੇ ਤੁਹਾਡੇ ਟੈਕਸ ਦੇ ਵਿੱਚ ਰਿਬੇਟ ਹੈ, ਕਿਉਂਕਿ ਹੁਣ ਅੱਗੇ ਖਰਚੇ ਘਟਾ ਰਹੇ ਹਾਂ? ਡਕਫੋਰਡ ਵਰਗੇ ਬੰਦੇ ਜਿਹੜੇ ਬੁਰੀ ਤਰ੍ਹਾਂ ਨਾਲ ਅਲੱਗ ਅਲੱਗ ਪਲੈਟਫਾਰਮ 'ਤੇ ਫੇਲ ਹੋ ਗਏ, ਇਹ ਕਹਿ ਦੇਣਾ ਕਿ ਦੂਜੀ ਪਾਰਟੀ ਕੋਈ ਲੀਡਰ ਨਹੀਂ ਹੈ, ਇਹਦਾ ਮਤਲਬ ਕਿ ਸਭ ਤੋਂ ਮਾੜਾ ਹੁੰਦਾ ਹੈ ਮੁਰਦਾ ਸ਼ਾਂਤੀ ਨਾ ਭਰਜਣਾ, ਗੁਲਾਮੀ ਨੂੰ ਮਹਿਸੂਸ ਵੀ ਨਾ ਕਰ ਪਾਉਣਾ ਕਿ ਮੈਂ ਗੁਲਾਮ ਹੋ ਗਿਆ। ਮੈਂ ਇੰਡੀਆ ਗਿਆ ਨਾ, ਮੈਂ ਮਹਿਸੂਸ ਨਹੀਂ ਕਰ ਪਾਇਆ ਕਿ ਲੋਕ ਇਹ ਚੀਜ਼ ਨੂੰ ਮਹਿਸੂਸ ਕਰਦੇ ਨੇ ਕਿ ਉਹ ਗੁਲਾਮ ਹੋ ਚੁੱਕੇ ਨੇ, ਯਾਨੀ ਕਿ ਉਹ 6 ਤੋਂ 12 ਹਜ਼ਾਰ ਰੁਪਏ ਮਹੀਨੇ ਨਾਲ ਜਿਉਂਦੇ ਨੇ, ਦੁੱਧ ਨਹੀਂ ਪੀਂਦੇ। ਅੱਜ ਦੀ ਮੈਂ ਵੀਡੀਓ 'ਚ ਦੱਸਣ ਲੱਗਿਆ ਰੁਪਿੰਦਰ, ਮੈਂ ਤੁਹਾਨੂੰ ਏਅਰਟੈਲ ਤੋਂ ਬਾਤ ਕਰਨ ਲੱਗਿਆ, ਮੇਰੇ ਕੋਲ ਇੱਕ ਵੀਡੀਓ ਆ ਜਿਹੜਾ ਕਿ ਇੱਕ SDM ਨੇ ਬਣਾਇਆ, ਇਹਨੂੰ ਮੈਜਿਸਟ੍ਰੇਟ ਕਹਿੰਦੇ ਨੇ, ਡਿਊਟੀ ਮੈਜਿਸਟ੍ਰੇਟ ਕਹਿ ਦਿੰਦੇ ਨੇ SDM ਨੂੰ। ਉਹ ਕਹਿੰਦਾ ਦੀਵਾਲੀ ਦੇ ਦਿਨਾਂ ਦੇ ਵਿੱਚ UP ਦੇ ਵਿੱਚ ਆਗਰੇ ਸ਼ਹਿਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਲੀਡ ਮਿਲੀ ਕਿ ਨਕਲੀ ਮਠਿਆਈ ਬਣਦੀ ਪਈ ਆ। ਮੈਂ ਵੀਡੀਓ ਸੰਭਾਲ ਕੇ ਰੱਖਿਆ, ਉਹ ਮੈਂ ਬਣਾਊਂਗਾ ਕਿਸ ਦਿਨ, ਲੋਕਾਂ ਨੂੰ ਅਵੇਅਰ ਕਰਨ ਲਈ। ਇੱਥੇ ਮੈਂ ਇਹਨਾਂ ਨੂੰ ਕਹਿਣਾ ਨਾ, ਕਿਹੜੀ ਇੰਡੀਆ ਤੋਂ ਆਈਆਂ ਹੋਈਆਂ ਮਠਿਆਈਆਂ ਨਹੀਂ, $4.99 ਨੂੰ ਤੁਸੀਂ ਪੌਂਡ ਚੱਕ ਕੇ ਲੈ ਜਾਓ, ਹੈ ਨਾ? ਇਹ ਚੱਕ ਚੱਕ ਕੇ ਕੁੜੀ ਦੇ ਵਿਆਹ 'ਤੇ 100 ਰੁਪਇਆ ਇਹਨਾਂ ਨੇ ਸ਼ਗਨ ਲੈਣਾ ਹੁੰਦਾ, ਜਿੱਥੋਂ ਰੋਟੀ ਬੁੱਕ ਕਰਾਉਣੀ ਉੱਥੋਂ ਵੀ ਇਹਨਾਂ ਨੇ ਪੈਸੇ ਘਟਾਉਣੇ ਹੁੰਦੇ ਆ, ਫੋਟੋਗ੍ਰਾਫਰ ਨੂੰ ਵੀ ਕਹਿਣਾ ਹੁੰਦਾ ਤੂੰ ਵੀ ਕੁਛ ਨਾ ਲੈ, ਟੈਂਟ ਵਾਲੇ ਨੂੰ ਵੀ ਕਹਿਣਾ ਹੁੰਦਾ ਤੂੰ ਵੀ ਕੁਛ ਨਾ ਲੈ, ਮੁਫਤ 'ਚ ਕਰੋ। 100-100 ਰੁਪਇਆ ਅਗਲੇ ਸ਼ਗਨ ਪਾ ਕੇ ਜਾਂਦੇ ਨੇ, ਦੋ ਆਦਮੀ ਤੀਵੀਂ ਜੇ ਵਿਆਹ 'ਤੇ ਆਏ ਨੇ, 200 ਰੁਪਏ ਦੇ ਕੇ ਜਾਂਦੇ ਨੇ, ਲੈ ਕੇ ਨਹੀਂ ਕੁਛ ਜਾਂਦੇ। ਕਈ ਵਾਰੀ ਅਸੀਂ ਉਹਨਾਂ ਨੂੰ ਮਠਿਆਈਆਂ ਉਹ ਵਾਲੀਆਂ ਖਿਲਾ ਦਿੰਦੇ ਹਾਂ। ਮੈਂ ਅਵੇਅਰ ਕਰਨਾ ਚਾਹੁੰਦਾ, ਜਿਹੜੀਆਂ $4.99 ਵਾਲੀ ਮਠਿਆਈ ਹੈ ਨਾ ਤੁਹਾਡੀ, ਉਹਦੇ 'ਤੇ ਦੱਸਦਾ ਆਗਰੇ ਦੇ ਵਿੱਚ ਫੈਕਟਰੀਆਂ ਖੋਲੀਆਂ ਲੋਕਾਂ ਨੇ, ਪਹਿਲਾਂ ਕੁਛ ਹੋਰ ਵੇਚ ਲਿਆ, ਫਿਰ ਉਹ ਛੱਡਤਾ ਫਟਾਫਟ ਕੁਛ ਹੋਰ ਵੇਚਣ ਲੱਗ ਗਏ ਫਟਾਫਟ, ਧਰਮ ਦੇ ਨਾਂ ਦੇ ਉੱਤੇ, ਦਿਖਣ ਦੇ ਨਾਂ ਦੇ ਉੱਤੇ, ਮਜ੍ਹਬ ਦੇ ਨਾਂ ਦੇ ਉੱਤੇ, ਅਸੀਂ ਕਿੱਥੇ ਤੱਕ ਗਿਰਾਂਗੇ ਬਾਈ? ਆਹ ਲੋਕਾਂ ਦੇ ਹਾਲਾਤ ਦੇਖੋ ਨਾ, ਜਿਨ੍ਹਾਂ ਨੇ ਮਗਰ ਲੱਗ ਕੇ ਖਾਣੇ ਦੇ ਸਟੋਰ ਖੋਲ੍ਹੇ ਸੀ, ਆ ਕੁਛ ਬੰਦਿਆਂ ਦੇ ਕੀ ਹਾਲਾਤ ਨੇ, ਉਹਨਾਂ ਦੇ ਹਾਲਾਤ ਪੁੱਛੋ ਜਾ ਕੇ, ਕਿਸੇ ਸਟੋਰ ਦਾ ਦਰਵਾਜ਼ਾ ਖੜਕਾਇਆ, ਪੁੱਛਿਓ ਭਾਅ ਜੀ ਕੀ ਬਣਿਆ, ਡੇਢ ਵਾਲੀ ਚੀਜ਼ ਲੋਕਾਂ ਨੂੰ 4-4 ਦੀ ਮਿਲੀ ਆ। ਚਲੋ ਛੱਡੋ, ਮੈਂ ਉਸ ਟੋਪਿਕ 'ਤੇ ਜਿਹੜਾ, ਮੈਂ ਪੇਟ 'ਤੇ ਜਾਊਂਗਾ। ਪੇਟ ਤੁਹਾਡਾ ਜਿਹੜਾ ਹੈਗਾ ਉਹ ਕੀ ਆ? ਤੁਹਾਡਾ ਪੇਟ ਛੋਟੀ ਜਿਹੀ ਬਿਮਾਰੀ ਵੀ ਪੈਦਾ ਹੋ ਗਈ, ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਤੁਹਾਡੇ ਬਜ਼ੁਰਗਾਂ ਤੋਂ 20 ਸਾਲ ਪਿੱਛੇ ਆ, ਕਿਉਂਕਿ ਤੁਸੀਂ ਨੰਗੇ ਪੈਰ ਮਿੱਟੀ 'ਤੇ ਕਦੇ ਤੁਰੇ ਨਹੀਂ, ਤੁਹਾਡੇ ਬਜ਼ੁਰਗ ਰਹਿੰਦੇ ਹੀ ਮਿੱਟੀ ਦੇ ਵਿੱਚ ਸੀ। ਤੁਹਾਡੇ ਬਜ਼ੁਰਗ ਯੂਰੀਏ ਵਾਲੀ ਮਿੱਟੀ 'ਚ ਨਹੀਂ ਹੁੰਦੇ ਸੀ, ਰਿਓ ਵਾਲੀ ਮਿੱਟੀ 'ਚ ਹੁੰਦੇ ਸੀ, ਤੁਸੀਂ ਯੂਰੀਏ 'ਤੇ ਖਾਦਾਂ ਵਾਲੀਆਂ ਮਿੱਟੀਆਂ ਦੇ ਵਿੱਚ ਫਿਰਦੇ ਹੋ, ਫਰਟੀਲਾਈਜ਼ਰਸ ਪਾਏ ਹੋਏ ਨੇ। ਇੱਥੇ ਹੀ ਮੈਂ ਇੱਕ ਮਿੰਟ ਹੋਰ ਲੈ ਲਾਂ, ਪਲੀਜ਼ ਖੁਸ਼ ਹੋ ਕੇ ਬੋਲੋ, ਐ ਨਹੀਂ ਮੈਂ ਗੱਲ ਕਰਨੀ ਫਿਰ।
4: ਹਾਂਜੀ ਹਾਂਜੀ ਬਿਲਕੁਲ,
0: ਹਾਂ ਮੈਂ ਅਵੇਅਰ ਕਰ ਰਿਹਾ ਆਪਣੇ ਬੱਚਿਆਂ ਵਾਸਤੇ, ਤੁਹਾਡੇ ਬੱਚੇ ਅਤੇ ਮੇਰੇ ਬੱਚੇ, ਸਾਰਿਆਂ ਦੇ ਬੱਚਿਆਂ ਵਾਸਤੇ, ਆਪਣੇ ਖੁਦ ਦੇ ਪੇਰੈਂਟਸ ਦੇ ਵਾਸਤੇ। ਉਹ ਕਹਿੰਦਾ ਮੈਂ ਜਦੋਂ ਗਿਆ ਉੱਥੇ, ਮੈਂ ਵਾਸ਼ਿੰਗ ਪਾਊਡਰ ਨਿਰਮਾ ਜਿਹੜਾ ਹੈਗਾ ਉਹਦੀਆਂ ਸਕਿੱਡ ਫੜੀਆਂ, ਅਤੇ ਉਹ ਵਾਸ਼ਿੰਗ ਪਾਊਡਰ ਦੇ ਵਿੱਚ ਕੁਛ ਮਿੱਠਾ ਅਤੇ ਕੁਛ ਕੈਮੀਕਲ ਪਾ ਕੇ ਖੋਆ ਤਿਆਰ ਕਰ ਰਹੇ ਸੀ। ਕਹਿੰਦਾ ਤੁਸੀਂ ਹੈਰਾਨ ਹੋ ਜਾਓਗੇ, ਮੈਨੂੰ ਬੰਦੇ ਨੇ ਖੋਆ ਫੜਾਇਆ, ਮੈਂ ਡਰਦੇ ਡਰਦੇ ਨੇ ਫੜਿਆ। ਕਹਿੰਦਾ ਸਰ ਖਾਣ ਵਾਲੀ ਤਾਂ ਸੁੰਘ ਕੇ ਦੇਖ ਲਓ, ਕਹਿੰਦਾ ਪਰ ਮੈਂ ਥੋੜ੍ਹਾ ਜਿਹਾ ਖਾ ਕੇ ਦੇਖਿਆ ਵੀ ਚਲੋ ਨਾ ਵੀ ਪਤਾ ਹੁੰਦਾ ਫਿਰ ਵੀ ਤਾਂ ਖਾਏ ਜਾਂਦੇ। ਕਹਿੰਦਾ ਉਹ ਖੋਆ ਅਸਲੀ ਖੋਏ ਨੂੰ ਮਾਰ ਪਾ ਰਿਹਾ ਸੀ। ਇਸੇ ਤਰ੍ਹਾਂ ਨਾਲ ਮੈਨੂੰ ਚਾਈਨਾ ਦੇ ਵਿੱਚ ਇੱਕ ਬੰਦਾ ਮਿਲਿਆ ਜਿਹੜਾ ਕਹਿੰਦਾ ਮੈਂ 4 ਕਰੋੜ ਰੁਪਇਆ ਲਾ ਕੇ ਡੈਰੀ ਲਾਈ ਸੀ, ਅਤੇ ਮੇਰਾ ਮੁਲਾਜ਼ਮ ਆ ਯੂਰੀਏ ਦੇ ਦੁੱਧ ਬਣਾ ਬਣਾ ਕੇ ਵੇਚਦਾ ਸੀ, ਮੇਰੇ ਕੋਲੋਂ ਦੁੱਧ ਓਰਿਜਨਲ ਲਿਆ ਕੇ ਯੂਰੀਏ ਦੇ ਦੁੱਧ ਪਾ ਕੇ ਵਿੱਚ ਸਾਡੇ ਵਾਲੇ ਦੁੱਧ ਨਾਲ ਮਿਕਸ ਕਰਕੇ ਭੇਜ ਦਿੰਦਾ ਸੀ, ਸਾਡਾ ਇੰਪਲੋਈ ਇੰਡੀਆ ਦੇ ਵਿੱਚ। ਉਹ SDM ਕਹਿੰਦਾ ਵੀ ਮੈਂ ਜਦੋਂ ਬੰਦੇ ਫੜੇ, ਮੈਨੂੰ ਇੱਕ MLA ਦਾ ਫੋਨ ਆ ਗਿਆ, ਕਹਿੰਦਾ ਇਹ ਗਰੀਬ ਲੋਕ ਹੈ, ਇੰਨੀ ਦਿਨੋਂ ਮੈਨੇ ਤੁਹਾਨੂੰ 4 ਪੈਸੇ ਬਣਾਉਣੇ ਅਤੇ ਆਪਣੇ ਪਕੜ ਕੇ ਇਨਕੋ ਬੰਦ ਕਰ ਦਿਆ, ਛੋੜੀਆ ਵੀ ਇਨਕੋ, ਕੋਈ ਮੁਕੱਦਮਾ ਨਹੀਂ ਦਰਜ ਕਰਨਾ। ਕਹਿੰਦਾ ਆਈ ਗੋਟ ਸਰਪ੍ਰਾਈਜ਼ਡ, ਮੈਂ ਉਹਦੇ ਤੋਂ ਬਾਅਦ ਰਿਸਰਚ ਕੀਤੀ, ਉਹ ਅਵੇਅਰਨੈਸ ਲੈ ਕੇ ਆ ਰਿਹਾ ਲੋਕਾਂ 'ਚ ਕਿ ਚਾਈਨਾ ਤੋਂ ਲੈ ਕੇ ਅਮਰੀਕਾ ਕੈਨੇਡਾ ਦੇ ਵਿੱਚ ਜੇ ਕੋਈ ਖਾਣੇ 'ਚ ਮਿਲਾਵਟ ਹੁੰਦੀ ਆ, ਪਾਣੀ 'ਚ ਮਿਲਾਵਟ ਹੁੰਦੀ ਆ, ਉਹਦੇ 'ਤੇ ਸਖਤ ਕਾਨੂੰਨ ਨੇ। ਕਈ ਮੁਲਕਾਂ ਦੇ ਵਿੱਚ ਉਮਰ ਕੈਦ ਵਰਗੀ ਸਜ਼ਾ ਕੇ ਜ਼ਹਿਰ ਦਿੱਤਾ ਲੋਕਾਂ ਨੂੰ। ਕਹਿੰਦਾ ਸਾਡੇ ਕੋਲ ਇੰਡੀਆ 'ਚ ਕੋਈ ਕਾਨੂੰਨ ਹੀ ਨਹੀਂ, MLA ਫੋਨ ਕਰਕੇ ਬੰਦਾ ਛੁਡਾ ਦਿੰਦਾ ਅਤੇ ਅਸੀਂ ਕੁਛ ਨਹੀਂ ਕਰ ਪਾਉਂਦੇ। ਇਸ ਲਈ ਜੋ ਤੁਹਾਡਾ ਇੰਡੀਆ ਤੋਂ ਬਣੀਆਂ ਮਠਿਆਈਆਂ ਖਾਂਦੇ ਹੋ ਨਾ ਤੁਸੀਂ, ਮੇਰੀ ਆਪ ਸਭ ਨੂੰ ਬੇਨਤੀ ਹੈ, ਮੈਨੂੰ ਕੋਈ ਫਰਕ ਨਹੀਂ ਕਿ ਤੁਸੀਂ 6 ਦੀ ਲਈ ਹੈ ਕਿ 9 ਦੀ ਲਈ ਹੈ, ਮੇਰਾ ਮਕਸਦ ਆ ਅੱਛਾ ਖਾਓ, ਚੰਗਾ ਖਾਓ ਅਤੇ ਵੈਰੀਫਾਈਡ ਖਾਓ, ਜਿਹੜਾ ਵੈਰੀਫਾਈਡ ਆ। ਸੋ ਤੁਸੀਂ ਜ਼ਰੂਰ ਗੁਰੇਜ਼ ਕਰੋਗੇ ਜਿਹੜੀਆਂ $4 $0.99 ਦੀਆਂ ਮਿਠਾਈਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੰਡਣ ਲਈ, ਚੰਗੇ ਪੈਸੇ ਖਰਚ। ਇੱਥੇ ਬਹੁਤ ਫੈਕਟਰੀਆਂ ਨੇ ਜਿਹੜੀਆਂ ਲੋਕਲ ਬਣਾਉਂਦੀਆਂ ਨੇ, ਇੱਥੇ ਬਹੁਤ ਕਾਰਖਾਨੇ ਉਹਨਾਂ ਦੇ ਨਾਂ ਦੇ ਉੱਤੇ ਖੋਲ੍ਹੇ ਹੋਏ ਨੇ, ਕਾਪੀਆਂ ਕਰ ਕਰਕੇ ਫੈਕਟਰੀਆਂ ਦੇ ਨਾਂ 'ਤੇ, ਉਹ ਇੰਡੀਆ ਤੋਂ ਲਿਆ ਕੇ ਭੇਜਦੇ ਨੇ। ਤੁਸੀਂ ਪੁੱਛਣਾ ਉਹਨਾਂ ਦੀ ਡਿਊਟੀ ਹੈ ਟੂ ਟੈਲ ਯੂ, ਦੈਟਸ ਦੇਅਰ ਡਿਊਟੀ। ਜੇ ਉਹ ਲੁਕਾਉਂਦੇ ਨੇ ਫਿਰ ਉਹ ਫੂਡ ਇੰਸਪੈਕਸ਼ਨ ਏਜੰਸੀ ਕੋਲ ਕੰਪਲੇਂਟ ਜਾ ਸਕਦੀ ਹੈ। ਦੇ ਹੈਵ ਟੂ ਡਿਸਕਲੋਜ਼ ਯੂ ਕਿ ਮਿਠਾਈ ਇੰਡੀਆ ਤੋਂ ਆਈ ਹੈ, ਕਿੱਥੋਂ ਆਈ ਹੈ। ਬਸ ਮੈਂ ਆਪਣਾ ਫਰਜ਼ ਨਿਭਾਤਾ, ਬਾਕੀ ਤੁਹਾਡਾ ਕੰਮ ਹੈ। ਰੁਪਿੰਦਰ ਜੀ, ਤੁਸੀਂ ਆਪਣਾ ਮੈਸੇਜ ਦਿਓ।
5: ਥੈਂਕ ਯੂ ਅਮਨ ਜੀ। ਸੋ ਬਿਲਕੁਲ, ਕੋਈ ਵੀ ਪਰਸਨਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਲਾਈਫ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ, RRSP, TFS ਅਕਾਊਂਟ, ਤਾਂ ਕਾਲ ਕਰ ਸਕਦੇ ਹੈਗੇ ਹੋ 416-561-1800, 416-561-1800। ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੂੰਗੀ, ਸੋ ਜਿੰਨੇ ਵੀ ਆਪਣੇ ਲਿਸਨਰ ਸੁਣ ਰਹੇ ਹੈਗੇ ਨੇ, ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਤੁਹਾਡੇ ਕੋਲ ਕੰਮ ਤੋਂ ਕੋਈ ਵੀ ਬੈਨੀਫਿਟ ਨਹੀਂ ਹੁੰਦਾ, ਅਗਰ ਤੁਹਾਨੂੰ ਕੋਈ ਸਿਕਨੈਸ ਆਉਂਦੀ ਆ, ਕੋਈ ਵੀ ਇੰਜਰੀ ਆਉਂਦੀ ਹੈਗੀ ਆ, ਉਸ ਕੇਸ ਦੇ ਵਿੱਚ ਤੁਸੀਂ ਖੁਦ ਆਪਣਾ ਪਲਾਨ ਲੈਣਾ। ਸੋ ਅਗਰ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈਂਦੇ ਹੋ, ਤਾਂ 70-75% ਤੁਹਾਡੀ ਇਨਕਮ ਜਿਹੜੀ ਹੈਗੀ ਆ ਕਵਰ ਕਰਦੀ ਆ, ਅਗਰ ਤੁਹਾਨੂੰ ਕੋਈ ਸੱਟ ਲੱਗ ਜਾਂਦੀ ਆ ਜਾਂ ਤੁਹਾਨੂੰ ਕੋਈ ਸਿਕਨੈਸ ਆ ਜਾਂਦੀ ਹੈਗੀ ਆ ਉਸ ਕੇਸ ਦੇ ਵਿੱਚ। ਸੋ ਕਿਉਂਕਿ ਜਦੋਂ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਨੂੰ ਕੋਈ ਸਿਕ ਲੇਵ ਨਹੀਂ ਹੈਗੀ, ਤੁਸੀਂ ਅਗਰ ਨਹੀਂ ਕੰਮ ਤੇ ਜਾ ਸਕਦੇ, ਤੁਹਾਡੀ ਇਨਕਮ ਰਾਈਟ ਵੇ ਸਟੋਪ ਹੋ ਜਾਂਦੀ ਹੈ, ਜ਼ੀਰੋ ਹੋ ਜਾਂਦੀ ਆ। ਸੋ ਇਸ ਕਰਕੇ ਤੁਸੀਂ ਆਪਣਾ ਪਲਾਨ ਖੁਦ ਜਿਹੜਾ ਹੈਗਾ ਜ਼ਰੂਰ ਲੈ ਕੇ ਰੱਖੋ। ਅਗਰ ਤੁਸੀਂ ਊਬਰ ਡਰਾਈਵਰ ਹੈਗੇ ਹੋ, ਟਰੱਕ ਡਰਾਈਵਰ ਹੈਗੇ ਹੋ, ਕੰਸਟਰਕਸ਼ਨ ਵਰਕਰ ਹੈਗੇ ਹੋ, ਰੂਫਰ ਹੈਗੇ ਹੋ, ਮਕੈਨਿਕ ਹੈਗੇ ਹੋ, ਸੋ ਜ਼ਰੂਰ ਆਪਣਾ ਜਿਹੜਾ ਹੈਗਾ ਡਿਸੇਬਿਲਿਟੀ ਇੰਸ਼ੋਰੈਂਸ ਦਾ ਪਲਾਨ ਲਓ। ਸਭ ਤੋਂ ਜ਼ਿਆਦਾ ਅਗਰ ਮੈਂ ਗੱਲ ਕਰਾਂ ਤਾਂ ਡਿਸੇਬਿਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਕਲੇਮ ਆਉਂਦੇ ਨੇ, ਐਂਡ ਸਪੈਸ਼ਲੀ ਇਲਨੈਸ ਦੇ। ਸੋ ਮੋਸਟਲੀ ਆਪਣੇ ਲੋਕਾਂ ਦੇ ਕੋਲ ਕੀ ਹੈਗਾ ਡਿਸੇਬਿਲਿਟੀ ਇੰਸ਼ੋਰੈਂਸ, ਉਹਨਾਂ ਨੂੰ ਪਤਾ ਹੈ ਕਿ ਹਾਂਜੀ ਡਿਸੇਬਿਲਿਟੀ ਇੰਸ਼ੋਰੈਂਸ ਲਈ ਹੋਈ ਆ, ਬਟ ਇਹ ਨਹੀਂ ਪਤਾ ਕਿ ਉਹਦੇ ਵਿੱਚ ਕੀ ਕਵਰੇਜ ਹੈਗੀ ਆ। ਸੋ ਹੁਣ ਆਪਾਂ $32-33 ਵਾਲਾ ਜਦੋਂ ਪਲਾਨ ਲੈਂਦੇ ਹਾਂ, ਤਾਂ ਉਹਦੇ ਵਿੱਚ ਓਨਲੀ ਇੰਜਰੀ ਕਵਰੇਜ ਹੁੰਦੀ ਆ, ਉਹ ਵੀ 30 ਦਿਨਾਂ ਤੋਂ ਬਾਅਦ ਸ਼ੁਰੂ ਹੁੰਦੀ ਆ। ਸੋ ਹੁਣ ਜਦੋਂ ਤੁਸੀਂ ਇੰਜਰੀ ਕਵਰੇਜ ਲਈ ਕਲੇਮ, ਤੁਹਾਡਾ ਸਿਕਨੈਸ ਆ ਗਿਆ, ਸੋ ਤੁਹਾਨੂੰ ਕੋਈ ਬੈਕ ਪੇਨ ਹੋਈ ਜਿੱਦਾਂ ਤੁਸੀਂ ਟਰੱਕ ਡਰਾਈਵ ਕਰਦੇ ਹੋ, ਸੋ ਮੋਸਟਲੀ ਜਿਹੜੇ ਕਲੇਮ ਨੇ ਜ਼ਿਆਦਾਤਰ ਬੈਕ ਪੇਨ ਦੇ ਆਉਂਦੇ ਨੇ, ਸਿਕਨੈਸ ਦੇ ਆਉਂਦੇ ਨੇ, ਰਾਈਟ। ਸੋ ਉੱਥੇ ਤੁਹਾਡੀ ਡਿਸੇਬਿਲਿਟੀ ਕੋਈ ਕੰਮ ਨਹੀਂ ਕਰਦੀ ਅਗਰ ਤੁਸੀਂ ਲਈ ਹੋਈ ਹੈਗੀ ਆ ਇੰਜਰੀ ਵਾਲਾ ਪਲਾਨ। ਸੋ ਇਟਸ ਨੋਟ ਕਿ ਡਿਸੇਬਿਲਿਟੀ ਲਈ ਆ ਤਾਂ ਆਪਣੇ ਕੋਲ ਸਾਰੀਆਂ ਚੀਜ਼ਾਂ ਕਵਰ ਨੇ, ਤੁਸੀਂ ਇਹ ਦੇਖਣਾ ਕਿ ਤੁਸੀਂ ਪਲਾਨ ਦੇ ਵਿੱਚ ਕੀ ਕਵਰੇਜ ਹੈਗੀ ਆ, ਕਿੰਨੀ ਉਹਦੀ ਪੇਮੈਂਟ ਕਰ ਰਹੇ ਹੈਗੇ ਹੋ, ਦੈਨ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲ ਕੀ ਕਵਰੇਜ ਆ, ਓਨਲੀ ਇੰਜਰੀ ਪਲਾਨ ਆ ਜਾਂ ਸਿਕਨੈਸ ਆ। ਹੁਣ ਅਗਰ ਤੁਸੀਂ ਕੰਸਟਰਕਸ਼ਨ ਵਰਕਰ ਹੈਗੇ ਹੋ, ਤੁਹਾਨੂੰ ਪਤਾ ਕਿ ਉੱਥੇ ਕੀ ਚਾਂਸਸ ਹੈਗੇ ਨੇ ਸੱਟ ਲੱਗਣ ਦੇ, ਕੁਛ ਵੀ ਹੋਣ ਦੇ, ਰਾਈਟ। ਅਗਰ ਤੁਸੀਂ ਰੂਫਰ ਹੋ, ਉੱਥੇ ਵੀ ਤੁਹਾਨੂੰ ਪਤਾ ਹੈ ਕਿ ਚਾਂਸਸ ਹੈਗੇ ਨੇ ਕੋਈ ਵੀ ਸੱਟ ਲੱਗਣ ਦੇ। ਸੋ ਇਸ ਕਰਕੇ ਆਪਾਂ ਆਪਣੇ ਆਪ ਨੂੰ ਖੁਦ ਨੂੰ ਜਿਹੜੀ ਇਨਕਮ ਹੈਗੀ ਆ ਉਹਨੂੰ ਪ੍ਰੋਟੈਕਟ ਕਰਕੇ ਰੱਖੀਏ, ਕਿਉਂਕਿ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਤੁਹਾਡੀ ਅਬਿਲਟੀ ਟੂ ਵਰਕ ਹੈਗੀ ਆ, ਉਹਨੂੰ ਤੁਸੀਂ ਪ੍ਰੋਟੈਕਟ ਕਰਨਾ ਹੈਗਾ, ਤਾਂ ਹੀ ਤੁਹਾਡੇ ਘਰੇ ਇਨਕਮ ਆਊਗੀ ਐਂਡ ਤਾਂ ਹੀ ਤੁਹਾਡੇ ਬਾਕੀ ਜਿਹੜੇ ਖਰਚੇ ਨੇ ਉਹ ਕਵਰ ਅਪ ਹੁੰਦੇ ਰਹਿਣਗੇ। ਸੋ ਜਦੋਂ ਡਿਸੇਬਿਲਿਟੀ ਲੈਣੀ ਆ, ਤੁਸੀਂ ਪ੍ਰੋਪਰ ਲੈਣੀ ਹੈਗੀ ਆ ਉਹਦੇ ਵਿੱਚ, ਤਾਂ ਕਿ ਇੰਜਰੀ ਹੁੰਦੀ ਹੈ ਤਾਂ ਵੀ ਤੁਹਾਨੂੰ ਕਲੇਮ ਮਿਲੇ, ਐਂਡ ਅਗਰ ਤੁਹਾਨੂੰ ਸਿਕਨੈਸ ਹੁੰਦੀ ਆ ਤਾਂ ਵੀ ਤੁਹਾਨੂੰ ਕਲੇਮ ਮਿਲੇ। ਅਗਰ ਤੁਹਾਡੇ ਕੋਲ ਓਨਲੀ ਇੰਜਰੀ ਪਲਾਨ ਹੈਗਾ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਸਿਕਨੈਸ ਐਡ ਕਰਨ ਦੇ ਲਈ। ਐਂਡ ਤੁਸੀਂ USA ਨੂੰ ਜਾਂਦੇ ਹੋ, ਤੁਸੀਂ ਉਹਦੇ ਵਿੱਚ ਟਰੈਵਲ ਇੰਸ਼ੋਰੈਂਸ ਵੀ ਐਡ ਕਰਨੀ ਆ, ਕੋਈ ਤੁਸੀਂ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਐਡ ਕਰਨਾ ਚਾਹੁੰਦੇ ਹੈਗੇ ਹੋ। ਸੋ ਕਾਫੀ ਸਾਰੇ ਅਡੀਸ਼ਨਲ, ਤੋਂ ਇੱਕ ਫ੍ਰੈਕਚਰ ਦਾ ਬੈਨੀਫਿਟ ਹੁੰਦਾ ਆ, ਅਡੀਸ਼ਨਲ ਵਨ ਟਾਈਮ ਪੇਮੈਂਟ ਹੁੰਦੀ ਆ, ਉਹਨੂੰ ਕਵਰ ਅਪ ਕਰਨਾ ਚਾਹੁੰਦੇ ਹੈਗੇ ਹੋ, ਉਹਦੇ ਵਿੱਚ ਐਡ ਕਰਨਾ ਚਾਹੁੰਦੇ ਹੋ, ਜਾਂ ਤੁਹਾਨੂੰ ਕੋਈ ਇੰਜਰੀ ਹੋਈ ਆ, ਕਲੇਮ ਆਇਆ ਉਸ ਇੰਜਰੀ ਨਾਲ ਰਿਲੇਟਡ, ਤੁਹਾਨੂੰ ਕੋਈ ਵੀ ਉਸ ਵਿਦਨ 1 ਈਅਰ ਦੇ ਵਿੱਚ ਤੁਹਾਨੂੰ ਕੋਈ ਫਿਜ਼ੀਓਥੈਰੇਪੀ ਚਾਹੀਦੀ ਹੈਗੀ ਆ, ਤੁਹਾਨੂੰ ਕੋਈ ਕ੍ਰਚਿਸ ਚਾਹੀਦੀਆਂ ਨੇ, ਕੋਈ ਸਟਿੱਕ ਚਾਹੀਦੀ ਆ, ਉਸ ਇੰਜਰੀ ਨਾਲ ਰਿਲੇਟਡ ਕੋਈ ਵੀ ਅਸੈਸਰੀ ਤੁਹਾਨੂੰ ਚਾਹੀਦੀ ਹੈਗੀ ਆ, ਤਾਂ ਉਹਦੇ ਵਿੱਚ ਅਡੀਸ਼ਨਲ 10,000 ਦੇ ਬੈਨੀਫਿਟਸ ਹੁੰਦੇ ਨੇ। ਸੋ ਇਸ ਕਰਕੇ ਡਿਸੇਬਿਲਿਟੀ ਇੱਕ ਵਰਡ ਹੈਗਾ ਆ, ਪਲਾਨ ਦਾ ਨਾਮ ਹੈਗਾ, ਬਟ ਉਹਦੇ ਵਿੱਚ ਅੱਗੇ ਕਵਰੇਜ ਕੀ ਤੁਸੀਂ ਐਡ ਕੀਤੀਆਂ ਨੇ ਉਹ ਮੈਟਰ ਕਰਦੀਆਂ ਨੇ। ਸੋ ਜ਼ਰੂਰ ਮੈਂ ਸਭ ਨੂੰ ਜਿਹੜਾ ਹੈਗਾ ਆ ਇਹੀ ਮੈਸੇਜ ਦਊਂਗੀ ਕਿ ਤੁਸੀਂ ਅਗਰ ਸੈਲਫ ਇੰਪਲੋਇਡ ਹੈਗੇ ਹੋ, ਆਪਣੀ ਡਿਸੇਬਿਲਿਟੀ ਪਲਾਨ ਜ਼ਰੂਰ ਲਓ, ਕਿਉਂਕਿ ਤੁਹਾਨੂੰ ਹੋਰ ਕਿਤੋਂ ਵੀ ਬੈਨੀਫਿਟਸ ਨਹੀਂ ਹੈਗੇ, ਐਂਡ ਤੁਹਾਨੂੰ ਇਹ 24 ਆਵਰ ਕਵਰ ਕਰਦੀ ਹੈਗੀ ਆ। ਜਿਨ੍ਹਾਂ ਨੂੰ ਕੰਮ ਤੋਂ ਬੈਨੀਫਿਟ ਥੋੜੇ ਬਹੁਤੇ ਹੁੰਦੇ ਵੀ ਨੇ, ਉਹ ਓਨਲੀ ਉਹਨਾਂ ਨੂੰ ਕੰਮ ਤੇ ਹੀ ਕਵਰ ਕਰਦੇ ਨੇ, ਐਂਡ ਅਗਰ ਤੁਹਾਨੂੰ ਘਰੇ ਕੋਈ ਇੰਜਰੀ ਹੁੰਦੀ, ਆਪਣੀ ਕਾਰ ਦੇ ਵਿੱਚ ਹੈਗੀ, ਉੱਥੇ ਕੋਈ ਐਕਸੀਡੈਂਟ ਹੈਪਨ ਹੁੰਦਾ ਹੈਗਾ, ਤਾਂ ਉੱਥੇ ਕੋਈ ਕਵਰੇਜ ਨਹੀਂ ਹੁੰਦੀ। ਬਟ ਜਦੋਂ ਤੁਸੀਂ ਖੁਦ ਆਪਣਾ ਪਲਾਨ ਲੈਂਦੇ ਹੋ, ਉਹ 24 ਆਵਰ ਤੁਹਾਨੂੰ ਕਵਰ ਕਰਦਾ ਹੈਗਾ ਆ, ਕੰਮ ਤੇ ਵੀ ਐਂਡ ਕੰਮ ਤੋਂ ਬਾਹਰ ਵੀ। ਸੋ ਕਿਸੇ ਵੀ ਤਰ੍ਹਾਂ ਦੀ ਪਲਾਨ ਦੇ ਲਈ ਕਾਲ ਕਰਨੀ ਹੈਗੀ ਆ 416-561-1800, 416-561-1800, ਰੁਪਿੰਦਰ ਰਾਏ 416-561-1800,
0: 416-561-1800, 416 561-1800 ਸਿਆਣੇ ਲੋਕਾਂ ਨਾਲ ਗੱਲ ਕਰੋ ਔਰ ਐਨਾਲਿਸਿਸ ਕਰੋ ਕਿ ਜ਼ਿੰਦਗੀ 'ਚ ਕਿੱਥੇ ਲੋੜ ਹੈ। ਜਿਸ ਤਰ੍ਹਾਂ ਮੈਂ ਕਿਹਾ, ਜਾਣ ਲੱਗੇ ਤੁਹਾਨੂੰ ਪੁਲਿਸ ਵਾਲੇ ਤੋਂ ਡਰ ਅਤੇ ਲੋਕਾਂ ਤੋਂ ਡਰ ਲੱਗਦਾ ਮੇਰੇ 'ਚ ਗੱਡੀ ਨਾ ਮਾਰ ਦਿਓ, ਤੁਸੀਂ ਬਾਹਰ ਸੜਕਾਂ 'ਤੇ ਤੁਰੇ ਫਿਰਦੇ ਹੋ, ਕਿਵੇਂ ਤੁਸੀਂ ਰਿਸਕ ਫਰੀ ਦਾ ਮਤਲਬ ਹੈ ਕੁਛ ਵੀ ਹੋ ਗਿਆ, ਤੁਹਾਡੇ ਇਲਾਜ ਤੋਂ ਲੈ ਕੇ ਕਿਸੇ ਅਨ ਜਿਹੜੀ ਵਾਂਟਡ ਚੀਜ਼ ਜੋ ਅਸੀਂ ਲਾਈਫ 'ਚ ਚਾਹੁੰਦੇ ਨਹੀਂ ਤਾਂ ਕੁਛ ਹੋ ਗਿਆ ਤਾਂ ਕਵਰ ਕਿਵੇਂ ਕਰੋਗੇ? 416-561-1800 'ਤੇ ਤੁਸੀਂ ਕਾਲ ਕਰਨੀ ਹੈ। ਵਾਪਸ ਆਉਣ ਲੱਗਿਆ
6: ਸ਼ੋਅ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
7: ਡਰਾਈਵਿੰਗ ਲਾਇਸੈਂਸ?
6: ਨੋ।
7: ਪੁਲਿਸ ਆਫਿਸਰ?
6: ਨੋ ਨੋ।
7: ਟ੍ਰੈਫਿਕ ਲਾਇਸੈਂਸ?
6: ਨੋ।
7: ਡਨ।
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-84-01।
9: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
10: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
11: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ। ਗਰਮ ਗਰਮ ਫਰੈਸ਼ ਫੂਡ, ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
0: 50 Sunnyvale Gate, Brampton, Mountainash and Bovedda intersection, ya visit karo www.tawakitchen.ca 905-790-1699 tawakitchen.ca।
12: पापा पापा, सुनते क्यों नहीं, चॉकलेट लेनी है।
13: अजी सुनते हो, कहाँ गुम हो?
14: अरे महेश, अभी तक ऑफिस नहीं आए, पता नहीं मीटिंग थी। हेलो हेलो हेलो।
15: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
0: सो इस लॉन्ग वीकेंड के उत्ते जड़ा हैगा AM 530 तो हरजीत है ते उदी टीम जड़ी हैगी नाल ਲੱਗ ਕੇ ਜਿਹੜਾ ਤੁਹਾਡੇ ਲਈ ਕੀਰਤਨ ਦਰਬਾਰ ਕਰਾ ਰਹੇ ਨੇ, ਤੁਸੀਂ ਜ਼ਰੂਰ ਸਾਰਿਆਂ ਨੂੰ ਉੱਥੇ ਪਹੁੰਚਣਾ ਹੈਗਾ। ਮੈਂ ਹਮੇਸ਼ਾ ਕਹੂੰਗਾ ਕਿ ਇਹਨਾਂ ਕੀਰਤਨ ਦਰਬਾਰ 'ਚ ਹਉਮੈ ਮੁਕਤ ਹੋ ਕੇ ਜਾਣਾ, ਹੰਕਾਰ ਨਾਲ ਨਹੀਂ ਜਾਣਾ ਹੈਗਾ। ਜੇ ਹੰਕਾਰ ਨਾਲ ਗਏ ਨਾ ਤਾਂ ਫਿਰ ਉੱਥੇ ਕੀਰਤਨ 'ਚ ਗਿਆਂ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ? ਸੋ ਹਉਮੈ ਮੁਕਤ ਰਹੋ, ਨਿਮਰਤਾ, ਜੋ ਆਪਾਂ ਬਾਣੀ ਨਾਲ ਜੁੜਨਾ ਹੈਗਾ, ਮਹਾਰਾਜ ਮਿਹਰ ਕਰਨਗੇ, ਰੀਅਲ ਲਾਈਫ ਦੇ ਵਿੱਚ ਚੇਂਜਸ ਆਉਣਗੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਜਿੱਥੇ ਮਹਾਰਾਜ ਕਹਿੰਦੇ ਨੇ ਕਿ ਆਨੰਦ ਦੀ ਅਵਸਥਾ ਜਿਹੜੀ ਹੈ ਸੁੱਖ ਔਰ ਦੁੱਖ ਤੋਂ ਪਰੇ ਆ, ਤੁਸੀਂ ਜ਼ਰੂਰ ਆਨੰਦ ਹਾਸਲ ਕਰੋਗੇ। ਇਹ ਕੀਰਤਨ ਦਰਬਾਰ 3 ਦਿਨਾਂ ਦੇ ਹੈਗੇ ਨੇ ਅਤੇ ਭਾਈ ਹਰਜਿੰਦਰ ਸਿੰਘ ਜੀ ਤੋਂ ਲੈ ਕੇ ਸਾਡੇ ਨਾਮੀ ਗ੍ਰਾਮੀ ਜਿਹੜੇ ਗੁਰੂ ਕੇ ਗਵੱਈਏ ਨੇ, ਜਿਹੜੇ ਗੁਰੂ ਦੀ ਬਾਣੀ ਨੂੰ ਕਹਿੰਦੇ ਨੇ, ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ, ਮਿਹਰਬਾਨ ਹੋਏ ਦਿਆਲ ਪੁਰਖ ਸਾਡੇ 'ਤੇ, ਅਤੇ ਉਹਨਾਂ ਲਈ ਸਾਰਿਆਂ ਲਈ ਇਹ ਇੱਕ ਜਿਹੜਾ ਮੌਕਾ ਹੋਊਗਾ। ਅਤੇ ਨਾਲ ਜਿਹੜਾ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਸਾਹਿਬਾਨ 'ਤੇ ਵੀ ਅਲੱਗ ਅਲੱਗ 'ਤੇ ਜਾ ਰਹੇ ਨੇ ਸਟੇਜਸ 'ਤੇ, ਉੱਥੇ ਵੀ ਤੁਸੀਂ ਜ਼ਰੂਰ ਉਹਨਾਂ ਸਟੇਜਸ ਨੂੰ ਅਟੈਂਡ ਕਰੋਗੇ ਔਰ ਆਪਣੇ ਭਾਈ ਸਾਹਿਬਾਨ ਨੇ ਜਿਹੜੇ ਇਹਨਾਂ ਦੀ ਪੂਰੀ ਰਿਸਪੈਕਟ ਕਰੋਗੇ। ਗਾਉਣੇ ਵਾਲਿਆਂ ਨੂੰ ਤਾਂ ਸਿਰ 'ਤੇ ਚੱਕ ਲੈਂਦੇ ਹੋ, ਪਰ ਇਹਨਾਂ ਨੂੰ ਤੁਸੀਂ, ਆਪਾਂ ਇਹਨਾਂ ਦੇ ਚਰਨਾਂ ਦੀ ਧੂੜ ਆ, ਇਹ ਲੋਕਾਂ ਨੇ ਇੰਨਾ ਕੀਰਤਨ ਕੀਤਾ ਭਾਈ ਹਰਜਿੰਦਰ ਸਿੰਘ ਉਹਨਾਂ ਦੀ, ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਅੱਜ, ਪਰ ਟਾਈਮ ਇਜ਼ ਨੋਟ ਗੋਇੰਗ ਟੂ ਅਲਾਊ ਮੀ, ਕਿਉਂਕਿ ਲਾਸਟ ਮਿੰਟਸ ਮੇਰੇ ਕੋਲ ਸ਼ੋਅ ਦੇ ਚੱਲਦੇ ਪਏ ਨੇ ਬਟ ਆਈ ਵਿਲ ਟਰਾਈ ਬਿਫੋਰ ਦਿਸ ਵੀਕਐਂਡ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਇੱਕ ਲਾਈਵ ਸ਼ੋਅ ਸੀ ਜਿਹੜਾ ਕੈਲੀਫੋਰਨੀਆ ਦਾ ਉਹਦੇ 'ਚ ਉਹਨਾਂ ਨੇ ਆਪਣੀ ਹੱਡਬੀਤੀ ਸੁਣਾਈ ਸੀ ਉਹ ਜ਼ਰੂਰ ਦੱਸੂਗਾ ਮੈਨੂੰ ਸ਼ੋਅ ਤੋਂ ਬਾਅਦ ਕਿਸੇ ਨੇ ਵੀ ਕਾਲ ਕਰਨਾ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੋ ਸਾਡੀ ਪੂਰੀ ਅੱਛੇ ਤਰੀਕੇ ਨਾਲ ਬਿਜ਼ਨਸ ਨੂੰ ਲੋਕਾਂ 'ਚ ਰਿਪ੍ਰਜੈਂਟ ਕਰਨਾ ਉਹਨੂੰ ਆਪਣੇ ਥਰੂ ਜਿਹੜਾ ਹੈਗਾ ਬਿਜ਼ਨਸ ਨੂੰ ਫਿਰ ਉਹਦੇ ਬਾਰੇ ਦੱਸਣਾ ਅਤੇ ਤੁਸੀਂ ਜ਼ਰੂਰ ਸਾਨੂੰ ਕੋਂਟੈਕਟ ਕਰੋਗੇ ਤੁਸੀਂ ਦੇਖੋਗੇ ਕਿ ਮਲਟੀਪਲ ਬਿਜ਼ਨਸ ਸਾਡੇ ਨਾਲ ਮਲਟੀਪਲ ਈਅਰਸ ਤੋਂ ਲੱਗੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ ਲੈ ਕੇ ਬ੍ਰੈਂਪਟਨ ਟੀ ਬੀ ਅਪਲਾਇੰਸਿਸ ਕੋਮਲ ਤੋਂ ਲੈ ਕੇ ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਤੋਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੋਂ ਲੈ ਕੇ ਐਕਸਪ੍ਰੈਸ ਪੀਜ਼ਾ ਹਾਊਸ ਤਵਾ ਕਿਚਨ ਨਜ਼ਾਰਾ ਜੋ ਪੀਜ਼ਾ ਸ਼ੈਫ ਰਾਈਟ ਵਿੰਡੋ ਲੋਰੀਅਲ ਇਮੀਗ੍ਰੇਸ਼ਨ ਤੋਂ ਲੈ ਕੇ ਡੈਂਟਿਸਟਰੀ ਐਟ ਰੈਂਬਲਰ ਨਾਨਕ ਡਟ ਕਲੀਨਿੰਗ ਤੋਂ ਲੈ ਕੇ ਡਾਇਮੰਡ ਇੰਸ਼ੋਰੈਂਸ ਦੇ ਪਵਨ ਮਿਲਟਨ ਫੋਰਡ ਡੀਲਰਸ਼ਿਪ ਤੋਂ ਲੈ ਕੇ ਬੋਟਨ ਸਪਰਿੰਗ ਸ਼ਾਪ ਤੋਂ ਲੈ ਕੇ ਏ ਬੀ ਐਸ ਆਟੋ ਕਲਿਜ਼ਨ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਹਨਾਂ ਨੂੰ ਰਿਐਲਟੀ ਪੇਂਟਿੰਗ ਗਰੁੱਪ ਸਾਡੇ ਨਾਲ 3-4 ਸਾਲ ਤੋਂ ਆ ਅਤੇ ਸੁਚੇਤ ਉਹਨਾਂ ਦਾ ਨੰਬਰ ਦਊਂਗਾ ਸੁਚੇਤ ਕੌਰ ਅਗਰ ਤੁਸੀਂ ਕਿਸੇ ਨੇ ਵੀ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣਾ ਸੁਚੇਤ ਕੌਰ ਵੰਡਰਫੁਲ ਪਰਸਨੈਲਿਟੀ ਬਹੁਤ ਅੱਛੇ ਨੇ ਸੁਚੇਤ ਕੌਰ ਉਹਨਾਂ ਨੂੰ ਕਾਲ ਕਰੋਗੇ 647-986-8049 6479860049 ਔਰ ਇਹਦੇ ਨਾਲ ਨਾਲ ਸਪੀਡੈਕਸ ਗਰੁੱਪ ਜਿਹੜਾ ਆਟੋਕਲਿਜ਼ਮ ਦੇ ਵਿੱਚ 416-277-9291 ਐਟਲਸ ਕਿਚਨ ਪੰਜਾਬ ਟੈਕਸ ਸਲਿਊਸ਼ਨ ਤੋਂ ਲੈ ਕੇ ਹੰਡਰਡਸ ਆਫ ਲੋਕ ਜਿਹੜੇ ਨੇ ਸਾਡੇ ਨਾਲ ਹੁਣ ਤੱਕ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਚੁੱਕੇ ਨੇ ਪੀ ਐੱਮ ਟਰੱਕ ਸੇਲ ਵਾਲੇ ਗਰੇਵਾਲ ਭਾਅ ਜੀ ਹੋਣੇ ਪੀ ਐੱਮ ਟਰੱਕ ਐਂਡ ਟ੍ਰੇਲਰ ਰਿਪੇਅਰ 905-672-0001 ਈਜ਼ੀ ਵੀਜ਼ਾ ਇੰਡੀਆ ਤੋਂ ਪੱਕੀ ਐਡ ਚਲਾਉਂਦਾ ਸਾਡੇ ਨਾਲ ਅਤੇ ਤੁਸੀਂ ਸਾਨੂੰ 416-518-3200 'ਤੇ ਕਾਲ ਕਰੋਗੇ ਕਸਟਮ ਸੋਫੇ ਤਿਆਰ ਕਰਾਉਣੇ ਨੇ ਕਸਟਮ ਸੋਫਿਆਂ ਵਾਸਤੇ ਨਾਂ ਲਿਖੋ ਆਰ ਐੱਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਪੁਰਾਣੇ ਸੋਫਿਆਂ ਨੂੰ ਨਵੇਂ ਬਣਵਾ ਲਓ ਜਾਂ ਨਵੇਂ ਕਸਟਮ ਸੋਫੇ ਚਾਈਨੀਜ਼ ਪ੍ਰਾਈਜ਼ 'ਤੇ ਤਿਆਰ ਕਰਾ ਲਓ ਪ੍ਰਾਈਜ਼ ਨਹੀਂ ਮਿਸ ਮੈਚ ਕਰ ਪਾਊਗਾ ਕੋਈ ਇਹਨਾਂ ਦੀ ਕੁਆਲਿਟੀ ਸੋਫਾ ਕਿਸੇ ਨੂੰ ਦੇਣਾ ਹੀ ਪਊਗਾ ਟੁੱਟੂਗਾ ਨਹੀਂ 647-705-1317 ਮੈਲਨੀ ਐਂਡ ਸਟੀਲ ਦੇ ਉੱਪਰ ਨੇ 20 ਮੈਲਨੀ ਡਰਾਈਵ ਦੇ ਉੱਤੇ 20 ਮੈਲਨੀ ਡਰਾਈਵ ਯੂਨਿਟ 10 647-705-1317 ਔਰ ਗਰੋਸਰੀ ਦੇ ਵਿੱਚ ਮਹਿੰਗਾਈ ਨਾਲ ਦੁਸ਼ਮਣੀ ਰੱਖਣ ਵਾਲਾ ਫਰੈਸ਼ ਗਰੋਸਰੀ ਡਿਪੂ ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਹੈਗਾ ਬ੍ਰੈਂਟਨ ਔਰ ਵਿਟਵੀ ਦੇ ਵਿੱਚ ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ 905-458-1300 'ਤੇ ਕਾਲ ਕਰੋਗੇ ਔਰ ਤੁਸੀਂ ਅਸ਼ੋਕ ਸੈਣੀ ਸੀ ਪੀ ਐੱਸ ਈ ਜੇ ਨੇ ਟੈਕਸਿਸ 'ਚ ਆਪਣੇ ਅਕਾਊਂਟੈਂਟ ਤੋਂ ਸੈਟਿਸਫਾਈਡ ਦੀ ਹੈ 905-458-1399 ਦੇ ਉੱਤੇ ਅਸ਼ੋਕ ਸੈਣੀ ਹੋਣਾ ਨੂੰ ਤੁਸੀਂ ਕੋਂਟੈਕਟ ਕਰਨਾ ਬੋਲਟਨ ਸਪਰਿੰਗ ਸ਼ੋਪ ਕਹਿੰਦੇ ਕੋਈ ਵੀ ਵੀਰ ਸਾਡਾ ਵਰਕਸ਼ਾਪ ਰਨ ਕਰਦਾ ਰਿਪੇਅਰ ਸ਼ੋਪ ਤਾਂ 905-857-8222 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਬੋਲਟਨ ਸਪਰਿੰਗ ਸ਼ੋਪ ਔਰ ਏ ਬੀ ਐੱਸ ਆਟੋ ਕਲਿਜ਼ਨ ਕੈਂਬਰਿਜ ਕਿਚਨ ਵਾਟਰੂ ਲੰਡਨ ਦੇ ਏਰੀਆ 'ਚ ਆਪਣੇ ਭਰਾਵਾਂ ਦੀ ਦੁਕਾਨ 416-520-1946 ਦੇ ਉੱਤੇ ਤੁਸੀਂ ਕੋਂਟੈਕਟ ਕਰਨਾ ਡੈਂਟਿਸਟਰੀ ਐਟ ਰੈਂਬਲਰ ਦੰਦਾਂ ਦੀ ਸਾਂਭ ਸੰਭਾਲ ਲਈ 905-452-8211 ਤੇ ਕਾਲ ਕਰਨੇ ਚਰਨਪ੍ਰੀਤ ਮੇਰੇ ਨਾਲ ਚਰਨਪ੍ਰੀਤ ਕੁਇਕਲੀ ਮੈਸੇਜ ਦਿਓ ਆਪਣਾ ਹਾਂਜੀ ਪਲੀਜ਼
16: ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੇਟਰਿੰਗ 'ਚ ਟੌਪ ਦਾ ਨਾਲ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਤੁਹਾਨੂੰ 10-20-50 ਜਣੇ ਤੋਂ ਲੈ ਕੇ 100-200-500 ਬੰਦੇ ਦੀ ਕੇਟਰਿੰਗ ਚਾਹੀਦੀ ਹੈ ਤੁਸੀਂ ਚਾਹੁੰਦੇ ਹੋ ਕਿ ਸਾਰਾ ਫੂਡ ਏਦਾਂ ਲੱਗੇ ਕਿ ਗੈਸਟ ਤੁਹਾਡੇ ਕਹਿਣ ਕਿ ਮਜ਼ਾ ਹੀ ਆ ਗਿਆ ਕੇਟਰਿੰਗ ਖਾਧੀ ਤਾਂ ਪਹਿਲੀ ਵਾਰੀ ਖਾਧੀ ਤਾਂ ਤਵਾ ਕਿਚਨ ਤੇ ਤੁਸੀਂ ਪਹੁੰਚ ਸਕਦੇ ਆ ਜਾਂ ਫਿਰ ਤੁਹਾਨੂੰ ਜੇ ਹਾਲ ਚਾਹੀਦਾ ਵਾ 70-80-90 ਸੌ ਜਣੇ ਦੀ ਕੋਈ ਗੈਦਰਿੰਗ ਹੈਗੀ ਆ ਤੁਹਾਡੀ ਤੁਸੀਂ ਕਹਿੰਦੇ ਹੋ ਘਰੇ
0: ਤੁਸੀਂ ਆਪਣੇ ਘਰ ਚ ਗਾਹ ਨਾ ਪਾਓ ਤੁਸੀਂ ਇਹਨਾਂ ਕੋਲ ਜਾਓ ਸਟੇਜ ਆ ਲੇਜ਼ਰ ਚੱਲਦੀ ਆ ਇਹਨਾਂ ਦੇ ਕੋਲ ਇਹਨਾਂ ਕੋਲ ਬਾਰ ਬਣੀ ਹੋਈ ਆ ਇਹਨਾਂ ਕੋਲ ਪ੍ਰਾਈਵੇਟ ਬੂਥਸ ਨਾਲ ਬਣੇ ਹੋਏ ਨੇ ਇਹਨਾਂ ਨੂੰ ਤੁਸੀਂ ਕੋਂਟੈਕਟ ਕਰਨਾ ਨਜ਼ਾਰਾ ਜਿਹੜੀ ਕੰਪਨੀ ਆ ਨਜ਼ਾਰਾ ਜਿਹੜੀ ਹੈ ਉਹ ਤੁਹਾਨੂੰ ਵਨ ਆਫ ਦਾ ਡਿਫਰੈਂਟ ਟੇਸਟ ਡਿਫਰੈਂਟ ਸ਼ੈਫ ਲੈ ਕੇ ਆਉਂਦੇ ਨੇ ਡਾਇਨਿੰਗ ਦੇ ਵਿੱਚ ਟੌਪ ਦਾ ਨਾਮ ਹੈ ਜਿਹੜਾ ਨਹੀਂ ਗਿਆ ਜ਼ਰੂਰ ਜਾ ਕੇ ਡਾਇਨਿੰਗ ਕਰਕੇ ਆਓ ਅਤੇ ਕੇਟਰਿੰਗ ਕਰਾਉਣੀ ਹੈ ਜਾਂ ਪੀਜ਼ਾ ਪੀਜ਼ਾ ਦੇ ਵਿੱਚ ਅਸੀਂ ਇਸ ਵੀਕਐਂਡ 'ਤੇ ਇਹਨਾਂ ਦੇ ਸਪੈਸ਼ਲ ਡੀਲ ਲਗਵਾਉਣ ਲੱਗੇ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਸਟੇ ਟਿਊਨ ਰਿਹੋ ਕੋਈ ਵੀ ਜਾਣਕਾਰੀ ਕੇਟਰਿੰਗ ਵਾਸਤੇ ਜਾਂ ਕਿਸੇ ਵਾਸਤੇ 905-790-1699 ਚਰਨਪ੍ਰੀਤ ਨੂੰ ਕਾਲ ਕਰਨੇ 9057901699 ਤਵਾ ਕਿਚਨ ਦੀ ਕਿਸੇ ਵੀ ਲੋਕੇਸ਼ਨ 'ਤੇ 905-790-1699 'ਤੇ ਕਾਲ ਕਰ ਸਕਦੇ ਹੋ ਅਤੇ ਸੰਤੋਸ਼ ਮੇਰੇ ਨਾਲ ਸੰਤੋਸ਼ ਸਤਿ ਸ਼੍ਰੀ ਅਕਾਲ ਜੀ ਸੰਤੋਸ਼ ਸਤਿ ਸ਼੍ਰੀ ਅਕਾਲ
17: ਅਮਨ
0: ਜੀ ਆਪਾਂ ਅੱਜ ਨਹੀਂ ਗੱਲ ਕਰਾਂਗੇ ਕੱਲ੍ਹ ਕਰਾਂਗੇ ਅਸੀਂ ਗੱਲ ਕਰਨੀ ਸੀ ਸੰਤੋਸ਼ ਨੇ ਮੈਨੂੰ ਅੱਜ ਟੌਪਿਕ ਦਿੱਤਾ ਸੀ ਕਿ ਤੁਸੀਂ ਗੱਲ ਕਰਿਓ ਜਿਹੜੇ ਲੋਕ ਕੌਂਡੋਜ਼ ਕਲੋਜ਼ ਕਰਾ ਰਹੇ ਨੇ ਅੱਜ ਦੀ ਡੇਟ 'ਚ ਕੱਲ੍ਹ ਦੇ ਵਿੱਚ ਮੈਂ ਦੋ ਪਰਿਵਾਰਾਂ ਨੂੰ ਮਿਲਿਆ ਜਿਨ੍ਹਾਂ ਨੂੰ ਮੈਂ ਸਮਝਾਇਆ ਕਿ ਅੱਗੇ ਟੋਆ ਪਿੱਛੇ ਖਾਈ ਵਾਲੀ ਸਿਚੁਏਸ਼ਨ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਖਾਈ ਅਤੇ ਟੋਏ ਦੋਵਾਂ 'ਚੋਂ ਬਚਾ ਸਕਦੇ ਹੋ ਆਪਣੀਆਂ ਕੌਂਡੋਜ਼ ਕਲੋਜ਼ ਕਰਾਉਣ ਦੇ ਲਈ ਆਪਣੇ ਬੱਚਿਆਂ ਦਾ ਭਵਿੱਖ ਦਾ ਪੈਸਾ ਗਰਕ ਨਾ ਕਰੋ ਖਤਮ ਨਾ ਕਰੋ ਕਾਨੂੰਨ ਹੈਗਾ ਕਿ ਤੁਸੀਂ ਬਚ ਸਕਦੇ ਹੋ ਅਗਰ ਨਹੀਂ ਕਲੋਜ਼ ਕਰਾਉਣੀ ਹੈ ਕੋਈ ਬੈਡ ਰੀਅਲ ਸਟੇਟ 'ਚ ਫਸਿਆ ਸੰਤੋਸ਼ ਨੂੰ ਕਾਲ ਕਰੋ ਕਿਸ਼ਤਾਂ ਨਹੀਂ ਦੇ ਰਹੀਆਂ ਸੰਤੋਸ਼ ਨੂੰ ਕਾਲ ਕਰੋ ਸੰਤੋਸ਼ ਨੰਬਰ ਬੋਲੋ
17: 416-473-4242 416
0: ਇਹ ਹੋਗਾ ਜਿਹਦੇ ਕੋਲ ਪ੍ਰੋਪਰਟੀ ਦੀਆਂ ਕਿਸ਼ਤਾਂ ਨਹੀਂ ਦੇ ਰਹੀਆਂ, 416-473-4242 ਤੇ ਕਾਲ ਕਰਨੀ ਹੈ।
17: ਅੱਜਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
18: ਉਹ ਕਿਦਾਂ?
17: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
18: ਕੋਲ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
19: ਬਿਲਕੁਲ ਜ਼ੀਰੋ।
20: ਤੁਸੀਂ ਹੋ ਕੌਣ?
17: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-6470-765-2340।
2: ਰਾਹ ਤਾਂ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ। ਓਏ, ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 Stratton Avenue, Brampton। ਕਾਲ ਬਿੱਲ ਸੇਖੋ 416-819-6000।
7: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
8: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ। ਕਾਲ 905-450-0054-9054।

ਤੁਸੀਂ ਜੁੜੇ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ।

ਨੋ ਜੀ, ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ, ਤੇ ਜੇ ਗੱਲ ਕਰੀਏ ਅੱਜ ਤਰੀਕ ਕਿੰਨੀ ਹੋ ਗਈ ਜੀ, ਅੱਜ ਹੋ ਚੁੱਕੀ ਹੈ 13 ਮਈ। ਅੱਜ 13 ਮਈ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਤੇ ਸਾਲ ਚੱਲ ਰਿਹਾ 2026 ਦਾ, ਤੇ ਦਿਨ ਬੁੱਧਵਾਰ ਦਾ ਹੋ ਗਿਆ। ਵਿਸਾਖ ਮਹੀਨੇ ਦੀ ਅੱਜ ਹੋ ਗਈ ਜੀ 30 ਤਰੀਕ, ਤੇ ਨਾਨਕ ਸ਼ਾਹੀ ਸੰਮਤ ਚੱਲ ਰਿਹਾ ਜੀ 558। ਤੇ ਜੇ ਗੱਲ ਕਰੀਏ ਮੌਸਮ ਦੀ, ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ। 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਐਨ ਹੋਈ ਹੋਈ ਆ ਖੂਬ, ਤੇ ਰਾਤ ਦਾ ਮੀਂਹ ਪੈ ਰਿਹਾ ਸੀਗਾ, ਹੁਣ ਤਾਂ ਨਹੀਂ ਪੈ ਰਿਹਾ ਇਸ ਸਮੇਂ, ਪਰ ਕਿਤੇ ਕਿਤੇ ਪੈ ਰਿਹਾ ਹੋਣਾ, ਹੈ ਨਾ। ਜਿੱਥੇ ਜਿੱਥੇ ਪੈ ਰਿਹਾ ਬਿਲਕੁਲ ਤੁਸੀਂ ਸਾਹ 'ਚ ਪਾ ਸਕਦੇ ਹੋ ਕਿੱਥੇ ਕਿੱਥੇ ਮੀਂਹ ਪੈ ਰਿਹਾ। 13 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਫੀਲ ਲਾਈਕ ਤੁਸੀਂ ਕਰ ਰਹੇ ਹੋ 8 ਡਿਗਰੀ ਸੈਲਸੀਅਸ। ਹਾਈ ਜਾਣਾ 13 ਡਿਗਰੀ, ਲੋ ਜਾਣਾ ਹੈ 6 ਡਿਗਰੀ ਸੈਲਸੀਅਸ, ਤੇ ਇਸ ਸਮੇਂ ਬੱਦਲਵਾਈ ਬਣੀ ਹੋਈ ਹੈ, 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਤੇ ਹਵਾ ਵੀ ਕਹਿੰਦੇ 2 ਵਜੇ ਚੱਲਣ ਲੱਗ ਜਾਣੀ ਹੈ। ਇਸ ਸਮੇਂ ਤਾਂ ਚਲੋ ਵਧੀਆ ਲੱਗ ਰਿਹਾ ਮੌਸਮ, ਨਹੀਂ ਲੱਗਦੀ ਹਵਾ ਇੰਨੀ, ਤੇ ਬਾਕੀ ਜਿਹੜਾ ਹੈਗਾ ਜੀ 8:35 'ਤੇ ਸਨਸੈਟ ਹੋਣਾ, ਹਵਾ 37 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਚੱਲ ਰਹੀ ਆ, ਤੇ ਬਾਕੀ ਰਾਤ ਦਾ ਟੈਂਪਰੇਚਰ ਵੀ ਵਧੀਆ 7-6, ਤੇ ਸਨਰਾਈਜ਼ ਕੱਲ੍ਹ ਸਵੇਰੇ ਹੋਵੇਗਾ 5:55 'ਤੇ, ਸੋ 3:05 ਹੈ, 5:55 'ਤੇ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਤੇ ਸੁਣਦੇ ਰਹੋ ਗੁਰਦਾਸ ਰੇਡੀਓ।

ਬਿਲਕੁਲ ਜੀ, ਇਹ ਆਵਾਜ਼ ਪਛਾਣਨੀ ਹੈ. ਤੁਸੀਂ ਦੇਖਦੇ ਹੋ ਸਾਡੇ ਲਿਸਨਰਸ ਜਿਹੜੇ ਹੈ ਪੁਰਾਣੇ ਗੀਤ ਕਿੰਨੇ ਕੁ, ਉਹਨਾਂ ਨੂੰ ਪਤਾ ਕਿਹੜੀ ਫਿਲਮ ਹੈ. ਜਿਹੜੇ ਅਸਲੀ ਕਲਾਕਾਰ ਆ ਜਿਨ੍ਹਾਂ ਨੇ ਇਹ ਗੀਤ ਗਾਇਆ ਉਹਨਾਂ ਦਾ ਨਾਮ ਕੀ ਅਤੇ ਇਹ ਕਿਹਨਾਂ ਦੀ ਆਵਾਜ਼ ਹੈ, ਜੇ ਪਛਾਣਦੇ ਹੋ ਦੇਖ ਲਓ. ਕਿੰਨਾ ਮੁਸ਼ਕਲ ਸਵਾਲ ਤੁਹਾਡੇ ਲਈ ਅੱਜ ਮੈਂ ਪਾ ਦਿੱਤਾ. ਅਤੇ ਸਟੂਡੀਓ ਦਾ ਨੰਬਰ 647-874-1313 6478741313, 'ਤੇ ਤੁਸੀਂ ਕਾਲ ਕਰ ਸਕਦੇ ਹੋ.

0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਹਾਂਜੀ,
1: ਸਤਿ ਸ਼੍ਰੀ ਅਕਾਲ ਜੀ। ਦ ਮੂਵੀ ਨੇਮ ਇਜ਼ ਗਾਈਡ ਐਂਡ ਸਿੰਗਰ ਇਜ਼ ਲਤਾ ਮੰਗੇਸ਼ਕਰ, ਪਿਕਚਰਾਈਜ਼ਡ ਔਨ ਵਹੀਦਾ ਰਹਿਮਾਨ ਐਂਡ ਦੇਵਾਨੰਦ।
0: ਓਕੇ, ਅੱਛਾ, ਅਸਲ ਦੇ ਵਿੱਚ ਲਤਾ ਮੰਗੇਸ਼ਕਰ ਜੀ ਨੇ ਗਾਇਆ। ਹਾਂਜੀ,
1: ਯਾ, ਐਂਡ ਪਿਕਚਰਾਈਜ਼ਡ ਔਨ ਵਹੀਦਾ ਰਹਿਮਾਨ।
0: ਅੱਛਾ, ਇਹ ਜਿਹੜਾ ਮੈਂ ਤੁਹਾਨੂੰ ਵਰਜਨ ਸੁਣਾਇਆ ਹੈ, ਬਿਲਕੁਲ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਹੀ ਲੱਗਦੀ, ਕੋਈ ਹੋਰ ਹੈ?
1: ਵੈਰੀ ਕਲੋਜ਼ ਬਟ ਨਾਟ ਐਗਜ਼ੈਕਟਲੀ।
0: ਠੀਕ ਹੈ, ਥੈਂਕ ਯੂ ਸਰ, ਥੈਂਕ ਯੂ।
1: ਅਗਰ ਤੁਸੀਂ ਓਰਿਜਿਨਲ ਸੌਂਗ ਸੁਣੋਗੇ, ਇਟਸ ਅ ਲਿਟ ਡਿਫਰੈਂਟ।
0: ਠੀਕ ਹੈ, ਠੀਕ ਹੈ, ਥੈਂਕ ਯੂ।
1: ਬਟ ਦਿਸ ਇਜ਼ ਅ ਗ੍ਰੇਟੈਸਟ, ਵਨ ਆਫ ਦ ਗ੍ਰੇਟੈਸਟ ਮੂਵੀ ਆਫ ਦੇਵਾਨੰਦ।
0: ਦੇਖੀ,
1: ਦਿਸ ਮੂਵੀ ਸਪੋਜ਼ ਟੂ ਬੀ ਡਾਇਰੈਕਟਡ ਬਾਈ ਹਿਸ, ਯੈਸ, ਮੈਨੀ ਮੈਨੀ ਟਾਈਮ, ਐਂਡ ਆਈ ਲਵ ਦਿਸ ਸੌਂਗ। ਇਟਸ ਵਨ ਆਫ ਦ ਫਾਈਨੈਸਟ ਰੋਮਾਂਟਿਕ ਸੌਂਗ ਵੀ ਹੈਵ ਇਨ ਇੰਡੀਅਨ ਮੂਵੀਜ਼।
0: ਜੀ, ਥੈਂਕ ਯੂ।
1: ਇਸ ਪਿਕਚਰ ਕੋ ਡਾਇਰੈਕਟ ਕੀਆ ਥਾ ਪਹਿਲੇ ਉਨਕੇ ਭਾਈ ਨੇ ਕੀਆ ਥਾ, ਉਨਕਾ ਭਰਾ ਸੀ ਗੋਲਡੀ, ਜਿਹਨੂੰ ਕਹਿੰਦੇ ਹੈ।
0: ਹਾਂਜੀ,
1: ਲਵ ਸਟੋਰੀ ਸੀ, ਟ੍ਰਾਇੰਗਲ ਤਾਂ ਐਂਡ ਮੇ ਮਿਲਤੇ ਨਹੀਂ ਹੈ, ਦੇਵਾਨੰਦ ਔਰ ਵਹੀਦਾ ਰਹਿਮਾਨ।
0: ਠੀਕ ਹੈ, ਥੈਂਕ ਯੂ ਸਰ, ਥੈਂਕ ਯੂ।
1: But Devanand nurtured and, you know, made her life, got her out of the problems which she had with her husband, and then, you know, made her a special dancer, and she became very famous. But in the end, she left Devanand, and Devanand becomes a big sadhu. They made him sadhu for no reason. Mm-hmm. And then he sacrificed for others. And then Vahida Rahman comes to meet him in the end, but by the time he was just leaving. So this the greatest movie, one of the greatest movie Bollywood ever produced, like Mughle Azam, Ye Ho Gayi, Satte Kaam Karmender Ji Ji. There are a few movies which people must watch.
0: Ji, bilkul, Satte Kaam bhi badi vadiya movie si. Thank you sir, thank you very much.
1: Bahut gajab ki movie.
0: Haan ji, haan ji, thank you. Te na main vi udon choti si gi, matlab ke na sade utthe ta filmaan jive naviyan puraniyan sab dikhaunde rehnde si, so Satyakam movie na ਇਹ ਵੀ ਦਿਖਾਈ ਸੀਗੀ। ਮੈਨੂੰ ਥੋੜਾ ਜਿਹਾ ਯਾਦ ਹੈ, ਮੈਨੂੰ ਉਂਝ ਸਟੋਰੀ ਨਹੀਂ ਯਾਦ, ਬਸ ਇੱਕ ਸੀਨ ਯਾਦ ਹੈ ਉਹ ਸਤਿਆਕਾਮ ਮੂਵੀ ਦਾ, ਜਿਵੇਂ ਉਹ ਨਾ ਜਦੋਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੁੰਦਾ, ਜਿਵੇਂ ਜਿਹੜਾ ਡਰਾਈਵ ਕਰ ਰਿਹਾ ਹੁੰਦਾ ਨਾ ਬਾਰ ਬਾਰ ਆਪਣੇ ਫਰੈਂਡਸ ਨਾਲ ਇੱਧਰ ਉੱਧਰ, ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਹਾਂ, ਦੇਖੀ ਜਾਂਦੇ ਹਾਂ ਅੱਗੇ ਪਿੱਛੇ, ਫਿਰ ਉਹ ਐਕਸੀਡੈਂਟ ਹੈਪਨ ਹੋ ਜਾਂਦਾ।

ਉਂਝ ਮੈਨੂੰ ਉਹਦੀ ਸਟੋਰੀ ਨਹੀਂ ਪਤਾ, ਸਿਰਫ ਮੈਨੂੰ ਆਹ ਸੀਨ ਹੁਣ ਤੱਕ ਯਾਦ ਹੈ ਜਿਵੇਂ ਮਾਇੰਡ 'ਚ ਹੁੰਦਾ। ਤੇ ਬਿਲਕੁਲ ਇਹ ਜਿਹੜੀ ਗਾਈਡ ਮੂਵੀ ਹੈ, ਬਿਲਕੁਲ ਪ੍ਰਵੀਨ ਜੀ ਬਿਲਕੁਲ ਸਹੀ ਦੱਸ ਕੇ ਗਏ, ਗਾਈਡ ਮੂਵੀ ਹੈ ਤੇ ਇੰਨੀ ਵਧੀਆ ਮੂਵੀ ਸੀ। ਔਰ ਇਹ ਜਿਹੜਾ ਗਾਣਾ ਹੈ ਨਾ, ਇਹ ਤਾਂ ਕਮਾਲ ਹੀ ਹੈ, ਇਹ ਗਾਣਾ ਇੰਨਾ ਵਧੀਆ ਹੈ। ਔਰ ਇਹਦੀ ਚਾਹੇ ਆਪਾਂ ਟਿਊਨ ਲਾ ਲਿਓ ਲਾ ਲਈਏ, ਗਾਣਾ ਜਿਹੜੇ ਉਹਦੇ ਬੋਲ ਹੈ, ਇੱਕ ਇੱਕ ਜਿਨ੍ਹਾਂ ਨੇ ਲਿਖਿਆ ਇਹ ਤੇ ਜਿਨ੍ਹਾਂ ਨੇ ਗਾਇਆ, ਫਿਰ ਉਹਨਾਂ ਨੇ ਤਾਂ ਗਜਬ ਹੀ ਢਾ ਦਿੱਤਾ ਲਤਾ ਮੰਗੇਸ਼ਕਰ ਜੀ ਨੇ। ਸੋ ਇਹ ਜਿਹੜਾ ਮੈਂ ਤੁਹਾਨੂੰ ਸੁਣਾਇਆ ਇਹ ਨਿਊ ਵਰਜ਼ਨ ਹੈਗਾ। ਵੈਸੇ ਜਿਹੜਾ ਅਸਲੀ ਗਾਣਾ ਉਹ ਹੈਗਾ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਸੋ ਫਿਰ ਉਹ ਟਿਊਨ ਦਾ ਵੀ ਜਿਹੜਾ ਫਰਕ ਹੁੰਦਾ ਹੈ ਨਾ, ਸੋ ਉਹ ਵੀ ਮੈਂ ਤੁਹਾਨੂੰ ਸੁਣਾਉਂਗੀ। ਆਜ ਫਿਰ ਜੀਨੇ ਕੀ ਤਮੰਨਾ। ਔਰ ਇਹ ਫਿਲਮ ਦੀ ਜਿਹੜੀ ਸਟੋਰੀ ਸੀ ਨਾ, ਇਹ ਮੈਨੂੰ ਯਾਦ ਆ ਅਸੀਂ ਦੇਖੀ ਸੀ ਟੀਵੀ 'ਚ ਜਦੋਂ ਇਲੈਕਸ਼ਨ ਹੁੰਦੇ ਹੁੰਦੇ ਸੀ ਨਾ ਉੱਥੇ, ਫਿਰ ਉਹ ਜਿਵੇਂ ਜਦੋਂ ਉਹਨਾਂ ਨੇ ਰਿਜ਼ਲਟ ਦੱਸਣੇ ਹੁੰਦੇ ਸੀ ਉਹ ਮੂਵੀ ਦਿਖਾਉਂਦੇ ਹੁੰਦੇ ਸੀਗੇ, ਸੋ ਉਦੋਂ ਮੈਨੂੰ ਯਾਦ ਆ ਅਸੀਂ ਟੀਵੀ ਦੇ ਵਿੱਚ ਮੂਵੀ ਦੇਖੀ ਸੀਗੀ ਇਹ। ਤੇ ਫਿਰ ਉਹ ਬੜੀ ਡਿਫਰੈਂਟ ਜੀ ਸਟੋਰੀ ਹੈ, ਮਤਲਬ ਜਿਵੇਂ ਰੋਮਾਂਟਿਕ ਹੈ ਬਿਲਕੁਲ, ਪਰ ਕਿੱਧਰ ਤੋਂ ਕਿੱਧਰ ਨੂੰ ਚਲੇ ਜਾਂਦੀ ਹੈ ਜਿਹੜੀ ਇਹਦੀ ਸਟੋਰੀ ਹੈ। ਜਿਵੇਂ ਐਂਡ ਦੇ ਵਿੱਚ ਜਿਹੜਾ ਆਪਣਾ ਦੇਵਾਨੰਦ ਹੁੰਦਾ ਹੈ ਨਾ, ਉਹ ਜਿਵੇਂ ਸਾਧੂ ਹੀ ਬਣ ਜਾਂਦਾ, ਉਹ ਸਾਧੂ ਵੀ ਕਿਵੇਂ ਬਣਦਾ, ਮਤਲਬ ਕਿ ਜਿਵੇਂ ਕਹਿੰਦੇ ਨਾ ਵੀ ਧੱਕੇ ਨਾਲ ਹੀ ਬਣਾ ਦਿੱਤਾ ਜਾਂਦਾ, ਮੀਂਹ ਵਗੈਰਾ ਨਹੀਂ ਪੈਂਦਾ ਹੈਗਾ ਉੱਥੇ ਕਿਸੇ ਜਿੱਥੇ ਉਹ ਇੱਕ ਜਗ੍ਹਾ ਪਹੁੰਚ ਜਾਂਦਾ। ਸੋ ਬੜੀ ਡਿਫਰੈਂਟ ਜੀ ਸਟੋਰੀ, ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖਤਮ ਹੁੰਦੀ ਹੈ। ਸੋ ਅਸਲ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਗਾਈਡ ਮੂਵੀ ਆ, ਸੋ ਗਾਈਡ ਹੀ ਉਹ ਅਸਲ 'ਚ ਬਣ ਜਾਂਦਾ ਕਿ ਉਹਨੂੰ ਜਿਵੇਂ ਐਵੇਂ ਕਹਿ ਦਿੰਦੇ ਆ ਵੀ ਹਾਂ ਉਹ ਜਿਵੇਂ ਨਾ ਪੁੱਛਿਆ ਜੀ ਦੇਣ ਲੱਗ ਜਾਂਦੇ ਜਾਂ ਦੱਸਣ ਲੱਗ ਜਾਂਦੇ, ਤੇ ਉਹ ਕਹਿੰਦੇ ਆ ਜੀ ਹੁਣ ਇਹਨਾਂ ਨੇ ਜਦ ਤੱਕ ਮੀਂਹ ਨਹੀਂ ਨਾ ਪੈਣਾ ਕੁਛ ਨਹੀਂ ਖਾਣਾ ਪੀਣਾ, ਤੇ ਉਹ ਫਿਰ ਪਹਿਲਾਂ ਤਾਂ ਉਹਨੂੰ ਲੱਗਦਾ ਵੀ ਨਹੀਂ ਨਹੀਂ ਖਾ ਲੈਂਦੇ ਆ ਕੁਛ ਨਹੀਂ ਹੁੰਦਾ, ਪਰ ਫਿਰ ਉਹਨੂੰ ਹੁੰਦਾ ਲੋਕ ਮੇਰੇ ਤੇ ਇੰਨਾ ਵਿਸ਼ਵਾਸ ਕਰ ਰਹੇ ਆ ਮੈਂ ਕਿਉਂ ਇਦਾਂ ਕਰਾਂ, ਹੈ ਨਾ ਅਕਾਲ ਜਿਹਾ ਪੈ ਜਾਂਦਾ ਜਿਵੇਂ ਮੀਂਹ ਨਾ ਪੈਣ ਕਰਕੇ। ਸੋ ਫਿਰ ਉਹ ਤੋਂ ਬਾਅਦ ਵਾਕਈ ਫਿਰ ਕਹਿੰਦੇ ਆ ਮੀਂਹ ਪੈ ਜਾਂਦਾ, ਤੇ ਬੜੀ ਵਧੀਆ ਸਟੋਰੀ ਹੈ, ਬਹੁਤ ਕਮਾਲ ਦਾ। ਸੋ ਅਸਲੀ ਗੀਤ ਵੀ ਸੁਣਾਈਏ ਤੁਹਾਨੂੰ ਥੋੜ੍ਹਾ ਜਿਹਾ।

ਸੋ ਬਿਲਕੁਲ ਜੀ, ਇਹ ਤਾਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਹੈ। ਸੋ ਜਿਹੜਾ ਇਹ ਮੈਂ ਲਾਇਆ, ਜਿੱਥੇ ਤੱਕ ਮੈਨੂੰ ਲੱਗਦਾ, ਉਂਝ ਮੈਂ ਵੀ ਸ਼ਿਓਰ ਨਹੀਂ ਹਾਂ, ਜੇ ਤੁਹਾਨੂੰ ਲੱਗਦਾ ਵੀ ਇਹ ਆਵਾਜ਼ ਕਿਸੇ ਹੋਰ ਦੀ ਹੈ ਤਾਂ ਵੀ ਤੁਸੀਂ ਦੱਸਣਾ, ਪਰ ਮੈਨੂੰ ਲੱਗਦਾ ਕਿ ਇਹ ਆਵਾਜ਼ ਹੈਗੀ ਹੈ ਜਿਹੜੀ ਇੰਡੀਅਨ ਆਈਡਲ ਦੇ ਵਿੱਚ ਅਰੁਣੀਤਾ ਕਾਂਜੀਵਾਲ ਸੀਗੀ, ਹੈ ਨਾ, ਕਾਂਜੀ ਲਾਲ ਕੇ ਕਾਂਜੀਵਾਲ। ਸੋ ਅਰੁਣੀਤਾ ਦੀ ਆਵਾਜ਼ ਮੈਨੂੰ ਲੱਗਦੀ ਹੈ, ਬਾਕੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ। ਅਤੇ ਬਾਕੀ ਫਿਰ ਉਸ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਹੈ। ਇਹ ਤਾਂ ਮੇਰੇ ਐਵੇਂ ਸਾਹਮਣੇ ਆ ਗਿਆ ਗੀਤ, ਮੈਨੂੰ ਵੀ ਬੜਾ ਪਸੰਦ ਹੈ, ਮੈਂ ਤਾਂ ਲਗਾ ਦਿੱਤਾ।

0: है ना जी, ये बिल्कुल लगती है रुनीता कांजीवाल, ओदी आवाज है जी। सो बिल्कुल जी, सो लो जी हुण आपां अगे प्रोग्राम करिए। सो मैनू तां इह गीत दिख गया सी, मैनू पसंद है, फिर मैं कहा चला यही लाउने आ। ते लो जी, साडे प्रोग्राम नू स्पॉन्सर कर रहे ईटी एंड ट्रैवल्स। सो वधिया रेट दे उपर टिकटां तुसीं लैणा चाहुंदे हो ना, ते तुसीं जरूर कॉल करनी है ईटी एंड ट्रैवल्स नू, 905-463-1301 नंबर है इहनां दा, क्योंकि सवेरे 9 बजे खुल जाते हैं, हुणे ओपन है। सो रात दे 8:30 बजे तक ये ओपन होंगे आ, तुसीं कदे भी कॉल करो, जाना इन्हां दे जा सकते हो जी, उत्थे जाके बह के गलबात कर सकते हो। जे तुसीं फोन ते गलबात करनी है तां भी कर सकते हो, 905-463-1301, क्योंकि कोई भी ट्रिप, टूर, क्रूज जां फिर तुसीं जाना चाहुंदे हो बैक होम, ते फिर जरूर तुसीं इन्हां तों टिकटां लो, ते वधिया रेट दे उपर टिकटां तुहानूं प्रोवाइड करनगे, 905-463-1301। हाँ जी सत श्री अकाल। हाँ जी सत श्री अकाल।
1: कुड़ी हो सी पता की नाम पलो दोस्त मुंडा भाई गया मेनू मेनू बहुत लगी। हां चल सुन दिया सत श्री अकाल
0: जी। सत श्री अकाल। कुछ कुछ होता है बिलकुल, शाहरुख खान काजोल फिर नाल रानी मुखर्जी, तो बड़ी वधिया मूवी सी, गाने ता हुण भी हिट हिट है सारे, कोई नहीं देखदे आ जे ला होया कोई गीत। ते लो जी आपां हुण गलबात करिए, क्योंकि एक ता ना सेंसस बारे बड़े मैनूं फोन थोड़े आ रहे आ, कल भी आए ते परसों भी, जिस दिन दस्या सी परसों, ते 12 तरीक सीगी, 12 मई तक तुसी जिहड़े सेंसस दे थोड़े घरे लैटर आई होगी, सो फिर ऑनलाइन जाके तुसी ओह एक्सेस कोड पा के ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਉਹਦੇ 'ਚ ਪਾਉਣੀ ਹੈ। ਪਰ ਜ਼ਿਆਦਾ ਫਿਕਰ ਕਰਨ ਦੀ ਵੀ ਲੋੜ ਨਹੀਂ ਹੈ, ਵੈਸੇ ਮੈਂਡੇਟੋਰੀ ਆ, ਤੁਸੀਂ ਇਹਨੂੰ ਭਰਨਾ, ਪਰ ਜੁਲਾਈ ਤੱਕ ਦਾ ਸਮਾਂ ਤੁਹਾਡੇ ਕੋਲ ਹੈਗਾ, ਇਹ ਸ਼ੁਰੂਆਤ ਕੀਤੀ ਆ ਉਹਨਾਂ ਨੇ। ਅਤੇ ਜਿਹੜੇ ਜਿਵੇਂ ਤੁਸੀਂ ਜਿੰਨਾ ਅਰਲੀ ਭਰ ਦਿੰਦੇ ਹੋ ਗੁੱਡ ਹੈ, ਜੇ ਨਹੀਂ ਵੀ ਭਰਿਆ ਗਿਆ ਤਾਂ ਉਹਨਾਂ ਨੇ ਤੁਹਾਨੂੰ ਮੇ ਬੀ ਕਾਲ ਵੀ ਆਵੇ ਜਾਂ ਤੁਹਾਡੇ ਘਰ ਵੀ ਵਿਜ਼ਿਟ ਕਰਨਗੇ, ਉਹ ਘਰ ਵੀ ਵਿਜ਼ਿਟ ਕਰ ਸਕਦੇ ਆ, ਤੇ ਤੁਹਾਨੂੰ ਫਿਰ ਦੇਖ ਸਕਦੇ ਆ ਵੀ ਹਾਂਜੀ ਕਿਹਨਾਂ ਨੇ ਭਰਿਆ ਕਿਹਨਾਂ ਨੇ ਨਹੀਂ, ਜਾਂ ਕਈ ਵਾਰ ਉਹੀ ਆ ਵੀ ਚੈੱਕ ਕਰਨੇ ਵੀ ਆ ਸਕਦੇ ਆ ਵੀ ਬਿਲਕੁਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਤੇ ਇਹ ਘਰ ਵਾਲਿਆਂ ਨੇ ਸਹੀ ਇਨਫੋਰਮੇਸ਼ਨ ਪਾਈ ਹੈ ਕਿ ਨਹੀਂ ਪਾਈ, ਹੈ ਨਾ ਇੱਦਾਂ। ਸੋ ਜੁਲਾਈ ਤੱਕ ਹੈਗਾ, ਪਰ ਉਂਝ ਜਿੰਨੀ ਜਲਦੀ ਤੁਸੀਂ ਕਰ ਲੈਂਦੇ ਹੋ, ਸੋ ਆਪਣਾ ਜਿਵੇਂ ਗੱਲ ਹੈ ਵੀ ਕਈ ਵਾਰ ਨਾ ਆਪਾਂ ਅੱਗੇ ਅੱਗੇ ਕਰੀ ਜਾਂਦੇ ਹਾਂ ਵੀ ਕੋਈ ਨਹੀਂ ਹੈਗਾ ਟਾਈਮ, ਜਦੋਂ ਤੁਹਾਡੇ ਕੋਲ ਲੈਟਰ ਪਹੁੰਚ ਗਈ ਤੇ ਤੁਸੀਂ ਆਪਣਾ ਕੰਮ ਕਰੋ ਡਨ, ਤੇ ਆਪਣਾ ਬੇਫਿਕਰੇ ਹੋ ਜਾਓ, ਹੈ ਨਾ। ਸੋ ਕਈ ਵਾਰ ਆਪਾਂ ਸੋਚਦੇ ਕੋਈ ਨਹੀਂ ਹੈਗਾ ਹੈਗਾ ਟਾਈਮ, ਫਿਰ ਉਹ ਟਾਈਮ ਹੀ ਲੰਘ ਜਾਂਦਾ ਕਈ ਵਾਰੀ। ਸੋ ਇਸ ਕਰਕੇ ਜਿੰਨੀ ਜਲਦੀ ਤੁਸੀਂ ਭਰ ਸਕਦੇ ਹੋ ਭਰ ਲਓ, ਉਹਨੂੰ ਕੋਈ ਚੱਕਰ ਨਹੀਂ ਹੈਗਾ, ਕੋਈ ਉਹਦੇ 'ਚ ਇੰਨੀ ਜਿਵੇਂ ਕਹਿ ਹੁੰਦਾ ਕੋਈ ਔਖਾ ਕੰਮ ਨਹੀਂ ਹੈ ਵੀ ਬੜੇ ਕੁਐਸਚਨਸ ਇੱਦਾਂ ਦੇ ਆ ਸਾਨੂੰ ਪਤਾ ਨਹੀਂ ਲੱਗਣਾ। ਤੁਹਾਡੀ ਇਨਫੋਰਮੇਸ਼ਨ ਜਿਹੜੀ ਆ, ਇੱਕ ਤਾਂ ਲੈਂਗੁਏਜ ਬਾਰੇ, ਜਾਂ ਤੁਹਾਡੇ ਜਿਹੜੇ ਘਰ ਦੇ ਪਰਿਵਾਰ ਦੇ ਮੈਂਬਰ ਆ, ਕੌਣ ਹੈ, ਕੀ ਰਿਲੇਸ਼ਨ ਹੈ, ਸਿਰਫ ਇਹੀ ਹੈ, ਕੋਈ ਇੰਨਾ ਨਹੀਂ ਹੈਗਾ, 12-13 ਕੁਐਸਚਨ ਹੀ ਮੈਨੂੰ ਲੱਗਦਾ ਉਹਦੇ 'ਚ ਹੈਗੇ ਆ। ਸੋ ਬਾਕੀ ਫਿਰ ਜਦੇ ਸਬਮਿਟ ਤੇ ਤੁਸੀਂ ਕਲਿੱਕ ਕਰ ਦੇਣਾ ਤੇ ਡਨ ਹੋ ਜਾਣਾ। ਤੇ ਬਾਕੀ ਕੋਈ ਕੁਐਸਚਨ ਕੰਸਰਨ ਹੈ ਜੀ ਬਿਲਕੁਲ ਪੁੱਛ ਲੈਣਾ ਮੈਨੂੰ, ਮੇਰਾ ਨੰਬਰ 647-765-2340 ਹੈ, 11 ਵਜੇ ਤੋਂ ਬਾਅਦ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ। ਸੋ ਮੈਨੂੰ ਕਈਆਂ ਨੇ ਪੁੱਛਿਆ, ਮੈਂ ਉਹਨਾਂ ਨੂੰ ਸਾਰੇ ਤਰੀਕੇ ਦੱਸ ਦਿੱਤੇ, ਭੇਜ ਦਿੱਤੇ ਟੈਕਸਟ ਮੈਸੇਜ ਦੇ ਥਰੂ ਵੀ ਤੁਸੀਂ ਕਿਵੇਂ ਕਿਵੇਂ ਜਿਹੜਾ ਹੈਗਾ ਇਹਨੂੰ ਕਰ ਸਕਦੇ ਹੋ, ਕਿਉਂਕਿ ਨਾ ਮੈਨੂੰ ਨਾ ਜਦੋਂ ਮੈਂ ਪਰਸੋਂ ਦੱਸਿਆ ਸੀਗਾ ਤੇ ਮੈਨੂੰ ਕਾਲ ਆਈ ਕਈਆਂ ਦੀ, ਤੇ ਉਹ ਜਿਵੇਂ ਬਜ਼ੁਰਗ ਹੁੰਦੇ, ਫਿਰ ਉਹਨਾਂ ਨੂੰ ਹੁੰਦਾ ਪਤਾ ਨਹੀਂ ਵੀ ਕੀ ਸੀਗਾ, ਅਸੀਂ ਨਾ ਰਹਿ ਜਾਈਏ, ਹੈ ਨਾ। ਫਿਰ ਆਪਣੇ ਬੱਚਿਆਂ ਨਾਲ ਉਹਨਾਂ ਨੇ ਗੱਲ ਕਰਾਈ ਵੀ ਅਸੀਂ ਸੁਣਿਆ ਤੇ ਸਾਡੇ ਲੈਟਰ ਨਹੀਂ ਆਈ ਹੈਗੀ, ਆ ਸਾਨੂੰ ਪਤਾ ਨਹੀਂ ਹੈ ਵੀ ਕਿਵੇਂ ਕੀ ਕਰਨਾ, ਤੇ ਮੈਂ ਕਿਹਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ। ਸੋ ਮੈਨੂੰ ਇੱਦਾਂ ਲੱਗਦਾ ਜਿਵੇਂ ਆਪਣੇ ਪੇਰੈਂਟਸ ਹੀ ਹੁੰਦੇ ਆ ਵੀ ਜਿਹੜੇ ਪੁੱਛ ਰਹੇ ਆ, ਹੈ ਨਾ। ਸੋ ਬਿਲਕੁਲ ਜੀ, ਕੋਈ ਨਹੀਂ, ਤੁਸੀਂ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਮੈਨੂੰ ਪੁੱਛ ਸਕਦੇ ਹੋ, ਕੋਈ ਗੱਲ ਨਹੀਂ, ਤੇ ਮੈਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ, ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ। ਸੋ 647-765-2340 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਤੇ ਇੱਕ ਗੱਲਬਾਤ ਜਿਹੜੀ ਬੜੀ ਜ਼ਰੂਰੀ ਹੈ ਅੱਜ, ਇੱਕ ਤਾਂ ਸੈਂਸਸ ਦੀ ਹੋ ਗਈ ਤੁਹਾਡੇ ਤੱਕ ਪਹੁੰਚਾ ਦਿੱਤੀ, ਇੱਕ ਹੈਗਾ ਕਿ ਨਾ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੜੇ ਜੀ ਕਲਾਸ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹਨ ਬੜੇ ਗਲਤ ਤਰੀਕੇ ਦੇ ਨਾਲ ਦਵਾਏ ਗਏ ਆ। ਸੋ ਇਨਵੈਸਟੀਗੇਸ਼ਨ ਜਿਹੜੀ ਹੋਈ ਆ ਸਪਟੈਂਬਰ 2024 ਤੋਂ ਜਿਹੜੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਸੀਗੀ। ਸੋ ਫੇਰ ਇਨਵੈਸਟੀਗੇਸ਼ਨ ਕਰਨ ਨੂੰ ਵੀ ਦੇਖੋ ਕਿੰਨਾ ਸਮਾਂ ਲੱਗਦਾ, ਹੁਣ 2026 ਚੱਲ ਰਿਹਾ। ਸੋ ਅੱਜ ਇੱਕ ਹੋਰ ਖੁਲਾਸਾ ਨਿਕਲ ਕੇ ਸਾਹਮਣੇ ਆਇਆ, ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਟਰੱਕਿੰਗ ਕੰਪਨੀ ਬਾਰੇ, ਜਿਹੜੀਆਂ ਟਰੱਕਿੰਗ ਜਿਹੜੇ ਟਰੱਕ ਡਰਾਈਵਰ ਦੇ ਲਈ ਲਾਇਸੈਂਸ ਪ੍ਰੋਵਾਈਡ ਕਰਦੇ ਆ, ਜਿਹੜੇ ਟ੍ਰੇਨਿੰਗ ਸਕੂਲ ਆ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਪਹਿਲਾਂ ਆਪਾਂ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜਿਆ, ਉਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈ ਲਈਏ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਏਅਰਪੋਰਟ ਰੋਡ ਤੇ। ਅਤੇ ਇਹਦੀ ਖਾਸੀਅਤ ਹੈ ਕਿ ਸੇਲ ਇਹਦੀ ਬਹੁਤ ਹੀ ਗੁੱਡ ਮਿਲ ਰਹੀ ਹੈ ਤੁਹਾਨੂੰ। ਰੈਂਟ ਸਿਰਫ $3,100 ਪਰ ਮੰਥ, ਲੀਜ਼ ਲੌਂਗ ਟਰਮ 5+5 ਤੇ ਪਾਸਕਿੰਗ ਪ੍ਰਾਈਸ ਸਿਰਫ $60,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਇਹਨਾਂ ਬਾਰੇ ਸਾਰਿਆਂ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਥਰੋਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਤੁਹਾਨੂੰ ਬਰਾਕ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਮਿਲ ਰਿਹਾ ਵਾ। ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ, ਲਿਕਰ ਲਾਇਸੈਂਸ ਆ, ਸੇਲ ਇਸਦੀ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $2,600 ਪਰ ਮੰਥ ਹੋਵੇਗਾ, ਤੇ ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਬਹੁਤ ਵਧੀਆ ਪ੍ਰੋਫਿਟੇਬਲ ਬਿਜ਼ਨਸ ਪੀਜ਼ਾ ਸਟੋਰ ਦਾ ਦੇਖ ਰਹੇ ਹੋ, ਬਿਗ ਫਰੈਂਚਾਈਜ਼ ਦਾ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਨਾਗਰਾਫਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਡਿਟੈਚ ਘਰ ਜਿਹੜਾ ਕਿ ਮਾਲਟਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਫੁੱਲੀ ਰੈਨੋਵੇਟ ਕੀਤਾ ਹੋਇਆ ਡਿਟੈਚ ਘਰ, 3 ਬੈਡਰੂਮ ਦਾ, ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਰੈਨੋਵੇਟ ਕੀਤਾ ਹੋਇਆ, ਜਿਹੜਾ ਕਿ ਜਿਸ ਦੇ ਵਿੱਚ 3 ਬੈਡਰੂਮ ਹਨ, 2 ਵਾਸ਼ਰੂਮ ਹਨ, ਅਤੇ ਬਿਗ ਲਾਟ ਦੇ ਉੱਤੇ ਇਹ ਬਣਿਆ ਹੋਇਆ ਡਿਟੈਚ ਬੈਂਗਲੋ ਘਰ ਤੁਹਾਨੂੰ ਮਾਲਟਨ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਗੱਲਬਾਤ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ, ਕਿਉਂਕਿ ਪਰਮਜੀਤ ਦਿਓਲ ਜੀ ਬੜੇ ਵਧੀਆ ਰੀਅਲ ਅਸਟੇਟ ਬ੍ਰੋਕਰ ਹੈ। ਕੋਈ ਵੀ ਤੁਸੀਂ ਸੈਲਿੰਗ ਬਾਇੰਗ ਕਰਨਾ ਚਾਹੁੰਦੇ ਹੋ, ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਰੀਅਲ ਅਸਟੇਟ ਦੇ ਵਿੱਚ, ਨੰਬਰ ਤੁਸੀਂ ਨੋਟ ਕਰੋ 416-993-7378 ਤੇ ਗੱਲਬਾਤ ਕਰਨੀ ਹੈ, 416-993-7378 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਹੋ ਸਕਦੀ ਹੈ। ਬਾਕੀ ਜੇਕਰ ਤੁਸੀਂ ਵਧੀਆ ਟਰੱਕਿੰਗ ਕੰਪਨੀ ਜੁਆਇਨ ਕਰਨਾ ਚਾਹੁੰਦੇ ਹੋ, ਵਧੀਆ ਤੁਹਾਨੂੰ ਪੇ ਮਿਲੇ, ਵਧੀਆ ਜੋਬ ਦੇ ਲਈ ਤੁਸੀਂ ਟਰਾਈ ਕਰ ਰਹੇ ਹੋ, ਤਾਂ ਤੁਸੀਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋ, ਕਿਉਂਕਿ ਇਹਨਾਂ ਨੂੰ ਕੁਛ AZ ਲਾਇਸੈਂਸ ਹੋਲਡਰ ਚਾਹੀਦੇ ਆ, ਯਾਨੀ ਕਿ ਇਹ ਹਾਇਰ ਕਰ ਰਹੇ ਆ ਟਰੱਕ ਡਰਾਈਵਰਸ ਨੂੰ, ਓਨਰ ਓਪਰੇਟਰਸ ਨੂੰ। ਸੋ ਅਰਜੈਂਟਲੀ ਇਹਨਾਂ ਨੂੰ ਲੋੜ ਹੈਗੀ ਆ। ਬਾਕੀ ਤੁਹਾਡਾ CVOR ਕਲੀਨ ਕਲੀਅਰ ਹੋਵੇ ਤੇ ਤੁਸੀਂ ਇਹਨਾਂ ਨੂੰ 6472925757 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਤੇ ਜੇ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਫਿਰ ਤੁਸੀਂ ਗੱਲਬਾਤ ਕਰੋਗੇ ਆਲ ਟਰੱਕ ਲਿਊਬ ਐਂਡ ਵਾਸ਼ ਦੇ ਨਾਲ, ਕਿਉਂਕਿ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆ ਕਿ 24/7 ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ। ਤੁਸੀਂ ਵਧੀਆ ਜੇਕਰ ਆਪਣੇ ਟਰੱਕਾਂ ਨੂੰ ਕਰਾਉਣਾ ਹੈ ਵਾਸ਼, ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ, ਕਦੇ ਵੀ ਤੁਸੀਂ ਟਰੱਕ ਨੂੰ ਛੱਡ ਕੇ ਜਾ ਸਕਦੇ ਹੋ, ਤੇ ਉਹ ਤੋਂ ਬਾਅਦ ਇਹ ਤੁਹਾਨੂੰ ਕਾਲ ਕਰਨਗੇ ਤੇ ਤੁਹਾਡਾ ਜਦੋਂ ਟਰੱਕ ਬਿਲਕੁਲ ਰੈਡੀ ਹੋ ਜਾਊਗਾ ਤੇ ਆਪਣਾ ਚੱਕੋ ਤੇ ਜਾਓ ਕੰਮ ਤੇ। 905-452-9955 ਨੰਬਰ ਹੈ ਜੀ, 9054-52-9955। ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕਹਿੰਦੇ ਆ ਕਿ ਬੜਾ ਵਧੀਆ, ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਟਰੱਕ ਤੇ ਪਹੁੰਚੋ ਈਗਲ ਟਰੱਕ ਸੇਲਸ ਤੇ, ਤੁਸੀਂ ਪਹਿਲਾਂ ਕਾਲ ਕਰ ਲਓ, ਅਪੁਆਇੰਟਮੈਂਟ ਬਣਾਓ, ਫਿਰ ਤੁਸੀਂ ਇਹਨਾਂ ਕੋਲ ਜਾਓ। ਫਾਈਨਾਂਸਿੰਗ ਔਨ ਦਾ ਸਪੋਟ ਹੈ, ਤੁਸੀਂ ਨਵਿਆਂ ਵਰਗੇ ਟਰੱਕ ਖਰੀਦਣਾ ਚਾਹੁੰਦੇ ਹੋ ਜਿਵੇਂ ਆਪਾਂ ਕਹਿੰਦੇ ਆ ਸੈਕਿੰਡ ਹੈਂਡ ਰੇਟ ਦੇ ਵਿੱਚ, ਫਿਰ ਈਗਲ ਟਰੱਕ ਸੇਲਜ਼ ਜਿਹੜੀ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ, ਤੁਸੀਂ ਉੱਥੇ ਜਾਣਾ ਤੇ ਤੁਹਾਡੀ ਡੀਲ ਬੜੀ ਕੰਮ ਦੀ ਬਣ ਜਾਣੀ ਹੈ। ਨੰਬਰ ਨੋਟ ਕਰ ਲਓ 416-8619-6000-416-8196000 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਜਿਹੜੀ ਹੁਣ ਮੈਂ ਗੱਲਬਾਤ ਤੁਹਾਡੇ ਨਾਲ ਕਰਨ ਲੱਗੀ ਹਾਂ ਉਹ ਹੈਗੇ ਆ ਕਿ ਜਿਹੜਾ ਆਪਣੇ ਓਨਟੈਰੀਓ ਦੇ ਵਿੱਚ, ਓਨਟੈਰੀਓ ਦੇ ਜਿਹੜੇ ਆਡੀਟਰ ਜਨਰਲ ਹੈ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਜਿਹੜੇ ਪ੍ਰਾਈਵੇਟ ਕੈਰੀਅਰ ਕਾਲਜ ਹੈ ਨਾ, ਟਰੱਕਿੰਗ ਜਿਹੜੇ ਟਰੱਕ ਡਰਾਈਵਰਸ ਹੈ ਉਹਨਾਂ ਨੂੰ ਸਹੀ ਜਾਣਕਾਰੀ, ਸਹੀ ਟ੍ਰੇਨਿੰਗ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ। ਸੋ ਇੱਕ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਨਾ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਇੱਕ ਇਹਨਾਂ ਨੇ ਨਾ ਘੰਟੇ ਨਿਸ਼ਚਿਤ ਕੀਤੇ ਹੁੰਦੇ ਆ ਮੈਲਟ ਪ੍ਰੋਗਰਾਮ ਦੇ ਅਧੀਨ। ਮੈਲਟ ਪ੍ਰੋਗਰਾਮ ਹੁੰਦਾ MELT ਉਹਨੂੰ ਕਹਿੰਦੇ ਆ, ਮੈਂਡੇਟੋਰੀ ਐਂਟਰੀ ਲੈਵਲ ਟ੍ਰੇਨਿੰਗ। ਇਹ ਇਫੈਕਟਿਵ ਹੋਇਆ ਸੀਗਾ ਫਰੋਮ 2022, ਯਾਨੀ ਕਿ 2022 ਤੋਂ ਬਾਅਦ, ਯਾਨੀ ਕਿ 2022 ਦੇ ਵਿੱਚ ਇਹ ਇਫੈਕਟਿਵ ਹੋਇਆ ਸੀ, ਲਾਗੂ ਹੋਇਆ ਸੀ ਕਾਨੂੰਨ ਕਿ ਮੈਂਡੇਟੋਰੀ ਐਂਟਰੀ ਲੈਵਲ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਟ੍ਰੇਨਿੰਗ ਕੀਤੀ ਜਾਂਦੀ ਹੈ ਟਰੱਕ ਡਰਾਈਵਰ ਦੇ ਲਈ। ਸੋ ਇਹਦੇ ਵਿੱਚ ਕੀ ਹੈ ਕਿ ਮੈਲਟ ਪ੍ਰੋਗਰਾਮ ਦੇ ਅਧੀਨ 103.5 ਘੰਟੇ, ਯਾਨੀ ਕਿ 103 ਸਾਢੇ ਆਪਾਂ ਕਹਿ ਸਕਦੇ ਹਾਂ ਨਾ, ਮੈਲਟ ਪ੍ਰੋਗਰਾਮ ਦੇ ਅਧੀਨ ਜਿਹੜੀ ਤੁਹਾਡੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਪ੍ਰੋਪਰ। ਪਰ ਜਿਹੜੇ ਹੁਣ ਇਹ ਪਾਇਆ ਗਿਆ, ਕਿਉਂਕਿ ਨਾ ਇਹਦੀ ਜਿਹੜੀ ਆ ਤਫਤੀਸ਼ ਚੱਲ ਰਹੀ ਸੀ ਬੜੇ ਦੇਰ ਤੋਂ, ਅਤੇ ਇਹ ਪਾਇਆ ਗਿਆ ਕਿ 25% ਤੱਕ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਆ ਨਾ, ਉਹਨਾਂ ਦੀ ਕਦੇ ਇੰਸਪੈਕਸ਼ਨ ਹੀ ਨਹੀਂ ਕੀਤੀ ਗਈ। ਤੁਸੀਂ ਇਹ ਲਾ ਲਓ ਵੀ ਉਹਨਾਂ ਦੀ ਇੰਸਪੈਕਸ਼ਨ ਹੀ ਨਹੀਂ ਕੀਤੀ ਗਈ 25% ਟ੍ਰੇਨਿੰਗ ਸਕੂਲਾਂ ਦੀ। ਸੋ ਫਿਰ ਉਹ ਕਿੱਥੇ, ਜਿਵੇਂ ਆਪਾਂ ਕਹਿੰਦੇ ਨਾ ਸੱਚਾਈ 'ਤੇ ਨਿੱਤਰਦੇ ਹੋਣੇ ਆ ਕਿ ਉਹ ਪ੍ਰੋਪਰ ਟ੍ਰੇਨਿੰਗ ਦਿੰਦੇ ਹੋਣੇ, ਨਹੀਂ ਦਿੱਤੀ ਜਾਂਦੀ ਹੋਣੀ। ਸੋ ਜਿਹੜੇ ਆਪਣੇ ਓਨਟੈਰੀਓ ਦੀ ਆਡੀਟਰ ਜਨਰਲ ਹੈ ਸ਼ੈਲੀ ਸਪੈਂਸ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਔਰ ਇਹ 14ਵੇਂ ਆਡੀਟਰ ਜਨਰਲ ਹੈ, ਔਰ ਇਹਨਾਂ ਨੇ ਜਿਹੜਾ ਆਪਣਾ ਆਫਿਸ 'ਤੇ ਇਹ ਗਏ ਸੀਗੇ 8 ਜਨਵਰੀ 2024 ਦੇ ਵਿੱਚ। ਸੋ 10 ਸਾਲ ਦੇ ਲਈ ਇਹ ਟਰਮ ਹੁੰਦੀ ਹੈ ਜਿਹੜਾ ਵੀ ਆਡੀਟਰ ਜਨਰਲ ਬਣਦਾ। ਸੋ ਇਹ 2024 ਦੇ ਵਿੱਚ ਬਣੇ ਆ, ਸੋ ਫਿਰ 2034 ਤੱਕ ਚੱਲਣਗੇ, ਇਹਦਾ ਮਤਲਬ ਹੈ 10 ਸਾਲ ਦੀ ਇਹਨਾਂ ਦੀ ਟੈਨਿਊਰ ਹੁੰਦੀ ਹੈ। ਸੋ ਹੁਣ ਇਹ ਪਾਇਆ ਗਿਆ ਜੀ ਇਹਨਾਂ ਦੁਆਰਾ ਵੀ ਜਿਹੜੇ ਇਹ ਟ੍ਰੇਨਿੰਗ ਸਕੂਲਸ ਹੈਗੇ ਆ ਇਹ ਪ੍ਰੋਪਰ ਟ੍ਰੇਨਿੰਗ ਨਹੀਂ ਦੇ ਰਹੇ। ਜਿਵੇਂ ਮੈਂ ਦੱਸਿਆ 103.5 ਘੰਟੇ ਦੀ ਟ੍ਰੇਨਿੰਗ ਮੈਲਟ ਪ੍ਰੋਗਰਾਮ ਦੇ ਅਧੀਨ ਹੋਣੀ ਚਾਹੀਦੀ ਹੈ, ਜਿਹਦੇ ਵਿੱਚ 36.5 ਜਿਹੜੇ ਘੰਟੇ ਆ ਉਹ ਇਨ ਕਲਾਸ ਥਿਊਰੀ, ਯਾਨੀ ਕਿ ਪੜ੍ਹਾਈ ਹੋਣੀ ਚਾਹੀਦੀ ਹੈ ਉਹਦੇ 'ਚ ਕਲਾਸ ਦੇ ਵਿੱਚ ਥਿਊਰੀ, ਅਤੇ 17 ਘੰਟੇ ਦੀ ਯਾਰਡ ਵਹੀਕਲ ਇੰਸਪੈਕਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ 50 ਘੰਟੇ ਜਿਹੜੇ ਆ ਇਨ ਕੈਬ ਟ੍ਰੇਨਿੰਗ ਬਿਹਾਈਂਡ ਦਾ ਵੀਲ, ਇਹ ਜ਼ਰੂਰੀ ਹੈ। ਪਰ ਕਹਿੰਦੇ ਆ ਵੀ ਇਹ 103.5 ਘੰਟੇ ਦੀ ਜਿਹੜੀ ਟ੍ਰੇਨਿੰਗ ਹੈ ਇਹ ਨਹੀਂ ਦਿੱਤੀ ਗਈ, ਜਿਹੜੀ ਕਿ ਬੜੀ ਜ਼ਰੂਰੀ ਹੈ। ਸੋ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਸੋ ਇਹ ਨਮੋਸ਼ੀ ਵਾਲੀ ਗੱਲ ਹੈ ਵੈਸੇ, ਕਿਉਂਕਿ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਆ ਉਹ ਕੀ ਕਰਦੇ ਆ, ਜਿਵੇਂ ਵੀ ਫਟਾਫਟ ਟ੍ਰੇਨਿੰਗ ਦਿੱਤੀ ਅਤੇ ਉਹੀ ਗੱਲ ਹੈ, ਕਰਪਸ਼ਨ ਵੀ ਹੈ ਵਿੱਚ, ਪੈਸੇ ਲਏ ਅਤੇ ਉਹਨਾਂ ਦਾ ਜਿਹੜਾ ਵੀ ਇਹ ਮੈਂਡੇਟੋਰੀ ਹੁੰਦਾ ਹੋਣਾ ਜਾਂ ਇੱਦਾਂ ਹੀ ਕੰਪਲੀਟ ਕਰ ਦਿੰਦੇ ਹੋਣੇ ਆ ਵੀ ਉਹਨਾਂ ਨੂੰ ਫਟਾਫਟ ਲਾਇਸੈਂਸ ਦੇ ਦਈਏ। ਸੋ ਉਹਦੇ ਨਤੀਜੇ ਵੀ ਆਪਾਂ ਦੇਖ ਰਹੇ ਹਾਂ ਸੜਕਾਂ ਦੇ ਉੱਪਰ, ਜੋ ਜੇ ਆਪਾਂ ਨੇ ਕੱਲ੍ਹ ਗੱਲ ਕੀਤੀ ਸੀ ਜੀ ਕਲਾਸ ਲਾਇਸੈਂਸ ਦੀ ਵੀ ਉਹ ਵੀ ਆਈ ਆ, ਦੇਖੋ ਵਿੱਚ 7 ਬੰਦੇ ਫੜੇ ਆ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਹੈ ਨਾ ਜੀ ਲਾਇਸੈਂਸ ਦਵਾਈ ਜਾ ਰਹੇ ਸੀਗੇ। ਸੋ ਇੱਦਾਂ ਹੀ ਹੁਣ ਇਹ ਟਰੱਕਿੰਗ ਟ੍ਰੇਨਿੰਗ ਸਕੂਲਸ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ। ਸੋ 12 ਮਈ 2026 ਨੂੰ ਇਹ ਰਿਪੋਰਟ ਜਿਹੜੀ ਆਈ ਹੈ, ਕੱਲ੍ਹ ਆਈ ਹੈ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਿੰਨੇ ਗਲਤ ਤਰੀਕੇ ਦੇ ਨਾਲ ਟ੍ਰੇਨਿੰਗ ਹੋਈ, ਜਿਹਦੇ ਕਰਕੇ ਐਕਸੀਡੈਂਟ ਫਿਰ ਹੈਪਨ ਹੁੰਦੇ ਆ, ਕਿਉਂਕਿ ਓਬਵੀਅਸ ਹੈ ਕਿ ਜਿਹੜਾ ਇੱਕ ਪ੍ਰੋਪਰ ਜਦੋਂ ਟ੍ਰੇਨਿੰਗ ਹੁੰਦੀ ਹੈ ਪ੍ਰੋਪਰ ਸਮਾਂ ਲਾਇਆ ਜਾਂਦਾ ਉਹ ਚੀਜ਼ ਦੇ ਉੱਪਰ, ਅਤੇ ਫਿਰ ਉਹ ਪਰਿਪੱਕਵ ਹੋ ਜਾਂਦਾ ਬੰਦਾ, ਮਤਲਬ ਉਹਨੂੰ ਪਤਾ ਲੱਗ ਜਾਂਦਾ ਪ੍ਰੋਪਰ ਕਿ ਹਾਂ ਆਹ ਚੀਜ਼ ਇੱਦਾਂ ਆਹ ਚੀਜ਼ ਇੱਦਾਂ। ਹੁਣ ਜਿਵੇਂ ਕਈਆਂ ਨੂੰ ਬੈਕ ਹੀ ਨਹੀਂ ਲਾਉਣੇ ਆਉਂਦੇ ਟਰੱਕ, ਜਾਂ ਫਿਰ ਉਹਨਾਂ ਨੇ ਟਰਨ ਕਿਵੇਂ ਲੈਣਾ, ਲੈਫਟ ਟਰਨ ਕਿਵੇਂ ਲੈਣਾ, ਰਾਈਟ ਕਿਵੇਂ ਲੈਣਾ, ਉਹ ਜਿਵੇਂ ਕਹਿੰਦੇ ਪੇਵਮੈਂਟ ਜੀ ਹੁੰਦੀ ਉਹਦੇ ਉੱਪਰ ਹੀ ਜਿਹੜੇ ਪਿਛਲੇ ਟਰੱਕ ਦੇ ਟ੍ਰੇਲਰ ਦੇ ਜਿਹੜੇ ਟਾਇਰ ਹੁੰਦੇ ਆ ਉਹ ਹੀ ਚੜ੍ਹ ਜਾਂਦੇ ਆ। ਫਿਰ ਕਈ ਵਾਰ ਐਕਸੀਡੈਂਟ ਵੀ ਇੱਦਾਂ ਹੀ ਹੈਪਨ ਹੋਏ ਆ ਕਿ ਕੋਈ ਜਿਹੜਾ ਹੈਗਾ ਚੌਂਕ ਦੇ ਉੱਪਰ ਜਿੱਥੇ ਇੰਟਰਸੈਕਸ਼ਨ ਸੀਗਾ ਕੋਈ ਮੋੜ 'ਤੇ ਖੜ੍ਹਾ ਹੈ, ਜਾਂ ਫਿਰ ਉਹਨਾਂ ਨੇ ਦੇਖਿਆ ਹੀ ਨਹੀਂ, ਉਹ ਵੀ ਵਿੱਚੇ ਲਪੇਟਿਆ ਜਾਂਦਾ, ਐਕਸੀਡੈਂਟ ਵੀ ਬੜੇ ਹੋਏ ਇੱਦਾਂ ਦੇ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਵੱਡੀਆਂ ਵੱਡੀਆਂ ਗਲਤੀਆਂ, ਕਿਉਂਕਿ ਇੱਕ ਤਾਂ ਹੁੰਦਾ ਥੋੜ੍ਹਾ ਬਹੁਤਾ ਕੋਈ ਚਲੋ ਹੈਗਾ, ਕਿਹੜਾ ਕੋਈ ਇੰਨਾ ਫਰਕ ਪੈਣਾ, ਅੰਦਰ ਹੀ ਬਹਿ ਕੇ ਕੰਮ ਕਰਨਾ, ਪਰ ਕੋਈ ਵੀ ਚਲੋ ਟ੍ਰੇਨਿੰਗ ਆ ਉਹ ਤਾਂ ਪ੍ਰੋਪਰ ਹੀ ਹੋਣੀ ਚਾਹੀਦੀ ਹੈ ਕੋਈ ਵੀ ਹੋਵੇ, ਕਿਉਂਕਿ ਜਦੋਂ ਫਿਰ ਗਲਤੀਆਂ ਹੁੰਦੀਆਂ ਉਹ ਬਹੁਤ ਵੱਡੀਆਂ ਵੱਡੀਆਂ ਨਿਕਲ ਆਉਂਦੀਆਂ। ਪਰ ਜੇ ਸੜਕ 'ਤੇ ਤੁਸੀਂ ਇੰਨਾ ਭਾਰੀ ਹੈਵੀ ਵਹੀਕਲਸ ਲੈ ਕੇ ਜਾਣਾ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਨਾਲ ਵੀ ਖਿਲਵਾੜ ਕਰ ਰਹੇ ਹੋ, ਅਤੇ ਬਾਕੀ ਜਿਹੜੇ ਭਲੇ ਚੰਗੇ ਲੋਕ ਜਿਨ੍ਹਾਂ ਨੂੰ ਪਤਾ ਹੁੰਦਾ, ਕਈਆਂ ਨੇ ਉਹੀ ਹੁੰਦਾ, ਕਈ ਵਾਰ ਕੋਈ ਗਲਤੀ ਵੀ ਨਹੀਂ ਹੁੰਦੀ ਕਈਆਂ ਦੀ, ਸੋ ਉਹ ਵੀ ਦੂਜਿਆਂ ਦੀ ਗਲਤੀ ਕਾਰਨ ਕਿੱਡੇ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਆ। ਅਤੇ ਜਿਹੜੀ ਇਹ ਟ੍ਰੇਨਿੰਗ ਹੈ ਇਹ ਹੋਣੀ ਚਾਹੀਦੀ ਪ੍ਰੋਪਰ। ਸੋ ਹੁਣ ਫਿਰ ਜਦੋਂ ਪਤਾ ਲਾਇਆ ਤਾਂ ਦੇਖੋ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਜਿਹੜੀਆਂ ਇਹ ਟ੍ਰੇਨਿੰਗ ਸਕੂਲਸ ਹੈਗੇ ਆ ਇਹ ਲਿਮਿਟਿਡ ਨਹੀਂ ਹੋਣੇ ਚਾਹੀਦੇ, ਸਿਰਫ ਗੌਰਮੈਂਟ ਦੇ ਅਦਾਰੇ ਹੀ ਹੋਣ, ਉਹੀ ਟ੍ਰੇਨਿੰਗ ਦੇਣ, ਆਪਣੇ ਆਪ ਪ੍ਰੋਪਰ ਟ੍ਰੇਨਿੰਗ ਹੋਊਗੀ। ਹੁਣ ਤਾਂ ਜਿਵੇਂ ਕਹਿੰਦੇ ਆ ਵੀ ਜਣੇ ਖੜੇ ਨੇ ਖੁੱਲ੍ਹੀ ਹੋਈ ਆ ਟ੍ਰੇਨਿੰਗ ਦੇਣ ਵਾਸਤੇ, ਆਪਣੀ ਟਰੱਕਾਂ ਦੀ ਟ੍ਰੇਨਿੰਗ ਦੇਣ ਨੂੰ ਸਕੂਲਸ ਜਿਹੜੀਆਂ ਅਕੈਡਮੀਆਂ ਖੁੱਲ੍ਹੀਆਂ ਹੋਈਆਂ, ਅਤੇ ਫਿਰ ਕਿੰਨਾ ਔਖਾ ਸਮਾਂ ਆਮ ਲੋਕਾਂ ਨੂੰ ਫਿਰ ਦੇਖਣਾ ਪੈਂਦਾ, ਫਿਰ ਇੱਕਦਮ ਜਿਹੜਾ ਬੈਨ ਲੱਗ ਜਾਂਦਾ ਜਿਹਦੇ ਨਾਲ ਬਾਕੀ ਜਿਹੜੇ ਸਹੀ ਹੁੰਦੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਜਾਂਦਾ। ਸੋ ਇਹਦੇ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਜੀ, ਬਿਲਕੁਲ 647-8713-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸ ਸਕਦੇ ਹੋ ਕਿ ਦੇਖੋ ਇਹ ਕਿੱਡੀ ਵੱਡੀ ਗਲਤੀ ਹੈ ਜਿਹੜੀ ਕਿ ਓਨਟੈਰੀਓ ਦੇ ਵਿੱਚ ਹੋ ਰਹੀ ਸੀ, ਸੋ ਉਹਦਾ ਖੁਲਾਸਾ ਜਿਹੜਾ ਉਹ ਕੀਤਾ ਗਿਆ। ਅਤੇ ਲਓ ਜੀ, ਸਿਲਵਰ ਲੈਡਰ ਵਿੰਡੋਜ਼ ਐਂਡ ਡੋਰਸ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ। ਵਧੀਆ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਪੋਰਚ ਬਣਾਉਣਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ, ਕਿਉਂਕਿ ਇਹਨਾਂ ਨੇ ਅਪਗ੍ਰੇਡ ਬੜਾ ਕੁਛ ਕਰਕੇ ਜਾਣਾ, ਜਦੋਂ ਇਹ ਤੁਹਾਡੇ ਘਰੇ ਬੜੇ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਕੇ ਜਾਣਗੇ, ਪੋਰਚ ਦਾ ਕੰਮ ਕਰਨਗੇ, ਅਤੇ ਫਿਰ ਇਹਨਾਂ ਨੇ ਅਪਗ੍ਰੇਡ ਜਿਹੜੇ ਆ ਨਾਲ ਹੀ ਕਰ ਦੇਣੇ ਆ, ਕੋਈ ਤੁਹਾਨੂੰ ਉਹਦਾ ਐਕਸਟਰਾ ਮਨੀ ਪੇ ਨਹੀਂ ਕਰਨਾ ਪੈਣਾ। ਫਾਈਨਾਂਸਿੰਗ ਜਿਹੜੀ ਆ ਅਵੇਲੇਬਲ ਹੈ, ਜੇ ਤੁਹਾਨੂੰ ਫਾਈਨਾਂਸਿੰਗ ਦੀ ਪ੍ਰੋਬਲਮ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਨੰਬਰ ਹੈਗਾ ਜੀ ਕੈਸ਼ ਦਾ 647-9260047 ਨੰਬਰ ਹੈ, 6479260047 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-9260047 'ਤੇ ਤੁਸੀਂ ਗੱਲਬਾਤ ਕਰੋਗੇ ਸਿਲਵਰ ਲੈਡਰ ਵਿੰਡੋਜ਼ ਐਂਡ ਡੋਰਸ ਦੇ ਨਾਲ। ਅਤੇ ਜੇ ਤੁਸੀਂ ਲੈਣੀਆਂ ਟਿਕਟਾਂ ਬੜੇ ਵਧੀਆ ਰੇਟ ਦੇ ਉੱਪਰ, ਕਿਤੇ ਵੀ ਘੁੰਮਣ ਫਿਰਨ ਜਾਣਾ ਤੁਸੀਂ, ਦਸੰਬਰ ਤੱਕ ਵਧੀਆ ਰੇਟ ਇਹਨਾਂ ਕੋਲ ਆਏ ਹੋਏ ਆ ਜੀ ਏਅਰ ਫੇਅਰ ਦੇ, ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ। ਔਰ ਦੀਪਾਂਸ਼ ਕਹਿੰਦੇ ਆ ਕਿ ਜੇ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਸਰਵਿਸ ਨੰਬਰ 1 ਹੈ, ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈ, ਕੋਈ ਗੱਲਬਾਤ ਤੁਸੀਂ ਇਹਨਾਂ ਨਾਲ ਕਰਨੀ, ਕੁਛ ਪੁੱਛਣਾ, ਟਿਕਟਾਂ ਅੱਗੇ ਪਿੱਛੇ ਕਰਵਾਉਣੀਆਂ ਜਾਂ ਲੈਣੀਆਂ, ਜਾਂ ਕਿਤੇ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਟੂਰ ਟ੍ਰਿਪ ਵਾਸਤੇ, ਇਕੱਠੇ ਕਿਤੇ ਜਾਣਾ ਕੋਈ ਆਫਿਸ ਦਾ, ਜਾਂ ਫਿਰ ਤੁਸੀਂ ਮਿੱਤਰ ਬੇਲੀ ਇਕੱਠੇ ਹੋ ਕੇ ਜਾਣਾ ਚਾਹੁੰਦੇ ਹੋ, ਅਤੇ ਜਾਂ ਫਿਰ ਦੀਵਾਲੀ ਦੁਸਹਿਰੇ ਜਾਂ ਫਿਰ ਦਸੰਬਰ ਤੱਕ ਤੁਸੀਂ ਜਦੋਂ ਛੁੱਟੀਆਂ ਹੁੰਦੀਆਂ ਵੱਡੇ ਦਿਨ ਕਹਿੰਦੇ ਹੁੰਦੇ ਆ ਨਾ, ਸੋ ਉਦੋਂ ਤੱਕ ਦੀਆਂ ਤੁਸੀਂ ਟਿਕਟਾਂ ਹੁਣ ਬੁੱਕ ਕਰਾ ਸਕਦੇ ਹੋ। ਅਤੇ ਨੰਬਰ ਤੁਸੀਂ ਨੋਟ ਕਰੋ 905-673-1400 'ਤੇ ਗੱਲਬਾਤ ਕਰੋ, 905-673-1400 ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ। ਅਤੇ ਜੇ ਤੁਸੀਂ ਚਾਹੁੰਦੇ ਹੋ ਜੀ ਬਹੁਤ ਵਧੀਆ ਸੋਫੇ ਬਣਾਉਣੇ ਆ, ਸੋ ਸਗਨਦੀਪ ਦਾ ਨੰਬਰ ਵੀ ਬੜਾ ਮੰਗਿਆ ਜਾਂਦਾ ਜੀ, ਬਿਲਕੁਲ ਗਰੰਟੀ ਵਰੰਟੀ ਨਾਲ ਸੋਫੇ ਤੁਸੀਂ ਤਿਆਰ ਕਰਾਓ। ਸਗਨਦੀਪ ਕਹਿੰਦੇ ਆ ਕਿ ਕਮਾਲ ਦੇ ਸੋਫੇ ਜੇ ਤੁਸੀਂ ਤਿਆਰ ਕਰਵਾਓਗੇ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਛੇਤੀ ਛੇਤੀ ਕੋਈ ਸੋਫੇ ਚੇਂਜ ਕਰਨ ਦੀ ਜਾਂ ਰਿਪੇਅਰ ਕਰਵਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਗਰੰਟੀ ਵਰੰਟੀ ਨਾਲ ਇਹ ਫੋਮ ਜਾਂ ਸਪਰਿੰਗ ਉਹਨਾਂ ਦੀ ਪੂਰੀ ਵਾਰੰਟੀ ਇਹ ਦਿੰਦੇ ਆ। ਸਗਨਦੀਪ ਸੋਫਾ ਸਟੂਡੀਓ ਕੈਨੇਡਾ ਵਾਈਡ ਡਿਲੀਵਰੀ ਹੈ ਜੀ, ਅਤੇ ਤੁਸੀਂ ਕਿਤੇ ਵੀ ਬੈਠੇ ਹੋ ਕਿਸੇ ਵੀ ਪ੍ਰੋਵਿੰਸ ਦੇ ਵਿੱਚ, ਤੁਸੀਂ ਵੈਬਸਾਈਟ ਵਿਜ਼ਿਟ ਕਰੋ, ਪਸੰਦ ਕਰੋ ਸੋਫੇ, ਆਰਡਰ ਕਰੋ, ਉਹ ਤੋਂ ਬਾਅਦ ਉੱਥੇ ਐਨ ਟਿਕਾਣੇ ਸਿਰ ਪਹੁੰਚਾ ਦੇਣਗੇ ਤੁਹਾਡੇ ਸੋਫਿਆਂ ਨੂੰ। ਸਿਰਫ ਸੋਫੇ ਹੀ ਬਣਾਉਂਦੇ ਆ, ਹੋਰ ਨਹੀਂ ਕੁਛ ਵੀ। ਸਗਨਦੀਪ ਸੋਫਾ ਸਟੂਡੀਓ 905-7-799-8877 'ਤੇ ਨਾ ਰਿਪੇਅਰ ਕਰਦੇ ਆ, ਇਹ ਰਿਪੇਅਰ ਵੀ ਨਹੀਂ ਕਰਦੇ, ਮਤਲਬ ਜਿਵੇਂ ਹੁੰਦਾ ਨਾ ਕਈ ਵਾਰ ਵੀ ਸੈਕਿੰਡ ਹੈਂਡ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਮਤਲਬ ਤੁਹਾਡੇ ਸੋਫਾ ਤੁਸੀਂ ਕਹਿ ਦਿਓ ਵੀ ਭਾਈ ਸਾਡਾ ਸੋਫਾ ਠੀਕ ਹੈ, ਉਹ ਨਹੀਂ ਕਰਦੇ, ਇਹ ਨਵੇਂ ਸੋਫੇ ਹੀ ਬਣਾਉਂਦੇ ਅਤੇ ਤੁਹਾਨੂੰ ਪ੍ਰੋਵਾਈਡ ਕਰਦੇ ਆ, ਡਿਲੀਵਰ ਕਰਦੇ ਆ। ਸਗਨਦੀਪ ਸੋਫਾ ਸਟੂਡੀਓ 905-799-8877 9057-9988777 'ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਅੱਛਾ, ਜਿਹੜੀ ਇਹ ਮੈਲਟ ਪ੍ਰੋਗਰਾਮ ਦੇ ਅਧੀਨ ਟ੍ਰੇਨਿੰਗ ਹੈ, ਸੋ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਜੀ, ਬਿਲਕੁਲ ਉਹ ਵੀ ਗੱਲਬਾਤ ਕਰ ਸਕਦੇ ਆ। ਬਿਲਕੁਲ ਇੰਨੀ ਟ੍ਰੇਨਿੰਗ ਜਿਹੜੀ ਹੈ ਤੁਹਾਨੂੰ ਦਿੱਤੀ ਗਈ, ਜਿਨ੍ਹਾਂ ਨੇ 2022 ਤੋਂ ਬਾਅਦ ਜਿਹੜੀ ਹੈ ਟ੍ਰੇਨਿੰਗ ਲਿੱਤੀ ਹੈ, ਟਰੱਕਾਂ ਦੀ ਕੋਰਸ ਕੀਤਾ, ਸੋ ਉਹਨਾਂ ਨੇ ਇੰਨੀ ਟ੍ਰੇਨਿੰਗ ਲਿੱਤੀ 103 ਘੰਟੇ ਦੀ ਕਿ ਨਹੀਂ ਲਿੱਤੀ, ਕਿਉਂਕਿ ਇਹ ਤਾਂ ਚਲੋ 2022 ਤੋਂ ਬਾਅਦ ਹੋਇਆ, ਜਾਂ 2022 ਤੋਂ ਪਹਿਲਾਂ ਕਿੰਨੇ ਘੰਟੇ ਦੀ ਟ੍ਰੇਨਿੰਗ ਸੀਗੀ ਜਦੋਂ ਜਿਹੜੇ ਸਾਡੇ ਪੁਰਾਣੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ, ਸੋ ਉਹ ਵੀ ਦੱਸ ਸਕਦੇ ਆ ਪਹਿਲਾਂ ਕਿੰਨੀ ਸੀਗੀ ਟ੍ਰੇਨਿੰਗ। ਸੋ ਹੁਣ 103 ਘੰਟੇ ਐਟ ਪ੍ਰੈਜੈਂਟ ਹੈਗੀ ਆ, ਅਤੇ ਕਈ ਵਾਰ ਇਹ ਹੁੰਦਾ ਵੀ ਹਾਂ ਪਹਿਲਾਂ ਤਾਂ ਇੰਨੀ ਘੱਟ ਸੀਗੀ, ਸੋ ਹੁਣ ਜਿਵੇਂ ਕਹਿੰਦੇ ਨੇ ਸ਼ੋਰਟਕੱਟ ਮਾਰ ਲੈਂਦੇ ਆ ਕਈ ਵੀ, ਚਲੋ ਭਾਈ ਹੁਣ ਪਹਿਲਾਂ ਵੀ ਥੋੜ੍ਹੀ ਸੀਗੀ ਹੁਣ ਵੀ ਕਰਾਓ। ਪਹਿਲਾਂ ਕਿੰਨੀ ਸੀਗੀ 2022 ਤੋਂ ਪਹਿਲਾਂ ਕਿੰਨੇ ਘੰਟੇ ਦੀ ਟ੍ਰੇਨਿੰਗ ਜਿਹੜੀ, ਚਾਹੇ ਇਨਕਲਾਸ ਆ, ਚਾਹੇ ਜਿਹੜੀ ਹੈਗੀ ਹੈ ਬਿਹਾਇੰਡ ਦਾ ਵੀਲ ਹੈ, ਜਾਂ ਫਿਰ ਕਲਾ ਇਨਕਲਾਸ ਟ੍ਰੇਨਿੰਗ ਜਿਹੜੀ ਥਿਊਰੀ ਪੜ੍ਹਾਈ ਜਾਂਦੀ ਹੈ। ਸੋ ਇਹ 647-8-74-13-13 'ਤੇ ਜੇ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਅਤੇ ਨਾ ਇਹ ਨਾ ਹੁਣ ਕਿਉਂਕਿ ਜਦੋਂ ਜਿਹੜੀ ਤਫਤੀਸ਼ ਹੈ ਉਹ ਵੀ ਕਿਵੇਂ ਸਟਾਰਟ ਹੁੰਦੀ ਹੈ, ਉਹ ਸਟਾਰਟ ਹੁੰਦੀ ਹੈ ਜਦੋਂ ਐਕਸੀਡੈਂਟ ਜ਼ਿਆਦਾ ਹੈਪਨ ਹੋਣ ਲੱਗ ਜਾਂਦੇ ਆ, ਚਾਹੇ US ਦੇ ਵਿੱਚ ਹੋਵੇ। ਦੇਖੋ ਜਦੋਂ ਹੁਣ ਇੱਕ ਦੋ ਬੜੇ ਭਿਆਨਕ ਜਿਹਨੇ ਯੂ ਟਰਨ ਲਿੱਤਾ ਸੀਗਾ, ਹੈ ਨਾ, ਫਿਰ ਉਹ ਤੋਂ ਬਾਅਦ ਵੀ ਹੋਇਆ ਸੀਗਾ ਇਹ, ਹੈ ਨਾ, ਉਹ ਤੋਂ ਬਾਅਦ ਫਿਰ ਇੱਥੇ ਵੀ ਸਖਤਾਈ ਜਿਹੜੀ ਹੈ ਕਰਨ ਦੀ ਦੇਖਿਆ ਗਿਆ ਵੀ ਇੱਥੇ ਸਾਰਾ ਕੁਛ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਸੋ ਫਿਰ ਇੱਥੇ ਵੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋ ਗਈ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਬਾਂਸਨਾ ਬੱਜੂਗੀ ਬਾਂਸਰੀ, ਸਿੱਧੇ ਇੰਗਲਿਸ਼ ਤੋਂ ਸਵਾਈ ਕਿਸੇ ਹੋਰ ਲੈਂਗੁਏਜ ਟੈਸਟ ਨਾ ਹੋਵੇ, ਬੰਦ ਕਰਦਾ। ਮੈਂ 35-36 ਸਾਲ ਪਹਿਲਾਂ ਆਇਆ ਸੀ, ਮੈਂ ਇੰਗਲਿਸ਼ ਦਿੱਤਾ, ਹਾਲੇ ਮੈਂ ਇੰਨਾ ਪੜ੍ਹਿਆ ਵੀ ਨਹੀਂ ਕੁਛ ਨਹੀਂ, ਮੈਂ ਅੱਜ ਤੱਕ ਕੋਈ ਆਪਣੇ ਨਾਲ ਨਹੀਂ ਇੰਟਰਪ੍ਰੇਟਰ ਕੋਲ, ਜਿੱਥੇ ਪੈਸੇ ਦੇ ਲੈ ਜਾਂਦੇ ਰਿਟਰਨ ਟੈਸਟ ਦੇਣ ਨੂੰ, ਬਾਹਰ ਲੈ ਜਾਂਦੇ ਆ, ਉਹ ਸਭ ਬੰਦ ਹੋਣੇ ਚਾਹੀਦੇ। ਔਰ ਕੋਈ ਸਕੂਲ 'ਚ ਟ੍ਰੇਨਿੰਗ ਹੋਵੇ, ਜਿੱਦਾਂ ਸ਼ੈਲਟਨ ਕਾਲਜ ਵਗੈਰਾ ਹੋਵੇ, ਉੱਥੇ ਕਲਾਸਾਂ ਲੱਗਣੀਆਂ ਚਾਹੀਦੀਆਂ। ਇਹ ਕਲਾਸਾਂ ਆਪਣੇ ਸਕੂਲਾਂ 'ਚ ਤਾਂ ਬੰਦੇ ਜਾਂਦੇ ਨਹੀਂ, ਉੱਦਾਂ ਅਟੈਂਡੈਂਸ ਲਾ ਲੈਂਦੇ ਆ, ਦੇਈ ਜਾਂਦੇ ਆ, ਪਾਸ ਕਰੀ ਜਾਂਦੇ ਆ। ਜਿਵੇਂ ਇੰਸ਼ੋਰੈਂਸ ਸਰਟੀਫਿਕੇਟ, ਕਾਰ ਦੇ ਇੰਸ਼ੋਰੈਂਸ 'ਤੇ ਡਿਸਕਾਊਂਟ ਲੈਣਾ ਤੁਸੀਂ, ਉਹ ਉੱਦਾਂ ਹੀ ਦੇਈ ਜਾਂਦੇ, $200 ਲੈਂਦੇ ਆ। ਕਿੰਨਾ ਕੁ ਰੋਕੂਗੇ, ਨੇਤਾ ਨਹੀਂ ਰੁਕਣਾ ਹੈ, ਸਿਰਫ ਇੱਕ ਬਾਕੀ ਲੈਂਗੁਏਜ ਬੰਦ ਕਰ, ਜਿਹਨੇ ਲੈਣਾ ਇੰਗਲਿਸ਼ ਤੋਂ ਸਵਾਏ ਹੋਰ ਕੋਈ ਲੈਂਗੁਏਜ ਨਹੀਂ ਲੈ ਸਕਦੇ, ਉਹ ਹਿੰਦੀ, ਪੰਜਾਬੀ, ਨਾ ਉਰਦੂ, ਨਾ ਫਾਰਸੀ, ਭਾਰਤੀ, ਕੁਛ ਨਹੀਂ ਹੋਣਾ ਚਾਹੀਦਾ। ਬਿਲਕੁਲ ਸਭ ਕੁਛ ਮੁੱਕ ਜਾਊਗਾ, ਦੇਖੋ ਕਿੰਨਾ ਸਭ ਕੁਛ ਮੁੱਕ ਜਾਊਗਾ।
0: ਠੀਕ ਹੈ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
3: ਹਾਂਜੀ, ਤੁਸੀਂ ਟ੍ਰੇਨਿੰਗ ਦੀ ਗੱਲ ਕਰਦੇ ਸੀਗੇ, ਮੇਰੇ ਹਸਬੈਂਡ ਨੇ 3 ਸਾਲ ਪਹਿਲਾਂ ਲਾਇਸੈਂਸ ਲਿਆ ਸੀਗਾ ਟਰੱਕ ਦਾ, ਤੇ ਐਗਜੈਕਟਲੀ ਜਿੱਦਾਂ ਤੁਸੀਂ ਕਹਿੰਦੇ, ਇੰਨੇ ਆਵਰਸ ਪੂਰੇ ਕਰਕੇ ਹੀ, ਈਵਨ ਕਿ ਉਹਨਾਂ ਨੇ 3 ਟਰਾਈਜ਼ ਕੀਤੀਆਂ, ਫਿਰ 3 ਟਰਾਈ ਦੇ ਬਾਅਦ ਉਹਨਾਂ ਦਾ ਲਾਇਸੈਂਸ ਕਲੀਅਰ ਹੋਇਆ ਸੀਗਾ।
0: ਠੀਕ ਹੈ, ਥੈਂਕ ਯੂ।
3: ਹਾਂਜੀ, ਤੇ ਟ੍ਰੇਨਿੰਗ ਹੋਣੀ ਜ਼ਰੂਰੀ ਆ, ਬਾਕੀ ਆਈ ਥਿੰਕ ਏਜ ਵੀ ਹੋਣੀ ਚਾਹੀਦੀ ਆ ਕਿ ਇੰਨੀ ਏਜ ਤੱਕ ਵੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ, ਤੇ ਜੇ ਉਸ ਏਜ ਤੱਕ ਲਿਮਿਟ ਹੋਵੇ ਜਾਂ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਟੈਸਟ ਦੇਣਾ ਪਵੇ, ਇੱਦਾਂ ਕੁਛ ਤਾਂ ਕਿਉਂ ਹੋਣਾ ਚਾਹੀਦਾ ਹੈ?
0: ਨਹੀਂ, ਉਹ ਤਾਂ ਮੈਨੂੰ ਲੱਗਦਾ ਹੁੰਦਾ ਹੈ ਇੱਦਾਂ, ਬਾਕੀ ਸਾਡੇ ਲਿਸਨਰ
3: ਤਾਂ ਆਪਾਂ ਨਾਰਮਲ ਦੇਖਦੇ ਹਾਂ, ਆਪਾਂ ਜਿਹੜੇ ਕਾਰ ਹੀ ਡਰਾਈਵ ਕਰਦੇ ਹਾਂ, ਕਿੰਨੇ ਮਤਲਬ ਬਜ਼ੁਰਗ ਡਰਾਈਵ ਕਰਦੇ ਆ, ਕਿੰਨਿਆਂ ਨੂੰ ਫੇਸ ਕਰਦੇ ਆ, ਤੇ ਉਹਦੇ ਲਈ ਵੀ ਏਜ ਹੋਣੀ ਚਾਹੀਦੀ ਆ ਕਿ ਇੰਨੀ ਏਜ ਤੱਕ ਹੀ ਕੁਛ ਡਰਾਈਵ ਕਰ ਸਕਦੇ, ਇਸ ਤੋਂ ਬਾਅਦ ਡਰਾਈਵ ਨਹੀਂ ਕਰ ਸਕਦੇ।
0: ਠੀਕ ਹੈ, ਠੀਕ ਹੈ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਇਹ ਵੀ ਦੱਸੋ, ਵੈਸੇ ਗੱਲ ਸਹੀ ਹੈ ਕਿ ਜਦੋਂ ਆਪਾਂ ਜਿਹੜਾ ਆਪਣਾ ਡਰਾਈਵਿੰਗ ਦਾ ਹੁੰਦਾ ਵੀ, ਉਹਦੀ ਵੀ ਏਜ ਲਿਮਿਟ ਹੈਗੀ ਕਿ ਚਲਾਈ ਜਾਓ ਜਦ ਤੱਕ ਤੁਹਾਡੀ ਏਜ, ਜਦੋਂ ਤੱਕ ਤੁਸੀਂ ਹੈਗੇ ਆ? ਹਾਂਜੀ, ਸਤਿ ਸ੍ਰੀ ਅਕਾਲ
3: ਜੀ।
0: ਹਾਂਜੀ, ਤੁਸੀਂ ਰੇਡੀਓ ਦੀ
4: ਆਵਾਜ਼ ਜ਼ਰੂਰੀ ਚਾਹੀਦੀ ਹੈ ਜੀ,
0: ਦੱਸੋ ਤੁਸੀਂ
4: ਇੰਗਲਿਸ਼ ਜ਼ਰੂਰੀ ਚਾਹੀਦੀ ਹੈ ਜੀ?
0: ਨਹੀਂ, ਜ਼ਰੂਰੀ ਤਾਂ ਨਹੀਂ ਚਾਹੀਦੀ ਹੁੰਦੀ, ਜਦੋਂ ਟੈਸਟ ਤੁਸੀਂ ਦੇਣਾ ਹੈ ਉਦੋਂ ਤਾਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਵੀ ਦੇ ਸਕਦੇ ਹੋ, ਪਰ
1: ਜਦੋਂ ਸੁਣ ਲਓ ਗੱਲ,
0: ਹਾਂਜੀ
1: ਮੈਂ 18 ਸਾਲ ਦਾ ਟਰੱਕ ਚਲਾਉਂਦਾ, ਇੰਡੀਆ ਚ ਵੀ ਚਲਾਇਆ, ਉਰੇ ਵੀ ਚਲਾਇਆ, ਮੈਨੂੰ ABC ਪੂਰੀ ਨਹੀਂ ਆਉਂਦੀ। ਹੈਲੋ,
0: ਹਾਂਜੀ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ, ਤੁਹਾਡੀ ਰੇਡੀਓ ਦੀ ਆਵਾਜ਼ ਆਈ ਜਾਂਦੀ ਆ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ ਤਾਂ ਫਿਰ ਤੁਹਾਡੀ ਆਵਾਜ਼ ਆਊਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ,
1: ਹਾਂਜੀ ਭੈਣ ਜੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਰਾਕੇਸ਼ ਜੀ, ਕੀ ਹਾਲ ਚਾਲ ਆ?
1: ਠੀਕ ਠਾਕ, ਮੈਨੂੰ ਤਾਂ ਮਜ਼ਾ ਹੀ ਆ ਗਿਆ ਇਸ ਕੰਟਰੀ ਚ ਰਹਿ ਕੇ।
0: ਅੱਛਾ,
1: ਇੰਨਾ ਮਜ਼ਾ ਆ ਰਿਹਾ ਕਿ ਚੋਰ ਸਿਪਾਹੀ ਇੱਕ ਬਰਾਬਰ।
0: ਅੱਛਾ,
1: ਮਤਲਬ ਉਹ ਦੇਖੋ ਵਿੱਚੋਂ ਹੀ ਚੋਰ ਫੜੀ ਜਾਂਦੇ ਆ ਤੇ ਸਾਰੇ ਚੋਰ ਸਿਪਾਹੀ ਕਿਹਨੂੰ ਕਹੀਏ ਆਪਾਂ? ਹੈਂ, ਤਦੇ ਮੈਂ ਇਹਨਾਂ ਦਾ ਨਾਮ ਹੀ ਰੱਖਿਆ ਇਸ ਕੰਟਰੀ ਦਾ ਇੱਕ।
0: ਅੱਛਾ,
1: ਪੁੱਛੋ ਕੀ? ਚੋਰਾਂ ਦਾ ਕੰਟਰੀ।
0: ਚਲੋ ਆਪਾਂ ਐ ਵੀ ਨੀ ਕਹਿ ਸਕਦੇ ਚੋਰਾਂ ਦਾ ਕੰਟਰੀ, ਅਸੀਂ ਕਿਉਂ ਕਹਿਣਾ, ਅਸੀਂ ਵੀ ਵਿੱਚੇ ਹੀ ਆ ਇੱਥੇ, ਜਿਹੜੇ ਗਲਤੀਆਂ ਕਰਦੇ ਉਹ ਥੋੜੇ ਜਿਹੇ ਆ, ਸਾਰੇ ਗਲਤੀਆਂ ਨਹੀਂ ਕਰਦੇ ਹੈਗੇ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਰਾਜਵਿੰਦਰ ਜੀ, ਕੀ ਹਾਲ ਚਾਲ?
4: ਠੀਕ ਹੈ ਜੀ, ਠੀਕ, ਵਧੀਆ, ਚੜ੍ਹਦੀ ਕਲਾ
0: ਜੀ।
4: ਮੈਂ ਕਿਹਾ ਜੀ ਲਾਇਸੈਂਸ ਏਦਾਂ ਹੋਣਾ ਚਾਹੀਦਾ, ਜਿਹੜਾ ਹੁਣ ਫਰੈਸ਼ ਆਇਆ ਇੰਡੀਆ ਤੋਂ ਆ ਕੇ ਉਹਨੂੰ ਘੱਟੋ ਘੱਟ 2 ਸਾਲ ਦਾ ਕਾਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਹਾਂਜੀ, ਜਿੱਥੇ ਕਾਰ ਤੇ ਚਲਾਉਣੀ ਆਉਂਦੀ ਨੀ ਕਿਸੇ ਨੂੰ, ਮੇਰੇ ਖਿਆਲ ਹੋਣੀ ਵੀ ਨਹੀਂ, 90% ਆਪਣੇ ਉਹ ਕਾਰਾਂ ਨੀ ਹੁੰਦੀਆਂ ਉੱਥੇ, ਹਨਾ, ਤੇ ਆ ਕੇ ਆਪਾਂ ਟਰੱਕ ਦਾ ਲਾਇਸੈਂਸ ਲੈ ਲੈਂਦੇ
0: ਹੈ, ਔਖਾ ਹੀ ਫਿਰ।
4: ਹਾਂਜੀ, ਹਾਂ, ਕਿਉਂ ਤੁਹਾਨੂੰ ਐਟਲੀਸਟ ਤੁਸੀਂ 2 ਸਾਲ ਡਰਾਈਵ ਕਰੋ ਕਾਰ, ਇਹ ਰਿਕਮੈਂਡ ਕਰਨਾ ਚਾਹੀਦਾ, ਤੁਸੀਂ ਟਰੱਕ ਦਾ ਲਾਇਸੈਂਸ ਲੈ ਸਕਦੇ ਆ। ਹੁਣ ਆਪਾਂ ਨੂੰ ਉੱਥੇ ਸਾਈਕਲ ਨੀ ਕਰ ਹੁੰਦਾ, ਇੱਥੇ ਆ ਕੇ ਸਿੱਧਾ ਆਪਾਂ ਟਰੱਕ ਦੇ ਲਾਇਸੈਂਸ ਤੇ ਚੜ੍ਹ ਜਾਂਦੇ ਹਨ, ਤੇ ਇੱਕ ਲੱਤ ਬਾਹਰ ਕੱਢ ਕੇ 12 ਜਣੇ ਹੀ ਟਰੱਕ ਚਲਾਉਂਦੇ ਆ। ਹਾਂਜੀ,
1: ਲਾਈਨ ਛੱਡੋ, ਉਹ ਸਾਰੀਆਂ ਲਾਈਨਾਂ ਚਲਾਈ ਜਾਂਦਾ, ਫੇਰ ਮੁੰਡੇ ਅੰਗੂਠਾ ਖੜਾ ਕਰੇ ਭਾਜੀ ਤੁਸੀਂ ਠੀਕ ਸੀ, ਤੇ ਉਸ ਦਿਨ ਪੁਲਿਸ ਵਾਲਾ ਉੱਥੇ ਟਿਕਟਾਂ ਦੇ ਰਿਹਾ ਸੀ ਜਿਹੜਾ ਉਹ ਲਾਈਨ ਚ ਜਾ ਰਿਹਾ ਸੀ ਫਾਸਟ।
0: ਅੱਛਾ,
1: ਹਾਂਜੀ, ਤੁਸੀਂ ਇੱਕ ਲਾਈਨ ਤੇ ਕਾਰ ਵਾਸਤੇ ਛੱਡੋ, ਸਾਰੀਆਂ ਲਾਈਨਾਂ ਟਰੱਕ ਵਾਲਿਆਂ ਨੇ ਮੱਲੀਆਂ ਹੁੰਦੀਆਂ, ਮੈਂ ਵੀ ਟਰੱਕ ਚਲਾਉਣਾ। ਹਾਂਜੀ,
0: ਪਿੱਛੇ ਜੈਮ ਲੱਗ ਜਾਂਦਾ ਬਿਲਕੁਲ ਜੀ।
1: ਤੁਸੀਂ ਕਿੰਨੇ ਕੁ ਕਾਰ ਇੱਕ ਦਾਮ ਪੈਂਦਾ ਦਾ ਫਰਕ ਨਹੀਂ ਪੈਂਦਾ, ਵੀ ਕਿੰਨੇ ਕੁ ਜਾ ਕੇ ਤੁਸੀਂ ਛੇਤੀ ਲੋਡ ਲਾ ਦੋਗੇ, ਹਨਾ
0: ਜੀ। ਥੈਂਕ ਯੂ।
1: ਜਦੋਂ 2 ਲਾਈਨਾਂ ਹੁੰਦੀਆਂ, ਇੱਕ ਲਾਈਨ ਕਾਰ ਵਾਸਤੇ ਚਾਹੀਦੀ ਹਮੇਸ਼ਾ ਹੀ, ਤੁਸੀਂ ਦੋਨੇ ਬਲੋਕ ਕਰਕੇ ਕਾਰਾਂ ਵਾਲੇ ਪਿੱਛੇ ਵਿਚਾਰੇ ਲਾਈਨ ਲਾਈ ਆਉਂਦੇ ਆ।
0: ਹਾਂਜੀ ਜੀ, ਧੰਨਵਾਦ, ਧੰਨਵਾਦ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਬਲਦੇਵ ਭਾਜੀ ਹੈ। ਹਾਂਜੀ ਭਾਜੀ, ਕੀ ਹਾਲ ਚਾਲ? ਹੈਲੋ,
5: ਹੈਲੋ
0: ਬਲਦੇਵ ਭਾਜੀ, ਸਤਿ ਸ੍ਰੀ ਅਕਾਲ।
5: ਇੰਗਲਿਸ਼ ਤਾਂ ਆਉਣੀ ਜ਼ਰੂਰੀ ਆ, ਇੰਗਲਿਸ਼ ਤੋਂ ਬਿਨਾਂ ਕਿਵੇਂ ਸਾਇੰਸ ਪੜ੍ਹਨੇ, ਹੈ ਨਾ, ਤੇ ਜਾਂ ਫਿਰ ਉੱਥੇ ਰੱਸੀਆਂ ਬੰਨ ਕੇ ਪੂਰੇ ਨਿਸ਼ਾਨੀਆਂ ਲਾ ਕੇ ਇੱਥੋਂ ਮੁੜਨਾ ਇੱਥੋਂ ਮੁੜਨਾ।
0: ਬਿਲਕੁਲ,
5: ਕੈਨੇਡਾ ਬਹੁਤ ਵਧੀਆ ਕੰਟਰੀ ਹੈ, ਚੋਰਾਂ ਦੀ ਕੰਟਰੀ ਨਹੀਂ ਕਹਿ ਸਕਦੇ, ਚੋਰਾਂ ਦੀ ਕੰਟਰੀ ਉੱਥੇ ਜਿੱਥੋਂ ਆਪਾਂ ਆਏ ਆ। ਤੇ ਭੈਣ ਜੀ, ਇੱਕ ਤੁਹਾਨੂੰ ਨਵਾਂ ਕੈਪਸ਼ਨ ਮਿਲਣ ਲੱਗਿਆ ਬ੍ਰਹਮ ਚੰਡ,
0: ਕਿਹੜਾ
5: ਗਾਰਵੇਜ ਵਾਲੇ ਲਾਉਣ ਲੱਗੇ ਆ ਪਲਾਂਟ
0: ਜੀ ਜੀ ਬਿਲਕੁਲ,
5: ਉਹਦੇ ਬਾਰੇ ਵੀ ਗੱਲ ਕਰਿਓ। ਧੰਨਵਾਦ ਭੈਣ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਨਹੀਂ ਪਤਾ ਕੀ ਆ, ਸਾਰੀ ਤਰ੍ਹਾਂ ਦੇ ਲੋਕ ਆ, ਔਰ ਜਿਨ੍ਹਾਂ ਨੇ ਚੋਰ ਬਜ਼ਾਰੀਆਂ ਕਰਨੀਆਂ ਉਹ ਵੀ ਹੈਗੇ ਆ, ਜਿਹੜੇ ਸਹੀ ਬੰਦੇ ਆ ਉਹ ਵੀ ਹੈਗੇ, ਜਿਹੜੇ ਕੋਈ ਗਲਤੀ ਨਹੀਂ ਕਰਦੇ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ ਹੋਰ?
6: ਹਾਂਜੀ
0: ਹਾਂਜੀ
6: ਹਾਂਜੀ,
0: ਠੀਕ ਹੈ।
6: ਜਿਹਨੂੰ ਬੰਦੇ ਨੂੰ ਇੰਗਲਿਸ਼ ਨੀ ਆਉਂਦੀ, ਉਹ ਫਿਰ ਲੋਕ ਬ੍ਰਿਜਾਂ ਚ ਫਸਾਉਂਦੇ, ਜਿਹਨੂੰ ਪਤਾ ਨੀ ਪੜ੍ਹਨਾ ਹੀ ਵੀ ਹਾਈਟ ਕਿੰਨੀ ਚ ਲੰਘਦਾ, ਸ਼ਿਕਾਗੋ ਐਲਏ ਵਗੈਰਾ ਭੇਜੋ, ਲੋਸ ਐਂਜਲਸ ਉਦੋਂ ਸਿੱਖੋ, ਜਿਹੜਾ ਬੰਦਾ ਸਾਇਨ ਨਹੀਂ ਪੜ੍ਹ ਸਕਦਾ ਇੰਗਲਿਸ਼ ਚ, ਉਹ ਫਿਰ ਕਿੱਦਾਂ ਹੋਊਗਾ?
0: ਬਿਲਕੁਲ
6: ਆਪੇ ਦੱਸੋ ਬਈ ਉਹ ਇੰਨਾ ਕਹਿ ਬਈ ਇੱਥੇ ਡੰਪ ਡੁੰਪ ਟਰੱਕ ਇੱਕੋ ਜਗ੍ਹਾ ਸੇਮ ਜਗ੍ਹਾ ਉਹਦੇ ਡੱਡੂ ਵਾਲਾ ਹਿਸਾਬ ਬਈ ਇੱਥੋਂ ਚੱਲ ਜਾਓ ਉੱਥੋਂ ਉੱਥੋਂ ਮੁੜ ਕੇ ਆ ਜਾਓ ਉਹਨਾਂ ਕੇ ਧੰਦਾ ਜਾਂ ਟੀਮ ਤੇ ਚੱਲਦੇ ਆ ਸੁਧਾਰ ਕਰਨਾ ਪੈਣਾ ਇਹਨਾਂ ਨੂੰ ਓਦਾਂ ਨੀ ਭੈਣ ਜੀ ਗੱਲ ਬਣਦੀ ਹੈ ਨਾਲੇ ਟਰੱਕ ਦੀ ਜਿਹੜੀ ਡਰਾਈਵਿੰਗ ਦੀ ਆ ਨਾ ਮੈਂ ਰਿਟਾਇਰਮੈਂਟ ਦੀ ਵੀ ਕਹੂੰਗਾ ਵੀ 65 ਸਾਲ ਤੋਂ ਉੱਤੇ ਨੀ ਚਾਹੀਦਾ ਦੂਜਾ 25 ਸਾਲ ਤੋਂ ਬਾਅਦ 25 ਸਾਲ ਤੋਂ ਬਾਅਦ ਵਾਲੇ ਨੂੰ ਦੇਣਾ ਚਾਹੀਦਾ ਜਿਹੜੇ ਆਉਂਦੇ ਨਾ ਨਵੇਂ ਉਹਨਾਂ ਨੂੰ 2 ਸਾਲ ਜਾਂ ਜਾਤੀ ਸਟੂਡੈਂਟ ਜਾਤੀ ਉਹ ਨਹੀਂ ਟਰੱਕ ਦਾ ਲਾਇਸੈਂਸ ਮਿਲਣਾ ਚਾਹੀਦਾ ਟਰੱਕ ਦਾ 25 ਤੁਸੀਂ ਹੁਣ ਕਾਰ ਨੀ ਤੁਹਾਨੂੰ 25 ਸਾਲ ਤੋਂ ਅੰਡਰ ਆ ਬੱਚਾ ਤੁਹਾਡਾ ਤੁਸੀਂ ਮਹਿੰਗੀ ਕਰਦੇ ਆ ਉਹਨਾਂ ਚ ਰਿਕੁਆਇਰਮੈਂਟ ਹੁੰਦੇ ਆ ਟਰੱਕ ਦਾ ਕਿੱਦਾਂ ਦੇਈ ਜਾਂਦਾ 21-22 ਸਾਲ ਦੇ ਨੂੰ 19-20 ਸਾਲ ਦੇ
0: ਬਾਕੀ
6: ਮੈਂ ਹੁਣ ਡੈਰੀ ਤੇ ਸੀਗਾ ਭੈਣ ਜੀ ਤਿੰਨੇ ਲਾਈਨਾਂ ਟਰੱਕਾਂ ਵਾਲੇ ਨੇ ਦੱਬੀਆਂ ਓਦਾਂ ਹੀ ਤੁਰੇ ਰਹਿੰਦੇ ਨਾ ਕੋਈ ਇੱਧਰ ਦੇਖਦੇ ਨਾ ਪਿੱਛਾ ਦੇਖਦੇ ਕੁਛ ਨੀ ਘੱਟੋ ਘੱਟ ਜਿੱਥੇ 3 ਲਾਈਨਾਂ ਉੱਥੇ 2 ਲਾਈਨਾਂ ਟਰੱਕਾਂ ਵਾਲੀ ਯੂਜ਼ ਕਰਨ ਜਿੱਥੇ 2 ਉੱਥੇ ਰਾਈਟ ਵਾਲੀ ਯੂਜ਼ ਕਰਨ
0: ਬਿਲਕੁਲ ਥੈਂਕ ਯੂ
6: ਕਰਨਿੰਗ ਤੋਂ
0: ਜੀ
6: ਥੈਂਕ ਯੂ
0: ਜੀ ਧੰਨਵਾਦ ਤੁਹਾਡਾ ਬਿਲਕੁਲ ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਆ ਮੇਰੇ ਫੋਨ ਤੇ ਤੁਸੀਂ ਕਾਲ ਨਹੀਂ ਕਰਨੀ ਤੁਸੀਂ ਸਟੂਡੀਓ ਚ ਕਾਲ ਕਰੋ 647-8713-1313 ਆਪਣੇ ਸਟੂਡੀਓ ਦਾ ਨੰਬਰ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਹੈ ਜੀ
7: ਠੀਕ ਹੈ ਜੀ ਮੈਂ ਵੀ ਇਹੀ ਕਹਿਣਾ ਸੀ ਜਿਵੇਂ ਕਾਲਰ ਦੱਸ ਕੇ ਗਏ ਨਾ ਵੀ ਡਰਾਈਵਰਾਂ ਤੇ ਬਹੁਤ ਸਖਤਾਈ ਹੋਣ ਜਾ ਰਹੀ ਹੈ ਤੇ ਜੁਲਾਈ ਤੱਕ ਤਾਂ ਬਹੁਤ ਗ੍ਰਹਿ ਚੜਿਆ ਹੋਇਆ ਇਹਨਾਂ ਤੇ ਜੀ
0: ਅੱਛਾ ਜੁਲਾਈ ਤੱਕ ਗ੍ਰਹਿ ਕਾਤੋਂ ਆ
7: ਹਾਂਜੀ ਕਿਉਂਕਿ ਬਹੁਤ ਭਾਰੀ
0: ਜੁਲਾਈ ਤੱਕ ਤਾਂ ਸੈਂਸਰ ਹੈ ਜਨਗਣਨਾ
7: ਹਾਂਜੀ ਉਦੋਂ ਭਾਰੀ ਗ੍ਰਹਿ ਆ ਇੱਕ ਤਾਂ ਇਹਨਾਂ ਨੇ ਦੇਖਣਾ ਵਾ ਵੀ ਤੁਹਾਡੀ ਲੌਗ ਬੁੱਕ ਸਹੀ ਹੈ
0: ਅੱਛਾ
7: ਤੇ ਦੂਸਰਾ ਇੰਸਪੈਕਸ਼ਨ ਵਗੈਰਾ ਇਹਨਾਂ ਨੇ ਚੈੱਕ ਕਰਨੀਆਂ ਰਾਈਟ ਸੜਕਾਂ ਤੋਂ ਲਾ ਲਾ ਸਿੱਟਣਾ ਇਹਨਾਂ ਨੇ ਟਰੱਕ ਜੇ ਕੋਈ ਕੰਮ ਹੋਣ ਵਾਲਾ ਵੀ ਹੋਇਆ
0: ਅੱਛਾ
7: ਤੇ ਤੀਸਰਾ ਇੰਗਲਿਸ਼ ਦਾ ਲੈ ਸਕਦੇ ਆ
0: ਨਹੀਂ ਇੰਗਲਿਸ਼ ਤਾਂ ਵੈਸੇ ਮੈਂਡੇਟੋਰੀ ਉਹ ਹੋਣੀ ਚਾਹੀਦੀ ਹੈ ਜੋ ਕਿਉਂਕਿ ਸਾਈਨ ਜਾਂ ਤੁਹਾਨੂੰ ਰੋਕਿਆ ਰਾਹ ਚ ਪੁਲਿਸ ਨੇ ਹਨਾ ਪੁਲਿਸ ਆਫਿਸਰ ਨੇ ਤੇ ਕੀ ਤੁਸੀਂ ਉਹਨਾਂ ਨੂੰ ਕੀ ਕਹੋਗੇ ਫਿਰ ਜੇ ਬੋਲਣੇ ਨਹੀਂ ਆਉਣਾ
7: ਹਾਂਜੀ ਬਿਲਕੁਲ ਕਿਉਂਕਿ ਚਲਾਉਂਦੇ ਤਾਂ ਵਧੀਆ ਨੇ ਲਾਈਕ ਲਾ ਲਓ 60+ ਰਾਈਟ
0: ਜੀ
7: ਤੇ ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੇ ਵੀ ਹੋਣੇ ਜਿਹੜੇ ਨੋ ਇੰਗਲਿਸ਼ ਵਾਲੇ ਹੋਣੇ ਆ
0: ਬਿਲਕੁਲ
7: ਹਾਂਜੀ
0: ਜੀ ਥੈਂਕ ਯੂ ਭੈਣ ਜੀ
7: ਵੈਲਕਮ
0: ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਤੇ ਲਓ ਜੀ ਆਪਣਾ ਸਮਾਂ ਵੀ 53 ਹੋ ਗਏ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਸਾਡੇ ਲਿਸਨਰ ਗੱਲਾਂ ਬਾਤਾਂ ਕਰਦੇ ਆ ਨਾ ਤੇ ਜਿਵੇਂ ਚਲੋ ਆਪਾਂ ਟਰੱਕ ਡਰਾਈਵਰਸ ਦੀ ਜਾਂ ਸਕੂਲਸ ਦੀ ਗੱਲਬਾਤ ਕਰ ਰਹੇ ਹਾਂ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਵੈਸੇ ਤਾਂ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਇਹਨਾਂ ਦੁਆਰਾ ਬਾਕੀ ਉਹੀ ਗੱਲ ਹੈ ਇੱਕ ਨਾ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦੀ ਇਹ ਜਿਵੇਂ ਸਤਿੰਦਰ ਸਰਤਾਜ ਕਹਿੰਦਾ ਨਾ 26 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਅਕਲ ਆ ਜਾਂਦੀ ਹੈ ਸੋ 25 ਜਾਂ 26 ਤੋਂ ਬਾਅਦ ਹੀ ਟਰੱਕ ਚਲਾ ਸਕੇ ਬੰਦਾ ਹੁਣ ਜਿਵੇਂ ਕਈ ਬੜੇ ਹੀ ਉਹ ਨਿਆਣਪੁਣੇ 'ਚ ਹੁੰਦੇ ਆ ਜਾਂ ਯੰਗ ਹੁੰਦੇ ਜਿਵੇਂ ਕਹਿੰਦੇ ਨਾ ਆਪਾਂ ਯੰਗ ਬਲੱਡ ਫਿਰ ਉਹ ਕਾਹਲੀ ਬੜੀ ਕਰਦੇ ਆ ਟੋਲਰੈਂਸ ਪਾਵਰ ਬੜੀ ਘੱਟ ਹੁੰਦੀ ਹੈ ਉਹਨਾਂ ਦੀ ਅਤੇ ਫਿਰ ਤੇਜ਼ ਤੇਜ਼ ਭਜਾਉਂਦੇ ਆ ਜਾਂ ਅਣਜਾਣੇ ਹੁੰਦੇ ਇੰਨਾ ਪਤਾ ਨਹੀਂ ਹੁੰਦਾ ਐਕਸਪੀਰੀਅੰਸ ਵੀ ਨਹੀਂ ਹੁੰਦਾ ਤੇ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਜਾਂਦੇ ਆ ਫਿਰ ਉਹਦੇ ਨਾਲ ਐਡੇ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਆ ਸੋ ਉਹ ਚੀਜ਼ਾਂ ਤੋਂ ਜਿਹੜਾ ਬਚਣ ਦੀ ਜਿਹੜੀ ਬੜੀ ਲੋੜ ਹੈ ਜੇ ਇਹ ਨਿਰਧਾਰਿਤ ਕਰ ਦੇਣ ਵੀ ਹਾਂਜੀ 25 ਜਾਂ 26 ਸਾਲ ਤੋਂ ਬਾਅਦ ਵਾਲੇ ਜਾਂ ਨਾਲ ਦੀ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਕਾਰ ਦਾ ਲਾਇਸੈਂਸ ਉਹਨਾਂ ਕੋਲ ਪਹਿਲਾਂ ਹੋਵੇ ਵੈਸੇ ਏਦਾਂ ਹੋਣਾ ਨਹੀਂ ਹੈਨਾ ਏ ਜ਼ੈਡ ਲਾਇਸੈਂਸ ਸਿੱਧਾ ਤਾਂ ਨਹੀਂ ਲੈਂਦੇ ਹੋਣੇ ਹੋਣੇ ਹੀ ਉਹਨਾਂ ਕੋਲ ਜੀ ਲਾਇਸੈਂਸ ਪਹਿਲਾਂ ਫਿਰ ਹੀ ਏ ਜ਼ੈਡ ਲੈਂਦੇ ਹੋਣੇ ਆ ਜਾਂ ਫਿਰ ਜਿਹੜੇ ਪਿੱਛੋਂ ਐਕਸਪੀਰੀਅੰਸ ਕਾਊਂਟ ਕਰਕੇ ਆ ਜਾਂਦੇ ਆ ਵੀ ਹਾਂਜੀ ਭਾਈ ਅਸੀਂ ਉੱਥੇ ਚਲਾਇਆ ਹੋਇਆ ਤੇ ਫਿਰ ਆਪਾਂ ਨੂੰ ਪਤਾ ਹੀ ਆ ਉੱਥੇ ਤਾਂ ਕਈ ਵਾਰ ਐਵੇਂ ਏਦਾਂ ਹੀ ਬਣਾ ਬਣੂ ਕੇ ਲਿਆਉਂਦੇ ਆ ਤੇ ਫਿਰ ਇੱਥੇ ਦੀ ਜਿਹੜੀ ਟ੍ਰੇਨਿੰਗ ਆ ਪ੍ਰੋਪਰ ਜਾਂ ਇੱਥੇ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਕਾਊਂਟ ਹੋਣਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ
8: ਹਾਂਜੀ ਹਾਂਜੀ ਮੈਂ ਬੋਲ ਰਿਹਾ ਤੇ ਮੈਂ ਨਾ ਇੱਕ ਮੇਰੇ ਦਿਮਾਗ ਚ ਨਾ ਕਈ ਦਿਨਾਂ ਦਾ ਕੁਐਸਚਨ ਜਿਹਾ ਆ ਰਿਹਾ ਕਿ ਨਾ ਜਦੋਂ ਕਈ ਲੋਕੀ ਕਹਿੰਦੇ ਆ ਨਾ ਕਿ ਮੈਨੂੰ 30 ਸਾਲ ਹੋ ਗਿਆ ਆਏ ਨੂੰ ਕੋਈ 40 ਕਹਿੰਦਾ ਸਭ ਝੂਠ ਮਾਰਦੇ ਪਤਾ ਨੀ ਕਿਉਂ ਜਿਹਨੂੰ 5 ਸਾਲ ਵੀ ਆਏ ਹੁੰਦੇ ਆ ਨਾ ਉਹ ਵੀ ਕਹਿ ਦਿੰਦਾ
0: ਮੈਨੂੰ
8: 30 ਸਾਲ ਹੋ ਗਏ।
0: ਨਹੀਂ ਝੂਠ ਕਹਿੰਦੇ ਮਾਰਦੇ ਆ, ਮਤਲਬ ਜੇ ਆਏ ਹੋਣੇ ਤਾਂ ਕਹਿੰਦੇ ਹੋਣੇ।
8: ਹਾਂਜੀ
0: ਨਹੀਂ ਵੀ ਕਾਹਤੋਂ ਕਹਿੰਦੇ
8: ਆ, ਕਹਿੰਦੇ ਆ ਜੀ।
0: ਅੱਛਾ
8: ਉਹ ਆਪਦੇ ਆਪ ਨੂੰ ਉਹ ਸ਼ੋ ਕਰਦੇ ਆ ਕਿ ਅਸੀਂ ਪਹਿਲਾਂ ਦੇ ਆਏ ਹੋਏ ਆ, ਲੇਕਿਨ ਉਹ ਆਏ ਨੀ ਹੁੰਦੇ ਗੇ, ਨਹੀਂ ਆਏ ਹੁੰਦੇ ਸ਼ੋ। ਮੈਂ ਕਹਿੰਦਾ ਮੈਂ ਗਰੰਟੀ ਨਾਲ ਕਹਿੰਦਾ।
0: ਅੱਛਾ ਚਲੋ ਇਹ ਤੇ ਵੀ ਆਪਾਂ ਗੱਲ ਕਰ, ਇਹ ਵੀ ਆਪਾਂ ਕਰਾਂਗੇ ਗੱਲ। ਅੱਜ
8: ਕਈ ਗੱਲਾਂ ਤੋਂ ਪਤਾ ਲੱਗ ਜਾਂਦਾ ਜੀ, ਕਈ ਗੱਲਾਂ ਤੋਂ ਪਤਾ ਲੱਗ ਜਾਂਦਾ। ਇੱਕ ਮੈਂ ਦੱਸ ਦਿੰਦਾ, ਇੱਕ ਬੰਦਾ ਕਹਿੰਦਾ ਨਾ ਮੈਂ 80 ਦਾ ਆਇਆ ਹੋਇਆ ਇੱਥੇ ਫਲਾਨਾ, ਬਾਅਦ ਚ ਪੁੱਛਣ ਲੱਗ ਗਿਆ ਜੀ ਵੀ ਲੀਨ ਕੀ ਹੁੰਦੀ ਆ। ਦੇਖੋ ਹੈ ਜੇ ਤੁਸੀਂ ਤੂੰ 80 ਦਾ ਆਇਆ ਤੇ ਤੈਨੂੰ ਲੀਨ ਦਾ ਨੀ ਪਤਾ। ਬਹੁਤ ਹੈਗੇ ਜੀ ਇੱਥੇ ਇੱਥੇ 3-4 ਸਾਲ ਤੋਂ ਬਾਅਦ ਨਾ ਤੁਹਾਨੂੰ ਇਹ ਕਹਿਣ ਲੱਗ ਜਾਣਗੇ ਕਿ ਅਸੀਂ ਸਾਨੂੰ 35 ਸਾਲ ਹੋ ਗਏ, 30 ਸਾਲ ਹੋ ਗਏ, 91 ਦੇ ਆਏ ਹਾਂ ਭਾਈ, ਤਾਂ ਬਹੁਤ ਪੁਰਾਣੇ ਆ ਗਏ, ਜਿਹਨੂੰ ਮਰਜ਼ੀ ਪੁੱਛ ਲਓ।
0: ਅੱਛਾ ਕੋਈ ਨੀ, ਕੱਲ ਨੂੰ ਆਪਾਂ ਨੇ ਇਹੀ ਪੁੱਛਣਾ ਕਿ ਤੁਸੀਂ ਕਿੰਨੀ ਦੇਰ ਦੇ
8: ਇੱਥੇ ਆਏ ਹੋ। ਬਿਲਕੁਲ ਟੌਪਿਕ ਹੈ, ਦੇਖੋ ਝੂਠ ਮਾਰਦੇ ਹੀ ਹੁੰਦੇ, 100% ਸਾਰਿਆਂ ਨੇ ਝੂਠ ਹੀ ਮਾਰਨਾ।
0: ਨਹੀਂ ਕੋਈ ਨੀ, ਆਪਾਂ ਜਦੇ ਫੜ ਲੈਣੇ ਫਿਰ ਕੋਈ ਨਾ ਕੋਈ ਕੁਐਸਚਨ ਆਪਾਂ ਪੁੱਛ ਲਾਂਗੇ। ਠੀਕ ਹੈ ਭਾਜੀ, ਥੈਂਕ ਯੂ,
8: ਥੈਂਕ ਯੂ,
0: ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਆਪਾਂ ਲੈਂਦੇ ਆ। ਹਾਂਜੀ ਸਤਿ ਸ੍ਰੀ ਅਕਾਲ।
9: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਭਾਜੀ ਕੀ ਹਾਲ ਚਾਲ?
9: ਠੀਕ ਠਾਕ ਹੈ ਭੈਣ ਜੀ। 2004-05 ਦੇ ਵਿੱਚ ਪਿੰਡਕੋਰ ਕੰਮ ਚੱਲਦਾ ਹੁੰਦਾ ਸੀ ਜੀ।
0: ਅੱਛਾ
9: ਤੇ ਉੱਥੋਂ ਜਿੰਨੇ ਠੱਗ ਸੀ ਸਾਰੇ ਇੱਥੇ ਆ ਗਏ ਜੀ। ਉੱਥੇ ਸਰਕਾਰੀ ਕਰਤਾ ਸੀ ਇਹਨਾਂ ਨੇ ਸਾਰਾ ਕੁਛ ਨਾ।
0: ਅੱਛਾ ਉੱਥੇ ਠੀਕ ਕਰਦਾ ਫਿਰ ਇੱਧਰ ਨੂੰ ਆ ਗਏ। ਹਾਂ
9: ਉਹ ਸਾਰੇ ਇੱਧਰ ਨੂੰ ਆ ਗਏ 2004-05 ਤੋਂ ਬਾਅਦ, ਹੈ ਨਾ ਜੀ। ਉਹ ਸਰਕਾਰੀ ਹੋ ਗਿਆ।
0: ਨਹੀਂ ਹੁਣ ਇਹਨਾਂ ਨੇ ਸਰਕਾਰੀ ਕਰ ਦੇਣੀ ਫਿਰ ਕਿੱਧਰ ਨੂੰ ਜਾਣਗੇ?
9: ਹੋਰ ਕਿਤੇ ਮੌਂਟਰੀਅਲ ਵੱਲੋਂ ਨਿਕਲ ਜਾਓਗੇ ਜੀ, ਕਿਤੇ ਹੋਰ ਪਾਸੇ ਚੱਲ ਜਾਓ, ਕੈਲਗਰੀ ਵੱਲ ਚੱਲ ਜਾਓਗੇ।
0: ਉਹ ਹੀ ਨਹੀਂ ਉਹਨਾਂ ਨੇ ਪੁੱਛਣਾ, ਉਹ ਤਾਂ ਕਹਿੰਦੇ ਫ੍ਰੈਂਚ ਆਉਂਦੀ ਨਹੀਂ। ਹਾਂ ਜੀ ਦੇਖਦੇ ਆ ਭਾਜੀ, ਥੈਂਕ ਯੂ।
9: ਇਹ ਇਹ ਹੈ ਨਾ ਜਿਹੜਾ ਸਿਸਟਮ ਹੈ ਜੀ, ਇਹ ਕਲੈਪਸ ਕਰ ਗਿਆ ਇੱਥੇ।
0: ਬਿਲਕੁਲ
9: ਜੀ, ਅੱਗੇ ਪਹਿਲਾਂ ਜਦੋਂ ਆਉਂਦੇ ਸੀ 2 ਸਾਲ ਲਾਇਸੈਂਸ ਦਾ ਐਕਸਪੀਰੀਅੰਸ ਪੈਂਦਾ ਹੀ ਨਹੀਂ ਸੀ ਜੀ।
0: ਠੀਕ ਹੈ,
9: ਇੱਥੇ ਲਿਬਰਲ ਦੀ ਸਰਕਾਰ ਹੁੰਦੀ ਸੀ ਅੰਟਾਰੀਓ, ਜੋ ਪਾਉਂਦੇ ਹੀ ਨਹੀਂ ਸੀ ਆਪਣੇ ਹਰਿੰਦਰ ਤੱਕਰ ਹੋਣੀ ਹੁੰਦੇ ਸੀ ਮਿਨਿਸਟਰ, ਹੈ ਨਾ। ਉਹ ਐਕਸਪੀਰੀਅੰਸ ਪੈਣ ਹੀ ਨਹੀਂ ਦਿੰਦੇ ਸੀ ਉਹਦਾ, ਹੈ ਨਾ।
0: ਪਰ ਹੁਣ ਵੀ ਲਿਬਰਲ ਦੀ ਉਹ ਸਰਕਾਰ ਤਾਂ
9: ਨਹੀਂ ਜੀ, ਡੱਗ ਫੋਰਡ ਦੀ ਅੰਟਾਰੀਓ ਜੀ।
0: ਅੱਛਾ ਇੱਧਰ ਪ੍ਰੋਵਿੰਸ਼ੀਅਲ ਦੀ ਉਹਨਾਂ ਦੀ ਹੈ। ਠੀਕ,
9: ਹਾਂ ਜੀ, ਇਹ ਤਾਂ ਇਹਨਾਂ ਦੀ ਪ੍ਰੋਬਲਮ ਹੈ ਨਾ, ਪ੍ਰੋਵਿੰਸ ਦੀ ਪ੍ਰੋਬਲਮ ਹੈ, ਇਸ਼ੂ ਪ੍ਰੋਵਿੰਸ ਦਾ ਜੀ, ਹੈ ਨਾ।
10: ਕੱਲ
0: ਨੂੰ ਇਹੀ ਗੱਲ ਕਰਨੀ ਆਪਾਂ ਨੇ, ਫਿਰ ਭੇਜੋ
10: ਪਾਸਪੋਰਟ ਦੇਖਣੇ ਸ਼ੁਰੂ ਕਰਦੇ ਆ ਕੇ, ਜਿਹੜੇ ਤੁਹਾਨੂੰ ਕਾਲ ਕਰਦੇ ਆ ਉਹਨੇ ਪਾਸਪੋਰਟ ਦੇਖ ਲਿਆ ਕੇ।
0: ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਇੱਕ ਹੋਰ ਲੈ ਲਈਏ ਕਾਲ ਜਾਂਦੇ ਜਾਂਦੇ। ਹਾਂਜੀ ਭਾਜੀ ਕੀ ਹਾਲ ਚਾਲ? ਹਾਂਜੀ ਬਰਿੰਦਰ ਜੀ, ਹੈਲੋ। ਨਹੀਂ ਤੁਹਾਡੀ ਆਵਾਜ਼ ਨਹੀਂ ਆਈ। ਹਾਂਜੀ ਕੀ ਕਹਿਣਾ ਚਾਹੁੰਦੇ ਹੋ?
11: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ।
11: ਹੈਲੋ,
0: ਹਾਂਜੀ ਹਾਂਜੀ ਦੱਸੋ
11: ਭਾਈ ਜੀ, ਨੂੰ ਫਿਕਰ ਨਾ ਕਰੋ, ਆਪਾਂ ਪਾਸਪੋਰਟ ਚੈੱਕ ਕਰਾਂਗੇ, ਨਾਲੇ ਇੰਗਲਿਸ਼ ਬੁਲਾ ਕੇ ਦੇਖਾਂਗੇ ਉਹਨਾਂ ਤੋਂ।
0: ਕੱਲ ਨੂੰ ਇਹੀ ਕੰਮ ਕਰਦੇ ਆਪਾਂ, ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ। ਚਲੋ ਆਪਣਾ ਨਾ ਹੁਣ ਹੋ ਗਿਆ ਟਾਈਮ, ਤੇ ਆਪਾਂ ਹੁਣ ਗੱਲਬਾਤ ਕਰਾਂਗੇ ਕੱਲ ਨੂੰ, ਤੇ ਬਾਕੀ ਕੱਲ ਨੂੰ ਫਿਰ ਪੁੱਛਦੇ ਆ ਕਿਹਨੂੰ ਕਿੰਨੇ ਸਾਲ ਹੋ ਗਏ। ਠੀਕ ਹੈ, ਅੱਛਾ ਇੰਗਲਿਸ਼ ਦੀ ਆਪਾਂ ਗੱਲ ਕਰ ਰਹੇ ਸੀ, ਇੰਗਲਿਸ਼ ਵੈਸੇ ਹੈ ਉਹ ਜ਼ਰੂਰੀ ਆਉਣੀ ਚਾਹੀਦੀ ਹੈ। ਚਲੋ ਫਲੂਐਂਸੀ ਜਿਹੜੀ ਆ ਉਹ ਡਿਫਰੈਂਟ ਗੱਲ ਹੈ, ਪਰ ਐਟਲੀਸਟ ਬੰਦਾ ਪੜ੍ਹ ਸਕੇ ਥੋੜ੍ਹਾ ਬਹੁਤਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਟੁੱਟੀ ਫੁੱਟੀ ਬੋਲ ਸਕੇ, ਸਮਝ ਸਕੇ, ਇੰਨੀ ਕੁ ਤਾਂ ਇੰਗਲਿਸ਼ ਆਉਣੀ ਚਾਹੀਦੀ ਹੈ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈ, ਕਿਉਂਕਿ ਨਹੀਂ ਤਾਂ ਔਖਿਆਈ ਆਉਂਦੀ ਹੈ। ਠੀਕ ਹੈ, ਤੇ ਲਓ ਜੀ ਹੁਣ ਹੋ ਗਿਆ ਸਮਾਂ ਆਪਣੇ ਜਾਣ ਦਾ, ਤੇ ਪ੍ਰੋਪਰ ਟ੍ਰੇਨਿੰਗ ਵੈਸੇ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ, ਕੋਈ ਵੀ ਹੋਵੇ, ਨਹੀਂ ਤਾਂ ਤੁਸੀਂ ਉਸ ਫੀਲਡ ਦੇ ਵਿੱਚ ਜਿਹੜਾ ਹੈਗਾ ਮਾਰਕਾਂ ਨਹੀਂ ਮਾਰ ਸਕਦੇ, ਹੈ ਨਾ। ਸੋ ਮੇਰਾ ਨੰਬਰ ਜੀ 647-63-2340 6477-65-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ, ਤੇ ਇੰਸ਼ੋਰੈਂਸ ਦੀ ਤੁਹਾਡੀ ਕੋਈ ਨੀਡ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਵਿਜ਼ਟਰ ਸੁਪਰ ਵੀਜ਼ਾ ਦੇ ਬੈਸਟ ਕੋਰਟ ਜਾਂ ਫਿਰ ਆਪਣਾ ਬਿਜ਼ਨਸ ਪ੍ਰਮੋਟ ਕਰਨਾ, 647-63-2340 6477-65-2340 ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ ਨੂੰ, ਸਤਿ ਸ੍ਰੀ ਅਕਾਲ।
12: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ।
13: Another Don Clean with the Don Ducks. Oh, he's doing dishes with Dawn Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
15: Dawn Platinum, the better grease getter.
16: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ May 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ May 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
1: ਕੀ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ।

0: ਤੋਂ ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੁਆਇਸ ਇੰਸ਼ੋਰੈਂਸ।
1: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
2: You're listening to Punjabi Versa, Monday to Friday, 11 a.m. to 12 p.m. For more information, call 647-448-1000.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਆ ਔਰ ਕੋਸ਼ਿਸ਼ ਕਰਾਂਗੇ ਕਿ 12 ਵਜੇ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਔਰ ਬਿਜ਼ਨਸਮੈਨਾਂ ਦੇ ਸੰਦੇਸ਼ ਔਰ ਮਹਾਨ ਕੀਰਤਨ ਦਰਬਾਰ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਸਭ ਤੋਂ ਪਹਿਲਾਂ ਮੈਨੂੰ ਇੱਕ ਦੋ ਕਾਲ ਕਰਕੇ ਦੱਸੋ ਕਿ ਮੇਰੀ ਆਵਾਜ਼ ਬਾਹਰ ਆ ਰਹੀ ਹੈ ਕਿਉਂਕਿ ਥੋੜ੍ਹਾ ਜਿਹਾ ਲੇਟ ਹੋ ਗਿਆ ਸੀ ਸਿਸਟਮ ਦੇ ਨਾਲ ਔਰ ਪਹਿਲਾਂ ਤੁਸੀਂ ਕੁਛ ਮਿਊਜ਼ਿਕ ਸੁਣਿਆ ਔਰ ਉਸ ਤੋਂ ਬਾਅਦ ਕੁਛ ਐਡਵਰਟਾਈਜ਼ਮੈਂਟ ਦੇ ਨਾਲ ਹੁਣ ਸ਼ਬਦ ਗੁਰਬਾਣੀ ਲੱਗੀ ਹੋਈ ਹੈ। ਮੈਨੂੰ ਇੱਕ ਦੋ ਕਾਲ ਰਾਈਟ ਵੇ ਕਰਕੇ ਦੱਸ ਦਿਉ ਤਾਂ ਕਿ ਫਿਰ ਅਗਲਾ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕੀਏ। 9056733337 ਦੇ ਜਿਹੜੀ ਮੇਰੀ ਆਵਾਜ਼ ਆ ਬਿਲਕੁਲ ਤੁਹਾਨੂੰ ਬਾਹਰ ਠੀਕ ਸੁਣਾਈ ਦੇ ਰਹੀ ਹੈ ਔਰ ਮੇਕ ਸ਼ੋਰ ਹੋ ਜਾਵੇ ਥੋੜ੍ਹਾ ਜਿਹਾ ਅਤੇ ਤਾਂ ਕਿ ਆਪਾਂ ਅੱਗੋਂ ਚੱਲੀਏ ਫਿਰ ਹੈ ਨਾ। 9056733337 ਜਪੀਏ ਨਿਤ ਜਪੀਏ ਨਾਮ ਗਿਰਾਸ ਪਰਵਤ ਦੇਖ ਲਓ ਕੈਸੀਆਂ ਕਮਾਲ ਦੀਆਂ ਪੰਕਤੀਆਂ ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਉਹਨਾਂ ਦੀ ਰਸਤਾ ਤੋਂ ਇਹ ਤੁਸੀਂ ਸ਼ਬਦ ਜੋ ਹੈ ਸਰਵਣ ਕਰ ਰਹੇ ਹਾਂ ਔਰ ਇੱਕ ਦੋ ਕਾਲ

0: ਪੰਜਾਬੀ ਵਿਰਸਾ ਹੈਲੋ
1: ਹਾਂਜੀ ਭਾਜੀ
0: ਜੀ ਸਰ
1: ਕਿਵੇਂ ਹਾਲ ਚਾਲ ਜੀ
0: ਕੱਲ ਕਿੱਥੇ ਸੀ ਤੁਸੀਂ
1: ਭਾਜੀ ਕੱਲ ਬਸ ਕਿਤੇ ਗਏ ਹੋਏ ਹੈਗੇ
0: ਅੱਛਾ ਕਮਾਲ ਦੀ ਗੱਲ ਕੱਲੇ ਹੀ ਗਏ ਸੀ
1: ਨਹੀਂ ਭਾਜੀ ਘਰਦਿਆਂ ਦੇ ਨਾਲ
0: ਅੱਛਾ ਨਾਲ ਦੇ ਗਏ ਸੀ ਮੈਂ ਕਿਤੇ ਕੱਲੇ ਗਏ ਸੀ ਕਿਤੇ
1: ਨਹੀਂ ਨਹੀਂ ਕੱਲੇ ਜਾਣ ਜੋ ਕੇ ਛੱਡੇ ਨੀ ਕਿਸੇ
0: ਕਿਉਂ ਕੀ ਗੱਲ ਛੱਡਿਆ ਕਿਉਂ ਨੀ
1: ਨਹੀਂ ਹੁਣ ਫੈਮਿਲੀ ਵਾਲੇ ਹੋ ਗਏ
0: ਅੱਛਾ ਤੁਸੀਂ ਹੁਣ ਗੱਲ ਵਿੱਚ ਕਰ ਗਏ ਹੁਣ ਲੱਗਦੇ ਤੁਸੀਂ ਪੰਗਾ ਪਾਉਣਾ ਸੀ ਨਾ ਕੋਈ ਨਾ ਕੋਈ ਪਾਤਾ ਸਵੇਰੇ ਸਵੇਰੇ ਬਸ ਗੱਲ ਕਰਦੇ ਕੱਲੇ ਜਾਣ ਜੋ ਛੱਡਿਆ ਨੀ ਪਹਿਲਾਂ ਹੌਲੀ ਜਿਹਾ ਕਹਿਤਾ ਕੱਲੇ ਜਾਣ ਜੋ ਕੋਈ ਛੱਡਿਆ ਨੀ ਤੇ ਬਾਅਦ ਚ ਕਹਿਤਾ ਫੈਮਿਲੀ ਤੁਸੀਂ ਦੋਨੇ ਬੰਨੇ ਚੱਲਦੇ ਮੈਂ ਤੁਹਾਨੂੰ ਦੇਖਿਆ ਤੁਸੀਂ ਲਿਬਰਲ ਵੀ ਸਪੋਰਟ ਕਰ ਰਹੇ ਹਾਂ ਕੰਜ਼ਰਵੇਟਿਵ ਦੀ ਸਪੋਰਟ ਵੀ ਕਰ ਰਹੇ ਹਾਂ ਤੁਸੀਂ ਦੋਨੇ ਪਾਰਟੀਆਂ ਸਪੋਰਟ ਕਰਦੇ ਹਾਂ
1: ਦੋਨਾਂ ਨੂੰ ਸਪੋਰਟ ਕਰਾਂਗੇ ਪਰ ਕੰਮ ਤੱਕ ਚੱਜ ਦਾ ਕਰੇ
0: ਚਲੋ ਮੇਰੀ ਆਵਾਜ਼ ਆ ਰਹੀ ਹੈ ਬਾਹਰ
1: ਸੈੱਟ
0: ਹੋ ਜਾਣਾ ਚਾਹੀਦਾ ਦਵਾਈ ਲੱਗ ਗਈ ਪਤਾ ਕਿਹੜੀ ਚਾਹੀਦੀ ਹੁੰਦੀ ਹੈ
1: ਦਵਾਈ ਸਾਨੂੰ ਵੀ ਦੱਸਦੀ
0: ਹਲੇ ਨੀ ਦੱਸਣਾ ਪ੍ਰਾਈਵੇਟ ਦੱਸਣੀ ਦਵਾਈ ਹੈ ਕੱਲੇ ਨੂੰ ਆਨ ਏਅਰ ਨੀ ਦੱਸ ਸਕਦਾ ਮੈਂ ਬਚ ਕੇ ਮੋੜ ਤੋਂ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ
2: ਹੈਲੋ
0: ਜੀ ਸਰ
2: ਤੁਹਾਡੀ ਆਵਾਜ਼ ਘੰਟੀ ਵਾਂਗੂ ਖੜਕਦੀ ਆ ਬਾਕੀ ਬਾਬਾ ਜੀ ਦੀ ਕਿਰਪਾ ਹੁਣ ਤਾਂ ਵੈਸੇ ਨੀ ਕੋਈ ਉਹ ਹੋ ਸਕਦੀ
0: ਆਵਾਜ਼ ਖੜਕਦੀ
2: ਨਹੀਂ ਘੰਟੀ ਵਾਂਗੂ ਖੜਕਦੀ ਆ ਮੈਂ ਕਿਹਾ
0: ਘੰਟੀ ਵਾਂਗ ਮੈਂ ਕਿਹਾ ਪਤਾ ਨੀ ਇਹ ਤਾਂ ਗੁਰੂ ਸਾਹਿਬ ਦੀ ਮੌਜ ਆ ਆਵਾਜ਼ ਉੱਤੇ ਦੇਖ ਲਓ
2: ਮੈਂ ਕਿਹਾ ਵੀ ਹੁਣ ਤਾਂ ਵੈਸੇ ਨੀ ਨਾਲੇ

0: ਤਾਂ ਗੁਰੂ ਸਾਹਿਬ ਦੀ ਵੈਸੇ ਕਿਰਪਾ, ਹੁਣ ਤਾਂ ਅੱਜ ਤੁਸੀਂ ਥੱਲੇ ਕਰਨੇ ਨੇ
1: ਇਸ ਵੀਕਐਂਡ ਦੇ ਸਾਰਿਆਂ ਨੇ ਪਹੁੰਚਣਾ, ਠੀਕ ਹੈ ਜੀ?
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
1: ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਅਮਰੀਕਾ ਦੇ ਕਈ ਸ਼ਹਿਰਾਂ ਵਿੱਚੋਂ ਸੰਗਤਾਂ ਆ ਰਹੀਆਂ, ਮੌਂਟਰੀਅਲ ਤੋਂ, ਆਟਵਾ ਤੋਂ ਫੋਨ ਬਹੁਤ ਕਾਲ ਆ ਰਹੀਆਂ, ਹਰਜੀਤ ਜੀ ਸਾਨੂੰ ਹੋਟਲ ਦੱਸੋ ਨੇੜੇ ਕਿਹੜਾ ਰਹਿਣ ਵਾਲਾ। ਮੈਂ ਕਿਹਾ ਜੀ ਆ ਜਾਓ ਤੁਸੀਂ ਇੱਥੇ, ਕੋਈ ਗੱਲ ਨਹੀਂ, ਹੋਟਲ ਦਾ ਇੰਤਜ਼ਾਮ ਵੀ ਕਰ ਦਾਂਗੇ ਤੁਹਾਡਾ, ਤੁਹਾਡੇ ਮੌਂਟਰੀਅਲ ਤੋਂ ਇੱਧਰ ਐਡਮਿੰਟਨ, ਮੌਂਟਰੀਅਲ ਹੋ ਗਿਆ, ਇੱਧਰ ਕੈਲਗਰੀ ਹੋ ਗਿਆ, ਵੈਨਕੂਵਰ ਸਾਈਡ ਤੋਂ ਇੱਧਰ ਹੋ ਗਏ, ਹੋਰ ਨੌਰਥ ਵਰੀ ਸਾਈਡ ਤੋਂ ਵੀ ਸੰਗਤਾਂ ਬੜੀਆਂ ਆ ਰਹੀਆਂ, ਬੈਰੀ ਵਰੀ ਸਾਈਡ ਤੋਂ ਵੀ ਸੰਗਤਾਂ ਬੜੀਆਂ ਆ ਰਹੀਆਂ, ਉਰਲੀਆ ਤੋਂ ਸੰਗਤਾਂ ਆ ਰਹੀਆਂ, ਵਿਟਵੀ ਤੋਂ ਸੰਗਤਾਂ ਆ ਰਹੀਆਂ। ਇਸ ਵੀਕਐਂਡ ਦੇ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ, ਅੱਜ ਜਾਂ ਕੱਲ, ਕਿਉਂਕਿ ਮੈਂ ਦੱਸ ਨਹੀਂ ਸਕਦਾ ਕਿਉਂਕਿ ਫਿਰ ਏਅਰਪੋਰਟ ਤੇ ਰਸ਼ ਬਹੁਤ ਹੋ ਜਾਂਦਾ, ਤੇ ਇਸ ਕਰਕੇ ਮੈਂ ਪੱਕਾ ਟਾਈਮ ਨਹੀਂ ਦੱਸੂਗਾ ਕਿੰਨੇ ਵਜੇ ਉਹਨਾਂ ਨੇ ਟੋਰਾਂਟੋ ਏਅਰਪੋਰਟ ਤੇ ਪਹੁੰਚਣਾ, ਪਰ ਸਾਰੇ ਜਥੇ ਤਿੰਨੇ ਦਿਨ ਹੀ ਹਾਜ਼ਰੀ ਲਾਉਣਗੇ, ਤਿੰਨੇ ਦਿਨ ਹੀ ਕੀਰਤਨ ਕਰਨਗੇ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤਿੰਨੇ ਦਿਨ ਕੀਰਤਨ ਕਰਨਗੇ, ਸੰਤ ਅਨੂਪ ਸਿੰਘ ਜੀ ਤਿੰਨੇ ਦਿਨ ਕੀਰਤਨ ਕਰਨਗੇ, ਬਬੀਆ ਸਾਹਿਬ ਤਿੰਨੇ ਦਿਨ ਕੀਰਤਨ ਕਰਨਗੇ, ਤੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਤਿੰਨੇ ਦਿਨ ਕੀਰਤਨ ਕਰਨਗੇ, ਤੇ ਇਸ ਦੇ ਨਾਲ ਅਨੰਤ ਵੀਰ ਜੀ ਵੀ ਤਿੰਨੇ ਦਿਨ ਕੀਰਤਨ ਕਰਨਗੇ, ਸਾਰੇ ਜਥੇ ਤਿੰਨੇ ਦਿਨ ਕੀਰਤਨ ਕਰਨਗੇ। ਇਸ ਵੀਕਐਂਡ ਆ ਗਿਆ ਹੁਣ, ਅੱਜ ਬੁੱਧ, ਕੱਲ ਵੀਰ ਤੇ ਸ਼ੁੱਕਰ, ਕਰ ਲਓ ਤਿਆਰੀਆਂ।

ਮੈਨੂੰ ਬਸ ਕਿਸੇ ਨੇ ਲੇਟ ਕਰਾਤਾ ਸਵੇਰੇ ਸਵੇਰੇ ਨਾ, ਮੈਂ ਆ ਤਾਂ ਰਿਹਾ ਸੀ ਸਿੱਧਾ ਰਸਤੇ ਚੋਂ, ਪਰ ਰਸਤੇ 'ਚ ਮੈਨੂੰ ਥੋੜ੍ਹਾ ਜਿਹਾ 2 ਮਿੰਟ ਰੋਕਣੇ ਪਏ, ਉਹਦੇ ਕਰਕੇ ਲੇਟ ਹੋ ਗਿਆ। ਚਲੋ ਕੋਈ ਗੱਲ ਨਹੀਂ। ਔਰ ਗੁਰਮੇਲ ਸਿੰਘ ਸੱਗੂ ਸਾਹਿਬ ਜੀ, ਕੀ ਹਾਲ ਚਾਲ? ਠੀਕ ਹੋ ਸੱਗੂ ਸਾਹਿਬ? ਸਟੂਡੀਓ ਮੈਨੂੰ ਕਾਲ ਕਰੋ ਥੋੜ੍ਹਾ ਜਿਹਾ, ਮੈਨੂੰ ਅਪਡੇਟ ਕਰੋ ਕਿ ਤੁਹਾਡੀ ਤਿਆਰੀ ਹੋ ਗਈ ਹੈ ਪੂਰੀ, ਸਟੇਜ ਸਾਰੀ ਤੁਸੀਂ ਸਾਹਮਣੀ ਹੈ। 905-673

0: ਜਪੀਐ ਸਾਸ ਗਿਰਾਸ ਨਾਉ ਕਿਹਦਾ ਉਸ ਪਰਵਤ ਦੀ ਗਾਰ ਦਾ ਅੱਲਾ ਤਾਲਾ ਈਸ਼ਵਰ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਆ ਨਿਤ ਜਪੀਐ ਸਾਸ ਤੇ ਗਿਰਾਸ ਤੇ ਇਹ ਜਿਹੜਾ ਦੇਖ ਲਓ ਸ਼ਬਦ ਹੈ ਕਿੰਨਾ ਸੌਖਾ ਹੈ ਔਰ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਰਹੀ ਹੈ ਨਿਤ ਜਪਣਾ ਚਾਹੀਦਾ ਉਸ ਗੁਰੂ ਦਾ ਨਾਮ ਪਰਮੇਸ਼ਵਰ ਅੱਲਾ ਤਾਲਾ ਦਾ ਹਰਕਮਲ ਸਿੰਘ ਜੀ ਪੱਟਾ ਸਾਹਿਬ ਕੀ ਹਾਲ ਚਾਲ ਆ
1: ਹਾਂਜੀ ਹਰਜੀਤ ਜੀ ਪਹਿਲਾਂ ਸਾਰੇ ਜਿਹੜੇ ਪੰਜਾਬੀ ਵਿਸਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਐਂਡ ਵੈਰੀ ਗੁੱਡ ਮਾਰਨਿੰਗ ਮੇਰਾ ਨਾਮ ਹੈਗਾ ਹਰਕਮਲ ਸਿੰਘ ਪੱਡਾ ਅਤੇ ਅੱਜ ਮੈਂ ਟੌਪ ਫਾਈਨੈਂਸ਼ੀਅਲ ਟੀਮ ਵੱਲੋਂ
0: ਮੈਂ ਦੱਸ ਦੇਵਾਂ ਸਾਡੇ ਸੁਰਜੀਤ ਸਿੰਘ ਪੱਡਾ ਸਾਹਿਬ ਦੇ ਸਪੁੱਤਰ ਆ ਔਰ ਇਹ ਵੀ ਇੰਸ਼ੋਰੈਂਸ ਫੀਲਡ ਦੇ ਵਿੱਚ ਹੀ ਹੈ ਔਰ ਲੰਬੇ ਅਰਸੇ ਤੋਂ ਪੱਡਾ ਸਾਹਿਬ ਦੇ ਆਪਣੇ ਫਾਦਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਆ ਔਰ ਹਰਕਮਲ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ
1: ਅੱਜ ਹਰਜੀਤ ਜੀ ਮੈਂ ਥੋੜ੍ਹੇ ਜਿਹੇ ਸਰ ਲਿਸਨਰਸ ਹੈਗੇ ਉਹਨਾਂ ਨੂੰ ਮੈਂ ਥੋੜ੍ਹੇ ਜਿਹੀ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਦੱਸਣਾ ਚਾਹੁੰਦਾ ਹੈਗਾ ਡਿਸੇਬਿਲਟੀ ਇੰਸ਼ੋਰੈਂਸ ਇੱਕ ਇੱਦਾਂ ਦੀ ਇੰਸ਼ੋਰੈਂਸ ਹੈਗੀ ਜਿਹੜੀ ਸਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈਗੀ
0: ਠੀਕ ਹੈ
1: ਫੋਰ ਐਗਜ਼ਾਮਪਲ ਜਿਹੜੇ ਸਾਡੇ ਕੋਈ ਲਿਸਨਰਸ ਹੈਗੇ ਉਹਨਾਂ ਦਾ ਆਪਣਾ ਖੁਦ ਦਾ ਕੋਈ ਬਿਜ਼ਨਸ ਹੋਵੇ ਜਾਂ ਟਰੱਕਿੰਗ ਇੰਡਸਟਰੀ ਹੋ ਸਕਦੇ ਹੈਗੇ ਰੈਸਟੋਰੈਂਟ ਓਨਰਸ ਹੋ ਸਕਦੇ ਆ ਕੰਸਟਰਕਸ਼ਨ ਵਰਕਰਸ ਹੋ ਸਕਦੇ ਆ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਬਿਜ਼ਨਸ ਹੈਗੇ ਜਿਹੜੇ ਸਾਡੇ ਲਿਸਨਰਸ ਓਨ ਕਰਦੇ ਹੈਗੇ ਪਰ ਮੈਜੋਰਟੀ ਆਫ ਦਮ ਇਹਨਾਂ ਕੋਲ ਇਨਕਮ ਪ੍ਰੋਟੈਕਸ਼ਨ ਨਹੀਂ ਹੈਗੀ
0: ਠੀਕ ਹੈ
1: ਤਕਰੀਬਨ ਮੋਰ ਦੈਨ ਹਾਫ ਅ ਮਿਲੀਅਨ ਜਿਹੜੇ ਇੱਥੇ ਲੋਕੀ ਹੈਗੇ ਹਰ ਸਾਲ ਆਪਣਾ ਖੁਦ ਦਾ ਬਿਜ਼ਨਸ ਖੋਲਦੇ ਹੈਗੇ ਕੋਈ ਵੀ ਟਾਈਪ ਆਫ ਬਿਜ਼ਨਸ ਹੋਵੇ ਹਰਜੀਤ ਜੀ ਪਰ ਇਨਕਮ ਪ੍ਰੋਟੈਕਸ਼ਨ ਤੁਹਾਨੂੰ ਲੈ ਕੇ ਰੱਖਣੀ ਜ਼ਰੂਰੀ ਚਾਹੀਦੀ ਹੁੰਦੀ
0: ਠੀਕ ਹੈ
1: ਹੁਣ ਜੇ ਸਾਨੂੰ ਕਦੇ ਵੀ ਇੰਜਰੀ ਹੋ ਜਾਂਦੀ ਹੈਗੀ ਤਾਂ ਆਪਾਂ ਕੰਮ ਹੀ ਨਹੀਂ ਕਰ ਸਕਦੇ ਹੁਣ ਟੈਂਪਰਰੀ ਇੰਜਰੀ ਹੋ ਸਕਦੀ ਹੈ ਜਾਂ ਪਰਮਨੈਂਟ ਇੰਜਰੀ ਹੋ ਸਕਦੀ ਆ ਐਂਡ ਰਿਜ਼ੋਲਵ ਇੰਜਰੀ ਦਾ ਕੀ ਹੁੰਦਾ ਆ ਸਾਡੀ ਇਨਕਮ ਬੰਦ ਹੋ ਜਾਂਦੀ ਹੈਗੀ ਹੁਣ ਆਪਾਂ ਇਹ ਸਾਨੂੰ ਪਤਾ ਤਾਂ ਨਹੀਂ ਲੱਗਦਾ ਜੋ ਸਾਨੂੰ ਸੱਟ ਲੱਗ ਜਾਂਦੀ ਕਿੰਨਾ ਟਾਈਮ ਲੱਗੂਗਾ ਸਾਨੂੰ ਰਿਕਵਰ ਕਰਨ ਲਈ ਉਹ ਤਾਂ ਜੋ ਡਾਕਟਰ ਦੇ ਹਿਸਾਬ ਨਾਲ ਜੋ ਡਾਇਗਨੋਸਿਸ ਟੈਸਟ ਕਰਕੇ ਦੇ ਦਿਨ ਲੱਗ ਸਕਦੇ ਹਫ਼ਤੇ ਲੱਗ ਸਕਦੇ ਮਹੀਨੇ ਲੱਗ ਸਾਲ ਲੱਗ ਸਕਦੇ ਇੱਦਾਂ ਦਾ ਟਾਈਮ ਵੀ ਆਉਂਦਾ ਜਿੱਥੇ ਕਿ ਡਾਕਟਰ ਕਹਿ ਦੂਗਾ ਤੁਸੀਂ ਅੱਜ ਤੱਕ ਦੀ ਕੰਮ ਹੀ ਨਹੀਂ ਕਰ ਸਕਦੇ ਹੈ
0: ਅੱਛਾ
1: ਮੈਂ ਜੀ ਜੋ ਕਹਿਣਾ ਚਾਹੁੰਦਾ ਬੇਸ਼ੱਕ ਟੈਂਪਰਰੀ ਇੰਜਰੀ ਹੋਵੇ ਜਾਂ ਪਰਮਨੈਂਟ ਇੰਜਰੀ ਹੋਵੇ ਇੱਕ ਚੀਜ਼ ਜਿਹੜੀ ਸਾਡੀ ਕਦੇ ਵੀ ਬੰਦ ਨਹੀਂ ਹੁੰਦੀ ਹੈਗੀ ਉਹ ਸਾਡੇ ਖਰਚੇ ਹੈਗੇ ਆ ਸਾਡੇ ਖੁਦ ਦੇ ਡੇ ਟੂ ਡੇ ਲਿਵਿੰਗ ਐਕਸਪੈਂਸਿਸ ਹੁੰਦੇ ਆ ਬਿੱਲ ਬੱਤੀਆਂ ਹੁੰਦੀਆਂ ਮੋਰਗੇਜਸ ਲੋਨਸ ਹੁੰਦੇ ਆ ਆਪਾਂ ਹਰਜੀ ਜੀ ਸਵੇਰ ਨੂੰ ਉੱਠ ਕੇ ਆਪਣੀ ਫੈਮਿਲੀ ਨੂੰ ਕੱਲ੍ਹ ਛੱਡ ਕੇ ਜਾਂਦੇ ਹੋਗੇ ਕੰਮ ਕਰਕੇ ਪੈਸਾ ਕਮਾਉਣ ਲਈ ਸੋ ਆਪਾਂ ਆਪਣੇ ਖਰਚੇ ਅਤੇ ਫੈਮਿਲੀ ਲਿਵਿੰਗ ਸਟੈਂਡਰਡ ਪੂਰੀ ਕਰ ਸਕਦੇ
0: ਰਾਈਟ
1: ਪਰ ਜੇ ਤੁਹਾਡੇ ਕੋਲ ਕੱਲ੍ਹ ਨੂੰ ਸੱਟ ਲੱਗ ਜਾਏ ਕੀ ਤੁਹਾਡੇ ਕੋਲ ਆਪਣਾ ਕੋਈ ਬੈਕਅਪ ਪਲਾਨ ਹੈਗਾ ਜੇ ਨਹੀਂ ਹੈਗਾ ਡਿਸੇਬਿਲਟੀ ਇੰਸ਼ੋਰੈਂਸ ਲੈ ਕੇ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਕਦੇ ਵੀ ਤੁਹਾਨੂੰ ਸੱਟ ਲੱਗ ਜਾਂਦੀ ਹੈਗੀ ਇਹ ਤਕਰੀਬਨ ਇਨਕਮ ਰਿਪਲੇਸਮੈਂਟ ਹੁੰਦੀ ਆ ਹਰ ਮਹੀਨੇ ਅਕੋਰਡਿੰਗ ਟੂ ਜੋ ਤੁਹਾਡੀ ਆਕੂਪੇਸ਼ਨ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਕੰਪਨੀ ਤੁਹਾਨੂੰ ਹਰ ਵੇਲੇ ਪੈਸੇ ਭੇਜਦੀ ਰਹਿੰਦੀ ਹੈ ਐਵਰੀ ਮੰਥ ਅਤੇ ਬੈਸਟ ਪਾਰਟ ਕੀ ਹੈਗਾ ਹਰਜੀਤ ਜੀ ਜਿਹੜੀ ਇਹ ਕਵਰੇਜ ਹੈਗੀ 24 ਆਵਰ ਕਵਰੇਜ ਹੁੰਦੀ ਆ ਤੁਸੀਂ ਕੰਮ 'ਤੇ ਹੈਗੇ ਆ ਆਫ ਵਰਕ ਹੈਗੇ ਆ ਯੂ ਆਰ 100% ਕਵਰਡ ਅਤੇ ਹੋਰ ਕੀ ਇਹਦੇ ਵਿੱਚ ਹੈਗਾ ਜੇ ਤੁਹਾਨੂੰ ਕਦੇ ਵੀ ਐਕਸੀਡੈਂਟ ਤੁਹਾਨੂੰ ਸੱਟ ਲੱਗ ਜਾਂਦੀ ਹੈਗੀ ਹੈ ਫਿਰ ਤੁਹਾਨੂੰ ਐਡੀਸ਼ਨਲ ਇਹਦੇ ਵਿੱਚ $10,000 ਦਾ ਮੈਡੀਕਲ ਐਕਸਪੈਂਸਿਸ ਮਿਲਦਾ ਹੈਗਾ ਦਵਾਈਆਂ ਹੋਵੇ ਫਿਜ਼ੀਓ ਹੋਵੇ ਮਸਾਜ ਕਾਰ ਓਪਰੇਸ ਜੋ ਵੀ ਤੁਹਾਡਾ ਮੈਡੀਕਲ ਖਰਚਾ ਹੋਵੇ ਤੁਹਾਨੂੰ ਹੈਲਥ ਐਂਡ ਡੈਂਟਲ ਪਲਾਨ ਦਾ ਲੈਣ ਦੀ ਜ਼ਰੂਰਤ ਜਾਂ ਆਪਣੇ ਪੋਕਟ 'ਚ ਖਰਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਇਹ ਪਲਾਨ ਤੁਹਾਨੂੰ ਕਵਰ ਕਰਦਾ ਹੈਗਾ ਆ
0: ਠੀਕ ਹੈ
1: ਕਈ ਜਿਹੜੇ ਸਾਡੇ ਲਿਸਨਰ ਕਹਿੰਦੇ ਸਾਡੇ ਕੰਪਨੀ ਵੱਲੋਂ ਵੀ ਮਿਲੇ ਹੈਗੇ ਪਰ ਤੁਸੀਂ ਜੇ ਐਮ ਤੁਹਾਨੂੰ ਮਿਲੇ ਹੈਗੇ ਤੁਸੀਂ ਆਪਣੀ ਪੋਲਿਸੀ ਰਿਵਿਊ ਕਰੋ ਕੀ ਉਹ ਤੁਹਾਨੂੰ ਆਫ ਵਰਕ ਵੀ ਕਵਰ ਕਰਦੇ ਹੈਗੇ ਤਾਂ ਕਿ ਬਹੁਤ ਸਾਰੀ ਜਿਹੜੀ ਕੰਪਨੀਆਂ ਹੁੰਦੀਆਂ ਜਦੋਂ ਤੱਕ ਤੁਸੀਂ ਕੰਮ 'ਤੇ ਹੈਗੇ ਇਹ ਕਵਰ ਯੂ ਪਰ ਜਦੋਂ ਤੁਸੀਂ ਉਹਨਾਂ ਦੇ ਕੰਮ ਤੋਂ ਸਾਈਡ ਤੋਂ ਆਪਣਾ ਚਲ ਗਏ ਉਹ ਇਟ ਡਜ਼ ਨਾਟ ਕਵਰ ਯੂ ਸੋ ਆਪਣੇ ਦੇਖੋ ਜੇ 24 ਆਵਰ ਤੁਸੀਂ ਆਪਣੇ ਆਪ ਨੂੰ ਕਵਰ ਕਰਦੇ ਹੈਗੇ
0: ਜੀ
1: ਇਹਦੇ ਨਾਲ ਤੁਸੀਂ ਐਡ ਆਨ ਵੀ ਕਰ ਸਕਦੇ ਜੇ ਤੁਸੀਂ ਕਾਫੀ ਟਰੈਵਲ ਕਰਦੇ ਹੈਗੇ ਤੁਸੀਂ ਇਹਦੇ ਵਿੱਚ $5 million ਦੀ ਟਰੈਵਲ ਇੰਸ਼ੋਰੈਂਸ ਵੀ ਲੈ ਸਕਦੇ ਹੈਗੇ ਐਕਸੀਡੈਂਟ ਡੈਥ ਇਹਦੇ ਵਿੱਚ 3 lakh ਦੀ ਲੈ ਸਕਦੇ ਹੈਗੇ ਐਂਡ ਤੇ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਆਲਰੇਡੀ ਡਿਸੇਬਿਲਟੀ ਇੰਸ਼ੋਰੈਂਸ ਲਈ ਹੈਗੀ ਤੇ ਤੁਹਾਡੇ ਕੋਲ ਕਵਰੇਜ ਕਹਿ ਦੋ ਸਿਰਫ 2 years ਦੀ ਹੈਗੀ ਆਪਣੀ ਪੋਲਿਸੀਜ਼ ਰਿਵਿਊ ਕਰੋ ਮੈਕਸੀਮਮ ਕਵਰੇਜ 70 years ਤੱਕ ਲਓ ਤਾਂ ਕਿ ਜੇ ਕੋਈ ਸੱਟ ਲੱਗ ਗਈ ਫਿਰ ਤੁਸੀਂ ਉਸ ਟਾਈਮ 'ਤੇ ਨਹੀਂ ਤੁਸੀਂ ਕੋਈ ਵੀ ਚੇਂਜਸ ਕਰ ਸਕਦੇ ਮੈਨੂੰ ਹਰਜੀ ਕਿਸੇ ਦਾ ਫੋਨ ਆਇਆ ਸਰ ਕਿਸੇ ਸੱਟ ਲੱਗੀ ਕਹਿੰਦੇ ਆਪਾਂ ਹੁਣ ਇਹਨੂੰ ਵਧਾ ਸਕਦੇ ਇੱਕ ਵਾਰੀ ਜੋ ਸੱਟ ਲੱਗੀ ਫਿਰ ਚੇਂਜ ਨਹੀਂ ਕੋਈ
0: ਫਿਰ ਨਹੀਂ ਹੋਣਾ ਚੇਂਜ ਕੰਮ
1: ਸੋ ਇਹ ਚੀਜ਼ਾਂ ਜ਼ਰੂਰੀ ਰੱਖਣੀ ਚਾਹੀਦੀ ਹੈ ਰਿਵਿਊ ਕਰੋ ਪੋਲਿਸੀ ਨਹੀਂ ਹੈਗੀ ਰੱਖੋ ਵੈਰੀ ਅਫੋਰਡੇਬਲ ਪ੍ਰਾਈਸ 'ਤੇ ਸ਼ੋਪ ਰਾਊਂਡ ਕਰੋ ਵੀ ਡੀਲ ਵਿਦ ਦ ਟੌਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ ਮੇਰਾ ਇੱਕੋ ਇੱਕ ਨੰਬਰ ਹੈਗਾ 647-944-646-986-6464
0: ਹਰਕਮਲ ਜੀ ਨੰਬਰ ਇੱਕ ਵਾਰੀ ਤੁਸੀਂ ਆਪਣਾ ਦੁਬਾਰਾ ਦਿਓ ਪਲੀਜ਼
1: ਹਾਂਜੀ 647-986-6464-647-986-4
0: ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਸੰਗਤਾਂ ਦਾ ਬਹੁਤ ਜ਼ਿਆਦਾ ਇਸ ਚੀਜ਼ ਦਾ ਉਤਸ਼ਾਹ ਹੈ ਦੇਖਣ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਜਿਹੜਾ ਕਿ ਠਾਠਾ ਮਾਰਦਾ ਇਕੱਠ ਇਸ 5ਵੇਂ ਮਹਾਨ ਕੀਰਤਨ ਦਰਬਾਰ ਦੇ ਵਿੱਚ ਸੰਗਤਾਂ ਹਾਜ਼ਰੀ ਲਵਾਉਣ ਵਾਸਤੇ ਆ ਰਹੇ ਹੈ ਔਰ ਮੈਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਰਸਤੇ 'ਚ ਆ ਰਿਹਾ ਸੀ ਦਸਵੰਧ 2 ਈਮੇਲਸ ਆਈਆਂ ਔਰ ਇੱਕ ਤਾਂ ਕੱਲ੍ਹ ਹੀ ਆਈ ਸੀ ਸਤਨਾਮ ਕੌਰ ਸੰਧੂ ਜੀ ਦੀ ਔਰ ਇੱਕ ਸਿਮਰਪ੍ਰੀਤ ਸਿੰਘ ਹਰਾਂ ਦੀ ਸ਼ੀ ਇਜ਼ ਵਰਕਿੰਗ ਇਨ ਦਾ ਓਕਵਿਲ ਹੋਸਪਿਟਲ ਔਰ ਕਮਲਜੀਤ ਕੌਰ ਸਿੰਮੀ ਉਹਨਾਂ ਨੇ ਵੀ ਭੇਜੀ ਹੈ ਜੀ ਆਪਣਾ ਦਸਵੰਧ, ਥੈਂਕ ਯੂ ਵੈਰੀ ਮੱਚ ਮੈਮ ਸਿੰਮੀ, ਔਰ ਤੁਹਾਡਾ ਵੀ ਥੈਂਕ ਯੂ। ਇੱਕ ਦਲਜੀਤ ਕੌਰ ਸੈਂਬੀ ਜੀ ਨੇ ਵੀ ਆਪਣਾ ਦਸਵੰਧ ਭੇਜਿਆ ਹੈ, ਅਸੀਂ ਉਹਨਾਂ ਦਾ ਵੀ ਇੱਥੇ ਥੈਂਕਸ ਕਰ ਰਹੇ ਹਾਂ। ਈਮੇਲਸ ਉਹੀ ਆ, 2022 ਦੇ ਵਿੱਚ ਐਕਚੁਲੀ ਇਹ ਪ੍ਰੋਗਰਾਮ ਸਟਾਰਟ ਹੋਏ ਸੀ, ਪਹਿਲਾ ਪ੍ਰੋਗਰਾਮ ਸੀ 2022 ਦੇ ਵਿੱਚ, ਅਤੇ ਇਸ ਕਰਕੇ ਅੱਗੇ ਸਿਰਫ ਹੈ ਸੇਵਾ SEWA2022@yahoo.com, ਅਤੇ ਤੁਸੀਂ ਆਪਣਾ ਜੋ ਵੀ ਦਸਵੰਧ ਹੈ ਔਰ ਤੁਸੀਂ ਇਹ ਦਸਵੰਧ ਆਪਣੀ ਸੇਵਾ ਸਮਝ ਕੇ ਦਸਵੰਧ ਜਿਹੜਾ ਗੁਰੂ ਦੇ ਲੇਖੇ ਲਾਉਣਾ ਹੈ। ਇਸ ਵੀਕਐਂਡ 'ਤੇ ਇਹ ਜਿਹੜੇ ਸਮਾਗਮ ਹੋ ਰਹੇ ਆ, 5ਵਾਂ ਮਹਾਨ ਕੀਰਤਨ ਦਰਬਾਰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੀ ਹੋ ਰਿਹਾ, ਜਿੱਥੇ ਲਗਾਤਾਰ ਪਿਛਲੇ 4 ਸਾਲਾਂ ਤੋਂ ਹੋ ਰਿਹਾ। ਸੰਗਤਾਂ ਦਾ ਉਤਸ਼ਾਹ ਹੈ, ਸੰਗਤਾਂ ਦਾ ਪਿਆਰ ਹੈ, ਸੰਗਤਾਂ ਨੇ ਹੀ ਇਹ ਕਾਰਜ ਸਾਰੇ ਸਿੱਧ ਕਰਨੇ ਆ, ਸੰਗਤਾਂ ਨੇ ਇਹ ਕਾਰਜ ਸਾਰੇ ਸਵਾਰਨੇ ਆ। ਔਰ ਗੁਰਮੇਲ ਸਿੰਘ ਜੀ ਸੱਗੂ ਸਾਹਿਬ ਪਿਛਲੇ 4 ਸਾਲ ਤੋਂ ਲਗਾਤਾਰ ਤੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਆ ਰਹੇ ਆ। ਮੈਂ ਸੱਗੂ ਸਾਹਿਬ ਨੂੰ ਇਸ ਟਾਈਮ ਫਿਰ ਵੀ ਔਨ ਏਅਰ ਕਰੂੰਗਾ, ਔਰ ਕਿੰਨੇ ਕੁ ਸੱਗੂ ਸਾਹਿਬ ਇਸ ਵੇਲੇ ਬਿਲਕੁਲ ਤਿਆਰੀ ਦੇ ਵਿੱਚ ਆ, ਔਰ ਸੰਗਤਾਂ ਦਾ ਬਾਹਰ ਪਬਲਿਕਲੀ ਜਿਹੜੀ ਆਵਾਜ਼ ਹੈ ਉਹ ਸੱਗੂ ਸਾਹਿਬ ਨੂੰ ਪਤਾ ਲੱਗ ਜਾਂਦੀ ਹੈ, ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਹਨ ਸੱਗੂ ਸਾਹਿਬ, ਔਰ ਆਮ ਕਮਿਊਨਿਟੀ ਦੀ ਆਵਾਜ਼ ਕੀ ਹੈ। ਸੱਗੂ ਸਾਹਿਬ ਕੀ ਹਾਲ ਚਾਲ ਹੈ ਜੀ?
2: ਬਹੁਤ ਵਧੀਆ ਸਿੰਘ ਹਰਜੀਤ ਜੀ, ਜਿਸ ਤਰ੍ਹਾਂ ਉਡੀਕਦੀਆਂ ਘੜੀਆਂ ਸਮਾਪਤ ਹੋਣ ਵਾਲੀਆਂ
0: ਜੀ,
2: 2 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਇਸ ਸਾਲ ਆਪਾਂ 5ਵਾਂ ਮਹਾਨ ਕੀਰਤਨ ਦਰਬਾਰ ਸਰਬੱਤ ਦੇ ਭਲੇ ਦੇ ਅਰਦਾਸ ਦੇ ਲਈ ਜੋ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਮਨਾ ਰਹੇ ਹਾਂ, ਅਤੇ ਉੱਥੇ ਜੋ ਰੌਣਕਾਂ ਲੱਗਦੀਆਂ ਹਨ, ਅਲੌਕਿਕ ਦਰਬਾਰ ਸਜਿਆ ਹੁੰਦਾ ਹੈ, ਉਸਦਾ ਜੋ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਵੀ ਬਹੁਤ ਹੈ। ਹੁਣੇ ਹੀ ਮੈਂ ਸੁਖਵਿੰਦਰ ਸਿੰਘ ਮਠਾੜੂ ਹੁਣੇ ਮਠਾੜੂ ਬਿਲਡਿੰਗ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦਾ ਸੀ
0: ਜੀ,
2: ਤੇ ਜੋ ਤੁਸੀਂ ਸਪੈਸ਼ਲ
0: ਕਈ ਚੀਜ਼ਾਂ ਸੱਗੂ ਸਾਹਿਬ ਇੱਦਾਂ ਦੀਆਂ ਆਉਂਦੀਆਂ ਉਹਨਾਂ ਆਪਾਂ ਸਿਰਫ ਦਿਖਾਉਣੀਆਂ ਹੁੰਦੀਆਂ ਉੱਥੇ, ਔਰ ਉਸਦਾ ਜ਼ਿਕਰ ਜਿਹੜਾ ਕਿ ਆਪਾਂ ਸੰਗਤਾਂ ਤੱਕ ਉਸਦੇ ਨਹੀਂ ਕਰਾਂਗੇ, ਜਿਹੜੀਆਂ ਚੀਜ਼ਾਂ ਆਪਾਂ ਕਈ ਵਾਰੀ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਅਸੀਂ ਉੱਥੇ ਸੰਗਤਾਂ ਨੂੰ ਆ ਕੇ ਇੱਕ ਅਲੱਗ ਤੋਂ ਦ੍ਰਿਸ਼ ਦੇ ਸਕੋ ਜੀ। ਸੱਗੂ ਸਾਹਿਬ
2: ਮੈਂ ਉਹ ਦੱਸਿਆ ਨਹੀਂ ਵੀ ਕਿਹੜੀ ਚੀਜ਼ ਹੈ
0: ਜੀ, ਜੀ ਅੱਗੇ ਦੱਸੋ,
2: ਉਦੋਂ ਹੀ ਪਤਾ ਲੱਗੂਗਾ, ਦੇਖਣ ਤੇ ਪਤਾ ਲੱਗਦਾ ਹੈਗਾ
0: ਜੀ ਜੀ।
2: ਚਾਹ ਦੀਆਂ ਗੱਲਾਂ ਕਰਦਾ ਹੈਗਾ ਮੈਂ ਵੀ ਕਿੰਨਾ ਚਾਹ ਹੁੰਦਾ, ਕਿੰਨਾ ਉਤਸ਼ਾਹ ਹੁੰਦਾ ਹੈਗਾ
0: ਜੀ ਜੀ,
2: ਜਦੋਂ ਆਪਾਂ ਕੋਈ ਨਾ ਕੋਈ ਸਪੈਸ਼ਲ ਕੁਛ ਨਾ ਕੁਛ ਵਿਲੱਖਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ
0: ਜੀ ਜੀ,
2: ਉਸਦਾ ਚਾਹ ਹੁੰਦਾ, ਇਹ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਸੀ।
0: ਬਹੁਤ ਅੱਛੀ ਗੱਲ,
2: ਬਾਕੀ ਸੰਗਤਾਂ ਦਾ ਜੋ ਪਿਆਰ ਉਤਸ਼ਾਹ ਠਾਠਾ ਮਾਰਦਾ ਇਕੱਠ ਉੱਥੇ ਆਉਂਦਾ ਹੈ, ਅਸੀਂ ਤੁਹਾਡੀ ਸਾਰੀ ਟੀਮ ਜਿਹੜੀ ਹੈਗੀ ਆਪਣੀ ਟੀਮ ਹੈਗੀ ਆ ਉਹ ਹਮੇਸ਼ਾ ਸੰਗਤਾਂ ਦੀ ਰਿਣੀ ਰਹੇਗੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਰਹੀਆਂ ਹਨ 16, 17, 18 ਨੂੰ।
0: ਇੱਕ ਵਾਰੀ ਨਾਮ ਬੋਲ ਦੋ, ਕਿੱਥੇ ਇਹ ਪ੍ਰੋਗਰਾਮ ਹੋ ਰਿਹਾ ਉਹ ਵੀ ਨਾਮ ਦੱਸ ਦੋ ਸਰ।
2: ਇਹ ਫੇਅਰ ਗਰਾਊਂਡ ਬ੍ਰੈਂਪਟਨ ਵਿੱਚ 12,942 ਹਰਟ ਲੇਕ ਤੇ।
0: ਮੈਂ ਇੱਥੇ ਦੱਸ ਦਵਾਂ, ਇੱਕ ਮਿੰਟ, ਤੁਹਾਡੀ ਗੱਲ ਵਿਚਾਲੇ ਹੀ ਆ, ਇਹ ਨਾਮ ਜ਼ਰੂਰ ਇਸ ਗਰਾਊਂਡ ਦਾ ਹੈ ਬ੍ਰੈਂਪਟਨ ਫੇਅਰ ਗਰਾਊਂਡ, ਪਰ ਇਹ ਪੈਂਦਾ ਜਿਹੜਾ ਕਿ ਕੈਲਡਨ ਸਿਟੀ ਦੇ ਵਿੱਚ ਹੈ, ਔਰ ਮੇਕ ਸ਼ੋਰ ਤੁਸੀਂ ਜਿਸ ਵੇਲੇ ਐਡਰੈਸ ਪਾਉਣਾ ਹੈ ਬ੍ਰੈਂਪਟਨ ਫੇਅਰ ਗਰਾਊਂਡ, ਤੇ ਤੁਹਾਨੂੰ ਲੈ ਕੇ ਨੇ ਕੈਲਡਨ ਜਾਣਾ, ਕਿਤੇ ਘਬਰਾ ਨਾ ਜਾਇਓ। ਜਿਹੜੇ ਪਹਿਲੀ ਵਾਰੀ ਆ ਰਹੇ ਆ, ਜਿਹੜੇ ਤਾਂ ਸੰਗਤਾਂ ਅੱਗੇ ਆਈਆਂ ਹੋਈਆਂ, ਉਹਨਾਂ ਨੂੰ ਤਾਂ ਪਤਾ ਕਿ ਬ੍ਰੈਂਪਟਨ ਫੇਅਰ ਗਰਾਊਂਡ ਇਸ ਗਰਾਊਂਡ ਦਾ ਨਾਂ ਹੈ, ਇਸ ਵੈਨਿਊ ਦਾ ਨਾਂ ਹੈ, ਪਰ ਜਿਹੜੀ ਸਿਟੀ ਹੈ ਕੈਲਡਨ ਹੀ ਪੈਂਦੀ ਹੈ ਜੀ। ਸੱਗੂ ਸਾਹਿਬ
2: ਬਿਲਕੁਲ ਸੁੱਚੀ, ਜੋ ਵੀ ਪ੍ਰਬੰਧ ਹੈ ਸੰਗਤਾਂ ਦੇ ਹੱਥ ਵਿੱਚ ਹੀ ਹੁੰਦਾ ਹੈ, ਸੰਗਤਾਂ ਦਾ ਵੱਡਾ ਸਹਿਯੋਗ ਹੁੰਦਾ ਹੈ, ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਪਾਉਂਦੇ ਹਨ, ਤੇ ਹਰ ਸਾਲ ਜੋ ਵੱਧਦਾ ਹੋਇਆ ਇਕੱਠ ਹੈ ਉਹ ਇਸ ਚੀਜ਼ ਦਾ ਸਬੂਤ ਹੈ ਕਿ ਸੰਗਤਾਂ ਦੇ ਵਿੱਚ ਕਿੰਨਾ ਪਿਆਰ ਹੈ, ਕਿੰਨਾ ਉਤਸ਼ਾਹ ਹੈ, ਕਿਉਂਕਿ ਉੱਥੋਂ ਲਾਹਾ ਲੈ ਕੇ ਜਾਂਦੀਆਂ ਸੰਗਤਾਂ, ਆਪਣੇ ਜੀਵਨ ਦਾ ਜਾਚ ਸਿੱਖ ਕੇ ਜਾਂਦੀਆਂ ਹਨ, ਵੱਖੋ ਵੱਖਰੇ ਰਾਗੀ ਜੱਥੇ ਜੋ ਕਿ ਕਿਸੇ ਵੀ ਨਾਮ ਦੇ ਜਾਂ ਮੁਹਤਾਜ ਨਹੀਂ ਹਨ, ਪਰ ਉਹਨਾਂ ਦੀ ਬੁਲੰਦ ਆਵਾਜ਼ ਦੇ ਵਿੱਚ ਜਿਸ ਤਰ੍ਹਾਂ ਨਵੀਂ ਯੰਗ ਜਨਰੇਸ਼ਨ ਜਗਜੀਤ ਸਿੰਘ ਬਬੀਹਾ ਜੀ ਆ ਕੇ ਅਤੇ ਭਾਈ ਅਨੰਤ ਵੀਰ ਸਿੰਘ ਜੀ ਆ ਕੇ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹ ਸੰਗਤਾਂ ਨੂੰ ਨਵੀਂ ਨਾਲ ਦਿਨ ਜੋੜਦੇ ਹਨ। ਸੋ ਸਾਰਿਆਂ ਦਾ ਕੋਟਨ ਕੋਟਾਨ ਧੰਨਵਾਦ, ਵੱਧ ਤੋਂ ਵੱਧ ਸੇਵਾ ਚ ਹਿੱਸਾ ਪਾ ਕੇ ਹਾਜ਼ਰੀਆਂ ਲਵਾ ਕੇ ਧੰਨਵਾਦ ਜੀ। ਮੈਂ
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਔਰ ਇੱਕ ਵਾਰੀ ਫਿਰ ਤੋਂ ਜਿਹੜਾ ਸੇਵਾ ਦਾ ਈਮੇਲ ਹੈ, ਦੇਖੋ ਮੈਂ ਅੱਗੇ ਵੀ ਕਹਿ ਕੇ ਹਟਿਆ, ਬੜੇ ਵੱਡੇ ਵੱਡੇ ਬਿਜ਼ਨਸਮੈਨ ਇਸ ਚੀਜ਼ ਦੇ ਵਿੱਚ ਸਪੋਰਟ ਕਰਦੇ ਆ, ਠੀਕ ਹੈ, ਤੁਹਾਡਾ ਵੀ ਸਾਰਿਆਂ ਦਾ ਸਹਿਯੋਗ ਹੈ, ਔਰ ਟੋਰਾਂਟੋ ਦੇ ਬੜੇ ਬੜੇ ਵੱਡੇ ਬਿਜ਼ਨਸਮੈਨ ਹੁੰਦੇ ਆ ਜਿਹੜੇ ਹਜ਼ਾਰਾਂ ਡਾਲਰ ਦੇ ਹਿਸਾਬ ਨਾਲ ਇਹਨੂੰ ਪਲੈਜ ਕਰਦੇ ਆ, ਔਰ ਉਸ ਪਲੈਜ ਦੇ ਸਦਕੇ ਸਾਰੇ ਕਾਰੇ ਰਾਸ ਹੁੰਦੇ ਆ, ਪਰ ਤੁਹਾਡਾ ਵੀ 100 ਡਾਲਰ, 200 ਡਾਲਰ, 300 ਡਾਲਰ ਹੁਣੇ ਆ ਓਕਵਿਲ ਹੋਸਪਿਟਲ ਸਿੰਮੀ ਜੀ ਕਰਦੇ ਕੰਮ, ਉਹਨਾਂ ਨੇ 300 ਡਾਲਰ ਭੇਜਿਆ ਹੈ, $101 ਦੀ ਸੇਵਾ ਆਈ ਹੈ, $113 ਦੀ ਸੇਵਾ ਆਈ ਹੈ, ਜਿੰਨਾ ਵੀ ਤੁਹਾਡਾ ਦਸਵੰਧ ਹੈ। ਦੇਖੋ ਹਰ ਪਰਿਵਾਰ ਨੇ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ, ਆਪਣੇ ਖਰਚਿਆਂ ਦੇ ਹਿਸਾਬ ਨਾਲ ਹੀ ਦਸਵੰਧ ਕੱਢਣਾ ਹੈ, ਪਰ ਕੱਢੋ ਜ਼ਰੂਰ ਦਸਵੰਧ, ਕਿਉਂਕਿ ਇਹ ਜਿਹੜਾ ਪੈਸਾ ਹੈ ਤੁਹਾਡਾ, ਇਹ ਗੁਰੂ ਸਾਹਿਬਾਂ ਦੀ ਸੇਵਾ ਵਾਸਤੇ ਲੱਗਣਾ ਹੈ। ਔਰ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ, ਤੁਸੀਂ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਦੇਖਿਆ ਹੈ ਕੈਸੀਆਂ ਸਟੇਜਾਂ, ਕੈਸੇ ਸੋਹਣੇ ਸੋਹਣੇ ਦਰਬਾਰ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ, ਉਹ ਕਿਵੇਂ ਸਜਾਈਆਂ ਜਾਂਦੀਆਂ ਸਟੇਜਾਂ। ਅਤੇ ਇਸ ਵਾਰੀ ਤਾਂ ਇੱਕ ਅਲੱਗ ਤੋਂ ਹੋਰ ਚੀਜ਼ ਹੋ ਰਹੀ ਹੈ। ਮੈਂ ਤਾਂ ਆਦੀ ਸੰਗੂ ਸਾਹਿਬ ਨੂੰ ਵਿੱਚ ਰੋਕਦਾ ਸੀ, ਮੈਂ ਕਿਹਾ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਮੌਕੇ 'ਤੇ ਦਿਖਾਈਆਂ ਜਾਣ, ਉਹ ਫਿਰ ਉਸ ਚੀਜ਼ ਦਾ ਜਿਹੜੀ ਅਟਰੈਕਸ਼ਨ ਹੈ ਉਹ ਇੱਕ ਅਲੱਗ ਤੋਂ ਹੋ ਜਾਂਦੀ ਹੈ। ਬੜੀ ਮੈਂ ਕੋਸ਼ਿਸ਼ ਕਰ ਰਿਹਾ ਬਾਬਾ ਜੀ ਦੇ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਓਟ ਆਸਰੇ ਨਾਲ, ਕਿ ਕੁਛ ਨਾ ਕੁਛ ਅਲੱਗ ਤੋਂ ਚੀਜ਼ਾਂ ਫਿਰ ਇਸ ਸਾਲ ਪੇਸ਼ ਕੀਤੀਆਂ ਜਾਣ, ਕਿਉਂਕਿ ਹਰ ਸਾਲ ਹੀ ਅਸੀਂ ਕੁਛ ਨਾ ਕੁਛ ਕੋਸ਼ਿਸ਼ ਕਰਦੇ ਹਾਂ ਕਿ ਇਹਦੇ 'ਚ ਨਵਾਂਪਨ ਕੀਤਾ ਜਾਵੇ। ਔਰ ਇਸ ਸਾਲ ਜਿਸ ਵੇਲੇ ਤੁਸੀਂ ਇਸ ਦਰਬਾਰ ਦੇ ਵਿੱਚ ਪਹੁੰਚਣਾ ਹੈ, ਤੁਹਾਡੇ ਟੈਲੀਫੋਨ ਆਟੋਮੈਟਿਕਲੀ ਔਨ ਹੋ ਜਾਣੇ ਆ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਇੰਨੀ ਸੋਹਣੀ ਸਟੇਜ ਗੁਰੂ ਸਾਹਿਬ ਦੀ ਕਿਰਪਾ ਲਿੰਨੀ ਨਾਲ ਔਰ ਗੁਰੂ ਸਾਹਿਬਾਂ ਵਾਸਤੇ ਸਟੇਜ ਜਿਹੜੀ ਬਣ ਰਹੀ ਹੈ। ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸ ਦਿੰਦਾ, ਇਹ ਜਿਹੜੇ ਪ੍ਰੋਗਰਾਮ ਲੱਖਾਂ ਡਾਲਰ ਦਾ ਖਰਚਾ ਇਹਦੇ ਉੱਤੇ, ਜਿਹੜੀਆਂ ਮੈਂ ਸੰਗਤਾਂ ਸੁਣ ਰਹੀਆਂ, ਇਹ ਕੋਈ ਹਜ਼ਾਰਾਂ ਡਾਲਰ ਦਾ ਖਰਚਾ ਨਹੀਂ ਹੈ, ਮੈਂ ਲੱਖਾਂ ਡਾਲਰ ਦਾ ਖਰਚਾ ਕਹਿ ਰਿਹਾ, ਕਿਉਂਕਿ ਰਾਗੀ ਸਿੰਘਾਂ ਦੀਆਂ ਭੇਟਾਂ, ਏਅਰਲਾਈਨ ਦੀਆਂ ਟਿਕਟਾਂ, ਹਾਲ ਵਾਲਿਆਂ ਦੇ ਕਿਰਾਏ, ਡੈਕੋਰੇਸ਼ਨਸ, ਸਾਊਂਡ, ਲਾਈਟਿੰਗ, ਫਿਰ ਉੱਥੇ ਹੋਰ ਟੈਂਟ ਵਗੈਰਾ ਬਾਹਰ ਲੱਗਦੇ, ਫਲੋਰਿੰਗ ਪੈਂਦੀ ਹੈ, ਬੜਾ ਕੁਛ ਹੁੰਦਾ, ਇਕੱਲੀ ਇਕੱਲੀ ਸਿਕਿਉਰਿਟੀ ਗਾਰਡਸ ਉੱਥੇ ਹੁੰਦੇ ਆ, ਤੁਹਾਡੇ ਲਾਈਸੈਂਸ ਸਿਕਿਉਰਿਟੀ ਗਾਰਡਸ ਹੁੰਦੇ ਆ, ਫਿਰ ਅਸੀਂ ਆਫਿਸਰ ਕੁਛ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਅਸੀਂ ਸਿਵਲ ਯੂਨੀਫਾਰਮ 'ਚ ਉੱਥੇ ਹੁੰਦੇ ਆ। ਇਹ ਬੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਬੜੇ ਖਰਚੇ ਆ, ਛੋਟੇ ਛੋਟੇ ਖਰਚੇ, ਗਾਰਬੇਜ ਬਿਨਾਂ ਦੇ ਵੱਡੇ ਵੱਡੇ ਖਰਚੇ ਆ ਜਾਂਦੇ ਆ। ਫਿਰ ਉੱਥੇ ਟਰੱਕ ਲੱਗਾ ਹੁੰਦਾ, ਜਿਹੜੇ ਸਾਰੇ ਬਿਜ਼ਨਸਮੈਨਾਂ ਨੇ ਇਹਦੇ ਸਪੋਰਟ ਕੀਤੀ ਹੁੰਦੀ ਹੈ, ਉਹਨਾਂ ਦੀ ਉੱਥੇ ਐਡਵਰਟਾਈਜ਼ਮੈਂਟ ਚੱਲਦੀ ਆ। ਜੇ ਤੁਸੀਂ ਵੀ ਬਿਜ਼ਨਸਮੈਨ ਸਾਡੇ ਵੀਰ ਕੋਈ ਸੁਣ ਰਹੇ ਆ, ਤੁਸੀਂ ਵੀ ਦਸਵੰਧ ਪਾਉਣਾ ਚਾਹੁੰਦੇ ਇਹਦੇ ਵਿੱਚ, ਅਤੇ ਤੁਸੀਂ ਮੈਨੂੰ ਕਾਲ ਕਰ ਲਿਓ, ਤੁਹਾਡੇ ਕੰਪਨੀ ਦਾ ਜਿਹੜਾ ਚੈੱਕ ਹੋਏਗਾ, ਸਿਰਫ ਉੱਤਰ ਸੇਵਾ ਹੀ ਲਿਖਣੀ ਹੈ, SEWA, ਅਤੇ ਜਿਨ੍ਹਾਂ ਨੇ ਈਮੇਲ ਟ੍ਰਾਂਸਫਰ ਕਰਨੇ ਆ, seva2022@yahoo.com 'ਤੇ ਤੁਸੀਂ ਆਪਣਾ ਦਸਵੰਧ ਜਿਹੜਾ ਹੈ ਭੇਜ ਸਕਦੇ ਹੋ। ਔਰ ਭਾਈ ਅਨੰਤ ਵੀਰ ਸਿੰਘ ਜੀ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ, ਤੁਹਾਨੂੰ ਪਿਆਰ ਕਰਦੇ ਸਾਰੇ ਜਣੇ, ਮੈਨੂੰ ਕਈ ਵਾਰੀ ਕਹਿੰਦੇ ਆ, ਕਹਿੰਦੇ ਹਰਜੀਤ ਟੋਰਾਂਟੋ ਮੈਂ ਆਉਂਦਾ, ਬੜੀਆਂ ਸੰਗਤਾਂ ਮੈਨੂੰ ਪਿਆਰ ਕਰਦੀਆਂ। ਮੈਂ ਕਿਹਾ ਜੀ ਤੁਹਾਨੂੰ ਹਰ ਪੂਰੇ ਵਰਲਡ ਦੇ ਵਿੱਚ ਹੀ ਪਿਆਰ ਮਿਲਦਾ ਹੈ। ਔਰ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਵੀ ਕੱਲ੍ਹ ਪਹੁੰਚ ਜਾਣਗੇ ਟੋਰਾਂਟੋ 'ਚ।

0: ਬਸ ਆਹੀ ਦੋ ਦਿਨ ਅਸੀਂ ਤੁਹਾਨੂੰ ਸਾਰੇ ਆ ਸੰਗਤਾਂ ਨੂੰ ਰਿਕੁਐਸਟ ਹੀ ਕਰਨੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਜੇ ਤੁਸੀਂ ਕੱਢ ਸਕਦੇ ਤਾਂ, ਜੇ ਤੁਹਾਨੂੰ ਲੱਗਦਾ ਕਿ ਚੰਗੇ ਕਾਰਜਾਂ ਵਿੱਚ ਤੁਹਾਡਾ ਪੈਸਾ ਜਾਣਾ ਹੈ ਤਾਂ ਫਿਰ ਜ਼ਰੂਰ ਦਸਵੰਧ ਕੱਢਿਓ। ਜੇ ਤੁਹਾਨੂੰ ਲੱਗਦਾ ਕਿ ਚੰਗੇ ਕਾਰਜ ਨਹੀਂ ਹੈ ਤਾਂ ਫਿਰ ਕੋਈ ਲੋੜ ਨਹੀਂ ਦਸਵੰਧ ਕੱਢਣ ਦੀ, ਫਿਰ ਆਪਣੇ ਅਕਾਊਂਟ ਦੇ ਵਿੱਚ ਹੀ ਰੱਖੋ ਸਾਂਭ ਕੇ ਪੈਸੇ, ਫਿਰ ਨਹੀਂ ਭੇਜਣੇ ਸਾਨੂੰ ਤੁਸੀਂ। ਜੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਦਸਵੰਧ ਹੈ, ਜਿਹੜੀ ਤੁਹਾਡੀ ਸੇਵਾ ਹੈ ਗੁਰੂ ਸਾਹਿਬਾਂ ਦੇ ਕਾਰਜਾਂ ਵਾਸਤੇ ਲੱਗਣੀ ਹੈ ਤਾਂ ਫਿਰ ਜ਼ਰੂਰ ਦਸਵੰਧ ਕੱਢਿਓ। ਔਰ ਉੱਥੇ ਆ ਕੇ ਤੁਸੀਂ ਦੇਖੋਗੇ, ਤੁਸੀਂ ਮੇਰਾ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਸ ਨੂੰ ਉੱਥੇ, ਕਿਉਂਕਿ ਅਸੀਂ ਤਾਂ ਕੱਲ੍ਹ ਤੋਂ ਸੇਵਾ ਉੱਥੇ ਸਟਾਰਟ ਹੋਈ। ਹਾਂ, ਸਾਡੇ ਵਲੰਟੀਅਰਸ ਦੇ ਮੈਨੂੰ ਬੜੀਆਂ ਕਾਲਸ ਆ ਰਹੀਆਂ, ਬਹੁਤ ਵੱਡੀ ਤਾਦਾਦ ਵਿੱਚ ਵਲੰਟੀਅਰ ਇਸ ਸਾਲ ਆ ਰਹੇ ਆ, ਕਿਉਂਕਿ ਪਹਿਲੇ ਸਾਲ ਕਹਿੰਦੇ ਹੁੰਦੇ ਨਾ ਵੀ ਸੰਗਤਾਂ ਨੂੰ ਪਤਾ ਲੱਗਦਾ ਜਾ ਰਿਹਾ ਕਿ ਉੱਥੇ ਕਿੰਨਾ ਵੱਡੇ ਕਾਰਜ ਹੁੰਦੇ ਆ, ਕਿੰਨੇ ਵੱਡੇ ਕੰਮ ਹੁੰਦੇ ਆ। ਔਰ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਉੱਥੇ ਕੱਲ੍ਹ ਸ਼ਾਮ ਨੂੰ, ਅਸੀਂ ਤਾਂ ਕੱਲ੍ਹ 12 ਵਜੇ ਤੋਂ ਬਾਅਦ ਉੱਥੇ ਹੀ ਹਾਂ ਜੀ, ਸਾਫ਼ ਗੱਲ ਦੱਸ ਦਈਏ, ਕੱਲ੍ਹ ਵੀ ਅਤੇ ਪਰਸੋਂ ਵੀ, ਕਿਉਂਕਿ ਉੱਥੇ ਬੜੀਆਂ ਸਫਾਈਆਂ ਹੋਣੀਆਂ, ਵਿਛਾਈ ਹੋਣੀ ਹੈ, ਬਾਹਰ ਦੇ ਕੰਮ ਅੰਦਰ ਦੇ ਕੰਮ, ਤੁਹਾਨੂੰ ਪਤਾ ਕਿ ਬਹੁਤ ਇਸ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਮਾਂ ਲੱਗਦਾ ਉਹਨਾਂ ਚੀਜ਼ਾਂ ਨੂੰ। ਔਰ ਇਸ ਵਾਰੀ ਸਟੇਜ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਇਸ ਤਰ੍ਹਾਂ ਦੀ ਬਣ ਰਹੀ ਹੈ, ਮੈਂ ਜਿਵੇਂ ਪਹਿਲੇ ਲਫ਼ਜ਼ ਯੂਜ਼ ਕੀਤੇ ਆ, ਆਪ ਜੀ ਨੂੰ ਖੁਸ਼ੀ ਬੜੀ ਹੋਣੀ ਹੈ, ਤੁਸੀਂ ਆਪ ਮੁਹਾਰੇ ਤੁਹਾਡੇ ਮੂੰਹ 'ਚੋਂ ਨਿਕਲ ਜਾਣਾ ਵੀ ਵਾਹ ਕਿਹਾ ਯਾਰ, ਬਾਬਾ ਜੀ ਦੇ ਸਟੇਜ ਵਾਸਤੇ ਤੁਸੀਂ ਸਤਿਕਾਰ ਕੀਤਾ ਹੈ। ਹੁਣ ਇੱਕ ਈਮੇਲ ਮੈਨੂੰ ਹੋਰ ਆਈ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਗੁਲਵਿੰਦਰ ਕੌਰ ਵਿਰਕ ਜੀ ਨੇ ਵੀ ਆਪਣਾ ਦਸਵੰਧ ਭੇਜਿਆ ਹੈ। ਗੁਲਵਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ। ਔਰ ਜਿਹੜਾ ਵੀ ਤੁਹਾਡਾ ਦਸਵੰਧ ਆ ਰਿਹਾ ਹੈ, ਤੁਹਾਨੂੰ ਉੱਥੇ ਆ ਕੇ ਪਤਾ ਲੱਗ ਜਾਣਾ, ਤੁਸੀਂ ਉਦੋਂ ਇਹ ਆਪ ਗੱਲ ਕਹਿਣੀ ਹੈ ਕਿ ਹਰਜੀਤ ਜੀ, ਜਿੰਨੀ ਅਸੀਂ ਤੁਹਾਨੂੰ ਸੇਵਾ ਭੇਜੀ ਹੈ ਨਾ ਇਸ ਕੀਰਤਨ ਦਰਬਾਰ ਵਾਸਤੇ, ਅਸੀਂ ਘੱਟ ਭੇਜੀ ਹੈ। ਇਹ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਉੱਥੇ ਜਾ ਕੇ ਕਿ ਅਸੀਂ ਜੋ ਵੀ ਸੇਵਾ ਭੇਜੀ ਹੈ ਬਹੁਤ ਘੱਟ ਭੇਜੀ ਹੈ, ਜਿੰਨੇ ਉੱਥੇ ਹਜ਼ਾਰਾਂ ਲੱਖਾਂ ਡਾਲਰ ਦਾ ਖਰਚਾ ਹੈ, ਰਾਗੀ ਸਿੰਘਾਂ ਦਾ ਪੇਟਾਂ ਟਿਕਟਾਂ ਬੜਾ ਕੁਛ ਹੁੰਦਾ। ਇਸ ਵੀਕਐਂਡ ਦੇ ਤੁਸੀਂ ਆਪਣੇ ਦਿਨ ਤਿੰਨ ਰਾਖਵੇਂ ਰੱਖਣੇ ਆ, ਸ਼ਨੀਵਾਰ, ਐਤਵਾਰ ਅਤੇ ਮੰਡੇ। ਸੈਚਰਡੇ ਸੰਡੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਸਮਾਗਮ ਹੋਣਗੇ, ਮੰਡੇ ਨੂੰ ਸਵੇਰੇ 12 ਵਜੇ ਸ਼ੁਰੂ ਹੋ ਜਾਣਗੇ ਸਮਾਗਮ ਅਤੇ ਤਕਰੀਬਨ 6-7 ਵਜੇ ਤੱਕ ਚੱਲਣਗੇ, ਬ੍ਰੈਂਪਟਨ ਫੇਅਰ ਗਰਾਊਂਡ। 5ਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਡੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲ ਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ $140 ਦੇ ਵਿੱਚ ਅਸੀਂ ਤੁਹਾਡੇ ਵਾਸਤੇ ਡਕਟ ਕਲੀਨਿੰਗ ਕਰ ਰਹੇ ਹਾਂ। ਔਰ ਜਿਨ੍ਹਾਂ ਪਰਿਵਾਰਾਂ ਨੇ ਇਹ ਡਕਟ ਕਲੀਨਿੰਗ ਕਰਾਉਣੀ ਆ, ਅਕਾਲ ਡਕਟ ਕਲੀਨਿੰਗ ਕੰਪਨੀ ਬੜੀ ਪੁਰਾਣੀ ਕੰਪਨੀ ਹੈ ਤੁਹਾਡੇ ਵਾਸਤੇ, ਤਕਰੀਬਨ 40 ਸਾਲ ਦਾ ਇਹਨਾਂ ਦਾ ਤਜਰਬਾ ਹੈ। ਸਾਡੇ ਪੰਜਾਬੀਆਂ ਦੀ ਇਹ ਪਹਿਲੀ ਕੰਪਨੀ ਆ ਜਿਨ੍ਹਾਂ ਨੇ ਅਕਾਲ ਡਕਟ ਕਲੀਨਿੰਗ ਦਾ ਕੰਮ ਸ਼ੁਰੂ ਕੀਤਾ ਸੀ ਟੋਰਾਂਟੋ ਕੈਨੇਡਾ ਦੇ ਵਿੱਚ, ਇੱਥੇ ਸਾਡੇ ਬ੍ਰੈਂਪਟਨ ਵਿੱਚ ਮਿਸੀਸਾਗਾ ਦੇ ਵਿੱਚ। ਔਰ ਤੁਸੀਂ ਸਰਦਾਰ ਹਰਮਿੰਦਰ ਸਿੰਘ ਨੂੰ ਬਹੁਤ ਭਲੀ ਭਾਂਤ ਜਾਣਦੇ ਹੋ, ਬੜੇ ਪਿਆਰ ਵਾਲੇ ਸੱਜਣ ਆ, ਗੁਰਮੁਖ ਬੰਦੇ ਆ, ਕੀਰਤਨ ਵੀ ਬਹੁਤ ਸੋਹਣਾ ਕਰਦੇ ਆ। ਅਕਾਲ ਡਕਟ ਕਲੀਨਿੰਗ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ, ਵੈਸੇ ਤਾਂ ਤਕਰੀਬਨ $200 ਹੁੰਦਾ, $180 ਹੁੰਦੇ ਆ, ਪਰ ਜੇ ਤੁਸੀਂ ਇਸ ਲੌਂਗ ਵੀਕਐਂਡ ਦੇ ਆਪਣੇ ਘਰਾਂ 'ਚ ਡਕਟ ਕਲੀਨਿੰਗ ਕਰਾਉਣੀ ਚਾਹੁੰਦੇ ਆ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਅੱਜ ਕੱਲ੍ਹ 'ਚ ਹੀ ਕਰਾ ਲਿਓ, ਕਿਉਂਕਿ ਤੁਸੀਂ ਫਿਰ ਮੁੜ ਕੇ ਤਾਂ ਉੱਥੇ ਹੀ ਹੋਣਾ ਆਪਣੇ ਕੀਰਤਨ ਦਰਬਾਰ 'ਤੇ ਨਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਵਕਤ ਜਿਹੜੀ ਡਕਟ ਕਲੀਨਿੰਗ ਆ ਪਹਿਲਾਂ ਹੀ ਕਰਾ ਲਿਓ, ਕੀਰਤਨ ਦਰਬਾਰ ਤੋਂ ਪਹਿਲਾਂ ਸਵੇਰੇ ਸਵੇਰੇ ਦਾ ਟਾਈਮ ਰੱਖ ਲਓ, ਕਿਉਂਕਿ ਫਿਰ ਸ਼ਨੀਵਾਰ ਅਤੇ ਐਤਵਾਰ ਆਪਾਂ 3 ਵਜੇ ਤੋਂ ਲੈ ਕੇ 10 ਵਜੇ ਤੱਕ ਤਾਂ ਉੱਥੇ ਹੋਣਾ, ਠੀਕ ਹੈ ਨਾ। ਅਤੇ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਅਕਾਲ ਡਕਟ ਕਲੀਨਿੰਗ ਦਾ, ਪਹਿਲੇ ਇਹਨਾਂ ਨੂੰ ਫੋਨ ਕਰਿਓ, ਵੀਰਾ ਜੀ ਨੂੰ ਪੁੱਛਿਓ, ਹਰਜੀਤ ਜੀ ਮੇਰਾ ਨਾਮ ਲਈਓ ਹੀ ਨਾ ਤੁਸੀਂ, ਪਹਿਲਾਂ ਪੁੱਛੋ 2700 ਸਕੇਅਰ ਫੁੱਟ ਦਾ ਘਰ ਆ, ਕਿੰਨੇ ਪੈਸੇ ਇਹਨਾਂ ਕਹਿਣਾ, $200। ਜਦੋਂ ਤੁਸੀਂ ਕਹਿਣਾ ਭਾਅ ਜੀ ਅਸੀਂ ਤਾਂ ਸਿੰਘ ਹਰਜੀਤ ਦਾ ਸ਼ੋਅ ਸੁਣਿਆ ਪੰਜਾਬੀ ਵਿਰਸਾ, ਅਤੇ ਨਾਲ ਹੀ 140 ਹੋ ਜਾਣੇ ਆ, ਹੈ ਕਿ ਨਹੀਂ ਇਹ ਫਾਇਦਾ ਫਿਰ ਨਾ ਲੈਣ ਦਾ। ਨੰਬਰ ਤੁਸੀਂ ਨੋਟ ਕਰ ਲਓ, ਹੁਣ ਬੁਕਿੰਗ ਕਰਾ ਲਓ, ਅੱਜ ਕਰਾ ਲਓ, ਕੱਲ੍ਹ ਕਰਾ ਲਓ, 8 ਟਰੱਕ ਇਹਨਾਂ ਚੱਲਦੇ ਆ ਪੂਰੇ ਸ਼ਹਿਰ ਦੇ ਵਿੱਚ, ਬਹੁਤ ਤੁਸੀਂ ਸਟਰੀਟ ਦੇ ਉੱਤੇ ਸੜਕਾਂ 'ਤੇ ਤੁਹਾਨੂੰ ਅਕਾਲ ਡਕਟ ਕਲੀਨਿੰਗ ਦੇ ਟਰੱਕ ਮਿਲਦੇ ਆ, ਵੱਡੀਆਂ ਵੱਡੀਆਂ ਕਿਊ ਐਨ ਆ, ਛੋਟੇ ਟਰੱਕ ਨਹੀਂ ਜਿਹਦੇ 'ਚ ਵੈਕਿਊਮ ਛੋਟੇ ਲੱਗੇ ਹੁੰਦੇ ਆ, ਵੱਡੇ ਟਰੱਕ ਆ, ਵੱਡੇ ਵੈਕਿਊਮ ਆ, ਇੱਕਦਮ ਪ੍ਰੈਸ਼ਰ ਨਾਲ ਚੱਕ ਕੇ ਮਾਰਦੇ ਗੰਦ ਸਾਰਾ ਆਪਣੇ ਟਰੱਕ 'ਤੇ ਲੈ ਜਾਂਦੇ ਆ। ਅਕਾਲ ਡਕਟ ਕਲੀਨਿੰਗ $140, ਜੇ 2500, 2400, 2600, 2000, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2600, 2 0662 ਤੇ ਕਾਲ ਕੀਤੀ ਜਾ ਸਕਦੀ ਹੈ 4167100662। ਵਕਾਰ ਖਾਨ ਸਾਹਿਬ ਕੀ ਹਾਲ ਹੈ ਆਪਕੇ
1: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ ਮੇਰੇ ਕੋਲ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ।
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6478000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ
0: ਜੀ।
1: ਨੰਬਰ ਅਗੇਨ 6478000 6478000 6478000।
0: ਬਹੁਤ ਸ਼ੁਕਰੀਆ ਆਪਕਾ ਸਰ, ਥੈਂਕ ਯੂ ਵੈਰੀ ਮਚ। ਵਕਾਰ ਸਾਨ ਸਾਹਿਬ, ਹਰਕਮਲ ਜੀ ਹੋਰ ਕੀ ਕਹਿਣਾ ਚਾਹੋਗੇ ਸਰ?
2: ਹਾਂਜੀ ਹਰਜੀਤ ਜੀ, ਮੈਂ ਹੁਣ ਥੋੜ੍ਹੇ ਜਿਹੇ ਜਿਹੜੇ ਸਾਡੇ ਲਿਸਨਰ ਉਹਨਾਂ ਨੂੰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀ ਬਾਰੇ ਦੱਸਣਾ ਚਾਹੁੰਦਾ ਹੈਗਾ। ਹਰਜੀਤ ਜੀ, ਆਪਾਂ ਕਦੀ ਸੋਚੀਦਾ ਨਹੀਂ ਨਾ ਸੋਚਣਾ ਚਾਹੁੰਦੇ ਹੈਗੇ, ਪਰ ਆਪਣੇ ਜੇ ਆਪਾਂ ਕੱਲ੍ਹ ਨਾ ਰਹੀਏ, ਆਪਾਂ ਜੇ ਆਪਾਂ ਕੱਲ੍ਹ ਪਿਕਚਰ ਦੇ ਵਿੱਚ ਨਾ ਰਹੀਏ, ਅਤੇ ਤੁਸੀਂ ਇੱਕ ਮੇਨ ਇਨਕਮ ਪ੍ਰੋਵਾਈਡਰ ਹੈਗੇ ਆਪਣੀ ਫੈਮਲੀ ਲਈ, ਕੀ ਤੁਸੀਂ ਆਪਣੇ ਲਈ ਕੋਈ ਬੈਕਅਪ ਪਲਾਨ ਦੇਖਿਆ ਹੈਗਾ? ਤੁਸੀਂ ਆਪਣੀ ਫੈਮਲੀ ਨੂੰ ਆਪਣੀ ਫਾਈਨੈਂਸ਼ੀਅਲ ਬਰਡਨ 'ਚ ਥੋੜ੍ਹਾ ਛੱਡ ਕੇ ਜਾਓਗੇ? ਇਹ ਵਿੱਚ ਜਿੰਨਾ ਹੁੰਦਾ ਕੋਈ ਵੀ ਕਰਜ਼ਾ, ਕੋਈ ਵੀ ਟੈਕਸਿਸ, ਕੋਈ ਵੀ ਮੋਰਗੇਜ ਲੋਨਸ, ਜੇ ਤੁਸੀਂ ਕੱਲ੍ਹ ਨੂੰ ਨਾ ਰਹੇ, ਕੀ ਉਹ ਆਪਣੇ ਆਪ ਨੂੰ ਹੈਂਡਲ ਕਰ ਸਕਦੇ ਹੈਗੇ? ਨਹੀਂ ਕਰ ਸਕਦੇ, ਲਾਈਫ ਇੰਸ਼ੋਰੈਂਸ ਆਪਣੇ ਲਈ ਲੈ ਕੇ ਰੱਖਣੀ ਬਹੁਤ ਜ਼ਰੂਰੀ ਹੈਗੀ ਹੈ। ਜੇ ਕੋਈ ਵੀ ਸਾਡੇ ਲਿਸਨਰਸ ਹੈਗੇ ਆ, ਉਹਨੇ ਲਾਈਫ ਇੰਸ਼ੋਰੈਂਸ ਲਈ ਅਪਲਾਈ ਕੀਤਾ ਸਰ, ਕੋਈ ਵੀ ਵਜ੍ਹਾ ਖਾਤਰ ਡਿਕਲਾਈਨ ਹੋ ਗਏ, ਹੈਲਥ ਇਸ਼ੂਜ਼ ਹੋ ਸਕਦਾ, ਡਿਕਲੇਅਰ ਬੈਂਕਰਪਸੀ ਕੀਤੀ, ਜਿਹੜੀ ਕਲੀਅਰ ਨਹੀਂ ਹੋਈ ਹੈਗੀ, ਜਾਂ ਉਹਨਾਂ ਦੀ ਜਿਹੜੀ ਜੋਬ ਹੈਗੀ ਹੈ ਰਿਸਕ ਜੋਬ ਹੈਗੀ ਆ, ਜਾਂ ਕੋਈ ਕ੍ਰਿਮਨਲ ਅਫੈਂਸਿਸ ਹੈਗੇ ਆ, ਜਾਂ ਕੋਈ ਡਿਸੇਬਿਲਿਟੀ ਦੇ ਉੱਤੇ ਹੈਗੇ ਆ, ਅਤੇ ਇਹਦੀ ਵਜ੍ਹਾ ਖਾਤਰ ਕੰਪਨੀਆਂ ਨੇ ਡਿਕਲਾਈਨ ਕਰਤਾ ਹੈਗਾ। ਸਾਡੇ ਕੋਲ ਇੱਦਾਂ ਦੀ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਜਿਹੜੇ ਹਰ ਇੱਕ ਬੰਦੇ 18 ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਤੁਹਾਨੂੰ ਇੰਸ਼ੋਰੈਂਸ ਮਿਲ ਸਕਦੀ ਹੈਗੀ
0: ਜੀ। ਜੀ,
2: ਇਕੱਲੀ ਇੰਸ਼ੋਰੈਂਸ ਨਹੀਂ ਮਿਲਦੀ ਹਰਜੀਤ ਜੀ, ਕੰਪਨੀ ਤੁਹਾਨੂੰ 12 ਐਕਸਟਰਾ ਬੈਨੀਫਿਟ ਵੀ ਦਿੰਦੀ ਹੈਗੀ, ਜਿਹੜੇ ਬਿਲਟ ਇਨ ਹੁੰਦੇ ਹੈਗੇ ਆ।
0: ਠੀਕ ਹੈ,
2: ਮੈਂ ਹੁਣ 12 ਬੈਨੀਫਿਟਸ ਥਰੂ ਤਾਂ ਨਹੀਂ ਜਾਊਂਗਾ, ਮੈਂ ਤੁਹਾਨੂੰ 2-3 ਬੈਨੀਫਿਟਸ ਅੱਜ ਦੱਸੂਗਾ ਕਿਹੜੇ ਕਿਹੜੇ ਜਿਹੜੇ ਮੈਨੂੰ ਮੇਨ ਲੱਗਦੇ ਹੈਗੇ, ਜਿਹੜੇ ਵੈਰੀ ਵੈਲਿਊਬਲ ਹੈਗੇ ਆ। ਪਹਿਲਾ ਜਿਹੜਾ ਬੈਨੀਫਿਟ ਹੈਗਾ ਉਹਨੂੰ ਔਰਫਨ ਬੈਨੀਫਿਟ ਕਹੀਦਾ, ਜੇ ਕੋਈ ਤੁਹਾਡੇ ਕੋਲ ਕੋਈ ਬੱਚੇ ਹੈਗੇ 18 ਸਾਲ ਤੋਂ ਘੱਟ ਹੈਗੇ ਆ ਉਮਰ ਦੇ ਸਭ, ਅਤੇ ਹਸਬੈਂਡ ਵਾਈਫ ਪਾਸ ਅਵੇ ਹੋ ਜਾਂਦੇ ਹੈਗੇ, ਫਿਰ ਕੰਪਨੀ ਕੀ ਕਰਦੀ ਹੈਗੀ ਹਰਜੀਤ ਜੀ, $900 ਪਰ ਮੰਥ ਪਰ ਚਾਈਲਡ, ਜਦੋਂ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਹੈਗਾ, ਆਪਣੇ ਵੱਲੋਂ ਜਿਹੜੇ ਬੱਚੇ ਨੂੰ ਦਿੰਦੀ ਹੈਗੀ ਆ। ਸੋ ਇਹਦਾ ਮਤਲਬ ਜੇ ਬੱਚਾ 1 ਸਾਲ ਦਾ ਹੈਗਾ ਤੇ ਜਦੋਂ ਤੱਕ ਬੱਚੇ 18 ਸਾਲ ਦਾ, ਇਹਦਾ ਤਕਰੀਬਨ $183,000 ਕੰਪਨੀ ਨੇ ਆਪਣੇ ਵੱਲੋਂ ਦੇਣਾ।
0: ਅੱਛਾ,
2: ਤੁਹਾਡਾ ਡੈਥ ਬੈਨੀਫਿਟ ਹੁੰਦਾ ਆ।
0: ਠੀਕ ਆ,
2: ਦੂਸਰਾ ਕੀ ਹੈਗਾ, ਤੁਹਾਨੂੰ ਇਹਦੇ ਵਿੱਚ ਲੀਗਲ ਵਿਲ ਕਿੱਟ ਮਿਲਦੀ ਹੈਗੀ, ਜਿਵੇਂ ਵਸੀਅਤ ਕਹੀਦਾ ਹੈਗਾ, ਕੋਈ ਵੀ ਐਕਸਟਰਾ ਕੋਸਟ ਦੇ ਨਹੀਂ, ਤੁਹਾਨੂੰ ਫੁੱਲ ਐਕਸੈਸ ਮਿਲਦਾ ਹੈਗਾ, ਤੁਸੀਂ ਇਹਨੂੰ ਕਸਟਮਾਈਜ਼ ਕਰ ਸਕਦੇ, ਜਿੰਦਾ ਵੀ ਚਾਹੁੰਦੇ ਐਡ ਕਰਨਾ ਚਾਹੁੰਦੇ, ਰਿਮੂਵ ਕਰਨਾ ਚਾਹੁੰਦੇ, ਕੋਈ ਚੇਂਜ ਕਰਨਾ, ਤੁਹਾਡੇ ਕੋਲ ਫੁੱਲ ਅਥਾਰਟੀ ਹੁੰਦੀ ਆ। ਤੀਸਰਾ ਬੈਨੀਫਿਟ ਕੀ ਹੈਗਾ ਇਹਦੇ ਵਿੱਚ, ਟਰਮੀਨਲ ਇਲਨੈਸ, ਜੇ ਤੁਸੀਂ ਕੋਈ ਵੀ ਟਾਈਮ 'ਤੇ ਟਰਮੀਨਲੀ ਬਿਮਾਰ ਹੋ ਜਾਂਦੇ ਹੈਗੇ, ਤੁਸੀਂ ਆਪਣੇ ਇੰਸ਼ੋਰੈਂਸ ਅਮਾਊਂਟ ਦੇ ਵਿੱਚੋਂ ਇੰਟਰਸਟ ਫਰੀ ਲੋਨ ਕਢਾ ਸਕਦੇ ਹੈਗੇ। ਇੱਦਾਂ ਦੇ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਹੈਗੇ ਜਦੋਂ ਤੁਸੀਂ ਇੱਦਾਂ ਦੀ ਇੰਸ਼ੋਰੈਂਸ ਪੋਲਿਸੀਜ਼ ਲੈਂਦੇ ਹੈਗੇ।
0: ਜੀ ਜੀ,
2: ਇਹ ਜ਼ਰੂਰੀ ਨਹੀਂ ਹੈਗਾ ਜੇ ਤੁਸੀਂ ਡਿਕਲਾਈਨ ਹੋਏ ਤਾਂ ਹੀ ਤੁਹਾਨੂੰ ਇੰਸ਼ੋਰੈਂਸ ਪੋਲਿਸੀ ਇਹ ਕੰਪਨੀ ਦਿੰਦੀ ਹੈ। ਜੇ ਤੁਸੀਂ ਪਰਫੈਕਟਲੀ ਹੈਲਦੀ ਹੈਗੇ ਆ ਤਾਂ ਤੁਹਾਨੂੰ ਕਹਿ ਦਿਓ $7,00,000 ਦੀ ਇੰਸਟੈਂਟਲੀ ਤੁਹਾਨੂੰ ਕਵਰੇਜ ਚਾਹੀਦੀ ਹੈਗੀ, ਕੋਈ ਮੈਡੀਕਲ ਰਿਕੁਆਇਰਮੈਂਟ ਨਹੀਂ ਹੈਗਾ, ਇੰਸਟੈਂਟਲੀ ਅਪਰੂਵ ਹੋ ਜਾਂਦੇ ਹੈਗੇ, ਤੁਸੀਂ ਜੀ ਜੀ ਸਕਦੀ ਹੈਗੀ। ਕੋਈ ਵੀ ਹੋਰ ਜਾਣਕਾਰੀ ਲਈ ਫੋਰ ਨੋਨ ਮੈਡੀਕਲ ਇੰਸ਼ੋਰੈਂਸ ਪੋਲਿਸੀਜ਼, ਜਾਂ ਕੋਈ ਵੀ ਅਦਰ ਸਰਵਿਸਿਸ ਜਿਹੜੀ ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ, ਟਰੈਵਲ ਇੰਸ਼ੋਰੈਂਸ, ਸੁਪਰਵੀਜ਼ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੋਮ ਐਂਡ ਆਟੋ ਇੰਸ਼ੋਰੈਂਸ, ਨਵਾਂ ਘਰ ਲੈ ਰਹੇ, ਨਵੀਂ ਗੱਡੀ ਲੈ ਰਹੇ ਹੈਗੇ, ਤੁਸੀਂ ਸ਼ੋਪ ਅਰਾਊਂਡ ਕਰ ਰਹੇ, ਵੀਡੀਓ ਉੱਤੇ ਟੌਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ, ਜ਼ਰੂਰ ਸੰਪਰਕ ਕਰ ਸਕਦੇ ਰਹੇ। ਮੇਰਾ ਇੱਕ ਕੁਇਕ ਨੰਬਰ ਹੈਗਾ 6476649864647486 9864 64।
0: ਪਿਛਲੇ ਹਫ਼ਤੇ ਅਸੀਂ ਬੁੱਧਵਾਰ ਨੂੰ ਗੁਰੂ ਜੀ ਨਾਲ ਤੁਹਾਡੀ ਗੱਲਬਾਤ ਕਰਾਈ ਸੀ, ਔਰ ਗੁਰੂ ਜੀ ਤੁਹਾਡੇ ਵਾਸਤੇ ਇੱਕ ਐਸੀ ਰੂਹਾਨੀਅਤ ਨਾਲ ਤੁਹਾਨੂੰ ਦਵਾਈਆਂ ਦਿੰਦੇ ਆ, ਐਸੇ ਉਸ ਈਸ਼ਵਰ ਦਾ ਨਾਮ ਲੈ ਕੇ ਆਪਕੋ ਦਵਾਈ ਦੇਤੇ ਹੈ ਕਿ ਆਪਕਾ ਬਸ ਜੋ ਜ਼ਿੰਦਗੀ ਕੀ ਪ੍ਰੋਬਲਮ ਹੈ ਵੋ ਆਪਕੀ ਠੀਕ ਹੋ ਜਾਤੀ ਹੈ। ਸਬਸੇ ਪਹਿਲੇ ਹਮ ਗੁਰੂ ਜੀ ਸੇ ਬਾਤ ਕਰੇਂਗੇ, ਉਨਕੋ ਵੈਲਕਮ ਕਰੇਂਗੇ। ਜੀ ਸਰ, ਵੈਲਕਮ, ਕੈਸੇ ਹੈਂ ਆਪ?
3: ਨਮਸਤੇ ਨਮਸਤੇ ਭਾਈ ਸਾਹਿਬ, ਬਹੁਤ ਅੱਛਾ ਹੈ, ਭਗਵਾਨ ਆਸ਼ੀਰਵਾਦ ਸੇ, ਆਪ ਕੈਸਾ ਹੈ ਭਾਈ?
0: ਬਹੁਤ ਅੱਛੇ, ਆਪ ਲਾਸਟ ਵੀਕ ਬੋਲ ਕੇ ਗਏ, ਇਤਨੀ ਕਾਲਸ ਮੇਰੇ देखो बाद में नंबर दो गुरुजी का, नंबर दो गुरुजी का, नंबर दो गुरुजी का, क्या ऐसा आपके अंदर है जो इतने लोग आपको प्यार करने लगे एक हफ्ते में?
3: सही बात, ये सारा भगवान का आशीर्वाद भाई। हम अच्छा करता हूँ, लोगों को सेवा करता हूँ, लोगों को टेक करता हूँ, इसलिए हमारा ऊपर सारा लोगों को प्रेम है, सारा लोगों को प्यार है।
0: जी जी।
3: हम करता हूँ भाई, नई जनरेशन से वैद्य करता है, आयुर्वेद के अंदर वैद्य में नौ जनरेशन, मेरा पापा, मेरा प्रदादा, दादा प्रदादा, वैसा नौ जनरेशन से वैद्य है।
0: अच्छा।
3: हर बीमार को इलाज जड़ी बूटिया से कर रहा हूँ। ये जड़ी बूटिया हिमालय से, केदारनाथ बद्रीनाथ से, साउथ इंडिया से, नॉर्थ इंडिया से, और श्रीलंका वैसा केरला से, अच्छा अच्छा जगह से जड़ी बूटियां लेकर आके उसको प्रोसेस करके उससे हम इलाज करता हूँ। इसलिए बहुत लोग हमारा शो सुन के आ गया था, सारा लोग अच्छा हो गया था। अभी मेरे
0: अच्छा।
3: को दे रहा है।
0: और मैं आपसे छोटी छोटी जो प्रॉब्लम्स एक बंदे की होती है, कई बार लेडीज के कुछ ऐसी प्रॉब्लम्स होती है वो डॉक्टर के साथ ठीक नहीं हो, सबसे पहले मेरे को कोलेस्ट्रॉल का इलाज बताएं। कोलेस्ट्रॉल कैसे, अगर जिस बंदे का कोलेस्ट्रॉल हाई है उसका क्या इलाज है आपके पास?
3: यस भैया, कोलेस्ट्रॉल ब्लड में जाके क्या करता है, ब्लड को वो पतला वाला अच्छा वाला ब्लड को वो थिकनेस करता है, इसलिए ब्लड सर्कुलेशन से कम हो जाता है, हार्ट में ब्लॉकेज हो जाता है। ये कोलेस्ट्रॉल से बहुत बहुत प्रॉब्लम होता है, एक दो नहीं है, हार्ट में प्रॉब्लम आ जाता है और ब्लॉकेज हो जाता है। ये कोलेस्ट्रॉल ओनली ब्लड में नहीं होता है, फैटी लिवर भी बोलता है, लिवर के ऊपर भी फैटी बन जाता है, ये फैट हमारा स्टमक के ऊपर भी बन जाता है, फैट बॉडी में भी बन जाता है, सारा बन के कोलेस्ट्रॉल हो जाता है। ये कोलेस्ट्रॉल के लिए बहुत प्रॉब्लम है, चर्बी कम से कम निकलना नॉर्मल रहना है, नहीं तो हार्ट में प्रॉब्लम हो जाएगा, दिमाग में प्रॉब्लम हो जाएगा।
0: ऐसे नहीं, आप करो, हमें ठीक करो जल्दी जल्दी,
3: 100% उसके लिए हमारे पास ठीक होने के इलाज है। बहुत लोगों को इलाज किया, 1 month में कंट्रोल आ रहा है, बहुत लोगों को टेस्ट को दिख रहा है मेरे को।
0: मैं सबसे पहले आपका नंबर देना चाहूंगा, मेरे को पता है सारा दिन लोग मेरे से नंबर लेते हैं, आपकी कॉल ठा बजती है। एक बार फिर से मैं गुरुजी का नंबर जरूर देना चाहूंगा, 4374383399। नंबर बहुत इजी है, नंबर आप सभी जन जितने भी सुन रहे हैं सभी नोट किया जाए, और 4374383399। एक सबसे और बड़ी जो चीज है, तकरीबन फैमिली में शुगर का बहुत प्रॉब्लम आ रहा है, जिनकी शुगर आई है उसका क्या इलाज है आपके पास?
3: हमारे पास शुगर के लिए बहुत अच्छा होता है भैया, पैनक्रियास बंद हो जाता है। शुगर लोगों को क्या होता है, ग्लूकोज डायरेक्टली ब्लड में जाता है, हमारा पैनक्रियास क्या करता है, ये ग्लूकोज को लेकर हमको बॉडी को कितना शुगर चाहिए उतना शुगर देता है पैनक्रियास।
0: अच्छा।
3: ये पैनक्रियास का काम कम करता है, पैनक्रियास का फिल्ट्रेशन कम करता है, इसलिए शुगर और लोगों को मेटफॉर्मिन में पहले खाता है, उसको बाद जोरेमेट खाता है, उसको बाद जार्डन खाता है, उसको बाद इंजेक्शन लेता है।
0: अच्छा।
3: या वैसा बढ़ के जाता है, बट हमारा में वैसा नहीं है
0: जी।
3: शुगर को हमारा लेने को वो पैनक्रियास को काम करने के लिए हमारा इलाज है। बहुत लोगों को शुगर के लिए भी लेना है, ले लिया कंट्रोल में, हमारा वो हर्बल से कंट्रोल में है।
0: अच्छा, शुगर भी आप, जिनका शुगर हाई रहता है उसका भी कंट्रोल आप कर दोगे?
3: जरूर कंट्रोल, वो इंजेक्शन डालने के लोगों को इंजेक्शन बंद कर सकता हूँ, वैसा करने के बहुत बहुत केस में दिखे है वैसा।
0: अच्छा, जिनके इंजेक्शन भी लगते हैं वो इंजेक्शन भी बंद हो जाएंगे?
3: हाँ, बंद हो जाता है पक्का।
0: अच्छा कमा जी, ये तो बहुत आपने इस जैसे कहते हैं बुध के दिन में आपने काम शुद्ध कर दिया, और ऐसी जो आपने बात बताई है। और कई बार और गुरुजी, आप जैसे किसी का कहते हैं गाउट वगैरह हो जाता है, कुछ गैस हो जाती है, कुछ स्टमक पेन हो जाती है, कोई मोटापा हो जाता है, उसके बारे में क्या कहना चाहेंगे आप?
3: यस भैया, गाउट में का आप बताए तो उसको अच्छा मैं बताता हूँ। ये आर्थराइटिस बताते हैं भैया, वो बॉडी को अंदर यूरिक एसिड ज्यादा बन के वो जॉइंट में बैठ के वो रूमाटिक आर्थराइटिस, एस्ट्रो आर्थराइटिस हो के जस्ट दर्द हो जाता है। गाउट भी हो जाए, गाउट का मतलब क्या होता है, उंगली टर्न हो जाता है, राइट नहीं तो लेफ्ट टर्न हो जाता है, उसको गाउट बोलता है। ये आर्थराइटिस का कारण से वैसा होता है, उस लोगों को दर्द ज्यादा आता है। वैसे लोगों को सम पीपल्स को क्या होता है भैया, लोअर बैक पेन होता है, एल
0: आपको तो आपको तो बहुत नॉलेज, आप तो एक एक बात बता रहे हो हमें, जैसे डॉक्टर आप होते हो, बड़े डॉक्टर जैसे स्पेशलिस्ट डॉक्टर होते हो, आपके पास इतनी नॉलेज कैसे आ गई जी सारी नॉलेज?
3: ये भैया मेरे को आज कल से नहीं है, भगवान आश्रम में 9 जनरेशन से मेरे पापा दादा परदादा से ये नॉलेज मेरे को ट्रांसफर आया था।
0: अगर आपकी इतनी जनरेशन कहा, आपने तो बहुत बड़े बड़े लोगों को ठीक किया होगा पहले।
3: यो क्या भैया, बहुत बड़ा बड़ा लोगों को भी ठीक किया, नाम क्यों बताता हूँ, बहुत बहुत बड़ा बड़ा लोग हमारे पास आके ट्रीटमेंट कर दिया था। हमारा इंदिरा गांधी जी, राजीव गांधी जी भी हमारे पास आके किया था पहले।
0: अच्छा, इंदिरा गांधी जी भी आपके पास आए थे?
3: नेहरू जी भैया, नेहरू जी भी मेरे दादा के पास आए, मेरा बूढ़े माया था मेरे पास, वो मेरे दादा के पास दिया था। इसका किसके लिए नाम बता, नाम वैसा बड़ा बड़ा लोग अभी रहता है, बड़ा बड़ा लोग
0: अभी तो आपने ये जो नाम
3: बुलाकर बुलाकर
0: ये जो नाम आपने बोल दिया, इंदिरा गांधी जी आए, राजीव गांधी जी आए, उनके फादर साहब जवाहरलाल नेहरू जी आए, ये तो आपने तो इंडिया के टॉप के प्राइम मिनिस्टर के नाम ले दिए सभी के।
3: यस यस, वो उनको पास फोटो भी ले लिया हमारा लोग, वो हमारे पास आने के टाइम में वो भी आए।
0: अच्छा, फोटो भी आपके पास है?
3: ऐसा होता है। सो हम ऐसा पब्लिसिटी करने वाला नहीं भैया, हमारा क्या होता है, मैं देखता है उनको स्थिति नहीं है, उनको बीमार देखता है, शरीर में क्या बीमार आता है वो बीमार के लिए हम इलाज करते हैं उनको, उनको बड़ा बड़ा स्थिति वैसा नहीं देखता हूँ। वैसा देख के बहुत लोग वो गठिया के लिए वो
0: तो आपके लिए तो आपके लिए जो पेशेंट है वो पेशेंट ही है, वो इंदिरा गांधी जी थे भावे राजीव गांधी थे, अगर मैं भी आपके पास, आपके लिए पेशेंट इम्पोर्टेंट है।
3: यस।
0: नंबर आप एक बार अपना दें प्लीज मेरे को।
3: मेरा नंबर वो चारा वो नॉर्मल नंबर भैया 4374383399, ये मेरा फोन नंबर है।
0: नंबर एक बार फिर दोबारा बोल दें आप।
3: 4374383399।
0: और कुछ कहना चाहेंगे गुरु जी एंड अखीर में?
3: यस भाई, मैं एक ही बात बताता हूँ, किसी को बीमार नहीं होना, में हेल्थ में होना, किसी के बीमार हो या तो किधर भी हेर्बल से ट्रीट करो, कोई भी नहीं तो हमारे पास आ जाओ, मैं 100% ऊपर वाला का आशीर्वाद से ट्रीट करूंगा।
0: ठीक है, और बहुत बहुत शुक्रिया आपका, आज आपने टाइम निकाला और लोगों को ठीक कर रहे हो, आपके लिए शुभ गुड विशेस, और बहुत अच्छा लगा आपके साथ बात करके, शुक्रिया आपका बात कर, थैंक यू वेरी मच। प्रोग्राम पंजाबी वैसा तुसी इन्हां नूं कॉल कर लियो भाई 4374383399, नंबर एक बार मैं फिर बोल देना 437-438-3399 दे कॉल जल्दी जल्दी कर लियो पंजाबी विरसा। हेलो
4: ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ 900 5 673 33 99
0: ਗੁਰੂ ਜੀ ਦਾ ਨੰਬਰ ਉਹ ਭਾਈ ਹੁਣ ਤਾਂ ਮੈਂ ਨੰਬਰ ਬੋਲਿਆ, ਦੁਬਾਰਾ ਨੋਟ ਕਰ ਲਓ ਯਾਰ, ਮੈਸੇਜ ਆਇਆ 4374383399 437-438-3399 ਨੰਬਰ ਆ। ਗੁਰੂ ਜੀ ਨੂੰ ਹੁਣ ਫੋਨ ਕਰ ਲਓ ਵੀ ਕਿਹੜੇ ਗੁਰੂ ਜੀ, ਇਹਨਾਂ ਨੂੰ ਪੁੱਛੋ
5: ਜੀ। ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ, ਇਹਦੇ ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ ਚ ਕੋਇਨ ਲਾਂਡਰੀ ਹੈ ਜੀ, ਇਹ ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 acre ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ ਚ ਹੈਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479-988-4449। ਹਸੀਬ ਸ਼ੇਖ 6479-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ।

0: 105.15
1: प्रोग्राम पंजाबी विरसा। हेलो
2: हेलो
1: जी
2: ससिकाल पाजी की हालचाल।
1: ससिकाल जी ससिकाल जी तुसी दसो ठीक हो जी।
2: बस ठीक है बलजीत बोल रही हूं।
1: कौन बोल रहे जी?
2: बलजीत
1: जी। बलजीत जी की हाल है जी?
2: बस ठीक है। जेडे तुसी वैद जी दे हुने दस्या सी ना?
1: हां जी
2: मैं इन्हां कोलों लास्ट वीक दवाई लेके इन्हां दी दवाई वाकई काम करदी है।
1: अच्छा ਇਹ ਮੈਨੂੰ ਹਰ ਬੰਦਾ ਹੀ ਕਹਿ ਰਿਹਾ ਕਹਿੰਦੇ ਇਹ ਬੜੇ ਬੰਦੇ ਠੀਕ ਹੋ ਗਏ ਇਹਨਾਂ ਦੀ ਦਵਾਈ ਤੋਂ।
2: ਨਹੀਂ ਨਹੀਂ ਐਕਸਪੈਂਸਿਵ ਹੈ ਲੇਕਿਨ ਦਵਾਈ ਕੰਮ ਕਰਦੀ ਹੈ। ਰਾਈਟ ਅਵੇ ਸ਼ੁਰੂ ਹੋ ਜਾਂਦੀ ਦਵਾਈ ਕੰਮ।
1: ਅੱਛਾ ਆਪ ਜੀ ਨੂੰ ਕੀ ਪ੍ਰੋਬਲਮ ਸੀ?
2: ਮੇਰੀ ਬੋਨਸ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਗਈ ਸੀ।
1: ਅੱਛਾ
2: ਐਂਡ ਆਈ ਵਾਜ਼ ਵੈਰੀ ਲੈਕ ਆਫ ਐਨਰਜੀ ਮੇਰੀ ਬਿਲਕੁਲ ਡਾਊਨ ਸੀ ਮੈਂ ਟੋਟਲੀ। ਹੁਣ ਮੈਨੂੰ ਹੱਲੇ ਮੇਰੇ ਖਿਆਲ 4 ਦਿਨ ਹੋਏ ਨੇ ਮੇਰੀ ਬੋਨਸ ਪੇਨ ਖਤਮ ਹੋ ਗਈ।
1: ਬੰਦਾ ਠੀਕ ਹੋ ਜਾਵੇ ਉਹ 100-200 ਕਿਤੇ ਨੀ ਫਰਕ ਪੈਂਦਾ ਹੁੰਦਾ। ਮੈਂ ਗੱਲ ਜਾਣਦਾ ਬਸ ਠੀਕ ਹੈ ਨਾ ਬੰਦਾ ਠੀਕ ਹੋ
2: ਜਾਵੇ ਜੀ 100-200 ਦੀ ਗੱਲ ਨੀ ਉਹ ਮੈਂ ਤੁਹਾਨੂੰ ਆਫ ਦੀ ਏਅਰ ਦੱਸ ਦਾਂਗੀ ਪਰ ਦਵਾਈ ਕੰਮ ਕਰਦੀ ਹੈ ਐਂਡ ਉਹਦੇ ਹੱਥ ਚ ਹੁਨਰ ਹੈ।
1: ਅੱਛਾ
2: ਹਾਂਜੀ
1: ਚਲੋ ਬੜਾ ਅੱਛਾ ਲੱਗਾ ਜੀ ਚੰਗਾ ਕੀਤਾ ਤੁਸੀਂ ਦੱਸਤਾ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ
3: ਸਰ ਜੀ ਇਹਨਾਂ ਦਾ ਨੰਬਰ ਮੈਨੂੰ ਲਿਖਾਇਆ ਥੋੜਾ ਆਰਾਮ ਨਾਲ ਲਿਖਵਾਇਓ
1: 437
3: ਇੱਕ ਮਿੰਟ ਜੀ 437
1: 438
3: 438
1: 3399
4: 3399
5: नजर बदलो नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ।
7: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
8: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828
1: ਆਪਾਂ ਕਮਾਉਣੇ ਕਾਹਦੇ ਵਾਸਤੇ ਆ? ਤੰਦਰੁਸਤੀ ਹੋਵੇ ਆਪਣੇ ਬੱਚੇ ਤੰਦਰੁਸਤੀ ਹੋਵੇ ਸਾਰਾ ਕੁਛ ਹੋਵੇ। ਮੈਂ ਸਮਝਦਾ ਕਿ ਇੱਕ ਵਧੀਆ ਗੱਲ ਆ ਜੇ ਬੰਦਾ ਠੀਕ ਹੋ ਰਿਹਾ। ਹੁਣ ਕਿਸੇ ਬੰਦੇ ਨੂੰ ਸ਼ੂਗਰ ਹੋਵੇ ਉਹ ਟੀਕੇ ਲਾਉਂਦਾ ਹੋਵੇ ਉਹਦੀ ਸ਼ੂਗਰ ਠੀਕ ਹੋ ਜਾਵੇ ਉਹਨੂੰ 2-4 ਮੈਂ 100-200 ਕਿਹਾ ਸੀ 2-4 ਸੌ ਲੈਂਦੇ ਹੋਣੇ ਹੋਰ ਉੱਥੇ ਕੀ ਹੋਣਾ ਅਤੇ ਪਰ ਗੱਲ ਇਹ ਹੈ ਕਿ ਹੁਣ ਸ਼ੂਗਰ ਦੇ ਟੀਕੇ ਬੰਦੇ ਨੂੰ ਛੁੱਟ ਜਾਣ ਅਤੇ ਹੋਰ ਕੀ ਚਾਹੀਦਾ। 437-438-3399 ਨੰਬਰ ਇਸ ਨੰਬਰ 'ਤੇ ਕਾਲ ਕਰ ਤੁਸੀਂ ਮੇਕ ਸ਼ੋਰ ਕਰ ਲਿਓ ਬਈ ਇਹ ਸਾਡੀ ਇਹ 'ਚ ਕੋਈ ਗਰੰਟੀ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਤੁਹਾਨੂੰ ਚੰਗਾ ਲੱਗੋ ਉੱਥੇ ਲਿਆਓ ਦਵਾਈ ਨਹੀਂ ਚੰਗਾ ਲੱਗੂ ਤਾਂ ਸਤਿ ਸ਼੍ਰੀ ਅਕਾਲ ਕਰਕੇ ਬਾਹਰ ਆ ਜਾਇਓ ਕਿਉਂਕਿ ਮਿਲਣ ਦੇ ਕੋਈ ਪੈਸੇ ਨਹੀਂ ਲੈਂਦੇ। ਕੱਲ੍ਹ ਨੂੰ ਤੁਸੀਂ ਕਹੋ ਹਰਜੀਤ ਜੀ ਨਾਲ 200 ਲੈ ਲਿਆ 300 ਲੈ ਲਿਆ 400 ਲੈ ਲਿਆ ਹਰਜੀਤ ਸਿੰਘ ਦੀ ਕੋਈ ਜ਼ਿੰਮੇਵਾਰੀ ਨਹੀਂ। ਸਾਡਾ ਫਰਜ਼ ਆ ਅਸੀਂ ਮੈਸੇਜ ਦੇਣਾ ਮੈਸੇਜ ਦੇ ਰਹੇ ਹਾਂ ਤੁਹਾਨੂੰ ਉਹ ਮੈਸੇਜ ਚੰਗਾ ਲੱਗਦਾ ਜਾਓ ਉੱਥੇ ਉਹਨਾਂ ਨੂੰ ਮਿਲੋ ਜਾ ਕੇ ਜੇ ਤੁਹਾਨੂੰ ਕੋਈ ਫਰਕ ਪੈਂਦਾ ਤਾਂ ਠੀਕ ਹੈ ਨਹੀਂ ਫਰਕ ਪੈਂਦਾ ਤਾਂ ਸਤਿ ਸ਼੍ਰੀ ਅਕਾਲ ਕਰ ਦਿਓ ਦੋ ਗੱਲਾਂ ਗੱਲ ਖਤਮ ਠੀਕ ਹੈ ਨਾ। ਇੱਕ ਨੰਬਰ ਹੋਰ ਤੁਸੀਂ ਨੋਟ ਕਰੋ ਹਸੀਬ ਸ਼ੇਖ ਸਾਹਿਬ ਦਾ ਇਹਨਾਂ ਦੇ ਕੋਲ ਇੱਕ ਸਕੂਲ ਆਇਆ ਬਿਨਾਂ ਟੈਕਸ ਤੋਂ ਸਿਟੀ ਦਾ ਟੈਕਸ ਹੀ ਹੈ ਨਹੀਂ ਕਮਾਲ ਦੀ ਗੱਲ ਆ। ਅੱਜ ਸਵੇਰੇ ਮੇਰੇ ਕੋਲ ਨੰਬਰ ਆ ਕਿਸੇ ਭਾਜੀ ਨੇ 647-944-49 ਦੇ ਕਾਲ ਕੀਤੀ ਜਾ ਸਕਦੀ ਹੈ। ਹਰ ਕਮਲ ਜੀ ਹੋਰ ਕੀ ਕਹਿਣਾ ਚਾਹੋਗੇ?
9: ਹਰਜੀਤ ਜੀ ਬਸ ਐਂਡ ਤੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕੋਈ ਵੀ ਇੰਸ਼ੋਰੈਂਸ ਸਰਵਿਸਿਜ਼ ਲਏ ਜਿੱਦਾਂ ਲਾਈਫ ਇੰਸ਼ੋਰੈਂਸ ਹੋਵੇ ਟਰਮ ਇੰਸ਼ੋਰੈਂਸ ਕੈਸ਼ ਵੈਲ ਦੀ ਤੁਹਾਨੂੰ ਉਹਦੇ ਵਿੱਚ ਚਾਹੀਦੀ ਹੈਗੀ ਆ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ ਡਿਸੇਬਿਲਟੀ ਇੰਸ਼ੋਰੈਂਸ ਹੋਵੇ ਤੁਸੀਂ ਆਪਣੇ ਲੈਣਾ ਚਾਹੁੰਦੇ ਹੈਗੇ ਜਾਂ ਗਰੁੱਪ ਪਲਾਨਸ ਲੈਣਾ ਚਾਹੁੰਦੇ ਹੈਗੇ ਟਰੈਵਲ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਵਿਜ਼ਟਰਸ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈਗੀ ਹੈਲਥ ਐਂਡ ਡੈਂਟਲ ਪਲਾਨ ਚਾਹੀਦੇ ਤੁਹਾਨੂੰ ਇੰਡੀਵਿਜੁਅਲੀ ਚਾਹੀਦੇ ਕਪਲਸ ਲਈ ਚਾਹੀਦੇ ਫੈਮਿਲੀ ਲਈ ਚਾਹੀਦੇ ਜਾਂ ਕੰਪਨੀ ਲਈ ਚਾਹੀਦੇ ਹੈਗੇ ਹੋਮ ਐਂਡ ਆਟੋ ਇੰਸ਼ੋਰੈਂਸ ਨਵਾਂ ਘਰ ਲੈ ਰਹੇ ਹੈਗੇ, ਨਵੀਂ ਗੱਡੀ ਲੈ ਰਹੇ ਹੈਗੇ, ਜਾਂ ਤੁਹਾਡੀ ਰਿਨਿਊ ਆ ਰਹੀ ਹੈਗੀ, ਸ਼ੋਪ ਰਾਊਂਡ ਕਰ ਰਹੇ ਹੈਗੇ, ਵੀ ਡੀਓ ਦ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ, ਜੇ ਤੁਸੀਂ ਕਹਿ ਦਿਓ ਹਾਈ ਰਿਸਕ ਡਰਾਈਵਰ ਹੈਗੇ, ਐਕਸਪੀਰੀਅੰਸ ਡਰਾਈਵਰ ਹੈਗੇ, ਨਿਊ ਡਰਾਈਵਰਸ ਹੈਗੇ, ਡਰਾਈਵਰ ਵਿਦ ਕਲੇਮਸ ਹੈਗੇ, ਡਰਾਈਵਰ ਵਿਦ ਕਨਵਿਕਸ਼ਨਸ ਹੈਗੇ, ਆਪਾਂ ਐਵਰੀ ਸਿੰਗਲ ਇੰਡੀਵਿਜੁਅਲ ਨੂੰ ਆਪਾਂ ਇੰਸ਼ੋਰੈਂਸ ਲੈ ਕੇ ਦੇ ਸਕਦੇ ਹੈਗੇ ਹਾਂ। ਜੇ ਤੁਸੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੈਗੇ ਤਾਂ ਤੁਹਾਨੂੰ ਲਾਈਸੈਂਸਿੰਗ ਦੀ ਹੈਲਪ ਚਾਹੀਦੀ ਹੈਗੀ, ਜਾਂ ਆਲਰੇਡੀ ਐਕਸਪੀਰੀਅੰਸ ਬ੍ਰੋਕਰ ਹੈਗੇ, ਕੋਈ ਬ੍ਰੋਕਰਸ ਦੇਖ ਰਹੇ ਹੈਗੇ, ਟੋਪ ਫਾਈਨੈਂਸ਼ੀਅਲ, ਵੀ ਆਰ ਵੈਰੀ ਗਰੋਇੰਗ ਸਕਸੈਸਫੁਲ ਟੀਮ, ਕਾਫੀ ਜਿਹੜੇ ਸਾਡੇ ਸਾਰੇ ਐਡਵਾਈਜ਼ਰਸ ਹੈਗੇ, ਐਕਸਪੀਰੀਅੰਸ ਹੈਗੇ ਆ, ਵਨ ਔਨ ਵਨ ਸੈਸ਼ਨਸ ਦੇ ਸਕਦੇ, ਗਰੁੱਪ ਟ੍ਰੇਨਿੰਗਸ ਦੇ ਸਕਦੇ ਹੈਗੇ, ਹਾਈ ਕੰਪਨਸੇਸ਼ਨ ਪੈਕੇਜਸ ਹੈਗੇ, ਨੋ ਡੈਸਕ ਵੀ ਹਰਜੀ ਜੀ, ਕੋਈ ਵੀ ਇਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਇੰਟਰਸਟ ਹੈਗਾ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ। ਮੇਰਾ ਇੱਕੋ ਇੱਕ ਨੰਬਰ ਹੈਗਾ 647-9864-6464। ਜਾਂ ਤੁਸੀਂ ਸਾਡੇ ਟੋਪ ਫਾਈਨੈਂਸ਼ੀਅਲ ਲਿੰਕ ਦਫ਼ਤਰ ਆ ਕੇ ਸਾਨੂੰ ਮਿਲ ਸਕਦੇ ਹੈਗੇ। ਇਹਦੀ ਲੋਕੇਸ਼ਨ ਹੈਗੀ 70 Delta Park Boulevard, ਯੂਨਿਟ 11, ਮੇਨ ਇੰਟਰਸੈਕਸ਼ਨ ਇਹਦਾ ਹੈਗਾ ਹੈ ਏਅਰਪੋਰਟ ਐਂਡ ਕਲਰਕ ਦੇ।
1: ਠੀਕ ਹੈ, ਨੰਬਰ ਦੇ ਦਿਓ ਆਪਣਾ ਸਾਰਾ।
9: 647-9864-6464-647-9864-6464।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈ, ਧੋਖੇਬਾਜ਼ ਹੈ,
9: ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
10: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-877-5000-647-877-5000-6
11: Indian Fruitland, one stop for all your grocery needs.
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
13: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
13: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
13: 40 ਸਾਲਾਂ ਤੋਂ ਬੇਦਾਗ ਸਰਵਿਸ,
15: ਗਿੱਲ ਇੰਟਰਨੈਸ਼ਨਲ ਟ੍ਰੈਵਲ।
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
15: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
14: 905-671-8400 or 905-796-8800 or visit giltravels.ca.
16: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
14: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800.
17: ਨਾਓ ਓਪਨ ਟਿਲ 2 AM।
18: ਆਰ ਯੂ ਰੈਡੀ?
19: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
20: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
19: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
20: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
19: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
20: ਕਾਲ 647-429-4040,
19: 647-429-4040, 40 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
21: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
22: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ, ਟਿੱਕੋ ਰੋਡ, 9057944667।
23: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
24: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
25: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डे टॉलर शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिए। अगे चल के किरण जी वतनों दूर प्रोग्राम पेश करनगे, मनप्रीत जी इंडिया तो खबरां पेश करनगे, सुखी निजे साहब भी नाल हाजरी लाउणगे, और 1 बजे तो बाद इन्हां दा नवां सीडी प्लेयर आउच गाने भी चलणगे। ਹਰਪ੍ਰੀਤ ਜੀ ਪ੍ਰਣਾਮ, ਸਵਾਗਤ ਹੈ।
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭੇਜ ਸਤਿ ਸ੍ਰੀ ਅਕਾਲ।
0: ਤਰੀਕ ਅੱਜ ਕਿੰਨੀ ਹੋ ਗਈ ਜੀ?
1: ਅੱਜ ਹੋ ਗਈ 13 ਤਰੀਕ
0: ਤੇ 21 ਤਰੀਕ ਨੂੰ ਗਰਮੀ ਆਉਣੀ, ਉਹਨਾਂ ਜਦ ਕੋਟੀਆਂ ਪਕਾਟੀਆਂ ਜੈਕਟਾਂ ਜੁੱਟਾਂ
1: ਤਿਆਰ। 21 ਮਈ ਕਿ 21 ਜੂਨ?
0: 21 ਜੂਨ ਜੀ।
1: ਤੇ 21 ਹੱਲੇ ਤਾਂ ਹੱਲੇ ਤਾਂ ਮਈ ਚੱਲਦਾ,
0: ਚੱਲੀ ਜਾਵੇ
1: ਨਾ ਤਾਂ ਫਿਰ
0: ਤਾਂ ਜੂਨ ਵੀ ਚੱਲਣਾ। ਪਰ ਹੌਸਲਾ ਜਿਹਾ ਤਾਂ ਹੁੰਦਾ ਨਾ, 21 ਕਿਹਾ ਮੈਂ, ਮਹੀਨਾ
1: ਤੁਸੀਂ ਕਹਿੰਦੇ 21 ਜਾ ਕੇ ਕਹਾਂਗੇ ਮਹੀਨਾ ਰਹਿ ਗਿਆ।
0: ਹਾਂ ਮਹੀਨਾ ਰਹਿ ਗਿਆ, ਖੈਰ ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਜਦੋਂ ਆਪਣਾ ਫੁੱਟਬਾਲ ਸ਼ੁਰੂ ਹੋ ਜਾਣੀ ਹੈ ਫੀਫਾ ਦਾ ਇੱਥੇ। ਖੈਰ ਸੂਰਜ ਸਿੰਘ 5-54 ਦੇ ਕਾਨੂੰਨੀ ਤੌਰ ਤੇ ਆਇਆ, 8-33 ਦੇ ਚਲੇ ਗਿਆ। ਮਾਮਾ ਚਾਂਸਲ ਸਵੇਰੇ 3:51 ਤੇ ਆਇਆ, ਸਾਰਾ ਦਿਨ ਬੱਦਲਾਂ ਦੇ ਪਿੱਛੇ ਧੱਕੇ ਖਾਏਗਾ ਤੇ 5:04 ਤੇ ਸ਼ਾਮ ਨੂੰ ਚਲੇ ਜਾਏਗਾ। ਅੱਜ ਦਾ ਤਾਪਮਾਨ 16 ਡਿਗਰੀ, ਸਾਰਾ ਦਿਨ ਬਦਲਵਾਈ ਨਾਲ ਹਲਕੀ ਹਲਕੀ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਕੱਲ੍ਹ ਨੂੰ ਵੀ ਬਦਲਵਾਈ ਔਰ ਹਲਕੀ ਹਲਕੀ ਬਾਰਿਸ਼ ਪੈਂਦੀ ਰਹੇਗੀ, ਤਾਪਮਾਨ 14 ਡਿਗਰੀ। ਫਰਾਈਡੇ ਨੂੰ 18 ਡਿਗਰੀ ਸੂਰਜ ਚਮਕੇਗਾ, ਸੈਟਰਡੇ ਨੂੰ 21 ਡਿਗਰੀ ਸੂਰਜ ਚਮਕੇਗਾ, ਸੰਡੇ ਨੂੰ 19 ਡਿਗਰੀ ਸੂਰਜ ਚਮਕੇਗਾ, ਮੰਡੇ ਨੂੰ 22 ਡਿਗਰੀ ਸੂਰਜ ਚਮਕਦਾ ਰਹੇਗਾ।

0: ਆਰ ਰਾਈਟ ਜਿਹੜਾ ਬਾਇਕਾਟ ਕੀਤਾ ਹੈ ਯੂਐਸ ਦੀ ਜਿਹੜੀ ਦਾਰੂ ਆਪਣੇ ਇੱਥੇ ਆਉਂਦੀ 63% ਜਿਹੜਾ ਐਕਸਪੋਰਟ ਦੇ ਵਿੱਚ ਟੋਟਲ ਫਰਕ ਪੈ ਚੁੱਕਿਆ ਹੈ ਔਰ ਇੱਥੇ ਜਿਹੜੇ ਆਪਣੇ ਡਰਾਈਵਿੰਗ ਟੈਸਟ ਵਾਲੇ ਸੀਗੇ ਉਹ ਫਰੋਡ ਦਾ ਕੰਮ ਕਰਦੇ ਸੀ ਉਹ ਫੜੇ ਨੇ ਇਹ ਕਿਹੜਾ ਪਹਿਲੀ ਵਾਰ ਫੜਿਆ ਅੱਗੇ ਵੀ ਕਈ ਫੜੇ ਆਪਣੇ ਇੱਕ ਪਤਾ ਨਹੀਂ ਕਿਹੜਾ ਸੀ ਆਪਣਾ ਪਗਲਾ ਸਿੰਘ ਉੱਥੇ ਔਰੇਂਜਵਿਲ ਜਾ ਕੇ ਉੱਥੇ ਕੁਛ ਕਰਦਾ ਸੀ ਡੰਕਨ ਡੋਨਟ ਇਹ ਕੰਪਨੀ ਵਾਪਸ ਆ ਰਹੀ ਹੈ ਜੀ ਆਪਣੇ ਇੱਥੇ ਬਹੁਤ ਸਾਰੇ ਡੰਕਨ ਡੋਨਟ ਦੀਆਂ ਦੁਕਾਨਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਇੱਥੇ ਖੁੱਲਣਗੀਆਂ
1: ਡੈਕੋਰੇਸ਼ਨ ਹੋ ਗਈ ਮਿੱਠਾ ਹੋ ਗਿਆ ਫੋਟੋ ਸਭ ਕੁਛ ਅਸੀਂ ਦੇਖਾਂਗੇ ਤੁਸੀਂ ਬਸ ਟੇਬਲ ਬੁੱਕ ਕਰਵਾਓ ਤੇ ਹੁੰਗ ਹੁਮਾ ਕੇ ਆਓ ਸਾਡੇ ਕੋਲ ਇੰਡੀਅਨ ਸਵੀਟ ਮਾਸਟਰ ਤੁਹਾਡੇ ਸੈਲੀਬ੍ਰੇਸ਼ਨ ਦਾ ਅਸਲੀ
0: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ ਕਮਾਈ ਜਾਂਦੀ ਹੈ
2: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
3: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ

0: purchase this selected range of mirrors free. Vision Vanities, Dixie and Dairy de bilkul nazdeek. Call 905-671-1800 905-671-1800.
1: Conditions apply.
2: हर महीने मैकेनिक नु पैसे दे दंदे हो, ट्रक खरीदे आया मैकेनिक नु गोद ले ले है।
3: ओ मैं की करा, ये पुराना ट्रक ता रोज नखरे करता है।
2: नखरे छड़ो ते सिद्धे जाओ निस्को ट्रक सेल्स ते।
4: वधिया हालत वाले यूज्ड ट्रक्स, ट्रक को बेचना होवे या खरीदना, रेट बिल्कुल वाजब लौंदे ने।
2: फाइनेंस दी सुविधा भी उपलब्ध है,
4: मतलब जेब भी सेफ ते घर वाली भी खुश। बस फिर आज ही चलते हैं निस्को ट्रक सेल्स, टोरब्रम डेरी दे नजदीक, 7055 टोरब्रम रोड, मिसिसागा। कॉल 647-581-9999। ट्रक ऐसे के मैकेनिक भी कहेगा हुन मैं की करां।
5: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
6: ਬਹੁਤ ਵਧੀਆ ਗੇਮ ਰਹੀ। ਬਫਲੋ ਇਸ ਦੇ ਵਿਚ ਜੇਤੂ ਰਹੀ ਹੈ ਔਰ ਸੀਰੀਜ਼ ਜਿਹੜੀ ਆ ਪੂਰੀ ਕਾਂਟੇ ਦੀ ਟੱਕਰ ਹੈ, ਦੋ ਦੋ ਦੀ ਬਰਾਬਰੀ ਤੇ ਹੈ ਜੀ।
7: ਰਾਈਟ, ਤੇ ਕੱਲ
6: ਬਲੂ ਜੇ ਵਾਲੇ ਜੇ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਟੈਂਪਾ ਬੇ ਤੋਂ ਲਗਾਤਾਰ ਪੰਜਵੀਂ ਗੇਮ ਹਾਰ ਗਏ ਜੀ। ਸੋ 5-0 ਹੈ ਸੀਰੀਜ਼ ਜੇ ਦੋਨਾਂ ਟੀਮਾਂ ਦੀ ਆਪਸ ਚ ਗੱਲ ਕਰਦੇ ਹਾਂ। ਸੋ ਕੱਲ 5-0 ਦੇ ਨਾਲ ਟੈਂਪਾ ਅੱਗੇ ਸੀ। ਸੋ 7ਵੀਂ ਇਨਿੰਗ ਚ ਟੋਰਾਂਟੋ ਬਹੁਤ ਵਧੀਆ ਖੇਡੀ, 5-5 ਦੀ ਬਰਾਬਰੀ ਹੋਈ, ਪਰ ਜਿਹੜੀ ਆਪਣੀ ਪ੍ਰੋਬਲਮ ਚੱਲ ਰਹੀ ਹੈ ਨਾ ਪਿਚਿੰਗ ਦੇ ਨਾਲ, ਜਿਹੜੇ ਰਿਲੀਵਰ ਆਉਂਦੇ ਨੇ ਬਾਈ ਜੀ ਉਹ ਕੋਈ ਬਹੁਤੇ ਵਧੀਆ ਪਰਫਾਰਮ ਨਹੀਂ ਕਰ ਰਹੇ, ਤੇ ਇਸੇ ਕਰਕੇ ਕੱਲ ਵੀ 7-6 ਦੇ ਨਾਲ ਟੀਮ ਜਿਹੜੀ ਹੈ ਜੀ ਐਕਸਟਰਾ ਇਨਿੰਗ ਦੇ ਵਿੱਚ ਹਾਰ ਗਈ ਹੈ।
7: ਤੇ ਟੋਰਾਂਟੋ ਮੇਪਲ ਲੀਫ ਦਾ ਜਿਹੜਾ ਕੋਚ ਆ ਕਹਿੰਦੇ ਉਹਨੂੰ ਚੱਕਤਾ।
6: ਅੱਜ ਸਵੇਰ ਦੀ ਬ੍ਰੇਕਿੰਗ ਨਿਊਜ਼ ਹੈ ਜੀ, ਕ੍ਰੇਗ ਬਰੂਬੀ ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ। ਸੋ ਦੇਖਦੇ ਹਾਂ ਜੀ ਹੁਣ ਕਿਹੜਾ ਨਵਾਂ ਕੋਚ ਆਉਂਦਾ। ਰੀਸੈਟ ਬਟਨ ਪੂਰਾ ਵਧੀਆ ਦੱਬ ਦਿੱਤਾ ਗਿਆ। ਹੁਣ ਆਫ ਸੀਜ਼ਨ ਦੇ ਵਿੱਚ ਇਹ ਵੀ ਦੇਖਣਾ ਪੈਣਾ ਕਿ ਕਿਤੇ ਆਸਟਨ ਮੈਥਿਊਜ਼ ਨੂੰ ਵੀ ਤਾਂ ਨਹੀਂ ਟੀਮ ਅਲਵਿਦਾ ਕਹਿ ਦਿੰਦੀ, ਜਾਂ ਉਹ ਵੀ ਕਿਤੇ ਚਲੇ ਜਾਂਦੇ ਨੇ ਜਾਂ ਨਹੀਂ।
7: ਉਹਨਾਂ ਦਾ ਕੰਟਰੈਕਟ ਤਾਂ ਜੇ ਹੈਗਾ ਐਕਸਪਾਇਰ ਹੋ ਗਿਆ।
6: ਕੰਟਰੈਕਟ ਹੈਗਾ ਜੀ, ਪਰ ਉਹਨਾਂ ਨੇ ਇੱਕ ਐਜ਼ ਫਾਰ ਐਜ਼ ਦਾ ਰਿਪੋਰਟਸ ਆਰ ਕੰਸਰਨਡ ਉਹਨਾਂ ਨੇ ਇੱਕ ਸ਼ਰਤ ਰੱਖੀ ਆ ਵੀ ਜਿੰਨੀ ਦੇਰ ਤੱਕ ਤੁਸੀਂ ਆਪਣਾ ਸਕੁਆਡ ਸਿਗਨੀਫੀਕੈਂਟਲੀ ਇੰਪਰੂਵ ਨਹੀਂ ਕਰਦੇ, ਟੀਮ ਵਧੀਆ ਨਹੀਂ ਬਣਾਉਂਦੇ, ਉਨੀ ਦੇਰ ਤੱਕ ਮੈਂ ਵੀ ਸੋਚਾਂਗਾ ਵੀ ਇੱਥੇ ਦੁਬਾਰਾ ਆਉਣਾ ਕਿ ਨਹੀਂ ਆਉਣਾ।
7: ਠੀਕ ਹੈ ਜਨਾਬ, ਠੀਕ ਹੈ। ਤੇ ਕ੍ਰਿਕਟ ਦੇ ਵਿੱਚ ਕਲਕੱਤਿਆਂ ਦਾ ਕੀ ਬਣਿਆ?
6: ਕਲਕੱਤਾ ਦਾ ਮੈਚ ਚੱਲ ਰਿਹਾ ਜੀ ਅੱਜ ਆਰਸੀਬੀ ਦੇ ਨਾਲ, ਔਰ ਬੜਾ ਇੰਪੋਰਟੈਂਟ ਮੈਚ ਆ ਆਰਸੀਬੀ ਵਾਸਤੇ ਵੀ ਔਰ ਕਲਕੱਤਾ ਵਾਸਤੇ ਵੀ, ਟੂ ਸਟੇ ਇਨ ਦਾ ਬਈ ਸਾਡੀ ਜਗ੍ਹਾ ਬਣੀ ਰਹੇ, ਸ਼ਾਇਦ ਪੋਸੀਬਿਲਿਟੀ ਹੋ ਜਾਏ ਚੌਂ ਚ ਆਉਣ ਦੀ। ਸੋ ਕਰੰਟਲੀ 12.3 ਓਵਰ ਹੋ ਗਏ ਨੇ, ਕਲਕੱਤਾ ਪਹਿਲਾਂ ਬੈਟਿੰਗ ਕਰ ਰਿਹਾ, ਮੈਚ ਰੇਨ ਕਰਕੇ ਡਿਲੇਡ ਸ਼ੁਰੂ ਹੋਇਆ। 117 ਰਨ ਨੇ ਜੀ, 3 ਖਿਡਾਰੀ ਆਊਟ ਨੇ KKR ਦੇ।
7: ਕੋਈ ਅਪਡੇਟ ਰੀਅਲ ਸਟੇਟ ਸੰਬੰਧੀ ਜਨਾਬ?
6: ਰੀਅਲ ਸਟੇਟ ਸੰਬੰਧੀ ਵੀਰ ਜੀ ਸਟੈਂਡ ਸਟਿਲ ਹੀ ਆ, ਜੇ ਤਾਂ ਕਿਸੇ ਦੀਆਂ 2-4 ਲਿਸਟਿੰਗਾਂ ਵਿਕ ਜਾਂਦੀਆਂ ਨੇ ਉਹ ਤਾਂ ਫਿਰ ਕਹਿੰਦਾ ਬਈ ਬਾਈ ਜੀ ਮਾਰਕੀਟ ਬਹੁਤ ਤੇਜ਼ ਚੱਲ ਪਈ ਆ ਤੇ ਪਿਛਲੇ ਇੱਕ ਹਫ਼ਤੇ ਤੋਂ ਬਹੁਤ ਤੇਜ਼ ਚੱਲ ਰਹੀ ਆ,
7: ਤੇ
6: ਜਿਹਦੀ ਕਿਸੇ ਦੀ 4-6 ਮਹੀਨੇ ਚ ਕੋਈ ਸੇਲ ਨੀ ਹੋਈ ਉਹ ਕਹਿੰਦਾ ਯਾਰ ਮਾਰਕੀਟ ਬਿਲਕੁਲ ਡੈਡ ਪਈ ਹੈ। ਸੋ ਓਵਰਆਲ ਜਿਹੜੀ ਆ ਇਟਸ ਅ ਗੁੱਡ ਓਪਰਚੁਨਿਟੀ ਫਾਰ ਬਾਇਰਸ ਕਿ ਆਪਣੀ ਪੂਰੀ ਡਿਊ ਡਿਲੀਜੈਂਸ ਕਰਕੇ ਪ੍ਰੋਪਰਟੀ ਤੁਸੀਂ ਬਾਏ ਕਰ ਸਕਦੇ ਹੋ, ਪਰ ਜੇ ਫਲਿਪ ਸਾਈਡ ਤੁਸੀਂ ਸੈਲਰਸ ਦੇ ਵਾਲੇ ਪਾਸਿਓ ਸੋਚਦੇ ਹੋ ਤਾਂ ਰਾਈਟ ਨਾਓ ਜਿਨ੍ਹਾਂ ਨੇ ਮਹਿੰਗੇ ਭਾਅ ਤੇ ਜ਼ਮੀਨਾਂ ਖਰੀਦੀਆਂ ਸੀ ਜਾਂ ਘਰ ਖਰੀਦੇ ਸੀ ਉਹਨਾਂ ਨੂੰ ਵੀਰ ਜੀ ਕਾਫੀ ਘਾਟਾ ਪੈ ਰਿਹਾ। ਸੋ ਪਹਿਲਾਂ ਜਿਨ੍ਹਾਂ ਨੇ ਗੇਨ ਕੀਤੇ ਸੀ ਹੁਣ ਉਹ ਨੁਕਸਾਨ ਉਠਾ ਰਹੇ ਨੇ। ਸੋ ਜਿਸ ਤਰ੍ਹਾਂ ਲਾਈਫ ਬੈਲੈਂਸ ਦੇ ਵਿੱਚ ਚੱਲਦੀ ਹੈ, ਰੀਅਲ ਇਸਟੇਟ ਮਾਰਕੀਟ ਵੀ ਬੈਲੈਂਸ ਚ ਹੀ ਹੈ ਜੀ।
7: ਰਾਈਟ ਮਾਈ ਫਰੈਂਡ, ਫੋਨ ਨੰਬਰ ਦੇ ਦੋ
6: ਜੀ, 416-669-1423, 416-669-1423। ਤੇ ਅੱਜ ਟੋਰਾਂਟੋ ਟੈਂਪੋ ਦਾ ਵੀ ਮੈਚ ਹੈ ਜੀ, ਸਿਆਟਲ ਦੇ ਨਾਲ ਮੈਚ ਹੈ ਸ਼ਾਮ ਨੂੰ 7 ਵਜੇ।
7: ਆਲਰਾਈਟ ਸਰ, ਥੈਂਕ ਯੂ।
6: ਥੈਂਕ ਯੂ ਜੀ। ਟੈਟਲਸ ਸ਼ੋ
7: ਹਰਪ੍ਰੀਤ ਜੀ।
8: ਹਾਂਜੀ,
7: ਜਦੋਂ ਬੰਦਾ ਡਿਸਟਰਬਲ ਹੋ ਜਾਂਦਾ,
8: ਦੋ ਸਿਚੁਏਸ਼ਨ ਹੋ ਸਕਦੀਆਂ, ਇੱਕ ਹੈਗਾ ਕਿ ਬੰਦੇ ਨੂੰ ਕੋਈ ਇੰਜਰੀ ਹੋ ਸਕਦੀ ਹੈ, ਦੂਜੀ ਸਿਚੁਏਸ਼ਨ ਹੈਗੀ ਕੋਈ ਸਿਕਨੈਸ ਹੋ ਸਕਦੀ ਹੈ।

0: ਸੋ ਹੁਣ ਜੇ ਆਪਣੇ ਪਲਾਨ ਦੇ ਵਿੱਚ ਦੋਨੋਂ ਚੀਜ਼ਾਂ ਕਵਰਡ ਹੈਗੀਆਂ ਆ, ਸੋ ਦੋਨੋਂ ਕੰਡੀਸ਼ਨਸ ਕਵਰਡ ਆ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਬਹੁਤਿਆਂ ਪਰਸਨਸ ਦੇ ਕੋਲ ਜਿਹੜੇ ਡਿਸੇਬਿਲਿਟੀ ਦੇ ਪਲਾਨ ਹੈਗੇ ਉਹਨਾਂ ਵਿੱਚ ਸਿਰਫ ਇੰਜਰੀ ਦੀ ਕਵਰੇਜ ਲਈ ਹੋਈ ਆ। ਐਂਡ ਜਦੋਂ ਕੋਈ ਸਿਕਨੈਸ ਨਾਲ ਰਿਲੇਟਡ ਕਲੇਮ ਆਉਂਦਾ ਹੈਗਾ, ਜੇ ਅਸੀਂ ਪਾਲਿਸੀ ਇੰਜਰੀ ਦੇ ਨਾਲ ਰਿਲੇਟਡ ਲਈ ਸੀਗੀ, ਇਹਦਾ ਮਤਲਬ ਸਿਕਨੈਸ ਕਵਰ ਨਹੀਂ ਹੋ ਸਕਦੀ। ਸੋ ਇਸ ਕਰਕੇ ਤਾਂ ਪਹਿਲੀ ਚੀਜ਼ ਇਹ ਰਿਵਿਊ ਕਰਨ ਵਾਲੀ ਆ ਕਿ ਤੁਹਾਡੇ ਕੋਲ ਸਿਕਨੈਸ ਦੀ ਕਵਰੇਜ ਹੈਗੀ ਵੀ ਹੈ ਕਿ ਨਹੀਂ। ਦੂਜੀ ਸਿਚੁਏਸ਼ਨ ਇਹ ਹੈਗੀ ਆ ਕਿ ਜੇ ਆਪਣੇ ਕੋਲ ਦੋਨਾਂ ਚੋਂ ਕੋਈ ਵੀ ਕਵਰੇਜ ਨਹੀਂ ਹੈਗੀ, ਤਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣਾ ਜਿਹੜਾ ਤਾਂ ਇੰਪੋਰਟੈਂਟ ਆ, ਕਿਉਂਕਿ ਅਗਰ ਕੱਲੋਂ ਆਪਾਂ ਇਨਕੇਸ ਮਹੀਨਾ, ਦੋ ਮਹੀਨੇ, ਪੰਜ ਮਹੀਨੇ ਕੰਮ ਤੇ ਨਹੀਂ ਜਾਂਦੇ ਇਹਨਾਂ ਕੋਈ ਵੀ ਸਿਚੁਏਸ਼ਨ ਦੇ ਕਰਕੇ, ਤਾਂ ਉਸ ਟਾਈਮ ਦੇ ਉੱਪਰ ਜਦੋਂ ਸਾਨੂੰ ਡਾਕਟਰ ਲਿਖ ਕੇ ਦੇ ਦਿੰਦਾ ਹੈ ਕਿ ਤੁਹਾਨੂੰ 4-5 ਮਹੀਨੇ ਦੀ ਰੈਸਟ ਕਰਨੀ ਪੈਣੀ ਆ, ਤਾਂ ਉਹ ਜਿਹੜੇ ਉਸ ਟਾਈਮ ਦੇ ਉੱਪਰ ਜਿਹੜੀ ਸਾਡੀ ਇਨਕਮ ਸਟਾਪ ਹੁੰਦੀ ਹੈਗੀ ਆ, ਉਹਨੂੰ ਕਵਰ ਕਰਨ ਦੇ ਲਈ ਆਪਾਂ ਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਆ। ਡਿਸੇਬਿਲਿਟੀ ਦੇ ਵਿੱਚ ਸ਼ਾਰਟ ਟਰਮ ਡਿਸੇਬਿਲਿਟੀ, ਲੌਂਗ ਟਰਮ ਡਿਸੇਬਿਲਿਟੀ, ਹਰ ਤਰ੍ਹਾਂ ਦੇ ਪਲਾਨ ਹੈਗੇ ਆ। ਬਟ ਮੇਨ ਚੀਜ਼ ਜ਼ਰੂਰੀ ਇਹ ਹੈਗੀ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਿਰਫ 4-5% ਕਲੇਮ ਹੈਗੇ ਜਿਹੜੇ ਇੰਜਰੀ ਨਾਲ ਰਿਲੇਟਡ ਆ, ਬਾਕੀ 90-92% ਕਲੇਮ ਇੱਦਾਂ ਦੇ ਹੈਗੇ ਜਿਹੜੇ ਸਿਕਨੈਸ ਨਾਲ ਰਿਲੇਟਡ ਆ। ਐਂਡ ਅਗਰ ਮੈਂ ਪਾਲਿਸੀਜ਼ ਦੀ ਗੱਲ ਕਰਾਂ, 90% ਪਾਲਿਸੀ ਸਿਰਫ ਇੰਜਰੀ ਨਾਲ ਰਿਲੇਟਡ ਲਈਆਂ ਹੋਈਆਂ, ਸਿਰਫ 5-10% ਹੋਣੀਆਂ ਜਿਨ੍ਹਾਂ ਦੇ ਕੋਲ ਸਿਕਨੈਸ ਵੀ ਹੈਗੀ ਆ। ਸੋ ਤੁਸੀਂ ਲਗਾ ਸਕਦੇ ਆ ਅੰਦਾਜ਼ਾ ਕਿ ਆਪਾਂ ਕਿੰਨੇ ਜ਼ਿਆਦਾ ਵੱਡੇ ਰਿਸਕ ਦੇ ਵਿੱਚ ਹੈਗੇ ਆ ਕਿ ਜੇ ਆਪਾਂ ਸਿਰਫ ਇੰਜਰੀ ਦੀ ਕਵਰੇਜ ਲਈ ਆ, ਐਂਡ ਜਦੋਂ ਮੈਕਸੀਮਮ ਕਲੇਮ ਸਿਕਨੈਸ ਨਾਲ ਰਿਲੇਟਡ ਆਉਂਦੇ ਹੈਗੇ ਆ, ਤਾਂ ਸਾਡੇ ਕੋਲ ਉਹ ਚੀਜ਼ ਦੀ ਪ੍ਰੋਟੈਕਸ਼ਨ ਹੀ ਨਹੀਂ ਹੈਗੀ। ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਵਾ ਕੇ ਤੁਸੀਂ ਉਸ ਚੀਜ਼ ਦੀ ਕਵਰੇਜ ਨੂੰ ਐਡ ਆਨ ਕਰਵਾ ਸਕਦੇ ਆ। ਜਿੰਨੇ ਵੀ ਟਰੱਕ ਡਰਾਈਵਰਸ ਹੈਗੇ ਆ, ਜਿੰਨੇ ਵੀ ਸੈਲਫ ਇੰਪਲੋਇਡ ਪਰਸਨ ਆ, ਜਿਨ੍ਹਾਂ ਦੇ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ, ਉਹਨਾਂ ਨੂੰ ਤਾਂ ਡੈਫੀਨੇਟਲੀ ਨੀਡ ਹੈਗੀ ਆ ਕਿ ਉਹਨਾਂ ਦੇ ਕੋਲ ਦੋਨੋਂ ਕਵਰੇਜਿਸ ਐਡ ਆਨ ਹੋਣ। ਨੰਬਰ ਹੈਗਾ ਜੀ 416-817-6500,
1: 416-817-6500, 800-817-6500। ਤੁਸੀਂ ਹਰਪ੍ਰੀਤ ਥੋੜਾ ਸਮਾਂ ਕੱਢੋ ਆਪਣਾ ਔਰ ਬੈਠ ਕੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਲਰਾਈਟ, ਖਬਰਾਂ ਚੋਂ ਖਬਰ ਇਹ ਹੈ ਕਿ ਅਮਨ ਅਰੋੜਾ ਬਣੇ ਪੰਜਾਬ ਦੇ ਨਵੇਂ ਉਦਯੋਗ ਮਿਨਿਸਟਰ। ਟਿੱਕਾ ਜੰਕਸ਼ਨ ਤੇ ਅਗਰ ਤੁਸੀਂ ਪਾਰਟੀ ਕਰਨੀ ਆ, ਪਾਰਟੀਆਂ ਹਰਪ੍ਰੀਤ ਜੀ ਦੋ ਤਰ੍ਹਾਂ ਦੀਆਂ ਹੁੰਦੀਆਂ।
0: ਹਾਂਜੀ,
1: ਪਾਰਟੀ ਤੇ ਪਾਰਟੀ ਆ, ਪਰ ਉਹ ਮੈਂ ਇਹਨੂੰ ਦੋ ਤਰ੍ਹਾਂ ਦੀ ਬਣਾਉਣ ਲੱਗਿਆ ਹੁਣ, ਵਿਹਲੇ ਬੈਠੇ ਕੋਈ ਤਾਂ ਕਰਨਾ ਹੀ ਆਪਾਂ। ਇੱਕ ਤਾਂ ਗੋਲ ਮੇਜ ਹੁੰਦੇ ਆ, ਉੱਥੇ ਕੁਰਸੀਆਂ ਲੱਗੀਆਂ ਉੱਥੇ ਬਹਿ ਜਾਓ, ਤਾਂ ਫੂਡ ਫਾਡ ਜਿਹੜਾ ਵੀ ਟਿੱਕਾ ਜੰਕਸ਼ਨ ਨੂੰ ਤੁਸੀਂ ਆਰਡਰ ਕਰੋਗੇ ਉਹਨੇ ਬਣਾ ਕੇ ਤੁਹਾਨੂੰ ਦੇ ਦੇਣਾ। ਇੱਕ ਪਾਰਟੀ ਹੁੰਦੀ ਆ ਘਰ ਵਾਲੀ, ਸੋਫੇ ਸਾਫੇ ਲੱਗੇ ਹੋਣ, ਆਰਾਮ ਨਾਲ ਬੈਠੇ ਹੋਣ, ਰਿਲੈਕਸ ਜਿਹਾ ਹੋਇਆ ਹੋਵੇ ਬੰਦਾ, ਉਹ ਵੀ ਇਹਨਾਂ ਕੋਲ ਫੈਸਿਲਿਟੀ ਹੈਗੀ ਦੋਨੇ ਨੇ। ਤੁਸੀਂ ਇਹਨਾਂ ਦੇ ਲੌਂਜ ਜਿੱਥੇ ਸੋਫੇ ਲੱਗਿਆ ਉੱਥੇ ਪਾਰਟੀ ਕਰ ਲਓ, ਜਾਂ ਇਹਨਾਂ ਜਿਹੜਾ ਬੈਂਕਟ ਹਾਲ ਆ ਉੱਥੇ ਪਾਰਟੀ ਕਰ ਲਓ। ਨੰਬਰ ਇੱਕੋ ਹੀ ਹੈ, 647-449-4040। ਲਓ ਜੀ ਐਂ ਕਰਦੇ ਆ, ਜਾਣੇ ਆਉਂਦੇ ਆ ਸਟੇ ਟਿਊਨ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
6: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002-647-201-6002-201-6002।
8: कल्चर ऑफ पंजाब, आपका डेली एंटरटेनमेंट डोज।
9: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
1: अभी जी इंडिया दे विच काफी पुरानी गल है, ਮੇਰੇ 30-35 ਸਾਲ ਪਹਿਲਾਂ ਦੀ ਹੋਣੀ ਆ। ਗੀਤਮਾਲਾ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਅਮੀਨ ਸਾਹਨੀ ਦਾ, ਉਹਦੀਆਂ ਕਾਪੀਆਂ ਤਾਂ ਸਾਰੇ ਹੀ ਕਰਦੇ ਆ, ਪਰ ਅਮੀਨ ਸਾਹਨੀ ਕੋਈ ਬਣ ਨਹੀਂ ਸਕਿਆ। ਉਹਦੀ ਆਵਾਜ਼ ਸੁਣਾਉਂਦੇ ਆ ਅੱਜ ਜਿਹੜੇ ਸਾਡੇ ਪੁਰਾਣੇ ਲਿਸਨਰ ਆ, ਥੋੜੀ ਵੱਡੀ ਉਮਰ ਦੇ, ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਗਿਆਨ ਹੋਏਗਾ।
10: ਔਰ ਬਹਿਨੋ ਭਾਈਓ, ਆਜ ਗੀਤਮਾਲਾ ਕੀ ਛਾਓ ਮੇ ਵੀ ਮੈਂ ਆਪਸੇ ਬੇਨਤੀ ਕਰਤਾ ਹੂੰ ਕਿ ਪੁਰਾਣੀ ਵੀ ਔਰ ਨਈ ਵੀ ਸਾਰੀ ਕੜਵਾ ਹਟੇ, ਸਾਰੀ ਨਫ਼ਰਤ ਹਟਾਈਏ ਆਪਣੇ ਦਿਲ ਸੇ, ਬਲਕੇ ਦਿਲ ਪਰ ਹੱਥ ਰੱਖ ਕਰ ਆਪਣੇ ਗੁਜ਼ਰੇ ਹੋਏ ਸੁਹਾਨੇ ਜ਼ਮਾਨੇ ਕੀ ਖੁਸ਼ਬੂਏ ਸਮੇਟੀ। ਵਰਨਾ ਅਗਰ ਆਪ ਆਪਣੀ ਉਨ ਸੁਹਾਨੀ ਪੁਰਾਣੀ ਯਾਦੋਂ ਕੋ ਭੁੱਲ ਗਏ ਨਾ, ਤੋ ਵੋ ਯਾਦੇ ਤੜਪ ਕਰ ਕਹੇਂਗੀ।
1: ਐਨੀਹਾਓ, ਇਹ ਸਨ ਅਮੀਨ ਸਾਹਨੀ, ਬੜੇ ਮਸ਼ਹੂਰ ਸਨ। ਅੱਛਾ, ਗੀਤਮਾਲਾ ਜਿਹੜਾ ਪ੍ਰੋਗਰਾਮ ਹੁੰਦਾ ਸੀ, ਲੋਕੀ ਨਾ ਟਾਈਮ ਦੇਖਦੇ ਹੁੰਦੇ, ਲੈ ਵੀ ਹੁਣ ਆਉਣ ਵਾਲਾ, ਹੁਣ ਰੇਡੀਓ ਲਾ ਲਈਏ। ਉਦੋਂ ਰੇਡੀਓ ਹੀ ਹੁੰਦੇ ਸੀ, ਹੋਰ ਤਾਂ ਕੁਛ ਹੁੰਦਾ ਹੀ ਨਹੀਂ ਸੀਗਾ। ਐਨੀਵੇ, ਹੋਰ ਖਬਰਾਂ ਚੋਂ ਖਬਰ ਕਿਹੜੀ ਹੈ ਜੀ, ਇਹ ਵੀ ਦੱਸ ਦਿੰਦੇ ਹਾਂ। ਹਰਭਜਨ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ, ਇਹ ਹਰਭਜਨ ਸਿੰਘ ਕ੍ਰਿਕਟਰ ਆ ਜਿਹੜਾ, ਕਿ ਉਹਨਾਂ ਦੀ ਸੁਰੱਖਿਆ ਘਟਾਉਣ ਜਾਂ ਵਾਪਸ ਲੈਣ ਤੋਂ ਬਾਅਦ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਖਤਰਾ ਵੱਧ ਰਿਹਾ ਹੈ। ਇਹ ਜਿਹੜੇ ਐਡਵਰਟਾਈਜ਼ ਕਰਦੇ ਆ, ਕਦੇ ਆਹਦਾ ਐਡਵਰਟਾਈਜ਼, ਕਦੇ ਸਾਬਣ ਦਾ, ਕਦੇ ਸ਼ੈਂਪੂ ਦਾ, ਕਦੇ ਕੁਛ ਦਾ, ਕਰੋੜਾਂ ਅਰਬਾਂ ਰੁਪਈਏ ਕਮਾਉਂਦੇ, ਤੁਸੀਂ ਆਪਦੀ ਸਕਿਉਰਟੀ ਆਪ ਲੈ ਲਓ, ਸੀਰੀਅਸਲੀ। ਐਨੀਵੇ, ਕੈਲਗਰੀ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਕਿ ਦੇਸ਼ ਨੂੰ ਟੁੱਟਣ ਤੋਂ ਬਚਾਉਣ ਲਈ ਫੈਡਰਲ ਆਗੂਆਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ। ਇਹ ਗੱਲ ਇਹ ਹੈ, ਅੱਜ ਤੋਂ ਮੇਰੇ ਖਿਆਲ 91 ਦੀ ਗੱਲ ਹੋਣੀ ਆ ਹਰਪੇ ਜੀ, ਜਾਂ ਮੈਨੂੰ ਸਾਲ ਨਹੀਂ ਯਾਦ ਹੈਗਾ। ਉਦੋਂ ਕੁਵੈਕ ਵਾਲੇ ਕਹਿੰਦੇ ਹਮਨੇ ਤੋਂ ਕੈਨੇਡਾ ਛੱਡਣਾ ਹੈ, ਅੱਡ ਹੋਣਾ ਹੈ। ਉਹਨਾਂ ਨੇ ਵੋਟਾਂ ਪਾਈਆਂ, ਕੀ ਕਹਿੰਦੇ ਹੁੰਦੇ, ਰੈਫਰੈਂਡਮ ਜਿਹਾ ਕੀਤਾ, ਉਹ ਹਾਰ ਗਏ। ਉਹ ਕਹਿੰਦੇ ਜੇ ਠੀਕ ਆ ਨਾਲ ਹੀ ਆ। ਹਾਂ, ਅਲਬਰਟਾ ਵਾਲੇ ਰੈਫਰੈਂਡਮ ਕਰਨ ਨੂੰ ਕਹਿੰਦੇ ਕਿ ਹਮਨੇ ਅੱਡ ਹੋਣਾ ਹੈ, ਇਹ ਅੱਡ ਹੋਣ ਨੂੰ ਸਾਰੀ ਤਿਆਰ ਆ। ਫਿਰ ਗੱਲ ਆਉਂਦੀ ਹੈ ਦਲਜੀਤ ਦੁਸਾਂਝ ਦੇ ਕੌਂਸਲਟ ਤੇ ਖਾਲਿਸਤਾਨ ਦੇ ਝੰਡੇ ਲੈ ਕੇ ਗਏ, ਉਹ ਜਿਹੜੀਆਂ ਸੋਸ਼ਲ ਵੀਡੀਓ ਤੇ ਵੀਡੀਓ ਦੇਖੀਆਂ, ਅੱਧੇ ਉਹਦੇ ਹੱਕ ਚ ਆ, ਅੱਧੇ ਉਹਦੇ ਅਗੇਂਸਟ ਆ। ਇੱਕ ਬੰਦਾ ਜੇ ਗਾਉਂਦਾ ਉਹ ਤਿਰੰਗਾ ਲੈ ਕੇ ਆਉਂਦਾ, ਉਹਦੇ ਲਈ ਤੁਸੀਂ ਝੰਡੇ ਲੈ ਕੇ ਜਾਂਦੇ ਹੋ। 1.5 ਕਰੋੜ ਬਿਲੀਅਨ ਲੋਕ ਆ ਜਿਹੜੇ ਤਿਰੰਗੇ ਨੂੰ ਸਲਾਮਾ ਕਰਦੇ ਆ, ਕਿਹਦੇ ਕਿਹਦੇ ਮੂਹਰੇ ਕਰਾਂਗੇ ਆਪਾਂ। ਸੋ ਪ੍ਰੋਟੈਸਟ ਕਰਨ ਦਾ ਢੰਗ ਹੋਣਾ ਚਾਹੀਦਾ ਜਿੱਥੇ ਪ੍ਰੋਟੈਸਟ ਕਰਨ ਦੀ ਆਗਿਆ ਮਿਲੀ ਹੋਵੇ। ਜਿਵੇਂ ਫੋਰ ਜੇ ਟੋਰਾਂਟੋ ਦੀ ਗੱਲ ਕਰੀਏ, ਕੁਈਨਸ ਪਾਰਕ ਹੈ, ਨੇਥਨ ਫਿਲਪ ਸਕੁਏਅਰ ਹੈ, ਉਹੋ ਜਿਹੀ ਜਗ੍ਹਾ ਸਾਨੂੰ ਪ੍ਰੋਟੈਸਟ ਕਰਨਾ ਜ਼ਰੂਰੀ, ਹੱਕ ਹਰੇਕ ਦਾ ਹੈ ਪ੍ਰੋਟੈਸਟ ਕਰਨ ਦਾ। ਲੇਕ ਏਰੀ ਵਿੱਚ ਡੁੱਬਣ ਕਾਰਨ ਪਿਓ ਪੁੱਤ ਦੀ ਮੌਤ ਹੋ ਗਈ, ਕਿਸ਼ਤੀ ਦੀ ਖੋਜ ਕੀਤੀ ਜਾ ਰਹੀ ਹੈ। ਕਿਸ਼ਤੀ ਤੋਂ ਕੀ ਕਰਾਉਣਾ ਦੱਸੋ, ਹੁਣ ਪੁੱਛੋ, ਕਿਸ਼ਤੀ ਲੱਭ ਰਿਹਾ, ਉਹ ਵਿਚਾਰੇ ਪਿਓ ਪੁੱਤ ਦਾ ਮਰ ਗਿਆ, ਹੁਣ ਕਿਸ਼ਤੀ ਦਾ ਚਾਰ ਪਾਉਣਾ,
0: ਦੇਖਣਾ ਕਿ ਕਿਸ਼ਤੀ ਸੀ ਕੋਈ।
1: ਇੱਕ ਹੋਰ ਸੁਣ ਲਓ, ਸਕੈਚਵਾਂ ਦੇ ਜੰਗਲਾਂ ਵਿੱਚ ਕੰਮ ਕਰੇ ਇੱਕ ਭਾਰਤੀ ਨੌਜਵਾਨ ਨੂੰ ਰਿਛ ਖਾ ਗਿਆ। ਇਹ ਖਬਰ ਲਿਖਣ ਵਾਲੇ ਨਾ ਜਿਹੜੇ ਅਖਬਾਰਾਂ ਵਾਲੇ ਆ, ਕੁਛ ਨਾ ਕਰੇ, ਇਹਨਾਂ ਨੂੰ ਫੜ ਕੇ ਨਾ ਜੰਗਲ ਚ ਹੀ ਲੈ ਜਾਓ ਉੱਥੇ। ਤੁਸੀਂ ਇਹ ਕਹੋ ਵੀ ਰਿਚ ਨੇ ਅਟੈਕ ਕਰਤਾ, ਉਹਦੀ ਮੌਤ ਹੋ ਗਈ, ਰਿਚ ਖਾ ਗਿਆ, ਹੱਦ ਹੋ ਗਈ ਯਾਰ ਤੁਹਾਡੀ। ਜਦਕਿ ਅਮਰੀਕਾ ਵਿੱਚ ਦੋ ਭਾਰਤੀ ਨੌਜਵਾਨ ਭੇਤ ਭਰੇ ਹਾਲਾਤ ਵਿੱਚ ਦਮ ਤੋੜ ਗਏ, ਜਿਨ੍ਹਾਂ ਦੀ ਸ਼ਨਾਖਤ ਸੁਦਰਸ਼ਨ ਕ੍ਰਿਸ਼ਨਾ ਅਤੇ ਅਰਨਵ ਸਿੰਘ ਵਜੋਂ ਕੀਤੀ ਗਈ ਹੈ। ਐਨੀਵੇ, ਇਹ ਵੀ ਹੋ ਗਿਆ, ਆਹ ਵੀ ਹੋ ਗਿਆ, ਅਤੇ ਹੁਣ ਗੱਲ ਕਰਦੇ ਹਾਂ ਆਪਾਂ ਜੀ ਐਵਰੈਸਟ ਟਰਾਂਸਪੋਰਟ ਦੀ। ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਔਰ ਡੇਲੀ ਸ਼ਾਮ ਨੂੰ ਘਰ ਆ ਜਾਣਾ, 3000 ਮੀਲ ਮਿਲਣਗੇ। ਨਾਲ ਦੀ ਨਾਲ ਮਿਡਵੈਸਟ ਅਤੇ US ਇਸ ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 800-846-2229 ਇਹਨਾਂ ਦਾ ਨੰਬਰ ਆ। ਲਓ ਜੀ ਜਾਣੇ ਆਉਂਦੇ ਆ, ਸਟੇ ਟਿਊਨ।
11: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
12: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
11: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
12: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
11: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
12: ਕਾਲ 6474290040,
11: 6474924040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
13: ਸਾਰੀ ਦੁਨੀਆ ਆਪਣੇ ਬੀਮੇ ਕਰਾਉਂਦੀ ਹੈ, ਤੁਸੀਂ ਬੀਮਾ ਕਿਉਂ ਨਹੀਂ ਕਰਾਇਆ?
14: ਇਸ ਕਰਕੇ ਕਿ ਜਦੋਂ ਮੈਂ ਮਰਾਂ ਤੈਨੂੰ ਸੱਚੀ ਦੁੱਖ ਲੱਗੇ।
13: ਹੈ ਫਿੱਟੇ ਮੋਤੇਰੇ,
1: ਤੁਹਾਨੂੰ ਦੇਖ ਕੇ ਯਾਰ ਵੀ ਜਿਵੇਂ ਇਹ ਲਾਇਆ ਨਹੀਂ ਸੀ, ਮੇਰੇ ਜੋਕ ਦੇ ਨੰਬਰ ਲਿਖ ਦਿੰਦੇ, ਜੋਕ ਨੰਬਰ 246-247। ਅੱਛਾ, ਆਪਾਂ ਡਿਸੇਬਿਲਟੀ ਦੀ ਗੱਲ ਕਰ ਰਹੇ ਸੀ, ਇਹਨੂੰ ਥੋੜਾ ਜਿਹਾ ਹੋਰ ਇਹਦੇ ਉੱਤੇ ਰੋਸ਼ਨੀ ਪਾਓ।
0: ਬਿਲਕੁਲ ਦੇਵ ਜੀ, ਸੋ ਜਿਹੜਾ ਡਿਸੇਬਿਲਟੀ ਇੰਸ਼ੋਰੈਂਸ ਆ, ਬੇਸਿਕਲੀ ਇਟਸ ਅ ਪੇ ਚੈੱਕ ਪ੍ਰੋਟੈਕਸ਼ਨ, ਇਹਨੂੰ ਪੇ ਚੈੱਕ ਦੀ ਪ੍ਰੋਟੈਕਸ਼ਨ ਵੀ ਕਹਿ ਦਿੰਦੇ ਆ, ਇਹਨੂੰ ਇਨਕਮ ਪ੍ਰੋਟੈਕਸ਼ਨ ਵੀ ਕਹਿ ਲੈਂਦੇ ਆ, ਇਹਨੂੰ ਡਿਸੇਬਿਲਟੀ ਇੰਸ਼ੋਰੈਂਸ ਵੀ ਕਹਿ ਲੈਂਦੇ ਆ। ਮੇਨ ਮਕਸਦ ਇਹਦੇ ਵਿੱਚ ਇਹ ਹੈਗਾ ਆ ਕਿ ਕੱਲ ਨੂੰ ਇਨ ਕੇਸ ਅਗਰ ਕੋਈ ਵੀ ਡਿਸੇਬਿਲਟੀ ਹੁੰਦੀ ਆ, ਕੋਈ ਵੀ ਇੰਜਰੀ, ਕੋਈ ਵੀ ਸਿਕਨੈਸ ਹੁੰਦੀ ਆ, ਹੁਣ ਪਰਸਨ ਜਿਹੜਾ ਹੈਗਾ ਆ ਉਹ ਕੰਮ ਤੇ ਨਹੀਂ ਜਾ ਸਕਦਾ, ਕਿਉਂਕਿ ਉਹ ਜਦੋਂ ਕੰਮ ਤੇ ਨਹੀਂ ਜਾ ਰਿਹਾ ਤਾਂ ਉਹਦੀ ਪੇ ਜਿਹੜੀ ਹੈਗੀ ਉਹ ਰੁਕ ਗਈ, ਉਹਦੀ ਪ੍ਰੋਟੈਕਸ਼ਨ ਹੋ ਸਕਦੀ। ਕਿਉਂਕਿ ਜਿੰਨੇ ਵੀ ਆਪਾਂ ਹੋਰ ਪਲਾਨਸ ਕਰਦੇ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਚਾਹੇ ਕੋਈ ਸੇਵਿੰਗ ਅਕਾਊਂਟ ਆ, ਚਾਹੇ ਕੋਈ ਕ੍ਰਿਟੀਕਲ ਇਨਲੈਸ ਆ, ਉਹ ਤਦੇ ਆਪਾਂ ਹੋ ਸਕਦੇ ਆ ਉਹਨਾਂ ਦਾ ਪ੍ਰੀਮੀਅਮ ਜਾਂਦਾ ਰਹੇ, ਕਿਉਂਕਿ ਜੇ ਸਾਡੀ ਇਨਕਮ ਆ ਰਹੀ ਹੈ ਤਾਂ ਉਹਨਾਂ ਦਾ ਪ੍ਰੀਮੀਅਮ ਜਾ ਰਿਹਾ ਆ। ਜੇ ਆਪਣੀ ਜੋਬ ਲਾਸ ਹੋ ਜਾਂਦੀ ਆ, ਜੇ ਆਪਣੀ ਇਨਕਮ ਬੰਦ ਹੋ ਜਾਂਦੀ ਆ ਇਹਨਾਂ ਸਿਚੁਏਸ਼ਨਸ ਦੇ ਕਰਕੇ, ਤਾਂ ਉਸ ਟਾਈਮ ਦੇ ਉੱਪਰ ਆਪਣੇ ਜਿਹੜੇ ਇਹ ਰੈਗੂਲਰ ਖਰਚੇ ਕਵਰ ਕਰਨੇ ਵੀ ਔਖੇ ਹੁੰਦੇ ਆ। ਸੋ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੈਗੀ ਉਹ ਪਹਿਲੇ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਤੁਸੀਂ ਆਪਣੀ ਇਨਕਮ ਨੂੰ ਕਵਰ ਕਰ ਸਕੋ। ਔਰ ਸੈਲਫ ਇੰਪਲੋਇਡ ਦੇ ਲਈ ਆਪਾਂ ਜ਼ਿਆਦਾ ਫੋਕਸ ਇਸ ਕਰਕੇ ਕਰਦੇ ਹੈਗੇ ਆ ਕਿ ਉਹਨਾਂ ਦੇ ਕੋਲ ਤਾਂ ਕੰਮ ਵੱਲੋਂ ਵੀ ਕੋਈ ਕਵਰੇਜ ਨਹੀਂ ਹੈਗੀ। ਕਈਆਂ ਦੇ ਜਿਹੜੇ ਇੰਪਲੋਈ ਕੈਟਾਗਰੀ ਹੈਗੀ ਆ, ਉਹਨਾਂ ਦੀ EI ਕਵਰੇਜ ਹੈਗੀ ਆ, ਉਹਨਾਂ ਦੇ ਗਰੁੱਪ ਵੱਲੋਂ ਪਲਾਨਸ ਹੋ ਸਕਦੇ ਆ। ਬਟ ਅਗਰ ਤੁਸੀਂ ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ ਹੈਗੇ ਆ, ਤੁਹਾਡੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ, ਤੁਸੀਂ ਆਪਣੇ ਆਪ ਨੂੰ ਸੈਲਫ ਇੰਸ਼ੋਰਡ ਕਰ ਸਕਦੇ ਆ ਡਿਸੇਬਿਲਟੀ ਦੇ ਵਿੱਚ, ਆਪਣੀ ਇਨਕਮ ਦੇ ਅਕੋਰਡਿੰਗਲੀ ਤੁਸੀਂ ਬੈਨੀਫਿਟ ਚੂਜ਼ ਕਰ ਸਕਦੇ ਆ। ਤੇ ਜਿਨ੍ਹਾਂ ਦੀਆਂ ਟਰਾਂਸਪੋਰਟੇਸ਼ਨ ਹੈਗੀਆਂ ਆ, ਸੋ ਹੁਣ ਰੈਦਰ ਦੈਨ ਤੁਹਾਡੇ 40-50 ਟਰੱਕ ਡਰਾਈਵਰ ਹੈਗੇ ਆ ਤੁਹਾਡੇ ਲਈ ਉਹ ਕੰਮ ਕਰ ਰਹੇ ਆ, ਤੁਸੀਂ ਹਰੇਕ ਬੰਦੇ ਨੂੰ ਕਹੋ ਕਿ ਉਹ ਅਲੱਗ ਅਲੱਗ ਆਪਣੀ ਇੰਸ਼ੋਰੈਂਸ ਕਰਾਵੇ, ਐਂਡ ਹਰੇਕ ਡਰਾਈਵਰ ਜਿਹੜੀ ਹੈਗੀ ਆ ਉਹ ਆਪਣੀ ਪਾਲਿਸੀਜ਼ ਦੇ ਪੇਪਰ ਸਬਮਿਟ ਕਰੇ, ਕੱਲ ਨੂੰ ਡਰਾਈਵਰ ਦੇ ਹੱਥ ਦੇ ਵਿੱਚ ਹੈਗਾ ਉਹ ਜਦੋਂ ਮਰਜ਼ੀ ਪਾਲਿਸੀ ਕੈਂਸਲ ਕਰਵਾ ਲਵੇ, ਤਾਂ ਟਰਾਂਸਪੋਰਟੇਸ਼ਨ ਦੇ ਜਿਹੜੇ ਓਨਰਸ ਹੈਗੇ ਆ ਉਹ ਆਪਣਾ ਇੱਕ ਗਰੁੱਪ ਪਲਾਨ ਡਿਜ਼ਾਈਨ ਕਰਵਾ ਸਕਦੇ ਆ, ਜਿਹਦੇ ਵਿੱਚ ਉਹਨਾਂ ਨੂੰ ਡਿਸਕਾਊਂਟਡ ਰੇਟਸ ਮਿਲ ਸਕਦੇ ਆ। ਅਗਰ ਉਹਨਾਂ ਦੇ ਕੋਲ 20 ਤੋਂ ਜ਼ਿਆਦਾ ਟਰੱਕ ਡਰਾਈਵਰਸ ਹੈਗੇ ਆ ਜਿਨ੍ਹਾਂ ਦਾ ਉਹ ਗਰੁੱਪ ਪਲਾਨ ਕਰਵਾ ਰਹੇ ਆ, ਉਹਦੇ ਵਿੱਚ ਉਹਨਾਂ ਦੇ ਜਿਹੜੇ ਆਫਿਸ ਦੇ ਮੈਂਬਰਸ ਹੈਗੇ ਆ ਉਹਨਾਂ ਨੂੰ ਵੀ ਕਵਰ ਕੀਤਾ ਜਾ ਸਕਦਾ, ਐਂਡ ਉਹਨਾਂ ਦੇ ਲਈ ਉਹ ਜਿਹੜਾ ਗਰੁੱਪ ਪਲਾਨ ਹੈਗਾ ਉਹ ਡਿਜ਼ਾਈਨ ਹੋ ਸਕਦਾ। ਇੱਕ ਤਾਂ ਡਿਸਕਾਊਂਟਡ ਰੇਟਸ ਮਿਲਣਗੇ, ਦੂਸਰੀ ਚੀਜ਼ ਇਹ ਹੈਗੀ ਆ ਕਿ ਉਹਨਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਕਿਹੜੇ ਡਰਾਈਵਰ ਦੀ ਕਵਰੇਜ ਐਡ ਆਨ ਹੈਗੀ ਆ, ਕਿਹੜੇ ਡਰਾਈਵਰ ਦੀ ਕਵਰੇਜ ਐਡ ਆਨ ਨਹੀਂ ਹੈਗੀ, ਜਾਂ ਕੋਈ ਡਰਾਈਵਰ ਛੱਡ ਗਿਆ ਹੈਗਾ ਆ ਤਾਂ ਉਹਦੀ ਕਵਰੇਜ ਨੂੰ ਡਿਲੀਟ ਕੀਤਾ ਜਾ ਸਕਦਾ ਆ, ਕੋਈ ਨਵਾਂ ਡਰਾਈਵਰ ਜਿਹੜਾ ਆਇਆ ਹੈਗਾ ਉਹਦੀ ਕਵਰੇਜ ਨੂੰ ਨਾਲ ਐਡ ਆਨ ਕੀਤਾ ਜਾ ਸਕਦਾ। ਸੋ ਜ਼ਰੂਰ ਮੈਂ ਕਹੂੰਗੀ ਕਿ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਇਸ ਵੇਲੇ ਸੁਣ ਰਹੇ, ਅਗਰ ਤੁਹਾਡੀਆਂ ਟਰਾਂਸਪੋਰਟੇਸ਼ਨ ਹੈਗੀਆਂ, ਐਂਡ ਅਗਰ ਤੁਸੀਂ ਚਾਹੁੰਦੇ ਹੈਗੇ ਆ ਕਿ ਉਹਨਾਂ ਦੇ ਲਈ ਕੋਈ ਗਰੁੱਪ ਪਲਾਨ ਡਿਜ਼ਾਈਨ ਕੀਤਾ ਜਾ ਸਕੇ, ਉਹਦੀ ਵੀ ਡਿਟੇਲ ਇਨਫੋਰਮੇਸ਼ਨ ਤੁਸੀਂ ਮੇਰੇ ਕੋਲੋਂ ਲੈ ਸਕਦੇ ਆ। ਨੰਬਰ ਹੈਗਾ ਜੀ 416-816-4016-817-6500-817-6500।
1: ਲਓ ਜੀ, ਜਨਕ ਜੂਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਹਾਜ਼ਰ ਨੇ। ਟੋਰਾਂਟੋ ਸਟਾਕ ਚੇਂਜ ਡਾਓ ਤੇ ਡਾਲਰ ਇਹ ਥੱਲੇ ਆ, ਸੋਨਾ, ਕਰੂਡ ਆਇਲ, ਨੈਸਡੈਕ ਇਹ ਸਭ ਉੱਪਰ ਜਾ ਰਹੇ ਨੇ। ਤੇ ਰਹੀ ਗੱਲ ਪੈਟਰੋਲ ਦੀ, ਅੱਜ ਅੱਧੀ ਰਾਤੋਂ 4 ਸੈਂਟ ਪ੍ਰਾਈਜ਼ ਉੱਪਰ ਜਾਏਗੀ। ਜਨਕ ਜੂਲਰ ਦਾ ਆਹ ਸੁਨੇਹਾ।
15: ਭੈਣੇ ਖਰੀਦ ਲਿਆ ਗਹਿਣੇ
16: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿੱਥੇ ਨਹੀਂ ਮਿਲਿਆ ਚੰਗਾ ਸੋਨਾ
15: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
16: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
17: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
18: ਸੱਜਣਾ ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ ਬਸ ਨੀਡ ਅਤੇ ਵਾਂਟ ਲੋੜ ਕੀ ਹੈ ਔਰ ਚਾਹੁੰਦੇ ਕੀ ਹੋ ਇਸ ਦਾ ਧਿਆਨ ਰੱਖਿਓ ਲੈ ਕੇ ਚੱਲਦੇ ਹਾਂ ਬ੍ਰਹਮਡਾ ਟੀਵੀ ਅਪਲਾਇੰਸਸ ਸੁਲਤਾਨ ਜੀ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
19: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
18: ਸੁਲਤਾਨ ਜੀ ਲੌਂਗ ਵੀਕਐਂਡ ਆ ਰਿਹਾ ਕਿਆ ਅਪਡੇਟ ਹੈ ਸਰ
19: ਬਿਲਕੁਲ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦੀ ਅਪਡੇਟ ਦਵਾਂਗੇ ਜੀ ਕਿਉਂਕਿ ਸਾਡੇ ਕੋਲ ਇਸ ਟਾਈਮ ਜਿਹੜੇ ਬੰਡਲ ਪੈਕੇਜਿਸ ਹੈ ਉਹਦੇ ਚ ਡਿਸਕਾਊਂਟ ਹੈ ਕਿਸੇ ਦੇ ਵੀ ਘਰਾਂ ਦੀਆਂ ਕਲੋਜ਼ਿੰਗਸ ਆ ਰਹੀ ਹੈ ਜਾਂ ਤੁਸੀਂ ਬੇਸਮੈਂਟ ਅਪਾਰਟਮੈਂਟ ਬਣਾ ਰਹੇ ਹੋ ਜਾਂ ਤੁਹਾਡਾ ਕੋਨਮੀਨੀਅਮ ਚ ਕੋਈ ਵੀ ਤੁਹਾਨੂੰ ਬੰਡਲ ਪੈਕੇਜ ਚਾਹੀਦਾ ਤੇ ਸਾਡੇ ਕੋਲ ਫਰਿੱਜ ਸਟੋਵ ਦੋ ਚੀਜ਼ਾਂ ਕਿਚਨ ਚ ਹੋਣਗੀਆਂ ਸਟੇਨਲੈਸ ਸਟੀਲ ਦੀਆਂ ਤੇ ਨਾਲ ਵਾਸ਼ਰ ਐਂਡ ਡਰਾਇਰ ਲਾਂਡਰੀ ਚ ਹੋਏਗਾ $4,000 ਵਾਲਾ ਪੈਕੇਜ 2699 ਦਾ ਲੈ ਕੇ ਤੁਸੀਂ ਐਟਲੀਸਟ $1400 ਦੀ ਸੇਵਿੰਗ ਕਰ ਸਕਦੇ ਹੋ ਚਾਰ ਹੋਮ ਅਪਲਾਇੰਸਿਸ ਤੇ 2699 ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ ਬੋਵੇਡ ਐਂਡ ਚੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿਹੜੇ ਕਸਟਮਰ ਪੈਨਲ ਰੈਡੀ ਫਰਿੱਜ ਦੇਖ ਰਹੇ ਆ ਸਾਡੇ ਕੋਲ ਐਲੀਕਾ ਇਟਾਲੀਅਨ ਬ੍ਰਾਂਡ ਹੈ ਪੈਨਲ ਰੈਡੀ ਫਰਿੱਜ 48 ਇੰਚ ਦਾ ਇਹਦੇ ਨਾਲ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਪੈਨਲ ਰੈਡੀ 48 ਇੰਚ ਫਰਿੱਜ ਦੇ ਨਾਲ ਬੰਡਲ ਪੈਕੇਜ $25,000 ਤੋਂ ਸਿਰਫ $18,900 ਦਾ ਸਪੈਸ਼ਲ ਪ੍ਰਾਈਸ ਤੇ ਦਿੱਤਾ ਜਾ ਰਿਹਾ ਜੇ ਤੁਸੀਂ ਕਸਟਮੇਡ ਕਿਚਨ ਬਣਾ ਰਹੇ ਹੋ ਪੈਨਲ ਰੈਡੀ ਕੋਲਮਸ ਲਗਾਉਣਾ ਚਾਹੁੰਦੇ ਹੋ 48 ਇੰਚ ਦਾ ਪੈਨਲ ਰੈਡੀ ਫਰਿੱਜ ਤੁਹਾਨੂੰ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਬੰਡਲ ਪੈਕੇਜ ਦੇ ਨਾਲ ਸਿਰਫ 18,900 ਚ ਜਿਹਦੇ ਚ ਕੁੱਕਟੋਪ ਤੇ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਤੇ ਡਿਸ਼ਵਾਸ਼ਰ ਪੈਨਲ ਰੈਡੀ ਇੰਕਲੂਡਿਡ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ $1799 ਚ ਮਿਲਣਾ $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਤੇ 85 ਇੰਚ ਦਾ ਸੈਮਸੰਗ ਦਾ QLED ਕੁਆਂਟਮ ਪ੍ਰੋਸੈਸਰ ਦੇ ਨਾਲ ਸਿਰਫ $1399 ਦਾ $2000 ਵਾਲਾ QLED 85 ਇੰਚ $1399 ਦਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਲਿਆ ਜਾ ਸਕਦਾ ਜੀ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828-905-450-2828
18: ਔਰ ਪੈਸੇ 6 ਮਹੀਨਿਆਂ ਚ ਦੇਣੇ ਆ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਥੈਂਕ ਯੂ ਸਰ
19: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
20: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ ਬਹੁਤ ਹੀ ਸ਼ਾਨਦਾਰ ਅਪਰਚੁਨਿਟੀ ਡੈਡੀਕੇਟਿਡ ਆਟੋ ਪਾਰਟਸ ਡੇਲੀ ਹੋਮ ਰਨਸ ਸੇਮ ਟਰੱਕ ਤੇ ਟ੍ਰੇਲਰਸ ਲਗਭਗ 3,000 ਮਾਈਲ ਪਰ ਵੀਕ ਮਿਲਣਗੇ ਸਟਾਰਟਿੰਗ ਫਰੋਮ ਕੁਸ਼ਾਵਾ ਇਟੋਪਿਕੋ ਅਤੇ ਬੋਲਟਨ ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ ਕਲੀਨ CBOR ਤੇ ਐਬਸਟ੍ਰੈਕਟ US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰ ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4
18: ਆਓ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਗ੍ਰੈਂਡ ਗ੍ਰੈਂਡ ਮੈਨੇਜਰ ਦੇ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ
21: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਤੇ ਸਪੈਸ਼ਲ ਪ੍ਰਾਈਸਸ ਤਾਂ ਮਿਲਣੀਆਂ ਹਰੇਕ ਪਰਚੇ ਦੇ ਨਾਲ ਤੋਹਫਾ ਦਿੱਤਾ ਜਾਣਾ ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਡਰੈਸ ਇੱਕੋ ਯਾਦ ਰੱਖਣਾ ਤੁਸੀਂ 6085 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਡੈਰੀ ਟੋਮਕਨ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ ਦੇ ਉੱਪਰ ਤੇ ਇੱਕ ਬੈਡਰੂਮ ਸੈੱਟ ਦੀ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਬੈਡਰੂਮ ਸੈੱਟ ਸਾਈਡ ਤੇ ਗਲਾਸ ਲੱਗਾ ਹੋਇਆ ਹੈਡਬੋਰਡ ਦੇ ਵਿੱਚ LED ਲਾਈਟ ਲੱਗੀ ਹੋਈ ਆ ਤੇ ਨਾਲ ਵੈਨਿਟੀ ਵੀ ਮਿਲਣੀ ਸਕਦੀਆਂ, ਨਾਲ ਵੈਨਿਟੀ ਮਿਰਰ ਵੀ ਹੋਊਗਾ, ਵੈਨਿਟੀ ਸਟੂਲ ਵੀ ਮਿਲੂਗਾ, ਨਾਲ ਨਾਈਟ ਸਟੈਂਡ ਹੋਊਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਵਿਦ ਵੈਨਿਟੀ ਮਿਰਰ, ਨਾਲ ਸਟੂਲ ਵੀ ਮਿਲੂਗਾ, ਨਾਲ ਨਾਈਟ ਸਟੈਂਡ ਵੀ ਮਿਲੂਗਾ, ਮਾਡਰਨ ਬੈਡਰੂਮ ਸੈੱਟ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਅਸੀਂ ਵਿਕਟੋਰੀਆ ਦੇ ਲੌਂਗ ਵੀਕਐਂਡ ਦੇ ਉੱਪਰ ਕੰਪਲੀਟ ਬੈਡਰੂਮ ਸੈੱਟ $899 ਦਾ, ਜੀ ਹਾਂ, ਪੂਰਾ ਬੈਡਰੂਮ ਸੈੱਟ ਵੈਨਿਟੀ ਮਿਰਰ ਸਟੂਲ ਦੇ ਨਾਲ ਨਾਈਟ ਸਟੈਂਡ ਦੇ ਨਾਲ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $899 ਦੇ ਵਿੱਚ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਫ੍ਰੀ ਫ੍ਰੀ। ਸੋ ਬੈਡਰੂਮ ਸੈੱਟ ਬਾਏ ਕਰੋ $899 ਦਾ, ਤੇ ਨਾਲ ਮੈਟਰਸ ਫ੍ਰੀ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
1: ਬੜੀ ਮਿਹਰਬਾਨੀ ਭਰਾ, ਥੈਂਕ ਯੂ ਸੋ ਮਚ। All right, ਕਲਕੱਤੇ ਵਾਲਿਆਂ ਨੇ 164 ਰਨ ਬਣਾ ਲਏ 3 ਵਿਕਟਾਂ ਦੇ, ਤੇ ਅਜੇ ਖੇਡ ਰਹੇ ਨੇ। ਹਰਪੀ ਜੀ, ਕਈ ਸਾਡੇ ਐਸੇ ਲਿਸਨਰ ਹੋਣਗੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਜਾਂ ਕੋਈ ਹੋਰ ਬਿਮਾਰੀ ਲੱਗੀ ਹੈ, ਜਾਂ ਬਲੱਡ ਪ੍ਰੈਸ਼ਰ ਮੇਰੇ ਵਰਗਾ ਗੋਲੀਆਂ ਖਾਈ ਜਾਂਦਾ, ਜਾਂ ਕੋਈ ਟੈਨਸ਼ਨ ਦੀ ਗੋਲੀ ਖਾਈ ਜਾਂਦਾ, ਜੋ ਵੀ ਖਾਂਦਾ, ਉਹਨਾਂ ਲਈ ਜਿਹੜੀ ਇੰਸ਼ੋਰੈਂਸ ਕਰਾਉਣੀ ਔਖੀ ਹੁੰਦੀ ਹੈ ਕਿ ਉਹਦਾ ਵੀ ਕੋਈ ਸਾਧਨ ਹੈਗਾ?
0: ਸੋ ਡਿਪੈਂਡ ਕਰਦਾ ਹੈ ਦੇਵ ਜੀ ਕਿ ਕਿਹੜਾ ਮੈਡੀਕਲ ਸਿਚੁਏਸ਼ਨ ਹੈਗੀ ਆ। ਸੋ ਹੁਣ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਤੁਸੀਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਆ, ਕੋਈ ਕੋਲੈਸਟ੍ਰੋਲ ਦੀ ਦਵਾਈ ਖਾ ਰਿਹਾ ਆ, ਸੋ ਅਗਰ ਉਹਨਾਂ ਨੂੰ ਇਹ ਪ੍ਰੋਬਲਮਸ ਹੈਗੀਆਂ ਐਂਡ ਦਵਾਈ ਖਾਣ ਦੇ ਨਾਲ ਉਹਨਾਂ ਦੀਆਂ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਸਟੇਬਲ ਆ, ਸੋ ਜਿਹੜੀ ਵੀ ਉਹਨਾਂ ਦੀ ਇਹ ਮੈਡੀਕੇਸ਼ਨ ਚੱਲਦੀ ਆ ਉਹ ਸਟੇਬਲ ਹੈਗੀ ਆ, ਕੰਡੀਸ਼ਨ ਉਹਨਾਂ ਦੀ ਸਟੇਬਲ ਆ, ਤਾਂ ਫਿਰ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਵਗੈਰਾ ਲੈਣ ਦੇ ਲਈ ਜਾਂ ਕ੍ਰਿਟੀਕਲ ਇਲਨੈਸ ਲੈਣ ਦੇ ਲਈ ਇੰਨੇ ਇਸ਼ੂ ਨਹੀਂ ਆਉਂਦੇ। ਬਟ ਜੇ ਹੁਣ ਉਹਨਾਂ ਨੂੰ ਡਾਇਬਟੀਜ਼ ਆ, ਔਰ ਡਾਇਬਟੀਜ਼ ਦੇ ਲਈ ਵੀ ਉਹ ਇਨਸੁਲਿਨ ਤੇ ਡਿਪੈਂਡ ਕਰਦੇ ਆ, ਜੇ ਉਹਨਾਂ ਨੂੰ ਪਹਿਲਾਂ ਹਾਰਟ ਕੰਡੀਸ਼ਨ ਹੋ ਚੁੱਕੀ ਆ, ਜਾਂ ਉਹਨਾਂ ਦੇ ਫੈਮਿਲੀ ਦੇ ਵਿੱਚ ਪੇਰੈਂਟਸ ਨੂੰ ਇੱਕ ਤੋਂ ਜ਼ਿਆਦਾ ਮੈਂਬਰਸ ਨੂੰ ਸੇਮ ਕੰਡੀਸ਼ਨ ਸੀਗੀ, ਦੈਨ ਡੈਫੀਨੇਟਲੀ ਉਹਨਾਂ ਦੀ ਜਿਹੜੀ ਸਪੈਸ਼ਲੀ ਕ੍ਰਿਟੀਕਲ ਇਲਨੈਸ ਦੇ ਵਿੱਚ ਕਵਰੇਜ ਲੈਣੀ ਔਖੀ ਹੁੰਦੀ ਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਅੰਡਰ ਰਾਈਟਿੰਗ ਹੈਗੀ ਆ ਉਹਦਾ ਕ੍ਰਾਈਟੀਰੀਆ ਕਾਫੀ ਸਟ੍ਰਿਕਟ ਆ ਲਾਈਫ ਇੰਸ਼ੋਰੈਂਸ ਦੇ ਨਾਲੋਂ। ਬਟ ਇਹ ਹੈਗਾ ਆ ਕਿ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਹੋਵੇ ਕਿ ਅਗਰ ਸਾਨੂੰ ਪਹਿਲਾਂ ਕੋਈ ਹਾਰਟ ਦੀ ਕੰਡੀਸ਼ਨ ਆ ਚੁੱਕੀ ਆ, ਕੋਈ ਕੈਂਸਰ ਦਾ ਇਸ਼ੂ ਹੋ ਚੁੱਕਾ ਆ, ਡਾਇਬਟੀਜ਼ ਦੇ ਲਈ ਇਨਸੁਲਿਨ ਤੇ ਡਿਪੈਂਡ ਕਰਦੇ ਸੀ, ਬਟ ਹੁਣ ਉਹ ਕੰਡੀਸ਼ਨ ਜਿਹੜੀ ਹੈਗੀ ਆ ਹਾਰਟ ਦੀ ਜਾਂ ਕੈਂਸਰ ਦੀ ਠੀਕ ਹੋ ਚੁੱਕੀ ਆ, ਤਾਂ ਉਹਨਾਂ ਸਿਚੁਏਸ਼ਨ ਦੇ ਵਿੱਚ ਇਹ ਹੈਗਾ ਕਈ ਵਾਰ ਰੈਗੂਲਰ ਇੰਸ਼ੋਰੈਂਸ ਕੰਪਨੀ ਸਾਨੂੰ ਐਕਸੈਪਟ ਨਹੀਂ ਕਰਦੀਆਂ, ਬਟ ਨਾਨ ਮੈਡੀਕਲ ਪਲਾਨਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਕਵਰੇਜ ਲੈ ਸਕਦੇ ਆ। ਅਫਕੋਰਸ ਨਾਨ ਮੈਡੀਕਲ ਪਲਾਨਸ ਤਾਂ ਹੀ ਮਿਲ ਸਕਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਰੇਟਸ ਹੈਗੇ ਆ ਰੈਗੂਲਰ ਪਲਾਨ ਨਾਲੋਂ ਥੋੜੇ ਜਿਹੇ ਜ਼ਿਆਦਾ ਹੁੰਦੇ ਆ, ਕਿਉਂਕਿ ਉਹ ਕੰਪਨੀਜ਼ ਰਿਸਕ ਲੈਣ ਲਈ ਰੈਡੀ ਹੁੰਦੀਆਂ ਆ। ਸੋ ਇਸੇ ਕਰਕੇ ਉਹਨਾਂ ਨੇ ਇਹ ਪਲਾਨ ਡਿਜ਼ਾਈਨ ਕੀਤੇ ਹੋਏ ਆ ਕਿ ਹਾਂ, ਜੇ ਤੁਹਾਨੂੰ ਇਹ ਕੰਡੀਸ਼ਨਸ ਹੈਗੀਆਂ ਆ, ਤੁਸੀਂ ਐਪਲੀਕੇਸ਼ਨ ਦੇ ਕੁਐਸਚਨ ਆਨਸਰਸ ਨੂੰ ਫੋਲੋ ਕਰੋ, ਅਗਰ ਤੁਸੀਂ ਉਹਨਾਂ ਕੁਐਸਚਨਸ ਦੇ ਆਨਸਰ ਜਿਹੜੇ ਹੈਗੇ ਆ ਸਾਰੇ ਉਹਨਾਂ ਦੇ ਵਿੱਚ ਨੋ ਹੋ ਰਹੇ ਆ, ਦੈਨ ਤੁਸੀਂ ਕੁਆਲੀਫਾਈ ਕਰਦੇ ਆ ਆਪਣੀ ਕਵਰੇਜ ਕਰਵਾਉਣ ਦੇ ਲਈ। ਤੇ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ $500,000 ਤੋਂ ਲੈ ਕੇ $1,000,000 ਤੱਕ ਦੀ ਕਵਰੇਜ ਤੁਸੀਂ ਲੈ ਸਕਦੇ ਆ ਨਾਨ ਮੈਡੀਕਲ ਪਲਾਨ ਦੇ ਵਿੱਚ। ਐਂਡ ਜਿਹੜੇ ਖਾਸ ਕਰਕੇ ਜੇ ਕੋਈ ਪਰਸਨ ਜਿਹਦਾ ਆਪਣੇ ਪੇਰੈਂਟਸ ਦੇ ਲਈ ਤੁਸੀਂ ਫਾਈਨਲ ਐਕਸਪੈਂਸ ਦੀ ਕਵਰੇਜ ਕਰਨਾ ਚਾਹੁੰਦੇ ਆ $20,000-$25,000 ਦੀ $10,000-$15,000 ਦੀ, ਤਦ ਵੀ ਨਾਨ ਮੈਡੀਕਲ ਪਲਾਨ ਦੇ ਵਿੱਚ ਗਰੰਟਡ ਇਸ਼ੂ ਪ੍ਰੋਡਕਟ ਦੇ ਵਿੱਚ ਵੀ ਉਹ ਕਵਰੇਜ ਲਈ ਜਾ ਸਕਦੀ ਆ। ਐਂਡ ਨਾਨ ਮੈਡੀਕਲ ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨਸ ਵੀ ਹੈਗੇ ਆ। ਸੋ ਅਗਰ ਤੁਹਾਨੂੰ ਆਲਰੇਡੀ ਕੋਈ ਕੰਡੀਸ਼ਨ ਆ ਚੁੱਕੀ ਹੈਗੀ ਆ ਤਾਂ ਤੁਸੀਂ ਕ੍ਰਿਟੀਕਲ ਇਲਨੈਸ ਦਾ ਰੈਗੂਲਰ ਪਲਾਨ ਨਹੀਂ ਲੈ ਸਕਦੇ, ਬਟ ਤੁਸੀਂ ਨਾਨ ਮੈਡੀਕਲ ਪਲਾਨ ਦੇ ਵਿੱਚ ਅਪ ਟੂ $75,000 ਤੱਕ ਦੀ ਕਵਰੇਜ ਲੈਣ ਲਈ ਕੁਆਲੀਫਾਈ ਕਰ ਸਕਦੇ ਆ। ਸੋ ਉਹਨਾਂ ਦੀਆਂ ਜੋ ਵੀ ਕੰਡੀਸ਼ਨ ਹੈਗੀਆਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰਕੇ ਸਮਝ ਸਕਦੇ ਆ। ਤੇ ਨੰਬਰ ਹੈਗਾ ਜੀ ਮੇਰਾ 416-816-5000-416-817-6500।
1: ਆਉਣ ਵਾਲੇ ਦਿਨਾਂ ਚ ਪੰਜਾਬ ਕਿੰਗਸ ਵਾਲਿਆਂ ਨੇ ਫੇਰ ਮੈਚ ਖੇਲਣਾ, 4 ਲਗਾਤਾਰ ਹਾਰ ਗਏ, ਜੇ 5ਵਾਂ ਜਿਤਾਉਣਾ ਹੈ ਤਾਂ 10ਵਾਂ ਦਸੌਂਦ ਕੱਢੋ। ਸੀਰੀਅਸਲੀ ਤੁਸੀਂ sewa@devtala.com ਤੇ 10ਵਾਂ ਦਸੌਂਦ ਭੇਜੋ, ਮੈਂ ਫਿਰ ਗੁਰੂ ਘਰ ਜਾ ਕੇ $125 ਦੀ ਅਰਦਾਸ ਕਰਾਵਾਂਗੇ ਤੇ ਆਪਾਂ ਪੰਜਾਬ ਕਿੰਗ ਨੂੰ ਜਿਤਾ ਦਾਂਗੇ। ਲਓ ਜੀ ਗਏ ਤੇ ਆਏ,
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
22: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
22: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
3: ਨਾ ਇੰਨੇ ਪਰੇਸ਼ਾਨ ਕਾਦੀ ਆ ਫਰਸਟ੍ਰੇਸ਼ਨ
5: ਉਹ ਕੀ ਦੱਸਾਂ ਕਰਨਾ ਇੱਕ ਫੰਕਸ਼ਨ
3: ਤੇ ਚੱਲ ਫਿਰ ਟਿੱਕਾ ਜੰਕਸ਼ਨ
7: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫॉर 70 ਪੀਪਲ
23: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ 295 ਕੁਈਨ ਸਟਰੀਟ ਬ੍ਰੈਂਪਟਨ ਬਰਗਰ ਕਿੰਗ ਪਲਾਜ਼ਾ ਦੇ ਅੰਦਰ 6477356072 6475 6072
24: बच्चों आज तुसी ऐसे लिखोगे ते आज दा टॉपिक है माय टीचर एदे ते ऐसे लिखो
25: मैडम जी ओ तो मैं लिख दूंगा पर एक सवाल है
24: हां जी पूछो
25: मैडम चुड़ैल नु अंग्रेजी च की कहंदे है
24: फट्टे मु तेरे
26: ਜਿੱਦਾਂ ਕਿਸੇ ਦੀ ਖੂਬਸੂਰਤੀ ਸੁਰਖੀ ਤੇ ਬਿੰਦੀ ਵਧਾ ਦਿੰਦੀ ਹੈ ਨਾ ਉਸੇ ਤਰ੍ਹਾਂ ਘਰ ਦੀ ਖੂਬਸੂਰਤੀ ਸੋਹਣੀਆਂ ਟਾਈਲਾਂ ਵਧਾਉਂਦੀਆਂ ਨੇ
27: ਤਾਂ ਹੀ ਤੇ ਆਪਣੇ ਘਰ ਵੀ ਸਾਰਾ ਸਮਾਨ ਬਿਲਡਰਸ ਬਲਿਸ ਤੋਂ ਆਏਗਾ ਬਿਲਡਰਸ ਬਲਿਸ ਸਟੋਨ ਐਂਡ ਟਾਈਲਸ ਆਫ ਪੈਰਾਡਾਈਸ ਨੀਅਰ ਡਿਕਸੀ ਐਂਡ ਸਟੀਲ ਔਨ 185 ਐਡਵਾਂਸ ਬੁਲੇਵਾਰਡ ਇਨ ਬ੍ਰੈਂਪਟਨ ਕਾਲ 905-799-2075
28: preetladi.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
29: ਕਲਚਰ ਆਫ ਪੰਜਾਬ
30: ਕਲਚਰ ਆਫ ਪੰਜਾਬ
28: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾ ਪਲਾਨ 416-677-0609 416-670-0609
29: ਕਲਚਰ ਆਫ ਪੰਜਾਬ
30: ਕਲਚਰ ਆਫ ਪੰਜਾਬ
31: ਲੇਡੀਜ਼ ਐਂਡ ਜੈਂਟਲਮੈਨ Dave Tatlaw.
32: Yeah, Tatlaw. Dave Tatlaw.
1: ਹਰਪ੍ਰੀਤ ਜੀ ਪਿਛਲੇ ਫਰਾਈਡੇ ਤੱਕ ਅਮਰੀਕਾ ਦਾ ਇਰਾਨ ਤੇ ਜਿਹੜਾ ਹੱਲਾ ਬੋਲਿਆ ਉਹਦਾ ਖਰਚਾ ਤਕਰੀਬਨ 26 billion ਡਾਲਰ ਹੋ ਗਿਆ ਤੇ ਇਹੀ ਪੈਸਾ ਜੇ ਆਪਦੇ ਲੋਕਾਂ ਚ ਵੰਡਿਆ ਕਿੰਨਾ ਚੰਗਾ ਲੱਗਣਾ ਸੀਗਾ ਕਾਹਦਾ ਯਾਰ ਆਪਣਾ ਟੂਡੋ ਵੰਡ ਕੇ ਹੀ ਗਿਆ ਸੀਗਾ 2-2 ਹਜ਼ਾਰ ਤੇ 20-20 ਹਜ਼ਾਰ ਤੇ ਪਤਾ ਨੀ ਕਿੰਨੇ ਕਿੰਨੇ ਸਾਰੇ ਗਾਲਾਂ ਕੱਢਣ ਲੱਗ ਗਏ 6 ਮਹੀਨੇ ਬਾਅਦ ਭੁੱਲ ਜਾਂਦੇ ਆ
0: ਖੈਰ ਨਹੀਂ ਤੇ ਜਿਹੜੇ ਬਾਹਰ ਵੰਡੇ ਆ ਉਹ ਵੀ ਬਣ ਦਿੰਦੇ ਹੁਣ
1: ਉਹਦੀ ਵੀ ਗੱਲ ਕਰਦੇ ਆ ਪਠਾਰੋ ਤੇ ਜਿਹੜਾ ਗੋਲਫ ਵਾਰ ਹੋਇਆ ਸੀ 90-91 ਚ ਉਦੋਂ ਤਕਰੀਬਨ 61 billion ਡਾਲਰ ਅਮਰੀਕਨ ਲੱਗਿਆ ਤੇ ਜਿਹੜਾ ਇਰਾਕ ਦਾ ਯੁੱਧ ਹੋਇਆ ਸੀ 2003 ਤੋਂ 2011 ਤਾਈਂ 732 billion ਡਾਲਰ ਲੱਗਿਆ ਇਰਾਕ ਸੀਰੀਆ ਦੇ ਵਿੱਚ ਜਿਹੜਾ ਯੁੱਧ ਚੱਲਿਆ 895 billion ਡਾਲਰ ਲੱਗਿਆ ਅਫਗਾਨਿਸਤਾਨ ਚ 2001 ਤੋਂ 2011 ਤਾਂ 805 billion ਡਾਲਰ ਲੱਗਿਆ ਇੰਨਾ ਪੈਸਾ ਯੁੱਧ ਤੇ ਇਹਨਾਂ ਨੇ ਲਾਤੇ ਜੇ ਵੈਸੇ ਗੱਲ ਕਰੀਏ ਇਰਾਕ ਦੀ ਤੇ ਅਫਗਾਨਿਸਤਾਨ ਦੀ ਸਾਰਿਆਂ ਦੀ ਰਲਾ ਕੇ 4.1 trillion ਡਾਲਰ ਦੱਸੀ ਜਾ ਰਹੀ ਹੈ ਤੇ ਅਮਰੀਕਾ ਵਿਚ ਜਿਹੜਾ ਡੋਨਲਡ ਟਰੰਪ ਆ ਉਹਦਾ ਉਹਨਾਂ ਨੇ ਲੋਕਾਂ ਨੇ ਸਵਾਲ ਪੁੱਛਿਆ ਪੱਤਰਕਾਰਾਂ ਨੇ ਕਿ ਇਹ ਜਿਹੜਾ ਅਟੈਕ ਕੀਤਾ ਇਹ ਸਹੀ ਡਿਸੀਜਨ ਹੈ ਜਾਂ ਨਹੀਂ 36% ਕਹਿੰਦੇ ਯੈਸ 61% ਕਹਿੰਦੇ ਨੋ ਔਰ ਜਿਹੜੀ ਸਪੋਰਟ ਹੈ ਇਹਦੀ 42% ਹੈ ਅਪੋਜ਼ ਇਹਨੂੰ 40 ਕਰ ਰਹੇ ਆ ਜਿਹੜੇ ਮੇਰੇ ਵਾਲੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਉਹ 17% ਹੈ ਸੋ ਜਿਹੜੇ ਯੁੱਧ ਨੇ ਇਹ ਸਸਤੇ ਨਹੀਂ ਪੈਂਦੇ ਮਿੱਤਰੋ ਬਹੁਤ ਮਹਿੰਗੇ ਪੈਂਦੇ ਆ ਇਹਨਾਂ ਚ ਪੰਗੇ ਨਾ ਲਓ ਐਨੀਵੇ ਐਂ ਕਰਦੇ ਆ ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ
33: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
34: ਸਤਿ ਸ਼੍ਰੀ ਅਕਾਲ ਦੇਵ ਭਾਜੀ ਦੇਵ ਭਾਜੀ ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ ਪ੍ਰਾਈਸਿਸ ਬਹੁਤ ਡਾਊਨ ਨੇ ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵ ਭਾਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ 7 lakh ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ ਡਿਟੈਚਡ ਹੋਮ 1.2 million ਦੀ ਰੇਂਜ ਚੋਂ ਬ੍ਰੈਂਪਟਨ ਜਾਂ ਕੈਲੀਡਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਦੇ ਨਾਲ ਸਿਰਫ 5 lakh 30 ਹਜ਼ਾਰ ਦੀ ਰੇਂਜ ਡਿਟੈਚਡ ਘਰ 3,3200 ਸਕੁਅਰ ਫੁੱਟ ਵੱਡੇ ਘਰ 1.2-1.3 million ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜ਼ਿੰਗ ਸਪੈਸ਼ਲ ਇਨਸੈਂਟਿਵ ਸਪੈਸ਼ਲ ਡਿਸਕਾਊਂਟਸ ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਓਰਿਜਨਲ ਬਾਇੰਗ ਤੋਂ ਲੱਖ ਡਾਲਰ ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ 5 ਲੱਖ ਤੋਂ ਥੱਲੇ ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ ਮੇਰੇ ਕੋਲ ਸਟੀਲਸ ਐਂਡ ਟੋਰਨਮ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ ਬਹੁਤ ਸੋਹਣੀ ਸੋਹਣੀ ਡੀਲਾਂ ਨੇ ਜੀ ਸਾਨੂੰ ਹੁਣੇ ਕਾਲ ਕਰੋ 647-792-7000 647-792-7000
1: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ
6: ਕੋਈ ਨਾ ਅੱਜ ਤੇਰੀ ਤਰੀ ਬਣਾਉਂ ਮੈਂ ਚਾਪਾ ਕੇ ਚੰਗਾ ਰਾੜਾ ਲਾਉਂ
1: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
8: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
10: ਵੈਸੇ ਮੈਨੂੰ ਬੜੀ ਹੈਰਾਨੀ ਹੈ ਕਿ ਤੂੰ ਬਿਨਾਂ ਗਨ ਤੋਂ ਵੀ ਬੈਂਕ ਲੁੱਟ ਲਿਆ
11: ਜੀ ਜੱਜ ਸਾਹਿਬ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ
10: ਉਹ ਕਿਵੇਂ
11: ਦੇਖੋ ਮੈਂ ਗਨ ਲਿਆਉਣੀ ਭੁੱਲ ਗਿਆ ਮੈਂ ਖਜ਼ਾਨਚੀ ਸਾਹਿਬ ਕੋਲ ਜਾ ਕੇ ਰਿਕੁਐਸਟ ਕੀਤੀ ਮੈਂ ਕਿਹਾ ਜੀ ਗਨ ਮੈਂ ਕੱਲ ਦਿਖਾ ਦੂੰ ਅੱਜ ਕੈਸ਼ ਦੇ ਦਿਓ ਉਹਨਾਂ ਦੇ ਤਾ
12: ਫਿੱਟੇ ਮੁਤੇਰੇ
1: ਬੋਲਾਂ ਰਹਿੰਦੀਆਂ ਕਲਕੱਤਿਆਂ ਦੇ 183 ਹੋ ਗਏ 3 ਵਿਕਟਾਂ ਤੇ ਸਰੀ ਦੇ ਰਹਿਸ਼ੀ ਇਲਾਕਿਆਂ ਵਿੱਚ ਗੋਲਾਬਾਰੀ ਦੀਆਂ ਵਾਰਦਾਤਾਂ ਤਾਂ ਆਮ ਹੀ ਸੁਣੀਦੀਆਂ ਕੱਲ ਛੁਰੇਬਾਜ਼ੀ ਹੋਈ ਔਰ 6 ਕਿਰਾਏਦਾਰ ਜ਼ਖਮੀ ਕਰ ਦਿੱਤੇ ਗਏ ਅਮਰੀਕਾ ਵੱਲੋਂ ਇੱਕ ਭਾਰਤੀ ਕੰਪਨੀ ਨਾਲ ਸੰਬੰਧਿਤ 13 ਜਣਿਆਂ ਉੱਤੇ ਵੀਜ਼ੇ ਪਾਬੰਦੀਆਂ ਲਾਉਣ ਦਾ ਐਲਾਨ ਕਰਤਾ ਜੋ ਫੈਡਰਲ ਕਥਿਤ ਸਮਗਲਿੰਗ ਕਰਦੇ ਸੀ ਇਹ ਯਾਰ ਸਮਗਲਰ ਵੀ ਪਹਿਲਾਂ ਸਮਗਲਿੰਗ ਕਰਦੇ ਇੱਥੇ ਫਿਰ ਕਹਿੰਦੇ ਜੀ ਹਮੇ ਯਹਾਂ ਆਨੇ ਦੋ ਹਮਨੇ ਘੁੰਮਣਾ ਹੈ ਸਾਡੇ ਅੱਗੇ ਤੁਹਾਡੇ ਖੈਰ ਟੀਮਾਂ ਸਵੇਰੇ ਸਵੇਰੇ ਕਾਰੋਬਾਰੀ ਹੀਰਾ ਸਚਦੇਵ ਦੇ ਘਰ ਪਹੁੰਚੀਆਂ ਅਧਿਕਾਰੀਆਂ ਨੇ ਉਸਦੇ ਘਰ ਤੇ ਤਲਾਸ਼ੀ ਸ਼ੁਰੂ ਕਰਤੀ ਸੀ ਕਥਿਤ ਤੌਰ ਤੇ ਟੀਮ ਕਾਰੋਬਾਰੀ ਦਸਤਾਵੇਜ਼ ਅਤੇ ਕਾਰੋਬਾਰੀ ਲੈਣ ਦੇਣ ਪੁੱਛਗਿੱਛ ਕਰ ਦਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਤੇ ਗੋਲੀਆਂ ਚਲਾਤੀਆਂ ਸਿਆਸਤ ਠੁਕਰਾਉਣ ਦੀ ਸਜ਼ਾ ਹੈ ਆਪ ਨੇ ਬਾਜਵਾ ਤੇ ਲਾਏ ਇਲਜ਼ਾਮ ਏਅਰ ਇੰਡੀਆ ਨੇ ਫੱਟੇ ਚੱਕਦੇ ਜੀ ਹਰਬੀ ਜੀ
0: ਹਾਂਜੀ
1: ਏਅਰ ਇੰਡੀਆ ਨੇ ਬੁੱਧਵਾਰ ਤੋਂ ਯਾਨੀ ਅੱਜ ਤੋਂ ਹਵਾਈ ਖੇਤਰ ਦੀਆਂ ਪਾਬੰਦੀਆਂ ਤੇ ਜੈੱਟ ਫਿਊਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਅੰਤਰਰਾਸ਼ਟਰੀ ਉਡਾਨਾਂ ਵਿੱਚ ਕਟੌਤੀ ਕਰਤੀ ਸ਼ਿਕਾਗੋ ਦੀਆਂ ਫਲਾਈਟਾਂ ਕੈਂਸਲ ਇੱਥੇ ਵੀ ਹੋ ਰਹੀਆਂ ਨੇ ਕਿੰਨੀਆਂ ਹੋ ਰਹੀਆਂ ਕਦੋਂ ਹੋ ਰਹੀਆਂ ਉਹਦਾ ਮੇਰੇ ਕੋਲ ਅਜੇ ਖਬਰ ਨਹੀਂ ਆਈ ਤੁਸੀਂ ਸੁਣਿਆ ਹੋਣਾ ਕਦੇ ਨਾ ਕਦੇ ਵੀ ਤੁਹਾਡੇ ਜਿਹੜੀ ਨੰਬਰ ਪਲੇਟ ਲੱਗੀ ਆ ਇਹਦੀ ਸੇਮ ਨੰਬਰ ਪਲੇਟ ਕਿਸੇ ਹੋਰ ਗੱਡੀ ਦੇ ਜਿਹੜੀ ਤੁਹਾਡੇ ਨਾਲ ਮਿਲਦੀ ਹੈ ਸ਼ਕਲ ਉਹਦੇ ਲੈ ਕੇ 407 ਦੇ ਭਜਾਉਂਦੇ ਆ ਚੋਰੀਆਂ ਕਰਦੇ ਡਕੈਤੀਆਂ ਕਰਦੇ ਸੁਣਿਆ ਕਦੇ ਆਮ ਹੋਇਆ ਮੈਂ ਆਪਣਾ ਸਨੀ ਮੁੰਡਾ ਉਹਦੇ ਨਾਲ ਹੋਇਆ ਸੀ ਪੁਲਿਸ ਨੇ ਉਹਨੂੰ ਫੋਨ ਕੀਤਾ ਵੀ ਤੇਰੀ ਗੱਡੀ ਕਿਤੇ ਕਹਿੰਦੇ ਘਰੇ ਖੜੀ ਆ ਉਹ ਕਹਿੰਦਾ ਜਾ ਕੇ ਪਹਿਲਾਂ ਆਪਦੀ ਨੰਬਰ ਪਲੇਟ ਚੇਂਜ ਕਰਾ ਕਹਿੰਦਾ ਕਿਉਂ ਕੀ ਹੋ ਗਿਆ ਕਹਿੰਦਾ ਆ ਹੋਇਆ ਉਹਨਾਂ ਨੇ 407 ਤੇ ਭਜਾਈਆਂ ਗੱਡੀਆਂ ਤੇ ਫਲਾਣੀ ਜਗ੍ਹਾ ਚੋਰੀ ਕੀਤੀ ਢੰਗ ਕੇ ਜਾ ਕੋਰੀ ਹੁਣ ਪੁਲਿਸ ਨੇ ਨਕਲੀ ਪਲੇਟਾਂ ਬਣਾਉਣ ਵਾਲੇ ਫੜ ਲਏ ਦੇਸੀ ਘਿਓ ਤਾਂ ਤਾਲਿਆਂ ਚ ਸਾਰੀ ਜਗ੍ਹਾ ਮੀਟ ਵੀ ਤਾਲਿਆਂ ਚ ਲਾਉਣ ਲੱਗੇ ਨੇ ਉਹ ਵੀ ਚੋਰੀ ਕਰਨ ਲੱਗ ਗਏ ਸਟਰੋਲਰ ਲੈ ਕੇ ਜਾਂਦੇ ਬੱਚਿਆਂ ਵਾਲਾ ਵਿੱਚ ਬੱਚਾ ਬੈਠਾ ਹੁੰਦਾ ਉਹਦੀਆਂ ਲੱਤਾਂ ਜਾਂ ਤਾਂ ਜਾ ਕੇ ਥਰਡੇ ਪਾਸੇ ਕੱਪੜੇ ਮੀਟ ਦੇ ਦੋ ਪੈਕਟ ਰੱਖ ਦਿੰਦੇ ਨੇ ਆਈ ਡੋਨਟ ਨੋ ਟੋਰਾਂਟੋ ਦੇ ਡਾਊਨਟਾਊਨ ਵਿੱਚ ਹਥਿਆਰਬੰਦ ਡਕੈਤੀ ਦੌਰਾਨ $500,000 ਦੇ ਗਹਿਣੇ ਚੋਰੀ ਟੋਰਾਂਟੋ ਪੁਲਿਸ ਨੇ ਦੋ ਜਿਨਸੀ ਹਮਲਿਆਂ ਤੋਂ ਬਾਅਦ ਸ਼ੱਕੇ ਨੂੰ ਗ੍ਰਿਫ਼ਤਾਰ ਕੀਤਾ ਲਓ ਜੀ, ਜਦੋਂ ਅੱਜ ਤੋਂ 15 ਸਾਲ ਪਹਿਲਾਂ, 10 ਸਾਲ, 5 ਸਾਲ ਪਹਿਲਾਂ, 5 ਸਾਲ ਪਹਿਲਾਂ ਕਦੇ ਮੱਝਾਂ ਸੁਣੀਆਂ ਸੀ ਵੀ ਮੱਝਾਂ ਦਾ ਦੁੱਧ ਮਿਲਦਾ ਇੱਥੇ?
0: ਨਹੀਂ,
1: ਮੱਝਾਂ ਦਾ ਦੁੱਧ ਵੀ ਮਿਲਣ ਲੱਗ ਗਿਆ ਆਪਣੇ ਬੰਦਿਆਂ ਕੋਲ ਹੀ ਆ ਮੱਝਾਂ। ਇਹਨਾਂ ਨੂੰ ਪੁੱਛੇ ਵੀ ਇਹ ਗਾਈਆਂ ਦਾ ਹੀ ਕਿਉਂ ਵੇਚਦੇ ਸੀ ਪਹਿਲਾਂ, ਮੱਝਾਂ ਦਾ ਨੀ ਵੇਚਦੇ ਸੀਗੇ? ਦਿਸ ਇਜ਼ ਅ ਰੀਜ਼ਨ। ਓਰੀਜ਼ਨ ਕਾਫੀ ਲੰਮਾ ਚੜਾ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ, ਲੇਕਿਨ
0: ਥੋੜਾ ਜਿਹਾ ਦੱਸ ਦੇ ਇਨ ਸ਼ਾਰਟ।
1: ਸ਼ਾਰਟ ਇਹ ਆ, ਗਾਈਆਂ ਦਾ ਦੁੱਧ ਮੱਝਾਂ ਨਾਲੋਂ ਵਧੀਆ ਹੁੰਦਾ।
0: ਅੱਛਾ,
1: ਹੁਣ ਕੁਛ ਕੰਪਨੀਆਂ ਨੇ 6% ਫੈਟ ਮਿਲਕ ਵੇਚਣ ਲੱਗ ਗਏ। ਲਾਈਕ ਯਾਰ, ਕਿਉਂ ਸਾਨੂੰ ਮਾਰਨ ਤੇ ਆਏ ਹੋਏ ਮੋਟੇ? ਇਜ਼ਰਾਈਲ ਵੱਲੋਂ ਲਬਨਾਨ ਤੇ ਹਮਲੇ ਚੱਲ ਰਹੇ ਨੇ, ਬੈਰੂਤ ਨੇੜੇ 8 ਲੋਕਾਂ ਦੀ ਮੌਤ ਹੋ ਗਈ। ਹਰਪ੍ਰੀਤ ਜੀ,
0: ਹਾਂਜੀ,
1: ਤੁਹਾਡੇ ਆਫਿਸ ਚ ਤੁਸੀਂ ਲਾਈਫ ਇੰਸ਼ੋਰੈਂਸ ਰਿਲੇਟਡ,
0: ਹਾਂਜੀ,
1: ਇਨਵੈਸਟਮੈਂਟ ਰਿਲੇਟਡ,
0: ਹਾਂਜੀ,
1: ਜੇ ਕਿਸੇ ਦੀ ਪਾਰਟਨਰਸ਼ਿਪ ਆ ਉਹਦੇ ਰਿਲੇਟਡ ਸਾਰੇ ਕੰਮ ਕਰਦੇ ਹੋ?
0: ਬਿਲਕੁਲ ਜੀ।
1: ਇਹਨਾਂ ਚ ਕਿਹੜਾ ਟੋਪਿਕ ਚੁਣਨਾ ਅਗਲਾ?
0: ਸੋ ਆਪਾਂ ਸਰਵਿਸਿਜ਼ ਦੀ ਹੀ ਗੱਲ ਕਰਦੇ ਹਾਂ, ਜਿਹੜੀਆਂ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ ਆਪਣੇ ਆਫਿਸ ਤੋਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਂਪਟਨ ਦੇ ਵਿੱਚ। ਸੋ ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ ਆ ਪੈਟਰੋ ਕੈਨੇਡਾ ਦੇ ਬਿਲਕੁਲ ਵੀ ਸਾਈਡ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ ਹੈਗਾ ਆ। ਤੇ ਤੁਸੀਂ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ, ਕਿਸੇ ਵੀ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ ਅਗਰ ਤੁਹਾਡੀ ਕੋਈ ਕੁਐਸਚਨ ਹੈਗੇ ਆ, ਜਾਂ ਤੁਸੀਂ ਆਪਣੀ ਐਗਜ਼ਿਸਟਿੰਗ ਸਟੇਟਮੈਂਟਸ ਨੂੰ, ਪਾਲਿਸੀਜ਼ ਨੂੰ ਰਿਵਿਊ ਕਰਵਾਉਣਾ ਹੈਗਾ, ਤਾਂ ਡੈਫੀਨੇਟਲੀ ਤੁਸੀਂ ਸਾਡੇ ਆਫਿਸ ਆ ਸਕਦੇ ਆ, ਉੱਥੇ ਆ ਕੇ ਸਾਨੂੰ ਮਿਲ ਕੇ ਇਹ ਸਾਰੀਆਂ ਚੀਜ਼ਾਂ ਰਿਵਿਊ ਕਰਵਾ ਸਕਦੇ ਆ। ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਕਿ ਆਪਾਂ ਕੋਈ ਜਿਹੜੀਆਂ ਪਾਲਿਸੀਜ਼ ਕਰਵਾਈਆਂ ਉਹ ਬਹੁਤ ਪਹਿਲਾਂ ਦੀਆਂ ਕਰਵਾਈਆਂ ਹੋਈਆਂ, ਬਹੁਤ ਘੱਟ ਕਵਰੇਜ ਆ, ਅੱਜ ਦੇ ਦਿਨ ਦੇ ਹਿਸਾਬ ਦੇ ਨਾਲ ਤੁਹਾਡੀਆਂ ਲਾਇਬਿਲਟੀਆਂ ਚੇਂਜ ਹੋ ਗਈਆਂ, ਤੁਹਾਡੀਆਂ ਨੀਡਸ ਚੇਂਜ ਹੋ ਗਈਆਂ। ਸੋ ਆਪਣੀਆਂ ਪਾਲਿਸੀਜ਼ ਨੂੰ ਜ਼ਰੂਰ ਅਪਗ੍ਰੇਡ ਕਰਵਾਓ, ਆਪਣੀਆਂ ਪਾਲਿਸੀਜ਼ ਦੇ ਵਿੱਚ ਐਡਰੈਸ, ਬੈਨੀਫਿਸ਼ਰੀ ਉਹ ਅਪ ਟੂ ਡੇਟ ਹੋਣਾ ਚਾਹੀਦਾ ਆ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸਬਿਲਿਟੀ ਆ, ਕੋਈ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਜਾਂ ਫਿਰ ਮੌਰਗੇਜ ਇੰਸ਼ੋਰੈਂਸਿਸ, ਇੰਸ਼ੋਰੈਂਸ ਵਾਲੀ ਸਾਈਡ ਤੋਂ ਤੁਸੀਂ ਇਹਨਾਂ ਸਰਵਿਸਿਜ਼ ਨਾਲ ਰਿਲੇਟਡ ਤੁਹਾਡੀ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਹੈਗਾ ਜੀ 416-817-6500। ਇਸ ਤੋਂ ਇਲਾਵਾ ਜਿੰਨੇ ਇਨਵੈਸਟਮੈਂਟ ਵਾਲੇ ਪਲਾਨ ਹੈਗੇ ਆ, ਚਾਹੇ ਉਹ CRA ਦੇ ਨਾਲ ਰਜਿਸਟਰਡ ਪਲਾਨ ਆ ਜਾਂ ਨਾਨ ਰਜਿਸਟਰਡ ਇਨਵੈਸਟਮੈਂਟਸ ਹੈਗੀਆਂ ਆ। ਸੋ ਅਗਰ ਰਜਿਸਟਰਡ ਪਲਾਨ ਦੇ ਬਾਰੇ ਤੁਸੀਂ ਗੱਲ ਕਰਨੀ ਆ, ਚਾਹੇ ਉਹ TFSA ਅਕਾਊਂਟ ਆ, RRSP, RESP, ਜਿਹੜਾ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਾਂ ਜਿਹਨਾਂ ਫੈਮਿਲੀਜ਼ ਦੇ ਵਿੱਚ ਡਿਸੇਬਲ ਪਰਸਨ ਹੈਗੇ ਆ, ਉਹਨਾਂ ਦੇ ਲਈ ਤੁਸੀਂ RDSP ਦਾ ਅਕਾਊਂਟ ਖੋਲਣਾ ਚਾਹੁੰਦੇ ਆ। ਸੋ ਇਹਨਾਂ ਸਾਰੇ ਪਲਾਨਸ ਦੇ ਨਾਲ ਰਿਲੇਟਡ ਕਿੰਨੀ ਕੰਟਰੀਬਿਊਸ਼ਨ ਕਰਨੀ ਆ, ਕੀ ਗਵਰਨਮੈਂਟ ਤੋਂ ਬੈਨੀਫਿਟਸ ਮਿਲਣੇ ਹੈਗੇ ਆ। ਕਈ ਲਿਸਨਰਸ ਹੋਣਗੇ ਸਾਡੇ ਜਿਹੜੇ ਨਿਊ ਇਮੀਗ੍ਰੈਂਟਸ ਆ, ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ CRA ਵੱਲੋਂ ਕਿਹੜੇ ਕਿਹੜੇ ਬੈਨੀਫਿਟਸ ਉਹਨਾਂ ਨੂੰ ਮਿਲ ਸਕਦੇ ਆ, ਉਹਦੇ ਰਿਗਾਰਡਿੰਗ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ। ਸੋ ਨੰਬਰ ਮੇਰਾ ਅਗੇਨ 416-817-6500,
1: 416-817-6500। ਟਰੰਪ ਚੀਨੀ ਰਾਸ਼ਟਰਪਤੀ ਸ਼ੀ ਨਾਲ ਉੱਚ ਪੱਧਰੀ ਮੁਲਾਕਾਤ ਲਈ ਬੀਜਿੰਗ ਪਹੁੰਚ ਗਿਆ। ਕੈਲੀਫੋਰਨੀਆ ਦੀ ਇੱਕ ਮੇਅਰ ਸੀ ਬੀਬੀ,
0: ਹਾਂਜੀ,
1: ਉਹ ਗੈਰ ਕਾਨੂੰਨੀ ਏਜੰਟ ਸੀ, ਉਹਨੇ ਕਬੂਲ ਮੰਨ ਵੀ ਲਿਆ। ਫਿਲਪੀਨ ਸੈਨੇਟ ਦੇ ਅੰਦਰ ਗੋਲੀਆਂ ਚੱਲੀਆਂ ਤੇ ਜਿਹੜੇ ਸੈਨੇਟਰ ਐਂ ਭੱਜੇ ਪੁੱਛੋ ਨਾ। ਸਰੀ ਦੇ ਵਿੱਚ ਬੱਸ ਵਿੱਚ ਨੌਜਵਾਨ ਨੂੰ ਚਾਕੂ ਮਾਰ ਕੇ ਮਾਰਨ ਵਾਲੇ ਨੂੰ 8 ਸਾਲਾਂ ਲਈ ਚੱਕੀ ਪੀ ਸਿੰਘ। ਸਬ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਗ੍ਰਿਫਤਾਰ ਕਰ ਲਿਆ ਗਿਆ। ਚਾਈਨਾ ਦਾ AI ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ, ਇਹ ਸਾਰੇ ਮੁਲਕਾਂ ਚ ਸਾਰਿਆਂ ਕੋਲ ਹੈਗੀ, ਮਾੜੀ ਮੋਟੀ ਵੱਡੀਆਂ ਕੰਪਨੀਆਂ ਕੋਲ ਹੈਗੀ ਆ, ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਚਾਈਨਾ ਦੀ ਉਹ ਬੜੀ ਖਤਰਨਾਕ ਆ, ਉਹ ਬੈਂਕਾਂ ਨੂੰ ਵੀ ਟਾਰਗੇਟ ਕਰ ਸਕਦੀ ਆ। ਕਿੰਨਾ ਚੰਗਾ ਹੋਵੇ ਆਪਣੀ ਮੌਰਗੇ ਸਾਫ਼ ਹੋ ਜੇ। ਆ ਜਿਹੜੇ ਖੰਭੇ ਲੱਗੇ ਆ, ਉਹ ਤੇ ਘਰ ਵੇਚਣ ਵਾਲੇ ਏਜੰਟ, ਮੌਰਗੇਜ ਵਾਲੇ ਏਜੰਟ, ਸੀਬਾ ਲੋਨ ਮਾਫ ਕਰਾਉਣ ਵਾਲੇ, ਫੇਰ ਹੋਰ ਤਾਂ ਹੋਰ ਕਹਿੰਦੇ ਜੀ ਆਪਦੇ ਤੁਸੀਂ ਪਾਰਟਨਰ ਲੱਭਣਾ, ਮੁੰਡਾ ਇਹਨੂੰ, ਕੁੜੀ ਨੂੰ ਮੁੰਡਾ, ਉਹ ਵੀ ਲੱਭ ਸਕਦੇ ਹੋ। ਖੰਭਿਆਂ ਤੇ ਇਹ ਚੀਜ਼ਾਂ ਲੱਭਣ ਲੱਗੇ ਹੋਏ ਆ, ਟਿਕਟੋਕ ਤੇ ਇਹ ਚੀਜ਼ਾਂ ਲੱਭਣ ਲੱਗੇ ਹੋਏ ਆ। ਵਟਸ ਰੋਂਗ ਵਿਦ ਯੂ ਪੀਪਲ, ਸੀਰੀਅਸਲੀ? ਐਨੀਵੇ ਗਏ ਤੇ ਆਏ।
2: ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ,
4: ਚੋਰ ਹੈ ਤੂੰ।
5: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
4: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
4: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟਰੀਟ ਈਸਟ ਯੂਨਿਟ 26 ਬ੍ਰੈਂਪਟਨ।
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
1: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਿਆਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ।
10: ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ, ਮੈਂ ਦੇਖਣਾ ਚਾਹੁੰਦੀ ਹਾਂ।
16: ਓ ਨਾ ਨਾ, ਏਦਾਂ ਦੇ ਸਵਾਲ ਨਹੀਂ ਕਰੀਦੇ ਹੁੰਦੇ। ਏਦਾਂ ਹੀ ਪਿਆਰ ਦੇਖਣ ਵਾਸਤੇ ਨਾ ਇੱਕ ਸੱਸ ਨੇ ਨਾ ਨਦੀ ਵਿੱਚ ਛਾਲ ਮਾਰਦੀ।
10: ਅੱਛਾ।
16: ਉਹਦੇ 3 ਜਵਾਈ ਸੀ।
10: ਅੱਛਾ।
16: ਇੱਕ ਜਵਾਈ ਨੇ ਉਹਨੂੰ ਦੇਖਿਆ, ਤੱਕ ਦੇਣੀ ਉਹਨੇ ਛਾਲ ਮਾਰੀ ਤੇ ਸੱਸ ਨੂੰ ਬਚਾ ਕੇ ਲਿਆ।
10: ਵਧੀਆ ਗੱਲ ਹੈ।
16: ਸੱਸ ਨੇ ਚਾਹ ਦੇ ਚਣਕੇ ਨੂੰ ਮਰੂਤੀ ਕਰ ਦਿੱਤੀ।
10: ਵਾਹ ਜੀ ਵਾਹ।
16: ਦੂਸਰੇ ਦਿਨ ਸੱਸ ਕਹਿੰਦੀ ਬਾਕੀ ਜਵਾਈਆਂ ਦਾ ਵੀ ਦੇਖ ਲਈਏ, ਪਰ ਕਿਉਂਕਿ ਵੀ ਕਿੱਦਾਂ ਕਦੇ ਬੰਦੇ ਆ। ਉਹਨੇ ਫਿਰ ਨਦੀ ਵਿੱਚ ਛਾਲ ਮਾਰੀ, ਦੂਸਰੇ ਜਵਾਈ ਨੇ ਉਹਨੂੰ ਬਚਾਇਆ, ਸੱਸ ਨੇ ਉਹਨੂੰ ਹੀਰੋ ਹਾਂਡਾ ਲੈ ਕੇ ਦਿੱਤਾ।
10: ਵਾਹ ਵਾਹ।
16: ਤੇ ਹੁਣ ਵਾਰੀ ਆ ਗਈ ਤੀਸਰੇ ਦੀ। ਸੱਸ ਕਹਿੰਦੀ ਇਹਨੂੰ ਵੀ ਦੇਖ ਲਈਏ, ਨਖੱਟੂ ਨੂੰ, ਨਕੰਮੇ ਨੂੰ। ਲਓ ਜੀ ਉਹਨੇ ਮਾਰੀ ਨਹਿਰ ਦੇ ਵਿੱਚ ਛਾਲ। ਤੀਸਰੇ ਜਵਾਈ ਨੇ ਸੋਚਿਆ ਕਿ ਹੁਣ ਤਾਂ ਸਾਈਕਲ ਹੀ ਰਹੇਗਾ, ਛੱਡੋ ਕੀ ਕਰਨ ਬਚਾਉਣਾ ਨੂੰ, ਦਫਾ ਕਰ ਮਰਦੀ ਤੇ ਮਰ ਲਵੇ।
10: ਕੀ?
16: ਆਹੋ, ਲਓ ਜੀ ਸੱਸ ਡੁੱਬ ਕੇ ਮਰ ਗਈ, ਪਰ ਉਹਦੇ ਚੌਥੇ ਦਈ ਸਾਰੇ ਇਹਨਾਂ ਨੂੰ BMW ਲੈ ਕੇ ਦਿੱਤੀ।
4: ਫਿੱਟੇ ਮੂਤੇਰੇ। ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
17: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
18: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
17: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60536।
18: ਕਾਲ ਰਵਿੰਦਰ ਤੰਬਰ 6477104659
17: ਜਾਂ ਹਰਮਨ ਢਿੱਲੋਂ 6479866760।
18: 32, 55, 80, 98, 52, 80, 92, 52, 80, 98 inch
17: ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
18: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive ਨੀਅਰ ਚਿੰਗੂਜ਼ੀ। ਕਾਲ 9054502828, 905-450-2828.
19: Another Don Clean with the Don Ducks.
20: Oh, he's doing dishes with Dawn Platinum.
21: The only soap trusted to save wildlife affected by oil.
20: And Platinum removes up to 99% of grease and food residue, so he doesn't have to work so hard.
21: Well, flap my wings. What'll he do with all that unused elbow grease?
20: Organize the fridge, the spice rack, the junk drawer.
21: What are you quacking on about? He's gonna make enchiladas.
20: More dishes? That's giving this duck goosebumps.
19: Dawn Platinum, the better grease getter.
6: swing into golf season with AM 530 at the MITPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MITPA, meaningful interactions create benevolent acts. Register now or donate at micba.com.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

0: ਡੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
2: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
1: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: Kataria Tours and Travels, located near 2883 Derry Road, East Upper Airport and Derry, the intersection upper. Tusi cheap flight tickets si palde vichon Toronto to Delhi, Delhi to Amritsar de route options sono chahide ne, ja tusi visa services di palde vichon puri family vacation upper jaan di soch rahe ne, jithe tuhanu all inclusive vacation packages vi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 905-678-1200. Kataria Tours and Travels, Airport and Derry, the intersection over.
6: Je mainu yaar na mile te mar jaawa, je mainu pyaar na mile te mar jaawa. What's up everybody, this is Jasmine Sandler, te tusi sun rahe ho Watnon Dur with Sukhi Nijjar.
7: ਜੀ ਦੋਸਤੋ, ਵਤਨੋਂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਔਰ ਪੂਰੀ ਆਸ ਹੈ ਕਿ ਬੀਤੇ 24 ਘੰਟੇ ਤੁਹਾਡੇ ਚੰਗੇ ਨਿਕਲੇ ਹੋਣਗੇ, ਤੇ ਦੁਆ ਕਰਦੇ ਕਿ ਆਉਣ ਵਾਲਾ ਸਾਰਾ ਸਮਾਂ ਤੁਹਾਡਾ ਬਹੁਤ ਵਧੀਆ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਹਰਪ੍ਰੀਤ ਸੈਣੀ ਹੋਣੀ ਸਾਥ ਦੇ ਰਹੇ ਨੇ, ਮਨਪ੍ਰੀਤ ਹੋਰੀ ਦੇ ਰਹੇ ਨੇ, ਕਿਰਨ ਦੇ ਰਹੇ, ਤੇ ਮੈਂ ਤੁਹਾਡੇ ਨਾਲ ਸੁੱਖੀ ਨਿਜਰ ਗੱਲਾਂ ਬਾਤਾਂ ਕਰਦਾ ਰਹਾਂਗਾ। ਬੇਸ਼ੱਕ ਮੇਰਾ ਗਲਾ ਖਰਾਬ ਹੈ, ਪਰ ਫਿਰ ਵੀ ਸ਼ੋ ਮਸਟ ਗੋ ਕੀ ਕਹਿੰਦੇ ਹੁੰਦੇ ਅੰਗਰੇਜ਼ੀ ਚ ਹਰਪ੍ਰੀਤ ਜੀ? ਗੋ ਔਨ,
8: ਹਾਂਜੀ, ਕੀ ਮਤਲਬ ਹੁੰਦਾ? ਕਹਿੰਦੇ ਜੋ ਮਰਜ਼ੀ ਹੋਈ ਜਾਵੇ, ਬਸ ਸ਼ੋ ਚੱਲਦਾ ਹੀ ਰਹਿਣਾ ਚਾਹੀਦਾ। ਜ਼ਿੰਦਗੀ ਚੱਲੀ ਜਾ ਰਹੀ ਨਾ, ਸਾਹ ਚੱਲੀ ਜਾ ਰਹੇ।
7: ਅੱਛਾ, ਮਤਲਬ ਭਾਵੇਂ ਜਿੰਨੇ ਮਰਜ਼ੀ ਕੈਨੇਡਾ ਚ ਲੋਕ ਵਿਚਾਰੇ ਕੰਮਾਂ ਤੋਂ ਦੁਖੀ ਆ, ਮੌਰਗੇਜ ਤੋਂ ਦੁਖੀ ਆ, ਪਰ ਜਾਣਾ ਹੀ ਪੈਣਾ ਕੰਮ।
8: ਬਿਲਕੁਲ ਜੀ।
7: ਔਰ ਦੇਖੋ, ਇੱਕ ਖਬਰ ਮੇਰੇ ਕੋਲ ਆਈ ਹੁਣੇ, ਚਲੋ ਖਬਰ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਮਨਪ੍ਰੀਤ ਜੀ, ਤੁਸੀਂ ਫਾਈਨੈਂਸ ਦੇ ਨਾਲ ਜੁੜੇ ਹੋਏ ਹੋ, ਇੰਸ਼ੋਰੈਂਸ ਦੇ ਨਾਲ ਜੁੜੇ ਹੋ, ਓ ਸੋਰੀ ਹਰਪ੍ਰੀਤ ਜੀ, ਮਨਪ੍ਰੀਤ ਖਬਰਾਂ ਨਾਲ ਜੁੜੇ ਹੋਏ।
8: ਹਾਂਜੀ।
7: ਤੇ ਅੱਛਾ ਹਰਪ੍ਰੀਤ ਜੀ, ਕੀ ਦੇਖੋ, ਸਾਰੇ ਆਲ ਓਵਰ ਪੂਰੇ ਕੈਨੇਡਾ ਦੇ ਵਿੱਚ ਕੰਮਾਂ ਕਾਰਾਂ ਦੇ, ਇਕਨੋਮੀ ਦੇ ਬੁਰੇ ਹਾਲ ਨੇ।
8: ਬਿਲਕੁਲ ਜੀ।
7: ਪਰ ਕੈਨੇਡਾ ਨੂੰ ਬਾਹਰਲੇ ਮੁਲਕਾਂ ਦਾ ਬੜਾ ਫਿਕਰ ਹੈ। ਸਾਡੇ ਜੀ ਬ੍ਰੈਂਪਟਨ ਤੋਂ ਜਿਹੜੇ ਮਿਨਿਸਟਰ ਬਣੇ ਨੇ, ਮਨਿੰਦਰ ਸਿੱਧੂ ਸਾਹਿਬ, ਉਹ ਅੱਜ ਕੱਲ ਮਨੀਲੇ ਦੇ ਦੌਰੇ ਤੇ ਨੇ, ਫਿਲਪੇਨ ਦੇ ਦੌਰੇ ਤੇ। ਉਹਨਾਂ ਨੇ ਮਨੀਲੇ ਚ ਜਾ ਕੇ ਕਿਹਾ ਕਿ ਅਸੀਂ ਤੁਹਾਡੇ ਵਿਕਾਸ ਲਈ ਤੁਹਾਨੂੰ ਪੈਸੇ ਦੇਵਾਂਗੇ। ਇਹ ਮੈਨੂੰ ਸਮਝ ਨਹੀਂ ਕਿ ਦੂਜੇ ਮੁਲਕਾਂ ਦਾ ਫਿਕਰ ਜ਼ਿਆਦਾ ਆਪਾਂ ਨੂੰ, ਤੇ ਆਪਣੇ ਮੁਲਕ 'ਚ ਇੱਥੇ ਲੋਕੀ ਸੜਕਾਂ ਤੇ ਲਾਈਟਾਂ ਤੇ ਵਿਚਾਰੇ ਉੱਡਣ ਫੜ ਕੇ ਫੱਟੇ ਖੜੇ ਆ ਕਿ ਮੈਂ ਬਿਮਾਰ ਹਾਂ, ਮੇਰੇ ਕੋਲ ਨੌਕਰੀ ਨਹੀਂ ਹੈ, ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ। ਕੀ ਇਹ ਝਾਤ ਇਹਨਾਂ ਵੱਲ ਨਹੀਂ ਜਾਂਦੀ?
8: ਪਤਾ ਨਹੀਂ, ਜਾਂ ਤਾਂ ਹੁੰਦਾ ਕਿ ਕਈ ਵਾਰ ਬਾਹਰ ਸਾਨੂੰ ਦਿਖਾਵੇ ਲਈ ਜ਼ਿਆਦਾ ਹੁੰਦਾ ਹੈ, ਬਟ ਇਹ ਹੈ ਕਿ ਫਿਰ ਚੁਣਦੇ ਵੀ ਆਪਾਂ ਹੀ ਆ। ਸੋ ਆਪਾਂ ਨੂੰ ਵੀ ਥੋੜਾ ਜਿਹਾ ਉਸ ਚੀਜ਼ ਦੇ ਉੱਪਰ ਕਿ ਰੈਦਰ ਦੈਨ ਹੁਣ ਸਾਨੂੰ ਸਾਰਿਆਂ ਦਾ ਪੋਲੀਟਿਕਸ ਦਾ ਪਤਾ ਲੱਗੀ ਗਿਆ ਕਿ ਚੱਲਦਾ ਪਿਆ ਇਸ ਵੇਲੇ ਬ੍ਰੈਂਪਟਨ ਦੇ ਵਿੱਚ ਕੀ ਹੋ ਰਿਹਾ ਜਾਂ ਬਾਕੀ ਕੰਟਰੀ ਚ ਕੀ ਹੋ ਰਿਹਾ। ਸੋ ਆਪਾਂ ਨੂੰ ਵੀ ਥੋੜਾ ਅਵੇਅਰ ਹੋਣਾ ਚਾਹੀਦਾ ਜਦੋਂ ਆਪਾਂ ਵੋਟਿੰਗ ਸਿਸਟਮ, ਤਾਂ ਹੀ ਕਰਕੇ ਤਾਂ ਡੈਮੋਕ੍ਰੇਸੀ ਹੈ। ਉਹ ਕਹਿੰਦੇ ਵੋਟਿੰਗ ਦਾ ਰਾਈਟ ਆ, ਹੁਣ ਤੁਸੀਂ ਚੁਣ ਕੇ ਭੇਜ ਦਿੱਤਾ, ਅਗਲਾ ਬੰਦੇ ਨੇ ਜੋ ਕਰਨਾ ਹੁਣ ਉਹ ਕਰੀ ਜਾਣਾ।
7: ਪਰ ਹਰਪ੍ਰੀਤ ਜੀ, ਜਿੱਦਾਂ ਤੁਸੀਂ ਪੜ੍ਹੇ ਲਿਖੇ ਵੀ ਹੋ, ਤੁਹਾਡਾ ਕਮਿਊਨਿਟੀ ਵਿੱਚ ਪੂਰਾ ਬੋਲ ਵਾਲਾ ਵੀ ਆ, ਕਿਉਂ ਨਹੀਂ ਤੁਸੀਂ ਪੋਲਿਟਿਕਸ ਚਾਹੁੰਦੇ?
8: ਨਹੀਂ ਮੇਰਾ ਜੇ ਮੈਂ ਆ ਗਈ ਮੈਂ ਬਾਹਰ ਗਈ ਤੈਨੂੰ ਕੁਝ ਦੇਣਾ ਨਹੀਂ ਹੈ, ਸੋ ਕੈਨੇਡਾ ਚ ਹੀ ਰਹਿ ਜਾਣਾ, ਸੋ ਇਸ ਕਰਕੇ ਫਿਰ
7: ਕਿਉਂਕਿ ਮੇਰੇ ਵਰਗਾ ਤਾਂ ਏਦਾਂ ਦਾ ਨਾ, ਇੱਕ ਵਾਰੀ ਕੋਈ ਬੱਚਾ ਨਾ ਹੱਥ ਜੋੜ ਕੇ ਅਰਦਾਸ ਕਰ ਰਿਹਾ ਰੱਬ ਅੱਗੇ, ਕਹਿੰਦਾ ਰੱਬਾ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਨਿਊਯਾਰਕ ਬਣਾ ਦੇ। ਇੱਦਾਂ ਅਰਦਾਸ ਕਰੀ ਗਿਆ ਪੰਜਾਬ, ਕਹਿੰਦੇ ਯਾਰ ਸਾਰੇ ਇਕੱਠੇ ਹੋ ਗਏ, ਬਾਕੀ ਦੇ ਟੀਚਰ ਵੀ ਇਕੱਠੇ ਹੋ ਗਏ। ਕਹਿੰਦੇ ਕਿੱਡਾ ਮੁੰਡੇ ਦੀ ਵੱਡੀ ਸੋਚ ਹੈ ਕਿ ਵੀ ਪੰਜਾਬ ਨੂੰ ਦੀ ਰਾਜਧਾਨੀ ਜੇ ਨਿਊਯਾਰਕ ਬਣ ਜਾਏ ਪੰਜਾਬ ਕਿੰਨਾ ਵਿਕਾਸ ਹੈ ਨਾ। ਉਹਨੇ ਕਾਕਾ ਤੇਰੀ ਕਿੱਡੀ ਵੱਡੀ ਸੋਚ ਹੈ, ਵੀ ਤੂੰ ਕਿੱਦਾਂ ਸੋਚਿਆ? ਕਹਿੰਦਾ ਜੀ ਕਿਉਂਕਿ ਮੈਂ ਪੇਪਰਾਂ ਦੇ ਵਿੱਚ ਲਿਖਿਆ ਹੈ ਪੰਜਾਬ ਦੀ ਰਾਜਧਾਨੀ ਨਿਊਯਾਰਕ ਹੈ। ਕਹਿੰਦਾ ਮੈਂ ਦੱਸੋ ਕੀ ਕਰਾਂ। ਸੋ ਕਈ ਵਾਰੀ ਏਦਾਂ ਵੀ ਲਓ ਜੀ, ਅੱਜ ਤੁਹਾਨੂੰ ਪੂਰਾ ਹਸਾਉਣਾ ਸਾਰਿਆਂ ਨੂੰ, ਭਾਵੇਂ ਮੇਰਾ ਗਲਾ ਖਰਾਬ ਹੈ ਪਰ ਤੁਹਾਨੂੰ ਅੱਜ ਖੁਸ਼ ਕਰਨਾ ਨਵੇਂ ਨਵੇਂ ਗੱਲਾਂ। ਜੇ ਤੁਹਾਡੇ ਕੋਲ ਕੋਈ ਜੋਕ ਹੈ ਨਾ ਤੁਸੀਂ ਵੀ ਕਰ ਸਕਦੇ ਹੋ ਸਾਡੇ ਨਾਲ 9057990999 ਦੇ ਉੱਤੇ। ਸੋ ਮਨਪ੍ਰੀਤ ਹੋਰਾਂ ਨੂੰ ਵੀ ਵੈਲਕਮ ਕਰ ਲਈਏ। ਮਨਪ੍ਰੀਤ ਜੀ ਆਓ ਜੀ, ਜੀ ਆਇਆਂ ਨੂੰ ਤੁਹਾਨੂੰ ਵੀ ਸਹਾਈ ਅੱਜ। ਮੈਂ ਸੁਣਾ ਦਿੰਦਾ ਜੀ ਜੋਕ ਇੱਕ ਹੋਰ, ਉਹ ਵੀ ਦੇਖੋ ਜੋਕ ਇਹ ਹੁੰਦੇ ਆ ਜੋ ਆਮ ਲੋਕਾਂ ਨਾਲ ਵਾਪਰਦਾ।
8: ਹਾਂਜੀ।
7: ਤੇ ਉਹ ਨਾ ਕੋਈ ਬੰਦਾ ਅਨਪੜ੍ਹ ਸੀਗਾ ਤੇ ਉਹਦੀ ਵਾਈਫ ਦੀ ਲੈਟਰ ਆਈ, ਉਹ ਆਪਣੇ ਦੋਸਤ ਨੂੰ ਕਹਿੰਦਾ ਯਾਰ ਪੜ੍ਹ ਕੇ ਸੁਣਾ ਪਰ ਤੈਨੂੰ ਨਾ ਸੁਣੇ, ਤੂੰ ਆਪਣੇ ਕੰਨ ਬੰਦ ਕਰ ਲੈ। ਦੇਖੋ ਉਹ ਕਹਿੰਦਾ ਪਰ ਤੂੰ ਨੀ ਸੁਣਨੀ ਗੱਲਬਾਤ, ਤੂੰ ਆਪਣੇ ਕੰਨ ਬੰਦ ਕਰ ਲੈ ਪਰ ਮੈਨੂੰ ਪੜ੍ਹ ਕੇ ਸੁਣਾ ਦੇ। ਪੜ੍ਹਾਉਂਦੇ ਸੀ ਪਰ ਉਹਨੇ ਕਿਹਾ ਕਿ ਦੇਖੋ ਜੀ ਤੈਨੂੰ ਪਤਾ ਲੱਗ ਜਾ, ਕਹਿੰਦੇ ਤੂੰ ਕੰਨਾਂ ਚ ਰੋਣ ਲੈਦਾ। ਸੋ ਮੇਰੇ ਖਿਆਲ ਸਾਡੀਆਂ ਲਾਈਨਾਂ ਵੀ ਪੂਰੀਆਂ ਹੋ ਗਈਆਂ ਜੀ, ਦੇਖਦੇ ਕਿਹੜੇ ਕਿਹੜੇ ਜੋਕ ਆ ਰਹੇ ਨੇ, ਦੇਖਦੇ ਅਗਲੀ ਕਾਲ, ਪਹਿਲੀ ਕਾਲ ਲੈਂਦੇ ਹਾਂ ਮਨਪ੍ਰੀਤ ਜੀ। ਜੀ ਆਇਆਂ ਨੂੰ ਜੀ ਵਤਨੋਂ ਦੂਰ ਚ। ਹੈਲੋ
9: ਜੀ, ਸਰਦਾਰ ਸੁਖੀ ਨਿੱਜਰ ਸਾਹਿਬ, ਸਤਿ ਸ੍ਰੀ ਅਕਾਲ
7: ਜੀ। ਜੀ ਜੀ ਅਮਰੀਕ ਜੀ, ਕੀ ਹਾਲ ਚਾਲ?
9: ਪ੍ਰੀਤ ਸੈਣੀ ਜੀ ਔਰ ਮਨਪ੍ਰੀਤ ਜਲੰਧਰ।
7: ਹਾਂਜੀ।
9: ਔਰ ਕਿਰਨ ਜੀ, ਤੁਹਾਡਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵੈਲਕਮ ਜੀ।
7: ਧੰਨਵਾਦ ਸਰ, ਧੰਨਵਾਦ।
9: ਲਓ ਜੀ, ਅੱਜ ਸਭ ਤੋਂ ਜਿਹੜੀ ਬ੍ਰੇਕਿੰਗ ਨਿਊਜ਼ ਹੈ ਉਹ ਇਹ ਹੈ, ਸੁਖੀ ਨਿੱਜਰ ਸਾਹਿਬ ਤੁਹਾਡਾ ਹੀ ਡਿਪਾਰਟਮੈਂਟ ਹੈ ਇਹ।
7: ਹਾਂ ਹਾਂ।
9: ਔਰ ਜਿਹੜੇ ਸੇਬ ਮੈਕਸ ਵਾਲੇ ਰਮਨ ਦੁਆ ਜੀ, ਜਿਹੜੀ ਬਹੁਤ ਵੱਡੀ ਬ੍ਰੋਕਰੇਜ ਹੈ
7: ਜੀ,
9: ਉਹ ਆਪਣੇ ਕੇਸ ਨੂੰ ਜਿੱਤ ਕੇ ਲਿਆਏ ਵਿਦਇਨ 3 ਮੰਥ।
7: ਠੀਕ ਹੈ ਜੀ, ਵਧੀਆ।
9: ਪਤਾ ਨਾ ਉਹਨਾਂ ਦੀ ਬ੍ਰੋਕਰੇਜ ਨੂੰ ਰਿਕੋ ਨੇ ਕੋਈ ਚੈਲੰਜ ਕਰ ਦਿੱਤਾ ਸੀ।
7: ਦੇਖੋ ਜੀ ਮੈਨੂੰ ਇਹਦੇ ਬਾਰੇ ਦੇ, ਹਲੋ ਜੀ
9: ਆਪਾਂ
7: ਨੈਟਵਰਕ ਦੇ ਰਾਹੀਂ ਲੋਕਾਂ ਨੂੰ ਦੱਸ ਸਕਦੇ, ਸਾਡੇ ਤੱਕ ਨਾ ਦੱਸੋ ਕਿਉਂਕਿ ਅਗਲੇ ਦੀ ਸਾਡੇ ਨਿਊਜ਼ ਚ ਨਹੀਂ ਪਹੁੰਚੀ, ਸਾਡੇ ਆਫਿਸ ਦੇ ਵਿੱਚ ਆਪਾਂ ਇਹ ਗੱਲਾਂ ਨਹੀਂ ਕਰ ਸਕਦੇ। ਮੇਰੇ ਖਿਆਲ ਸਿਆਣੇ ਬਿਆਣੇ ਹੋ ਤੁਸੀਂ, ਹਰ ਰੇਡੀਓ ਦੇ ਉੱਤੇ ਕਾਲ ਕਰਦੇ ਹੋ, ਸ਼ਾਇਦ ਤੁਹਾਨੂੰ ਏਅਰ ਦੇ ਰੂਲ ਪਤਾ ਜਾਂ ਨਹੀਂ ਪਤਾ, ਮੈਂ ਦੱਸ ਦਿੰਦਾ। ਅਗਲੀ ਕਾਲ ਜੀ। ਜੀ ਆਇਆਂ ਨੂੰ
10: ਜੀ ਨੀਲਮ ਜੀ, ਨਿੱਜਰ ਸਾਹਿਬ
7: ਜੀ ਜੀ
10: ਤੁਸੀਂ ਰਾਤੀ ਸੋਚ ਕੇ ਬੈਠੇ ਸੀ ਕਿਹੜੇ ਜੋਕ ਸੁਣਾਉਣੇ ਆ?
7: ਮੇਰੇ ਨਾਲ ਜੋ ਵਾਪਰਦਾ ਉਹੀ ਸੁਣਾ ਦੇਣਾ।

0: ਆਪਣੀ ਫਰਮ ਦੀ ਇਨਫੋਰਮੇਸ਼ਨ ਦਿਓ।
1: ਮੈਂ ਚਲੋ ਜੋਕ ਸੁਣਾ ਦਿੰਦੇ, ਮੈਂ ਜਦੋਂ ਛੋਟੀ ਸੀ ਮੇਰੇ ਡੈਡ ਪੁਲਿਸ ਚ ਸੀਗੇ ਤੇ ਉਹ ਬੜਾ ਰੋਬ ਤੋਂ ਹੁੰਦਾ ਸੀ, ਅਸੀਂ ਲਾਈਕ ਮੈਂ ਕਿਸੇ ਦੀ ਗੱਲ ਪੁੰਜ ਅੱਡੀ ਕਰ ਨੀ ਦਿੰਦੀ ਹੁੰਦੀ ਸੀ, ਰੋਬ ਨਾਲ ਤੁਰੀ ਜਾ ਸੀ। ਤੋ ਇੱਕ ਵਾਰੀ ਸਾਈਕਲ ਵੀ ਨਾ ਮਹੱਲੇ ਚੋਂ ਚੋਰੀ ਚੱਕ ਕੇ ਚਲਾਉਣਾ, ਜਿਹੜੇ ਕੈਂਚੀ ਜਾਂ ਸਾਈਕਲ ਸਿੱਖੀ ਦੇ ਲੋਕਾਂ ਨੇ ਕਿਸੇ ਨੇ ਉਹਨਾਂ ਦਾ ਸਾਈਕਲ ਚੱਕ ਕੇ ਲੈ ਜਾਣਾ ਕਰ ਲੈਣਾ, ਉਹ ਬੰਦੇ ਨੇ ਮੈਨੂੰ ਉੱਥੇ ਰੋਕ ਲਿਆ, ਕਹਿੰਦਾ ਕੁੜੀਏ ਮੇਰਾ ਸਾਈਕਲ ਹੈ ਤੂੰ ਲੈ ਕੇ ਭੱਜੀ ਫਿਰਦੀ ਹੈ ਗੱਜਾ। ਮੈਂ ਕਿਹਾ ਓਏ ਆਈ ਐਮ ਪੁਲਿਸ, ਮੈਨੂੰ ਉਹਦਾ ਕਹਿਣਾ ਤਾਂ ਆਇਆ ਨੀ ਕਿ ਮੇਰਾ ਪਿਓ ਪੁਲਿਸ ਹੈ।
0: ਹਾਂਜੀ
1: ਮੈਂ ਆਪੇ ਉਹ ਵਿਚਾਰਾ ਮੱਥੇ ਤੇ ਹੱਥ ਮਾਰ ਕੇ ਹੱਸ ਲੱਭ ਰਿਹਾ, ਕਹਿੰਦਾ ਓਕੇ ਯੂ ਨੋ ਵਾਟ ਠਹਿਰ ਕੇ ਦੇ ਜੀ ਸਾਈਕਲ ਜਿੱਦਾਂ ਘੰਟਾ ਹੋਰ ਚਲਾਉਣਾ ਸਰ।
0: ਅੱਛਾ ਜੀ, ਲਓ ਫਿਰ ਮੈਂ ਇੱਕ ਹੋਰ ਤੁਹਾਨੂੰ ਮੈਂ ਵੀ ਸੁਣਾਉਣਾ ਗੱਲ ਚਿੱਤੇ ਆ ਗਈ। ਇੱਕ ਵਿਚਾਰਾ ਕੋਈ ਕੰਮ ਤੋਂ ਥੱਕਿਆ ਥਕਾਇਆ ਘਰ ਗਿਆ, ਵਾਈਫ ਨੂੰ ਜਾ ਕੇ ਕਹਿੰਦਾ ਵੀ ਅੱਜ ਖਾਣਾ ਆਪਾਂ ਬਾਹਰ ਖਾਵਾਂਗੇ। ਉਹ ਕਹਿੰਦੀ ਫਿਰ 2 ਮਿੰਟ ਰੁਕੋ ਮੈਂ ਤਿਆਰ ਹੋ ਕੇ ਆਈ, ਕਹਿੰਦਾ ਓਕੇ ਮੈਂ ਬਾਹਰ ਮੰਜਾ ਡੋਣਾ। ਸੋ 905 ਹਾਂਜੀ
1: ਆਜੋ ਹਰ ਪੀਛੇ ਚਲੀਏ ਲੰਚ ਖਾ ਕੇ ਆਈਏ।
0: ਅੱਛਾ ਹਾਂਜੀ, ਉਹ ਕਹਿੰਦਾ ਮੈਂ ਓਕੇ ਮੈਂ ਬਾਹਰ ਮੰਜਾ ਡੋਣਾ ਤੂੰ ਬਾਹਰ ਉਹਨੇ ਤਾਂ ਬਾਹਰ। ਸੋ 9057990999 ਸਾਡਾ ਨੰਬਰ ਹੈ, ਹੋਰ ਵੀ ਕਿਸੇ ਨੇ ਯੋਗਦਾਨ ਪਾਉਣਾ ਤੇ ਪਾ ਸਕਦੇ ਹੋ। ਤੇ ਹੁਣ ਆਪਾਂ ਪੁੱਛਦੇ ਹਾਂ ਮਨਪ੍ਰੀਤ ਹੋਰਾਂ ਨੂੰ। ਮਨਪ੍ਰੀਤ ਜੀ ਕੋਈ ਹਾਸਾ ਹੁਸਾ ਆਇਆ ਕਰੀ ਤੁਹਾਨੂੰ?
2: ਬਿਲਕੁਲ ਸੁਖੀ ਜੀ, ਹਸਮੁਖ ਗੱਲਾਂ ਹੋ ਰਹੀਆਂ, ਹਾਸਾ ਆਇਆ ਔਰ ਚੰਗੀ ਗੱਲ ਆ। ਵਿੱਚ ਵਿੱਚ ਮੈਨੂੰ ਲੱਗਦਾ ਹਫਤਾ ਇੱਕ ਹਫਤੇ ਦੇ ਵਿੱਚ ਇੱਕ ਦਿਨ ਐਵੇਂ ਦਾ ਸੁਖੀ ਜੀ ਲਗਾ ਲੈਣਾ ਚਾਹੀਦਾ। ਤੁਸੀਂ ਪਤੀ ਪਤਨੀ ਦੀ ਗੱਲ ਸੁਣਾਈ, ਉਸ ਤੋਂ ਮੈਨੂੰ ਵੀ ਇੱਕ ਚੁਟਕਲਾ ਚੇਤਿਆ। ਪਤਨੀ ਨਾ ਪੇਕਿਆਂ ਤੋਂ ਵਾਪਸ ਆਈ ਤੇ ਪਤੀ ਨੇ ਦਰਵਾਜ਼ਾ ਖੋਲਿਆ ਤੇ ਜ਼ੋਰ ਜ਼ੋਰ ਦੀ ਹੱਸਣ ਲੱਗ ਗਿਆ। ਉਹ ਵਿਚਾਰੀ ਹੈਰਾਨ ਹੋ ਕੇ ਕਹਿੰਦੀ ਵੀ ਐਵੇਂ ਕਿਉਂ ਹੱਸ ਰਹੇ ਹੋ? ਕਹਿੰਦੇ ਮੈਨੂੰ ਕਿਸੇ ਬਾਬੇ ਨੇ ਦੱਸਿਆ ਸੀ ਵੀ ਜਦੋਂ ਕੋਈ ਮੁਸੀਬਤ ਆਵੇ ਤੇ ਹੱਸ ਹੱਸ ਕੇ ਸਾਹਮਣਾ ਕਰਨਾ ਹੈ ਉਹਦਾ, ਮੈਂ ਤਾਂ ਹੱਸ ਰਿਹਾ। ਸੋ
0: ਅੱਛਾ ਜੀ, ਮੈਂ ਵੀ ਸੁਣਾਉਣਾ, ਮੈਂ ਵੀ ਇੱਦਾਂ ਦਾ ਸੁਣਾਉਣਾ। ਇੱਕ ਕਿਸੇ ਦੀ ਪਤਨੀ ਪੇਕੇ ਗਈ, ਉਹ ਬੜਾ ਵਿਚਾਰਾ ਆਪਣੇ ਇੱਕ ਦੋ ਪੈਗ ਲਾ ਕੇ ਟੀਵੀ ਲਾ ਕੇ ਸੋਫੇ ਤੇ ਬੈਠਾ ਤੇ ਉੱਥੇ ਉਹਨੂੰ ਥੋੜੀ ਜਿਹੀ ਨੀਂਦ ਆ ਗਈ।
2: ਹਾਂਜੀ,
0: ਥੋੜੀ ਦੇਰ ਚ ਖੜਕਾ ਹੋਇਆ, ਉਹ ਇੱਕਦਮ ਉੱਠ ਕੇ ਦੇਖਿਆ ਖੜਕਾ ਚੁੱਪ ਹੋ ਗਿਆ, ਉਹ ਫਿਰ ਟੀਵੀ ਲਾ ਲਿਆ, ਫਿਰ ਥੋੜਾ ਜਿਹਾ ਖੜਕਾ ਜਿਹਾ ਹੋਇਆ ਤੇ ਉਹਨੇ ਪੁੱਛਦੇ ਨੀ ਪੁੱਛਿਆ, ਕਹਿੰਦਾ ਕੌਣ? ਉਹ ਕਹਿੰਦਾ ਜੀ ਚੋਰ। ਕਹਿੰਦਾ ਫੇਰ ਕੋਈ ਗੱਲ ਨੀ, ਮੈਂ ਕਿਹਾ ਘਰ ਵਾਲੀ ਨਾ ਮੁੜਿਆ ਹੀ ਹੋਵੇ। ਕਈ ਵਾਰੀ ਇੱਦਾਂ ਦੇ ਵੀ ਗੱਲਬਾਤ ਹੁੰਦੀ ਹੈ। ਤੇ ਨਾਲ ਦੀ ਨਾਲ ਜੀ ਆਪਾਂ ਸਪੌਂਸਰਾਂ ਦੇ ਸੰਦੇਸ਼ ਵੀ ਦਈਏ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਵਧੀਆ ਗਰੋਸਰੀ ਘੱਟ ਕੀਮਤਾਂ 'ਚ ਖਰੀਦਣੀ ਚਾਹੁੰਦੇ ਹੋ ਤੇ ਹਾਈਵੇ 10 ਤੇ ਬੁਵੇੜ ਦੇ ਕਾਰਨਰ ਦੇ ਉੱਤੇ ਇੱਕ ਲੋਕੇਸ਼ਨ ਹੈ, ਦੂਜੀ ਹੈ ਸੈਂਡਲਵੁੱਡ ਅਤੇ 에ਅਰਪੋਰਟ ਦੇ ਕਾਰਨਰ ਦੇ, ਤੀਜੀ ਕੈਨੇਡੀ ਕੁਈਨ ਦੇ ਉੱਤੇ ਖੁੱਲਣ ਜਾ ਰਹੀ ਹੈ ਵੈਰੀ ਸੂਨ। ਬਹੁਤ ਜ਼ਿਆਦਾ ਸਮਾਨ ਦੇ ਉੱਤੇ ਡਿਸਕਾਊਂਟ ਲੈ ਸਕਦੇ ਹੋ ਤੁਸੀਂ ਨੋਵਲ ਫਰੈਸ਼ ਫੂਡ ਤੋਂ। ਨਾਲ ਦੀ ਨਾਲ ਸਮੋਸਾ ਸਵੀਟ ਫੈਕਟਰੀ ਨੇ ਵੀ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ ਜੀ।
3: ਜੀ ਬਿਲਕੁਲ ਜੀ। ਸੋ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਬਾਰਾ ਤੋਂ। ਸੋ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਿਲਜਨ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਜਿਹੜਾ ਜੀ ਲੈ ਕੇ ਆਏ ਹਾਂ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475127000 ਤੇ, ਜਿੱਥੇ ਕਿ ਆਪਣਾ ਪੰਜਾਬ ਟੈਂਟ ਹਾਊਸ ਟੈਂਟ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ, ਛੋਟਾ ਪ੍ਰੋਗਰਾਮ ਹੈ ਚਾਹੇ ਕੋਈ ਵੱਡਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਆਪਣਾ ਪੰਜਾਬ ਟੈਂਟ ਹਾਊਸ ਤੋਂ ਅੱਜ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ 4169984170। ਤੇ ਸਪੈਕਸ ਐਕਸਪ੍ਰੈਸ, ਬਿਲਕੁਲ ਜੀ ਤੁਸੀਂ ਆਪਣੀਆਂ ਅੱਖਾਂ ਦਾ ਜਿਹੜਾ ਜੀ ਇਲਾਜ ਕਰਾਉਣਾ ਚਾਹੁੰਦੇ ਆ ਜਾਂ ਤੁਸੀਂ ਆਈ ਟੈਸਟ ਕਰਾਉਣਾ, ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੀਆਂ ਹੈਗੀਆਂ, ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਜੀ ਗੱਲਬਾਤ ਕਰਕੇ ਅਪੁਆਇੰਟਮੈਂਟ ਜ਼ਰੂਰ ਬਣਾ ਸਕਦੇ ਆ। ਫਰਾਈਡੇ ਔਰ ਸੈਟਰਡੇ ਇਹਨਾਂ ਕੋਲ ਜਿਹੜੇ ਜੀ ਡਾਕਟਰਸ ਅਵੇਲੇਬਲ ਹੁੰਦੇ ਆ। 9054608888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ
0: ਜੀ। ਇਸ ਦੇ ਨਾਲ ਨਾਲ ਬੁੱਢਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਇੱਕੋ ਹੀ ਮੈਨੇਜਮੈਂਟ ਹੈ 4167430003 ਤੇ ਗੱਲਬਾਤ ਕਰ ਲਓ। ਔਰ ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਇਸ ਟਾਈਮ ਸਿੰਗਾਪੁਰ ਜੁਲਰ ਤੇ ਚਲੇ ਜਾਓ, ਮਦਰਸ ਡੇ ਸਪੈਸ਼ਲ ਜਿਹੜੇ ਨੇ ਅੱਜ ਵੀ ਤੁਹਾਨੂੰ ਮਿਲ ਸਕਦੇ ਨੇ 9056121500। ਤੇ ਅੱਜ ਦੇ ਪ੍ਰੋਗਰਾਮ ਨੂੰ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ, ਉੱਥੇ ਜਾ ਕੇ ਤੁਸੀਂ ਵਧੀਆ ਖਾਣਾ ਖਾ ਸਕਦੇ ਹੋ, ਲਾਈਵ ਮਿਊਜ਼ਿਕ ਸੁਣ ਸਕਦੇ ਹੋ। ਤੇ ਲਓ ਫਿਰ ਹੁਣ ਥੋੜ੍ਹੀਆਂ ਜਿਹੀਆਂ ਆਪਾਂ ਇਨਫੋਰਮੇਸ਼ਨ ਵਾਲੀਆਂ ਗੱਲਾਂ ਬਾਤਾਂ ਕਰੀਏ, ਫਿਰ ਆਪਣੇ ਨਾਲ ਮਨਪ੍ਰੀਤ ਹੋਰਾਂ ਦੇ ਨਾਲ ਨਿਊਜ਼ ਤੇ ਫਿਰ ਹੋਰ ਜੋਕ ਤੇ ਜੋਕ ਆਉਣ ਦਿਓ ਅੱਜ। ਪਰ ਉਸ ਤੋਂ ਪਹਿਲਾਂ ਹਰਪ੍ਰੀਤ ਜੀ, ਅੱਜ ਦੇ ਪ੍ਰੋਗਰਾਮ ਚ ਆਪਾਂ ਕਿਹੜੀ ਜਾਣਕਾਰੀ ਦੇਣੀ?
3: ਬਿਲਕੁਲ ਸੁਖੀ ਜੀ, ਸੋ ਜਿੱਥੇ ਆਪਾਂ ਜਿਹੜੀ ਫੈਮਿਲੀ ਕਲਾਇੰਟ ਹੈਗੇ ਆ ਜਿਹਨਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜਿਹੜੇ ਇੰਪਲੋਈ ਕੈਟਾਗਰੀ ਦੇ ਵਿੱਚ ਹੈਗੇ ਆ, ਉਹਨਾਂ ਦੀਆਂ ਮੋਰਗੇਜਿਸ ਆ, ਹਸਬੈਂਡ ਵਾਈਫ ਆ, ਬੱਚੇ ਆ, ਸੋ ਉਹਨਾਂ ਦੀ ਆਪਾਂ ਕਵਰੇਜ ਦੀ ਆਲਵੇਜ਼ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਉੱਥੇ ਆਪਾਂ ਜਿਹੜੇ ਬਿਜ਼ਨਸ ਪਰਸਨ ਹੈਗੇ ਆ ਜਿਹਨਾਂ ਦੀਆਂ ਕਾਰਪੋਰੇਸ਼ਨਸ ਹੈਗੀਆਂ, ਸੋ ਉਹਦੀ ਰਿਗਾਰਡਿੰਗ ਵੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿ ਉਹ ਆਪਣੀ ਜਿਹੜੀ ਕਾਰਪੋਰੇਟ ਪਾਲਿਸੀਜ਼ ਜਾਂ ਆਪਣੀ ਜਿਹੜੀ ਇਹ ਪਲੈਨਿੰਗ ਹੈਗੀ ਆ ਉਹ ਕਿੱਦਾਂ ਕਰ ਸਕਦੇ ਆ, ਕਿਹੜੀਆਂ ਕਿਹੜੀਆਂ ਸਟ੍ਰੈਟੇਜੀਜ਼ ਅਪਣਾ ਸਕਦੇ ਆ, ਕਿਹੜੀਆਂ ਕਿਹੜੀਆਂ ਕਵਰੇਜ

0: ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ। ਸੋ ਇੱਕ ਚੀਜ਼ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਕਿਉਂਕਿ ਕੋਈ ਵੀ ਬਿਜ਼ਨਸ ਨੂੰ ਚਲਾਉਣ ਦੇ ਲਈ ਈਵਨ ਜਾਂ ਤਾਂ ਜਿਹੜਾ ਪਰਸਨ ਉਹਨੂੰ ਕੰਪਨੀ ਨੂੰ ਖੋਲ ਰਿਹਾ ਹੈਗਾ ਉਹ, ਜਾਂ ਫਿਰ ਜਦੋਂ ਬਿਜ਼ਨਸ ਬਹੁਤ ਜ਼ਿਆਦਾ ਵਧੀਆ ਚੱਲ ਜਾਵੇ ਤਾਂ ਉਹਨਾਂ ਦੇ ਅੱਗੇ ਜਿਹੜੇ ਇੰਪਲੋਈਜ਼ ਹੈਗੇ ਉਹ ਬਹੁਤ ਇੰਪੋਰਟੈਂਟ ਹੁੰਦੇ ਆ। ਸੋ ਕਈ ਵਾਰ ਇੱਦਾਂ ਹੁੰਦਾ ਹੈ ਕਿ ਸਾਡਾ ਕੋਈ ਖਾਸ ਇੰਪਲੋਈ ਹੋਵੇ ਜਿਹਦੇ ਉੱਪਰ ਸਾਡਾ ਸਾਰਾ ਬਿਜ਼ਨਸ ਡਿਪੈਂਡ ਕਰਦਾ ਹੋਵੇ, ਜੇ ਕੱਲ੍ਹ ਨੂੰ ਇਨਕੇਸ ਉਸ ਇੰਪਲੋਈ ਨੂੰ ਕੁਛ ਹੋ ਜਾਂਦਾ ਹੈਗਾ ਆ, ਅਗਰ ਉਹ ਕੋਈ ਉਹ ਕ੍ਰਿਟੀਕਲ ਇਲਨੈਸ ਹੋ ਜਾਂਦੀ ਆ ਉਹਨੂੰ, ਜਾਂ ਕੋਈ ਉਹ ਡਿਸੇਬਲ ਹੋ ਜਾਂਦਾ ਆ, ਜਾਂ ਉਸ ਪਰਸਨ ਦੀ ਡੈਥ ਹੋ ਜਾਂਦੀ ਹੈਗੀ ਆ, ਉਸ ਦੇ ਪਰਸਨ ਦੇ ਜਾਣ ਤੋਂ ਬਾਅਦ ਉਹਨਾਂ ਦੇ ਬਿਜ਼ਨਸ ਦੇ ਉੱਪਰ ਬਹੁਤ ਇੰਪੈਕਟ ਪੈਂਦੇ ਆ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਕਵਰ ਕਰ ਸਕਦੇ ਆ ਇੰਸ਼ੋਰੈਂਸ ਦੇ ਨਾਲ, ਕਿਉਂਕਿ ਜਦੋਂ ਇੱਕ ਕੀ ਪਰਸਨ ਹੈਗਾ ਆ ਜਿਹੜਾ ਤੁਹਾਡੇ ਬਿਜ਼ਨਸ ਲਈ ਇੰਪੋਰਟੈਂਟ ਹੈਗਾ ਆ, ਔਰ ਅਗਰ ਉਹਦੇ ਜਾਣ ਤੋਂ ਬਾਅਦ ਤੁਹਾਨੂੰ ਇੱਕ ਨਵਾਂ ਇੰਪਲੋਈ ਲਿਆਉਣਾ ਪੈਂਦਾ, ਉਹਨੂੰ ਟ੍ਰੇਨਿੰਗ ਵੀ ਦੇਣੀ ਪੈਂਦੀ ਆ, ਤੁਹਾਡੇ ਬਿਜ਼ਨਸ ਦੇ ਉੱਪਰ ਜਿਹੜਾ ਤੁਹਾਡਾ ਜਿੰਨਾ ਵੀ ਪ੍ਰੋਫਿਟ ਹੋ ਰਿਹਾ ਸੀ ਉਹਦੇ ਉੱਪਰ ਤੁਹਾਡੇ ਇੰਪੈਕਟ ਪੈਂਦੇ ਆ, ਤਾਂ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਤੁਸੀਂ ਆਪਣੇ ਕੀ ਪਰਸਨ ਦੀ ਇੰਸ਼ੋਰੈਂਸ ਕਰਵਾ ਸਕਦੇ ਆ, ਉਹ ਕੀ ਪਰਸਨ ਕੋਈ ਇੰਪਲੋਈ ਵੀ ਹੋ ਸਕਦਾ, ਉਹ ਕੀ ਪਰਸਨ ਤੁਸੀਂ ਆਪ ਐਜ਼ ਅ ਡਾਇਰੈਕਟਰ ਵੀ ਹੋ ਸਕਦੇ ਆ, ਤੁਸੀਂ ਐਜ਼ ਅ ਸ਼ੇਅਰ ਹੋਲਡਰ ਵੀ ਹੋ ਸਕਦੇ ਆ। ਸੋ ਉਹਦੇ ਵਿੱਚ ਮੇਨ ਚੀਜ਼ ਇਹ ਹੈਗੀ ਆ ਕਿ ਤੁਸੀਂ ਆਪਣੇ ਉਸ ਇੰਪਲੋਈ ਨੂੰ ਕਵਰ ਕਰ ਸਕਦੇ ਆ, ਐਂਡ ਬਹੁਤ ਸਾਰੀਆਂ ਇੱਦਾਂ ਦੀਆਂ ਪਲੈਨਿੰਗਸ ਹੈਗੀਆਂ ਆ, ਜੇ ਤੁਹਾਡੀਆਂ ਕਾਰਪੋਰੇਸ਼ਨਸ ਹੈਗੀਆਂ ਆ, ਜੇ ਤੁਸੀਂ ਕੋਈ ਬਿਜ਼ਨਸ ਓਨਰ ਹੈਗੇ ਆ, ਤੁਹਾਡੀਆਂ ਰਿਟੇਨ ਅਰਨਿੰਗ ਪਈਆਂ ਹੋਈਆਂ ਕਾਰਪੋਰੇਸ਼ਨ ਦੇ ਵਿੱਚ, ਉਹਨਾਂ ਨੂੰ ਆਪਾਂ ਟੈਕਸ ਐਫੀਸ਼ੀਐਂਟਲੀ ਕਿੱਦਾਂ ਯੂਜ਼ ਕਰਨਾ ਹੈਗਾ ਆ, ਤਾਂ ਕਿ ਆਪਾਂ ਕਿਹੜੀਆਂ ਕਿਹੜੀਆਂ ਸਟ੍ਰੈਟੇਜੀਜ਼ ਅਪਣਾ ਸਕਦੇ ਆ ਜਿਹੜੀਆਂ ਫਿਊਚਰ ਦੇ ਵਿੱਚ ਸਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਕੋਈ ਐਕਸਟਰਾ ਮਨੀ ਜਨਰੇਟ ਕਰ ਸਕਣ, ਜਿਹੜੀਆਂ ਆਪਾਂ ਲੇਟਰ ਔਨ ਆਪਣੀ ਰਿਟਾਇਰਮੈਂਟ ਲਈ ਯੂਜ਼ ਕਰਨੀ ਹੈਗੀ ਆ, ਜਾਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ ਯੂਜ਼ ਕਰਨੀ ਆ, ਤਾਂ ਘੱਟ ਤੋਂ ਘੱਟ ਟੈਕਸ ਪੇ ਕਰਕੇ ਆਪਾਂ ਉਸ ਪੈਸੇ ਨੂੰ ਯੂਜ਼ ਕਰ ਸਕੀਏ। ਸੋ ਉਹਨਾਂ ਪਲੈਨਿੰਗਸ ਨੂੰ ਸਮਝਣ ਦੇ ਲਈ ਤੁਸੀਂ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-8170-6500-416-817-1700।
1: ਜੀ ਇੱਕ ਵਾਰੀ ਫਿਰ ਵਤਨੋਂ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ, ਔਰ ਜੇਕਰ ਨਾਗਰਾ ਫਾਲ ਜਾਣ ਦਾ ਮੌਕਾ ਮਿਲ ਰਿਹਾ ਤੁਹਾਨੂੰ, ਕਿਉਂਕਿ ਇਹ ਵੀਕਐਂਡ ਬਹੁਤ ਅੱਛਾ ਆ ਰਿਹਾ, ਕਾਫੀ ਪਲੱਸ ਵੈਦਰ ਹੋਵੇਗਾ ਤੇ ਤੁਹਾਨੂੰ ਘਰ ਘਰੋਂ ਖਾਣਾ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਉਹਨਾਂ ਦਾ ਵਧੀਆ ਖਾਣੇ ਦਾ ਆਨੰਦ ਮਾਣ ਸਕਦੇ ਹੋ ਨਾਗਰਾ ਫਾਲ ਦੇ ਵਿੱਚ। ਸੋ ਸਾਡੀਆਂ ਲਾਈਨਾਂ ਫਿਰ ਬਿਜ਼ੀ ਨੇ, ਸੋ ਦੇਖਦੇ ਆ ਸਾਡੇ ਕਿਹੜੇ ਕਾਲਰ ਨੇ ਜੀ। ਜੀ ਆਇਆਂ ਨੂੰ
2: ਹੈਲੋ।
1: ਜੀ ਜੀ ਜੀ
2: ਹਾਂਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
2: ਇੱਕ ਜੋਕ ਸੁਣਾਉਣਾ ਸੀ।
1: ਆਉਣ ਦਿਓ ਜੀ।
2: ਹਾਂਜੀ, ਇੱਕ ਲੜਕਾ ਹੁੰਦਾ, ਉਹ ਲੜਖੜਾ ਹੁੰਦਾ ਆਪਣੇ ਘਰ ਸ਼ਰਾਬ ਪੀ ਕੇ ਆਉਂਦਾ ਪੂਰੀ ਨਾ, ਤੇ ਉਹਦੀ ਵਾਈਫ ਕਹਿੰਦੀ ਆ ਵੀ ਕੀ ਹੋਇਆ ਤੂੰ ਅੱਜ ਫਿਰ ਸ਼ਰਾਬ ਪੀ ਕੇ ਆ ਗਿਆ ਇੰਨੀ ਜ਼ਿਆਦਾ ਨਾ, ਕਹਿੰਦਾ ਤੈਨੂੰ ਆਪਣੀ ਸੁਰਤ ਹੀ ਨੀ ਹੈਗੀ, ਕਹਿੰਦਾ ਮੈਨੂੰ ਸਾਰਾ ਪਤਾ, ਮੈਨੂੰ ਸਾਰਾ ਹੀ ਪਤਾ ਵਾ, ਮੈਨੂੰ ਪਤਾ ਵਾ ਵੀ ਤੇਰਾ ਕੀ ਇਰਾਦਾ, ਮੈਨੂੰ ਕੁਛ ਨੀ ਪਤਾ, ਮੈਂ ਸਭ ਕੁਛ ਜਾਣਦਾ। ਕਹਿੰਦੀ ਤੈਨੂੰ ਤੇ ਵੀ ਨੀ ਪਤਾ ਹੋਣਾ ਵੀ ਮੈਂ ਕੌਣ ਆ, ਕਹਿੰਦਾ ਕੀ ਗੱਲ ਕਰਦੇ ਹੋ ਭੈਣ ਜੀ, ਤੁਹਾਨੂੰ ਤਾਂ ਮੈਂ ਘਰ ਵੜਦੇ ਪਛਾਣ ਲਿਆ ਜੀ।
1: ਅੱਛਾ ਜੀ, ਮੈਂ ਵੀ ਇੱਕ ਹੋਰ ਸੁਣਾਉਣਾ ਤੁਹਾਨੂੰ ਇਦਾਂ ਦੇ। ਇੱਕ ਨਾ ਹਸਬੈਂਡ ਵਾਈਫ ਖੜੇ, ਤੋਂ ਹਸਬੈਂਡ ਨੇ ਨਵੀਂ ਸ਼ਰਟ ਪਾਈ ਤੇ ਵਾਈਫ ਕਹਿੰਦੀ ਵਾਓ ਕਿੰਨੀ ਸੋਹਣੀ ਸ਼ਰਟ ਆ ਹਨਾ, ਕਹਿੰਦਾ ਕੋਈ ਨਾ ਇੰਨੀ ਤਾਰੀਫ ਨਾ ਕਰ, ਮੈਂ ਤੈਨੂੰ ਸੂਟ ਨਹੀਂ ਲੈ ਕੇ ਦੇਣਾ। ਕਹਿੰਦੀ ਮੈਂ ਸ਼ਰਟ ਦੀ ਤਾਰੀਫ ਕੀਤੀ, ਮੂੰਹ ਤੇ ਵਿੱਚ ਤੇਰਾ ਹੀ ਆ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਕਾਲ ਕਰਨ ਦੇ ਲਈ। 9057990999 ਸਾਡਾ ਨੰਬਰ ਹੈ, ਤੇ ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਵਾਉਣਾ ਸਾਡੇ ਰਾਹੀਂ, ਔਰ ਸਾਡਾ ਤਕਰੀਬਨ 2 ਘੰਟੇ ਦਾ ਇਹ ਪੈਕੇਜ ਹੁੰਦਾ ਹੈ, 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਕਦੀ ਵੀ ਤੁਸੀਂ ਉਹਦੇ ਚੋਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਪਹਿਲਾਂ ਦੇਵਤਾਦਲਾ ਜੀ ਹੁੰਦੇ, ਉਸ ਤੋਂ ਬਾਅਦ ਸਾਡੀ ਵਾਰੀ ਆ ਜਾਂਦੀ ਆ, ਤੇ ਤੁਸੀਂ ਨੰਬਰ ਹੈ 9057990999 ਤੇ ਕਾਲ ਕਰ ਸਕਦੇ ਹੋ। ਮਨਪ੍ਰੀਤ ਹੋਰਾਂ ਨੂੰ ਪੁੱਛੀਏ ਹਾਲ ਇੰਡੀਆ ਦਾ। ਜੀ ਮਨਪ੍ਰੀਤ ਜੀ, ਕਿਹੜੀ ਕਿਹੜੀ ਖਬਰ ਹੈ
3: ਜੀ? ਸੁਖੀ ਜੀ, ਖਬਰਾਂ ਬਹੁਤ ਸਾਰੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ ਕਿ ਬਹੁਤ ਤੇਜ਼ ਹਨੇਰੀ ਦੇ ਨਾਲ ਹਵਾਵਾਂ ਤੇ ਮੀਂਹ ਪਿਆ ਬਹੁਤ ਜਗ੍ਹਾ ਤੇ, ਬਹੁਤ ਜਗ੍ਹਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇ ਪਏ, ਤੇ ਉਹਦੇ ਨਾਲ ਮੌਸਮ ਜਿਹੜਾ ਹੈ ਠੰਡਾ ਹੋ ਗਿਆ, ਗਰਮੀ ਤੋਂ ਕਹਿ ਸਕਦੇ ਆ ਰਾਹਤ ਮਿਲੀ।
1: ਬਿਲਕੁਲ ਮਨਪ੍ਰੀਤ ਜੀ, ਸਾਡੇ ਕੋਲ ਵੀ ਨਿਊਜ਼ ਪਹੁੰਚੀ ਕਿ ਅੱਜ ਅੰਮ੍ਰਿਤਸਰ ਦਾ ਇੱਕ ਬਹੁਤ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ, ਦਿਨ ਦੇ ਵਿੱਚ ਹੀ ਹਨੇਰਾ ਸੀ।
3: ਹਾਂਜੀ ਹਾਂਜੀ, ਐਵੇਂ ਹੀ ਸੀਗਾ ਸੁਖੀ ਜੀ, ਔਰ ਕਈ ਜਗ੍ਹਾ ਦੇ ਉੱਪਰ ਜਲੰਧਰ ਦੇ ਵਿੱਚ ਵੀ ਤਕਰੀਬਨ ਐਵੇਂ ਹੀ ਸੀਗਾ ਈਵਨਿੰਗ ਟਾਈਮ, ਤੇ ਤਰਨ ਤਾਰਨ ਦੇ ਵਿੱਚ ਬਹੁਤ ਗੜੇ ਪਏ, ਐਵੇਂ ਹੀ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਭਾਰੀ ਜਿਹੜੀ ਗੜੇ ਮਾਰੀ ਆ ਉਹ ਦੇਖਣ ਨੂੰ ਮਿਲੀ, ਤੇ ਕਹਿ ਸਕਦੇ ਹਾਂ ਵੀ ਚਲੋ ਫਸਲਾਂ ਨੂੰ ਪਾਣੀ ਲੱਗਣਾ ਹੀ ਸੀਗਾ, ਪਰ ਜਿਹੜਾ ਨੁਕਸਾਨ ਜ਼ਿਆਦਾ ਉਹ ਦਰਖਤਾਂ ਦਾ ਹੋਇਆ ਜਾਂ ਬਿਜਲੀ ਦਾ ਹੋਇਆ ਕਈ ਜਗ੍ਹਾ ਤੇ, ਸੋ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ, ਕਈ ਜਗ੍ਹਾ ਤੇ ਬਿਜਲੀ ਜ਼ਰੂਰ ਗੁੱਲ ਹੋਈ ਆ, ਬਾਕੀ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਨਹੀਂ ਹੋਇਆ, ਤੇ ਗਰਮੀ ਤੋਂ ਰਾਹਤ ਮਿਲੀ ਹੈ। ਗਰਮੀ ਪਿਛਲੇ ਕਈ ਦਿਨਾਂ ਤੋਂ ਸੱਚ ਚ ਲੋਕ ਬਹੁਤ ਮਨਾ ਰਹੇ ਸੀ, ਚਲੋ ਸੀਜ਼ਨ ਆ, ਮੌਸਮ ਹੈ, ਆਪਣੇ ਹਿਸਾਬ ਦੇ ਨਾਲ ਇਹਨਾਂ ਨੇ ਬਦਲਣਾ ਵੀ ਆ, ਰੰਗ ਬਦਲਦੇ ਨੇ ਮੌਸਮ, ਤੇ ਚੇਂਜਸ ਜਿਹੜੀਆਂ ਨੇ ਦੇਖਣ ਨੂੰ ਮਿਲੀਆਂ, ਇਹਦਾ ਕਰਕੇ ਹੁਣ 3-4 ਦਿਨ ਜਿਹੜੇ ਆਉਣ ਵਾਲੇ ਨੇ ਉਹ ਥੋੜੇ ਜਿਹੇ ਰਾਹਤ ਦੇ ਨਿਕਲਣਗੇ
1: ਜੀ। ਇਹ ਤਾਂ ਹੋ ਗਈ ਮੌਸਮ ਦੀ ਗੱਲ, ਹੋਰ ਕੋਈ ਖਾਸ ਹੋਰ ਖਬਰ ਹੋਵੇ
3: ਜੀ? ਬਿਲਕੁਲ ਸੁਖੀ ਜੀ, ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਜੂਨ ਮਹੀਨੇ ਤੋਂ ਅਗਲੇ 3 ਮਹੀਨਿਆਂ ਦੇ ਲਈ ਆਪਣੇ ਜਿੰਨੇ ਵੀ ਇੰਟਰਨੈਸ਼ਨਲ ਨੈਟਵਰਕ ਆ ਉਹਨਾਂ ਦੇ ਵਿੱਚ ਵੱਡੀ ਕਟੌਤੀ ਕਰਨ ਦਾ ਜੇਕਰ ਐਲਾਨ ਕੀਤਾ ਹੈ। ਹਵਾਈ ਜਹਾਜ਼ ਦੇ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਏਅਰਲਾਈਨ ਦੇ ਕੰਮ ਕਾਜ ਤੇ ਉਹਨਾਂ ਨੇ ਕਿਹਾ ਕਿ ਭਾਰੀ ਦਬਾਅ ਪੈ ਰਿਹਾ ਹੈ, ਜਿਹਦੇ ਕਾਰਨ ਕਈ ਮੁੱਖ ਰੂਟਾਂ ਤੇ ਜਿਹੜੀ ਉਡਾਣਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਆ। ਔਰ ਏਅਰ ਇੰਡੀਆ ਨੇ ਦਿੱਲੀ ਸਥਿਤ ਆਪਣੇ ਮੁੱਖ ਹੱਬ ਤੋਂ ਸ਼ਿਕਾਗੋ, ਨਿਊਯਾਰਕ, ਸਿੰਗਾਪੁਰ ਤੇ ਸ਼ੰਘਾਈ ਵਰਗੇ ਜਿਹੜੇ ਇੰਪੋਰਟੈਂਟ ਸ਼ਹਿਰਾਂ ਲਈ ਉਡਾਣਾ ਜਾਂਦੀਆਂ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਰੋਕਣ ਦਾ ਫੈਸਲਾ ਕੀਤਾ ਹੈ ਤੇ ਇਸ ਤੋਂ ਬਿਨਾਂ ਸੈਨ ਫਰਾਂਸਿਸਕੋ, ਪੈਰਿਸ ਤੇ ਟੋਰਾਂਟੋ ਵਰਗੇ ਰੂਟਾਂ ਦੇ ਲਈ ਉਡਾਣਾਂ ਦੀ ਜਿਹੜੀ ਗਿਣਤੀ ਆ ਉਹ ਘਟਾਈ ਗਈ ਆ। ਏਅਰਲਾਈਨ ਨੇ ਰੋਜ਼ਾਨਾ ਲਗਭਗ 100 ਉਡਾਣਾਂ ਦੀ ਕਟੌਤੀ ਕੀਤੀ ਹੈ ਤੇ ਤੇਲ ਦੀਆਂ ਕੀਮਤਾਂ ਦੀ ਭਾਰੀ ਜਿਹੜੀ ਉਛਾਲਮਈ ਹੋਈ ਆ 226 ਦੇ ਅੰਕੜਿਆਂ ਅਨੁਸਾਰ, ਉਹਦੇ ਮੁਤਾਬਿਕ ਜਿਹੜਾ ਇਹ ਫੈਸਲਾ ਲਿਆ ਗਿਆ
1: ਜੀ। ਇਸ ਦੇ ਨਾਲ ਨਾਲ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੀ ਹੈ, ਸਾਡੇ ਕੋਲ ਕੁਝ ਇੱਕ ਯੂਨਿਟ ਆਏ ਨੇ। ਅਗਰ ਤੁਸੀਂ ਮਿਸਾਗਾ ਦੇ ਵਿੱਚ ਵਧੀਆ ਜਗ੍ਹਾ ਹਾਈਵੇ ਦੇ ਬਿਲਕੁਲ ਨਜ਼ਦੀਕ ਆਪਣਾ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਭਾਵੇਂ ਉਹ ਯੂਨਿਟ ਬਾਏ ਕਰਨਾ ਚਾਹੁੰਦੇ ਹੋ ਤੇ ਭਾਵੇਂ ਤੁਸੀਂ ਰੈਂਟ ਕਰਨਾ ਚਾਹੁੰਦੇ ਹੋ, 1000 ਸਕੁਅਰ ਫੀਟ ਤੋਂ ਲੈ ਕੇ 2000, 3000, 4000 ਜਿੰਨਾ ਮਰਜ਼ੀ ਦਾ ਤੁਸੀਂ ਯੂਨਿਟ ਲੈ ਸਕਦੇ ਹੋ, ਸਿਰਫ 550 ਪ੍ਰਤੀ ਪਰ ਫੀਟ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਜਗ੍ਹਾ ਮਿਲ ਸਕਦੀ ਹੈ। ਨੰਬਰ ਹੈ 416-881-7070, 416-881-7070 ਦੇ ਉੱਤੇ। ਤੇ ਇਸ ਦੇ ਨਾਲ ਨਾਲ ਸੋਰੀ ਜੀ, ਅੱਜ ਸਿਹਤ ਇਜਾਜ਼ਤ ਨਹੀਂ ਦੇ ਰਹੀ। ਕੱਲ ਤੁਹਾਨੂੰ ਦੱਸਿਆ ਸੀ ਕਿ ਸਾਡੀ ਟੀਮ ਦੇ ਕੋਲ ਕੁਝ ਗੈਸ ਸਟੇਸ਼ਨ ਆਏ ਨੇ, ਜਿਨ੍ਹਾਂ ਦੇ ਵਿੱਚੋਂ ਔਰੰਜਵੈਲ ਦੇ ਵਿੱਚ, ਕਿਚਨਰ ਦੇ ਵਿੱਚ, ਹੈਮਲਟਨ ਦੇ ਵਿੱਚ, ਪਿਕਰਿੰਗ ਦੇ ਵਿੱਚ ਤੇ ਨਾਲ ਹੈ ਜਿਹੜਾ ਵੁੱਡਸਟਾਕ ਦੇ ਵਿੱਚ। ਇਹ ਗੈਸ ਸਟੇਸ਼ਨ ਕਾਫੀ ਇਨਕਮ ਵਾਲੇ ਨੇ, ਜਿਨ੍ਹਾਂ ਦੇ ਵਿੱਚ ਕਈਆਂ ਗੈਸ ਸਟੇਸ਼ਨਾਂ ਦੇ ਨਾਲ ਕਾਰਵਾਸ਼ ਨੇ, ਕਈ ਗੈਸ ਸਟੇਸ਼ਨਾਂ ਦੇ ਨਾਲ ਟਿਮ ਹੋਟਲਸ ਨੇ, ਕਈਆਂ ਦੇ ਨਾਲ ਰੈਸਟੋਰੈਂਟ ਹੈ, ਔਰ ਕਈਆਂ ਦੇ ਨਾਲ ਅਪਾਰਟਮੈਂਟਸ ਔਰ ਜਿਹੜੇ ਕਨਵੀਨੀਅੰਸ ਸਟੋਰ ਨੇ, ਜਿਨ੍ਹਾਂ ਦੇ ਕੈਪ ਰੇਟ ਕਹਿ ਲਈਏ ਕਿ ਰਫਲੀ 9% ਤੋਂ ਲੈ ਕੇ 10% ਤੱਕ ਨੇ, ਚੰਗੀ ਇਨਕਮ ਹੈ, ਤੁਸੀਂ ਪਰਿਵਾਰਕ ਬਿਜ਼ਨਸ ਕਰ ਸਕਦੇ ਹੋ। ਕੀਮਤ 3 ਮਿਲੀਅਨ ਤੋਂ ਲੈ ਕੇ 5 ਮਿਲੀਅਨ ਦੇ ਦਰਮਿਆਨ ਹੈ, ਡਿਪੈਂਡ ਹੈ ਕਿਹੜੀ ਜਗ੍ਹਾ ਕਿੱਥੇ ਤੁਸੀਂ ਲੈ ਰਹੇ ਹੋ। ਆਪਣਾ ਸਮਾਂ ਕੱਢ ਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਬਣਾਉਣ ਲਈ 416-881-7070, 416-881-7070, ਜਾਣੀ ਕਿ 7070 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਹੈ ਜੀ। ਤੇ ਬਾਕੀ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ, ਉਸ ਤੋਂ ਪਹਿਲਾਂ ਆਪਾਂ ਕਿਰਨ ਜੀ ਇੱਕ ਗੀਤ ਵੱਲ ਨੂੰ ਚੱਲੀਏ, ਮਿਊਜ਼ਿਕ ਦੀ ਥੋੜਾ ਜਿਹਾ ਥੋੜਾ ਐਂਟਰਟੇਨ ਕਰ ਲਈਏ।
0: ਬਿਲਕੁਲ ਜੀ, ਬਿਲਕੁਲ। ਸੋ ਆਪਾਂ ਇੱਕ ਗੀਤ ਲਾਉਂਦੇ, ਉਹਦੇ ਬਾਅਦ ਆਪਾਂ ਜਿਹੜੀਆਂ ਜੀ ਰਹਿੰਦੀਆਂ ਖਬਰਾਂ ਤੇ ਕੁਛ ਸਾਡੇ ਸਪਾਂਸਰਸ ਦੇ ਮੈਸੇਜਸ ਸਾਂਝੇ ਕਰਦੇ।
4: ਸਵੀਕਾਰ ਕਰਦੇ, ਅੱਜ ਮੈਨੂੰ ਜਨਾਨਾ ਲਿਬਾਸ ਵੀ ਪਹਿਨਾ ਦੇ, ਮੇਰੇ ਹੱਥ ਚ ਵੰਗਾ, ਪੈਰਾਂ ਚ ਚਾਂਜਰਾਂ ਤੇ ਕੰਨਾਂ ਚ ਝੁਮਕੇ ਵੀ ਪਾ ਦੇ। ਤੇ ਉਹ ਬੀਬੀ ਪੁੱਛਦੀ, ਬਾਬਾ ਲੱਗਦਾ ਤੂੰ ਕਮਲਾ ਹੋ ਗਿਆ, ਬੀਬੀ ਤੇਰੀ ਜ਼ੁਬਾਨ ਮੁਬਾਰਕ ਹੋਵੇ, ਜੇ ਕਿਤੇ ਮੈਂ ਕਮਲਾ ਹੋ ਜਾਂਦਾ, ਜੇ ਕਿਤੇ ਮੈਂ ਪਾਗਲ ਹੋ ਜਾਂਦਾ। ਪਾਗਲ ਤੇ ਉਹ ਹੁੰਦਾ ਜਿਹੜਾ ਗੱਲ ਪਾ ਜਾਂਦਾ। ਤੇ ਬਾਬਾ ਬੁੱਲੇ ਸ਼ਾਹ ਹੋ ਕੇ ਤਿਆਰ, ਲੈ ਕੇ ਤਵਾਇਫਾਂ ਨੂੰ ਨਾਲ, ਆਪਣੇ ਪੀਰ ਦੇ ਦਰਬਾਰ ਵੱਲ ਨੂੰ ਚੱਲ ਪਿਆ ਤੇ ਕੀ ਕਹਿੰਦਾ ਹੈ,

0: ਹਾਂ ਬਤਨੋ ਦੂਰ ਦੇ ਉੱਤੇ ਸਰਦਾਰ ਅਲੀ ਹੋਰਾਂ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਦੇ ਨਾਲ ਜੁੜੇ ਹੋਏ ਹੋ ਔਰ ਤੁਹਾਡਾ ਸਾਡਾ ਸਾਥ ਤਕਰੀਬਨ ਆਪਣਾ ਹੈਗਾ ਜੀ 2 ਵਜੇ ਤੱਕ ਰਹਿਣਾ ਹੋਰ ਵੀ ਗੀਤ ਸੰਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕੋਈ ਪ੍ਰੋਗਰਾਮ ਨੂੰ ਫੀਡਬੈਕ ਦੇਣੀ ਚਾਹੁੰਦੇ ਹੋ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜੀ 9057990999 ਦੇ ਉੱਤੇ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਲਓ ਫਿਰ ਹੁਣ ਜਿਹੜੀ ਸਾਡੀ ਲਾਈਨ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਡਾਲਰਾਂ ਦੀ ਬਚਤ ਕਰਵਾਈਏ ਨੋਵਲ ਫਰੈਸ਼ ਫੂਡ ਦੇ ਨਾਲ ਸਾਡੀ ਲਾਈਨ ਮਿਲ ਗਈ ਆ ਮੀਆਂ ਜੀ ਸਾਡੇ ਨਾਲ ਨੇ ਕਿਉਂਕਿ ਹੋਲਸੇਲ ਕਰਦੇ ਨੇ ਦੂਜੇ ਸਟੋਰਾਂ ਨੂੰ ਔਰ ਕਾਫੀ ਕੀਮਤਾਂ ਦੇ ਵਿੱਚ ਇਹਨਾਂ ਨੇ ਘੱਟ ਗਿਰਾਵਟ ਮਤਲਬ ਕਾਫੀ ਕੀਮਤਾਂ ਘੱਟ ਕੀਤੀਆਂ ਹੋਈਆਂ ਨੇ ਜਿਹੜਾ ਕਿ ਤੁਹਾਡਾ ਫਾਇਦਾ ਹੋ ਸਕੇ ਇਸ ਮਹਿੰਗਾਈ ਦੇ ਸਮੇਂ ਦੇ ਉੱਤੇ ਮੀਆਂ ਜੀ ਵੈਲਕਮ ਜੀ ਆਇਆਂ ਨੂੰ
1: ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਵਤਨੋਂ ਦੂਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਪਹਿਲੀ ਦੱਸੋ ਜੀ ਜਿਹੜੀ ਤੀਸਰੀ ਲੋਕੇਸ਼ਨ ਆਪਣੀ ਖੁੱਲਣ ਜਾ ਰਹੀ ਆ ਕਿ ਕਿੰਨੀ ਕੁ ਦੇਰ ਹੋਰ ਇਹਦੇ ਚ ਲੱਗ ਰਹੀ ਆ
1: ਇਹਦੇ ਦੇਖੋ ਐਂਡ ਆਫ ਦਾ ਮੰਥ ਜਿਹੜੀ ਆ ਖੁੱਲ ਜਾਏਗੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਤੁਹਾਨੂੰ ਪਤਾ ਸਿਟੀ ਦੀ ਪ੍ਰੋਬਲਮ ਆ ਜਾਂਦੀ ਹੈ ਸਮਟਾਈਮ ਕੋਈ ਚੀਜ਼ ਅਪਰੂਵ ਕਰਵਾਉਣੀ ਹੋਵੇ
0: ਹਾਂਜੀ
1: ਉਹੀ ਥੋੜਾ ਜਿਹਾ ਮਸਲਾ ਲੇਕਿਨ ਉਹ ਠੀਕ ਹੋ ਜਾਏਗਾ
0: ਜੀ ਤੇ ਹੁਣ ਜਿਹੜੀਆਂ ਦੋ ਲੋਕੇਸ਼ਨਾਂ ਉਹਨਾਂ ਦੇ ਉੱਪਰ ਜਿਹੜੇ ਜਿਹੜੇ ਸਪੈਸ਼ਲ ਸੇਲ ਚੱਲ ਰਹੀ ਆ ਕਿਉਂਕਿ ਇਸ ਟਾਈਮ ਲੋਕੀ ਬਹੁਤ ਪਰੇਸ਼ਾਨ ਨੇ ਬਾਹਰ ਦੂਜੇ ਸਟੋਰਾਂ ਤੇ ਗਰੋਸਰੀ ਬੜੀ ਮਹਿੰਗੀ ਆ ਔਰ ਕਿਉਂਕਿ ਤੁਸੀਂ ਹੋਲਸੇਲ ਕਰਦੇ ਹੋ ਤੇ ਤੁਸੀਂ ਕਾਫੀ ਫਾਇਦਾ ਪਰਿਵਾਰਾਂ ਦਾ ਕਰਦੇ ਹੋ
1: ਹਾਂਜੀ ਬਿਲਕੁਲ ਸੁਖੀ ਜੀ ਪਹਿਲਾਂ ਤਾਂ ਮੈਂ ਉਹਨਾਂ ਸੈਂਕੜਿਆਂ ਹੀ ਫੈਮਲੀਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਹੜੀਆਂ ਲਾਸਟ ਵੀਕ ਐਡ ਸੁਣ ਕੇ ਤੇ ਨੋਵਲ ਫਰੈਸ਼ ਫੂਡ ਦੇ ਉੱਤੇ ਤਸ਼ਰੀਫ ਲਿਆਏ ਜਿੱਥੇ ਉਹਨਾਂ ਨੇ ਆਪਣੇ ਮਿਹਨਤ ਕਮਾਏ ਹੋਏ ਡਾਲਰਾਂ ਦੀ ਬਚਤ ਕੀਤੀ ਉੱਥੇ ਸਾਡਾ ਹੌਸਲਾ ਵੀ ਅਸਮਾਨ ਦੀ ਬੁਲੰਦੀ ਤੱਕ ਗਿਆ ਤੇ ਹੁਣ ਅਗਰ ਅਸੀਂ ਦਾਲਾਂ ਦੀ ਗੱਲ ਕਰੀਏ ਤੇ ਦਾਲਾਂ ਮਸਾਂ ਦਾਲ ਮਸਰ ਸਾਹਿਬ 299 ਆ ਅਗਰ ਵਾਈਟ ਚਨਾ ਲੈਣਾ ਤਾਂ ਉਹ ਵੀ 299 ਦੇ 4 ਪਾਉਂਡ ਦੇ ਲਿਫਾਫੇ ਨੇ 4 ਪਾਉਂਡ ਮਿਲੇਗਾ ਚਨਾ ਦਾਲ ਔਰ ਕਾਲਾ ਚਨਾ ਜਿਹੜਾ ਉਹ 399 ਦੇ ਵਿੱਚ 4 ਪਾਉਂਡ ਮਿਲੇਗਾ ਔਰ ਅਗਰ ਤੁਸੀਂ ਗੋਲਡ ਲੈਣਾ 22 ਪਾਉਂਡ ਦੀ ਪੇਟੀ ਬਾਕਸ ਉਹ 24.99 ਦਾ ਮਿਲੇਗਾ ਤੇ ਅਗਰ ਤੁਸੀਂ 2 ਪਾਉਂਡ ਗੁੜ ਦਾ ਜਾਰ ਜਿਹੜਾ ਹੁੰਦਾ ਉਹ ਲੈਣਾ ਤਾਂ 299 ਦੇ ਵਿੱਚ ਗੁੜ ਜਾਂ ਛੱਤਰ ਜੋ ਮਰਜ਼ੀ ਲੈ ਸਕਦੇ ਜੇ ਔਰ ਆਟਿਆਂ ਦੇ ਵਿੱਚ 12.99 ਦੇ ਵਿੱਚ ਆਸ਼ੀਰਵਾਦ ਆਟਾ ਮਿਲ ਜਾਏਗਾ ਸਾਡੇ ਬਜ਼ੁਰਗ ਸਟੋਨ ਗਰਾਉਂਡ ਆਟਾ ADM ਖਾਂਦੇ ਨੇ ਉਹ ਵੀ ਬੜੀ ਗੁੱਡ ਪ੍ਰਾਈਸ 21.99 ਦੇ ਵਿੱਚ 20 ਕਿਲੋ ਹੁੰਦਾ ਉਹ ਮਿਲ ਜਾਏਗਾ ਔਰ ਸੁਖੀ ਜੀ ਸਾਡਾ ਮਸਟਰਡ ਆਇਲ AAA ਦਾ ਮਸਟਰਡ ਆਇਲ ਪੂਰੀ ਦੁਨੀਆ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਟਾਪ ਕੁਆਲਿਟੀ ਹੈ 100% ਪਿਓਰ ਹੈ ਔਰ ਕੋਲਡ ਪ੍ਰੈਸਡ ਆ ਕੋਈ ਵੀ ਬੰਦਾ ਇੱਕ ਵਾਰੀ ਲੈ ਕੇ ਜਾਏਗਾ ਤਾਂ ਇਨਸ਼ਾਅੱਲਾ ਦੁਬਾਰਾ ਜ਼ਰੂਰ ਲੈ ਕੇ ਜਾਏਗਾ ਪ੍ਰਾਈਸ ਉਹਦੀ ਸਿਰਫ $19.99 ਆ ਇਸੇ ਤਰ੍ਹਾਂ ਅਗਰ ਤੁਸੀਂ ਜ਼ੀਰਾ ਲੈਣਾ ਵਾ ਜ਼ੀਰੇ ਦੀ ਪ੍ਰਾਈਸ ਸਰੋਤੇ ਗੌਰ ਨਾਲ ਸੁਣ ਲੈਣ 249 ਪਰ ਪਾਉਂਡ ਆ ਔਰ ਅਜਵੈਨ ਜਿਹੜੀ 299 ਪਰ ਪਾਉਂਡ ਆ ਸੌਂਫ 199 ਪਰ ਪਾਉਂਡ ਆ ਧਨੀਆ 199 ਪਰ ਪਾਉਂਡ ਆ ਕਿਨਵਾ 199 ਆ ਪਾਉਂਡ ਇਸੇ ਤਰ੍ਹਾਂ ਬੇਸ਼ੁਮਾਰ ਪ੍ਰਾਈਸਿਸ ਨੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਥ ਦੇਣਾ ਨੋਬਲ ਫਰੈਸ਼ ਫੂਡ ਦਾ ਸਾਡੀਆਂ 2 ਲੋਕੇਸ਼ਨਾਂ ਇਸ ਵੇਲੇ ਕਰ ਰਹੀਆਂ ਨੇ 2945 ਸੈਂਡਵੁੱਡ ਪਾਰਕਵੇ ਈਸਟ ਸੈਂਡਵੁੱਡ ਐਂਡ ਏਅਰਪੋਰਟ ਮੇਨ ਇੰਟਰਸੈਕਸ਼ਨ ਬਣਦਾ ਔਰ ਦੂਸਰੀ ਲੋਕੇਸ਼ਨ ਜਿਹੜੀ ਆ 20 ਗਲਿੰਗਹੈਮ ਡਰਾਈਵ ਗਵੇਡ ਐਂਡ ਹਾਈਵੇ 10 ਦਾ ਮੇਨ ਇੰਟਰਸੈਕਸ਼ਨ ਬਣਦਾ ਵਾ ਔਰ ਸਟੋਰ ਨਵਾਂ ਖੁੱਲੇਗਾ ਤੇ ਮੈਂ ਲਾਸਟ ਟਾਈਮ ਵੀ ਅਨਾਊਂਸ ਕੀਤਾ ਸੀ 20 ਸਾਲ ਪਹਿਲੇ ਪਿੱਛੇ ਚਲੇ ਜਾਓ ਮੈਂ ਗਰੋਸਰੀ ਦਾ ਕੰਮ ਕਰਦਾ ਗਰੋਸਰੀ ਦੀਆਂ ਪ੍ਰਾਈਸਾਂ 20 ਸਾਲ ਪਿੱਛੇ ਜਾ ਕੇ ਮਜ਼ਾ ਆਏਗਾ ਜਦੋਂ ਸਟੋਰ ਖੁੱਲੇਗਾ ਕੰਪੀਟੀਸ਼ਨ ਬਹੁਤ ਹੈ ਸੁਖੀ ਜੀ
0: ਜੀ
1: ਲੇਕਿਨ ਓਪਨਿੰਗ ਹੋਏਗੀ ਤਾਂ ਮਜ਼ਾ ਆਏਗਾ ਤੇ ਉਹਨਾਂ ਦਾ ਬਹੁਤ ਗਰੋਸਰੀ ਦੇ ਵਿੱਚ ਫਾਇਦਾ ਕਰਾਂਗੇ
0: ਮੈਂ ਕਿਹਾ ਜੀ ਓਪਨਿੰਗ ਵਾਲੇ ਦਿਨ ਬਤਨੋ ਦੂਰ ਦੀ ਟੀਮ ਉੱਥੋਂ ਲਾਈਵ ਪ੍ਰੋਗਰਾਮ ਕਰੇਗੀ ਤੇ ਆਪਾਂ ਸਾਡੇ ਲਿਸਨਰ ਦਾ ਸਾਰਿਆਂ ਦਾ ਬਹੁਤ ਸਾਰਾ ਫਾਇਦਾ ਕਰਾਂਗੇ
1: ਆਪ ਕੋ ਸੁਖੀ ਭਾਈ ਜੀ ਉੱਥੇ ਆਉਣਗੇ ਤੁਸੀਂ ਸੁਖੀ ਭਾਈ ਨੂੰ ਮਿਲੋ ਵਾਸਤੇ ਆਓ ਬਹੁਤ ਪਿਆਰ ਕਰਦੇ ਜੇ ਤੁਸੀਂ ਇਹਨਾਂ ਨਾਲ ਨਾਲੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਜਾਏਗਾ
0: ਬਹੁਤ ਬਹੁਤ ਧੰਨਵਾਦ ਮੀਆਂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਗੁੱਡ ਲੱਕ ਜੀ ਸੋ ਇਸ ਦੇ ਨਾਲ ਨਾਲ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਹੈ ਓਂਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਗ੍ਰੇਟ ਪੰਜਾਬ ਚ ਇਹਨਾਂ ਦਾ ਦਫ਼ਤਰ ਹੈ ਕਿਤੇ ਵੀ ਜਾਣਾ ਤੇ ਸਸਤੀਆਂ ਹਵਾਈ ਟਿਕਟਾਂ ਲਈ 9056789555 ਤੇ ਗੱਲ ਕਰ ਸਕਦੇ ਹੋ
2: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦਾ ਮਾਸਟਰ ਬਿਲਡ ਫੈਬ ਵਾਲਿਆਂ ਦਾ ਵੀ ਮੈਸੇਜ ਆਪਾਂ ਜ਼ਰੂਰ ਸਾਂਝਾ ਕਰ ਦਈਏ ਜੀ। ਦੇਖੋ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੀ ਹੈਗੀ ਆ, ਚਾਹੇ ਤੁਸੀਂ ਫੈਂਸਿਸ ਗੇਟਸ ਲਵਾਉਣੇ ਆ, ਤੁਸੀਂ ਰੇਲਿੰਗਸ ਲਵਾਉਣੀਆਂ, ਬੇਸਮੈਂਟ ਦੇ ਤੁਸੀਂ ਵਿੰਡੋ ਕਵਰਸ ਪਵਾਉਣੀਆਂ ਫਿਕਸਡ ਜਾਂ ਮੂਵੇਬਲ, ਤੁਸੀਂ ਪੋਰਸ਼ ਕਵਰ ਕਰਾਉਣੇ ਆ, ਡੋਰਸ ਜਾਂ ਵਿੰਡੋ ਕਸਟਮ ਐਲੀਵੇਸ਼ਨ ਕਰਾਉਣੀ ਆ, ਤੁਸੀਂ ਜਿਹੜਾ ਜੀ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਇਹਨਾਂ ਦਾ ਦਾਅਵਾ ਹੈ ਕਿ ਜਿਹੜੇ ਵੀ ਪ੍ਰੋਡਕਟਸ ਇਹ ਯੂਜ਼ ਕਰਦੇ ਮੇਡ ਇਨ ਕੈਨੇਡਾ ਹੈਗੇ ਆ, ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਔਰ ਜੇ ਸਾਡੇ ਕੋਈ ਕੰਟਰੈਕਟਰ ਭੈਣ ਭਰਾ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ, 4379552200 4379552200 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਜਿੱਥੇ ਕਿ ਅਸੀਂ ਦੱਸਿਆ ਸੀਗਾ ਕਿ ਅੱਜ ਹੈਗਾ ਬੁੱਧਵਾਰ ਤੇ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਆਲਵੇਜ਼ ਜਿਹੜਾ ਹੈ ਜੀ ਬੁੱਧਵਾਰ ਨੂੰ ਪਹੁੰਚਦੇ ਆ ਜ਼ਰੂਰੀ ਸੂਚਨਾ ਦੇਣ ਦੇ ਲਈ। ਸੋ ਹਰਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਹੈ।
3: ਥੈਂਕ ਯੂ ਸੋ ਮਚ ਕਿਰਨ।
2: ਬਿਲਕੁਲ ਹਰਪ੍ਰੀਤ ਜੀ, ਜਿੱਥੇ ਕਿ ਆਪਾਂ ਆਲਵੇਜ਼ ਗੱਲਬਾਤ ਕਰਦੇ ਹੁੰਦੇ ਕਿ ਠੀਕ ਹੈ ਜੇ ਸਾਡੇ ਕੋਈ ਪਰਸਨਲ ਪਲੈਨਿੰਗ ਦੇ ਬਾਰੇ ਗੱਲ ਕਰਨੀ ਉਹ ਤੁਹਾਡੇ ਨਾਲ ਕਰ ਸਕਦੇ ਆ, ਬਟ ਜੇ ਕਿਸੇ ਨੇ ਕਾਰਪੋਰੇਟ ਪਲੈਨਿੰਗ ਦੇ ਬਾਰੇ ਕਰਨੀ ਆ, ਸਪੋਜ਼ ਕਰੋ ਕਿਸੇ ਦਾ ਬਿਜ਼ਨਸ ਹੈਗਾ ਹੈ, ਭਾਵੇਂ ਸਮਾਲ ਬਿਜ਼ਨਸ ਹੈ ਭਾਵੇਂ ਲਾਰਜ ਸਕੇਲ ਬਿਜ਼ਨਸ ਜਿਹੜਾ ਜੀ ਹੈਗਾ ਆ, ਸੋ ਜੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਉਹ ਕਿੱਦਾਂ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ?
3: ਬਿਲਕੁਲ ਕਿਰਨ, ਸੋ ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕਾਰਪੋਰੇਸ਼ਨ ਦੇ ਵਿੱਚ ਆਪਾਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਕਿ ਸਾਡੇ ਕੋਈ ਕੀ ਪਰਸਨ ਹੈਗੇ ਆ, ਆਪਾਂ ਉਹਨਾਂ ਦੇ ਬਾਰੇ ਇੰਸ਼ੋਰੈਂਸ ਕਰਨੀ ਹੈਗੀ ਆ, ਸਾਡਾ ਕੋਈ ਜਿਹੜਾ ਬਿਜ਼ਨਸ ਅਸੀਂ ਖੋਲਿਆ ਹੋਇਆ ਉਹ ਪਾਰਟਨਰਸ਼ਿਪ ਦੇ ਵਿੱਚ ਖੋਲਿਆ ਹੋਇਆ, ਅਸੀਂ ਇੱਕ ਤੋਂ ਜ਼ਿਆਦਾ ਪਾਰਟਨਰ ਹੈਗੇ ਹਾਂ, ਸੋ ਆਪਾਂ ਨੂੰ ਬਾਏ ਸੈਲ ਐਗਰੀਮੈਂਟ ਪ੍ਰਪੇਅਰ ਕਰਨ ਦੀ ਜ਼ਰੂਰਤ ਆ, ਜਾਂ ਫਿਰ ਉਸ ਐਗਰੀਮੈਂਟ ਨੂੰ ਆਪਾਂ ਫੰਡ ਕਿੱਦਾਂ ਕਰਨਾ ਹੈਗਾ, ਉਹਦੇ ਵਿੱਚ ਆਪਾਂ ਨੂੰ ਕਾਰਪੋਰੇਟ ਪਲੈਨਿੰਗ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੀਆਂ ਸਟ੍ਰੈਟੇਜੀਜ਼ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਕਾਰਪੋਰੇਸ਼ਨਸ ਬਿਜ਼ਨਸਿਸ ਇਨਵੋਲਵ ਹੁੰਦੇ ਆ, ਤੇ ਉਹਦੇ ਨਾਲ ਆਪਾਂ ਇਹ ਫੁੱਲ ਪਲੈਨਿੰਗ ਕਰ ਸਕਦੇ ਹਾਂ, ਡਿਫਰੈਂਟ ਡਿਫਰੈਂਟ ਸਟ੍ਰੈਟੇਜੀਜ਼ ਅਪਣਾ ਸਕਦੇ ਹਾਂ ਜਿਹਦੇ ਨਾਲ ਆਪਾਂ ਟੈਕਸਿਸ ਵੀ ਸੇਵ ਕਰ ਸਕਦੇ ਹਾਂ ਐਂਡ ਵੱਧ ਤੋਂ ਵੱਧ ਜਿਹੜੀ ਆਪਣੀ ਰਿਟੇਨ ਅਰਨਿੰਗ ਹੈਗੀ ਆ ਉਹਨੂੰ ਆਪਾਂ ਇੰਸ਼ੋਰੈਂਸ ਦੇ ਪਰਪਜ਼ ਲਈ ਯੂਜ਼ ਕਰ ਸਕਦੇ ਹਾਂ ਤਾਂ ਕਿ ਉਹਦੇ ਪਰ ਕੋਈ ਪੈਸਿਵ ਇਨਕਮ ਜਨਰੇਟ ਨਾ ਹੋਵੇ ਤਾਂ ਸਾਨੂੰ ਰੈਗੂਲਰ ਟੈਕਸੇਸ਼ਨ ਨਾ ਹੋਵੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿੰਨੇ ਵੀ ਸਾਡੇ ਪ੍ਰੋਫੈਸ਼ਨਲਜ਼ ਹੈਗੇ ਆ, ਡਾਕਟਰਸ ਆ, ਡੈਂਟਿਸਟ ਆ, ਫਿਜ਼ੀਓਥੈਰੇਪਿਸਟ ਆ, ਜਾਂ ਫਿਰ ਜਿੰਨੇ ਬਿਜ਼ਨਸ ਪਰਸਨ ਹੈਗੇ ਆ, ਚਾਹੇ ਕਿਸੇ ਦਾ ਰੈਸਟੋਰੈਂਟ ਆ, ਚਾਹੇ ਕਿਸੇ ਦੇ ਬੈਂਕਟ ਹਾਲ ਆ, ਚਾਹੇ ਕਿਸੇ ਦੀਆਂ ਟਰਾਂਸਪੋਰਟੇਸ਼ਨ ਆ, ਸੋ ਉਹ ਸਾਰੇ ਜਿਹੜੇ ਹੈਗੇ ਇਹਨਾਂ ਪਲੈਨਿੰਗਸ ਦਾ ਬੈਨੀਫਿਟਸ ਲੈ ਸਕਦੇ ਆ। ਬਟ ਹਰੇਕ ਪਰਸਨ ਦੇ ਜਿਹੜੇ ਮੋਟਿਵ ਹੈਗੇ ਆ, ਹਰੇਕ ਪਰਸਨ ਦੀਆਂ ਨੀਡਸ ਡਿਫਰੈਂਟ ਹੁੰਦੀਆਂ, ਉਹਨਾਂ ਦੇ ਅਕੋਰਡਿੰਗਲੀ ਉਹਨਾਂ ਦੇ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ।
2: ਬਿਲਕੁਲ, ਔਰ ਹਰਪ੍ਰੀਤ ਜੀ ਕਿਉਂਕਿ ਸਮਰ ਜਿਹੜੀ ਆ ਆਲਮੋਸਟ ਆਉਣ ਵਾਲੀ ਹੈਗੀ ਆ, ਬਟ ਸਾਡੇ ਪੇਰੈਂਟਸ ਸਾਨੂੰ ਇੱਥੇ ਵਿਜ਼ਿਟ ਕਰਦੇ ਆ ਜਾਂ ਆਪਾਂ ਕਿਤੇ ਕਿਸੇ ਹੋਰ ਕੰਟਰੀ ਦੇ ਵਿੱਚ ਜਾਇਦਾ, ਚਾਹੇ ਆਪਾਂ ਇੰਡੀਆ ਜਾਂਦੇ ਆ, ਸੋ ਮੈਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਜਿਹੜੀ ਆਪਾਂ ਟਰੈਵਲ ਇੰਸ਼ੋਰੈਂਸ ਕਰਾਈਏ ਜਾਂ ਵਿਜ਼ਟਰ ਵੀਜ਼ਾ ਜਾਂ ਸਾਡੇ ਪੇਰੈਂਟਸ ਦੀ ਸੁਪਰ ਵੀਜ਼ਾ ਇੰਸ਼ੋਰੈਂਸ, ਉਹਦੇ ਤੇ ਮੈਨੂੰ ਲੱਗ ਰਿਹਾ ਹੈ ਕਿ ਕਾਫੀ ਘੱਟ ਕੁ ਡਾਲਰਾਂ ਦੇ ਵਿੱਚ ਜਿਹੜੀ ਆ ਉਹ ਇੰਸ਼ੋਰੈਂਸ ਲੈ ਸਕਦੇ ਔਰ ਕਾਫੀ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਕਿ ਸੇਫ ਸਾਈਡ ਹੋ ਜਾਂਦੀ ਹੈ।
3: ਬਿਲਕੁਲ ਕਿਰਨ, ਸੋ ਬਹੁਤ ਜ਼ਰੂਰੀ ਆ ਜਦੋਂ ਆਪਾਂ ਇਹਨਾਂ ਦਿਨਾਂ ਦੇ ਵਿੱਚ, ਹੁਣ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਕਿ ਸਾਡੇ ਪੇਰੈਂਟਸ ਨੇ ਵਾਪਸ ਆਉਣਾ ਹੈਗਾ ਜਿਨ੍ਹਾਂ ਦੇ ਕੋਲ ਆਲਰੇਡੀ ਸੁਪਰ ਵੀਜ਼ਾ ਸੀਗਾ ਜਾਂ ਵਿਜ਼ਿਟਰ ਵੀਜ਼ਾ ਸੀਗਾ, ਸੋ ਹਮੇਸ਼ਾ ਆਪਾਂ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਜਦੋਂ ਵੀ ਉਹ ਇੱਥੇ ਆਉਂਦੇ ਹੈਗੇ, ਕਿਉਂਕਿ ਆਪਾਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰਦੇ ਹਾਂ, ਸੋ ਬਹੁਤ ਸਾਰੇ ਰਿਲੇਟਿਵ ਵੀ ਆ ਰਹੇ ਹੋਣਗੇ, ਕਈਆਂ ਦੇ ਵੈਡਿੰਗਸ ਹੈਗੀਆਂ ਉੱਥੇ ਵੀ ਉਹ ਆਪਣੇ ਸਪੋਂਸਰ ਕਰਕੇ ਆਪਣੇ ਰਿਲੇਟਿਵਸ ਨੂੰ ਸੱਦਦੇ ਆ। ਜਦੋਂ ਆਪਾਂ ਕਿਸੇ ਨੂੰ ਵੀ ਇੱਥੇ ਆਪਣੇ ਕੋਲ ਸਪੋਂਸਰ ਕਰਕੇ ਬੁਲਾ ਰਹੇ ਹਾਂ, ਸਪੋਂਸਰਸ਼ਿਪ ਦਾ ਮਤਲਬ ਹੀ ਇਹ ਆ ਕਿ ਤੁਸੀਂ ਇੱਕ ਰਿਸਪੋਂਸੀਬਿਲਟੀ ਲੈ ਰਹੇ ਹਾਂ ਕਿ ਕੱਲ ਨੂੰ ਅਗਰ ਜਿਹੜਾ ਵੀ ਪਰਸਨ ਇੱਥੇ ਆ ਰਿਹਾ ਆ, ਅਗਰ ਉਹਨੂੰ ਕੋਈ ਵੀ ਮੈਡੀਕਲੀ ਪ੍ਰੋਬਲਮ ਆ ਗਈ, ਜਿੱਥੇ ਆਪਾਂ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਖਰਚਾ ਕਰ ਰਹੇ ਹਾਂ, ਉੱਥੇ ਆਪਾਂ ਉਹਨਾਂ ਦੀ ਇਹ ਵੀ ਰਿਸਪੋਂਸੀਬਿਲਟੀ ਲਈ ਆ ਕਿ ਜੇ ਕੋਈ ਮੈਡੀਕਲ ਇਸ਼ੂ ਆ ਗਿਆ, ਜੇ ਹਾਸਪਿਟਲਾਈਜੇਸ਼ਨ ਹੋ ਗਈ, ਤਾਂ ਉੱਥੇ ਦਾ ਜੋ ਵੀ ਟ੍ਰੀਟਮੈਂਟ ਦਾ ਖਰਚਾ ਹੋਗਾ ਉਹ ਅਸੀਂ ਕਵਰ ਕਰਾਂਗੇ। ਸੋ ਉਹਨੂੰ ਚੀਜ਼ ਨੂੰ ਆਪਾਂ ਜਿਹੜਾ ਹੈਗਾ ਉਹ ਇੰਸ਼ੋਰੈਂਸ ਕੰਪਨੀ ਦੇ ਉੱਪਰ ਡਾਇਵਰਟ ਕਰ ਸਕਦੇ ਹਾਂ ਕਿ ਕੱਲ ਨੂੰ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆਵੇ ਤਾਂ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਇਸ ਚੀਜ਼ ਨੂੰ ਪ੍ਰੋਟੈਕਟ ਕਰੇ ਕਿ ਕੱਲ ਨੂੰ ਅਗਰ ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਹੈਗੀ ਆ, ਕੋਈ ਹਾਸਪਿਟਲਾਈਜੇਸ਼ਨ ਹੋ ਗਈ, ਕੋਈ ਇੰਜਰੀ, ਕੋਈ ਸਿਕਨੈਸ ਹੋ ਗਈ, ਉਸ ਟਾਈਮ ਦੇ ਉੱਪਰ ਹਾਸਪਿਟਲ ਦਾ ਖਰਚਾ, ਡਾਕਟਰ ਦੀ ਫੀਸ, ਜਿੰਨੇ ਵੀ ਟੈਸਟ ਹੋ ਰਹੇ ਆ ਜਾਂ ਕੋਈ ਸਰਜਰੀ ਹੋ ਰਹੀ ਆ, ਉਹਨਾਂ ਦਾ ਖਰਚਾ ਜਿਹੜਾ ਹੈਗਾ ਉਹ ਇੰਸ਼ੋਰੈਂਸ ਕੰਪਨੀ ਕਵਰ ਕਰੇ। ਆਉਣ ਤੋਂ ਪਹਿਲਾਂ ਉਹਨਾਂ ਦੀ ਕਵਰੇਜ ਕਰਾਓ, ਉਹਨਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਡਿਸਕਲੋਜ਼ ਕਰੋ, ਐਂਡ ਇਨ ਟ੍ਰਾਂਜ਼ਿਟ ਕਵਰੇਜ ਹੋਵੇ ਬਹੁਤ ਜ਼ਰੂਰੀ ਹੈਗੀ ਆ ਕਿ ਰਸਤੇ ਦੇ ਵਿੱਚ ਵੀ ਉਹ ਕਵਰ ਹੋਣ। ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਆ, ਚਾਹੇ ਕੋਈ ਵਿਜ਼ਿਟਰ ਆ, ਚਾਹੇ ਕੋਈ ਆਪਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ, ਜਾਂ ਇੱਥੋਂ ਕੋਈ ਪਰਸਨ ਬਾਹਰ ਕਿਤੇ ਕੰਟਰੀ ਦੇ ਵਿੱਚ ਟਰੈਵਲ ਕਰਨ ਲਈ ਜਾ ਰਿਹਾ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਦੇ ਲਈ। ਸੋ ਨੰਬਰ ਹੈਗਾ ਜੀ 416-817-6500, 416-817-6500।
2: ਬਿਲਕੁਲ ਜੀ, ਤੁਸੀਂ ਗੱਲਬਾਤ ਕਰਨ ਲਈ ਨੰਬਰ ਹੈਗਾ ਆ 416-817-6500, ਜਾਂ ਤੁਸੀਂ ਜਿਹੜੀ ਹੈ ਜੀ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਤਾਂ ਵੀ ਗੱਲਬਾਤ ਕਰ ਸਕਦੇ ਆ, ਜਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ, ਇਹਨਾਂ ਦਾ ਦਫ਼ਤਰ ਹੈਗਾ 116-75 ਮਕਵੀਨ ਡਰਾਈਵ, ਯੂਨਿਟ 6, ਬਰੈਂਪਟਨ ਦੇ ਵਿੱਚ, ਨੰਗ ਦੇ ਬਰਦੇ ਜਿਹੜਾ ਕੁਝ ਜਿਹੜੀਆਂ ਜੀ ਰੀਅਲ ਸਟੇਟ ਦੀਆਂ ਲਿਸਟਿੰਗਸ ਹੋਰ ਸਾਂਝੀਆਂ।
0: ਹਾਂਜੀ, ਉਹ ਦੱਸ ਦਿੰਦੇ ਆ ਜੀ ਕਿ ਕਿਉਂਕਿ ਕਾਫੀ ਆਪਾਂ ਕੱਲ ਪਾਈ ਸੀ ਇੱਕ ਲਿਸਟਿੰਗ ਔਰ ਕਾਫੀ ਉਹਦੀ ਇਨਕੁਆਇਰੀ ਵੀ ਆਈ ਆ ਕਿ ਨਾਗਰਾ ਫਾਲ ਦੇ ਵਿੱਚ ਇੱਕ ਬਿਲਡਿੰਗ ਹੈ ਜਿਹਦੇ ਵਿੱਚੋਂ 9,000 ਦੇ ਆਸ ਪਾਸ ਕਿਰਾਇਆ ਆ ਰਿਹਾ ਹੈਗਾ, ਉਹਦੇ ਵਿੱਚ ਇੱਕ ਸ਼ੋਪ ਕਿਰਾਏ ਤੇ ਚੜੀ ਆ ਤੇ 4 ਅਪਾਰਟਮੈਂਟਸ ਨੇ ਉਹ ਚੜੀਆਂ ਹੋਈਆਂ ਨੇ, 8-10 ਕਾਰਾਂ ਦੀ ਪਾਰਕਿੰਗ ਹੈਗੀ ਆ ਔਰ ਫਾਲ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਆ ਤੇ ਉਹਦੀ ਸਿਰਫ ਤੇ ਸਿਰਫ ਜਿਹੜੀ ਆਸਕਿੰਗ ਕੀਮਤ ਹੈ ਪ੍ਰਾਈਜ਼ ਆ ਉਹ 1.3 ਲੱਖ ਡਾਲਰ ਦੀ ਆਸਕਿੰਗ ਕੀਮਤ ਹੈ। ਜੇ ਕੋਈ ਵਧੀਆ ਆਫਰ ਆਊਗੀ ਤੇ ਉਹਨੂੰ ਵੀ ਰਿਫਿਊਜ਼ ਨਹੀਂ ਕੀਤਾ ਜਾਵੇਗਾ। 416-8817070 ਤੇ ਇਨਕੁਆਇਰੀ ਕਰ ਲਓ। ਇਸ ਤੋਂ ਇਲਾਵਾ ਜੀ ਅਗਰ ਭਾਰਤ ਦੇ ਵਿੱਚ ਤੁਸੀਂ ਜਲੰਧਰ, ਲੁਧਿਆਣਾ ਜਾਂ ਮੋਹਾਲੀ ਦੇ ਵਿੱਚ ਕਾਂਡੋ ਲੈਣੇ ਚਾਹੁੰਦੇ ਹੋ, ਬਹੁਤ ਵਧੀਆ ਕੰਪਨੀ ਆ ਜਿਹਨਾਂ ਦੇ ਆਲਰੇਡੀ ਬਣੇ ਹੋਏ ਅਪਾਰਟਮੈਂਟਸ ਨੇ, ਪੂਰੀ ਫੁੱਲੀ ਸਕਿਉਰਿਟੀ ਦੇ ਨਾਲ ਪੂਰੇ ਲਗਜ਼ਰੀ ਅਪਾਰਟਮੈਂਟ ਨੇ, 2 ਬੈਡਰੂਮ, 3 ਬੈਡਰੂਮ, 4 ਬੈਡਰੂਮ ਜਿਹੜੇ ਵੀ ਲੈਣੇ। ਔਰ ਪਲੱਸ ਇਹ ਧਿਆਨ ਨਾਲ ਸੁਣਨਾ, ਉਹਦੀ ਕਲੋਜ਼ਿੰਗ ਭਾਵੇਂ ਤੁਸੀਂ ਅੱਜ ਲੈ ਲਓ, ਭਾਵੇਂ ਅਗਲੇ ਸਾਲ ਲੈ ਲਓ, ਭਾਵੇਂ ਉਦੋਂ ਅਗਲੇ ਸਾਲ ਲੈ ਲਓ, ਇਹ ਤੁਹਾਡੇ ਤੇ ਇੱਛਾ ਹੈ। ਥੋੜੇ ਥੋੜੇ ਪੈਸੇ ਕਰਕੇ ਵੀ ਦੇਣੇ ਚਾਹੁੰਦੇ ਹੋ ਤੇ ਦੇ ਸਕਦੇ ਹੋ। ਇਹਦੀ ਸਟਾਰਟਿੰਗ ਜਿਹੜੀ ਕੀਮਤ ਹੈਗੀ ਉਹ 50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਆ ਤੇ ਤੁਸੀਂ ਇੱਥੇ ਬੈਠੇ ਬਿਠਾਏ ਵੀ ਉਹਨੂੰ ਬੁੱਕ ਕਰ ਸਕਦੇ ਹੋ, ਉਹਦੀਆਂ ਤਸਵੀਰਾਂ ਦੇਖ ਸਕਦੇ ਹੋ, ਵੀਡੀਓ ਤੁਹਾਨੂੰ ਦਿਖਾਈ ਜਾਵੇਗੀ ਕਿ ਆਹ ਤੁਹਾਡੀ ਅਪਾਰਟਮੈਂਟ ਹੈ ਐਂਡ ਸਾਰਾ ਕੁਝ ਤੁਹਾਨੂੰ ਐਕਸਪਲੇਨ ਕੀਤਾ ਜਾਵੇਗਾ। ਔਰ ਤੁਸੀਂ ਉਹਦੇ ਲਈ ਵੀ ਅਪਾਇੰਟਮੈਂਟ ਲਈ 416-8817070 ਤੇ ਕਾਲ ਕੀਤੀ ਜਾ ਸਕਦੀ ਹੈ। 416-881-7070 ਜੀ।
4: اگر آپ کا کار ایکسیڈنٹ ہو گیا اور آپ قانونی مدد لینا چاہتے ہیں تو نہ صرف ہم آپ کے حق کا جائز زیادہ سے زیادہ پیسہ لے کر دلواتے ہیں بلکہ اپنی فیس بھی آپ کا کلیم دلوانے کے بعد ہی لیتے ہیں، اور میں آپ کی اپنی انجم قریشی آپ کی اپنی زبان بولتی ہوں اور ہمارے پرسنل انجری لوائرز کی ٹیم آپ کے کلیم کو پروفیشنلی ہینڈل کرتے ہیں۔ اور اگر اپنے کلیم کے سلسلے میں آپ ہمارے لوائر کے ساتھ میٹنگ کرنا چاہتے ہیں تو ہماری کنسلٹنسی بالکل فری ہے۔ آج ہی مجھے کال کریں، آپ کے کار ایکسیڈنٹ کیس میں آپ کا انفارمیشن لینا آپ کا حق ہے۔
5: 100% ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
6: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ। ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309 647-241-1309।
7: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
8: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
7: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
8: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਦੇ ਚੌਪ ਟੌਪਿੰਗਸ ਨਾਨ ਸਟੌਪ।
9: ਇੱਕ ਲਾਈਫ ਹੈ ਜਿਸੇ ਲਵ ਹੈ,
10: ਯੇ ਕਹਤੇ ਮੁਝਸੇ ਸਭ ਹੈ,
11: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਕੁਛ ਕੁ ਜਿਹੜੇ ਜੀ ਮਿੰਟ ਆਪਣੇ ਕੋਲ ਹੋਰ ਬਚੇ ਹੈਗੇ, ਸੋ ਆਪਾਂ ਉਹਦੇ 'ਤੇ ਵੀ ਜਿਹੜੀ ਜੀ ਥੋੜ੍ਹੀ ਰਹਿਣ ਦੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਫਰਨੀਚਰ ਇੰਪਾਇਰ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ, ਜਿੱਥੇ ਕਿ ਅਸੀਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀਗਾ ਕਿ ਫਰਨੀਚਰ ਇੰਪਾਇਰ 'ਤੇ ਟੈਂਟ ਸੇਲ ਲੱਗੀ ਹੋਈ, ਜਾਣੀ ਕਿ ਬਹੁਤ ਸਾਰੀ ਇਨਵੈਂਟਰੀ ਉਹ ਕਲੀਅਰ ਆਊਟ ਕਰ ਰਹੇ, ਬਹੁਤ ਰੀਜ਼ਨੇਬਲ ਪ੍ਰਾਈਸਿਸ 'ਤੇ ਤੁਹਾਨੂੰ ਜਿਹੜਾ ਹੈ ਜੀ ਸਾਰਾ ਫਰਨੀਚਰ ਮਿਲ ਸਕਦਾ ਆ। ਤੁਸੀਂ ਰਗਸ ਲੈਣੇ ਹੈਗੇ ਆ, ਤੁਸੀਂ ਵੈਨਿਟੀ ਸੈੱਟ ਲੈਣਾ ਹੈਗਾ ਆ, ਬੈੱਡ ਸੈੱਟ ਲੈਣਾ ਹੈਗਾ ਆ, ਸੋਫਾ ਸੈੱਟ ਕੁਛ ਵੀ ਲੈਣਾ ਇਹਨਾਂ ਕੋਲ ਮਿਲ ਸਕਦਾ। ਔਰ ਜੇ ਤੁਸੀਂ ਨਹੀਂ ਵੀ ਸਟੋਰ 'ਤੇ ਪਹੁੰਚ ਪਾ ਰਹੇ ਹੈਗੇ, ਤੁਸੀਂ ਇਹਨਾਂ ਦੇ ਨੰਬਰ ਜਿਹੜਾ ਹੈ ਜੀ ਮੈਂ ਤੁਹਾਨੂੰ ਦੇ ਦੂੰਗੀ, ਉਹਦੇ 'ਤੇ ਤੁਸੀਂ ਪਿਕਚਰ ਔਨਲਾਈਨ ਮੰਗਾ ਸਕਦੇ ਹੋ ਔਰ ਤੁਹਾਡੇ ਘਰ ਜਿਹੜੀ ਜੀ ਇਹ ਡਿਲੀਵਰੀ ਕਰ ਦੇਣਗੇ। ਫਰਨੀਚਰ ਐਮਪਾਇਰ 126 ਡੈਵਿਨਸ ਰੋਡ, ਬਰੈਂਪਟਨ, ਏਅਰਪੋਰਟ ਰੋਡ ਐਂਡ ਕਲਾਰਕ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ, ਅਤੇ ਨੰਬਰ 9054971100 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਫਿਰ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ। ਸਪੈਕਸ ਐਕਸਪ੍ਰੈਸ 'ਤੇ ਤੁਸੀਂ ਵਧੀਆ ਜਿਹੜੇ ਜੀ ਡਿਜ਼ਾਈਨਰ ਫਰੇਮ ਗਲਾਸਿਸ ਲੈ ਸਕਦੇ ਆ, ਅੱਖਾਂ ਦਾ ਇਲਾਜ ਕਰਾਉਣਾ ਹੈ ਤਾਂ ਵੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੋ ਲੋਕੇਸ਼ਨਸ ਤੋਂ ਤੁਹਾਨੂੰ ਕਰਦੇ ਆ ਜੀ ਇਹ ਸਰਵ, 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ, ਕੈਨੇਡੀਅਨ ਸਟੀਲਸ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਦੂਜੀ ਲੋਕੇਸ਼ਨ ਹੈਗੀ ਆ 10635 ਕ੍ਰੈਡਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਸੋ ਨੰਬਰ 9054608888 'ਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਸੋ ਹਰਪ੍ਰੀਤ ਜੀ, ਆਪਾਂ ਥੋੜ੍ਹੀ ਜਿਹੀ ਹੋਰ ਗੱਲਬਾਤ ਜਿਹੜੀ ਜੀ ਕਰਾਂਗੇ। ਸੋ ਹਰਪ੍ਰੀਤ ਜੀ, ਜਦੋਂ ਕਿ ਆਪਾਂ ਆਲਵੇਜ਼ ਗੱਲ ਕਰਦੇ ਹਾਂ ਕਿ ਠੀਕ ਆ ਸਾਡੇ ਪੇਰੈਂਟਸ ਇੱਥੇ ਆਉਂਦੇ, ਆਪਾਂ ਹੋਰ ਇੰਨੇ ਸਾਰੇ ਖਰਚੇ ਕਰੀਦੇ ਆ, ਹੈ ਨਾ?
1: ਹਾਂਜੀ,
0: ਚਾਹੇ ਕੋਈ ਵੀ ਚੀਜ਼ ਹੁੰਦੀ ਹੈ, ਮੈਨੂੰ ਲੱਗਦਾ ਕਿ ਠੀਕ ਆ ਇੱਥੇ ਜਦੋਂ ਆਉਂਦੇ ਆ, ਕਿਉਂਕਿ ਇੱਕ ਤਾਂ ਵਿਜ਼ਿਟਰ ਹੁੰਦੇ, ਉਹਨਾਂ ਦਾ ਇੱਦਾਂ ਸਟੇਟਸ ਕੋਈ ਪਰਮਾਨੈਂਟ ਨਹੀਂ ਹੁੰਦਾ ਹੈਗਾ ਆ, ਤੇ ਨਾ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਹੈ। ਔਰ ਵੈਦਰ ਜੇ ਆਪਾਂ ਕਹੀਏ ਕਿ ਅਨਪ੍ਰੋਡਿਕਟੇਬਲ ਹੁੰਦਾ ਹੈ, ਕਈ ਵਾਰੀ ਵੈਦਰ ਚੇਂਜ ਹੋ ਜਾਂਦਾ ਹੈ, ਕਈ ਵਾਰੀ ਮੌਸਮ, ਕਿਉਂਕਿ ਇੰਡੀਆ ਤੋਂ ਇੱਥੇ ਮੌਸਮ ਤਾਂ ਬਹੁਤ ਫਰਕ ਹੁੰਦਾ, ਚਾਹੇ ਆਪਾਂ ਇੱਥੋਂ ਜਾਈਏ ਥੋੜ੍ਹਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਚੇਂਜ ਹੁੰਦੇ ਆ, ਪੇਰੈਂਟਸ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਆ, ਫਿਰ ਆਪਾਂ ਇੰਨੇ ਪੈਸੇ ਲਾ ਕੇ ਉਹਨਾਂ ਦੀ ਜਿਹੜੀ ਜੀ ਦਵਾਈਆਂ ਖਰੀਦਦੇ ਹਾਂ, ਕਿਉਂ ਨਾ ਥੋੜੇ ਜਿਹੇ ਪੈਸਿਆਂ ਤੋਂ ਆਪਾਂ ਇੰਸ਼ੋਰੈਂਸ ਕਰਾ ਲਈਏ।
1: ਬਿਲਕੁਲ ਕਿਰਨ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਇੰਸ਼ੋਰੈਂਸ ਮੈਟਰ ਕਰਦੀ ਆ, ਕਿਉਂਕਿ ਹੁਣ ਜਦੋਂ ਅਸੀਂ ਕਿਸੇ ਨੂੰ ਵੀ ਇੱਥੇ ਬੁਲਾ ਰਹੇ ਹਾਂ, ਚਲੋ ਪੇਰੈਂਟਸ ਆ, ਸਾਡੀ ਗ੍ਰੈਂਡ ਪੇਰੈਂਟਸ ਆ, ਸਾਡੇ ਕੋਈ ਰਿਲੇਟਿਵਸ ਆ, ਜਿੱਥੇ ਆਪਾਂ ਉਹਨਾਂ ਨੂੰ ਸਪਾਂਸਰ ਕਰਕੇ ਇੱਥੇ ਬੁਲਾ ਰਹੇ ਹੈਗੇ ਆ, ਜਿੱਥੇ ਆਪਾਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰ ਰਹੇ ਹਾਂ, ਆਪਾਂ ਇੰਸ਼ੋਰੈਂਸ ਨਹੀਂ ਕਰਵਾ ਰਹੇ, ਹੁਣ ਉਹਨਾਂ ਨੂੰ ਆਪਾਂ ਇੱਥੇ ਜਦੋਂ ਬੁਲਾਇਆ ਹੈਗਾ, ਆਪਾਂ ਉਹਨਾਂ ਨੂੰ ਘੁੰਮਾਉਣ ਫਿਰਾਉਣ ਵੀ ਲੈ ਕੇ ਜਾਂਦੇ ਹਾਂ, ਐਕਸੀਡੈਂਟ ਕੁਡ ਹੈਪਨਸ। ਸੋ ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਕਿ ਬੰਦੇ ਨੂੰ ਐਕਸੀਡੈਂਟ ਹੋ ਗਿਆ, ਤਾਂ ਫਿਰ ਉਸ ਤੋਂ ਬਾਅਦ ਕੋਈ ਹਸਪਿਟਲਾਈਜੇਸ਼ਨ ਹੋਈ ਹੈਗੀ ਆ, ਉਸ ਟਾਈਮ ਦੇ ਉੱਪਰ ਕਿੰਨੇ ਮੈਡੀਕਲ ਖਰਚੇ ਆ, ਹਸਪਿਟਲ ਦੇ ਵਿੱਚ ਜਸਟ ਰਜਿਸਟ੍ਰੇਸ਼ਨ ਹੀ $1,000 ਨੂੰ ਕੋਸਟ ਕਰਦੀ ਆ, ਅਗਰ ਤੁਸੀਂ ਜਸਟ ਉੱਥੇ ਐਂਟਰ ਹੀ ਹੁੰਦੇ ਆ, ਉਸ ਤੋਂ ਬਾਅਦ ਤੁਹਾਨੂੰ ਉੱਥੇ ਹਸਪਿਟਲ ਸਟੇ ਕਰਨੀ ਪੈਂਦੀ ਆ, ਇੱਕ ਰਾਤ ਹਸਪਿਟਲ ਦੀ ਸਟੇ ਜਿਹੜੀ ਹੈਗੀ ਆ ਉਹ $3,000-$4,000 ਦੀ ਕੋਸਟ ਕਰਦੀ ਆ। ਸੋ ਇਸੇ ਕਰਕੇ ਆਪਾਂ ਹਮੇਸ਼ਾ ਕਹੀਦਾ ਕਿ ਜਿਹੜੇ ਰੈਦਰ ਦੈਨ ਇੰਨਾ ਵੱਡਾ ਰਿਸਕ ਲੈਣ ਦੀ ਬਜਾਏ ਉਹਦੇ ਨਾਲੋਂ ਬੈਟਰ ਆ ਕਿ ਆਪਾਂ ਪਹਿਲਾਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਕਰਵਾ ਲਈਏ, ਅਗਰ ਇਨਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੁੰਦੀ ਹੈਗੀ ਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋਣੀਆਂ ਆ। ਤੁਸੀਂ $1,00,000 ਦੀ, $2,00,000 ਦੀ, ਅਪ ਟੂ $1,000,000 ਤੱਕ ਦੀ ਇੰਸ਼ੋਰੈਂਸ ਤੁਸੀਂ ਪਾਲਿਸੀ ਉਹਨਾਂ ਦੀ ਲੈ ਸਕਦੇ ਆ। ਮੇਨ ਚੀਜ਼ ਜ਼ਰੂਰੀ ਇਹ ਹੈਗੀ ਆ ਕਿ ਉਹਨਾਂ ਦੀਆਂ ਜਿਹੜੀਆਂ ਵੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਹੈਗੀਆਂ ਉਹ ਪ੍ਰੋਪਰਲੀ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਤਾਂ ਕਿ ਐਡਵਾਈਜ਼ਰ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਕੰਡੀਸ਼ਨਸ ਦੇ ਕਰਕੇ ਕਿਹੜੀ ਕਵਰੇਜ ਮਿਲ ਸਕਦੀ ਆ। ਅਤੇ ਦੂਜਾ ਇਹ ਹੈਗਾ ਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਕਵਰੇਜ ਕਰਾਉਂਦੇ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਰਾਈਟ ਵੇ ਉਹਨਾਂ ਨੂੰ ਕਵਰੇਜ ਸ਼ੁਰੂ ਕਰ ਦਿੰਦੀ ਹੈਗੀ ਆ, ਉਹਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੁੰਦਾ। ਅਗਰ ਉਹ ਆਲਰੇਡੀ ਇੱਥੇ ਲੈਂਡ ਹੋ ਚੁੱਕੇ ਹੈਗੇ ਆ, ਅਤੇ ਅਗਰ ਉਹਨਾਂ ਨੂੰ ਕੋਈ ਵੀ ਇਸ ਵੇਲੇ ਮੈਡੀਕਲ ਸਿਚੁਏਸ਼ਨ ਨਹੀਂ ਹੈਗੀ, ਤਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਵੇਟਿੰਗ ਪੀਰੀਅਡ ਦੇ ਹਿਸਾਬ ਦੇ ਨਾਲ ਆਪਾਂ ਕਵਰੇਜਸ ਲੈ ਸਕਦੇ ਹਾਂ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਅਗਰ ਤੁਸੀਂ ਐਨੂਅਲ ਪ੍ਰੀਮੀਅਮ ਨਹੀਂ ਪੇ ਕਰ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਵੀ ਇਹ ਪਲਾਨਸ ਲੈ ਸਕਦੇ ਹਾਂ। ਸੋ ਨੰਬਰ ਮੇਰਾ ਹੈਗਾ ਜੀ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ ਐਂਡ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਸੋ ਜਿੰਨੇ ਵੀ ਤੁਹਾਡੇ ਰੈਲੇਟਿਵਸ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਤੁਸੀਂ ਜ਼ਰੂਰ ਨੰਬਰ ਪਾਸ ਔਨ ਕਰ ਸਕਦੇ ਹਾਂ, ਅਗਰ ਉਹਨਾਂ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਨਾਲ ਰਿਲੇਟਡ। ਸੋ ਨੰਬਰ ਮੇਰਾ ਅਗੇਨ 416-817-6500।
2: ਹਰਪ੍ਰੀਤ ਜੀ ਧੰਨਵਾਦ। ਹਰਪ੍ਰੀਤ ਜੀ, ਇੱਕ ਖਬਰ ਹੁਣੇ ਹੁਣੇ ਪਹੁੰਚੀ ਸਾਡੇ ਸਟੂਡੀਓ ਦੇ ਵਿੱਚ ਕਿ ਮੌਂਟਰੀਅਲ ਦੇ ਵਿੱਚ ਇੱਕ ਸਕੂਲ 'ਚ ਵਿਵਾਦ ਹੋਇਆ ਤੇ 11 ਅਧਿਆਪਕਾਂ ਦੇ ਲਾਇਸੈਂਸ ਰੱਦ। ਪਤਾ ਨਹੀਂ ਕਿਹੜਾ ਵਿਵਾਦ ਹੋਇਆ ਹੋਊਗਾ ਕਿ ਜਿਹੜੇ ਟੀਚਰਾਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋ ਗਏ। ਤੇ ਇਹਦੇ ਨਾਲ ਇੱਕ ਹੋਰ ਕੱਲ ਦੀ ਖਬਰ ਇੰਡੀਆ ਦੇ ਵਿੱਚ ਬੜੀ ਜੀ, ਸਾਰੇ ਵਪਾਰੀ ਜਿਹੜੇ ਸੋਨੇ ਚਾਂਦੀ ਦਾ ਵਪਾਰ ਕਰ ਰਹੇ ਉਹਨਾਂ ਵੱਲੋਂ ਬੜੀ ਖਬਰ ਆ ਕਿ ਇੰਡੀਆ ਨੇ ਥੋੜੀ ਜੀ ਡਿਊਟੀ ਵਾਧਾ ਕਰਤਾ ਤੇ ਸੋਨੇ ਚਾਂਦੀ ਦੇ ਵਿੱਚ ਬੜਾ ਵਾਧਾ ਹੋ ਗਿਆ।
1: ਵਾਓ
2: ਸੋ ਹੁਣ ਫਾਇਦਾ ਜਿਹਦੇ ਕੋਲ ਹੈ ਵੇਚ ਦੇਣ
1: ਤਾਂ ਹੀ ਤਾਂ ਮੋਦੀ ਜੀ ਨੇ ਕਿਹਾ ਕਿ ਸੋਨਾ ਨਹੀਂ ਖਰੀਦਣਾ ਅਭੀ ਇੱਕ ਸਾਲ ਤੱਕ
2: ਹਾਂਜੀ
1: ਇਸ ਕਰਕੇ ਡਿਊਟੀ ਲਾਈ ਹੈ ਉਹਨਾਂ ਨੇ ਕਿ ਨਾ ਖਰੀਦ
2: ਚਲੋ ਜੀ ਜੋ ਵੀ ਹੋਰ ਵੀ ਖਬਰਾਂ ਦੋ ਤਿੰਨ ਹੈਗੀਆਂ ਉਹ ਵੀ ਸਾਂਝੀਆਂ ਕਰਾਂਗੇ ਪਰ ਉਸ ਤੋਂ ਮੈਂ ਪਹਿਲਾਂ ਇੱਕ ਖਬਰ ਹੋਰ ਤੁਹਾਨੂੰ ਦੱਸ ਦਵਾਂ ਹੋ ਸਕਦਾ ਤੁਸੀਂ ਹੁਣੇ ਰੇਡੀਓ ਆਨ ਕੀਤਾ ਹੋਵੇ ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ ਗੈਸ ਸਟੇਸ਼ਨ ਜਿਹੜੇ ਸਾਡੇ ਕੋਲ ਸਾਡੀ ਟੀਮ ਕੋਲ ਆਏ ਨੇ ਪੰਜ ਛੇ ਗੈਸ ਸਟੇਸ਼ਨ ਆਏ ਨੇ ਜਿਹੜੇ ਕਿ ਹੈਮਿਲਟਨ ਦੇ ਵਿੱਚ ਆ ਕਿਚਨਰ ਦੇ ਵਿੱਚ ਆ ਵੁੱਡਸਟਾਕ ਆ ਬੈਰੀ ਦੇ ਵਿੱਚ ਆ ਪਿਕਰਿੰਗ ਦੇ ਵਿੱਚ ਆ ਔਰ ਸਾਰੇ ਨਾਮਵਰ ਗੈਸ ਸਟੇਸ਼ਨ ਨੇ ਜਿਹਨੇ ਚੰਗੀ ਇਨਕਮ ਜਿਹਨਾਂ ਦੇ ਵਿੱਚੋਂ ਆ ਰਹੀ ਹੈਗੀ ਆ ਕੈਪ ਰੇਟ ਆਲਮੋਸਟ 10% 11% ਵੀ ਤੁਹਾਨੂੰ ਮਿਲ ਸਕਦਾ ਹੈ ਬੈਠ ਕੇ ਤੁਹਾਡੇ ਨਾਲ ਸਾਰਾ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਜੇ ਕੋਈ ਚਾਹਵਾਨ ਹੈ ਇਹ ਵਪਾਰ ਖਰੀਦਣ ਦਾ ਆਪਣਾ ਕੰਮ ਸ਼ੁਰੂ ਕਰਨ ਦਾ ਤੇ ਫੋਨ ਕਰ ਸਕਦੇ ਨੇ 416-881-7070 ਦੇ ਉੱਤੇ 416-881-7070 ਤੇ ਕਾਲ ਕਰ ਲੈਣੀ ਤੇ ਜੇਕਰ ਕੋਈ ਮਾਲਟਨ ਦੇ ਇਲਾਕੇ ਦੇ ਵਿੱਚ ਕੋਈ ਸੱਜਣ ਆਪਣਾ ਘਰ ਵੇਚਣਾ ਚਾਹੁੰਦਾ ਹੈ ਔਰ ਬੰਗਲੋ ਘਰ ਹੋਵੇ ਡਿਟੈਚ ਹੋਵੇ ਤੇ ਸਾਡੇ ਕੋਲ ਇਸ ਟਾਈਮ ਬਾਹਰ ਜਿਹੜੇ ਉਹ ਲੱਭ ਰਹੇ ਨੇ ਘਰ ਮਾਲਟਨ ਦੇ ਇਲਾਕੇ ਦੇ ਵਿੱਚ ਤੁਹਾਡਾ ਘਰ ਵੇਚ ਦੇਵਾਂਗੇ ਜੀ ਬਹੁਤ ਜਲਦੀ ਤੁਹਾਡੀ ਮੂੰਹ ਮੰਗੀ ਕੀਮਤ ਦੇ ਮੁਤਾਬਕ ਨੰਬਰ ਹੈ 416-881-7070 ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਹੈਗਾ ਜੀ 416-881-7070 ਦੇ ਉੱਤੇ
0: ਜੀ ਔਰ ਜਿੱਥੇ ਕਿ ਅੱਜ ਜਿਹੜੀ ਜੀ ਤਰੀਕ ਹੈਗੀ ਆ 13 ਮਈ ਸੋ ਜਿਹੜਾ ਜੀ ਥੋੜ੍ਹੀ ਜਿਹੀ ਜਾਣਕਾਰੀ ਮੈਂ ਜ਼ਰੂਰ ਦੱਸ ਦੇਵਾਂ ਕਿ ਅੱਜ ਦੇ ਦਿਨ ਤੇ 1648 ਦੇ ਵਿੱਚ 13 ਮਈ ਨੂੰ ਜਿਹੜਾ ਜੀ ਰੈੱਡ ਫੋਰਟ ਜਿਹੜਾ ਕਿ ਆਪਾਂ ਲਾਲ ਕਿਲ੍ਹਾ ਕਹਿ ਦਿੰਦੇ ਹਾਂ ਉਹਦੀ ਕੰਸਟਰਕਸ਼ਨ ਪੂਰੀ ਤਰੀਕੇ ਦੇ ਨਾਲ ਜਿਹੜੀ ਜੀ ਕੰਪਲੀਟ ਹੋਈ ਸੀ ਪੂਰੀ ਤਰੀਕੇ ਦੇ ਨਾਲ ਬਣ ਚੁੱਕਿਆ ਸੀਗਾ 1969 ਦੇ ਵਿੱਚ ਜਿਹੜਾ ਜੀ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਜਿਹੜਾ ਜੀ ਕਮਿਸ਼ਨ CRTC ਜਿਹਨੂੰ ਆਪਾਂ ਕਹਿੰਦੇ ਹਾਂ ਉਹ ਆਫਿਸ਼ੀਅਲੀ ਜਿਹੜਾ ਜੀ ਸਟੈਬਲਿਸ਼ਡ ਹੋਈ ਸੀ ਜਾਣੀ ਕਿ ਸਥਾਪਿਤ ਹੋਈ ਸੀਗੀ ਔਰ 1958 ਦੇ ਵਿੱਚ ਜਿਹੜਾ ਜੀ ਫਸਟ ਕੈਨੇਡੀਅਨ ਕਮਰਸ਼ੀਅਲ ਜੈੱਟ ਜਿਹੜਾ ਜੀ ਏਅਰਲਾਈਨ ਸਰਵਿਸਿਜ਼ ਜਿਹੜੀਆਂ ਜੀ ਉਹਦੀਆਂ ਜਾਰੀ ਕੀਤੀਆਂ ਗਈਆਂ ਸੀਗੀਆਂ ਵਿਦ ਟਰਾਂਸ ਕੈਨੇਡਾ ਔਰ ਬਾਅਦ ਜਿਹੜਾ ਜੀ ਉਹਨੂੰ ਏਅਰ ਕੈਨੇਡਾ ਦਾ ਨਾਮ ਦਿੱਤਾ ਗਿਆ ਸੀਗਾ ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਸਾਡੇ ਕੋਲ ਹੋਰ ਸੂਚਨਾ ਜਿਹੜੀ ਜੀ ਇਹ ਆਈ ਹੈਗੀ ਕਿ ਲਿੰਕਡਇਨ ਜਿਹੜਾ ਜੀ ਉਹ 15% ਜਿਹੜਾ ਜੀ 5% ਆਪਣਾ ਸਟਾਫ ਜਿਹੜਾ ਜੀ ਕੱਟ ਆਫ ਕਰਨ ਜਾ ਰਿਹਾ ਹੈਗਾ ਆ ਬਿਕੋਜ਼ ਆਫ ਦ ਨਿਊਜ਼ ਟੈਕਨੋਲੋਜੀ ਸੋ ਇਹ ਸੀਗੀ ਕੁਛ ਨਿਊਜ਼ ਤੇ ਕੁਛ ਜਿਹੜੇ ਜੀ ਇੰਪੋਰਟੈਂਟ ਹਿਸਟਰੀ ਔਰ ਨਾਲ ਦੀ ਨਾਲ ਜਿੱਥੇ ਕਿ ਅਲਬਰਟਾ ਜਿਹੜਾ ਜੀ ਇੰਡਸਟਰੀਅਲ ਕਾਰਬਨ ਪ੍ਰਾਈਸ ਡੀਲ ਜਿਹੜੀ ਹੈ ਜੀ ਉਹ ਫਰਾਈਡੇ ਨੂੰ ਦੱਸੂਗੀ ਸੋ ਨਾਲ ਦੀ ਨਾਲ ਜਿਹੜਾ ਜੀ ਅਸੀਂ ਦੱਸਦੇ ਰਹਿੰਦੇ ਹਾਂ ਕਿ ਸਮੋਸਾ ਐਂਡ ਸਵੀਟ ਫੈਕਟਰੀ ਤੁਸੀਂ ਜਾ ਕੇ ਜਿਹੜਾ ਜੀ ਵਧੀਆ ਸਵਾਦ ਮਿਠਾਈਆਂ ਇਹਨਾਂ ਦੇ ਲੱਡੂ ਬੇਸਣ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੈਗੇ ਆ ਇਹਨਾਂ ਦੀ ਲੋਕੇਸ਼ਨ ਈਟੋਬੀਕੋ ਸੈਂਡਲਵੁੱਡ ਐਂਡ ਬ੍ਰੈਮਲੀ ਵੱਲ ਹੈਗੇ ਆ ਹਰਪ੍ਰੀਤ ਸੈਣੀ ਜੀ ਤੁਸੀਂ ਇਹਨਾਂ ਦੀ ਜੇ ਇੰਸ਼ੋਰੈਂਸ ਦੇ ਸੰਬੰਧੀ ਤੁਸੀਂ ਗੱਲ ਕਰਨੀ ਤਾਂ ਵੀ ਗੱਲ ਕਰ ਸਕਦੇ ਜੇ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰ ਨਹੀਂ ਸਕਦੇ ਇਹਨਾਂ ਕੋਲ ਮੋਰ ਦੈਨ ਇਹ 150 ਜਿਹੜੇ ਜੀ ਐਡਵਾਈਜ਼ਰਸ ਇਹਨਾਂ ਦੀ ਟੀਮ ਦੇ ਵਿੱਚ ਹੈਗੇ ਆ ਸੋ ਜੁਆਇਨ ਕਰਨ ਲਈ ਵੀ ਨੰਬਰ 416-817-6500 ਤੇ ਗੱਲਬਾਤ ਹੋ ਸਕਦੀ ਹੈਗੀ ਆ ਸਿੰਗਾਪੁਰ ਜਵੈਲਰ 70% ਆਫ ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ ਹੈ ਕਾਫੀ ਡਿਸਕਾਊਂਟਡ ਪ੍ਰਾਈਜ਼ਸ ਤੇ ਤੁਹਾਨੂੰ ਜਿਹੜਾ ਹੈ ਜੀ ਮਦਰਸ ਦੇ ਸਪੈਸ਼ਲ ਡੀਲਸ ਹੱਲੇ ਵੀ ਚੱਲ ਰਹੀਆਂ ਤੁਸੀਂ ਸੋਨੇ ਦੀ ਖਰੀਦਦਾਰੀ ਇਹਨਾਂ ਦੇ ਇੱਥੇ ਕੈਨੇਡਾ ਚ ਕਰ ਸਕਦੇ ਹਾਂ 9056125
2: ਜੀ ਇੱਕ ਮੈਂ ਹੋਰ ਜ਼ਰੂਰੀ ਸੂਚਨਾ ਦੇ ਦਾਂ ਕਿ ਅਗਰ ਕੋਈ ਵੀ ਆਪਣੇ ਵਪਾਰ ਵਾਸਤੇ ਯੂਨਿਟ ਲੱਭ ਰਿਹਾ ਹੈ ਕਿਰਾਏ ਦੇ ਉੱਤੇ ਤੇ ਮਿਸੀਸਾਗਾ ਦੇ ਵਿੱਚ ਮਾਲਟਨ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ 1300 ਸਕੁਅਰ ਫੀਟ ਦਾ ਯੂਨਿਟ ਗਰਾਊਂਡ ਫਲੋਰ ਦੇ ਉੱਤੇ ਤੁਹਾਨੂੰ ਮਿਲ ਸਕਦਾ ਹੈ ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲ ਸਕਦੇ ਹੋ ਬਿਜ਼ਨਸ ਖੋਲ ਸਕਦੇ ਹੋ ਕੋਈ ਆਫਿਸ ਬਣਾ ਸਕਦੇ ਹੋ ਕੁਛ ਵੀ ਕਰ ਸਕਦੇ ਹੋ ਨੰਬਰ ਮੈਂ ਦੇ ਦਿੰਦਾ ਜੀ 416-881-7070 416-881-7070 ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਲੈਣੀ ਹੈ ਜੀ
0: ਜੀ ਔਰ ਨਾਲ ਦੇ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਤੁਸੀਂ ਜਿਹੜਾ ਜੀ ਕੋਈ ਹਾਲ ਬੁੱਕ ਕਰਨਾ ਚਾਹੁੰਦਾ ਵਿਆਹਾਂ ਸ਼ਾਦੀਆਂ ਦੇ ਲਈ ਕੋਈ ਛੋਟਾ ਪ੍ਰੋਗਰਾਮ ਬਰਥਡੇ ਪਾਰਟੀਜ਼ ਲਈ ਤਾਂ ਵੀ ਤੁਸੀਂ ਇਹਨਾਂ ਦੀਆਂ ਜਿਹੜੇ ਜੀ ਸਟਾਫ ਨਾਲ ਜਾਂ ਆਪਾਂ ਕਹਿ ਸਕਦੇ ਹਾਂ ਕਿ ਮੈਂਬਰਸ ਨਾਲ ਗੱਲਬਾਤ ਕਰ ਸਕਦੇ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ 9054511500 ਤੇ ਔਰ ਪੀਜ਼ਾ ਡਿਪੂ ਬਿਲਕੁਲ ਜੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਪੀਜ਼ਾ ਡਿਪੂ ਜਿਹੜੀਆਂ ਜੀ ਕੁਛ ਕੁ ਟਿਕਟਾਂ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਫ੍ਰੀ ਦੇ ਰਹੇ ਹੈਗੇ ਆ ਔਰ ਕੁਛ ਕੁ ਟਿਕਟਾਂ ਜਿਹੜੀਆਂ ਜੀ ਉਹਨਾਂ ਨੇ ਵੰਡਰਲੈਂਡ ਦੀਆਂ ਵੀ ਦੇਣੀਆਂ ਹੈਗੀਆਂ ਵੰਡਰਲੈਂਡ ਵਾਲੀਆਂ ਟਿਕਟਾਂ ਦਾ ਜਿਹੜਾ ਜੀ ਆਖਰੀ ਟਾਈਮ ਡੈਡਲਾਈਨ ਹੈਗੀ ਹੈ 30 ਜੂਨ ਸੋ ਤੁਸੀਂ ਕੀ ਕਰਨਾ ਹੈ pizzadepot.ca ਤੇ ਜਾ ਕੇ ਆਰਡਰ ਪਲੇਸ ਕਰੋ ਤੇ ਨਾਲ ਨਾਲ ਆਪਣਾ ਜਿਹੜਾ ਜੀ ਨਾਮ ਉੱਥੇ ਜ਼ਰੂਰ ਪਾ ਦੇਣਾ ਕੀ ਪਤਾ ਤੁਹਾਡਾ ਜਿਹੜਾ ਜੀ ਲੱਕੀ ਡਰਾਅ ਦੇ ਵਿੱਚ ਨਾਮ ਨਿਕਲ ਜਾਵੇ ਕਿਉਂਕਿ ਕਾਫੀ ਸਾਰੀਆਂ ਟਿਕਟਾਂ ਆ ਜਿਹੜੀਆਂ ਜੀ ਗਿਵ ਆਊਟ ਕਰ ਰਹੇ ਹੈਗੇ ਆ ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਈ ਨੰਬਰ ਬੜਾ ਆਸਾਨ ਹੈ 9057990999 ਤੁਸੀਂ ਜਿਹੜਾ ਜੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਜਾਂ ਤੁਸੀਂ ਜਾਂ ਕੋਈ ਇੰਟਰਵਿਊ ਲਾਉਣਾ ਚਾਹੁੰਦੇ ਹਾਂ ਸਾਡੇ ਨਾਲ ਕਿਉਂਕਿ ਸਾਡੀ IPTV ਵੀ ਹੈਗੀ ਅਸੀਂ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਤੁਹਾਡਾ ਬਿਜ਼ਨਸ ਜਿਹੜਾ ਜੀ ਪ੍ਰਮੋਟ ਕਰਕੇ ਦਿੰਦੇ ਹਾਂ ਰੇਡੀਓ ਤੋਂ ਬਾਅਦ ਵੀ ਸਾਡੇ ਨਾਲ ਇਸੇ ਨੰਬਰ ਤੇ ਗੱਲਬਾਤ ਹੋ ਸਕਦੀ ਹੈ 9057990999 ਤੇ ਜੀ
2: ਬਿਲਕੁਲ ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਸਮਰ ਆ ਰਹੀ ਹੈ ਸਮਰ ਦੇ ਵਿੱਚ ਤੁਸੀਂ ਅਗਰ ਆਪਣੇ ਘਰ ਦੇ ਬਾਹਰ ਬਹੁਤ ਵਧੀਆ ਗਲਾਸ ਦਾ ਕੋਈ ਰੇਲਿੰਗ ਲਵਾਉਣੀ ਚਾਹੁੰਦੇ ਹੋ ਸ਼ੀਸ਼ੇ ਦੀ ਅਲਮੋਨੀਅਮ ਦੀ ਜਾਂ ਫਿਰ ਆਪਣੇ ਤੁਸੀਂ ਸ਼ੈੱਡ ਬਣਾਉਣਾ ਚਾਹੁੰਦੇ ਹੋ ਕੁਛ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਪਿੱਛੇ ਤੁਸੀਂ ਬਰਾਂਡਾ ਤਿਆਰ ਕਰਵਾਉਣਾ ਚਾਹੁੰਦੇ ਹੋ ਤੇ ਦਾ ਮਾਸਟਰ ਬਿਲਡਿੰਗ ਵਾਲਿਆਂ ਨੇ ਅਨਾਊਂਸ ਕੀਤਾ ਕਿ ਕਾਫੀ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਆਪਣਾ ਉਹਨਾਂ ਦਾ 22 ਸਾਲ ਦਾ ਤਜਰਬਾ ਹੈ ਆਪਣਾ ਉਹਨਾਂ ਨੇ ਵੇਅਰ ਹਾਊਸ ਆਪਣਾ ਜੋ ਸ਼ੋਰੂਮ ਹੈ ਉਹ ਕਿਚਨਰ ਦੇ ਵਿੱਚ ਖੋਲਿਆ ਔਰ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਵੀ ਸਕਦੇ ਹੋ ਨੰਬਰ ਬੜਾ ਸੌਖਾ ਹੈ ਤੁਹਾਡੇ ਕੋਲ ਆ ਕੇ ਐਸਟੀਮੇਟ ਵੀ ਦੇ ਸਕਦੇ ਨੇ 4 3 7 9 5 5 2 2 2 0 ਦੇ ਉੱਤੇ ਜੀ
0: ਜੀ ਔਰ ਨਾਲ ਦੀ ਨਾਲ ਜਾਂਦੇ ਜਿਹੜਾ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਾਹਿਬ ਸਿੰਘ ਸਹਿਜਰਾ ਫਰੋਮ ਬੈਲੀਆਰ ਇੰਸ਼ੋਰੈਂਸ ਦੇ ਗਰੁੱਪ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈਗਾ ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਆ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਲਾਈਫ ਇੰਸ਼ੋਰੈਂਸ ਜਾਂ ਫਰਨਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹਾਂ ਤੁਸੀਂ ਸਾਹਿਬ ਸਿੰਘ ਸਹਿਜਰਾ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ 6 4 7 2 4 1 1 3 0 9 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਔਰ ਟਿੱਕਾ ਜੰਕਸ਼ਨ ਬਿਲਕੁਲ ਜੀ ਲੰਚ ਟਾਈਮ ਹੋ ਚੁੱਕਿਆ ਹੈਗਾ ਆ ਟਿੱਕਾ ਜੰਕਸ਼ਨ ਤੁਸੀਂ ਪਹੁੰਚ ਕੇ ਵਧੀਆ ਸਵਾਦ ਫੂਡ ਜਿਹੜਾ ਜੀ ਖਾ ਸਕਦੇ ਹੋ ਔਰ ਜੇ ਤੁਸੀਂ ਚੱਲੇ ਨਾਇਗਰਾ ਫਾਲ ਤੇ ਤੁਸੀਂ ਜ਼ਰੂਰ ਜਾਇਓ ਜਿਹੜਾ ਜੀ ਢਾਬਾ ਔਨ ਦਾ ਫਾਲ ਬੜੀਆ ਬਹੁਤ ਸਵਾਦ ਜਿਹੜਾ ਜੀ ਇਹਨਾਂ ਦਾ ਫੂਡ ਹੁੰਦਾ ਆ ਡਰਿੰਕਸ ਇਹਨਾਂ ਦੀਆਂ ਜਿਹੜੀਆਂ ਜੀ ਆ ਬਹੁਤ ਸਵਾਦ ਹੁੰਦੀਆਂ ਤੁਸੀਂ ਭਾਵੇਂ ਮੈਂਗੋ ਡਰਿੰਕ ਲੈ ਲਓ ਭਾਵੇਂ ਸਟ੍ਰੋਬੇਰੀ ਡਰਿੰਕ ਲੈ ਲਓ ਸਾਰੀਆਂ ਬਹੁਤ ਸਵਾਦ ਆ ਤੇ ਇਹ ਜੇ ਮੋਬਾਈਲ ਪੁਆਇੰਟ ਦਾ ਮੈਸੇਜ ਸਾਂਝਾ ਕਰਦੇ ਮੈਂ ਦੱਸਦਾਂ ਕਿ ਤੁਸੀਂ ਜੇ ਈਅਰਲੀ ਸਾਲ ਵਾਲਾ IP ਬਾਕਸ ਲਵਾਉਣਾ ਹੋਵੇ HD ਗੋਲਡ ਪ੍ਰੋਗਰਾਮ ਦੇ ਨਾਲ ਤੇ ਤੁਸੀਂ ਜਿਹੜਾ ਜੀ $99 ਦੇ ਵਿੱਚ ਇਹ ਪ੍ਰਾਈਸ ਤੇ ਇੰਜੋਏ ਕਰ ਸਕਦੇ ਆ ਤੁਸੀਂ ਫੋਨਾਂ ਦੀ ਸੇਲ ਕਰਨੀ ਆ ਜਾਂ ਰਿਪੇਅਰ ਕਰਾਉਣੇ ਆ ਸਪੀਕਰ ਲੈਣੇ ਵਾਚਿਸ ਆਈਪੈਡ ਟੈਬਲੇਟ ਕੁਛ ਵੀ ਲੈਣਾ ਚਾਹੁੰਦੇ ਆ ਤੁਸੀਂ ਅਜੇ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ 6 4 7 8 7 4 1 4 1 4 ਤੇ ਜੀ
2: ਜੀ ਬਿਲਕੁਲ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਦੇਣ ਦਾ ਧੰਨਵਾਦ ਸਾਰੇ ਸਪੌਂਸਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਆਫਿਸ ਦੇ ਵਿੱਚ 9057990999 ਦੇ ਉੱਤੇ ਤੇ ਸਾਡੇ ਉੱਧਰ ਰੀਅਲ ਸਟੇਟ ਵਾਲੀ ਲਾਈਨ ਦੇ ਉੱਤੇ ਕਾਫੀ ਜਿਹੜੇ ਟੈਲੀਫੋਨ ਖੜਕ ਰਹੇ ਨੇ ਸਾਰਿਆਂ ਦੇ ਅਸੀਂ ਆਨਸਰ ਕਰਾਂਗੇ ਜੀ ਟੈਲੀਫੋਨ ਕਿਉਂਕਿ ਸਾਡੇ ਕੋਲ ਜਿਹੜੇ ਗੈਸ ਸਟੇਸ਼ਨ ਆਏ ਨੇ ਜੀ ਸਾਡੀ ਟੀਮ ਦੇ ਕੋਲ 5-6 ਗੈਸ ਸਟੇਸ਼ਨ ਨੇ ਕਿਚਨਰ ਦੇ ਵਿੱਚ ਲੱਭ ਰਹੇ ਹੋ ਬੈਰੀ ਚ ਲੱਭ ਰਹੇ ਹੋ ਵੁੱਡ ਸਟਾਕ ਦੇ ਵਿੱਚ ਲੱਭ ਰਹੇ ਹੋ ਹੈਮਿਲਟਨ ਦੇ ਵਿੱਚ ਲੱਭ ਰਹੇ ਹੋ ਤੇ ਕਾਫੀ ਸਾਡੇ ਕੋਲ ਜਿਹੜੇ ਗੈਸ ਸਟੇਸ਼ਨ ਇਨਕਮ ਵਾਲੇ ਆ ਜਿਨ੍ਹਾਂ ਦੇ ਵਿੱਚੋਂ ਪੈਟਰੋ ਕੈਨੇਡਾ ਅਲਟਰਾਮਾਰਟ ਐਸੋ ਦੇ ਗੈਸ ਸਟੇਸ਼ਨ ਨੇ ਇਹ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਕਾਰਵਾਸ਼ ਹੈ ਨਾਲ ਤੇ ਕਈਆਂ ਦੇ ਵਿੱਚ ਟਿਮ ਹੋਟਲ ਹੈ ਔਰ ਕੀਮਤਾਂ ਵੀ ਬਹੁਤ ਰੀਜਨੇਬਲ ਹੈ ਕੈਪ ਰੇਟ ਤੁਹਾਨੂੰ ਆਲਮੋਸਟ 10-11% ਮਿਲੇਗਾ ਨੰਬਰ ਹੈ ਡਿਟੇਲ ਵਾਸਤੇ ਕਿਸੇ ਨੇ ਵੀ ਸੀਰੀਅਸ ਬਾਇਰ ਨੇ ਗੱਲਬਾਤ ਕਰਨੀ ਹੈ 4 1 6 8 8 1 7 0 7 0 4 1 6 8 1 7 0 ਤੇ ਜਿਹੜੀ ਹੈਗੀ ਆ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਤੇ ਆਲਮੋਸਟ 1-2 ਮਿੰਟ ਰਹਿ ਗਏ ਨੇ ਇਸ ਤੋਂ ਬਾਅਦ ਸਾਡੇ ਤੋਂ ਰਾਜਵੀਰ ਬੋਪਾ ਰਾਏ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨੂੰ ਸੁਣਨਾ ਉਹਨਾਂ ਨੇ ਵੀ ਕਾਫੀ ਜਿਹੜਾ ਰਿਸਰਚ ਕਰਕੇ ਨੌਲੇਜ ਵਾਲਾ ਪ੍ਰੋਗਰਾਮ ਹੁੰਦਾ ਤੇ ਉਹਨਾਂ ਤੋਂ ਬਾਅਦ ਫਿਰ ਦੇਸ਼ ਪ੍ਰਦੇਸ਼ ਪ੍ਰੋਗਰਾਮ ਚੱਲਦਾ ਹੈ ਸਿੱਧੂ ਸਾਹਿਬ ਪੇਸ਼ ਕਰਦੇ ਨੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬੀ ਲਹਿਰਾਂ ਨਵੀਂ ਹੋਣੀ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਇਸੇ ਤਰ੍ਹਾਂ ਸਾਰਾ ਦਿਨ ਤੁਸੀਂ ਸਟੇਸ਼ਨ ਦੇ ਨਾਲ ਜੁੜੇ ਰਿਹਾ ਕਰੋ ਤੇ ਕੋਈ ਵੀ ਵਪਾਰ ਅਗਰ ਆਪਣਾ ਪ੍ਰਮੋਟ ਕਰਨ ਲਈ ਸਾਡੀ ਹੈਲਪ ਚਾਹੀਦੀ ਹੈ ਪ੍ਰਮੋਸ਼ਨ ਕਰਨ ਦੇ ਲਈ ਤੇ ਬੜੇ ਵਧੀਆ ਪੈਕੇਜ ਤੁਹਾਨੂੰ ਅਸੀਂ ਦੇ ਸਕਦੇ ਹਾਂ 9057990999 ਦੇ ਉੱਤੇ ਇੰਤਜ਼ਾਰ ਕਰ ਰਿਹਾ ਤੁਹਾਡੀਆਂ ਕਾਲਾਂ ਦੀਆਂ ਦਿਓ ਆਗਿਆ ਜੀ ਫਿਰ ਪਰਮਾਤਮਾ ਨੇ ਚਾਹਿਆ ਤੇ ਕੱਲ ਫਿਰ ਮਿਲਾਂਗੇ ਤਦ ਤੱਕ ਦੇ ਲਈ ਸਾਰੇ ਜਾਣੇ ਹੱਸਦੇ ਵੱਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹ

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर इंटरसेक्शन पे गुरुद्वारे बाई प्लाजा बीच सिल्वर हट।
0: 6473393521
1: 6473935 4525 अवनीजर रोड ब्रैम्पटन
0: सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ।
3: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
4: ਆਖਰੀ ਅਪੀਲ ਸਾਡੀ ਰੱਦ ਹੋ ਗਈ।
5: ਓ ਭਰਾਵਾ, ਸਾਡੀ ਵੀ ਅਪੀਲ ਰੱਦ ਹੋ ਗਈ ਹੈ।
6: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ।
7: ਸੁਪਰ ਵੀਜ਼ਾ ਫੋਰ ਪੇਰੈਂਟਸ, ਵਿਜ਼ਿਟਰ ਵੀਜ਼ਾ।
8: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ। ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ, LLB, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ, 25 ਚੈਰੀ ਕ੍ਰਿਸ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 9059132355।

0: delicious food, perfect dining. Vyadi Pachi. Live catering le 4 food trucks vine. Catering for all parties. Quality number 1. Breakfast, lunch, dinner sab milega. Toronto food is the perfect location. Yani Sweet Mahal. 680 Rexdale Boulevard. For more information, call Subkhap Kang 416-679-9191.
1: Sweet Mahal.
2: रात में छड़ दिनी आ, पर जनाब चले किथे हो?
3: मैं चलिया स्काईडम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर, एक्सीडेंट होने ते इंश्योरेंस कंपनी नाल डील भी कर देने। स्काईडम ग्रुप ऑफ कंपनीज पिछले 25 साल तो तुहाडी सेवा विच।
2: भैया ते कारा दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
3: कॉल करो 905-874-9878।
4: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो ता ब्रैम्पटन विच इंडियन फ्रूट लैंड दीयां चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफील्ड रोड ब्रैम्पटन। वधिया ग्रोसरी सब तो नेड़े, इंडियन फ्रूट लैंड 905-456-9900।
5: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਕਹਾਣੀ ਲੈ ਕੇ ਤੁਹਾਡੇ ਰੂਬਰੂ ਵੀ ਹੋਵਾਂਗੇ। ਸੋ ਬੁੱਧਵਾਰ ਦਾ ਦਿਨ ਤੇ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ। ਤੇ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ, ਤੇ ਇਸ ਹਫ਼ਤੇ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਆ 6085 ਟੌਮਕਨ ਰੋਡ ਤੇ, ਤੁਸੀਂ ਸਾਰਿਆਂ ਨੇ ਪਹੁੰਚਣਾ। ਸੋ ਬਹੁਤ ਵੱਡੀ ਸੇਲ ਆ ਜਿਹੜੀ ਉਹ ਲੱਗਣੀ ਆ, ਰੈਪ ਐਂਡ ਮੂਵ ਕੰਪਨੀ ਆ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਸਮਾਨ ਮੂਵਿੰਗ ਦਾ ਕੋਈ ਤੁਹਾਡਾ ਕੰਮ ਹੈ ਤਾਂ ਤੁਸੀਂ ਸਮਾਨ ਫਰਨੀਚਰ ਡਿਲੀਵਰ ਕਰਾਉਣਾ ਆ, ਮੂਵਿੰਗ ਕਰਵਾਉਣੀ ਆ, ਤਾਂ ਨੰਬਰ 226-505-9970 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਰੈਪ ਐਂਡ ਮੂਵ ਤੋਂ ਜਸਬਾਈ ਹੋਣੀ, ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ, ਫਿੱਟ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੰਦੀਪ ਸੰਘਾ ਸਾਹਿਬ ਦੀ ਆਪਣੀ ਪ੍ਰਾਈਵੇਟ ਜਿੰਮ ਆ। ਸੋ ਇੰਸਟਰਕਟਰ ਰਹਿ ਚੁੱਕੇ ਆ, ਟ੍ਰੇਨਰ ਰਹਿ ਚੁੱਕੇ ਆ, ਹੁਣ ਵੀ ਟ੍ਰੇਨਿੰਗ ਦਿੰਦੇ ਆ, ਵੱਡੀਆਂ ਵੱਡੀਆਂ ਜਿੰਮ ਨੇ ਜਿਹੜੀਆਂ ਉਹਨਾਂ ਦੇ ਵਿੱਚ ਐਜ ਏ ਟ੍ਰੇਨਰ ਇਹਨਾਂ ਨੇ ਕੰਮ ਕੀਤਾ। ਅਤੇ ਤੁਸੀਂ ਇਹਨਾਂ ਨੂੰ ਸਿਰਫ ਜਿੰਨੀਆਂ ਕਲਾਸਿਸ ਲਾਉਣੀਆਂ ਨੇ ਉਹਨਾਂ ਕਲਾਸਿਸ ਦੇ ਪੈਸੇ ਦੇਣੇ ਆ। ਤੁਹਾਡਾ 6 ਮਹੀਨੇ ਦਾ, ਸਾਲ ਦਾ ਕੰਟਰੈਕਟ ਨਹੀਂ ਕਰਨਾ ਇਹਨਾਂ ਨੇ। ਸੋ ਤੁਸੀਂ ਸਪੋਜ਼ ਕਰੋ ਕਿ ਮਹੀਨੇ ਦੇ ਵਿੱਚ 10 ਕਲਾਸਾਂ ਨੇ, 12 ਕਲਾਸਾਂ ਨੇ, ਜਾਂ ਵੀਕ ਦੇ ਵਿੱਚ ਸਿਰਫ 2 ਕਲਾਸਿਸ ਲਾ ਸਕਦੇ ਹੋ ਜਾਂ 1 ਲਾ ਸਕਦੇ ਹੋ, ਉਹਦੇ ਹਿਸਾਬ ਨਾਲ ਤੁਸੀਂ ਪਰ ਹੈੱਡ ਜਿਹੜੀ ਪਰ ਕਲਾਸ ਆ ਉਹਦੇ ਹਿਸਾਬ ਨਾਲ ਤੁਸੀਂ ਪੈਸੇ ਦੇ ਦੇਣੇ ਆ। ਨੰਬਰ ਨੋਟ ਕਰ ਲਓ 647-985-5553 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਾਣਾ ਸਾਹਿਬ ਸਾਡੇ ਨਾਲ ਆ ਚੁੱਕੇ। ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
6: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਖਬਰਾਂ ਕਈ ਨੇ ਜਿਨ੍ਹਾਂ 'ਤੇ ਝਾਤ ਪਾਉਣੀ ਬਣਦੀ ਆ। ਇੱਕ ਤਾਂ ਪਹਿਲਾਂ ਦਿਲਜੀਤ ਵਾਲੀ ਖਬਰ ਆ ਜਿਹੜੀ, ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦਿਲਜੀਤ ਵਾਲੀ ਖਬਰ। ਅਤੇ ਉੱਧਰ ਭਗਵੰਤ ਮਾਨ ਸਾਹਿਬ ਨੇ ਵੀ ਜਿਹੜਾ ਉਹ ਇੱਕ ਇਸ਼ਾਰਾ ਕੀਤਾ ਕਿ ਦਿਲਜੀਤ ਹੋਣਾ ਨੂੰ ਵੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਅਪਰੋਚ ਕਰ ਰਹੀਆਂ ਨੇ ਕਿ ਭਾਈ ਤੁਸੀਂ ਵੀ ਪੋਲੀਟਿਕਸ ਦੇ ਵਿੱਚ ਆਓ, ਅਤੇ ਕੀ ਕਹੋਗੇ ਤੁਸੀਂ, ਕੀ ਕਹਿਣਾ ਚਾਹੁੰਦੇ ਹੋ?
6: ਦੇਖੋ ਬਾਈ ਜੀ, ਗੱਲ ਇਹ ਵੀ ਦਲਜੀਤ ਦੋਸਾਂਝ ਬਹੁਤ ਵੱਡਾ ਕਲਾਕਾਰ ਆ, ਸਿਆਸਤ ਦੇ ਵਿੱਚ ਆਉਣਾ ਨਾ ਆਉਣਾ ਤਾਂ ਉਹਦੀ ਮਰਜ਼ੀ ਆ ਨਾ। ਕੋਈ ਇਹ ਤਾਂ ਹੈ ਨੀ ਵੀ ਭਾਈ ਡੰਗ ਦੇ ਜ਼ੋਰ ਦੇ ਉੱਤੇ ਆਪਾਂ ਕਿਸੇ ਨੂੰ ਸਮਝਦੇ ਵੀ ਭਾਈ ਤੂੰ ਪਾਰਟੀ 'ਚ ਆ ਜਾ। ਪਰ ਇਹ ਕਿਉਂਕਿ ਉਹਨੇ ਗੱਲ ਕਲੀਅਰ ਕਰਤੀ ਸੀਗੀ ਕਈ ਦਿਨ ਪਹਿਲਾਂ ਹੀ, ਉਹਨੇ ਕਿਹਾ ਸੀ ਵੀ ਮੈਂ ਰਾਜਨੀਤੀ ਵਿੱਚ ਕਦੇ ਵੀ ਨੀ ਆਉਣਾ ਚਾਹੁੰਦਾ, ਮੈਂ ਮਨੋਰੰਜਨ ਵਾਸਤੇ ਆ ਤੇ ਮਨੋਰੰਜਨ ਕਰਦੇ ਰਹਿਣਾ, ਤੇ ਸਿਆਸਤ ਮੇਰੇ ਵੱਸ ਦੀ ਗੱਲ ਨੀ ਤੇ ਮੇਰੀ ਕੋਈ ਦਿਲਚਸਪੀ ਨਹੀਂ ਆ। ਪਰ ਕਿਉਂਕਿ ਹੁਣ ਉਹਦੇ ਮੈਨੇਜਰ ਦੇ ਉੱਤੇ ਜਿਹੜਾ ਮੁੰਡਾ ਨਾਲ ਹੁੰਦਾ ਤੰਗ, ਤੇ ਉਹਦੇ ਪਤਾ ਲੱਗਾ ਜੀ ਘਰ ਦੇ ਉੱਤੇ ਗੋਲੀਆਂ ਚੱਲੀਆਂ, ਤੇ ਜਿਹਦੇ ਕਰਕੇ ਇਸ ਗੱਲ ਨੇ ਸਿਆਸੀ ਰੰਗ ਫੜਿਆ। ਕਿਉਂਕਿ ਬੀਜੇਪੀ ਦੇ ਉੱਤੇ ਦੋਸ਼ ਲਾ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ, ਉਹ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਨੇ ਫਿਰ ਹੁਣ ਇਹ ਖਿੜਕਣੀ ਸ਼ੁਰੂ ਕਰਤੀ ਵੀ ਭਾਈ ਆ ਸਿਆਸੀ ਪੌੜੀ ਨੀ ਚੜ੍ਹਦਾ, ਕਿਸੇ ਨੇ ਕੋਈ ਗੱਲ ਕਹੀ ਕਿਸੇ ਨੇ ਕੋਈ ਗੱਲ ਕਹੀ ਆ। ਪਰ ਮੇਰਾ ਖਿਆਲ ਵੀ ਕਲਾਕਾਰ ਹੋਵੇ ਜਾਂ ਕੋਈ ਵੀ ਹੋਰ ਹੋਵੇ, ਉਹਨੂੰ ਇਵੇਂ ਵਰਗਵੰਡ ਦੀ ਨਹੀਂ ਹੋਣੀ ਚਾਹੀਦੀ। ਕਿਸੇ ਦਾ ਮਨ ਹੈ ਚੋਣ ਲੜੇ, ਨਹੀਂ ਮਨ ਚੋਣ ਨਾ ਲੜੇ। ਮੈਂ ਤਾਂ ਵੈਸੇ ਹੀ ਸਿਆਣਾ ਬੰਦਾ ਉਹਨੂੰ ਮੰਨਦਾ ਉਸ ਕਲਾਕਾਰ ਨੂੰ ਜਿਹੜਾ ਚੋਣ ਵਾਲੇ ਝੰਜਰ ਚ ਪੈਂਦਾ ਹੀ ਨੀਗਾ, ਪਿੰਡ ਦੇ ਉੱਤੇ ਸਿਰ ਦੇ ਵਿੱਚ ਸਵਾਹ ਹੀ ਪੈਣੀ ਹੁੰਦੀ ਆ, ਕਿਉਂਕਿ ਲੋਕ ਵੀ ਉਹ ਇਹੋ ਜਿਹਾ ਮੈਨੂੰ ਦੋਨੋਂ ਪਾਸੇ ਇੱਕੋ ਜਿਹੀ ਹੁੰਦੀ ਆ। ਸੋ ਜਿਹੜੇ ਬੰਦੇ ਦਾ ਜਿਹੜੇ ਖੇਤਰ ਦੇ ਵਿੱਚ ਵੱਡਾ ਨਾਂ ਹੈਗਾ, ਉਹ ਆਪਦਾ ਉਸ ਕੰਮ ਚ ਹੋਰ ਮਿਹਨਤ ਕਰੇ, ਸਿਆਸਤ ਵੱਲ ਆਉਣ ਦੀ ਕੋਈ ਲੋੜ ਨਹੀਂ ਜੀ।
5: ਇੱਕ ਤੁਸੀਂ ਕਲਾਕਾਰੀ ਦੀ ਗੱਲ ਕੀਤੀ ਹੈ ਤੇ ਬੰਟੀ ਬੈਂਸ ਤੇ ਮਜੀਠੀਆ ਹੋਣੀ ਆ ਜਿਹੜੀ ਉਹਨਾਂ ਦੀ ਵੀ ਆਪਸ ਦੇ ਵਿੱਚ ਤਕਰਾਰਬਾਜੀ ਜੀ ਚੱਲ ਰਹੀ ਆ, ਬਿਆਨਬਾਜੀ ਚੱਲ ਰਹੀ ਆ, ਤੇ ਉਹਦੇ ਬਾਬਤ ਕੋਈ ਹੈ ਅਪਡੇਟ? ਤੇ ਮਜੀਠੀਆ ਹੋਣੀ ਕਹਿੰਦੇ ਭਾਈ ਬੰਟੀ ਬੈਂਸ ਨੂੰ ਵੀ ਮੈਂ ਤਾਂ ਇਹਦੇ ਨਾਲ ਕੀ ਡਿਬੇਟ ਕਰਨੀ ਆ, ਮੈਂ ਤਾਂ ਜਿਹਨਾਂ ਦੇ ਇਸ਼ਾਰਿਆਂ ਤੇ ਇਹ ਨੱਚਦੇ ਆ ਸੋ ਮੈਂ ਉਹਨਾਂ ਨਾਲ ਡਿਬੇਟ ਕਰਾਂਗਾ, ਕੀ ਇਹਨਾਂ ਦਾ ਅਸਲ 'ਚ ਮਾਮਲਾ ਕੀ ਚੱਲ ਰਿਹਾ?
6: ਜੀ ਗੱਲ ਅਸਲ ਦੇ ਵਿੱਚ ਇਹ ਆ ਵੀ ਬੰਟੀ ਬੈਂਸ ਤੇ ਇੱਕ ਦੋ ਹੋਰ ਜਣਿਆਂ ਦੇ ਬਾਰੇ ਮਜੀਠੀਆ ਨੇ ਕਿਹਾ ਸੀ ਜਿਹੜੇ ਇਸ ਵੇਲੇ ਮੰਡਰਾਉਂਦੇ ਫਿਰਦੇ ਮੁੱਖ ਮੰਤਰੀ ਦੇ ਆਲੇ ਦੁਆਲੇ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਭੱਜਣਾ ਬਾਹਰਲੇ ਮੁਲਕ ਜਦੋਂ ਸਰਕਾਰ ਬਦਲੀ। ਫਿਰ ਬੰਟੀ ਬੈਂਸ ਨੇ ਤਿੱਖੇ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਵੀ ਭਾਈ ਤੁਸੀਂ ਤਾਂ ਜਵਾਨੀ ਬਰਬਾਦ ਕੀਤੀ ਹੋਈ ਆ, ਆਹ ਕੀਤਾ ਉਹ ਕੀਤਾ, ਹਨਾ ਏਦਾਂ। ਫਿਰ ਉਹਨਾਂ ਨੇ ਜਵਾਬ ਦਿੱਤਾ ਮਜੀਠੀਆ ਹੋਰਾਂ ਨੇ ਵੀ ਭਾਈ ਮੈਂ ਤੈਨੂੰ ਕੀ ਸਮਝਦਾ, ਤੇਰੀ ਤਾਂ ਮੈਂ ਗੱਲ ਹੀ ਨੀ ਕੀਤੀ। ਮਤਲਬ ਹੈ ਤਾਂ ਬੇਲੋੜੀ ਜੀ ਗੌਸਿਪ ਆ ਵੀ ਭਾਈ ਇੱਥੇ ਵਿਕਰਮ ਮਜੀਠੀਆ ਨੂੰ ਬੰਟੀ ਦਾ ਨਾਂ ਲੈਣ ਦੀ ਕੋਈ ਲੋੜ ਨਹੀਂ, ਤੇ ਬੰਟੀ ਦਾ ਆਪਦਾ ਖੇਤਰ ਆ, ਬੰਟੀ ਦਾ ਕੱਦ ਜਿੰਨਾ ਹੈ ਉਹ ਆਪਦੇ ਖੇਤਰ ਚ ਆ, ਮਜੀਠੀਏ ਦਾ ਕੱਦ ਜਿੰਨਾ ਹੈ ਉਹ ਆਪਣੇ ਖੇਤਰ ਦੇ ਵਿੱਚ ਆ, ਨਾ ਦੋਵਾਂ ਦਾ ਕੋਈ ਮੁਕਾਬਲਾ, ਨਾ ਤਾਂ ਮਜੀਠੀਏ ਨੇ ਗਾਣੇ ਲਿਖਣੇ ਆ ਤੇ ਨਾ ਹੀ ਬੰਟੀ ਨੇ ਚੋਣ ਲੜਨੀ ਆ, ਮੇਰਾ ਖਿਆਲ ਇਹ ਆ। ਹਾਂ ਕੱਲ ਨੂੰ ਕੋਈ ਪੰਪ ਪੁੰਪ ਦੇ ਕੇ ਐਵੇਂ ਲੜਾ ਦੇਵੇ ਗੱਲ ਵੱਖਰੀ ਆ, ਪਰ ਗੱਲ ਕੁੱਲ ਮਿਲਾ ਕੇ ਵੀ ਆਪੋ ਆਪਣੇ ਕੰਮ ਕਰਦੇ ਰਹਿਣਾ ਚਾਹੀਦਾ, ਫਸਣਾ ਕਿਸੇ ਨਾਲ ਕਿਹੜੀ ਗੱਲੋਂ ਆ ਜੀ।
5: ਮਨਪ੍ਰੀਤ ਮੰਨਾ ਹੁਣੀ ਚੋਣ ਲੜਨਗੇ, ਉਹਨਾਂ ਨੂੰ ਉਹਨਾਂ ਦੀ ਵੀ ਬਿਆਨਬਾਜ਼ੀਆਂ ਤੁਹਾਡੇ ਤਾਂ ਬੜੇ ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰਦੇ ਰਹਿੰਦੇ ਹੋ, ਸੋ ਤੁਹਾਨੂੰ ਕੀ ਲੱਗਦਾ ਉਹ ਚੋਣ? ਉਹ ਕਹਿੰਦੇ ਮੈਨੂੰ ਜਿਹੜੀ ਪਾਰਟੀ ਕੋਈ ਪਹਿਲਾਂ ਵੀ ਅਪਰੋਚ ਕਰਦੀਆਂ ਰਹੀਆਂ ਨੇ, ਪਰ ਜੇ ਕੋਈ ਚੰਗੀ ਪਾਰਟੀ ਮੈਨੂੰ ਲੱਗੂਗੀ ਤਾਂ ਚੋਣ ਲੜ ਸਕਦੇ ਆ, ਤੁਹਾਨੂੰ ਕੀ ਲੱਗਦਾ?
6: ਦੇਖੋ ਬਾਈ ਜੀ, ਮਨਪ੍ਰੀਤ ਮੰਨਾ ਮੇਰਾ ਦੋਸਤ ਵੀ ਆ, ਬੜਾ ਵਧੀਆ ਬੰਦਾ, ਬੜਾ ਚੰਗਾ ਬੁਲਾਰਾ ਹੈਗਾ, ਅਸੀਂ ਬੜੀ ਵਾਰ ਉਹਦੀ ਇੰਟਰਵਿਊ ਕੀਤੀ ਆ, ਪਰ ਮੈਂ ਉਹਦੀ ਚੋਣ ਉਹਨੇ ਲੜਨੀ ਆ ਕਿ ਨਹੀਂ ਲੜਨੀ ਇਹਦੇ ਬਾਰੇ ਤਾਂ ਮੈਂ ਦਾਵਾ ਕਰ ਸਕਦਾ, ਪਰ ਮੈਨੂੰ ਇਸ ਗੱਲ ਦਾ ਪਤਾ ਵੀ ਉਹਨੂੰ ਬੜੀ ਵਾਰ ਪੇਸ਼ਕਸ਼ਾਂ ਹੋਈਆਂ ਵੀ ਭਾਈ ਚੋਣ ਲੜਦਾ, ਪਰ ਉਹਨੇ ਹਰ ਵਾਰ ਇਹ ਗੱਲ ਕਹੀ ਵੀ ਮੈਂ ਚੋਣ ਨੀ ਲੜਦੀ। ਉਹਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਟਿਕਟ ਦੀ ਆਫਰ ਸੀ, ਲੋਕ ਸਭਾ ਦੀ ਚੋਣ ਦੇ ਵੇਲੇ ਵੀ ਆਫਰ ਸੀ, ਪਰ ਉਹ ਤਾਂ ਨਹੀਂ ਮੰਨਿਆ। ਭਵਿੱਖ ਦੇ ਵਿੱਚ ਹੁਣ ਉਹਦਾ ਮਨ ਕੀ ਕਹਿੰਦਾ ਇਹ ਫਿਰ ਉਹੀ ਜਾਣਦਾ।
5: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸਦੀ ਕਿ ਪ੍ਰੋਗਰਾਮ ਦਾ ਹਿੱਸਾ ਸਕਾਈਡਮ ਗਰੁੱਪ ਆਫ ਕੰਪਨੀਜ਼ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਨਾਲ ਦੀ ਨਾਲ ਹੀ ਦੀਪਾਂਸ਼ ਬਾਈ ਹੋਣਾ ਵੱਲੋਂ ਵੀ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ। ਸੋ ਜੇਕਰ ਤੁਸੀਂ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬੈਸਟ ਟਿਕਟਾਂ ਲਈ 905-673-1400 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਜੇਕਰ ਤੁਸੀਂ ਡਿਸਪੋਜ਼ੇਬਲ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਤੁਸੀਂ ਜ਼ਰੂਰ ਇੱਕ ਵਾਰ ਉੱਥੇ ਜਾ ਕੇ ਨੰਬਰ ਨੋਟ ਕਰ ਲਓ, ਉਹਨਾਂ ਨੂੰ ਕਾਲ ਕਰਿਓ, ਬੈਸਟ ਰੇਟ ਲੈ ਕੇ ਆਇਓ। 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਗ੍ਰੈਂਡ ਫਰਨੀਚਰ ਅੱਜ ਦੇ ਸਾਡੇ ਮੇਨ ਸਪੋਂਸਰ ਆ, ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਵਾ। ਸੋ ਹੁਣ ਚੱਲਦੇ ਆਪਾਂ ਫਿਰ ਟਾਣਾ ਸਾਹਿਬ ਵੱਲ। ਟਾਣਾ ਸਾਹਿਬ, ਪਸ਼ਤੈਨੀ ਜ਼ਮੀਨ ਜਿਹੜੀ ਹੁੰਦੀ ਆ ਉਹਦੀ ਵੰਡ ਨੂੰ ਲੈ ਕੇ ਦੋਹਰਾ ਕਤਲਕਾਂਡ ਹੋਇਆ, ਕੀ ਹੈ ਇਹਦੀ ਅਪਡੇਟ ਪੂਰੀ ਦੱਸੋ
6: ਬਾਈ ਜੀ। ਲੋਕ ਬੜੀ ਦੋਗਲੀ ਸੋਚ ਵਾਲੇ ਆ, ਨਾਲੇ ਤਾਂ ਸਾਰੀ ਰੇੜੀ ਪ੍ਰਵਚਨ ਸੁਣੀ ਜਾਣਗੇ, ਦੇਈ ਜਾਣਗੇ, ਪਾਣੀ ਦਾ ਬਲਬਲਾ ਏਜੰਡ ਨਾਲ ਕੋਈ ਚੀਜ਼ ਜਾਂਦੀ ਨੀ, ਸਿਕੰਦਰ ਦੇ ਖਾਲੀ ਹੱਥ ਸੀ ਤੇ ਕੱਫਣ ਦੇ ਜੇਬ ਨੀ ਹੁੰਦੀ, ਫਲਾਂ ਟੀਲਾ ਇੰਨੀਆਂ ਗੱਲਾਂ ਜਾਣਦੇ ਆ ਤੇ ਫਿਰ ਜ਼ਮੀਨਾਂ ਦੇ ਪਿੱਛੇ ਭਰਾ ਮਾਰ ਲੈਂਦੇ ਆ। ਮਤਲਬ ਇਹਦਾ ਇਹ ਨਿਕਲਿਆ ਵੀ ਭਾਈ ਇਹ ਸਾਰੀ ਜ਼ਮੀਨ ਨਾਲ ਜਾਊਗੀ, ਜੋ ਪੈਸਾ ਟਕਾ ਨਾਲ ਹੀ ਜਾਊਗਾ, ਉਹ ਸਿਕੰਦਰ ਦੇ ਭਾਵੇਂ ਖਾਲੀ ਹੱਥ ਸੀ ਪਰ ਇਹ ਜੱਫੇ ਪਾ ਪਾ ਕੇ ਲੈ ਕੇ ਜਾਣਗੇ। ਗੁਰਦਾਸਪੁਰ ਦੇ ਵਿੱਚ ਦੋ ਸਕੇ ਭਰਾਵਾਂ ਦੀ ਟਸਲ ਚੱਲਦੀ ਸੀਗੀ 9 ਕਿੱਲੇ ਜ਼ਮੀਨ ਦੇ ਪਿੱਛੇ, ਉਹ ਟਸਲ ਇੰਨੀ ਭੈੜੀ ਬਣ ਗਈ ਵੀ ਭਾਈ ਵੱਡਾ ਭਰਾ ਜ਼ਿਆਦਾ ਜ਼ਹਿਰੀ ਸੀ, ਉਹਨੇ ਛੋਟੇ ਭਰਾ ਦੇ ਗੋਲੀਆਂ ਮਾਰੀਆਂ ਉਦੋਂ ਜਦੋਂ ਉਹ ਸੈਰ ਕਰਦਾ ਫਿਰਦਾ ਸੀ, ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰ ਕੇ ਤੇ ਬਾਅਦ ਦੇ ਵਿੱਚ ਆ ਜਾਏ ਜੀ ਘਰੇ, ਫਿਰ ਉਹਦੀ ਵਹੁਟੀ ਦੇ ਗੋਲੀਆਂ ਮਾਰੀਆਂ। ਹੁਣ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੇਖੋ ਕਿੰਨੀ ਬੇਵਕੂਫੀ ਆ ਪੰਜਾਬੀਆਂ ਦੀ, ਮਤ ਨੂੰ ਪਤਾ ਨੀ ਕੀ ਹੋ ਗਿਆ ਵੀ ਤੂੰ ਇੱਕ ਘਰ ਉਜਾੜਤਾ ਤੇ ਆਪਦਾ ਵੀ ਉਜਾੜ ਲਿਆ, ਆਪ ਹੁਣ ਸਾਰੀ ਉਮਰ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਰਹੂਗਾ ਤੇ ਆਪ ਪਤਾ ਨੀ 9 ਕਿੱਲੇ ਇਹਦੇ ਕਿੱਥੇ ਲੱਗਣੇ, ਉਹ ਵਕੀਲਾਂ ਨੇ ਲੈ ਜਾਣੇ ਆ, ਇਹ ਗੱਲ ਖਤਮ ਹੋ ਗਈ ਜੀ।
5: ਟਾਣਾ ਸਾਹਿਬ, ਕਹਿੰਦੇ ਹੁਣ ਦੱਸਿਆ ਜਾ ਰਿਹਾ ਕਿ ਭਾਈ ਸੋਨਾ ਨਾ ਖਰੀਦ

0: 1000 ਕਰੋੜ ਰੁਪਈਏ ਦਾ ਘਾਟਾ ਪੈ ਰਿਹਾ। ਮੈਨੂੰ ਲੱਗਦਾ ਵੀ ਜਿਵੇਂ ਇਹ 1000 ਕਰੋੜ ਦਾ ਘਾਟਾ ਦੱਸ ਰਹੇ ਆ, ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਆ ਵੀ ਭਾਈ ਤੁਸੀਂ ਸੋਨਾ ਨਾ ਖਰੀਦੋ, ਆਹ ਨਾ ਕਰੋ, ਉਹ ਨਾ ਕਰੋ, ਦੇਸ਼ ਦੇ ਵਿੱਚ ਕੁਝ ਸ਼ਾਇਦ ਵੱਡਾ ਹੋਣ ਲੱਗਾ ਹੋਵੇ। ਕਦੇ ਕਦੇ ਮੈਨੂੰ ਇਉਂ ਲੱਗਦਾ ਵੀ ਭਾਈ ਤੇਲ ਕੰਪਨੀਆਂ ਨੂੰ ਘਾਟੇ ਦੇ ਵਿੱਚੋਂ ਕੱਢਣ ਦੇ ਲਈ ਸ਼ਾਇਦ ਤੇਲ ਦਾ ਭਾਅ ਹੀ ਬਹੁਤ ਵਧਾ ਦਿੱਤਾ ਜਾਣਾ। ਅੱਜ ਤੱਕ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕਿਹਾ ਵੀ ਅਸੀਂ ਆਪਦੀਆਂ ਗੱਡੀਆਂ ਦੇ ਕਾਫਲੇ ਘਟਾ ਤੇ ਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਨੇ ਗੱਲ ਕਹੀ ਆ ਕਿ ਮੈਂ ਤੇ ਮੇਰਾ ਸਾਰਾ ਦਫ਼ਤਰੀ ਸਟਾਫ ਬੁੱਧਵਾਰ ਨੂੰ ਸਾਈਕਲਾਂ ਤੇ ਆਇਆ ਕਰਾਂਗੇ।
1: ਬੁੱਧਵਾਰ ਨੂੰ ਸਾਈਕਲਾਂ ਤੇ ਆਇਆ ਕਰਾਂਗੇ। ਸੋ ਚਲੋ ਦੇਖੋ, ਅੱਗੇ ਵੀ ਇੱਕ ਮੰਤਰੀ ਸੀ, ਉਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਆਇਆ ਕਰੂੰਗਾ ਜੀ, ਆਮ ਆਦਮੀ ਪਾਰਟੀ ਦੇ ਸੀ, ਤੁਹਾਨੂੰ ਯਾਦ ਹੋਊਗਾ ਸ਼ਾਇਦ।
0: ਉਹ ਦੇਮਾਨ ਨੇ, ਉਹ ਦੇਮਾਨ ਨਾਭਾ ਤੋਂ ਵਿਧਾਇਕ ਨੇ, ਉਹਨਾਂ ਨੇ ਗੱਲ ਕਹੀ ਸੀ। ਪਰ ਮੈਂ ਉਹਨਾਂ ਨਾਲ ਇੰਟਰਵਿਊ ਕੀਤੀ ਸੀ ਵੀ ਹੁਣ ਸਾਈਕਲ ਤੇ ਕਿਉਂ ਨੀ ਜਾਂਦੇ। ਉਹ ਕਹਿੰਦੇ ਬਾਈ ਜੀ, ਵਿਧਾਇਕ ਬਣ ਕੇ ਬਹੁਤ ਸਾਰੇ ਰੁਝੇਵੇਂ ਹੋ ਜਾਂਦੇ ਆ। ਤੁਸੀਂ ਰੱਖਦੇ ਆ ਪ੍ਰੋਗਰਾਮ 10 ਵਜੇ ਦਾ, 11 ਵਜੇ ਆਪਾਂ ਅਗਲੇ ਪਿੰਡ ਚ ਪਹੁੰਚਣਾ, ਕਿਸੇ ਨੇ ਰੱਖਦੇ ਪੌਣੇ 12 ਵਜੇ ਦਾ, ਦਿਨ ਦੇ ਵਿੱਚ 15-15 ਸਮਾਗਮ ਅਟੈਂਡ ਕਰਨੇ ਪੈਂਦੇ, ਸਾਈਕਲ ਤੇ ਜਾਇਆ ਨੀ ਜਾਂਦਾ ਚਾਰੇ ਪਾਸੇ।
1: ਠੀਕ ਹੈ, ਸੋ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਵੀ ਮੈਨੂੰ ਲੱਗਦਾ ਕਿ ਕੋਸ਼ਿਸ਼ ਕਰੋਗੇ ਕਿ ਸਾਈਕਲ ਵਰਤਿਆ ਕਰੋ।
0: ਹਾਂ ਬਾਈ ਜੀ, ਮੈਂ ਸਾਈਕਲ ਵਰਤਣਾ ਕਰੂੰਗਾ ਜੀ। ਹੁਣ ਮੈਨੂੰ ਵੀ ਹੈ ਵੀ ਭਾਈ ਇੱਕ ਦਫ਼ਤਰ ਦੂਜੇ ਦਫ਼ਤਰ ਦੇ ਵਿੱਚ ਟਾਈਮ ਲੱਗ ਜਾਂਦਾ, ਨੀ ਸੱਚੀ ਮੁੱਚੀ ਚਿੱਤ ਮੇਰਾ ਇਹੀ ਕਰਦਾ ਕਿ ਮੈਂ ਸਾਈਕਲ ਤੇ ਹੀ ਜਾਇਆ ਕਰਾਂ ਚਾਰੇ ਪਾਸੇ ਜੀ।
1: ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਇਹ ਸਨ ਸਵਰਨ ਸਿੰਘ ਟਿਣਾ ਸਾਹਿਬ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਦਾ ਨੰਬਰ ਆ ਜਿਹੜਾ ਤੁਸੀਂ ਹਮੇਸ਼ਾ ਹੀ ਕਈ ਵਾਰ ਮੰਗਦੇ ਵੀ ਹੋ, ਕਈ ਵਾਰ ਤੁਹਾਡੇ ਕੋਲ ਨੋਟ ਕੀਤਾ ਵੀ ਹੁੰਦਾ ਨੰਬਰ, ਤੁਸੀਂ ਨੋਟ ਕਰਕੇ ਰੱਖ ਲਓ, 416-509-1509 ਮੋਨਾ ਜੀ ਦਾ ਨੰਬਰ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
1: ਸਤਿ ਸ਼੍ਰੀ ਅਕਾਲ ਮੋਨਾ ਜੀ, ਮੈਂ ਨਾ ਇੱਕ ਦਿਨ ਕਿਉਂ ਕੱਲ੍ਹ ਬੈਠਾ ਸੀ ਕਿਤੇ, ਉੱਥੇ ਗੱਲਬਾਤ ਚੱਲ ਰਹੀ ਸੀ ਅਤੇ ਉਹਨਾਂ ਦੇ ਕੋਈ ਮਤਲਬ ਪਰਿਵਾਰਕ ਮੈਂਬਰ ਇੱਥੇ ਆਏ ਹੋਏ ਸੀ, ਹੁਣ ਉਹ ਵਾਪਸ ਇੰਡੀਆ ਚਲੇ ਗਏ ਅਤੇ ਉਹਨਾਂ ਦੀ ਇੰਸ਼ੋਰੈਂਸ ਸੀ, ਉਹ ਕਹਿੰਦੇ 21 ਦਿਨ ਹੋਸਪਿਟਲ 'ਚ ਰਹਿਣਾ ਪਿਆ ਅਤੇ ਤਕਰੀਬਨ $1,00,000 ਦਾ ਖਰਚਾ ਜਿਹੜਾ ਆ ਗਿਆ। ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਬਹੁਤ ਮੁਸ਼ਕਲ ਹੋ ਜਾਣਾ ਸੀ। ਇੰਸ਼ੋਰੈਂਸ ਉਹ ਕਹਿੰਦੇ ਸਾਡੀ 1 ਤਰੀਕ ਤੱਕ 6 ਤਰੀਕ ਤੱਕ ਸੀ, ਤੋ 1 ਤਰੀਕ ਨੂੰ ਉਹ ਉਹਨਾਂ ਨੂੰ ਛੁੱਟੀ ਹੋਸਪਿਟਲ 'ਚੋਂ ਮਿਲ ਗਈ ਸੀ, ਥੋੜ੍ਹੇ ਦਿਨਾਂ ਦਾ ਫਰਕ ਰਹਿ ਗਿਆ ਸੀ। ਅਤੇ ਕਈ ਵਾਰ ਅਸੀਂ ਜਦੋਂ ਇੱਦਾਂ ਦੀ ਇਹ ਚੀਜ਼ ਦੇਖਦੇ ਹਾਂ ਤਾਂ ਉਹ ਕਹਿੰਦੇ ਮੈਂ ਹਰੇਕ ਨੂੰ ਰਿਕਮੈਂਡ ਕਰੂੰਗਾ ਭਾਈ ਜ਼ਰੂਰ ਸਭ ਤੋਂ ਪਹਿਲਾਂ ਤੁਸੀਂ ਇਹ ਆਪਣੀ ਇੰਸ਼ੋਰੈਂਸ ਪਾਲਿਸੀ ਹੈ, ਚਾਹੇ ਤੁਹਾਡੇ ਕੋਲ ਕੋਈ ਵਿਜ਼ਟਰ ਆਵੇ ਕਰਵਾ ਕੇ ਰੱਖਿਆ ਕਰੋ, ਨਹੀਂ ਤਾਂ ਬਹੁਤ ਮਹਿੰਗੇ ਖਰਚੇ ਆ ਹੋਸਪਿਟਲਾਂ ਦੇ। ਜੀ
2: ਬਿਲਕੁਲ ਠੀਕ ਹੈ ਰਾਜਵੀਰ ਜੀ, ਕਿਉਂਕਿ ਜਿੰਨੇ ਵੀ ਪਰਸਨ ਹੈਗੇ ਇੱਥੇ, PR ਹੈਗੇ ਆ, ਸਿਟੀਜ਼ਨ ਆ, ਸਾਨੂੰ ਹਰੇਕ ਜਗ੍ਹਾ ਤੇ ਮਹਿੰਗਾਈ ਟੱਚ ਹੁੰਦੀ ਹੈ। ਸਾਨੂੰ ਲੱਗਦਾ ਹਰ ਜਗ੍ਹਾ ਇਨਫਲੇਸ਼ਨ ਵੱਧ ਰਹੀ ਹੈ, ਪਰ ਹੋਸਪਿਟਲਾਈਜੇਸ਼ਨ, ਡਾਕਟਰਸ, ਮੈਡੀਕਲ ਜਿਹੜਾ ਟ੍ਰੀਟਮੈਂਟਸ ਹੈਗੇ ਨੇ ਉਹਨਾਂ ਦੇ ਬਾਰੇ ਆਪਾਂ ਕਦੇ ਗੱਲ ਨਹੀਂ ਕਰਦੇ, ਕਿਉਂਕਿ ਸਾਨੂੰ ਉਹ ਗੌਰਮੈਂਟ ਵੱਲੋਂ ਕਵਰੇਜ ਹੁੰਦੀ ਹੈ। ਪਰ ਜਿਹੜਾ ਪਰਸਨ ਇੱਥੇ ਵਿਜ਼ਿਟਰ ਸੁਪਰਵਾਈਜ਼ਰ ਤੇ ਆ ਰਿਹਾ, ਸਾਨੂੰ ਪਤਾ ਕਿ ਉਸ ਪਰਸਨ ਕੋਲ ਤਾਂ ਹੈਲਥ ਕਾਰਡ ਹੈ ਨਹੀਂ ਗਾ, ਉਹ ਉਸੇ ਨੂੰ ਹੀ ਪਤਾ ਹੁੰਦਾ ਕਿ ਕਿੰਨਾ ਕੁ ਮਹਿੰਗਾ ਪੈਣਾ ਜਿਹਦੇ ਜਿੱਦਾਂ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਹੁੰਦੀ ਹੈ। ਸੋ ਇਸੇ ਕਰਕੇ ਡੈਫੀਨੇਟਲੀ ਉਹਨਾਂ ਨੇ ਬਿਲਕੁਲ ਠੀਕ ਕਿਹਾ, ਐਂਡ ਫੋਰਚੂਨੇਟਲੀ ਦੈਟਸ ਗੁੱਡ ਥਿੰਗ ਕਿ ਉਹਨਾਂ ਦੇ ਕੋਲ ਐਟਲੀਸਟ ਇੰਸ਼ੋਰੈਂਸ ਸੀਗੀ। ਐਂਡ ਮੋਸਟ ਆਫ ਦਾ ਕੰਪਨੀਜ਼ ਜਿਹੜੀਆਂ ਹੁੰਦੀਆਂ ਨੇ, ਜਿੱਦਾਂ ਤੁਸੀਂ ਦੱਸਿਆ ਕਿ 1 ਤਰੀਕ ਤੱਕ ਇੰਸ਼ੋਰੈਂਸ ਸੀਗੀ, ਮੋਸਟ ਆਫ ਦਾ ਕੰਪਨੀਜ਼ 72 ਆਵਰਸ ਐਕਸਟੈਂਸ਼ਨ ਵੀ ਦੇ ਦਿੰਦੀਆਂ ਨੇ। ਜੇ ਕੋਈ ਪਰਸਨ ਇੱਦਾਂ ਹੋਸਪਿਟਲ ਦੇ ਵਿੱਚ ਹੈਗਾ ਤੇ ਉਹਨਾਂ ਦੀ ਪਾਲਿਸੀ ਖਤਮ ਹੋ ਰਹੀ ਹੈ, ਤਾਂ 72 ਆਵਰਸ ਔਰ ਡਿਪੈਂਡਿੰਗ ਅਪੋਨ ਕਿ ਡਾਕਟਰ ਕਦੋਂ ਡਿਸਚਾਰਜ ਕਰ ਰਿਹਾ ਹੋਸਪਿਟਲ ਦੇ ਵਿੱਚੋਂ, ਤੇ ਉਹ ਸਾਰਾ ਖਰਚਾ ਉਹਨਾਂ ਦਾ ਕਵਰ ਹੋ ਸਕਦਾ ਹੁੰਦਾ, ਡਿਪੈਂਡਿੰਗ ਕਿਹੜੀ ਕੰਪਨੀ ਨਾਲ ਉਹਨਾਂ ਨੇ ਡੀਲ ਕੀਤਾ ਸੀਗਾ। ਸੋ ਬਟ ਇਹ ਚੀਜ਼ ਮੇਨਲੀ ਹੈਗੀ ਆ ਕਿ ਪੀਸ ਆਫ ਮਾਇੰਡ ਸਭ ਨਾਲੋਂ ਵੱਡੀ ਚੀਜ਼ ਹੈ। ਜਦੋਂ ਵੀ ਕਿਸੇ ਨੇ ਇੱਥੇ ਆਉਣਾ ਹੋਵੇ, ਬਹੁਤ ਵਾਰ ਆਪਾਂ ਪਲੈਨਿੰਗਸ ਕਰਦੇ ਹਾਂ, ਆਪਾਂ ਉਹਨਾਂ ਨੂੰ ਇੱਥੇ ਘੁੰਮਾਉਣ ਲਈ ਲੈ ਕੇ ਜਾਣਾ ਹੈ, ਇਹ ਚੀਜ਼ ਦਿਖਾਉਣੀ ਹੈ, ਕਿਤੇ ਲੈ ਕੇ ਜਾਣਾ ਹੈ, ਪਰ ਇਹਦੇ ਨਾਲ ਨਾਲ ਸਭ ਨਾਲੋਂ ਪਹਿਲੀ ਚੀਜ਼ ਇੰਸ਼ੋਰੈਂਸ ਹੈਗੀ ਹੈ ਕਿ ਉਹਨਾਂ ਦੇ ਐਰੋਪਲੇਨ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਆਪਾਂ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਰਵਾਈਏ, ਤਾਂ ਕਿ ਇਨ ਟ੍ਰਾਂਜ਼ਿਟ ਵਿੱਚ ਵੀ ਕਵਰੇਜ ਹੋਵੇ, ਕੋਈ ਰਸਤੇ ਦੇ ਵਿੱਚ ਵੀ ਤਬੀਅਤ ਖਰਾਬ ਹੋ ਸਕਦੀ ਹੈ, ਕੋਈ ਇੰਜਰੀ ਹੋ ਸਕਦੀ ਹੈ, ਉਹ ਸਾਰੀਆਂ ਚੀਜ਼ਾਂ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੀਆਂ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਪ੍ਰੋਪਰ ਕਵਰੇਜ ਹੋਵੇ। ਇੱਕ ਚੀਜ਼ ਜਿਹੜੀ ਕਿ ਮੈਂ ਹਰ ਵਾਰ ਕਹਿੰਦੀ ਹੈਗੀ ਆ, ਮੇਕ ਸ਼ੋਰ ਕਰੋ ਹੈਲਥ ਦੇ ਵਿੱਚ ਜੇ ਕੋਈ ਚੇਂਜਿਸ ਆਈਆਂ ਨੇ। ਮੈਨੂੰ ਬਹੁਤ ਵਾਰ ਇਸ ਤਰੀਕੇ ਦੇ ਨਾਲ ਕੰਸਰਨਸ ਆਉਂਦੇ ਨੇ ਕਿ ਹਾਂਜੀ ਜਦੋਂ ਆਪਾਂ ਲਾਸਟ ਟਾਈਮ ਕਰਵਾਈ ਸੀ, ਪਿਛਲੇ ਸਾਲ, ਉਸ ਤੋਂ 2 ਸਾਲ ਪਹਿਲਾਂ ਪੋਲਿਸੀ ਕਰਵਾਈ ਸੀ, ਸੇਮ ਹੀ ਕਰ ਦਿਓ। ਪਰ ਜਦੋਂ ਉਹਨਾਂ ਨੂੰ ਕਹਿੰਦੇ ਹਾਂ ਕਿ ਅਸੀਂ ਪੇਰੈਂਟਸ ਨਾਲ ਤੁਸੀਂ ਡਿਸਕਸ ਜ਼ਰੂਰ ਕਰੋ ਜੇ ਕੋਈ ਹੈਲਥ ਦੇ ਵਿੱਚ ਚੇਂਜਿਸ ਹੈ, ਬਹੁਤ ਵਾਰ ਹੁੰਦਾ ਹੈਲਥ ਦੇ ਵਿੱਚ ਚੇਂਜਿਸ ਆਈਆਂ ਹੁੰਦੀਆਂ ਨੇ, ਤਦੋਂ ਵਿਦਆਊਟ ਪ੍ਰੀ ਐਗਜ਼ਿਸਟਿੰਗ ਕਰਾਈ ਸੀ, ਅੱਜ ਵਿਦ ਪ੍ਰੀ ਐਗਜ਼ਿਸਟਿੰਗ ਕਰੀ ਦੀ ਹੈ। ਸੋ ਡਿਪੈਂਡਿੰਗ ਅਪੋਨ ਕਿੱਦਾਂ ਦਾ ਹੈਲਥ ਇਸ਼ੂ ਆ, ਓਬਵੀਅਸਲੀ ਹੈ, ਕਿਉਂਕਿ ਜਿੱਦਾਂ ਜਿੱਦਾਂ ਏਜ ਵੱਧ ਰਹੀ ਹੈ ਕੋਈ ਨਾ ਕੋਈ ਹੈਲਥ ਇਸ਼ੂ, ਚਾਹੇ ਉਹ ਸਟੇਬਲ ਹੈਗਾ, ਪਰ ਆਪਾਂ ਨੂੰ ਵਿਦ ਪ੍ਰੀ ਐਗਜ਼ਿਸਟਿੰਗ ਜ਼ਰੂਰ ਜਾਣਾ ਪੈਣਾ ਜੇ ਆਪਾਂ ਉਸਦੀ ਵੀ ਕਵਰੇਜ ਚਾਹੁੰਦੇ ਹੈਗੇ ਹਾਂ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ, ਕੋਈ ਵੀ ਡਿਟੇਲਸ ਚਾਹੀਦੀ ਹੈਗੀ ਹੈ ਰਿਗਾਰਡ

0: ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਖੁਦ ਤੁਸੀਂ ਅਪਲਾਈ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਇਸ ਟਾਈਮ ਤੇ ਵੈਲਿਡ ਨਹੀਂ ਹੈਗਾ, ਜ਼ਰੂਰ ਆਪਣੀ ਪਰਸਨਲ ਇੰਸ਼ੋਰੈਂਸ ਕਰਵਾਓ। ਕੋਈ ਵੀ ਮੰਥਲੀ ਪੇਮੈਂਟ, ਐਨੂਅਲ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਹੋਵੇ, ਜ਼ਰੂਰ ਕਾਲ ਕਰ ਸਕਦੇ ਹੋ ਜੀ। ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-519-1509, 416-509-1509,
1: 416-509-1509।

0: ਛੁੱਟ ਜਾਣਾ।
1: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਪਿਛਲੇ ਹਫ਼ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਇੰਟਰਵਿਊ ਆਪਾਂ ਕੰਡਕਟ ਕੀਤੀ ਸੀ ਗੁਰੂ ਜੀ ਦੇ ਨਾਲ, ਅਤੇ ਜਿਹੜੇ ਜਿਨ੍ਹਾਂ ਦੀਆਂ ਪਛਤੈਣੀ ਤੁਸੀਂ ਕਹਿ ਲਓ ਕਿ ਕਈ ਪੁਸ਼ਤਾਂ ਤੋਂ ਵੈਦ ਦੇ ਤੌਰ 'ਤੇ ਉਹਨਾਂ ਦੇ ਦਾਦੇ ਪੜਦਾਦੇ ਪਿਓ ਸਾਰੇ ਹੀ, ਮਤਲਬ ਉਹ ਸਾਰੇ ਵੈਦ, ਜਿਵੇਂ ਵੈਦ ਨਾ ਨਬਜ਼ ਦੇਖ ਕੇ ਪਹਿਚਾਣ ਲੈਂਦੇ ਸੀਗੇ ਕਿ ਕਿਹੜਾ ਰੋਗ ਆ, ਇਸ ਤਰੀਕੇ ਦੇ ਉਹ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਆ। ਸੋ ਬਹੁਤ ਲੋਕ ਨੇ ਜਿਨ੍ਹਾਂ ਨੇ ਫਾਇਦਾ ਲਿਆ, ਬਹੁਤਿਆਂ ਨੇ ਜਾ ਕੇ ਇਹਨਾਂ ਨਾਲ ਗੱਲਬਾਤ ਕੀਤੀ ਆ। ਸੋ ਉਹ ਅੱਜ ਸਾਡੇ ਨਾਲ ਫਿਰ ਨੇ ਗੱਲਬਾਤ ਕਰਦੇ ਹਾਂ। ਗੁਰੂ ਜੀ, ਜੀ ਆਇਆਂ ਨੂੰ ਵੈਲਕਮ ਰੇਡੀਓ ਪ੍ਰੋਗਰਾਮ ਸਾਰੰਗ ਤੇ।
2: ਨਮਸਤੇ ਨਮਸਤੇ ਭਈਆ, ਬਹੁਤ ਅੱਛਾ ਹੈ ਆਪਕੇ ਸਾਥ ਬਾਤ ਕਰਕੇ, ਆਪਕੋ ਵੀ ਮੇਰੇ ਕੋ ਵੀ ਬਹੁ ਭਗਵਾਨ ਆਸ਼ੀਰਵਾਦ, ਸਾਰਾ ਕੱਚੇ ਲੋਕ ਕੋ ਠੀਕ ਹੋਣਾ ਹੈ। ਮੈਂ ਆਪ ਸਹੀ ਬਤਾਈ ਭਈਆ, ਮੈਂ ਆਯੁਰਵੇਦਿਕ ਵੈਦਿਆ ਆਜ ਕੱਲ ਸੇ ਨਹੀਂ ਹੈ, 9 ਜਨਰੇਸ਼ਨ ਸੇ ਇਹ ਕੰਮ ਕਰ ਰਹਾ ਹੈ।
1: 9 ਜਨਰੇਸ਼ਨ?
2: ਯੈਸ, ਮੇਰਾ ਪਾਪਾ, ਮੇਰਾ ਦਾਦਾ, ਮੇਰਾ ਪ੍ਰਦਾਦਾ, ਉਸ ਗ੍ਰੇਟ ਗ੍ਰੇਟ ਗ੍ਰੇਟ ਗ੍ਰਾਂਡ ਫਾਦਰ ਸਾਰਾ ਮੈਂ ਵੈਦਿਆ ਹੈ। ਕੈਸਾ ਹੈ ਭਈਆ, ਹਮਕੋ ਆਪਕੋ ਐਗਜ਼ਾਮਪਲ ਬਤਾਤਾ ਹੂੰ, ਆਪਕੋ ਐਗਜ਼ਾਮਪਲ ਬਤਾਤਾ ਹੂੰ। ਪਹਿਲੇ 70-80 ਸਾਲ ਕੇ ਪਹਿਲੇ ਹਮਾਰਾ ਇੰਡੀਆ ਮੇ ਡਾਕਟਰ MBBS ਡਾਕਟਰ ਬਹੁਤ ਕਮ ਥਾ, ਤਬ ਸਾਰਾ ਲੋਕ ਜ਼ਿਆਦਾ ਹੈ ਹਕੀਮ ਕੇ ਪਾਸ। ये हकीम क्या करता है, नाड़ी देखता है, फल्स का देखता है। फल्स में वाता पित्ता कपा तीन दोष रहता है, ये तीन दोष के नाड़ी देख के उसको क्या प्रॉब्लम है बता करके उसको थोड़ा वो हर्बल से दवा बना के देता है। वो ये फैमिली मेरा फैमिली है, वैसा फैमिली से मैं 9 जनरेशन से ये काम कर रहा है, सारा हर्बल से इलाज कर रहा है। वो इलाज किस किस के होता है, जॉइंट पेन के लिए, यूरिक एसिड के लिए, आर्थराइटिस के लिए और रूमाटिक आर्थराइटिस के लिए, सयाटिका के लिए, लोअर बैक पेन के लिए, नेक पेन के लिए, सी में सी बोलता है सर्विकल्स का, वो शोल्डर ऊपर नहीं होता है, नमनेस हो जाती है, इसके लिए
1: फ्रीज हो जाता है, जो बोलते हैं कि मेरा शोल्डर फ्रीज होगा,
2: फ्रोजन शोल्डर के लिए, सिर में दर्द होता है, हाथों में उंगली में नमनेस हो जाता है उसके लिए, और पेट को समस्या होता है, गैस्ट्रिक एसिडिटी, पित्त अल्सर होता है उसके लिए, थोड़ा खाना खाता है पेट फुल होता है। हमारा भाई बहन को, लोगों को, बहुत लोगों को फैटी हो जाता है पेट को अंदर, वो फैट लूज करने के लिए और टांगों में दर्द के लिए, के नम के लिए।
1: अच्छा, इसका ये बताएं कि इसके रिजल्ट कितने % सक्सेस आते हैं? अगर आपने बोला कि
2: वन वीक को अंदर 25% रिजल्ट आता है,
1: वन वीक के अंदर,
2: हाँ वन वीक, बहुत लो, वन वीक को अंदर 25% रिजल्ट आता है।
1: जो फैटी लिवर है उसके लिए भी है आपके पास कुछ?
2: 100% उसके लिए पक्का है मेरे पास, फैटी लिवर होता है, पैनक्रियास के लिए बहुत लोग मेरे पास ले रहा है, शुगर के लिए, शुगर भी कंट्रोल हो जाता है वन वीक को अंदर, उसको वो दवा लेता है, इंग्लिश दवा भी बंद होता है।
1: नहीं, हमने तो सुना है कि शुगर की कोई दवाई होती नहीं है, बंद नहीं होती है,
2: कंट्रोल होता है। मेरा दोस्त क्या बोलता है, इंग्लिश दवा वो छोड़ सकता है, वो इंसुलिन भी छोड़ सकता है, हमारा हर्बल कंट्रोल में हो जाता है।
1: अच्छा, ऐसे बताएं, अगर सपोज करो कि मेरे को कोलेस्ट्रॉल है, मैं आज अपनी रिपोर्ट लेकर आता हूं आपको, ये मेरा लेवल है कोलेस्ट्रॉल का, और उसके बाद
2: वन मंथ में आप मेरा दवा मैं आपको देता हूं, वन मंथ चेक करो, आपको बिल्कुल नॉर्मल आना है।
1: आफ्टर वन मंथ फिर रिपोर्ट दिखाऊंगा आपको तो नॉर्मल आएगा?
2: 100% नॉर्मल, पक्का नॉर्मल आ जाएगा।
1: बीपी की प्रॉब्लम जिनको रहती
2: है, वो गया था बहुत लोगों को, वो के मेरे को बहुत लोग दिखा रहे, बहुत गुरुजी वैसा हो रहा है, वैसा बल्कि बहुत खुशी में है।
1: अच्छा, थायराइड की, गुरुजी थायराइड की बहुत सारे लोगों को प्रॉब्लम आ रही है और वो कहते हैं कि इसको आपको उबर भर के लिए दवाई लेनी पड़ेगी थायराइड की।
2: यस यस, थायराइड को भैया मैं क्या बोल, थायराइड को ये एक बार थायराइड का वो ग्रंथि काम बंद नहीं करते वो नहीं होता है, ये ठीक नहीं होता है, ये लेना पड़ता है उसको। उसको लेना भी पड़ता है, किसके लिए, ये काम नहीं करेगा, ये एक बार फेल हुआ है तो वो फेल्ड है, ये फेल्ड है।
1: अच्छा।
2: ये फिर रिकनेक्टिंग और रे काम नहीं करने की जरूरत नहीं है, बट हमारा ये थायराइड से बॉडी में बहुत बहुत साइड इफेक्ट होता है, वो हम रुकता हूँ।
1: ओके, जो उसकी वजह से जो अलग अलग बीमारियां हो जाती हैं उसको।
2: हाँ वैसा है।
1: अच्छा, बहुत से लोगों को किडनी की प्रॉब्लम आती है, किडनी के लिए भी कुछ है?
2: किडनी के लिए डायलिसिस नहीं करता है उसको, पहले उसको क्रिएटिन लेवल्स कैसा है, एल्बिन लेवल्स कैसा है, यूरिया लेवल कैसा है और फिल्ट्रेशन के लेवल्स कैसा है वो देख के हमारा से उसको वो डायलिसिस को जाने के नहीं करता, उसको पहले हम कंट्रोल करता
1: हूँ डायलिसिस से पहले।
2: हाँ, डायलिसिस का पहले हम कब, वो एक बार डायलिसिस को जाए तो कुछ भी नहीं कर सकता हूँ।
1: आप अपना नंबर पहले अनाउंस करेंगे? ਜੋ ਵੀ ਗਾਹਾਂ ਕਹਿ ਸਕਦੇ ਹੋ ਤੁਸੀਂ, ਨੌ ਪੁਸ਼ਤਾਂ ਤੋਂ ਇਹੀ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਆਉਂਦੇ ਆ। ਨਬਜ਼ ਦੇਖ ਕੇ ਤੁਹਾਨੂੰ ਪਹਿਚਾਣ ਲੈਂਦੇ ਆ ਕਿ ਭਾਈ ਤੈਨੂੰ ਆਹ ਮਰਜ਼ਾ, ਤੈਨੂੰ ਆਹ ਰੋਗ ਹੋ ਸਕਦਾ, ਜੇ ਕਿਸੇ ਦਾ ਫੈਟੀ ਲੇਵਰ ਆ, ਜੇ ਕਿਸੇ ਦੇ ਵਾਲ ਝੜਦੇ ਆ, ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ, ਜੇ ਕਿਸੇ ਨੂੰ ਪੇਟ ਦੀ ਪ੍ਰੋਬਲਮ ਆ, ਜੇ ਕਿਸੇ ਦਾ ਬੀਪੀ ਹਾਈ ਲੈਂਦਾ, ਜੇ ਕਿਸੇ ਦਾ ਕੋਲੈਸਟਰੋਲ ਦੀ ਪ੍ਰੋਬਲਮ ਆ, ਮਤਲਬ ਕੋਈ ਵੀ ਬਿਮਾਰੀ, ਜੇ ਤੁਸੀਂ ਭਾਰ ਵੀ ਘਟਾਉਣਾ ਚਾਹੁੰਦੇ ਹੋ ਕਹਿੰਦੇ ਤਾਂ ਵੀ, ਤੇ ਤੁਸੀਂ ਇੱਕ ਵੀਕ ਦੇ ਵਿੱਚ ਹੀ ਉਹਦੇ ਰਿਜ਼ਲਟ ਆ ਤੁਹਾਨੂੰ ਆਉਣੇ ਸ਼ੁਰੂ ਹੋ ਜਾਣੇ ਆ। ਇਹਦਾ ਗੁਰੂ ਜੀ ਕੋਈ ਸਾਈਡ ਇਫੈਕਟ ਤਾਂ ਆਪ ਕੀ ਜੋ ਆਪ ਦਿੱਤੇ ਹੋ ਮੈਡੀਸਨ, ਉਸਕਾ ਕੋਈ ਸਾਈਡ ਇਫੈਕਟ?
2: ਸਾਰਾ ਦਿੱਤਾ ਹੈ ਹਰਬਲਸ ਪਿਆ ਜੀ, ਹਿਮਾਲਿਆ ਹਰਬਲਸ, ਕੇਰਲਾ ਹਰਬਲਸ, ਇਸਸੇ ਪੱਕਾ ਸਾਈਡ ਇਫੈਕਟ ਨਹੀਂ ਹੋਤਾ ਹੈ, ਬਟ ਸਾਈਡ ਬੈਨੀਫਿਟਸ ਜ਼ਿਆਦਾ ਆਤਾ ਹੈ। ਸ਼ੇਅਰ ਕਰਨੇ ਕੇ ਲਿਏ ਮੈਂ ਪੈਸਾ ਕੰਸਲਟੇਸ਼ਨ ਕੋ ਬਿਲਕੁਲ ਨਹੀਂ ਲੇਤਾ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਕੋਈ ਵੀ ਪ੍ਰੋਬਲਮ ਤਾਂ ਹਮਾਰਾ ਪਾਸ ਆਨਾ ਹੈ, ਉਹ ਡਿਸਕਸ ਕਰਨਾ, ਉਸਕੋ ਹੈਪੀ ਹੋਏ ਤੋ ਦਵਾ ਲੈਣਾ, ਨਹੀਂ ਤੋ ਨਹੀਂ ਰਹੇ।
1: ਹਾਲੋ, ਇਹ ਬਹੁਤ ਵਧੀਆ ਗੱਲ ਇਹਨੇ ਕੀਤੀ ਹੈ, ਕਹਿੰਦੇ ਸਲਾਹ ਮਸ਼ਵਰਾ ਬਾਈ ਜੀ ਬਿਲਕੁਲ ਫ੍ਰੀ ਆ, ਤੁਸੀਂ ਫੋਨ ਕਰਕੇ ਸਲਾਹ ਮਸ਼ਵਰਾ ਲੈ ਲਿਓ, ਆ ਜਿਓ, 4 ਦਿਨ ਬਰੈਂਪਟਨ ਦੇ ਵਿੱਚ ਹੁੰਦੇ ਨੇ, ਉਹਦਾ ਇੱਕ ਵੀ ਡਾਲਰ ਤੁਹਾਡੇ ਤੋਂ ਇਹਨਾਂ ਨੇ ਚਾਰਜ ਨਹੀਂ ਕਰਨਾ। ਤੁਹਾਨੂੰ ਚੰਗਾ ਲੱਗੇ ਤਾਂ ਦਵਾਈ ਲੈ ਲਿਓ, ਦਵਾਈ ਜਿਹੜੀ ਹੈਗੀ ਆ ਉਹ ਵੀ ਜੜੀ ਬੂਟੀ ਨੇ। ਜੇ ਕਹਾਂ ਸੇ ਲੇਕਰ ਆਤੇ ਹੋ ਆਪ?
2: ਸਾਰਾ ਹਿਮਾਲਿਆ ਸੇ ਲੇਕਰ ਆਤਾ ਹੈ, ਕੇਰਲਾ ਸੇ ਲੇਕਰ ਆਤਾ ਹੈ, ਔਰ ਸ਼੍ਰੀਲੰਕਾ ਸੇ, ਕਾਟ ਉਧਰ ਹਮਾਰਾ ਕਾਠਮੰਡੂਰ, ਮਾਨਸ ਸਰੋਵਰ, ਬਦਰੀਨਾਥ, ਕੇਦਰਨਾਥ, ਵੈਸਾ ਵੈਸਾ ਪੇੜੋਂ ਕੋ ਉੱਪਰ ਜਾ ਕੇ, ਉਹ ਫਾਰੈਸਟ ਕੇ ਜਾ ਕੇ, ਮੇਰਾ ਟੀਮ ਸੇ ਬਸ ਜਾ ਕੇ ਲੇਕਰ ਆਤਾ।
1: ਆਪਕੋ ਡਰ ਨਹੀਂ ਲਗਤਾ ਜੰਗਲ ਮੇ ਜਾਤੇ ਹੋਏ?
2: ਕੋਈ ਸਾਧੂ ਤੋਂ ਹੋ ਗਿਆ ਤਾਂ
1: ਜੀ। ਸੋ ਨੰਬਰ ਇੱਕ ਵਾਰ ਮੈਂ ਫਿਰ ਅਨਾਊਂਸ ਕਰ ਦਵਾਂ, 437-438-3399 ਇਸ ਨੰਬਰ 'ਤੇ ਕਾਲ ਕਰ ਲਿਓ। ਜੇ ਜੁਆਇੰਟ ਪੇਨ ਕਈ ਵਾਰ ਬਜ਼ੁਰਗਾਂ ਨੂੰ, ਅਤੇ ਜੇ ਤੁਹਾਨੂੰ ਕਿਡਨੀ ਦੀ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਡਿਸਕਸ ਕਰੋ, ਜਿਹੜੀ ਵੀ ਪ੍ਰੋਬਲਮ ਤੁਹਾਨੂੰ ਕੋਈ ਹੈਗੀ ਆ, ਤੁਸੀਂ ਇਹਨਾਂ ਨਾਲ ਇੱਕ ਵਾਰ ਡਿਸਕਸ ਕਰਿਓ ਅਤੇ ਜਾ ਕੇ ਮਿਲ ਆਇਓ, ਫੋਨ ਕਰ ਲਿਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। 437-438-3399 ਮੇਰੇ ਇੱਕ ਦੋ ਜਾਣਕਾਰ ਆ ਜਿਹਨਾਂ ਨੂੰ ਕਾਫੀ ਫਾਇਦਾ ਹੋਇਆ, ਤਾਂ ਹੀ ਫਿਰ ਮੈਂ ਸੋਚਿਆ ਕਿ ਯਾਰ
2: ਨਾਮ ਨਹੀਂ ਪਤਾ ਥਾ, ਆਪਕੋ ਜਾਣਕਾਰ ਬਹੁਤ ਲੋਕ ਆ ਗਿਆ ਥਾ, ਕਮ ਸੇ ਕਮ 10 ਲੋਕ ਕੋ ਉੱਪਰ ਆ ਗਿਆ ਥਾ, 10 ਲੋਕ ਠੀਕ ਹੋ ਗਏ ਹਮਾਰਾ ਸੋਚ ਕੇ।
1: ਬਿਲਕੁਲ, ਸੋ ਨੰਬਰ ਮੈਂ ਫਿਰ ਅਨਾਊਂਸ ਕਰ ਦਵਾਂ,
2: ਨਾਮ ਨਹੀਂ ਪਤਾ ਥਾ, ਕੁਝ ਕੁਝ ਜੀ ਜੀ ਰਹਿਤਾ ਹੈ,
1: 437-438-3399 437-438-3399 437-438-3399 ਤੇ ਤੁਸੀਂ ਕਾਲ ਕਰ ਲਿਓ। ਜੜੀ ਬੂਟੀਆਂ ਦੇ ਨਾਲ ਹੀ, ਇਹ ਕਹਿੰਦੇ ਜਿਹੜੀਆਂ ਹਿਮਾਲਿਆ ਤੋਂ, ਸ਼੍ਰੀਲੰਕਾ ਤੋਂ, ਉਹ ਜੜੀ ਬੂਟੀਆਂ ਦੇ ਨਾਲ ਹੀ ਇਲਾਜ ਆ, ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ, ਉਹ ਪਹਿਲੇ ਵੀਕ ਦੇ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ। ਇੱਕ ਤੌਰ 'ਤੇ ਸੇਵਾ ਵਾਂਗੂ ਕਹਿੰਦੇ ਕੰਮ ਕਰਨਾ, ਮੈਂ ਪੈਸੇ ਵਾਂਗੂ ਕੰਮ ਨਹੀਂ ਕਰਨਾ ਕਿ ਪੈਸੇ ਬਣਾਉਣ ਦਾ ਕੋਈ ਗੱਲ, ਐਸਾ ਹੀ ਆ ਨਾ? ਨੜਿਨਵੇਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, 9 ਪੀੜ੍ਹੀਆਂ ਤੋਂ ਇਹੀ ਕੰਮ ਕਰਦੇ ਆ ਰਹੇ ਨੇ। ਸੋ 437-438-3399 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਕਹਾਣੀ ਲੈ ਕੇ ਵੀ ਅੱਜ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ, ਪਰ ਉਸ ਤੋਂ ਪਹਿਲਾਂ ਦੱਸੀਏ, ਟੱਪੇ ਮੇਰੇ ਸਾਹਮਣੇ ਦੋ ਆਏ ਸੀ, ਟੱਪੇ ਤੁਹਾਡੇ ਨਾਲ ਸਾਂਝੇ ਕਰ ਲਈਏ। ਦੁਨੀਆਂ ਨੂੰ ਕੀ ਪਈ ਹੈ, ਦੁੱਖ ਤੇਰਾ ਜਾਨ ਕੱਢਦਾ, ਤੇਰੀ ਛੋਹ ਨਾਲ ਜੀ ਪਈਏ, ਆਏ ਹਾਏ ਹਾਏ ਹਾਏ ਹਾਏ। ਕੱਤਣੀ ਨੂੰ ਰੂੰ ਚਾਹੀਦਾ, ਤੈਨੂੰ ਸਾਡਾ ਸਾਥ ਚਾਹੀਦਾ, ਸਾਨੂੰ ਸਾਰਾ ਹੀ ਤੂੰ ਚਾਹੀਦਾ। ਕਿਆ ਬਾਤ ਹੈ ਯਾਰ, ਟੱਪਿਆਂ ਦੇ ਵਿੱਚ ਕਿੰਨਾ ਸੋਹਣਾ ਹੁੰਦਾ। ਘੜਿਆਂ ਵਿੱਚ ਪਾਣੀ ਨੇ ਜਿਸਮ ਲਿਬਾਸ ਰੂਹਾਂ ਦੇ, ਕਿਹਾ ਰੂਹ ਦੇ ਹਾਣੀ ਨੇ, ਸੋਹਣਾ ਤੇਰੇ ਜਿੰਨਾ ਫੁੱਲ ਕੋਈ ਨਾ, ਜਿਹੜਾ ਸਾਨੂੰ ਤੈਥੋਂ ਮਿਲਿਆ ਉਹ ਪਿਆਰ ਦਾ ਮੁੱਲ ਕੋਈ ਨਾ। ਜੁੜੇ ਰਹੋ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਮੋਨਾ ਜੀ ਵੱਲ ਇੱਕ ਵਾਰ ਫਿਰ ਤੋਂ ਚੱਲਦੇ ਹਾਂ, ਇੰਸ਼ੋਰੈਂਸ ਬਾਬਤ ਜੇ ਅਸੀਂ ਕੋਈ ਨਾਮ ਤੁਹਾਨੂੰ ਦੱਸਦੇ ਹਾਂ ਤਾਂ ਉਹ ਹੈ ਮੋਨਾ ਮਹਿੰਗ ਜੀ। ਮੋਨਾ ਜੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ।
0: ਥੈਂਕ ਯੂ ਸੋ ਮਚ ਰਾਜਵੀਰ ਜੀ।
1: ਜੀ, ਸੋ ਅਸੀਂ ਇੰਸ਼ੋਰੈਂਸ ਬਾਬਤ ਗੱਲਬਾਤ ਕਰ ਰਹੇ ਸੀਗੇ, ਅਤੇ ਜਿਹੜੀ ਤਾਂ ਪਹਿਲਾਂ ਆਪਾਂ ਕੀਤੀ ਹੈ ਕਿ ਵਿਜ਼ਟਰ ਇੰਸ਼ੋਰੈਂਸ, ਪਰ ਜਿਹੜੀ ਮੈਂ ਕਹਿੰਦਾ ਹੁੰਦਾ ਕਿ ਕਈ ਵਾਰ ਜ਼ਰੂਰੀ ਨਹੀਂ ਕਿ ਅਸੀਂ ਆਪਣੀ, ਅਸੀਂ ਸਾਨੂੰ ਇਹ ਲੱਗਦਾ ਕਿ ਅਸੀਂ ਇੰਸ਼ੋਰੈਂਸ ਜਦੋਂ ਮਰਜ਼ੀ ਕਰਾ ਲਈਏ ਹੋ ਹੀ ਜਾਣੀ ਹੈ, ਪੈਸੇ ਦੇਵਾਂਗੇ ਤਾਂ, ਪੈਸੇ ਨਾਲ ਇੰਸ਼ੋਰੈਂਸ ਨਹੀਂ ਖਰੀਦੀ ਜਾਣੀ। ਬਹੁਤ ਵਾਰ ਡਿਨਾਈ ਕਰ ਦਿੰਦੇ ਨੇ ਕੰਪਨੀਆਂ, ਅੰਡਰਰਾਈਟਰ ਪਹਿਲਾਂ ਦੇਖਦਾ ਕਿ ਕਦੋਂ ਤੁਸੀਂ ਕੀ ਕੀਤਾ ਸੀ, ਉਹਨੂੰ ਪਤਾ ਕਿ ਤੁਸੀਂ 2022 ਦੇ ਵਿੱਚ ਡਾਕਟਰ ਕੋਲ ਗਏ ਸੀ, ਤੁਹਾਨੂੰ ਸਪੈਸ਼ਲਿਸਟ ਲਈ ਕਿਹਾ ਸੀ, ਤੁਸੀਂ ਉਹਦੀ ਰਿਪੋਰਟ ਦਿੱਤੀ ਨਹੀਂ ਤਾਂ ਤੁਹਾਡੀ ਅਪਰੂਵ ਡਬਲ ਨਹੀਂ ਆਉਣੀ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਹੋ ਲੈ $100 ਦੀ ਜਗ੍ਹਾ 'ਤੇ ਆ ਚੁੱਕੋ ਜੀ ਪੈਸੇ, ਮੇਰੀ ਇੰਸ਼ੋਰੈਂਸ ਹੋ ਜੂ। ਰਹਿੰਦੇ ਟਾਈਮ 'ਤੇ ਤੰਦਰੁਸਤ ਹੋ ਤਾਂ ਤੁਸੀਂ ਜ਼ਰੂਰ ਇੰਸ਼ੋਰੈਂਸ ਕਰਵਾਇਆ ਕਰੋ, ਕਿਉਂ ਮੋਨਾ ਜੀ, ਸਹੀ ਹੈ ਕਿ ਨਹੀਂ?
0: ਬਿਲਕੁਲ ਠੀਕ ਹੈ ਰਾਜਵੀਰ ਜੀ, ਮੈਂ ਇੱਕ ਰੀਅਲ ਐਗਜ਼ਾਮਪਲ ਹੀ ਦੇ ਦਿੰਦੀ ਹਾਂ। ਕਾਫੀ ਵਾਰ ਆਪਾਂ ਇਹ ਸੋਚਦੇ ਜ਼ਰੂਰ ਹੈਗੇ ਹਾਂ ਕਿ ਸਾਡਾ ਬਹੁਤ ਹੈਲਦੀ ਲਾਈਫ ਸਟਾਈਲ ਹੈਗਾ, ਅਸੀਂ ਤਾਂ ਖਾਣਾ ਪੀਣਾ ਵੀ ਹੈਲਦੀ ਰੱਖਿਆ ਹੈ, ਜਿਮ ਵੀ ਜਾਂਦੇ ਹਾਂ, ਸਭ ਕੁਛ ਠੀਕ ਹੈਗਾ, ਪਰ ਅਨਫੋਰਚੁਨੇਟਲੀ ਸਾਨੂੰ ਪਤਾ ਨਹੀਂ ਹੁੰਦਾ ਕਦੋਂ ਹੈਲਥ ਦੇ ਵਿੱਚ ਚੇਂਜਿਸ ਆ ਜਾਣੀਆਂ। ਰੀਅਲ ਐਗਜ਼ਾਮਪਲ ਇੱਕ ਮੈਂ ਇਹ ਸ਼ੇਅਰ, ਵੈਸੇ ਤਾਂ ਬਹੁਤ ਸਾਰੇ ਐਗਜ਼ਾਮਪਲਸ ਨੇ, ਪਰ ਇੱਕ ਜਿਹੜਾ ਹੁਣ ਰੀਸੈਂਟਲੀ ਮੈਂ ਹੁਣੇ ਰਿਵਿਊ ਕਰ ਰਹੀ ਸੀ ਕਿਸੇ ਦੀ ਪੋਲਿਸੀ, ਜਿਹਨਾਂ ਦੀ ਪੋਲਿਸੀ ਅੱਜ ਤੋਂ ਮੈਂ ਅਪਰੋਕਸੀਮੇਟਲੀ 12 ਸਾਲ ਪਹਿਲਾਂ ਕੀਤੀ ਸੀ, 2014 ਕਰੇ ਆਸ ਪਾਸ, ਐਂਡ ਉਸ ਟਾਈਮ ਤੇ ਉਹਨਾਂ ਨੂੰ ਗੁੱਡ ਹੈਲਥ ਡਿਸਕਾਊਂਟ ਮਿਲਿਆ ਸੀਗਾ। ਗੁੱਡ ਹੈਲਥ ਡਿਸਕਾਊਂਟ ਮਤਲਬ ਕਿ ਜਦੋਂ ਇੰਸ਼ੋਰੈਂਸ ਕੰਪਨੀ ਬਲੱਡ ਐਂਡ ਯੂਰਿਨ ਟੈਸਟ ਮੰਗਵਾਉਂਦੀ ਹੈ ਪਰਸਨ ਦਾ, ਤਾਂ ਉਸ ਟਾਈਮ ਤੇ ਇੱਕ ਗੁੱਡ ਹੈਲਥ ਡਿਸਕਾਊਂਟ ਐਕਸਟਰਾ ਉਹਨਾਂ ਨੂੰ ਡਿਸਕਾਊਂਟ ਮਿਲਦਾ ਪ੍ਰੀਮੀਅਮ ਦੇ ਵਿੱਚ, ਕਿ ਪ੍ਰੀਮੀਅਮ ਘੱਟ ਅਸੀਂ ਤੁਹਾਨੂੰ ਆਫਰ ਕਰਾਂਗੇ, ਤੁਹਾਡੀ ਹੈਲਥ ਬਹੁਤ ਵਧੀਆ ਹੈਗੀ ਹੈ। ਪਰ ਆਫਟਰ 1.5 ਈਅਰ ਤੋਂ ਬਾਅਦ, 1.5 ਸਾਲ ਤੋਂ ਬਾਅਦ, ਉਸੇ ਪਰਸਨ ਨੂੰ ਕੈਂਸਰ ਦੀ ਪ੍ਰੋਬਲਮ ਆ ਗਈ ਸੀਗੀ, ਸਟੇਜ 3। ਸੋ ਇਹ ਚੀਜ਼ ਹੈਗੀ ਹੈ ਕਿ ਇੱਕ ਰੀਅਲ ਐਗਜ਼ਾਮਪਲ ਐਂਡ ਇਹ ਪਰਸਨ, ਮੈਂ ਉਸ ਏਜ ਦੀ ਕੈਟੇਗਰੀ ਦੀ ਗੱਲ ਕਰ ਰਹੀ ਹਾਂ ਜਿਹੜੀ ਕਿ ਪਰਸਨ 35-36 ਦੇ ਆਸ ਪਾਸ ਸੀ ਉਸ ਟਾਈਮ ਤੇ। ਸੋ ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਜੇ ਇੰਸ਼ੋਰੈਂਸ ਕੰਪਨੀ ਪੂਰੇ ਟੈਸਟ ਵਗੈਰਾ ਕਰਨ ਤੋਂ ਬਾਅਦ ਵੀ ਕੈਂਸਰ ਨੂੰ, ਕਿਉਂਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਡਿਟੈਕਟ ਨਹੀਂ ਕੀਤਾ ਜਾ ਸਕਦਾ ਕਈ ਕਾਫੀ ਹੱਦ ਤੱਕ ਅਰਲੀ ਸਟੇਜਿਸ ਦੇ ਵਿੱਚ, ਸੋ ਇਸੇ ਕਰਕੇ ਹਮੇਸ਼ਾ ਇਹ ਮੈਸੇਜ ਕਨਵੇ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਇੰਸ਼ੋਰੈਂਸ ਪੋਲਿਸੀਜ਼ ਕਰਵਾਓ। ਇਹ ਨਾ ਸੋਚੋ ਕਿ ਇਸ ਟਾਈਮ ਹਜੇ ਬਜਟ ਨਹੀਂ ਹੈਗਾ, ਅਸੀਂ 6 ਮਹੀਨੇ ਬਾਅਦ ਕਰਵਾ ਲਵਾਂਗੇ, 4 ਮਹੀਨੇ ਬਾਅਦ ਕਰਵਾ ਲਵਾਂਗੇ, ਉਹਨਾਂ 6 ਮਹੀਨਿਆਂ ਦੇ ਵਿੱਚ ਹੋ ਸਕਦਾ ਹੈ। ਅਸੀਂ ਹਮੇਸ਼ਾ ਇਹ ਵਿਸ਼ ਕਰਾਂਗੇ ਕਿ ਹਰੇਕ ਦੀ ਹਾਲਤ ਵਧੀਆ ਰਹੇ, ਪਰ ਹੋ ਸਕਦਾ ਹੈ ਕਿ ਉਸ ਟਾਈਮ ਤੇ ਕੋਈ ਜੇ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ ਤਾਂ ਸਾਨੂੰ ਕੋਈ ਵੀ ਕੰਪਨੀ ਮੇ ਬੀ ਆਫਰ ਨਾ ਕਰੇ, ਕਿਉਂਕਿ ਰੀਜ਼ਨ ਇਸ ਕਰਕੇ ਕਾਫੀ ਵਾਰ ਪਰਸਨ ਸੁਣ ਲੈਂਦੇ ਨੇ ਕਿ ਹਾਂਜੀ ਤੁਸੀਂ ਕਹਿੰਦੇ ਨੋਨ ਮੈਡੀਕਲ ਪੋਲਿਸੀਜ਼ ਵੀ ਮਿਲ ਜਾਂਦੀਆਂ ਨੇ, ਪਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ ਵੀ ਟਾਈਮ ਫਰੇਮ ਹੁੰਦਾ ਹੈਗਾ ਕਿ ਕੈਂਸਰ ਜਾਂ ਹਾਰਟ ਡਿਜ਼ੀਜ਼ ਜਾਂ ਕੋਈ ਵੀ ਪ੍ਰੋਬਲਮ 5 ਸਾਲ ਪਹਿਲਾਂ ਆਈ ਸੀ, 3 ਸਾਲ ਪਹਿਲਾਂ ਆਈ ਸੀ, ਜੇ ਹੁਣ ਅਸੀਂ ਕਹਾਂਗੇ ਕਿ 2 ਮਹੀਨੇ ਪਹਿਲਾਂ ਆਈ ਹੈ ਜਾਂ 6 ਮਹੀਨੇ ਪਹਿਲਾਂ ਆਈ ਹੈਗੀ ਹੈ, ਮੋਸਟ ਪ੍ਰੋਬੇਬਲੀ ਉਹ ਤੁਹਾਨੂੰ ਇੱਕ 50,000 ਦੀ ਹੀ ਕਵਰੇਜ ਦੇਣਗੇ, ਜਿਹਦੇ ਵਿੱਚ ਕਿ ਪਹਿਲੇ 2 ਸਾਲ ਵਿੱਚ ਵੀ ਵੇਟਿੰਗ ਪੀਰੀਅਡ ਹੋਊਗਾ। ਸੋ ਇਸੇ ਕਰਕੇ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ, ਆਪਣੀ ਚੋਇਸ ਦੇ ਨਾਲ ਪੋਲਿਸੀ ਦੀ ਕਵਰੇਜ ਅਮਾਊਂਟ, ਆਪਣੀ ਚੋਇਸ ਦੇ ਨਾਲ ਪ੍ਰੀਮੀਅਮ ਚੂਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਚੀਜ਼ ਸਭ ਨਾਲੋਂ ਜ਼ਿਆਦਾ ਜ਼ਰੂਰੀ ਚਾਹੀਦੀ ਹੁੰਦੀ ਹੈ, ਗੁੱਡ ਹੈਲਥ। ਐਂਡ ਇਸ ਟਾਈਮ 'ਤੇ ਜੇ ਅਸੀਂ ਕੋਈ ਜ਼ਿਆਦਾ ਵੱਡਾ ਪ੍ਰੀਮੀਅਮ ਨਹੀਂ ਅਫੋਰਡ ਕਰ ਸਕਦੇ, ਕੋਈ 20 ਸਾਲ 30 ਸਾਲ ਦੀ ਟਰਮ, 40 ਸਾਲ ਦੀ ਨਹੀਂ ਲੈ ਸਕਦੇ, ਮਨੀ ਬੈਕ ਪਲਾਨ ਨਹੀਂ ਲੈ ਸਕਦੇ, ਤਾਂ ਟਰਮ 10 ਸਾਲ ਦੇ ਟਰਮ ਕਰਵਾ ਕੇ ਐਟਲੀਸਟ ਆਪਣੇ ਆਪ ਨੂੰ, ਆਪਣੀ ਇੰਸ਼ੋਰੇਬਿਲਟੀ ਨੂੰ ਲੌਕ ਇਨ ਜ਼ਰੂਰ ਕਰ ਸਕਦੇ ਹੈਗੇ ਹਾਂ। ਜਿੱਦਾਂ ਕਿ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਇੰਸ਼ੋਰੈਂਸ ਪੋਲਿਸੀਜ਼ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ $12 per month, $15 per month, ਐਂਡ ਕੱਲ੍ਹ ਹੁਣੇ ਮੈਂ ਕਿਸੇ ਨੂੰ ਕੋਟੇਸ਼ਨ ਦੇ ਰਹੀ ਸੀਗੀ ਕਿ ਜਿਹੜੇ ਪਰਸਨ, ਬਹੁਤ ਸਾਰੇ ਕੇਸਿਸ ਈਵਨ ਕਿ 30s, 40s, 45 ਨੋਨ ਸਮੋਕਰ ਰੇਟ ਦੇ ਵਿੱਚ ਜਸਟ $2 per day, $500,000 ਦੀ ਕਵਰੇਜ ਉਹਨਾਂ ਨੂੰ ਮਿਲ ਰਹੀ ਹੈਗੀ ਹੈ $2 per day ਦੇ ਵਿੱਚ। ਸੋ ਇਸ ਤਰੀਕੇ ਦੀਆਂ ਆਪਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਉਹਨਾਂ ਨੂੰ ਲਾਈਫ ਤੇ ਕ੍ਰਿਟੀਕਲ ਇਲਨੈਸ ਦੋਨੋਂ ਚੀਜ਼ਾਂ ਮਿਲ ਗਈਆਂ, ਐਂਡ ਦੋਨਾਂ ਦੀ ਇੰਸ਼ੋਰੇਬਿਲਟੀ ਲੌਕ ਹੋ ਗਈ ਹੈ, ਐਂਡ ਕਦੇ ਵੀ ਉਸ ਪੋਲਿਸੀ ਨੂੰ 20 ਸਾਲ 25 ਸਾਲ 30 ਸਾਲ ਵਿੱਚ ਲਿਜਾ ਸਕਦੇ ਨੇ, ਕਦੇ ਵੀ ਮਨੀ ਬੈਕ ਵਿੱਚ ਲਿਜਾ ਸਕਦੇ ਨੇ, ਦੁਬਾਰਾ ਕੋਈ ਵੀ ਮੈਡੀਕਲ ਕੁਸ਼ਚਨ ਨਹੀਂ ਪੁੱਛਿਆ ਜਾਣਾ। ਸੋ ਮੇਕ ਸ਼ੋਰ ਕਰੋ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਇਨ ਕਰੋ, ਈਵਨ ਕਿ ਚਾਹੇ ਤੁਹਾਡੇ ਆਪਣੇ ਲਈ, ਬੱਚਿਆਂ ਦੇ ਲਈ, ਕੋਈ ਵੀ ਤੁਹਾਨੂੰ ਕੰਸਰਨ ਹੈਗਾ, ਜ਼ਰੂਰ ਤੁਸੀਂ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ @416-509-1509। ਈਵਨ ਤੁਹਾਡੇ ਕੋਲ ਕੋਈ ਪਹਿਲਾਂ ਟਰਮ ਇੰਸ਼ੋਰੈਂਸ ਕੋਈ ਚੱਲ ਰਹੀ ਹੈ, ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਚੱਲ ਰਹੀ ਹੈ, ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਕਿ ਉਹਦੇ ਵਿੱਚ ਕੀ ਆਪਸ਼ਨਸ ਹੋ ਸਕਦੀਆਂ ਨੇ, ਕੀ ਪ੍ਰੋਵੀਜ਼ਨਸ ਤੁਸੀਂ ਐਕਸਪਲੋਰ ਕਰ ਸਕਦੇ ਹੋ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ। ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ ਤੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। 416-509-1509।
1: ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਕਹਾਣੀ ਵੱਲ ਚੱਲਾਂਗੇ, ਕਹਾਣੀ ਤੋਂ ਬਿਲਕੁਲ ਪਹਿਲਾਂ ਬ੍ਰੈਂਪਟਨ ਟੀਵੀ ਐਂਪਲਾਈਸ ਤੋਂ ਸੁਲਤਾਨ ਜੀ ਦਾ ਇੱਕ ਸੁਨੇਹਾ ਲੈ ਲਈਏ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਵੱਲ। ਸੁਲਤਾਨ ਜੀ ਦੇ ਕੋਲ ਸਪੈਸ਼ਲੀ ਤੌਰ 'ਤੇ ਬਹੁਤ ਜ਼ਰੂਰੀ ਜਾਣਾ ਇਸ ਕਰਕੇ ਆ ਕਿਉਂਕਿ ਤੁਹਾਡੀ ਸੇਵਿੰਗ ਵੱਡੀ ਹੋ ਜਾਣੀ ਹੈ ਸੁਲਤਾਨ ਜੀ ਦੇ ਕੋਲ ਬ੍ਰੈਂਪਟਨ ਟੀਵੀ ਐਂਪਲਾਈਸ ਤੋਂ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜਿਸ ਤਰ੍ਹਾਂ ਤੁਸੀਂ ਵੀ ਰਾਜਵੀਰ ਦੱਸ ਰਹੇ ਹੋ, ਅਸੀਂ ਵੀ ਜਿਹੜਾ ਇਹ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਮਦਰਸ ਡੇ ਵਾਲੀਆਂ ਪ੍ਰਾਈਸਿਸ ਨੂੰ ਲੈ ਕੇ ਆਏ ਹਾਂ, ਕਿਉਂਕਿ ਮਦਰਸ ਡੇ ਵੀ ਇੱਕ ਵਾਰੀ ਆਉਂਦਾ ਹੈ ਤੇ ਮਦਰਸ ਡੇ ਦੇ ਉੱਤੇ ਜਿਹੜੀਆਂ ਪ੍ਰਾਈਸਿਸ ਸੀ ਉਹ ਵੀ ਇੱਕ ਵਾਰੀ ਹੀ ਦਿੱਤੀਆਂ ਗਈਆਂ, ਔਰ ਇਹ ਸਿਰਫ ਤੇ ਸਿਰਫ ਲੋਐਸਟ ਪ੍ਰਾਈਸ ਹੋਣ ਦੇ ਨਾਲ ਕਰਕੇ 18 ਮਈ ਤੱਕ, ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਤੱਕ ਇਹ ਪ੍ਰਾਈਸਿਸ ਨੂੰ ਅਸੀਂ ਇਸ ਟਾਈਮ ਐਕਸਟੈਂਡ ਕਰਵਾਇਆ। ਸੋ ਇਹਦੇ ਚ 85 ਇੰਚ ਟੀਵੀ ਜਿਹੜਾ ਸਿਰਫ $9.99 ਦਾ। ਦੇਖ ਲਓ ਕਿ $1800 ਦੀ ਪ੍ਰਾਈਸ ਹੈ ਜੀ, $13.99 ਸੇਲ ਤੇ ਵਿਕਿਆ, ਲੇਕਿਨ ਮਦਰਸ ਡੇ ਤੇ ਕਿਉਂਕਿ $9.99 ਦਾ ਲਗਾਇਆ ਤੇ 18 ਮਈ ਤੱਕ ਇਸ ਵਿਕਟੋਰੀਆ ਡੇ ਲੌਂਗ ਵੀਕੈਂਡ ਤੇ $9.99 ਦਾ ਅਵੇਲੇਬਲ ਹੈ। ਰਾਈਟ ਵੇ ਕਸਟਮਰ ਲੈ ਸਕਦੇ ਆ, ਉਸ ਤੋਂ ਬਾਅਦ ਫਿਰ $13.99 ਦਾ ਹੀ ਮਿਲਣਾ ਜੀ। 6 ਮਹੀਨੇ ਚ ਕਸਟਮਰ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। 55 ਇੰਚ $3.99 ਚ ਸਿਰਫ ਤੇ 65 ਇੰਚ $6.99 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਜੀ, 905-450-2828 ਨੰਬਰ ਹੈ।
1: ਬਿਲਕੁਲ ਜੀ, ਸੋ ਤੁਸੀਂ ਬਿਲਕੁਲ ਵੀ ਮਿਸ ਨਾ ਕਰਿਓ। ਤੇ ਸੁਲਤਾਨ ਜੀ, ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ, ਅਪਲਾਈਸਿਸ ਦਾ ਵੀ ਦੱਸ ਦਿਓ ਥੋੜਾ ਜਿਹਾ।
3: ਹਾਂਜੀ ਬਿਲਕੁਲ, ਅਗਰ ਤਾਂ ਬੰਡਲ ਪੈਕੇਜ ਹੈ ਰਾਜਵੀਰ ਜੀ, ਫਿਰ ਤਾਂ ਦੇਖੋ $2000 ਸਿਰਫ 3-ਪੀਸ ਕਿਚਨ ਬੰਡਲ ਤੇ ਸੇਵ ਹੋ ਰਿਹਾ। ਫਰਿੱਜ ਸਟੋਵ ਡਿਸ਼ਵਾਸ਼ਰ $5000 ਵਾਲਾ $29.99 ਦਾ, ਪਰ ਜਿਹੜੇ ਕਸਟਮਰ 48 ਇੰਚ ਫਰਿੱਜ ਦੇ ਨਾਲ ਪੈਨਲ ਰੈਡੀ ਫਰਿੱਜ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਦੇ ਨਾਲ ਬਿਲਟ ਇਨ ਕਿਚਨ ਦੇਖਣਾ ਚਾਹੁੰਦੇ, 40% ਦਾ ਡਿਸਕਾਊਂਟ ਉਹਨਾਂ ਨੂੰ ਲੈ ਕੇ ਦੇਵਾਂਗੇ ਅਸੀਂ। ਸਾਡੇ ਕੋਲ ਬੋਸ਼ ਜਰਮਨ ਬ੍ਰਾਂਡ ਹੈ, ਉਹਨਾਂ ਨੇ ਵੀ 40% ਆਫਰ ਕੀਤਾ, ਜਿਹੜਾ ਕਿ ਬਿਲਟ ਇਨ ਕੁੱਕਟੋਪ, ਬੋਸ਼ ਦਾ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਡਿਸ਼ਵਾਸ਼ਰ ਤੇ ਬੋਸ਼ ਕੰਪਨੀ ਦਾ ਹੀ ਬਿਲਟ ਇਨ ਕਾਊਂਟਰ ਡੈਪ ਫਰਿੱਜ ਹੈ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ। $16,000 ਵਾਲਾ ਬਿਲਟ ਇਨ ਕਿਚਨ ਸਿਰਫ $9,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। ਤੇ ਨਾਲ ਦੀ ਨਾਲ ਲਾਂਡਰੀ ਸੈਕਸ਼ਨ ਚ ਮਿਸ ਨਾ ਕਰਨਾ, ਕਿਉਂਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, $2500 ਵਾਲਾ $17.99 ਦਾ ਲੈ ਕੇ $700 ਵਾਸ਼ਰ ਐਂਡ ਡਰਾਇਰ ਲਾਂਡਰੀ ਸੈਕਸ਼ਨ ਚ ਵੀ ਸੇਵ ਕਰੋਗੇ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828, 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
1: ਧੰਨਵਾਦ। ਅੱਜ ਦੀ ਕਹਾਣੀ ਸਾਡੇ ਲਿਸਨਰ ਵੀ ਨੇ, ਅਜ਼ੀਜ਼ ਵੀ ਨੇ, ਅਵਤਾਰ ਕੁੰਡੀ ਸਾਹਿਬ, ਉਹਨਾਂ ਨੇ ਲਿਖ ਕੇ ਭੇਜੀ ਹੈ ਜੀ, ਉਹ ਤੁਹਾਡੇ ਰੂਬਰੂ ਕਰਦੇ ਹਾਂ। ਪੰਡਿਤ ਜਗਨਨਾਥ ਸ਼ਾਸਤਰੀ ਦਾ ਘਰ ਅੱਜ ਦੁਲਹਨ ਵਾਂਗੂ ਸ਼ਿੰਗਾਰਿਆ ਹੋਇਆ ਸੀਗਾ। ਅੱਜ ਤਾਂ ਲਾਡਲੀ ਧੀ ਦਾ ਵਿਆਹ ਜੋ ਸੀਗਾ, ਅਤੇ ਵਿਆਹ ਵਾਲੇ ਘਰੇ ਰੌਣਕਾਂ ਇਹ ਤਾਂ ਹੋਣੀਆਂ ਹੋਣੀਆਂ ਸੀਗੀਆਂ, ਸੋ ਆਸੇ ਪਾਸੇ ਵੀ ਸਾਰੇ ਖੁਸ਼ੀਆਂ ਖੇੜੇ ਸੀਗੇ, ਅਤੇ ਘਰ ਦੇ ਪਿਛਲੇ ਗਾਰਡਨ ਦੇ ਵਿੱਚ ਤਾਂ ਬਹੁਤ ਵੱਡਾ ਟੈਂਟ ਲੱਗਿਆ ਹੋਇਆ ਸੀਗਾ। ਸੁੱਤੀ ਉਹਦੀ ਇੱਕੋ ਇੱਕ ਔਲਾਦ ਸੀਗੀ ਜਿਹਦੇ ਵਿਆਹ ਦਾ ਸੁਪਨਾ ਉਹਨੇ ਉਹਦੇ ਪੈਦਾ ਹੋਣ ਵੇਲੇ ਦੇਖਿਆ ਸੀਗਾ। ਸ਼ਸ਼ਾਂਕ ਇਹਦਾ ਵੱਡਾ ਸਾਰਾ ਬੈਨਰ ਐਂਟਰੀ 'ਤੇ ਲੱਗਿਆ ਹੋਇਆ ਸੀਗਾ। ਅੰਦਰ ਜਾਂਦੇ ਹਰ ਇੱਕ ਮਹਿਮਾਨ ਉਹਦੇ ਆਸੇ ਪਾਸੇ ਜਿਹੜੀਆਂ ਕੁੜੀਆਂ ਖੜੀਆਂ ਸੀਗੀਆਂ ਉਹ ਉਹਨਾਂ 'ਤੇ ਫੁੱਲ ਵਰਸਾ ਰਹੀਆਂ ਸੀ। ਕਿਸੇ ਕੰਮ ਆਪਣੀ ਘਰਵਾਲੀ ਕਮਲਾ ਨੂੰ ਮਿਲਣ ਅੰਦਰ ਗਿਆ ਤਾਂ ਅੱਜ ਆਪਣੀ ਬੇਟੀ ਨੂੰ ਸੁਹਾਗ ਦੇ ਜੋੜੇ 'ਚ ਦੇਖ ਕੇ ਅੱਖਾਂ ਭਰੇ ਆਈਆਂ। ਕਿੰਨੀ ਸੋਹਣੀ ਲੱਗ ਰਹੀ ਸੀ, ਇੰਨੀ ਵੱਡੀ ਹੋ ਗਈ ਹੈ ਕਿ ਅੱਜ ਘਰ ਛੱਡ ਕੇ ਜਾਣ ਲੱਗੀਆਂ ਤੂੰ। ਕਹਿੰਦਾ ਪੰਡਿਤ ਜੀ ਆਪ ਮਹਾਰੇ ਰੂਪ। ਧੀ ਵੀ ਆਪਣੇ ਪਿਓ ਦੇ ਗਲ ਲੱਗ ਕੇ ਰੋਣ ਲੱਗ ਗਈ। ਕਹਿੰਦੀ ਕਿਹਨੇ ਕਿਹਾ ਸੀ ਮੈਨੂੰ ਤੋਰ ਦਿਓ, ਮੈਂ ਕਿਹੜਾ ਇਸ ਘਰ ਤੋਂ ਜਾਣਾ ਚਾਹੁੰਦੀ ਹਾਂ। ਮਾਂ ਨੇ ਦੋਨਾਂ ਨੂੰ ਚੁੱਪ ਕਰਾਇਆ। ਫਿਰ ਬੇਟੀ ਪੁੱਛਣ ਲੱਗੀ, ਕਹਿੰਦੀ ਡਾਕਟਰ ਅੰਕਲ ਨਹੀਂ ਆਏ? ਤਾਂ ਪੰਡਿਤ ਜਗਨਨਾਥ ਕਹਿੰਦੇ ਬਈ ਨਹੀਂ, ਉਹਨੇ ਲੇਟ ਹੋ ਜਾਣਾ ਥੋੜ੍ਹਾ ਜਿਹਾ, ਪਰ ਫੇਰਿਆਂ ਤੱਕ ਆ ਜਾਣਾ ਉਹਨੇ, ਡਾਕਟਰ ਰਾਮਦਿਆਲ। ਇਹਦੇ ਪਿਓ ਦਾ ਜਿਗਰੀ ਯਾਰ ਸੀਗਾ, ਬਚਪਨ ਤੋਂ ਹੀ ਬਹੁਤ ਪਿਆਰ ਸੀ, ਅਤੇ ਇਹਨੂੰ ਵੀ ਆਪਣੀਆਂ ਧੀਆਂ ਵਾਂਗੂ ਹੀ ਸਮਝਦਾ ਸੀਗਾ। ਜਗਨਨਾਥ ਸ਼ਾਸਤਰੀ ਕਾਰਪੋਰੇਸ਼ਨ ਦੇ ਵਿੱਚ ਇੱਕ ਵੱਡਾ ਇੰਜੀਨੀਅਰ ਲੱਗਿਆ ਹੋਇਆ ਸੀ, ਅਤੇ ਅਗਲੇ 2-3 ਸਾਲਾਂ 'ਚ ਉਹਦੀ ਰਿਟਾਇਰਮੈਂਟ ਦਾ ਸਮਾਂ ਆਉਣ ਵਾਲਾ ਸੀਗਾ। ਉਹਦੀ ਘਰਵਾਲੀ ਕਮਲਾ ਅਤੇ ਸਤੁਤੀ ਉਹ ਆਪਸ ਦੇ ਵਿੱਚ ਹੀ ਬਹੁਤ ਇੱਕ ਦੂਜੇ ਦੇ ਨੇੜੇ ਸੀ, ਅਤੇ ਇਹਨਾਂ ਦੋਨਾਂ ਨੇ ਸੋਚਿਆ ਸੀ ਵੀ ਆਪਣੀ ਬੇਟੀ ਨੂੰ ਪੜ੍ਹਾਉਣ 'ਚ ਕੋਈ ਕਸਰ ਨਹੀਂ ਛੱਡਣੀ, ਚਾਹੇ ਪੈਸਾ ਅਧਾਰਾ ਲੈਣਾ ਕਿਉਂ ਨਾ ਪੈ ਜਾਵੇ, ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣਾ ਅਤੇ ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਵੀ। ਜੇ ਕਿਸੇ ਨੇ ਕਹਿਣਾ ਵੀ ਤੁਹਾਡੀ ਇੱਕੋ ਕੁੜੀ ਆ, ਤਾਂ ਉਹਨੇ ਕਹਿਣਾ ਇਹ ਤਾਂ ਕਿਸਮਤ ਪੁੜੀ ਆ, ਜਦੋਂ ਦੀ ਇਹ ਆਈ ਆ ਉਦੋਂ ਤਾਂ ਭਾਗ ਲੱਗੇ ਪਏ ਸਾਡੇ ਘਰੇ, ਇਹਦੇ ਨਾਲ ਹੀ ਤਾਂ ਮੈਨੂੰ ਤਰੱਕੀ ਮਿਲੀ ਆ ਜਦੋਂ ਇਹ ਆਈ ਆ। ਕਿਸੇ ਨੇ ਮੁੰਡੇ ਦੀ ਦੱਸ ਪਾਈ ਤਾਂ ਇੱਕ ਦਿਨ 'ਚ ਜਾ ਕੇ ਸ਼ਸ਼ਾਂਕ ਨੂੰ ਵੇਖ ਕੇ ਪਸੰਦ ਵੀ ਕਰਿਆ। ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀ, ਅਤੇ ਅੱਜ ਬਚਪਨ ਤੋਂ ਪਾਲ ਪੋਸ ਕੇ ਵੱਡੀ ਕੀਤੀ, ਉਹ ਗੁੜੀਆ ਦਾ ਵਿਆਹ ਸੀ, ਠੀਕ ਸਮੇਂ 'ਤੇ ਬਰਾਤ ਆ ਗਈ, ਵਧੀਆ ਤਰੀਕੇ ਨਾਲ ਸਵਾਗਤ ਕੀਤਾ, ਨਾਸ਼ਤਾ ਪਾਣੀ ਕੀਤਾ, ਜੈਮਾਲਾ ਦੀ ਰਸਮ ਕੀਤੀ, ਹਰ ਹੀ ਬਹੁਤ ਖੁਸ਼ ਸੀਗੇ। ਰਾਤ ਨੂੰ 12 ਕੁ ਵਜੇ ਜਿਹੜੇ ਆ ਉਹ ਫੇਰਿਆਂ ਦਾ ਮਹੂਰਤ ਸੀਗਾ, ਮੰਡਪ ਤਿਆਰ ਸੀ, ਠੀਕ ਸਮੇਂ 'ਤੇ ਮੁੰਡਾ ਅਤੇ ਕੁੜੀ ਆ ਕੇ ਮੰਡਪ 'ਚ ਬੈਠ ਗਏ, ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ, ਫੇਰੇ ਸ਼ੁਰੂ ਹੋ ਗਏ। ਹਾਲੇ 2 ਫੇਰੇ ਹੋਏ ਸੀ ਕਿ ਇੱਕਦਮ ਪੰਡਿਤ ਜਗਨਨਾਥ ਸ਼ਾਸਤਰੀ ਦੀ ਗਰਜਦੀ ਹੋਈ ਆਵਾਜ਼ ਆ ਜਿਹੜੀ ਉਹ ਗੂੰਜੀ, ਗੀਤ ਗੁੱਤ ਚੱਲ ਰਹੇ, ਉਹ ਕਹਿੰਦਾ ਠਹਿਰ ਜਾਓ, ਉਹ ਇਹ ਵਿਆਹ ਨਹੀਂ ਹੋ ਸਕਦਾ, ਬੰਦ ਕਰੋ ਸਾਰਾ ਕੁਛ, ਬੰਦ ਕਰੋ, ਇਹ ਵਿਆਹ ਨਹੀਂ ਹੋ ਸਕਦਾ। ਇਹ ਕੈਸਾ ਮਾਹੌਲ ਹੋ ਗਿਆ ਸੀਗਾ, ਸਾਰਾ ਕੁਛ ਠੀਕ ਠਾਕ ਤਾਂ ਚੱਲ ਰਿਹਾ ਸੀਗਾ। ਸਤੀ ਦੀ ਮਾਂ ਨੇ ਪੁੱਛਿਆ, ਕਹਿੰਦੀ ਤੁਸੀਂ ਆ ਕੀ ਕਹਿ ਰਹੇ ਹੋ? ਮੈਂ ਇਹਨਾਂ ਕੁੜੀ ਮਾਰਾਂ ਦੇ ਘਰੇ ਆਪਣੀ ਕੁੜੀ ਨਹੀਂ ਤੋਰਨੀ, ਕਹਿੰਦਾ। ਸਾਰੇ ਬਰਾਤੀ ਹੈਰਾਨ ਹੋ ਗਏ, ਵੀ ਕੀ ਕਹੀ ਜਾਂਦੇ ਹੋ? ਉਹਦਾ ਪਿਓ ਮੁੰਡੇ ਦਾ ਕਹਿੰਦਾ ਵੀ ਕੁੜੀ ਮਾਰ ਸ਼ਬਦ ਸਾਨੂੰ ਕਿਹਾ? ਉਹ ਜਣੀ ਉਹਦਾ ਗੁੱਸਾ 7ਵੇਂ ਸਮਾਨ 'ਤੇ ਚੜ ਗਿਆ, ਕਹਿੰਦਾ ਪੰਡਿਤ ਜੀ, ਉਹ ਅਸੀਂ ਇੱਥੇ ਪੁੱਤ ਵਿਆਹਣਾ ਆ ਕਿ ਬੇਇੱਜ਼ਤੀ ਕਰਾਉਣਾ ਆ? ਸਾਡਾ ਸਾਰਾ ਭਾਈ ਕਬੀਲਾ ਖੜਾ ਵਾ, ਅਤੇ ਨਾਲੇ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ? ਤੁਸੀਂ ਸਾਡੀ ਇੱਜ਼ਤ ਨੂੰ ਵੱਟਾ ਨਾ ਲਓ, ਮੈਂ ਤੁਹਾਨੂੰ ਦੱਸਾਂ ਗੱਲ, ਕੌਣ ਕਹਿੰਦਾ ਅਸੀਂ ਕੁੜੀ ਮਾਰ ਹੈ? ਤਾਂ ਪੰਡਿਤ ਨੇ ਆਪਣਾ ਦੋਸਤ ਜਿਹੜਾ ਸੀਗਾ ਡਾਕਟਰ ਰਾਮਦਿਆਲ, ਉਹਨੂੰ ਮੂਹਰੇ ਕਰਤਾ। ਹੁਣ ਇਹਦੀ ਬੇਟੀ ਵੀ ਹੈਰਾਨ ਰਹਿ ਗਈ, ਉਹ ਵਿਆਹ ਵਾਲੇ ਕੱਪੜੇ ਪਾਏ ਹੋਇਆ ਬੈਠੀ ਝਾਕਦੇ, ਵੀ ਡਾਕਟਰ ਅੰਕਲ ਤੁਸੀਂ? ਉਹ ਡਾਕਟਰ ਨੂੰ ਦੇਖਦੇ ਹੀ ਹੁਣ ਮੁੰਡੇ ਦੇ ਮਾਂ ਪਿਓ ਦਾ ਰੰਗ ਉੜ ਗਿਆ, ਜ਼ਬਾਨ ਤਾਲੂਏ ਨਾਲ ਲੱਗ ਗਈ। ਡਾਕਟਰ ਰਾਮਦਿਆਲ ਕਹਿੰਦਾ, ਮੈਨੂੰ ਪਛਾਣਿਆ ਕਿ ਨਹੀਂ ਤੁਸੀਂ? ਅੱਜ ਤੋਂ 25 ਵਰੇ ਪਹਿਲਾਂ ਮੇਰੇ ਕਲੀਨਿਕ 'ਚ ਤੁਸੀਂ ਆਏ ਸੀ ਅਬੋਰਸ਼ਨ ਕਰਾਉਣ ਦੇ ਲਈ, ਆਏ ਸੀ ਕਿ ਨਹੀਂ ਆਏ ਸੀ? ਅਤੇ ਜਦ ਮੈਂ ਮਨਾ ਕਰਤਾ, ਤੁਸੀਂ ਕਿਸੇ ਹੋਰ ਡਾਕਟਰ ਤੋਂ ਕਰਵਾਇਆ ਸੀ? ਹੁਣ ਉਹ ਮੁੰਡਾ ਚੁੱਪ ਚਾਪ ਸੁਣੀ ਜਾ ਰਿਹਾ ਸੀਗਾ, ਅਤੇ ਉਹ ਸਤੁਤੀ ਦੇ ਪਿਓ ਨੂੰ ਕਹਿੰਦਾ, ਕਹਿੰਦਾ ਅੰਕਲ, ਇਹ ਕੌਣ ਹੁੰਦੇ ਆ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਕਰਨ ਵਾਲੇ? ਚੁੱਪ ਕਰਾਓ ਤੁਸੀਂ ਇਹਨਾਂ ਨੂੰ। ਕਹਿੰਦਾ, ਕਾਕਾ ਚੁੱਪ, ਮੈਂ ਜੋ ਕਹਿ ਰਿਹਾ ਡਾਂਕੇ ਦੀ ਚੋਟ 'ਤੇ ਕਹਿ ਰਿਹਾ, ਇੱਕ ਵਾਰ ਨਹੀਂ, ਮੇਰੇ ਤੋਂ ਬਾਅਦ ਪਤਾ ਨਹੀਂ, 2 ਵਾਰ ਦਾ ਤਾਂ ਮੈਨੂੰ ਪੂਰਾ ਪੱਕਾ ਪਤਾ, ਕਿਉਂਕਿ ਉਹ ਡਾਕਟਰ ਵੀ ਜੀ ਤੋਂ ਕਰਵਾ ਕੇ ਆਇਆ, ਮੇਰਾ ਹੀ ਆੜੀ ਸੀ, ਉਹਨੇ ਮੈਨੂੰ ਦੱਸਿਆ ਕਿ 2 ਵਾਰ ਤਾਂ ਮੇਰੇ ਤੋਂ ਕਰਵਾ ਕੇ ਆਇਆ ਅਬੋਰਸ਼ਨ। ਜੇ ਮੇਰੀ ਗੱਲ ਝੂਠੀ ਆ ਤਾਂ ਤੂੰ ਆਪਦੇ ਮਾਂ ਪਿਓ ਨੂੰ ਪੁੱਛਦਾ ਸੀ, ਚਿਹਰੇ ਦਾ ਰੰਗ ਇਹਨਾਂ ਦਾ ਪੀੜਾ ਕਿਵੇਂ ਪੈ ਗਿਆ? ਹੁਣ ਮਾਂ ਪਿਓ ਵੱਲ ਮੁੜਿਆ ਮੁੰਡਾ, ਕਹਿੰਦਾ, ਡੈਡ, ਮੰਮ, ਤੁਸੀਂ ਚੁੱਪ ਕਿਉਂ ਹੋ? ਇਹ ਬੰਦਾ ਕੀ ਕਹੀ ਜਾਂਦਾ? ਡੈਡੀ ਤਾਂ ਕੁਛ ਬੋਲਿਆ ਨਹੀਂ, ਮਾਂ ਦਾ ਰੋਣ ਨਿਕਲ ਗਿਆ। ਕਹਿੰਦੇ, ਕਾਕਾ, ਇਹ ਸਾਰੇ ਪੁਆੜੇ ਤੇਰੀ ਦਾਦੀ ਦੇ ਪਾਏ ਹੋਏ ਆ, ਮੈਂ ਤਾਂ ਅੱਜ ਤੱਕ ਆਪਣੀਆਂ ਦੋਨੋਂ ਮਰੀਆਂ ਹੋਈਆਂ ਧੀਆਂ ਨੂੰ ਯਾਦ ਕਰਕੇ ਰੋਣੀ ਆ। ਤੇਰੀ ਦਾਦੀ ਦੀ ਜਗ੍ਹਾ ਕਿ ਤੇਰਾ ਪਿਓ ਵੀ ਉਦੋਂ ਕੁਝ ਨਹੀਂ ਬੋਲ ਸਕਿਆ, ਉਹਨੂੰ ਇਉਂ ਲੱਗਿਆ ਵੀ ਯਾਰ ਮੇਰੇ ਥੱਲੋਂ ਜ਼ਮੀਨ ਖਿਸਕ ਜਾਵੇ, ਮੈਨੂੰ ਇਹ ਸੁਣਨਾ ਇਉਂ ਲੱਗਿਆ ਜਿਵੇਂ ਕਿਸੇ ਨੇ ਸ਼ੀਸ਼ਾ ਘੋਲ ਕੇ ਉਹਦੇ ਕੰਨਾਂ 'ਚ ਪਾਤਾ ਹੋਵੇ, ਅੱਖਾਂ 'ਚੋਂ ਹੰਝੂ ਆਵੇ। ਕਹਿੰਦੇ, ਤਾਂ ਮਤਲਬ ਮੇਰੀਆਂ 2 ਵੱਡੀਆਂ ਭੈਣਾਂ ਵੀ ਸਿੱਖੀਆਂ ਜਿਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਹੀ ਮੁਕਾਤਾ ਤੁਸੀਂ? ਪਾਪਾ, ਜੇ ਅੱਜ ਉਹ ਜਿਉਂਦੀਆਂ ਹੁੰਦੀਆਂ ਹਨ, ਤੁਹਾਨੂੰ ਪਤਾ ਉਹਨਾਂ ਨੂੰ ਕਿੰਨਾ ਚਾਅ ਹੋਣਾ ਸੀਗਾ, ਛੋਟੀ ਭਾਬੀ ਦੀਆਂ ਬਲਾਵਾਂ ਲੈਂਦੀਆਂ ਨਹੀਂ ਸੀ ਤੱਕਣਾ ਉਹਨਾਂ ਨੇ। ਜਦ ਬਚਪਨ 'ਚ ਰੱਖੜੀ ਵਾਲੇ ਦਿਨ ਮੇਰਾ ਗੁੱਟ ਸੁਣਨਾ ਹੁੰਦਾ ਸੀ ਤਾਂ ਮੈਂ ਰੋਂਦਾ ਸੀ, ਤਾਂ ਤੁਸੀਂ ਇੱਕੋ ਗੱਲ ਕਹਿੰਦੇ ਸੀ ਕਿ ਰੱਬ ਨੇ ਤੈਨੂੰ ਭੈਣ ਨਹੀਂ ਦਿੱਤੀ। ਝੂਠ ਬੋਲਦੇ ਸੀ ਤੁਸੀਂ, ਝੂਠ ਬੋਲਦੇ ਸੀ ਤੁਸੀਂ, ਰੱਬ ਨੇ ਤਾਂ ਮੈਨੂੰ ਭੈਣ ਦਿੱਤੀ ਸੀ, ਤੁਸੀਂ ਨਹੀਂ ਭੈਣ ਦਿੱਤੀ, ਰੱਬ ਨੇ ਤਾਂ 1 ਨਹੀਂ 2 ਭੈਣਾਂ ਦਿੱਤੀਆਂ ਸੀ, 2, ਤੁਸੀਂ ਨਹੀਂ ਦਿੱਤੀਆਂ। ਝੂਠ ਤੇ ਝੂਠ, ਤੇ ਮੈਨੂੰ ਸਾਰੀ ਜ਼ਿੰਦਗੀ ਇਹੀ ਕਹੀ ਗਏ ਕਿ ਸੱਚ ਬੋਲੀ ਦਾ ਹੁੰਦਾ ਪੁੱਤ, ਸੱਚ ਬੋਲੀ ਦਾ ਹੁੰਦਾ। ਹੰਝੂ ਵਗੀ ਜਾ ਰਹੇ ਸੀ ਉਹਦੇ, ਹੁਣ ਉਹਦਾ ਪਿਓ ਕੁੜੀ ਦੇ ਪਿਓ ਕੋਲ ਜਾ ਕੇ ਕਹਿੰਦਾ, ਕਹਿੰਦਾ, ਮੈਂ ਮੰਨਦਾ ਕਿ ਉਸ ਸਮੇਂ ਆਪਣੀ ਮਾਂ ਦੇ ਕਹਿਣ 'ਤੇ ਅਸੀਂ ਇਹ ਪਾਪ ਕਮਾਇਆ, ਅਤੇ ਮੈਨੂੰ ਇਸ ਚੀਜ਼ ਦਾ ਪਛਤਾਵਾ ਵੀ ਹੈ, ਪਰ ਇਸ ਗੱਲ ਨੂੰ ਜਾਣ ਦਿਓ, ਤੁਸੀਂ ਮਾਫ਼ ਕਰ ਦਿਓ, ਵਿਆਹ ਨਾ ਰੋਕੋ, 2 ਧੀਆਂ ਤਾਂ ਮੈਂ ਗਵਾ ਚੁੱਕਿਆ, ਪਰ ਹੁਣ 3 ਨਹੀਂ ਗਵਾਉਣੀ ਚਾਹੁੰਦਾ। ਉੱਥੇ ਸਾਰੇ ਲੋਕ ਇਹ ਦੇਖਣ, ਕਿਹਾ ਤਾਂ ਜੱਗੋ ਤੇਰਵੀਂ ਗੱਲ ਆ, ਵੀ ਪਹਿਲਾਂ ਵਿਆਹ ਦੇਖਿਆ ਜਿਹੜਾ ਕੁੜੀ ਦਾ ਪਿਓ ਬਰਾਤ ਵਾਪਸ ਭੇਜ ਰਿਹਾ ਵਾ, ਹੁਣ ਤਾਂ ਹੋਰ ਬੰਦੇ ਨੇ ਵੀ ਪੰਡਿਤ ਨੂੰ ਸਲਾਹ ਦਿੱਤੀ ਵੀ ਦੇਖੋ, ਹੁਣ ਤਾਂ ਮੁੰਡੇ ਵਾਲੇ ਆਪਣੀ ਗਲਤੀ ਵੀ ਮੰਨਦੇ ਆ, ਵਿਆਹ ਹੁਣ ਦੇ ਦਿਓ। ਕਹਿੰਦਾ, ਨਾ, ਇਹਨੇ 2 ਧੀਆਂ ਜੰਮਣ ਤੋਂ ਪਹਿਲਾਂ ਮਾਰਤੀਆਂ, ਬਗਾਨੀ ਧੀ ਦਾ ਕੀ ਹਾਲ ਕਰਕੇ ਤੁਸੀਂ ਸੋਚ ਕੇ ਤਾਂ ਦੇਖੋ, ਲੈ ਜਾਓ ਬਰਾਤ ਵਾਪਸ ਤੁਸੀਂ, ਮੈਂ ਆਪਣੀ ਕੁੜੀ ਦਾ ਕੋਈ ਹੋਰ ਮੁੰਡਾ ਲੱਭ ਲੂੰ। ਇਹ ਆਖਰੀ ਸ਼ਬਦ ਸੁਣ ਕੇ ਉਹਦੀ ਮੁੰਡੇ ਦੀ ਮਾਂ ਦਾ ਤਾਂ ਜਿਵੇਂ ਸੀਨਾ ਹੀ ਛਲਣੀ ਹੋ ਗਿਆ ਹੋਵੇ, ਹੰਝੂ ਭਰੀਆਂ ਅੱਖਾਂ ਨਾਲ ਪੰਜੀਤ ਦੇ ਆ ਕੇ ਅੱਗੇ ਖੜ ਗਈ। ਤੇ ਨਾਲ ਉਹਦੇ ਘਰ ਨੂੰ ਕਹਿੰਦੀ ਭੈਣ ਜੀ ਭਾਵੇਂ ਅਸੀਂ ਮੁੰਡੇ ਵਾਲੇ ਹਾਂ ਪਰ ਮੈਂ ਤੁਹਾਡੇ ਅੱਗੇ ਪੱਲਾ ਅੱਡ ਕੇ ਆਪਣੇ ਪੁੱਤ ਦੀਆਂ ਖੁਸ਼ੀਆਂ ਮੰਗਦੀ ਹਾਂ, ਇਹ ਕੁੜੀ ਸਾਡੀ ਝੋਲੀ ਪਾ ਦਿਓ, ਤੁਸੀਂ ਕੰਨਿਆ ਦਾਨ ਦੇਣਾ ਅਤੇ ਅਸੀਂ ਲੈ ਕੇ ਜਾਣਾ, ਸਾਡੀਆਂ ਗਲਤੀਆਂ ਦੀ ਸਜ਼ਾ ਇਹਨਾਂ ਬੱਚਿਆਂ ਨੂੰ ਨਾ ਦਿਓ। ਮੈਂ ਆਪਣੀ ਉਹਨਾਂ ਬੇਟੀਆਂ ਨੂੰ ਵੇਖਦੀ ਹਾਂ ਇਹਦੇ ਵਿੱਚੋਂ ਜਿਹੜੀਆਂ ਮੇਰੀ ਝੋਲੀ 'ਚ ਨਾ ਪੈ ਸਕੀਆਂ। ਇਹ ਗੱਲ ਸੁਣ ਕੇ ਉਹਦੇ ਘਰ ਵਾਲੀ ਦਾ ਮਨ ਵੀ ਪਸੀਜ ਗਿਆ ਅਤੇ ਕੁੜੀ ਵੱਲ ਝਾਕ ਕੇ ਕੁੜੀ ਦੇ ਵੀ ਅੱਖਾਂ 'ਚੋਂ ਹੰਝੂ ਇਸ ਤਰੀਕੇ ਨਾਲ ਡਿੱਗੇ ਕਿ ਉਹ ਵੀ ਹਾਂ ਦੀ ਹਾਮੀ ਭਰ ਰਹੇ ਸੀ। ਲੋਕਾਂ ਦੇ ਕਹਿਣ 'ਤੇ ਕਹਿੰਦਾ ਪੰਡਿਤ ਜੀ ਤੁਹਾਡਾ ਬਹੁਤ ਸ਼ੁਕਰਾਨਾ, ਜਿਹੜੀ ਗਲਤੀ ਮੈਂ ਤੋਂ 25 ਸਾਲ ਪਹਿਲਾਂ ਕੀਤੀ ਸੀ ਤੁਸੀਂ ਅੱਜ ਉਹਨੂੰ ਬਖਸ਼ਤਾ, ਅੱਜ ਤੋਂ ਬਾਅਦ ਇਸ ਧੀ ਦੇ ਵਿੱਚੋਂ ਹੀ ਮੈਂ ਦੂਜੀਆਂ ਧੀਆਂ ਨੂੰ ਵੀ ਦੇਖੂੰਗਾ। ਇਹ ਤੁਹਾਡੀ ਘਰ ਦੀ ਧੀ ਸਾਡੇ ਘਰ ਨੌਂਹ ਬਣ ਕੇ ਨਹੀਂ ਆਈ, ਮੈਂ ਇਹਨੂੰ ਧੀਆਂ ਤੋਂ ਵੱਧ ਪਿਆਰ ਦਊਂ। ਇਹ ਸੀ ਅੱਜ ਦੀ ਕਹਾਣੀ, ਹੋ ਸਕਦਾ ਕਿ ਕਈਆਂ ਨਾਲ ਵਾਪਰੀ ਵੀ ਹੋਵੇ, ਬਹੁਤ ਸਾਰੇ ਲੋਕਾਂ ਨਾਲ ਵਾਪਰੀ ਹੋ ਸਕਦਾ ਹੋਈ ਹੋਵੇ, ਪਰ ਪਰਮਾਤਮਾ ਅੱਗੇ ਅਰਦਾਸ ਕਿ ਇਹੋ ਜਿਹੀ ਕਿਸੇ ਨਾਲ ਨਾ ਵਾਪਰੇ। ਹੁਣ ਤਾਂ ਬਹੁਤ ਘੱਟ ਹੁੰਦਾ ਪਰ ਪਹਿਲਾਂ ਇਹ ਹੋਇਆ। ਅੱਜ ਕੱਲ੍ਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖਿਓ, ਮੈਂ ਤਾਂ ਹੈਰਾਨ ਹੋ ਗਿਆ, ਕਹਿੰਦੇ ਚੰਗੇ ਭਲੇ ਜ਼ਮੀਨਾਂ ਵਾਲੇ ਮੁੰਡੇ ਹਰ ਇੱਕ ਪਿੰਡ 'ਚ 15-15, 20-20 ਮੁੰਡੇ ਐਸੇ ਆ ਜਿਨ੍ਹਾਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ ਹੁਣ ਵਿਆਹ ਲਈ। ਇੱਕ ਭੂਰ ਸੀ ਜਦੋਂ ਬਹੁਤ ਸਾਰੇ ਲੋਕਾਂ ਨੇ ਅਬੋਰਸ਼ਨ ਕਰਾਏ ਸੀਗੇ ਜਦੋਂ ਰੂਲ ਨਹੀਂ ਸੀ ਹੋਇਆ। ਸੋ ਹਜੇ ਵੀ ਕਈ ਪਿੰਡਾਂ ਦੇ ਵਿੱਚ ਇਹ ਚੱਲ ਰਿਹਾ ਵਾ ਕਿ ਮੁੰਡਿਆਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ।

0: ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਮੋਨਾ ਜੀ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਸਟੋਰੀ ਬਹੁਤ ਹੀ ਵਧੀਆ ਸੀਗੀ ਐਂਡ ਕਹਿ ਲਓ ਕਿ ਪੂਰਾ ਮਤਲਬ ਨਿਕਲਦਾ ਹੈਗਾ ਇਸ ਦੇ ਵਿੱਚ। ਇਹੀ ਚੀਜ਼ ਹੈਗੀ ਹੈ ਮੇਨਲੀ ਕਿ ਹਿਊਮਨ ਬੀਇੰਗ ਪਰਸ ਹਰੇਕ, ਚਾਹੇ ਉਹ ਲਾਈਕ ਫੀਮੇਲ ਹੈ ਮੇਲ ਹੈਗੇ ਆ, ਹਰੇਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਹ ਤਾਂ ਮੈਨੂੰ ਲੱਗਦਾ ਪਰਮਾਤਮਾ ਨੇ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਕਿ ਕਿਸੇ ਦੀ ਵੀ ਅਸੀਂ ਜਾਣ ਲਈਏ। ਸੋ ਇਸੇ ਕਰਕੇ ਬਿਲਕੁਲ ਇਹ ਚੀਜ਼ਾਂ ਬਹੁਤ ਮੈਂ ਮੰਨਦੀ ਹਾਂ ਕਿ ਸੁਧਾਰ ਹੋ ਚੁੱਕਿਆ ਐਂਡ ਇਟਸ ਗੁੱਡ ਕਿ ਹੁਣ ਅਵੇਅਰਨੈਸ ਹੈਗੀ ਹੈ ਤੇ ਲੋਕ ਇਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ।
0: ਬਿਲਕੁਲ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਸਤਿ ਸ਼੍ਰੀ ਅਕਾਲ ਭਾਜੀ।
2: ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਹਰ ਵਾਰੀ ਕਹਾਣੀ ਵੇਲੇ ਰਵਾ ਕੇ ਦਿੰਦੇ।
0: ਬਹੁਤ ਵਾਰ ਕਈ ਵਾਰ ਮੈਸੇਜ ਐਸਾ ਹੁੰਦਾ
2: ਤੁਸੀਂ ਦਿੰਦੇ ਹੋ ਕਿ ਬਸ ਰੋਣਾ ਚੱਲ ਜਾਂਦੇ। ਦੇਖਿਆ ਤੇ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਕਹਾਣੀ ਦੇ ਵਿੱਚ ਹੀ ਵਾ।
0: ਬਹੁਤ ਸ਼ੁਕਰੀਆ ਵੀਰੇ, ਤੁਸੀਂ ਇਸ ਨੂੰ ਐਪਰੀਸ਼ੀਏਟ ਕੀਤਾ ਕਿ ਕਹਾਣੀ ਦਿਲ ਚੋਂ ਨਿਕਲੀ ਤੁਹਾਡੇ ਦਿਲ ਤੱਕ ਪਹੁੰਚਦੀ ਹੈ।
2: ਹਰ ਵਾਰੀ ਇਹ ਨਹੀਂ ਪਹਿਲੀ ਵਾਰੀ, ਪਤਾ ਨਹੀਂ ਕਿੰਨੀ ਕੁ ਵਾਰੀ ਹੋਇਆ ਕਿੰਨੀ ਕੁ ਵਾਰੀ।
0: ਸੋ ਥੈਂਕ ਯੂ ਵੀਰੇ,
2: ਥੈਂਕ ਯੂ ਸੋ ਮਚ ਵੀਰੇ,
0: ਥੈਂਕ ਯੂ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨਾ ਪਿਆਰ ਦਿੰਦੇ ਹੋ। ਕਹਾਣੀ ਦਿਲ ਤੋਂ ਨਿਕਲਦੀ ਹੈ, ਤੁਹਾਡੇ ਦਿਲ ਤੱਕ ਪਹੁੰਚਦੀ ਹੈ, ਅਤੇ ਜੇ ਕੋਈ ਇੱਦਾਂ ਦਾ ਸੋਚਦਾ ਵੀ ਹੋਊਗਾ ਜਾਂ ਹੋਇਆ ਹੋਊਗਾ ਉਹ ਰਿਲੇਟ ਕਰ ਪਾਉਂਦਾ। ਮੈਨੂੰ ਉਹ ਡਾਇਲੋਗ ਬਹੁਤ ਵਧੀਆ ਲੱਗਿਆ, ਕਹਿੰਦਾ ਪੁੱਤ ਰੱਬ ਨੇ ਤੈਨੂੰ ਭੈਣ, ਕਹਿੰਦਾ ਰੱਬ ਨੇ ਇੱਕ ਨਹੀਂ, ਰੱਬ ਨੇ ਤਾਂ ਦੋ ਦਿੱਤੀਆਂ ਸੀ, ਤੁਸੀਂ ਨਹੀਂ ਦਿੱਤੀ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸੱਚ ਬੋਲਿਆ ਕਰ, ਤੁਸੀਂ ਝੂਠ ਸਾਰੀ ਜ਼ਿੰਦਗੀ ਮੇਰੇ ਨਾਲ ਬੋਲਦੇ ਆਇਓ, ਕਿੱਡੀ ਵੱਡੀ ਗੱਲ ਕਿਸੇ ਟਾਈਮ 'ਤੇ ਹੋ ਸਕਦੀ ਹੈ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
1: ਅਸੀਂ ਅਕਸਰ ਹੁਣੇ ਗੱਲ ਕਰ ਰਹੇ ਸੀ ਆਪਾਂ ਇੰਸ਼ੋਰੈਂਸ ਦੀ ਪਾਲਿਸੀਸ ਦੇ ਬਾਰੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਇੰਸ਼ੋਰੇਬਿਲਟੀ ਸਾਡੀ ਜ਼ਰੂਰ ਲੋਕ ਇਨ ਹੋਣੀ ਚਾਹੀਦੀ ਹੈ। ਜੇ ਸਾਡਾ ਬਜਟ ਨਹੀਂ ਵੀ ਅਲਾਓ ਕਰ ਰਿਹਾ ਤਾਂ ਅਸੀਂ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਵੀ ਕਵਰੇਜਿਸ ਸ਼ੁਰੂ ਕਰ ਸਕਦੇ ਹੁੰਦੇ ਹਾਂ। ਪਰ ਇਹੀ ਚੀਜ਼ ਆ ਜਾਂਦੀ ਹੈ ਕਿ ਹਰੇਕ ਦਾ ਸਿਨੇਰੀਓ ਡਿਫਰੈਂਟ ਹੁੰਦਾ, ਹਰੇਕ ਪਰਸਨ ਦਾ, ਹਰੇਕ ਫੈਮਿਲੀ ਦਾ, ਹਰੇਕ ਦੀ ਸਿਚੁਏਸ਼ਨ ਡਿਫਰੈਂਟ ਹੈਗੀ ਆ, ਬਜਟ ਰਿਕੁਆਇਰਮੈਂਟ ਸਭ ਕੁਛ ਡਿਫਰੈਂਟ ਹੁੰਦਾ ਹੈਗਾ। ਸੋ ਇਸੇ ਕਰਕੇ ਮੇਕ ਸ਼ੋਰ ਕਰੀਏ ਕਿ ਤੁਹਾਡੀ ਰਿਕੁਆਇਰਮੈਂਟ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ, ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਆਪਾਂ ਆਪਣੀਆਂ ਪਾਲਿਸੀਸ ਨੂੰ, ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਹੈਗੇ ਆ। ਪਰ ਉਹਦੇ ਲਈ ਡੈਫੀਨੇਟਲੀ ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਡਿਸਕਸ ਕਰਿਆ ਕਰੋ, ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹੈਗੇ ਹਾਂ ਕਿ ਪਰਸਨ ਦੀ ਆਲਰੇਡੀ ਉਹਨਾਂ ਦੀ ਕਾਫੀ ਕਾਰਪੋਰੇਸ਼ਨ ਚੱਲ ਰਹੀਆਂ ਹੁੰਦੀਆਂ ਨੇ, ਬਿਜ਼ਨਸ ਵੀ ਗੁੱਡ ਹੈਗਾ, ਐਵਰੀਥਿੰਗ ਇਜ਼ ਗੁੱਡ, ਬਟ ਪਰਸਨਲ ਪੋਲਿਸੀਜ਼, ਪਰਸਨਲ ਇੰਸ਼ੋਰੈਂਸ ਪੋਲਿਸੀਜ਼ ਜ਼ਰੂਰ ਲਿੱਤੀਆਂ ਹੋਈਆਂ ਹੁੰਦੀਆਂ, ਪਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਬਿਜ਼ਨਸ ਦੇ ਰਿਲੇਟਿਡ ਕੁਛ ਵੀ ਨਹੀਂ ਕੀਤੀ ਹੋਈ ਹੁੰਦੀ। ਸੋ ਉਹੀ ਚੀਜ਼ ਆ ਜਾਂਦੀ ਹੈ ਕਿ ਅਕਸਰ ਅਸੀਂ ਇਸ ਚੀਜ਼ ਦੀ ਅਵੇਅਰਨੈਸ ਦੇ ਰਹੇ ਹੈਗੇ ਹਾਂ ਕਿ ਜਿਹੜੇ ਵੀ ਪਰਸਨ ਇਸ ਟਾਈਮ ਤੇ ਬਿਜ਼ਨਸ ਦੇ ਵਿੱਚ ਨੇ, ਮੇਕ ਸ਼ੋਰ ਕਰੋ ਬਿਜ਼ਨਸ ਦੇ ਰਿਲੇਟਿਡ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਕੀਤੀ ਜਾਵੇ, ਚਾਹੇ ਤੁਸੀਂ ਇਕੱਲੇ ਪਰਸਨ ਹੈਗੇ ਹੋ ਜਾਂ ਫਿਰ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰ ਰਹੇ ਹੈਗੇ ਹੋ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿ ਪਰਸਨ ਇੰਸ਼ੋਰੈਂਸ, ਜਿਹੜਾ ਕਿ ਮੇਨ ਪਰਸਨ ਹੈਗਾ ਕੰਮ ਕਰ ਰਿਹਾ ਉਹਦੀ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜੇ ਉਸ ਪਰਸਨ ਨੂੰ ਕੁਛ ਹੋ ਜਾਂਦਾ ਹੈਗਾ ਤਾਂ ਐਟਲੀਸਟ 6 ਮਹੀਨੇ ਸਾਲ ਤੁਹਾਡੇ ਕੋਲ ਕੁਛ ਫੰਡਸ ਹੋਣ। ਦੂਜੀ ਚੀਜ਼ ਬਾਏ ਸੈਲ ਐਗਰੀਮੈਂਟ, ਜੇ ਦੋ ਪਰਸਨ ਪਾਰਟਨਰਸ਼ਿਪ ਦੇ ਵਿੱਚ ਹੈਗੇ ਆ ਤਾਂ ਦੂਜੇ ਪਰਸਨ ਜੇ ਇੱਕ ਨੂੰ ਕੁਛ ਹੋ ਜਾਂਦਾ ਤਾਂ ਦੂਜੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸ਼ੇਅਰ ਨੂੰ ਪੇ ਆਊਟ ਕਰਨਾ ਹੈਗਾ। ਨਾਲ ਦੇ ਨਾਲ ਇੱਕ ਹੋਰ ਚੀਜ਼ ਆ ਜਾਂਦੀ ਹੈ, ਗਰੁੱਪ ਡਿਸੇਬਿਲਟੀ ਪਲੈਨਸ, ਗਰੁੱਪ ਡਰੱਗ ਐਂਡ ਡੈਂਟਲ ਪਲੈਨਸ। ਕਈ ਵਾਰ ਦੇਖਦੇ ਹੈਗੇ ਆ ਕਿ ਕੰਪਨੀ ਚੱਲ ਰਹੀਆਂ ਨੇ, ਕਈ ਵਾਰ ਸਮਾਲ ਬਿਜ਼ਨਸਿਸ ਹੈ, ਵੱਡੇ ਬਿਜ਼ਨਸਿਸ ਹੈ, ਗਰੁੱਪ ਜਿਹੜੇ ਤੁਹਾਡੇ ਹੈਲਥ ਐਂਡ ਡੈਂਟਲ ਪਲੈਨਸ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਚੱਲੀ ਜਾਂਦੇ ਨੇ। ਐਵਰੀ ਈਅਰ ਜਦੋਂ ਵੀ ਰਿਨਿਊਅਲ ਆਉਂਦਾ ਥੋੜ੍ਹਾ ਬਹੁਤ ਪ੍ਰੀਮੀਅਮਸ ਵੱਧ ਜਾਂਦੇ ਆ, ਪਰ ਮੋਸਟਲੀ ਪਰਸਨ ਕਈ ਵਾਰ ਟਾਈਮ ਕੱਢ ਕੇ ਅਸੀਂ ਨਹੀਂ ਉਸਨੂੰ ਰਿਵਿਊ ਕਰ ਪਾਉਂਦੇ ਬਿਜ਼ੀ ਸਕੈਜੂਲ ਹੋਣ ਕਰਕੇ। ਪਰ ਜੇ ਥੋੜ੍ਹਾ ਜਿਹਾ ਟਾਈਮ ਤੁਸੀਂ ਕੱਢਦੇ ਹੈਗੇ ਹੋ ਤਾਂ ਤੁਸੀਂ ਉਸਦੇ ਵਿੱਚ ਕਾਫੀ ਸੇਵਿੰਗਸ ਕਰ ਸਕਦੇ ਹੈਗੇ ਹੋ, ਤਾਂ ਕਿ ਤੁਹਾਨੂੰ ਉਸੇ ਤਰ੍ਹਾਂ ਦੇ ਬੈਨੀਫਿਟਸ ਦੂਸਰੀਆਂ ਕੰਪਨੀਸ ਦੇ ਵਿੱਚ ਸ਼ੋਪ ਅਰਾਊਂਡ ਕਰਕੇ ਪ੍ਰੋਵਾਈਡ ਕੀਤੇ ਜਾ ਸਕਦੇ ਨੇ ਲੋਅਰ ਰੇਟ ਦੇ ਵਿੱਚ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਰਪੋਰੇਟ ਓਨਡ ਪੋਲਿਸੀਸ ਦੇ ਬਾਰੇ ਜਾਂ ਫਿਰ ਪਰਸਨਲ ਤੁਹਾਨੂੰ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਕੋਈ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ। ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਸੀਨੀਅਰਸ ਦੇ ਵੱਲੋਂ ਕਿ 70s 80s ਦੇ ਵਿੱਚ ਹੈਗੇ ਆ, ਕੋਈ ਵੀ ਫਾਈਨਲ ਐਕਸਪੈਂਸ ਕਵਰੇਜ ਚਾਹੀਦੀ ਹੋਵੇ, ਚਾਹੇ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਨੇ, ਤਾਂ ਵੀ ਸਾਡੇ ਕੋਲ ਪੋਲਿਸੀਜ਼ ਅਵੇਲੇਬਲ ਨੇ ਜਿਹੜੀਆਂ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ। ਜ਼ਰੂਰ ਜ਼ਿਆਦਾ ਜਾਣਕਾਰੀ ਲਈ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ, 9280 ਗੋਲਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਸਕਣ ਤੁਸੀਂ, ਜਾਂ ਫਿਰ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਹੋਵੇ, ਇੰਸ਼ੋਰੈਂਸ ਫੌਜੀ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਮੈਂਬਰ ਬਣਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਸਾਨੂੰ ਕਾਲ ਕਰਕੇ ਇਸਦੀ ਜਾਣਕਾਰੀ ਵੀ ਲੈ ਸਕਦੇ ਹੋ ਕਿੱਦਾਂ LLQP ਦਾ ਲਾਇਸੈਂਸ ਲੈਣਾ, ਜਾਂ ਆਲਰੇਡੀ ਲਾਇਸੈਂਸਡ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509. ਥੈਂਕ ਯੂ ਸੋ ਮਚ ਸਰ.
0: ਇੱਕ ਨੰਬਰ ਦਿੰਦਾ, ਜੇ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਇਹਨਾਂ ਨੂੰ ਫੋਨ ਕਰ ਲਿਓ, ਕੰਮ ਤੁਹਾਨੂੰ ਮਿਲ ਜਾਣਾ. 905-913-2929 905-913-2929 905-913-2929 'ਤੇ ਤੁਸੀਂ ਕਾਲ ਕਰ ਲੈਣੀ ਹੈ. ਅਤੇ ਜੇ ਤੁਹਾਨੂੰ ਕੰਮ ਨਹੀਂ ਕਿਤੇ ਲੱਭ ਰਿਹਾ, ਚੰਗੇ ਪੈਸੇ ਤੁਸੀਂ ਇੱਥੋਂ ਕਮਾ ਸਕਦੇ ਹੋ. 905-913-2929 'ਤੇ ਕਾਲ ਹੁਣੇ ਕਰ ਲਓ, ਚਾਹੇ ਸਰਨਾ ਸੁਖ ਬਾਈ ਜੀ ਆ ਚੁੱਕੇ ਆ. 6085 ਟੋਮਕਨ ਰੋਡ 'ਤੇ ਲੱਗਣਗੀਆਂ ਮਹਿਫਲਾਂ, ਲੱਗਣਗੀਆਂ ਸ਼ਹਿਬਰਾਂ ਇਸ ਵਾਰ. ਸੋ ਪੁੱਛਦੇ ਆ ਇਹਨਾਂ ਤੋਂ ਕਿੱਦਾਂ ਦੀ ਤਿਆਰੀ ਚੱਲ ਰਹੀ ਹੈ. ਜੀ ਬਾਈ ਜੀ
3: ਬਹੁਤ ਸ਼ੁਕਰੀਆ, ਧੰਨਵਾਦ ਵੋਪਰ ਸਰ. ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਆ 6085 ਟੋਮਕਨ ਰੋਡ ਦੇ ਉੱਪਰ. ਜੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ, ਸਾਰੰਗ ਰੇਡੀਓ ਦਾ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਵੀ ਮਿਲਣੇ ਆ, ਤੋਹਫੇ ਵੀ ਮਿਲਣੇ ਆ, ਪਰ ਫਰਾਈਡੇ ਵਾਲੇ ਦਿਨ ਪਹੁੰਚ ਜਾਓ. ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ 6685 ਟੋਮਕਨ ਰੋਡ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ ਆ ਜਾਓ ਤੇ ਜਲ ਜਾਂਦੇ ਪੇਟੀ ਬੈਡਰੂਮ ਸੈੱਟ ਦੀ ਡੀਲ ਦੇ ਦਿੰਦੇ ਆ. ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ, ਜਿਹੜਾ ਤੁਸੀਂ $2,000 ਦਾ ਲੈਂਦੇ ਆਏ ਹੋ, ਸਿਰਫ 599 ਦਾ. ਜੀ ਹਾਂ, ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ 599 ਦਾ ਮਿਲੂਗਾ, ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ. ਸੋ ਤੁਸੀਂ ਪਹੁੰਚੇ ਹੁਣ 6085 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ ਬਾਜੀ,
0: ਗ੍ਰੈਂਡ ਹੋਮ ਫਰਨੀਚਰ 'ਤੇ ਇਸ ਹਫ਼ਤੇ ਬਹੁਤ ਵੱਡੀ ਸੇਲ ਆ ਜਿਹੜੀ ਲੱਗਣ ਜਾ ਰਹੀ ਹੈ 6085 ਟੋਮਕਨ ਰੋਡ. ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ. ਸੁੱਟਿਓ ਨਾ ਮੇਰੀਆਂ ਚੀਜ਼ਾਂ, ਕੁੜੀਆਂ ਦੇ ਕਰ ਦੋ ਹੁੰਦੇ. ਗੋਗਬੇ ਜੀ, ਇੱਕ ਚੀਜ਼ ਮੈਨੂੰ ਦੱਸਿਓ ਕਿ ਜਦੋਂ ਵੀ ਮੌਰਗੇਜ ਬਾਬਤ ਕੋਈ ਸਵਾਲ ਆਉਂਦਾ ਤਾਂ ਜਿਹੜੇ ਸੈਲਫ ਇੰਪਲਾਈਡ ਨੇ, ਜਿਹੜੇ ਕੋਈ ਸਪੋਜ਼ ਕਰੋ ਕਿ ਆਪਦੀ ਟਰੈਕਿੰਗ ਕਰਦੇ ਆ ਜਾਂ ਕੋਈ ਵੀ ਸੈਲਫ ਇੰਪਲਾਈਡ ਨੇ ਜਿਹੜੇ, ਉਹਨਾਂ ਦੇ ਲਈ ਦਿੱਕਤ ਆ ਜਾਂਦੀ ਹੈ ਕਈ ਵਾਰ ਜਦੋਂ ਮੌਰਗੇਜ ਲੈਣੀ ਹੁੰਦੀ ਹੈ, ਉਦੋਂ ਪ੍ਰੋਬਲਮਸ ਆ ਜਾਂਦੀਆਂ ਨੇ, ਉਹਨਾਂ ਦਾ ਹੱਲ ਕੀ ਹੋ ਸਕਦਾ, ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਲੈਂਦੇ ਹੋ?
4: ਬਹੁਤ ਹੀ ਚੰਗਾ ਸਵਾਲ ਪੁੱਛਿਆ ਹੈ ਕਿ ਸੈਲਫ ਇੰਪਲੋਇਡ, ਕਮਾਈ ਤਾਂ ਉਹਨਾਂ ਦੀ ਚੰਗੀ ਹੁੰਦੀ ਹੈ, ਬਟ ਹੁੰਦਾ ਕੀ, ਸਭ ਤੋਂ ਜ਼ਿਆਦਾ ਪਰੇਸ਼ਾਨੀ ਮੌਰਗੇਜ ਲੈਣ ਵਾਲੇ ਟਾਈਮ 'ਚ ਸੈਲਫ ਇੰਪਲੋਇਡ ਨੂੰ ਆਉਂਦੀ ਹੈ.
0: ਬਿਲਕੁਲ,
4: ਉਸ ਸੈਲਫ ਇੰਪਲੋਇਡ ਤੁਸੀਂ ਰੀਅਲਟਰ ਹੋ ਸਕਦੇ ਨੇ, ਸੈਲੂਨ ਓਨਰ, ਕੰਟਰੈਕਟ, ਟਰੱਕ ਡਰਾਈਵਰ, ਕਿਹੜਾ ਵੀ ਹੋ ਸਕਦੇ ਨੇ. ਤੇ ਜੇ ਤੁਸੀਂ ਬੈਂਕ ਜਾਂਦੇ ਹੁੰਦੀ ਹੈ, ਤੁਸੀਂ ਜਿਹੜੇ ਸੈਲਫ ਇੰਪਲੋਇਡ ਹੋ, ਇੱਕ ਤਾਂ 2 ਐਕਸਪੀਰੀਅੰਸ ਹੋਣਾ ਚਾਹੀਦਾ, ਸਾਲ ਦਾ ਐਕਸਪੀਰੀਅੰਸ, ਚਾਹੇ ਉਹ ਤੁਹਾਡਾ ਆਰਟੀਕਲਸ ਆਫ ਇਨਕਾਰਪੋਰੇਸ਼ਨ ਹੋ ਜਾਂ ਫਿਰ ਤੁਹਾਡਾ ਮਾਸਟਰ ਬਿਜ਼ਨਸ ਲਾਇਸੈਂਸ ਹੋ, ਤੋਂ ਇਲਾਵਾ ਉਹਨਾਂ ਦੇ ਜਿਹੜੀ ਹੋਰ ਕੰਡੀਸ਼ਨ ਸੀ, ਉਹਨਾਂ ਕ੍ਰੈਡਿਟ ਸਕੋਰ ਦਾ ਵੀ ਕ੍ਰਾਈਟੀਰੀਆ ਆ ਜਾਂਦਾ, ਤੇ ਡਿਕਲੇਅਰਡ ਇਨਕਮ. ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਨਾ ਰਾਜਵੀਰ ਜੀ, ਜੇ ਬੰਦਾ ਸੈਲਫ ਇੰਪਲੋਇਡ ਹੁੰਦਾ ਹੈ, ਉਹ ਨੋਟਿਸ ਆਫ ਅਸੈਸਮੈਂਟ 'ਚ ਆਪਣੀ ਇਨਕਮ ਜਿਹੜੀ ਦੇਖੋਗੇ ਨਾ, 18,000, 20,000, 25,000, 50,000, ਉਹ ਤਾਂ ਹੁੰਦੀ ਹੈ. ਉਹਦੇ ਵਿੱਚ ਜਦ ਤੁਸੀਂ ਇੰਨੀ ਇਨਕਮ ਡਿਕਲੇਅਰ ਕਰੋ, ਪਤਾ ਕੱਖ ਕੁਛ ਨਹੀਂ ਆਉਣਾ. 50,000 ਦਾ 5 ਟਾਈਮਸ ਵੀ ਕਰੋਗੇ, 2.5 ਲੱਖ ਦੇ, ਕੁਛ ਵੀ ਨਹੀਂ ਆਉਂਦਾ ਅੱਜ ਦੇ ਟਾਈਮ 'ਚ ਵੀ, ਕੁਛ ਨਹੀਂ ਆਉਣਾ,
0: ਨਹੀਂ ਆਉਣਾ,
4: ਕਿਉਂਕਿ ਉਹਨਾਂ ਨੇ ਸਿਰਫ ਦੇਖਣੀ ਹੈ ਤੁਹਾਡੀ ਇਨਕਮ ਕਿੰਨੀ ਹੈਗੀ ਹੈ. ਬਟ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ, ਸਾਡੇ ਕੋਲ ਇਸ ਤਰ੍ਹਾਂ ਦੇ ਵੀ ਲੈਂਡਰ ਹੈਗੇ ਨੇ ਜਿਹੜੇ ਅੰਡਰ ਸਟੇਟਡ ਇਨਕਮ ਪ੍ਰੋਗਰਾਮ ਤੁਹਾਡੀ ਮੌਰਗੇਜ ਕੁਆਲੀਫਾਈ ਕਰ ਸਕਦੇ ਨੇ. ਅੰਡਰ ਸਟੇਟਡ ਇਨਕਮ ਪ੍ਰੋਗਰਾਮ ਰਾਜਵੀਰ ਜੀ, ਇਹ ਏ ਲੈਂਡਰ ਵੀ ਲੈ ਲੈਂਦੇ ਨੇ ਜੇ ਤੁਸੀਂ ਪ੍ਰੋਪਰਟੀ ਪਰਚੇਸ ਕਰੇ ਹੋ, ਬਟ ਮਿਨੀਮਮ ਡਾਊਨ ਪੇਮੈਂਟ ਇਹਦੇ 'ਚ 10% ਹੁੰਦੀ ਹੈ. ਉਹ ਕਰਦੇ ਕੀ ਨੇ, ਸਪੋਜ਼ ਕਰੋ, ਡਿਪੈਂਡ ਕਰਦਾ ਇੰਡਸਟਰੀ 'ਚ, ਤੁਸੀਂ 50,000 ਡਿਕਲੇਅਰ ਕੀਤੀ ਹੈ, ਲੈਟਸ ਸੇ, ਠੀਕ ਹੈ ਨਾ, ਬਟ ਤੁਹਾਡੇ ਜਿਹੜੇ T1 ਜਨਰਲ 'ਚ ਤੁਹਾਡਾ ਰੈਵਨਿਊ ਜਿਹੜਾ ਉਹ ਜ਼ਿਆਦਾ ਹੈਗਾ, ਉਹ ਇੰਡਸਟਰੀ ਨੂੰ ਫੈਕਟਰ ਕਰਕੇ 50,000 ਦਾ ਕਹਿੰਗੇ ਨੀ, ਚਲੋ ਤੁਹਾਡੀ 50 ਨੀ, ਤੁਹਾਡੀ 80 ਹੋ ਗਈ ਜਾਂ 90 ਹੋ ਗਈ, ਉਹ ਇਨਕਮ ਉਹ ਕਹਿੰਦੇ ਸਟੇਟਡ, ਉਹਦੇ ਹਿਸਾਬ ਨਾਲ ਕਰ ਸਕਦੇ ਨੇ. ਬਟ 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈਗਾ, ਤੋ ਉਹ ਸਮੱਸਿਆ ਉਹਨੂੰ ਬੈਸਟ ਮਿਲ ਸਕਦਾ ਹੈ, 10% 'ਚ ਵੀ ਬੰਦਾ ਕੁਆਲੀਫਾਈ ਹੋ ਸਕਦਾ. ਬਟ ਕਈ ਵਾਰੀ ਹੋਰ ਦੂਜੀ ਆਉਂਦੀ ਹੈ ਰਾਜੀ ਜੀ, ਬੰਦਾ ਕਹਿੰਦਾ ਯਾਰ ਕੀ ਮੇਰਾ 2 ਸਾਲ ਦਾ ਐਕਸਪੀਰੀਅੰਸ ਨਹੀਂ ਹੈ, ਮੈਂ ਥੋੜ੍ਹਾ ਕ੍ਰੈਡਿਟ ਵੀ ਥੋੜ੍ਹਾ ਚੈਲੇਂਜਿੰਗ ਹੈਗਾ, ਤੇ ਚੈਲੇਂਜਿੰਗ ਕ੍ਰੈਡਿਟ ਹੈਗਾ, ਬੈਂਕਾਂ ਨੇ ਤਾਂ ਲੈਣਾ ਨੀ, ਤਾਂ ਵੀ ਘਬਰਾਉਣ ਦੀ ਲੋੜ ਨਹੀਂ. ਹੋਣਾ ਚਾਹੇ ਕ੍ਰੈਡਿਟ ਯੂਨੀਅਨਸ ਹੋਣ ਜਾਂ ਆਲਟਰਨੇਟਿਵ ਜਾਂ ਬੀ ਲੈਂਡਰ ਵੀ ਉਹਨਾਂ ਨੂੰ ਕਹਿ ਲਓ, ਉਹ ਤੁਹਾਡੀ ਮੌਰਗੇਜ ਚਾਹੇ ਜਿਹੜਾ ਵੀ ਸਟੀਫਾਈ ਕਰ ਸਕਦੇ, ਉਹਨਾਂ ਨੂੰ ਨੋਟਿਸ ਆਫ ਅਸੈਸਮੈਂਟ ਨਹੀਂ ਚਾਹੀਦਾ। ਉਹ ਕਹਿੰਦੇ ਨੇ ਮੈਨੂੰ ਤੁਸੀਂ ਸਿਰਫ ਆਪਣੀ ਜੇ 12 ਮੰਥ ਦੀ ਬਿਜ਼ਨਸ ਬੈਂਕ ਅਕਾਊਂਟ ਸਟੇਟਮੈਂਟ ਦੇ ਦਿਓ, ਉਹਦੇ 'ਚ ਉਹਨਾਂ ਨੂੰ ਪਤਾ ਲੱਗਦਾ ਤੁਹਾਡੀ ਰੈਵਨਿਊਜ਼ ਕਿੰਨੀ ਆ। ਬੰਦਾ ਦੇਖ ਲੈਂਦਾ ਖਰਚੇ ਵੀ ਕਿੰਨੇ ਹੋ ਗਏ, ਜੇ ਬੰਦੇ ਰੱਖੇ ਨੇ ਤੁਸੀਂ ਸੈਲਰੀ ਦੇ ਰਹੇ ਹੋਗੇ ਜਾਂ ਤੁਹਾਡਾ ਬ੍ਰਿਕ ਐਂਡ ਮੋਟਰ ਸਟੋਰ ਹੈਗਾ ਰੈਂਟ ਦੇ ਰਹੇ ਹੋਗੇ, ਉਹ ਨੋਮੀਨਾਈਜ਼ ਕਰਕੇ ਖਰਚੇ ਕੱਟ ਕੇ ਕਹਿੰਦੇ ਤੁਹਾਡੀ ਤੇ ਤੁਹਾਨੂੰ ਆਪਾਂ ਕੁਆਲੀਫਾਈ। ਬਟ ਇੱਕ ਚੀਜ਼ ਯਾਦ ਰੱਖਣੀ ਹੈ, ਜਦ ਵੀ ਆਪਾਂ ਆਲਟਰਨੇਟਿਵ ਕ੍ਰੈਡਿਟ ਯੂਨੀਅਨ ਕੋਲ ਜਾਂਦੇ ਹਾਂ, 20% ਮੰਗਦੇ ਨੇ, 20% ਤੁਹਾਡੀ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ। ਰੀਫਾਈਨੈਂਸ ਕਰਾ ਰਹੇ ਹੋ ਤਾਂ ਇਕੁਇਟੀ ਤੁਹਾਡੀ 20% ਤੱਕ ਹੋਣੀ ਚਾਹੀਦੀ ਹੈ, ਤੱਕ ਐਡ ਕਰ ਸਕਦੇ ਨੇ ਜੀ। ਸੋਲਿਊਸ਼ਨ ਸਾਰੇ ਹੈਗੇ ਨੇ ਸਾਡੇ ਕੋਲ, ਸਾਰੇ ਸੋਲਿਊਸ਼ਨ ਹੈਗੇ, ਡਿਪੈਂਡ ਕਰੇ ਤੁਹਾਡੀ ਸਿਚੁਏਸ਼ਨ ਕੀ ਹੈ, ਸੋਲਿਊਸ਼ਨ ਤੁਸੀਂ ਲੱਭ ਰਹੇ ਹੋ
0: ਜੀ।
4: ਹੋਰ ਕਰੇ ਲਈ ਤੁਸੀਂ ਮੈਨੂੰ ਕਾਲ ਕਰੋ, ਮੇਰਾ ਗੂਗਲ ਨੰਬਰ ਹੈ 416-262-8937।
0: ਬਹੁਤ ਬਹੁਤ ਧੰਨਵਾਦ ਗੋਗੀ ਬਾਈ ਜੀ ਦਾ ਨੰਬਰ ਨੋਟ ਕਰ ਲਓ। ਇਹ ਕਹਿੰਦੇ ਜੇਕਰ ਤੁਹਾਡੀ ਤੁਸੀਂ ਸੈਲਫ ਇੰਪਲਾਈਡ ਵੀ ਹੋ, ਇਨਕਮ ਘੱਟ ਵੀ ਸ਼ੋ ਹੋਈ ਹੋਈ ਆ, ਤੇ 416-262-8937 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
4: ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ। DLK ਸੈਪਟਿਕ ਸਰਵਿਸਿਜ਼ ਵੱਲੋਂ ਪ੍ਰੋਗਰਾਮ ਦਾ ਹਿੱਸਾ ਸਪੌਂਸਰ ਕੀਤਾ ਗਿਆ। ਜੇਕਰ ਤੁਸੀਂ ਘਰ ਦੇ ਵਿੱਚ ਸੈਪਟਿਕ ਟੈਂਕ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸਿਜ਼ ਨਾਲ ਸੰਪਰਕ ਕਰ ਲਿਓ। ਨੰਬਰ 1 ਕੰਪਨੀ ਹੈ, 905-584-2261 'ਤੇ ਗੱਲਬਾਤ ਕਰ ਸਕਦੇ ਹੋ। ਰੈਪ ਐਂਡ ਮੂਵ, ਰੈਪ ਐਂਡ ਮੂਵ, ਰੈਪ ਐਂਡ ਮੂਵ। ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ, ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ, ਜੰਕ ਰਿਮੂਵਲ ਆ, ਅਤੇ ਜਾਂ ਤੁਸੀਂ ਇਹ ਕਹਿ ਲਓ ਕਿ ਤੁਸੀਂ LTL ਮੂਵ ਕਰਵਾਉਣਾ, ਬਿਜ਼ਨਸ ਟੂ ਬਿਜ਼ਨਸ ਮੂਵ ਕਰਵਾਉਣਾ, ਕਿਚਨ ਕੈਬਨਿਟਸ ਮੂਵ ਕਰਵਾਉਣੀਆਂ ਨੇ, ਫਰਨੀਚਰ ਮੂਵ ਕਰਵਾਉਣਾ ਵਾ, ਹਾਊਸ ਮੂਵਿੰਗ ਆ, ਰੈਪ ਐਂਡ ਮੂਵ ਵਾਲੀ ਕੰਪਨੀਆਂ ਨੰਬਰ 1 ਕੰਪਨੀ ਹੈ। ਕੋਈ ਵੀ ਹਿਡਨ ਕੋਸਟ ਨਹੀਂ ਹੈ, ਮੌਂਟਰੀਅਲ ਤੱਕ ਜਾਂਦੇ ਆ, ਪੂਰੇ GTA ਏਰੀਏ ਦੇ ਵਿੱਚ, ਓਂਟਾਰੀਓ ਦੇ ਵਿੱਚ। ਸੋ ਨੰਬਰ ਜਸ ਬਾਈ ਦਾ ਤੁਸੀਂ ਨੋਟ ਕਰ ਲਓ, ਬਹੁਤ ਵਾਜਬ ਰੇਟ 'ਤੇ ਥੋੜ੍ਹੇ ਜਿਹੇ ਡਾਲਰਾਂ ਦੇ ਨਾਲ ਹੀ ਸਮਾਨ ਮੂਵ ਕਰ ਦੇਣਾ ਇਹਨਾਂ ਨੇ। ਤੁਹਾਨੂੰ ਇਹ ਨਹੀਂ ਹੈ ਕਿ ਗਰਾਜ 'ਚ ਰੱਖ ਕੇ ਚਲੇ ਜਾਣਗੇ, ਜਿੱਥੇ ਕਹੋਗੇ ਟਿਕਾ ਕੇ ਜਾਣਗੇ। 226-505-9270 226-505-9270 226-505-9270 'ਤੇ ਤੁਸੀਂ ਕਾਲ ਕਰ ਲਿਓ ਜੀ। ਰੈਪ ਐਂਡ ਮੂਵ ਅੱਜ ਦੇ ਪ੍ਰੋਗਰਾਮ ਵਿੱਚ ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2858 4502828

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509,
6: ਔਰ ਵਿਜ਼ਿਟ insuranceforyou.ca।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711। ਕੋਮਲ ਟ੍ਰੈਵਲ ਐਂਡ ਟੂਰ।

0: ਸਟੇਸ਼ਨ ਕਰ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੇ ਅੱਜ ਮਹਿਫਲ ਸੱਜ ਚੁੱਕੀ ਆ ਔਰ ਦੇਸ਼ ਪ੍ਰਦੇਸ਼ ਦੀ ਸ਼ਾਮੀ ਮਹਿਫਲ ਨਾਲ ਜੁੜ ਚੁੱਕੇ ਹੋ ਤੇ ਅੱਜ ਬੁੱਧਵਾਰ ਦਾ ਦਿਨ ਹੈ। ਹੁਣੇ ਤੁਸੀਂ ਦੋ ਦੋ ਤਿੰਨ ਸਾਰੰਗ ਰੇਡੀਓ ਸੁਣਿਆ ਹੋਣ ਤੁਹਾਡੇ ਲਈ ਦੇਸ਼ ਪ੍ਰਦੇਸ਼ ਠੀਕ ਹੈ। ਸ਼ਾਮ ਦੇ 6 ਵਜੇ ਤੱਕ ਹਾਜ਼ਰ ਰਵਾਏਗਾ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਮਵਾਲੇ ਵੱਲੋਂ ਸਾਰਿਆਂ ਦਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। 13 ਤਰੀਕ ਮਈ ਮਹੀਨੇ ਦੀ ਦਿਨ ਬੁੱਧਵਾਰ
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਹਾਡਾ ਸਾਡਾ ਸਾਥ 1 ਘੰਟੇ ਦਾ ਆ ਤੇ ਉਦਾਂ 6 ਵਜੇ ਤੱਕ ਤੁਹਾਡਾ ਸਾਡਾ ਸਾਥ ਸਾਡੇ ਨਾਲ ਰਹੇਗਾ ਤੇ ਬਿਲਕੁਲ। ਤੇ ਸਟੂਡੀਓ ਦਾ ਨੰਬਰ 905-564-5444 ਇਸੇ ਨੰਬਰ ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਮੁਲਾਕਾਤ ਹੋਣੀ ਹੈ 2 ਘੰਟਿਆਂ ਦੀ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-6444 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਫੋਨ ਦੇ ਉੱਪਰ ਤਾਂ ਨੰਬਰ ਹੈ 416-477-2040 416-477-2040 ਤੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਕਾਲ ਕਰਕੇ। ਤੇ ਨਾਲ ਹੀ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਗੂਗਲ ਦੇ ਉੱਪਰ ਜਾ ਕੇ ਫਿਲ ਕਰੋ ਦੇਸ਼ ਪ੍ਰਦੇਸ਼ ਰੇਡੀਓ ਜਾਂ ਫਿਰ ਦੇਸ਼ ਪ੍ਰਦੇਸ਼ TV.com ਤੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਤੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਤੇ ਜਿਨ੍ਹਾਂ ਦੇ ਘਰਾਂ 'ਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰੋ ਤੇ ਤੁਸੀਂ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
0: ਤੁਸੀਂ ਰਾਤ ਪੂਰਾ ਆਨੰਦ ਲਿਆ ਮੀਂਹ ਦਾ ਲੇਕਿਨ ਹੁਣ ਥੋੜ੍ਹਾ ਸਾਫ਼ ਹੈ ਕੰਮ ਅਤੇ ਵਧੀਆ ਮੌਸਮ ਖਿਲਿਆ ਹੋਇਆ।
1: ਹਾਂਜੀ
0: ਅਸੀਂ ਤੁਹਾਡੇ ਨਾਲ ਰਹਾਂਗੇ 1 ਘੰਟੇ ਦੀ ਮੁਲਾਕਾਤ ਅਤੇ ਗੱਲਬਾਤਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਅਤੇ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਅਤੇ ਸਭ ਤੋਂ ਪਹਿਲਾਂ ਆਪਾਂ ਕਿਉਂ ਨਾ ਸ਼ਬਦ ਸੁਣੀਏ
1: ਜੀ,
0: ਉਸ ਤੋਂ ਬਾਅਦ ਪਰਮਾਤਮਾ ਦਾ ਨਾਂ ਲਈਏ, ਖਸਮ ਦਾ ਨਾਂ ਲਈਏ। ਸਾਡਾ ਖਸਮ ਕਹਿਣ ਦਾ ਭਾਗਾ ਵੱਡਾ ਉਹੀ ਹੈ ਪਰਮਾਤਮਾ ਜਿਹੜਾ ਸਾਨੂੰ ਤੋਰੀ ਫਿਰਦਾ, ਅਤੇ ਉਸ ਤੋਂ ਨਾਮ ਲੈਣ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਟੂਡੀਓ ਨੰਬਰ ਨੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਦੋਸਤੋ। ਔਰ ਸ਼ੁੱਕਰਵਾਰ ਨੂੰ ਅਸੀਂ ਲਾਈਵ ਪਹੁੰਚਾਂਗੇ ਗ੍ਰੈਂਡ ਫਰਨੀਚਰ ਦੀ ਜਿਹੜੀ ਬ੍ਰਾਂਚ ਹੈਗੀ ਆ 6685 ਟਾਮਕਨ ਰੋਡ, ਟਾਮਕਨ ਦੀ ਡੈਰੀ 'ਤੇ ਪਹੁੰਚਾਂਗੇ ਜਿੱਥੋਂ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਹੋਏਗਾ। ਇਸ ਤਰ੍ਹਾਂ ਹੀ ਸੈਚਰਡੇ ਨੂੰ ਵੀ ਤੁਹਾਡੇ ਵਾਸਤੇ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਤੁਸੀਂ ਜ਼ਰੂਰ ਆਇਓ। ਉੱਥੇ ਬਹੁਤ ਵੱਡੀ ਸੇਲ ਹੋਊਗੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਹੋਊਗੀ ਜਿਹਦਾ ਤੁਸੀਂ ਫਾਇਦਾ ਉਠਾਓਗੇ, ਕਿਉਂਕਿ ਲੌਂਗ ਵੀਕਐਂਡ ਆ ਸਾਰਾ, ਮੰਡੇ ਵੀ ਛੁੱਟੀ ਆਪਾਂ ਨੂੰ ਸਾਰਿਆਂ ਨੂੰ। ਅਤੇ ਇਸ ਸੇਲ ਦੇ ਵਿੱਚ ਤੁਹਾਨੂੰ ਅਸੀਂ ਇੰਨੀਆਂ ਸੋਹਣੇ ਸੋਹਣੇ ਪ੍ਰਾਈਸ ਦਵਾਵਾਂਗੇ ਕਿ ਤੁਸੀਂ ਖੁਸ਼ ਹੋ ਜਾਓਗੇ। ਅਤੇ 6685 ਟੌਮਕਨ ਵਾਲੀ ਬ੍ਰਾਂਚ 'ਤੇ ਪਹੁੰਚਾਂਗੇ। ਵੈਸੇ ਦੋ ਬ੍ਰਾਂਚਾਂ ਨੇ ਗ੍ਰੈਂਡ ਫਰਨੀਚਰ ਦੀਆਂ, 294 ਵਾਕਰ ਡਰਾਈਵ 'ਤੇ ਵੀ ਹੈਗੀ ਆ ਬ੍ਰੈਂਪਟਨ ਦੇ ਵਿੱਚ, ਪਰ ਅਸੀਂ ਲਾਈਵ ਕਰਾਂਗੇ 6685 ਟੌਮਕਨ ਰੋਡ 'ਤੇ
1: ਜੀ।
0: ਅਤੇ ਨੋਟ ਕਰ ਲਓ।

0: ਤਰ੍ਹਾਂ ਦੀ ਤੁਸੀਂ ਕਮਰਸ਼ੀਅਲ ਜੋਬ ਕਰਵਾਉਣੀ ਹੈ, ਜਿਵੇਂ ਕੋਈ ਆਫਿਸ, ਕੋਈ ਰੈਸਟੋਰੈਂਟ ਤਿਆਰ ਕਰਵਾਉਣਾ, ਉਹਦੇ ਲਈ ਵੀ ਤੁਸੀਂ ਕੰਟੈਕਟ ਕਰੋ ਓਂਕਾਰ ਹੋਮਸ। ਸਪੈਸ਼ਲ ਡਿਸਕਾਊਂਟ ਚੱਲ ਰਹੇ ਨੇ ਇਸੇ ਮਹੀਨੇ ਦੇ ਲਈ। ਮਈ ਮੰਥ ਦੇ ਵਿੱਚ ਤੁਸੀਂ ਆਪਣੀ ਗਾਰਡਨ ਸੂਈਟ ਰੈਡੀ ਕਰਵਾਉਣੀ ਹੈ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਆ, ਤਾਂ ਤੁਸੀਂ ਮਈ ਮਹੀਨੇ ਦੇ ਲਈ ਇਹਨਾਂ ਦੇ ਨਾਲ ਬੁਕਿੰਗ ਕਰੋ ਕਾਲ ਕਰਕੇ। ਨੰਬਰ ਹੈ 416-817-3600। ਪੌਲ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਓਂਕਾਰ ਹੋਮਸ ਤੋਂ। 416-817-3600 ਇਹਨਾਂ ਦਾ ਨੰਬਰ ਹੈ।
1: ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੇਰੀ
0: ਜੀ,
1: ਬੜੀ ਜਲਦੀ ਉਹਨਾਂ ਨੂੰ ਵੀ ਲਵਾਂਗੇ। 416-509-5509 ਨੰਬਰ ਹੁੰਦਾ, 416-509-1509 ਟੈਲੀਫੋਨ ਨੰਬਰ ਹੈ। ਔਰ ਵਧੀਆ ਖੁੱਲ੍ਹਿਆ ਹੋਇਆ ਮੌਸਮ ਆ, ਵੀਕਐਂਡ 'ਤੇ ਵੀ ਮੌਸਮ ਬੜਾ ਵਧੀਆ, ਤੁਸੀਂ ਧੁੱਪ ਦੇਖੋਗੇ ਅਤੇ ਨਜ਼ਾਰੇ ਲਓਗੇ। ਬਾਰਿਸ਼ ਥੋੜ੍ਹੀ ਘੱਟ ਆ ਹੁਣ ਵੀਕਐਂਡ 'ਤੇ, ਲੌਂਗ ਵੀਕਐਂਡ 'ਤੇ, ਪਰ ਇੰਜੋਏ ਕਰੋ। ਅਤੇ ਅੱਗੇ ਜਾ ਕੇ ਮਨੋਹਰ ਨੂੰ ਵੀ ਨਾਲ ਆਪਾਂ ਜੋੜਦੇ ਹਾਂ ਅਤੇ ਫਿਰ ਆਪਾਂ ਨਾਲ ਹੀ ਰਵਾਂਗੇ। ਮੈਂ ਕੁਝ ਕੁਐਸਚਨ ਵੀ ਰੈਡੀ ਮੇਰੇ ਕੋਲ ਤੁਹਾਡੇ ਨਾਲ ਸਾਂਝ ਪਾਊਂਗਾ ਅਤੇ ਗੱਲਾਂ ਬਾਤਾਂ ਕਰਾਂਗੇ, ਅਤੇ ਤੁਹਾਡੇ ਵੀ ਵਿਚਾਰ ਲਵਾਂਗੇ, ਸਾਡੇ ਵੀ ਵਿਚਾਰ ਹੋਣਗੇ। ਅਤੇ ਚਲੋ ਕੱਲ੍ਹ ਦੀ ਘੜੀ ਗੀਤ ਸੰਗੀਤ ਵੱਲ ਚੱਲੀਏ, ਕਿਤੇ ਕੋਈ ਵਧੀਆ ਜਿਹਾ
0: ਜੀ
1: ਲਾਓ ਜੀ ਗੀਤ।

0: ਮੈਂ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਮਨਪ੍ਰੀਤ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋ ਰਹੀ, ਉਹਨਾਂ ਨੂੰ ਵੀ ਨਾਲ ਜੋੜਦੇ ਹਾਂ। ਮੋਨਾ ਜੀ, ਕੀ ਹਾਲ ਨੇ, ਸਵਾਗਤ ਜੀ ਤੁਹਾਡਾ।
1: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ, ਅੱਜ ਆਪਾਂ ਕਿਸ ਵਿਸ਼ੇ ਤੇ ਗੱਲ ਕਰਦੇ ਹਾਂ ਇੰਸ਼ੋਰੈਂਸ ਦੇ?
1: ਜ਼ਰੂਰ ਸਿੱਧੂ ਜੀ, ਅਸੀਂ ਕਾਫੀ ਵਾਰ ਗੱਲ ਕਰਦੇ ਹੁੰਦੇ ਹਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ, ਕਿ ਸਾਨੂੰ ਹਮੇਸ਼ਾ ਕਵਰੇਜ ਜ਼ਰੂਰ ਕਰਵਾਉਣੀ ਚਾਹੀਦੀ ਹੈਗੀ ਹੈ। ਪਰ ਕਾਫੀ ਵਾਰ ਅਸੀਂ ਉੱਥੇ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਜਿੱਥੇ ਸਾਡੀਆਂ ਪਾਲਿਸੀਜ ਆਲਰੇਡੀ ਚੱਲ ਰਹੀਆਂ ਹੁੰਦੀਆਂ ਨੇ। ਕਾਫੀ ਵਾਰ ਟਰਮ ਇੰਸ਼ੋਰੈਂਸ ਚੱਲ ਰਹੀ ਹੈ, ਕੋਈ 10 ਸਾਲ ਦੀ ਟਰਮ ਹੈਗੀ ਹੈ, ਕੋਈ 20 ਸਾਲ ਦੀ ਟਰਮ ਹੈਗੀ ਹੈ। ਜਿੱਥੇ ਟਰਮ 10 ਸਾਲ ਦੀ 20 ਸਾਲ ਦੀ ਚੱਲਦੀ ਹੈਗੀ ਹੈ, ਤਾਂ ਉਸ ਟਾਈਮ ਤੇ ਵੀ ਸਾਨੂੰ ਇੱਕ ਰਿਵਿਊ ਕਰਨਾ ਜ਼ਰੂਰ ਬਣਦਾ ਹੈਗਾ ਕਿ ਰੀਜ਼ਨ ਕੀ ਹੁੰਦਾ ਹੈਗਾ ਕਿ ਚਾਹੇ ਉਹ ਲਾਈਫ ਇੰਸ਼ੋਰੈਂਸ ਦੀ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਹੈ। ਕਾਫੀ ਵਾਰ ਸਾਨੂੰ ਇਹ ਕੰਸਰਨ ਆਉਂਦੇ ਨੇ ਕਿ ਸਾਡੀ ਪਾਲਿਸੀ ਚੱਲ ਰਹੀ ਸੀ, ਹੁਣ ਖਤਮ ਹੋ ਗਈ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ। ਹੁਣ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਪਾਲਿਸੀ ਖਤਮ ਹੋ ਜਾਂਦੀ ਹੈ ਤਾਂ ਬਹੁਤ ਵਾਰ ਤੁਹਾਨੂੰ ਇੰਸ਼ੋਰੇਬਿਲਟੀ ਦੁਬਾਰਾ ਅਪਰੂਵਲ ਲੈਣਾ ਪੈਂਦਾ ਹੈਗਾ। ਇਸੇ ਕਰਕੇ ਜ਼ਰੂਰੀ ਹੈਗਾ ਕਿ ਜਦੋਂ ਤੁਹਾਡੀਆਂ ਪਾਲਿਸੀ ਚੱਲ ਰਹੀਆਂ ਨੇ, ਥੋੜਾ ਜਿਹਾ ਟਾਈਮ ਕੱਢ ਕੇ ਜ਼ਰੂਰ ਰਿਵਿਊ ਕੀਤਾ ਜਾਵੇ, ਤਾਂ ਕਿ ਉਹਦੇ ਵਿੱਚ ਇੱਕ ਤਾਂ ਤੁਹਾਨੂੰ ਇਹ ਅਪਡੇਟ ਕੀਤੀ ਜਾਂਦੀ ਕਿ ਕਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਹੈ, ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਕੀ ਆਪਸ਼ਨਸ ਅਵੇਲੇਬਲ ਨੇ, ਕੀ ਆਪਾਂ ਐਕਸਪਲੋਰ ਕਰ ਸਕਦੇ ਹਾਂ ਉਸੇ ਪਾਲਿਸੀ ਦੇ ਵਿੱਚ, ਵਿਦਆਊਟ ਐਨੀ ਮੈਡੀਕਲ ਕੁਐਸਚਨ, ਵਿਦਆਊਟ ਐਨੀ ਬਲੱਡ ਔਰ ਯੂਰਿਨ ਟੈਸਟ। ਨਾਲ ਦੇ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਜਦੋਂ ਤੁਹਾਡੇ ਕੋਈ ਵੀ ਟਰਮ ਇੰਸ਼ੋਰੈਂਸ ਚੱਲ ਰਹੀ ਹੈਗੀ ਹੈ, ਜੇ ਅੱਜ 10 ਸਾਲ ਦੀ ਟਰਮ ਹੈਗੀ ਹੈ, ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕਿ ਚਾਹੇ ਅਸੀਂ ਟਰਮ ਟੂ ਟਰਮ ਐਕਸਚੇਂਜ ਕਰ ਲਈਏ, ਉਹਨੂੰ ਅਸੀਂ ਮਨੀ ਬੈਕ ਵਿੱਚ ਲੈ ਜਾਈਏ, ਜਾਂ ਫਿਰ ਉਹਦੇ ਵਿੱਚ ਜੇ ਤੁਸੀਂ ਕਵਰੇਜ ਵੀ ਇਨਕਰੀਜ ਕਰਨੀ ਹੁੰਦੀ ਹੈ, ਬਹੁਤ ਵਾਰ ਗਰੰਟਿਡ ਇੰਸ਼ੋਰੇਬਿਲਟੀ ਜੇ ਰਾਈਡਰ ਪਾਇਆ ਹੋਇਆ ਹੋਵੇ, ਤਾਂ ਉਹ ਵੀ ਚੀਜ਼ ਅਸੀਂ ਇਨਕਰੀਜ ਕਰ ਸਕਦੇ ਹੁੰਦੇ ਹੈਗੇ ਹਾਂ। ਬਟ ਮੇਨਲੀ ਚੀਜ਼ ਆ ਜਾਂਦੀ ਹੈ ਕਿ ਪਾਲਿਸੀ ਨੂੰ ਜ਼ਰੂਰ ਟਾਈਮ ਸੇ ਰਿਵਿਊ ਕਰੋ, ਉਸਦੀ ਐਕਸਪਾਇਰੀ ਤੋਂ ਬਾਅਦ ਜਿੰਨੀ ਵੀ ਪ੍ਰੋਵੀਜ਼ਨ ਹੁੰਦੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ, ਉਹਦੇ ਵਿੱਚ ਫਿਰ ਆਪਾਂ ਕੁਛ ਵੀ ਨਹੀਂ ਕਰ ਸਕਦੇ ਹੁੰਦੇ। ਸੋ ਜ਼ਰੂਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਚਾਹੇ ਟਰਮ ਇੰਸ਼ੋਰੈਂਸ ਚੱਲ ਰਹੀ ਹੈ ਜਾਂ ਫਿਰ ਤੁਹਾਡੀ ਯੂਨੀਵਰਸਲ ਹੋਲ ਲਾਈਫ ਪਾਲਿਸੀਜ਼ ਚੱਲ ਰਹੀਆਂ ਨੇ, ਕੁਛ ਟਾਈਮ ਕੱਢ ਕੇ ਜ਼ਰੂਰ ਰਿਵਿਊ ਕੀਤਾ ਜਾਵੇ, ਤਾਂ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਚੇਂਜਿਸ, ਚਾਹੇ ਬੈਨੀਫਿਸ਼ਰੀ ਹੈ, ਬੈਨੀਫਿਸ਼ਰੀ ਦੇ ਲੀਡਰ ਕੰਟੀਨਜੈਂਟ ਬੈਨੀਫਿਸ਼ਰੀ ਕਿਹਨੂੰ ਬਣਾਇਆ ਸੀਗਾ, ਜਾਂ ਕੰਟੀਨਜੈਂਟ ਬੈਨੀਫਿਸ਼ਰੀ ਜੇ ਤੁਸੀਂ ਬੱਚਿਆਂ ਨੂੰ ਰੱਖਿਆ ਹੈਗਾ, ਜੇ ਬੱਚੇ 18 ਸਾਲ ਤੋਂ ਘੱਟ ਦੀ ਉਮਰ ਹੈਗੀ, ਮਾਈਨਰ ਹੈਗੇ ਨੇ, ਟਰਸਟੀ ਕਿਹਨੂੰ ਬਣਾਇਆ ਸੀਗਾ, ਜੇ ਟਰਸਟੀ ਇਸ ਟਾਈਮ ਤੇ ਤੁਹਾਡਾ ਇਸ ਟਾਈਮ ਉਹਨਾਂ ਨਾਲ ਲਿੰਕ ਨਹੀਂ ਹੈਗਾ, ਜਾਂ ਫਿਰ ਪਰਸਨ ਇਸ ਟਾਈਮ ਤੇ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਤਾਂ ਟਰਸਟੀ ਨੂੰ ਅਪਡੇਟ ਕਰਨਾ ਜ਼ਰੂਰ ਬਣਦਾ ਹੈਗਾ ਟਾਈਮ ਦੇ ਨਾਲ, ਤਾਂ ਕਿ ਅਸੀਂ ਉਸ ਪਾਲਿਸੀ ਦੇ ਵਿੱਚ ਸਹੀ ਇਨਫੋਰਮੇਸ਼ਨ ਦੇ ਸਕੀਏ, ਤਾਂ ਕਿ ਜੇ ਕੱਲ ਨੂੰ ਰੱਬ ਨਾ ਕਰੇ ਕਿਸੇ ਵੀ ਟਾਈਮ ਤੇ ਜ਼ਰੂਰਤ ਪੈਂਦੀ ਹੈਗੀ ਹੈ, ਤਾਂ ਉਹ ਈਜ਼ੀਲੀ ਸੋਰਟ ਆਊਟ ਹੋ ਸਕੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ, ਤੁਹਾਡੀ ਚਾਹੇ ਪਾਲਿਸੀ ਚੱਲ ਰਹੀ ਹੈ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਮੋਰਗੇਜ ਇੰਸ਼ੋਰੈਂਸ ਕੋਈ ਵੀ ਬੈਂਕ ਦੇ ਨਾਲ ਚੱਲ ਰਹੀ ਹੋਵੇ, ਉਹਨੂੰ ਵੀ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509 ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ। ਬਹੁਤ ਵਾਰ ਮੈਨੂੰ ਕੁਸ਼ਚਨ ਆਉਂਦੇ ਨੇ, ਕੰਸਰਨ ਆਉਂਦੇ ਨੇ ਕਿ ਪਾਲਿਸੀ ਅਸੀਂ ਰਿਵਿਊ ਕਰਵਾਉਣ ਲੱਗੇ ਹਾਂ, ਸ਼ਾਇਦ ਅਸੀਂ ਨਵੀਂ ਨਾ ਕਰਵਾਈਏ, ਹੋਰ ਪਾਲਿਸੀ ਨਾ ਕਰਵਾਈਏ, ਤਾਂ ਉਹਦੇ ਲਈ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ, ਕੋਈ ਕੰਸਲਟੇਸ਼ਨ ਚਾਰਜਿਸ ਨਹੀਂ ਹੈਗੇ ਸਾਡੇ ਵੱਲੋਂ, ਨਾ ਹੀ ਕੋਈ ਓਬਲੀਗੇਸ਼ਨ ਹੈਗੀ ਕਿ ਤੁਸੀਂ ਪਾਲਿਸੀ ਹੀ ਕਰਵਾਉਣੀ ਹੈ, ਤੁਸੀਂ ਜਦੋਂ ਵੀ ਪਾਲਿਸੀ ਰਿਵਿਊ ਕਰਵਾਉਣਾ ਚਾਹੋ ਬੇਝਿਜਕ ਹੋ ਕੇ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ 416-509-1509।
0: ਮਿਹਰਬਾਨੀ ਮੋਨਾ ਜੀ, ਅੱਗੇ ਜਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 416-509-1509। ਦੋਸਤੋ, ਤਜਿੰਦਰ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਫਿਰ ਸਮਝ ਚੀ ਆਇਆਂ ਨੂੰ ਜੀ, ਮੈਂ ਅੱਜ ਤੁਹਾਡੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਾਂਗਾ ਕਿ ਜਿਉਂ ਜਿਉਂ ਆਪਾਂ ਯੰਗ ਹੁੰਦੇ ਹਾਂ, ਕਹਿਣ ਦਾ ਮਤਲਬ ਜਿਉਂ ਜਿਉਂ ਆਪਣੀ ਜਿਹੜੀ ਉਮਰ ਵੱਧਦੀ ਆ, ਹਾਂਜੀ, ਤੋ ਜੇਕਰ ਤੁਸੀਂ ਸਕੂਨ ਵਿੱਚ ਰਹਿਣਾ, ਜੇਕਰ ਤੁਸੀਂ ਤੰਦਰੁਸਤ ਰਹਿਣਾ, ਅਤੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਆਪਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੈਗਾ, ਇਹ ਤੁਹਾਤੋਂ ਵੀ ਪੁੱਛਦੇ ਹਾਂ ਅਤੇ ਅਸੀਂ ਵੀ ਕੁਝ ਗੱਲਾਂ ਇਹਦੇ ਵਿੱਚ ਤੁਹਾਡੇ ਨਾਲ ਐਡ ਕਰਾਂਗੇ
2: ਜੀ।
0: ਅਤੇ ਖਾਸ ਕਰਕੇ ਕਿਉਂਕਿ ਜਦੋਂ ਤੁਸੀਂ 60+ ਹੁੰਦੇ ਹੋ, 65 ਵੀ ਕਹਿ ਸਕਦੇ ਹੋ, 60 ਤੋਂ ਬਾਅਦ ਬੰਦਾ ਹੌਲੀ ਹੌਲੀ ਹੌਲੀ ਹੌਲੀ ਜਾਂਦਾ, ਹਾਂਜੀ, ਦੂਜੀ ਉਮਰ ਵੱਲ ਨੂੰ, ਤਾਂ ਜੇ ਤੁਸੀਂ ਖੁਸ਼ ਰਹਿਣਾ, ਜਿੰਦਾਬਾਦ ਰਹਿਣਾ, ਕਿਹੜੀਆਂ ਕਿਹੜੀਆਂ ਟਿਪਸ ਤੁਸੀਂ ਦੇ ਸਕਦੇ ਹੋ ਤੁਹਾਡੇ ਸਰੋਤਿਆਂ ਨਾਲ ਸਾਂਝੇ ਕਰੋ, ਤਾਂ ਕਿ ਉਹ ਵੀ ਅਮਲ ਕਰਨ ਹਨ
2: ਜੀ।
0: ਕਈ ਵਾਰੀ ਇਹ ਹੁੰਦਾ ਕਿਸੇ ਦੇ ਕੋਲੇ ਕੁਛ ਚੀਜ਼ ਹੁੰਦੀ ਹੈ ਵਧੀਆ, ਕਿਸੇ ਕੋਲੇ ਕੁਛ ਚੀਜ਼ ਹੁੰਦੀ ਹੈ, ਤੋ ਟੈਲੀਫੋਨ ਨੰਬਰ ਤੁਹਾਨੂੰ ਸਟੂਡੀਓ ਦੱਸ ਦੇ 905-564-64-44, ਅਤੇ ਚੰਗੇ ਚੰਗੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ 8518 ਜੀ ਆਨੂੰ ਕੀ ਨਾਮ ਹੈ ਜੀ ਆਪਣਾ?
2: ਮੇਰਾ ਨਾਮ ਅਮਨ ਹੈ, ਸਤਿ ਸ੍ਰੀ ਅਕਾਲ ਬੀਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਮੈਂ ਸੁਣਦਾ ਸੀ ਕਿ ਬਾਹਰੋਂ ਆ ਰਹੇ ਤੁਹਾਡਾ ਪ੍ਰੋਗਰਾਮ। ਦੇਖੋ ਜਿਹੜੀ ਹੈਲਥ ਇਜ਼ ਵੈਲਥ ਰਾਈਟ
0: ਜੀ, ਬਿਲਕੁਲ।
2: ਸਭ ਤੋਂ ਪਹਿਲਾਂ ਆਪਾਂ ਨੂੰ ਹੈਲਥ ਦਾ ਖਿਆਲ ਕਰਨਾ, ਚੰਗਾ ਖਾਣਾ ਖਾਣਾ ਚਾਹੀਦਾ, ਪਰੇਸ਼ਾਨੀਆਂ ਤੋਂ ਦੂਰ ਰਹਿਣਾ ਚਾਹੀਦਾ। ਰੱਬ ਨੇ ਆਪਾਂ ਨੂੰ ਇੱਕੋ ਜ਼ਿੰਦਗੀ ਦਿੱਤੀ ਹੈ, ਉਹਨੂੰ ਐਕਟਿਵ ਰੱਖਣਾ, ਆ ਜਾਣਾ, ਤੁਰਨਾ ਫਿਰਨਾ, ਵਾਕ ਕਰਨਾ ਵੈਰੀ ਇੰਪੋਰਟੈਂਟ
0: ਜੀ। ਜੀ,
2: ਨੋਨ ਸੈਂਸ ਗੱਲਾਂ ਜਾਂ ਜਿਹੜੀਆਂ ਇਹੋ ਜਿਹੀਆਂ ਸੁਣਨ ਤੋਂ ਪਰੇ ਰਹੋ, ਤੇ ਆਪਣਾ ਮਾਇੰਡ ਆ ਜਿਹੜਾ ਪੋਜ਼ਿਟਿਵ ਰੱਖੋ, ਨੈਗੇਟਿਵ ਨੂੰ ਦੂਜੇ ਪਾਸੇ ਛੱਡ ਦਿਓ
0: ਜੀ। ਬਹੁਤ ਅੱਛੇ ਤੁਹਾਡੇ ਵਿਚਾਰ ਨੇ, ਔਰ ਅਸੀਂ ਤੁਹਾਡੇ ਵਿਚਾਰ ਵੀ ਲੈ ਲੈਂਦੇ, ਅਤੇ ਮਨਪ੍ਰੀਤ ਇਹਨਾਂ ਨੇ ਵੀ ਉੱਥੇ ਵਿਚਾਰ ਦਿੱਤੇ, ਹੋਰ ਵੀ ਸਾਡੇ ਸਰੋਤੇ ਜਿਹੜਾ ਕੁਛ ਨਾ ਕੁਛ ਇਹਦੇ 'ਚ ਐਡ ਕਰਨਗੇ। 9055646444 905-564-6644 ਟੈਲੀਫੋਨ ਨੰਬਰ ਨੇ
3: ਜੀ।
0: ਅਗਲੇ ਕਾਰਾਂ ਨੂੰ ਲੈਂਦੇ ਹਾਂ, ਅਤੇ ਫਿਰ ਮੈਂ ਵੀ ਆਪਣੇ ਕੁਛ ਐਡ ਕਰਾਂਗਾ ਵਿਚਾਰ ਇਹਦੇ ਵਿੱਚ ਜੀ।
3: ਹਾਂਜੀ, 2865 ਜੀ, ਸਤਿ ਸ਼੍ਰੀ ਅਕਾਲ।
4: ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਅਨੂ ਜੀ
4: ਭਾਈ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਬਾਕੀ ਥੋੜੇ ਬੇਟੇ ਦੇ ਖਾਣਾ ਸੁਣ ਕੇ ਬਾਈ ਜੀ ਮਨਖਾ ਖੁਸ਼ ਹੋ ਜਾਂਦਾ ਬਾਈ ਜੀ।
0: ਓ ਬਟ ਥੈਂਕ ਯੂ, ਥੈਂਕ ਯੂ।
4: ਹਾਂ ਜੀ, ਤੇ ਬਾਕੀ ਜੰਗ ਰਹਿਣ ਲਈ ਮੈਂ ਕਹਿੰਦਾ ਦੇਸ਼ ਪ੍ਰਦੇਸ਼ ਚੋਂ ਸਿੱਧੂ ਸਾਹਿਬ ਨੂੰ ਜੀ, ਖੁਸ਼ ਵੀ ਰਹਾ ਦਿਆਂ, ਤੇ ਵਧੀਆ ਚੰਗੀ ਗੱਲ ਆ ਜੀ,
0: ਸੋਹਣੇ
4: ਵੀ ਆ, ਤੇ ਨਾਲੇ ਵਧੀਆ, ਬਹੁਤ ਵਧੀਆ ਟਾਈਮ ਵੀ ਪਾਸ ਹੁੰਦਾ। ਚਲੋ ਟਾਈਮ ਤਾਂ ਨਹੀਂ ਕਰਕੇ ਸਾਡੇ, ਚਲੋ ਖਬਰਾਂ ਵੀ ਸੁਣਦੀਆਂ, ਸਿੱਖ ਨੂੰ ਬੜਾ ਕੁਛ ਮਿਲਦਾ ਜੀ।
0: ਜੀ ਜੀ,
4: ਹਾਂਜੀ, ਚਲੋ ਸੁਣਦੇ
0: ਵਿਚਾਰ ਤੁਹਾਡੇ ਮੈਂ ਲੈ ਕੇ ਗੱਲਬਾਤ ਕਰਦੇ ਰਹਾਂਗੇ, ਤੁਸੀਂ ਵੀ ਆਪਣੀ ਆਊਟਪੁੱਟ ਪਾਈ ਜਾਓ ਨਾਲ ਦੇ ਨਾਲ, ਅਤੇ ਅਸੀਂ ਵੀ ਤੁਹਾਡੇ ਨਾਲ ਸਾਂਝ ਪਾਉਂਦੇ, ਕਿਉਂਕਿ ਇਹਦੇ ਨਾਲ ਨਾ ਜਿਹੜੇ ਵਿਚਾਰ ਵਟਾਂ ਆਪਾਂ ਵਿਚਾਰ ਇੱਕ ਦੂਜੇ ਨਾਲ ਨਾ ਵਟਾਂਦਰਾ ਕਰਦੇ ਹਾਂ, ਵਿਚਾਰ ਵਟਾਂਦਰਾ ਦਾ, ਉਹਦੇ ਨਾਲ ਬਹੁਤ ਚੀਜ਼ ਸਿੱਖਦਾ ਬੰਦਾ, ਲਰਨ ਕਰਦਾ।
3: ਹਾਂਜੀ,
0: ਮੈਂ ਇੱਕ ਗੱਲ ਮੈਂ ਸਟਾਰਟ ਹੀ ਇੱਥੋਂ ਕਰਦਾ ਵੀ ਆਸ਼ਾ ਅਤੇ ਨਿਰਾਸ਼ਾ,
3: ਹਾਂਜੀ,
0: ਇਹ ਦੋ ਚੀਜ਼ਾਂ ਨੇ ਬੜੀ ਵਧੀਆ।
3: ਹਾਂਜੀ,
0: ਜਦੋਂ ਆਸ਼ਾ ਬਾਹਲੀਆਂ ਰੱਖ ਲੈਂਦੇ ਹਾਂ, ਉਮੀਦਾਂ ਬਾਹਲੀਆਂ ਰੱਖਦੇ ਹਾਂ ਉਮਰ ਜਦੋਂ ਜਿਉਂ ਹੋ ਜਾਂਦੀ, ਸਭ ਤੋਂ ਪਹਿਲਾਂ ਤਾਂ ਚੀਜ਼ ਇਹ ਆ ਕਿ ਜਦੋਂ ਤੁਸੀਂ 60+ ਹੁੰਦੇ ਹੋ, ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ।
3: ਹਾਂਜੀ,
0: ਤੁਰੋ ਫਿਰੋ, ਬਾਹਰ ਜਾਓ, ਕਮਿਊਨਿਟੀ ਸੈਂਟਰ ਜਾਓ, ਹੋਰ ਬੰਦਿਆਂ ਨਾਲ ਬੈਠੋ, ਕੰਮ 'ਤੇ ਤੁਸੀਂ ਵਾਕ ਕਰ ਲਓ ਸਮਰ ਦੇ ਵਿੱਚ, ਜਿਵੇਂ ਭੈਣ ਜੀ ਨੇ ਪਹਿਲਾਂ ਕਿਹਾ ਕਿ ਤੰਦਰੁਸਤੀ,
3: ਹਾਂਜੀ,
0: ਸਿਹਤ ਨਾਲ ਸਾਰੀਆਂ ਚੀਜ਼ਾਂ ਨੇ।
3: ਹਾਂਜੀ, ਬਿਲਕੁਲ,
0: ਜੇ ਸਿਹਤ ਨਹੀਂ ਹੈਗੀ ਤਾਂ ਤੁਸੀਂ ਸਮਝ ਲਓ ਕਿ, ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕੋਈ ਨਹੀਂ ਯਾਰ ਮੈਂ ਤਾਂ ਬੱਚੇ ਹੈਗੇ ਆ ਆਪੇ ਸਾਂਭ ਲੈਣਗੇ ਮੈਨੂੰ, ਨਹੀਂ ਨਹੀਂ ਨਹੀਂ ਨਹੀਂ, ਤੁਹਾਡੀ ਸਿਹਤ ਦੀ ਦੇਖਭਾਲ ਤੁਸੀਂ ਆਪ ਕਰਨੀ ਆ, ਤੁਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਰੱਖਣਾ, ਤੁਸੀਂ ਆਪਣੇ ਆਪ ਨੂੰ ਕਿਸ ਮੂਡ 'ਚ ਰੱਖਣਾ, ਅਤੇ ਐਕਸਪੈਕਟੇਸ਼ਨ ਆਪਾਂ ਕਈ ਵਾਰੀ ਜ਼ਿਆਦਾ ਕਰ ਲੈ ਜਾਂਦੇ ਹਾਂ, ਉਹਦੇ ਨਾਲ ਫਿਰ ਨਿਰਾਸ਼ਾ ਮਿਲਦੀ ਆ, ਜਿਹਨੂੰ ਆਪਾਂ ਕਹਿੰਦੇ ਹਾਂ ਕਈ ਬੰਦੇ ਕਹਿੰਦੇ ਜੀ ਆਪਣੇ ਡਿਪਰੈਸ਼ਨ ਹੋ ਗਿਆ ਜਾਂ ਹੋ ਗਿਆ, ਸਾਰਿਆਂ ਦੀ ਚੀਜ਼ ਨੂੰ ਨਾ ਸਮਝਣ ਲੱਗੋ, ਜੇ ਤੁਸੀਂ ਦੂਰ ਅੰਦੇਸ਼ੀ ਨਾਲ ਸੋਚੋ, ਕਈ ਵਾਰੀ ਕਹਿ ਦਿੰਦੇ ਯਾਰ ਬੱਚੇ ਮੇਰੇ ਵਾਸਤੇ ਆਹ ਕਰ ਦੇਣਗੇ, ਨਹੀਂ, ਬੱਚੇ ਕਿਸੇ ਹੱਦ ਤੱਕ ਕੁਝ ਕੰਮ ਕਰ ਸਕਦੇ ਆ, ਪਰ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਆਪ ਰੱਖਣਾ ਪੈਣਾ, ਕਿਉਂਕਿ ਬੱਚਿਆਂ ਦੀ ਵੀ ਆਪਣੀ ਲਾਇਬਿਲਟੀਜ਼ ਹੋ ਜਾਂਦੀਆਂ ਨੇ ਜਦੋਂ ਉਹ ਵਿਆਹੇ ਜਾਂਦੇ ਨੇ, ਗਾਹਾਂ ਬੱਚੇ ਹੋ ਜਾਂਦੇ ਨੇ, ਹੈ ਨਾ, ਅਤੇ ਉਹਨਾਂ ਦਾ ਵੀ ਆਪਣੇ ਨਹੀਂ ਕਿ ਝੰਜਟ ਮੁੱਕਦੇ
3: ਜੀ,
0: ਠੀਕ ਹੈ ਨਾ, ਤਾਂ ਉਹ ਕਿਸੇ ਹੱਦ ਤੱਕ ਤੁਹਾਡੀ ਕਰ ਸਕਦੇ ਨੇ। ਆਪਾਂ ਕਈ ਵਾਰ ਕਹਿ ਦਿੰਦੇ ਯਾਰ ਬੱਚੇ ਆਹ ਕਰ ਦੇਣਗੇ, ਬੱਚੇ ਆਹ ਕਰ ਦੇਣਗੇ, ਨਹੀਂ, ਜਦ ਤੱਕ ਤੁਸੀਂ ਆਪਣੇ ਵਾਸਤੇ ਆਪ ਖੁਦ ਕੰਮ ਨਹੀਂ ਕਰਦੇ, ਆਪਣੀ ਸਿਹਤ ਦੇ ਬਾਹਰ ਤੁਰਦੇ ਫਿਰਦੇ ਨਹੀਂ, ਕਿਤੇ ਜਾਓ ਤੁਸੀਂ, ਸਪੋਜ਼ ਤੁਸੀਂ ਕਿਤੇ ਕਮਿਊਨਿਟੀ ਸੈਂਟਰ ਨਹੀਂ ਜਾਣਾ,
3: ਹਾਂਜੀ,
0: ਵਿੰਟਰ ਹੈਗੀ ਆ, ਤੁਰ ਨਹੀਂ ਸਕਦੇ ਬਾਹਰ, ਠੰਡ ਹੈਗੀ, ਮਾਲ ਦੇ ਵਿੱਚ ਆਇਆ ਉਹ, ਠੀਕ ਹੈ ਨਾ, ਅਤੇ ਬਾਕੀ ਤੁਸੀਂ ਵੀ ਆਊਟਪੁੱਟ ਦੇ ਸਕਦੇ, ਸਾਡੇ ਸਰੋਤੇ ਵੀ ਦੇ ਸਕਦੇ ਨੇ। ਉਹ ਮੇਰੇ ਕੋਲ ਇੱਕ ਨਾ ਬੜੀ ਹਾਸੇ ਵਾਲੀ ਗੱਲ ਆ ਗਈ, ਕਹਿੰਦਾ ਬਈ ਦਾਲ ਮੂੰਗੀ, ਜਨਾਨੀ ਗੂੰਗੀ, ਇਹ ਹੋ ਨਹੀਂ ਸਕਦਾ, ਇਕੱਲਾ ਮੈਂ ਇਹ ਔਰਤ ਦੀ ਗੱਲ ਨਹੀਂ ਕਰ ਰਿਹਾ, ਤੁਸੀਂ ਕਿਸੇ ਦਾ ਵੀ ਆਰਗੂਮੈਂਟ ਕਰੋਗੇ ਨਾ, 60 ਤੋਂ ਬਾਅਦ ਜੇ ਤੁਸੀਂ ਸਿਆਣੇ ਬਣਨਾ,
3: ਹਾਂਜੀ,
0: ਜੇ ਕੋਈ ਬੰਦਾ ਕਹਿੰਦਾ ਯਾਰ ਬਾਹਰ ਤਾਂ ਤੂਫਾਨ ਆਇਆ ਪਿਆ, ਧੁੱਪ ਨਿਕਲੀ ਹੋਵੇ, ਉਹਨੂੰ ਕਹੇ ਯਾਰ ਠੀਕ ਹੈ ਤੂਫਾਨ ਹੀ ਆਇਆ, ਉਹਨੂੰ ਇਹ ਕਹਿਣ ਦੀ ਲੋੜ ਨਹੀਂ ਯਾਰ ਵੀ ਤੂਫਾਨ ਨਹੀਂ, ਅੱਜ ਤਾਂ ਯਾਰ ਬਹੁਤ ਦਿਨ ਚੜਿਆ ਹੋਇਆ, ਉਹਨੂੰ ਕਹੇ ਠੀਕ ਆ ਭਾਈ ਜੇ ਤੁਸੀਂ ਖੁਸ਼ ਹੀ ਰਹਿਣਾ, ਹੈ ਨਾ, ਬਾਹਰ ਤੂਫਾਨ ਹੀ ਆ, ਬਾਹਰ ਤਾਂ ਗੜੇ ਪੈਂਦੇ ਆ। ਤੋ ਇਹ ਵੈਸੇ ਨਾ ਕਿਸੇ ਨੇ ਕਹਾਵਤ ਜੀ ਰੱਖੀ ਹੈ ਬਈ ਦਾਲ ਮੂੰਗੀ ਦੀ, ਦਾਲ ਮੂੰਗੀ ਜਨਾਨੀ ਗੂੰਗੀ ਚੰਗੀ ਆ, ਸਿਹਤ ਦੇ ਸਿਆਣੇ ਕਹਿੰਦੇ ਕਿ ਸਿਹਤ ਦੇ ਦੋ ਰਾਜ ਨੇ, ਕਿਸੇ ਨੇ ਕਿਟੇਸ਼ਨ ਕੀਤੀ ਆ ਕਿ ਦਾਲ ਮੂੰਗੀ ਜਨਾਨੀ ਗੂੰਗੀ, ਪਰ ਇਹ ਹੋ ਨਹੀਂ ਸਕਦਾ। ਉਹ ਜਿਹਨੂੰ ਜਨਾਨੀ ਕਹਿੰਦੀ ਹੈ, ਕਹਿੰਦੀ ਮੈਂ ਆਪੇ, ਕਹਿੰਦੀ ਮੈਂ ਹਰ ਰੋਜ਼ ਮੂੰਗੀ ਦੀ ਦਾਲ ਹੀ ਬਣਾ ਕੇ ਦਿੰਦੀ ਹਾਂ ਆਪਣੇ ਘਰ ਨੂੰ।
3: ਅਤੇ ਉਹ ਵੀ ਅੱਕ ਜਾਊ ਫਿਰ।
0: ਨਹੀਂ ਅੱਕ ਨਹੀਂ ਜਾਊ, ਮਤਲਬ ਕਹਿੰਦੀ ਸਿਹਤ ਦਾ ਖਿਆਲ ਵੀ ਰੱਖਣਾ ਮੈਂ। ਕਹਿੰਦੀ ਮੈਂ ਉਹਦਾ, ਮੈਨੂੰ ਚਾਹੀਦਾ ਕਿ ਮੈਂ ਉਹਦੀ ਅਰਧਾ ਅਗਨੀ ਆ, ਤਾਂ ਮੈਂ ਉਹਦੀ ਸਿਹਤ ਦਾ ਖਿਆਲ ਰੱਖਾਂ।
3: ਪਰ ਫਿਰ ਵੀ, ਪਰ ਜੇ ਇਹ ਗੱਲ ਕਹੀਏ, ਫਿਰ ਤੁਹਾਨੂੰ ਗਾਈਡ ਕੌਣ ਕਰੇ, ਹੈ ਨਾ ਵੀ? ਗਾਈਡੈਂਸ ਵੀ ਤਾਂ ਲੇਡੀਜ਼ ਹੀ ਦਿੰਦੀਆਂ ਜ਼ਿਆਦਾਤਰ,
0: ਹੈ ਨਾ? ਕੋਈ ਸ਼ੱਕ ਨਹੀਂ।
3: ਨਾਲੇ ਤਾਂ ਫਿਰ
0: ਮੈਂ ਤਾਂ ਪਹਿਲੇ ਹੀ ਕਿਹਾ,
3: ਫਿਰ ਦੇਖੋ ਨਹੀਂ,
0: ਸਿਆਣੇ ਬਹੁਤ ਕੰਡੀਸ਼ਨ ਦਿੰਦੇ ਆ ਨਾ।
3: ਹਾਂਜੀ,
0: ਸਾਡੇ ਕਾਫੀ ਵਧੀਆ ਢੱਡਰੀਆਂ ਵਾਲੇ ਬਾਬਾ ਜੀ ਆ ਕੇ, ਫਿਰ ਉਹ ਵੀ ਮੈਂ ਕਦੇ ਕੰਡੀਸ਼ਨ ਸੁਣ ਲੈਂਦਾ, ਉਹਨਾਂ ਨੂੰ ਬੋਲ ਦਿੰਦਾ, ਮੈਂ ਆਪ ਹੀ ਬੋਲ ਦਿੰਦਾ।
3: ਹਾਂਜੀ ਹਾਂਜੀ ਹਾਂਜੀ।
0: ਕਈ ਵਾਰੀ ਹੋਸਟ ਕਿਸੇ ਹੋਰ ਨੇ ਗੱਲ ਨਾ ਸੁਣੀ, ਉਹ ਕਹਿੰਦੇ ਯਾਰ ਵੀ ਕਿਤੇ ਘਰੇ ਤੁਸੀਂ ਬੈਠੇ ਹੋ, ਕਈ ਵਾਰੀ ਮੂਡ ਨਹੀਂ ਅੱਛਾ ਕਿਸੇ ਦਾ, ਦੋਹਾਂ ਚੋਂ ਇੱਕ ਦਾ ਮੂਡ ਅੱਛਾ ਨਹੀਂ, ਇੱਕ ਜਣਾ ਬਾਹਰ ਨਿਕਲ ਕੇ ਬਾਹਰੋਂ ਤੁਰ ਜਾਓ।
3: ਜੇ ਕਰ ਦਿਓ,
0: ਜੇ ਕਹਿ ਲਓ ਵੀ ਜਨਾਨੀ ਆਰਗੂਮੈਂਟ ਕਰਦੀ ਤੁਹਾਡੇ ਨਾਲ, ਸਿੱਧਾ ਕਹਿੰਦਾ ਕੰਮ ਉਹਨੇ ਨਹੀਂ ਹਿਸਾਬ ਦੇ ਨਾਲ ਕਿਹਾ, ਪਰਨਾ ਰੱਖੋ ਮੋਢੇ ਤੇ, ਪੈਰੀ ਪਾਓ ਜੁੱਤੀ ਬਾਹਰ, ਖਤਮ ਹੀ ਹੋ ਗਿਆ ਨਾ ਆਰਗੂਮੈਂਟ।
3: ਆਰਗੂਮੈਂਟ ਉਹ ਅਵੋਇਡ ਕਰਨਾ ਹੋ ਗਿਆ ਨਾ,
0: ਅਵੋਇਡ ਹੋ ਗਿਆ ਨਾ,
3: ਪਰ ਫਿਰ ਵੀ ਗੱਲ ਤਾਂ ਫਿਰ ਵੀ ਕੰਟੀਨਿਊ ਹੋਊਗੀ
0: ਕਿਤੇ ਨਾ ਕਿਤੇ। ਅਵੋਇਡ ਕਰ ਲਈ ਨਾ ਉਹਨਾਂ ਨੇ, ਉਹ ਗੱਲ ਤਾਂ ਉਹਨਾਂ ਦੀ ਕਹਿਣ ਦਾ ਭਾਵ ਇਹ ਸੀ ਤੁਸੀਂ ਬਾਹਰ ਚਲੇ ਗਏ ਕਿਤੇ ਹੋਰ ਪਾਸੇ।
3: ਹਾਂਜੀ,
0: ਉਹ ਥੋੜ੍ਹਾ ਉਹਨਾਂ 'ਚ ਹੀ ਉਹ ਕਹਿੰਦੇ ਮੂਡ ਬਦਲ ਜਾਂਦਾ ਅਤੇ ਬਚ ਜਾਂਦਾ,
3: ਬਚ ਜਾਂਦੇ।
0: ਸਿਆਣੇ ਲੋਕ ਕਰਦੇ ਵੀ ਹੁੰਦੇ ਸਾਡੇ ਆਪਣੇ ਉੱਥੇ, ਮੈਂ ਦੇਖਦਾ ਰਹਿੰਦਾ, ਮੈਂ ਕਹਿੰਦਾ ਕਈ ਵਾਰੀ ਪੁਰਾਣੇ ਬਜ਼ੁਰਗ ਨਾ,
3: ਹਾਂਜੀ,
0: ਜਦੋਂ ਕਿਤੇ ਘਰ ਦੇ ਵਿੱਚ ਆਰਗੂਮੈਂਟ ਹੋਣ ਲੱਗਣੀ ਕਿਸੇ ਬੈਠੇ ਹੋਣ ਤਿੰਨ ਚਾਰ ਜਾਣੇ ਨਾ, ਉਹ ਮੈਂ ਹਮੇਸ਼ਾ ਦੇਖਦਾ ਕਈ ਬੰਦੇ ਬਾਹਰਲੇ ਘਰ ਚਲੇ
3: ਜਾਂਦੇ
0: ਜਾਂ ਖੇਤ ਚਲੇ ਜਾਓ, ਹੈ ਨਾ, ਸਿਆਣੇ ਹੁੰਦੇ ਸੀ ਉਹਨਾਂ ਦੇ,
3: ਉਹ ਟਾਈਮ ਦੇ ਵਿੱਚ ਗੈਪ ਪਾਦਾ ਤਾਂ ਆਬਵੀਅਸਲੀ ਆਪਣੇ ਆਪ ਜਿਹੜੀ
0: ਗੱਲ ਚੀਜ਼ਾਂ ਹੰਡਾਈਆਂ ਹੁੰਦੀ ਆਪਣੇ ਤੇ।
3: ਹਾਂਜੀ,
0: ਤੇ ਸਮੇਂ ਸਮੇਂ ਦੇ ਨਾਲ ਚੀਜ਼ਾਂ ਹੁੰਦੀਆਂ ਤੇ ਲਓ। ਪਰ ਆਪਾਂ ਹੋਲਡ ਕਰਕੇ, ਸਤਨਾਮ ਸਿੰਘ ਜੀ ਤੁਸੀਂ ਹੋਲਡ ਕਰ ਲਓ, ਸਤਨਾਮ ਸਿੰਘ ਨੂੰ ਹੋਲਡ 'ਤੇ ਪਾਉਂਦੇ ਹਾਂ ਅਤੇ ਪਹਿਲਾਂ ਮੈਸੇਜ ਲੈ ਲਈਏ ਆਪਾਂ। ਸੁੱਖ ਹੋਰਾਂ ਦਾ ਤੇਲ ਲੈ ਕੇ ਚੱਲੀ ਤੁਹਾਨੂੰ ਆਪਾਂ
3: ਗ੍ਰੈਂਡ ਹੋਮ,
0: ਗ੍ਰੈਂਡ ਫਰਨੀਚਰ ਤੇ, ਕਿਉਂਕਿ ਇਹ ਵੀਕਐਂਡ ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਲੌਂਗ ਵੀਕਐਂਡ ਦੇ। ਜੀ ਸੁੱਖ,
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਚੱਲੂਗਾ ਜੀ। ਕੋਈ ਵੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ, ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ, ਕਿਉਂਕਿ ਸਪੈਸ਼ਲ ਤੁਹਾਨੂੰ ਡਿਸਕਾਊਂਟ ਤਾਂ ਮਿਲਣਾ ਹੀ ਆ, ਹਰੇਕ ਪਰਚੇਜ ਨਾਲ ਤੋਹਫਾ ਵੀ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। 6685 ਟੌਮਕਨ ਰੋਡ ਦੇ ਉੱਪਰ, ਅਤੇ ਮੈਂ ਅੱਗੇ ਇੱਕ ਡੀਲ ਦਿੰਦਾ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੋਈ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ ਜੀ, ਹਾਂ, ਕੋਈ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $1,200 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਬੈੱਡ ਸਟੋਰੇਜ ਵਾਲਾ ਬੈੱਡ ਸਿਰਫ $299 ਦਾ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ $299 ਦਾ ਦਿੱਤਾ ਜਾਊਗਾ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ, ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਸਪੈਸ਼ਲ ਡਿਸਕਾਊਂਟ ਅਤੇ ਸਪੈਸ਼ਲ ਤੋਹਫੇ ਮਿਲਣੇ ਆ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਸਿੱਧੂ ਸਾਹਿਬ,
0: ਮਿਹਰਬਾਨੀ। ਔਰ ਗੱਲਬਾਤ ਚੱਲ ਰਹੀ ਸੀ ਕਿ ਜਦੋਂ ਤੁਸੀਂ 60+ ਤੋਂ ਉੱਪਰਲੀ ਉਮਰ ਨੂੰ ਜਾਂਦੇ ਹੋ ਤਾਂ ਸੁਖੀ ਰਹਿਣ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ? 8398 ਜੀ ਸਤਨਾਮ ਜੀ।
6: ਹਾਂਜੀ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
6: ਹਰਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੰਗ ਜਦੋਂ ਤੁਸੀਂ ਬੁੜੇ ਹੋ ਗਏ ਨਾ, ਜੇ ਤੁਹਾਡੇ ਕੋਲ 5 ਰੁਪਏ 1 ਰੁਪਏ ਕੋਈ ਰੱਖੇ ਜੇ ਸੁਖੀ ਰਹਿਣਾ ਦਾ, ਸੱਚੀ ਗੱਲ ਆ। ਬੁੜਾ ਗੁਰਦੁਆਰੇ ਜਾ ਕੇ ਤਰਸੀ ਜਾਂਦਾ ਵੀ ਮਾਤ ਮਾਥਾ ਟਿਕਣਾ, ਮੁੰਡਾ ਕਹਿੰਦਾ ਮੈਂ ਤਾਂ ਕਾਟ ਖਾ, ਜਦੋਂ ਕਾਟ ਗੁਰਦੁਆਰੇ ਘਸੇ ਨਾ ਘਸੇ ਜਾ ਕੇ,
0: ਅੱਛਾ
6: ਆਪਦੇ ਕੋਲ 1 ਰੁਪਿਆ ਹੋਵੇ ਯਾਰ, 10 ਮਾਂ ਦੇਖੋ ਜੋਕਣ ਦਿਓ, ਕੋਈ ਚੱਕਰ ਨਹੀਂ ਹੈ। ਜੇ ਤੁਹਾਡੇ 10 ਲੱਖ 1 ਲੱਖ ਰੁਪਇਆ ਲਾਜ਼ਮੀ ਰੱਖੋ,
0: ਤਾਂ ਕਿ ਮੱਥਾ ਟੇਕ ਸਕੋ, ਹਨਾ,
6: ਮੱਥਾ ਟੇਕ ਸਕੋ। ਹਾਂਜੀ, ਕਿਉਂਕਿ ਬੱਸਾਂ ਫਰੀ ਆ, ਗੋਡੇ ਫਰੀ ਆ, ਤੇ ਜੀ
0: 1 ਰੁਪਏ ਬਲੱਡ ਜਲੰਧਰ ਵਧੀਆ ਪਾ ਦਿੰਦੇ
6: ਆ, ਬਿਲਕੁਲ ਉੱਥੇ ਮਾਂਦਰੀ ਬਹੁਤ ਹੈ ਜੀ ਗੋਡਿਆਂ ਦੇ, ਡਾਕਟਰ ਸ਼੍ਰੀ ਦੇ।
0: ਅੱਛਾ, ਹੁਣ ਮੈਂ ਉੱਥੇ ਨਵੀਂ ਕਈ ਟੈਕਨੋਲੋਜੀ ਮੈਂ ਇੱਥੇ ਵੀ ਡਾਕਟਰਾਂ ਨੇ ਚੈੱਕ ਕੀਤੀ ਗਈ ਆ, ਮੇਰੇ ਬੰਦਿਆਂ ਨੇ ਕੁਛ ਨੇ ਪਾਉਣੇ ਸੀਗੇ, ਉਹ ਡਾਕਟਰ ਕਹਿੰਦੇ ਯਾਰ ਇੰਡੀਆ ਵਾਲੇ ਸਾਤੋਂ ਵੀ ਐਡਵਾਂਸ ਨੇ, ਬਹੁਤਾ ਕੁਛ ਲਾਉਣਾ ਵੀ ਨਹੀਂ ਪੈਂਦਾ, ਉੱਤੇ ਕੁਛ ਨਹੀਂ ਲਾਉਂਦੇ ਟਾਂਕੇ ਟੂੰਕੇ ਉਹ,
6: ਦਸ
0: ਰੁਪਇਆ ਉਹ ਕਹਿੰਦੇ ਇੱਕ ਨੀ ਦੋ ਨੀ ਦਸ ਰੁਪਏ ਰੱਖਿਓ
6: ਲੱਖ ਦਸ ਸੌ ਨੱਬੇ ਘਰੇ ਦਸ ਕੋਲੇ ਰੱਖਿਆ ਕਰੋ ਗੱਲ ਦੇ ਲੋ ਬਜ਼ੁਰਗਾਂ ਦੀ ਗੱਲ
3: ਠੀਕ ਹੈ ਜੀ
0: ਮਿਹਰਬਾਨੀ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਬਾਤ ਤਾਂ ਵੈਸੇ ਹੀ ਕਰ ਰਹੇ ਹਾਂ ਆਪਾਂ ਇਹ ਤਾਂ ਵੈਸੇ ਤਾਂ ਬਹੁਤ ਸਾਰੇ ਲੋਕ ਵੈਸੇ ਹੀ ਬਹੁਤ ਸਿਆਣੇ ਨੇ ਉਮਰ ਦਾ ਨਾਲ ਤਕਾਜ਼ਾ ਹੋ ਜਾਂਦਾ ਅਤੇ ਸਾਰੀ ਚੀਜ਼ ਦੀ ਪਰ ਫਿਰ ਵੀ ਜ਼ਿਆਦਾ ਜਦੋਂ ਆਪਣੀਆਂ ਉਮੀਦਾਂ ਆਪਾਂ ਕਰ ਲੈਂਦੇ ਹਾਂ ਫਿਰ ਕਈ ਵਾਰੀ ਜਦੋਂ ਨਾ ਉਹ ਉਮੀਦ ਟੁੱਟਦੀ ਹੈ ਤੁਹਾਡੀ
3: ਅਤੇ
0: ਕਿਉਂਕਿ ਤੁਸੀਂ ਤਾਂ ਆਪਣੇ ਫਰੇਮ 'ਚ ਦੇਖਣਾ ਬਈ ਯਾਰ ਬੱਚੇ ਆਹ ਨਹੀਂ ਕਰਦੇ ਆਹ ਨਹੀਂ ਕਰਦੇ ਆਹ ਨਹੀਂ ਕਰਦੇ ਹੈ ਨਾ ਪਰ ਉਹਨਾਂ ਦੀ ਤਾਂ ਲਾਇਬਿਲਟੀ ਉਹਨਾਂ ਦੀ ਲਾਈਫ ਡਿਫਰੈਂਟ ਹੈ ਨਾ ਅਤੇ ਉਹਨਾਂ ਨੇ ਆਪਣੇ ਇੰਜੋਏ ਵੀ ਕਰਨੇ ਲਾਈਫ ਕੰਮ ਵੀ ਕਰਨੇ ਆ ਤੋ ਹਰ ਇੱਕ ਦੀ ਇੱਥੇ ਨੇ ਬਈ ਇਸ ਦੁਨੀਆਂ ਦੇ ਉੱਤੇ ਜਿੰਨੇ ਵੀ ਇਨਸਾਨ ਨੇ ਨਾ ਹਰ ਇੱਕ ਦੀ ਆਪੋ ਆਪਣੀ ਲਾਈਫ ਆ
3: ਹਾਂਜੀ
0: ਅਤੇ ਇੰਨਾ ਟਾਈਮ ਤਾਂ ਕਿਸੇ ਕੋਲ ਵੀ ਹੈ ਨਹੀਂ ਬਈ ਤੁਹਾਡੇ ਹੁਣ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਪਰਿਵਾਰਾਂ ਦੇ ਵਿੱਚ ਕੋਈ ਆਪਣਾ ਬਜ਼ੁਰਗ ਆ ਹੋਸਪਿਟਲ ਚਲਾ ਗਿਆ ਇੱਕ ਦਿਨ ਤਾਂ ਜਾਇਆ ਆਉਣਗੇ ਸ਼ਾਮ ਨੂੰ ਛੁੱਟੀ ਹੋਏਗੀ ਬੱਚੇ ਜਾਇਆ ਆਉਂਦੇ ਆ ਪਰ ਉਹ ਕੰਮ ਛੱਡ ਕੇ ਵੀ ਨਹੀਂ ਬੈਠ ਸਕਦੇ ਮਜ਼ਬੂਰੀਆਂ ਇਹਨਾਂ ਕੰਟਰੀਆਂ ਦੀਆਂ ਹੁਣ ਤਾਂ ਇੰਡੀਆ 'ਚ ਵੀ ਕੰਮ ਕਰਨ ਸਾਰੇ ਜੋਬਾਂ 'ਤੇ ਲੱਗੇ ਹੁੰਦੇ ਨੇ ਉੱਥੇ ਵੀ ਸੇਮ ਹੀ ਆ ਉਹ ਕਹਿੰਦਾ ਬਾਬਾ ਕਿ ਹਾਂ ਇਹ ਹੋ ਜਾਂਦਾ ਵੀ ਪਿਤੋਂ ਟਾਈਮ ਸਿਰ ਕਿਤੇ ਵੀਹ 'ਚ ਦੋ ਜਾਇਆ ਦੋ ਤਿੰਨ ਵਾਰ ਜਾਇਆ ਹੈ ਨਾ ਬੜੇ ਪ੍ਰਾਹਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਗੱਲਬਾਤ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਅਤੇ ਇੱਕ ਵਾਰੀ ਫਿਰ ਤੁਹਾਨੂੰ ਦੇ ਦਈਏ ਜਾਣਕਾਰੀ ਆਲ ਲਿੰਕ ਟਰੈਵਲ ਦੀ ਜੇ ਤੁਸੀਂ ਇੰਡੀਆ ਜਾਣਾ ਤਾਂ ਫਿਰ ਤੁਸੀਂ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਲਗਾਈ ਆ ਉਹਨਾਂ ਨੇ ਮਈ ਦੇ ਵਿੱਚ ਵਨ ਵੇ ਹੈਗੀ ਆ $780 ਅਤੇ ਮੋਸਟ ਅਵੇਟਡ ਹੈਗੀ ਆ ਫਿਰ ਹੈਗੇ ਨੇ ਸਮਰ ਬ੍ਰੇਕ ਜਿਹੜੇ ਕਿ ਜੂਨ ਜੁਲਾਈ ਅਗਸਤ 'ਚ ਹੈਗੇ ਆ $2050 ਦੀ ਟਿਕਟ ਟਨ ਟਿਕਟ ਦੋ ਬੈਗ ਨਾਲ ਇਹ ਹੈਗੀ ਆ ਇੰਡੀਆ ਦੀ
3: ਜੀ
0: ਨਾਲ ਦੀ ਨਾਲ ਨਵੰਬਰ ਦਸੰਬਰ ਜਾਣਾ ਹੁਣੇ ਬੁੱਕ ਕਰਕੇ ਰੱਖ ਸਕਦੇ ਹੋ $1850 ਅਤੇ ਰਿਟਰਨ ਟਿਕਟ ਇਨਕਲੂਡ ਹੈ ਦੋ ਹੈ ਨਾ ਬੈਗ ਲਿਜਾ ਸਕਦੇ ਹੋ ਰਿਤੂ ਧਾਲੀਵਾਲ ਨੂੰ ਕਾਲ ਕਰਨੀ ਆ ਹਾਈਬਰ 10 'ਤੇ ਆਪਣੇ ਡੈਰੀ 'ਤੇ ਟੈਲੀਫੋਨ ਨੰਬਰ ਹੈ 905-565-8704 905-565-8704 ਰਿਤੂ ਧਾਲੀਵਾਲ ਦਾ ਟੈਲੀਫੋਨ ਨੰਬਰ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ ਔਰ ਠੀਕ 4:05 ਤੱਕ ਸਾਡੀ ਮੁਲਾਕਾਤ ਦਾ ਵੈਸੇ ਤਾਂ 6 ਵਜੇ ਤੱਕ ਤੁਹਾਡੇ ਨਾਲ ਹੀ ਹੈ ਪਰ ਉਸ ਤੋਂ 4 ਵਜੇ ਤੋਂ ਬਾਅਦ ਚਾਰ ਸਮਰਾਜ ਦੋਹਰੀ ਆਉਂਦੇ ਨੇ ਉਹ ਕੈਨੇਡੀਅਨ ਖਬਰਾਂ ਹੁੰਦੀਆਂ ਪੂਰੀਆਂ ਅਤੇ ਵੇਰਵਾ ਦੇਣਗੇ ਟਰੰਪ ਪੂਰੀ ਚਾਈਨਾ ਗਏ ਆ ਕੀ ਕਰ ਰਹੇ ਨੇ ਉੱਥੇ ਚਾਈਨਾ ਦੇ ਵਿੱਚ ਉਹ ਸਾਰਾ ਵੀ ਦੱਸਣਗੇ ਇੱਥੋਂ ਦੀ ਜਾਣਕਾਰੀ ਵੀ ਤੁਹਾਡੀ ਕੈਨੇਡਾ ਕੀ ਹੋ ਰਿਹਾ ਕੈਨੇਡਾ ਦੇ ਵਿੱਚ ਸੈਂਸਸ ਕੈਨੇਡਾ ਦਾ ਕੱਲ੍ਹ ਲਾਸਟ ਦਿਨ ਸੀ ਪਰ ਅਜੇ ਵੀ ਤੁਸੀਂ ਜਿਹਨਾਂ ਨੇ ਨਹੀਂ ਹਾਲੇ ਭਰੀ ਔਨਲਾਈਨ ਜਾ ਕੇ ਭਰ ਸਕਦੇ ਹੋ ਕਿਉਂਕਿ ਉਹਨਾਂ ਨੇ ਜੇ ਤੁਸੀਂ ਨਹੀਂ ਭਰੀ ਉਹਨਾਂ ਨੇ ਕੀਪ ਕਾਲ ਉਹਨੇ ਕਾਲਾਂ ਕਰਨੀ ਸ਼ੁਰੂ ਕਰ ਦੇਣੀ ਤੁਹਾਨੂੰ
3: ਹਾਂਜੀ ਅਤੇ ਫਾਈਨ ਵੀ ਹੈਗਾ ਅਪ ਟੂ $500
0: ਸਡਨ ਪੁਆਇੰਟ 'ਤੇ ਤੁਸੀਂ ਨਹੀਂ ਫਿਰ ਵੀ ਨਹੀਂ ਕਰਦੇ ਅੱਜ ਤਾਂ ਟਾਈਮ ਦਿੰਦੇ ਤੁਹਾਡਾ ਪਤਾ
3: ਹਾਂਜੀ
0: ਫਿਰ ਵੀ ਨਹੀਂ ਕਰਦੇ ਤਾਂ ਫਿਰ ਤੁਸੀਂ ਇਹ ਸਮਝੋ ਕਿ ਦੋ $500 ਜੁਰਮਾਨਾ ਵੈਸੇ ਵੀ ਆਪਣਾ ਫਰਜ਼ ਬਣ ਜਾਓ ਜਿੱਥੇ ਵੀ ਆਪਾਂ ਸ਼ਹਿਰੀ ਚਾਹੇ ਇੰਡੀਆ 'ਚ ਹੋਵੇ ਉੱਥੇ ਮਰਦ ਮਸ਼ਵਾਰੀ ਹੈ ਇੱਥੇ ਹੋਵੇ ਅਤੇ ਉਹ ਭਰ ਕੇ ਭਾਈ ਔਨਲਾਈਨ ਆਪ ਨਹੀਂ ਭਰ ਸਕਦੇ ਔਨਲਾਈਨ ਹੁਣ ਭਰਨੀ ਹੁੰਦੀ ਆ ਆਪਣੇ ਬੱਚਿਆਂ ਨੂੰ ਕੰਪਿਊਟਰ ਸਰ ਆਉਂਦੇ ਆ ਅਤੇ ਬਾਕੀ ਮੋਸਟ ਪੀਪਲ ਕਰ ਹੀ ਲੈਂਦੇ ਇੰਨਾ ਕੰਮ ਤਾਂ ਭਰਨ ਜੋਗਾ ਆਪਣੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਟੈਲੀਫੋਨ ਨੰਬਰ 905-564-6444 ਸਟੂਡੀਓ ਨੰਬਰ ਨੇ ਇਹ ਗੀਤ ਸੁਣ ਲਈਏ ਉਸ ਤੋਂ ਬਾਅਦ ਮੈਂ ਗੱਲਬਾਤ ਕਰਾਂਗੇ ਆਪਾਂ ਭਗਵੰਤ ਮਾਨ ਕੀ ਕਹਿ ਰਹੇ ਨੇ ਜੀ ਮੁੱਖ ਮੰਤਰੀ ਉਹਦੀ ਵੀ ਗੱਲ ਕਰਾਂਗੇ ਬਾਬਾ ਟਰੰਪ ਗਿਆ ਹੋਇਆ ਚਾਈਨਾ ਕਹਿੰਦੇ ਚਾਈਨਾ 'ਚ ਬਾਬਾ ਸਵਾਗਤ ਕੀਤਾ ਚੈਂਗ ਬੋਲਦੇ ਗਏ ਹੁਣੇ ਚੈਂਗ ਮੈਂ ਕਰਕੇ ਹੈ ਨਾ ਵੀ ਚਾਈਨਾ ਵਾਲੇ ਵੀ ਕਾਇਮ ਆ ਵੀ ਉਹਦੇ ਪੂਰੇ ਉਹਨਾਂ ਦਾ ਹੈ ਨਾ
3: ਹਾਂਜੀ ਬਿਲਕੁਲ
0: ਏਸ਼ੀਆ ਦੇ ਵਿੱਚ ਚਾਈਨਾ ਪੂਰੇ ਦਾ ਜ਼ਬਰਦਸਤ ਕੰਟਰੀ ਆ ਅਤੇ ਉਹ ਵੀ ਕਾਫੀ ਸਮਝੌਤੇ ਕਰਨ ਗਏ ਆ ਕਹਿੰਦੇ ਹੁਣ ਦੇਖੋ ਕੀ ਲੈ ਕੇ ਆਉਂਦੇ ਉੱਥੋਂ

0: offer insurance for you to Mona Hari Tips like Yagini Ji Mona Ji.
1: Thank you so much, Sidhu Ji.
0: Ji Ji.
1: ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਹੁਣੇ ਆਪਾਂ ਪਾਲਿਸੀਜ਼ ਰਿਵਿਊ ਦੀ ਗੱਲ ਕਰ ਰਹੇ ਸੀ, ਮੈਂ ਆਫ ਦਾ ਏਅਰ ਸੁਣ ਵੀ ਰਹੀ ਸੀ ਤੁਹਾਡਾ ਟੋਪਿਕ ਕਿ ਡੈਫੀਨੇਟਲੀ ਆਪਣੀ ਹੈਲਥ ਦੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਹੈਲਥ ਹੀ ਇੱਕ ਏਦਾਂ ਦੀ ਸਾਡੀ ਕਹਿ ਲਓ ਕਿ ਇੱਕ ਬਹੁਤ ਹੀ ਵੱਡਾ ਐਸੈਟ ਹੈ ਇੱਕ ਤਰੀਕੇ ਦੇ ਨਾਲ, ਕਿ ਜੇ ਹੈਲਥ ਹੈ ਤਾਂ ਵੈਲਥ ਹੈ, ਹੈਲਥ ਦੇ ਨਾਲ ਹੀ ਸਾਰਾ ਕੁਛ ਚੱਲਦਾ ਸਾਡਾ। ਇਸੇ ਤਰੀਕੇ ਦੇ ਨਾਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈਗੀ ਹੈ, ਕਿਉਂਕਿ ਸਾਡੀ ਹੈਲਥ ਮੇਨ ਪ੍ਰਾਇਰਟੀ ਤੇ ਆ ਜਾਂਦੀ ਹੈ ਅਕਸਰ।
0: ਕਾਫੀ
1: ਵਾਰ ਸਾਨੂੰ ਹੁਣ ਇਸ ਟਾਈਮ ਤੇ ਕੰਸਰਨਸ ਆਉਂਦੇ ਨੇ ਜਿੱਦਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਅਕਸਰ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀਜ਼ ਦੀ ਹੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਮੇਨ ਰਿਕੁਆਇਰਮੈਂਟ ਉਹਨਾਂ ਟਾਈਮ ਤੇ ਹੁੰਦੀ ਹੈ ਜਿਹੜੀ ਵਰਕਿੰਗ ਈਅਰਸ ਦੇ ਵਿੱਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ, ਤਾਂ ਕਿ ਜੇ ਰੱਬ ਨਾ ਕਰੇ ਕੋਈ ਕੈਂਸਰ, ਹਾਰਟ ਡਿਜ਼ੀਜ਼, ਕੋਈ ਵੀ ਏਦਾਂ ਦੀ ਅਕਰ ਹੁੰਦੀ ਹੈ ਕੰਡੀਸ਼ਨ, 25 ਡਿਜ਼ੀਜ਼ ਵਿੱਚੋਂ ਇੱਕ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ ਤਾਂ ਸਾਨੂੰ ਲੰਬਸਮ ਅਮਾਊਂਟ ਮਿਲ ਜਾਂਦੀ ਹੈ। ਅਸੀਂ $1,00,000 ਦੀ ਕਵਰੇਜ ਲਈ ਸੀ, $2,00,000 ਦੀ ਲਈ ਸੀ, ਨੋ ਮੈਟਰ ਉਸ ਸਾਲ ਦੇ ਵਿੱਚ ਸਾਡੀ ਕਿੰਨੀ ਇਨਕਮ ਆ ਰਹੀ ਹੈਗੀ ਹੈ, ਉਹਦਾ ਸਾਡੇ ਇਨਕਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕੋਈ ਇਨਕਮ ਕ੍ਰਾਈਟੇਰੀਆ ਨਹੀਂ ਹੁੰਦਾ ਹੈਗਾ। ਐਸ ਲੌਂਗ ਐਸ ਸਾਡਾ ਬਜਟ ਅਲਾਓ ਕਰ ਰਿਹਾ, ਅਸੀਂ ਉਸਨੂੰ ਲੈ ਸਕਦੇ ਹਾਂ ਜਿੰਨੀ ਮਰਜ਼ੀ ਅਸੀਂ ਕਵਰੇਜ ਲੈਣਾ ਚਾਹੀਏ। ਪਰ ਇੱਕ ਚੀਜ਼ ਜ਼ਰੂਰ ਆ ਜਾਂਦੀ ਹੈਗੀ ਹੈ ਕਿ ਇਸ ਟਾਈਮ ਤੇ ਨੋਟ ਓਨਲੀ ਕਿ ਵਰਕਿੰਗ ਈਅਰਸ, ਇਸ ਟਾਈਮ ਤੇ ਬਹੁਤ ਜ਼ਿਆਦਾ ਪ੍ਰਾਇਰਟੀ ਮੈਂ ਦੇਖ ਰਹੀ ਹਾਂ ਸਪੈਸ਼ਲੀ ਫੀਮੇਲਸ ਦੇ ਵਿੱਚ ਜਿਹੜੇ ਕਿ ਉਹ ਸੀਨੀਅਰ ਏਜਿਸ ਦੇ ਵਿੱਚ ਜਾ ਰਹੇ ਨੇ, ਐਂਡ ਇਸ ਟਾਈਮ ਤੇ ਉਹਨਾਂ ਵੱਲੋਂ ਪ੍ਰਾਇਰਟੀ ਇਸ ਚੀਜ਼ ਦੀ ਆ ਰਹੀ ਕਿ ਕ੍ਰਿਟੀਕਲ ਇਲਨੈਸ, ਜੇ ਸਾਡੀ ਟਰਮ ਇੰਸ਼ੋਰੈਂਸ ਸੀਗੀ 10 ਸਾਲ ਦੀ ਸੀ, 20 ਸਾਲ ਦੀ ਸੀ, ਅਸੀਂ ਉਸਨੂੰ ਪਰਮਾਨੈਂਟ ਦੇ ਵਿੱਚ ਲੈ ਕੇ ਜਾਣਾ। ਰੀਜ਼ਨ ਕੀ ਹੈਗਾ, ਸਪੈਸ਼ਲੀ ਜਦੋਂ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਸਪੈਸ਼ਲੀ ਫੀਮੇਲਸ ਦੇ ਵਿੱਚ ਅਨਫੋਰਚੁਨੇਟਲੀ ਡਾਇਮੈਂਸ਼ੀਆ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਅਲਜ਼ਾਈਮਰਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈਗੀ ਹੈ, ਐਂਡ ਉਸ ਟਾਈਮ ਤੇ ਜੇ ਇੱਦਾਂ ਦੀ ਕੋਈ ਸਾਡੇ ਕੋਲ ਕਵਰੇਜ ਹੋਊਗੀ ਤਾਂ ਡੈਫੀਨੇਟਲੀ, ਜਿੱਦਾਂ ਤੁਸੀਂ ਹੁਣੇ ਕਿਹਾ ਪੈਨਸ਼ਨ ਕਿੰਨੀ ਕੁ ਅਮਾਊਂਟ ਆਉਣੀ ਹੈਗੀ ਹੈ, ਬਹੁਤ ਥੋੜ੍ਹੀ ਕਵਰੇਜ ਆਪਾਂ ਨੂੰ ਪੈਨਸ਼ਨ ਮਿਲਣੀ ਹੈ, ਉਹਦੇ ਨਾਲ ਤਾਂ ਸਾਡਾ ਗੁਜ਼ਾਰਾ ਵੀ ਨਹੀਂ ਹੋਣਾ। ਇਹੀ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਊਗੀ, ਕੋਈ 50,000 ਦੀ, 1,00,000 ਦੀ ਕਵਰੇਜ ਹੋਊਗੀ, ਤਾਂ ਐਟਲੀਸਟ ਲੰਬਸਮ ਅਮਾਊਂਟ ਪਰਸਨ ਨੂੰ ਮਿਲ ਜਾਂਦੀ ਹੈਗੀ ਆ। ਕੋਈ ਪਰਸਨ ਨੇ ਆਪਣੀ ਕੋਈ ਪ੍ਰਾਈਵੇਟ ਨਰਸ ਹਾਇਰ ਕਰਨੀ ਹੈਗੀ ਆ, ਕੋਈ ਹੋਰ ਤੁਹਾਨੂੰ ਕੋਈ ਫੈਸਿਲਿਟੀ ਉਸ ਟਾਈਮ ਤੇ ਚਾਹੀਦੀ ਹੈਗੀ ਆ, ਤਾਂ ਕਿ ਤੁਹਾਡੀ ਫੈਮਿਲੀ ਈਜ਼ੀਲੀ ਤੁਹਾਡੀ ਟੇਕ ਕੇਅਰ ਕਰ ਸਕੇ, ਕਿਉਂਕਿ ਜਦੋਂ ਇੱਕ ਫਾਈਨੈਂਸ਼ੀਅਲ ਸਪੋਰਟ ਸਾਡੇ ਕੋਲ ਹੁੰਦੀ ਹੈਗੀ ਆ ਤਾਂ ਡੈਫੀਨੇਟਲੀ ਹਰੇਕ ਪਰਸਨ ਨੂੰ ਥੋੜ੍ਹਾ ਈਜ਼ੀ ਹੋ ਜਾਂਦਾ ਹੈਗਾ ਉਸ ਚੀਜ਼ ਨੂੰ ਟੇਕ ਕੇਅਰ ਕਰਨਾ ਜੋ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈਗਾ। ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੈਂ ਜ਼ਰੂਰ ਕਹਾਂਗੀ ਕਿ ਚਾਹੇ ਅਸੀਂ ਯੰਗਰ ਏਜਿਸ ਦੇ ਵਿੱਚ ਆ, ਚਾਹੇ ਓਲਡਰ ਏਜਿਸ ਦੇ ਵਿੱਚ ਜਾ ਰਹੇ ਹਾਂ, ਇਸ ਟਾਈਮ ਤੇ ਜਿੱਦਾਂ ਦੇ ਕਲੇਮਸ ਆ ਰਹੇ ਨੇ ਉਸ ਹਿਸਾਬ ਦੇ ਨਾਲ ਰਿਕੁਆਇਰਮੈਂਟ ਵੱਧਦੀ ਜਾ ਰਹੀ ਹੈਗੀ ਹੈ, ਜ਼ਰੂਰ ਟਾਈਮ ਸਿਰ ਆਪਣੇ ਆਪ ਨੂੰ ਕਵਰ ਅਪ ਕਰੋ, ਕਿਉਂਕਿ ਜੇ ਤੁਹਾਡੀ ਹੈਲਥ ਚੰਗੀ ਹੈਗੀ ਹੈ ਤਾਂ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਤੁਹਾਨੂੰ ਸਟੈਂਡਰਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲ ਸਕਦੀ ਹੈ ਜਿਹੜੀ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈਗੀ ਹੈ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ, ਮਨੀ ਬੈਕ ਪਲੈਨਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਕਿੱਦਾਂ ਉਸਦੇ ਵਿੱਚ ਮਨੀ ਬੈਕ ਆਪਸ਼ਨ ਆਪਾਂ ਲੈ ਸਕਦੇ ਹੁੰਦੇ ਹਾਂ, ਜੇ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ ਸਾਰੇ ਸਾਰਾ ਪ੍ਰੀਮੀਅਮ ਤੁਹਾਡਾ ਵਾਪਿਸ ਹੋ ਜਾਂਦਾ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਹੁੰਦੀਆਂ ਨੇ। ਸੋ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-1509-1509-509-1509-1509। ਥੈਂਕ ਯੂ ਸੋ ਮਚ,
0: ਮਿਹਰਬਾਨੀ ਜੀ। ਅੱਗੇ ਤੱਕ ਹੋਰ ਗੱਲਬਾਤ ਕਰਦੇ ਹਾਂ, ਔਰ ਮੈਂ ਗੱਲ ਕਰਦੇ ਹਾਂ, ਅਸੀਂ ਤਾਂ ਖਬਰ ਸੀਗੀ ਕਿ ਜਿਹੜੇ ਦਿਲਜੀਤ ਦਸਾਂਝ ਹੋਰੀ ਸਿੰਗਰ ਨੇ ਨਾ,
2: ਹਾਂਜੀ,
0: ਉਹਨਾਂ ਦੇ ਕੋਈ ਮੈਨੇਜਰ ਨੇ ਜਾਂ ਉਹਨਾਂ ਦੇ ਨਾਲ ਹੈਗੇ ਨੇ ਕੋਈ ਔਰਗਨਾਈਜ਼ਰ ਨੇ, ਹੈ ਨਾ, ਪ੍ਰਤਾਪ ਸਿੰਘ ਸ਼ਿੰਦਰਨਾ, ਉਹਨਾਂ ਦੇ ਘਰ ਦੇ ਉੱਤੇ ਇੰਡੀਆ 'ਚ ਗੋਲੀਆਂ ਚੱਲੀਆਂ।
2: ਉਹ ਅੱਛਾ,
0: ਇਹ ਤਾਂ ਆਮ ਹੀ ਚੱਲਦੀ, ਵੈਨਕੂਵਰ ਚਲੀ ਜਾਂਦੀ ਨੇ ਸਾਡੇ ਨਾਲ, ਪਰ ਭਗਵੰਤ ਮਾਨ ਹੋਰਾਂ ਨੇ ਹੋਰ ਹੀ ਕੱਢ ਮਰੇ ਵਿੱਚੋਂ, ਕਹਿੰਦੇ ਕਿ ਦਿਲਜੀਤ ਨੇ ਟਵੀਟ ਕੀਤਾ ਕਿ ਉਹਦੇ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਉਹ ਜਿਹੜੀ ਹੈਗੀ ਖਾਸ ਕਰ ਸਿਆਸਤ ਜੁਆਇਨ ਕਰੇ।
2: ਅੱਛਾ,
0: ਪਰ ਕਹਿੰਦੇ ਉਹ ਭਗਵੰਤ ਮਾਨ ਹੁਣ ਕਹਿੰਦੇ ਦਿਲਜੀਤ ਨੇ ਵੀ ਟਵੀਟ ਕੀਤਾ ਆਪ ਕਿ ਮੈਂ ਆਪਣਾ ਸੁਖੀ ਹਾਂ, ਮੈਂ ਇੱਕ ਆਰਟਿਸਟ ਹਾਂ, ਮੈਂ ਨਹੀਂ ਕਰਨਾ ਚਾਹੁੰਦਾ ਜੁਆਇਨ ਜੀ, ਕਿਉਂਕਿ ਹੁਣ 2027 ਦੀਆਂ ਚੋਣਾਂ ਹੋਣੀਆਂ,
2: ਹਾਂਜੀ,
0: ਹੁਣੇ ਹੀ ਗੱਲਾਂ ਪਤਾ ਸ਼ੁਰੂ ਹੋ ਗਈਆਂ ਛੇ, ਪ੍ਰਭਾਰ ਹੋ ਗਈ ਸ਼ੁਰੂ, 2027 ਪੰਜਾਬ 'ਚ ਚੋਣਾਂ ਹੋਣੀਆਂ,
2: ਹਾਂਜੀ,
0: ਭਾਜਪਾ ਵਾਲੇ ਵੀ ਕਹਿੰਦੇ ਅਸੀਂ ਬਣਾਉਣੀ ਬਣਾਉਣੀ ਗੌਰਮੈਂਟ, ਅਤੇ ਹੋਰ ਵੀ ਕਈ ਬੰਦਿਆਂ ਨੂੰ ਲਿਆ ਕੇ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਨਾ, ਇੱਕ ਕੁਛ ਚੇਰਾ ਭਰਾ ਹੈਗਾ ਆਪਣੇ ਦਾ ਆਪਣੇ ਭਗਵੰਤ ਮਾਨ ਦਾ, ਉਹਨੂੰ ਵੀ ਭਾਜਪਾ ਨੇ ਆਪਣੇ ਸ਼ਾਮਿਲ ਕੀਤਾ। ਚਲੋ ਖੈਰ ਉਹ ਤਾਂ ਚੱਲਦੀ ਰਹਿੰਦੀ ਸਿਆਸਤ ਦੇ ਵਿੱਚ, ਪਰ ਭਗਵੰਤ ਮਾਨ ਦਾ ਇਹ ਕਹਿਣਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਹਿੰਦੇ ਜਿਹੜੀ ਜੇ ਕਹਿੰਦੇ ਵੀ ਉਹਨੇ ਨਾ ਕਰਤੀ ਜਲਜੀਤ ਦੋਸਾਂਝ ਨੇ ਟਵੀਟ ਕੀਤਾ ਕਿ ਮੈਂ ਇੱਕ ਸਿੰਗਰ ਹਾਂ, ਮੈਂ ਆਰਟਿਸਟ ਹੀ ਲੈਣਾ ਚਾਹੁੰਦਾ, ਉਹਨੇ ਟਵੀਟ ਕੀਤੀ ਆ, ਪਰ ਉਹਦੇ ਮੈਨੇਜਰ ਕਹਿ ਲਓ ਜਾਂ ਕਾਰਕਰਦੇ ਉਹ ਵੀ ਹੈ ਕੰਮ ਕਰਦੇ ਨਾਲ, ਉਹਨੂੰ ਫਿਰ ਗੋਲੀਆਂ ਚਲਾ ਕੇ ਕਹਿੰਦੇ ਡਰਾਇਆ ਜਾਂਦਾ, ਧਮਕਾਇਆ ਜਾਂਦਾ ਵੀ ਜੁਆਇਨ ਕਰ ਲੈਣ। ਇਹ ਹੁਣ ਅੱਜ ਕਿੰਨੀ ਸੱਚਾਈ ਆ ਭਗਵੰਤ ਮਾਨ ਹੁਣ ਜਾਣਦੇ ਆ, ਕਹਿੰਦੇ ਅੱਜ ਕੱਲ੍ਹ ਇਹ ਹੋ ਰਿਹਾ ਕਹਿੰਦੇ ਜਦੋਂ ਦੇ ਨਾ ਕਹਿੰਦੇ ਖਾਸ ਜਿਹੜੇ ਆਮ ਲੀਡਰ ਆ ਉਹਨਾਂ ਤੋਂ ਮੂੰਹ ਨਹੀਂ ਖਲਾਉਂਦਾ, ਜਿਹੜੇ ਸੈਲੀਬ੍ਰਿਟੀਜ਼ ਨੇ, ਕੋਈ ਤਾਮਿਲਨਾਡੂ 'ਚ ਕਹਿੰਦੇ ਉਹ ਵੀ ਸੈਲੀਬ੍ਰਿਟੀ ਜਿੱਤਿਆ ਮੁੱਖ ਮੰਤਰੀ ਜਿਹੜਾ ਬਣਿਆ, ਅਤੇ ਉਹ ਕਹਿੰਦੇ ਹੁਣ ਜਿਹੜੇ ਸੈਲੀਬ੍ਰਿਟੀਆਂ ਵਾਲੇ ਨੇ ਨਾ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਨਾ, ਚਾਹੇ ਕਾਂਗਰਸ ਜਾਂ ਹੋਰ ਪਾਰਟੀਆਂ ਹੈਗੀਆਂ, ਉਹ ਕਹਿੰਦੇ ਸੈਲੀਬ੍ਰਿਟੀ ਵੱਲ ਨੂੰ ਜ਼ਿਆਦਾ ਰੁੱਖ ਕਰ ਰਹੀਆਂ, ਇਹਨਾਂ ਨੂੰ ਖੜਾਈਏ
2: ਕਿਉਂਕਿ ਉਹਨਾਂ ਦੀ ਫੈਨ ਫੋਲੋਅਰ
0: ਬਹੁਤ ਹੁੰਦੇ ਹਨ, ਅਤੇ ਕਹਿੰਦੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਕੋਈ ਜਿਹੜਾ ਆਰਟਿਸਟ ਆ ਉਹਨੂੰ ਆਰਟਿਸਟ ਗਾਈ ਜਾਂਦਾ, ਉਹਨੂੰ ਉੱਥੇ ਰਹਿਣ ਦੀ ਅਗਲੇ ਦੀ ਇੱਛਾ ਨਹੀਂ ਹੋਣੀ ਨਾ। ਅਤੇ ਇਹ ਖਬਰ ਦਾ ਖਾਸ ਕਰਕੇ ਆਪਣੇ ਦਲਜੀਤ ਦੋਸਾਂਝ ਹੋਰਾਂ ਨੇ ਤਾਂ ਟਵੀਟ ਕੀਤਾ, ਕਹਿੰਦੇ ਕਿ ਮੈਂ ਨਹੀਂ ਪੋਲੀਟਿਕਸ ਜੁਆਇਨ ਕਰਨਾ ਚਾਹੁੰਦਾ, ਪਰ ਭਗਵੰਤ ਮਾਨ ਹੋਣੀ ਦਾ ਇਹ ਬਿਆਨ ਆਇਆ ਬਾਹਰ 9239 ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ।
3: ਹਾਂਜੀ, ਮੈਂ ਵੱਲੋਂ ਕਿਸੇ ਪਾਰਟੀ ਨੂੰ ਬਲੋਗ ਨਹੀਂ ਕਰਦਾ, ਮੈਂ ਉਹ ਤੁਹਾਡੇ ਟਵੀਟ ਤੇ ਕਰੈਕਟ ਕਰਨਾ ਚਾਹੁੰਦਾ ਸੀ। ਦਲਜੀਤ ਦੋਸਾਂਝ ਨੇ ਆਪਣੀ ਟਵੀਟ ਤੇ ਪਾਇਆ ਵੀ ਮੈਨੂੰ ਭਾਜਪਾ ਵਾਲੇ ਕਹਿ ਰਹੇ ਆ ਵੀ ਜੁਆਇਨ ਕਰ ਸਾਨੂੰ,
0: ਮੈਂ ਉਹੀ ਗੱਲ ਕੀਤੀ ਆ ਵੀ ਭਗਵੰਤ ਮਾਨ ਕਹਿ ਰਹੇ ਆ ਕਿ ਭਾਜਪਾ,
3: ਤੁਸੀਂ ਕਹਿੰਦੇ ਭਗਵੰਤ ਮਾਨ ਕਹਿੰਦਾ ਵੀ ਸਿਆਸਤ ਚ ਆ ਜਾ,
0: ਉਹ ਨਹੀਂ ਨਹੀਂ ਤੁਸੀਂ ਉਲਟਾ ਸਮਝ ਗਏ ਸਰ, ਤੁਸੀਂ ਉਲਟਾ ਸਮਝੇ ਹੋ, ਤੁਸੀਂ ਗੱਲ ਨੂੰ ਸੁਣੋ ਧਿਆਨ ਨਾਲ ਪਹਿਲਾਂ ਮੈਂ ਕੀ ਕਹਿ ਰਿਹਾ, ਮੈਂ ਹਾਂ ਤੁਸੀਂ ਥੋੜ੍ਹੀ ਗੱਲ ਸੁਣ ਗਏ, ਮੈਂ ਕਿਹਾ ਵੀ ਦਲਜੀਤ ਦੋਸਾਂਝ ਨੇ ਟਵੀਟ ਕੀਤਾ ਕਿ ਭਾਜਪਾ ਵਾਲੇ ਕਹਿ ਰਹੇ ਨੇ ਕਿ ਸਾਨੂੰ ਜੁਆਇਨ ਕਰ, ਇਹ ਭਗਵੰਤ ਮਾਨ ਨੇ ਗੱਲ ਆਖੀ ਆ, ਹੁਣ ਹੋ ਲੇਟੈਸਟ ਜਿਹੜੀ ਆਈ ਆ,
3: ਨਹੀਂ ਦਲਜੀਤ ਨੇ ਆਪ ਵੀ ਪਾਇਆ ਜੀ,
0: ਹਾਂਜੀ ਹਾਂਜੀ,
3: ਉਹਨੇ ਆਪਣੇ ਟਵੀਟ ਤੇ ਵੀ ਪਤਾ ਕਲੀਅਰ ਕਰਤਾ ਵੀ ਮੈਨੂੰ ਭਾਜਪਾ ਵਾਲਿਆਂ ਦੇ ਮੈਸੇਜ ਆਏ ਨੇ ਵੀ ਜੁਆਇਨ ਕੀਤਾ,
0: ਉਹ ਤਾਂ ਹਰ ਪਾਰਟੀ ਦਾ ਹੁੰਦਾ ਹੀ ਆ ਵੀ ਸੈਲੀਬ੍ਰਿਟੀ ਨੂੰ ਲਿਆ ਹੀ ਹੈ ਵੀ ਉਹਦੇ ਫੈਨ ਫਾਲੋਅਰ ਬਹੁਤ ਹੁੰਦੇ ਆ,
3: ਉਹ ਤਾਂ ਸਾਰੇ ਲੱਭਦੇ ਆ ਕੋਈ ਨਾ ਕੋਈ ਆਵੇ,
0: ਹਾਂਜੀ ਹਾਂਜੀ, ਕਿਉਂਕਿ ਪੰਜਾਬ 'ਚ ਪੰਜਾਬ ਚ ਹੁਣ ਇਹਨੂੰ ਲਿਆਉਣੇ ਪੈਣਗੇ ਚੰਗੇ ਬੰਦੇ ਜਿਹਨਾਂ ਦੀ ਫੈਨ ਫੋਲੋਅਰ ਹੈਗੀ ਆ, ਉਹਨਾਂ ਨੂੰ ਲਿਆਉਣਾ ਮੂਹਰੇ
3: ਲਿਆਉਣਗੇ,
0: ਮਿਹਰਬਾਨੀ, ਔਰ ਮੈਂ ਵੀ ਭਗਵੰਤ ਮਾਨ ਉਹਨਾਂ ਨੇ ਵੀ ਆਪਣੀ ਗੱਲ ਕਹੀ ਆ, ਅਤੇ ਕਿਉਂਕਿ ਹਰ ਪਾਰਟੀ ਨੇ ਆਪਣੇ ਹਿਸਾਬ ਨਾਲ ਹੁੰਦਾ ਵੀ ਅਸੀਂ ਆਪਣੀ ਸਰਕਾਰ ਬਣਾਈ ਹੈ ਜੀ
2: ਜੀ। ਅਤੇ ਮਨੂ ਸ਼ਰਮਾ ਜੀ ਦਾ ਇੱਕ ਮੈਸੇਜ ਲੈ ਲਈਏ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ, ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ, ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਦੇਣਗੇ, ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਹੈਗੇ ਨੇ ਜੋ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਆ, ਅਤੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਇੰਜੀਨੀਅਰਸ, ਟੀਚਰਸ, ਨਰਸਿਸ, ਡਾਕਟਰਸ ਜਾਂ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ ਅਤੇ ਤੁਸੀਂ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਆਟੋ ਇੰਸ਼ੋਰੈਂਸ ਦੇ ਵਿੱਚ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚੋਂ। ਕਾਲ ਕਰੋ ਮਨੂ ਸ਼ਰਮਾ ਜੀ ਨੂੰ, 299-952-9532 ਇਹਨਾਂ ਦਾ ਨੰਬਰ ਹੈ, 289-952-9532 ਮਨੂ ਸ਼ਰਮਾ ਜੀ ਨੂੰ ਕਾਲ ਕਰ
0: ਸਕਦੇ ਹੋ। ਤੁਹਾਨੂੰ ਕੁਝ ਖਵਾਈਏ ਜੇ ਖਾਣ ਦਾ ਦਿਲ ਕਰਦਾ ਤੁਹਾਡਾ, ਵਧੀਆ ਕੋਈ ਥਾਲੀ, ਅੱਜ ਸਿੰਪਲੀ ਇਨ ਸਵੀਟ ਰੈਸਟੋਰੈਂਟ ਨੇ ਲਗਾਇਆ ਹੈਗਾ, ਬੁੱਧਵਾਰ ਨੂੰ ਸਪੈਸ਼ਲ ਹੁੰਦਾ ਉਹਨਾਂ ਦਾ, ਵੈਜ ਥਾਲੀ ਬੜੀ ਪੂਰੀ ਲੋਡਡ, ਇੱਕ ਖਰੀਦੋ ਦੂਜੀ ਫ੍ਰੀ ਆ, ਅੱਜ ਸਪੈਸ਼ਲ ਹੈ ਅਤੇ ਇਹਦਾ ਫਾਇਦਾ ਉਠਾਓ। 275 ਗਾਰਡਨ ਬਰੁੱਕ ਟ੍ਰੇਲ 'ਤੇ ਨੇ, ਗਾਰਡਨ ਬਰੁੱਕ ਟੂ ਕੈਸਲ ਮੋਰ 'ਤੇ, ਨੰਬਰ ਹੈਗਾ ਜੀ 905-795-8111। ਕਈ ਵਾਰ ਤੁਸੀਂ ਕਿਤੇ ਕੰਮ ਕਰ ਰਹੇ ਹੋ ਫੈਕਟਰੀ ਏਰੀਆ ਜਾਂ ਹੋਰ ਡਿਨਰ ਦੇ ਵੀ ਇਸੇ ਪਾਸੇ ਆਫਿਸ ਦੇ ਵਿੱਚ ਵੱਧ ਬੰਦੇ ਹੁੰਦੇ ਆ, ਤਾਂ ਤੁਸੀਂ ਇੱਕ ਥਾਲੀ ਕਰੋਗੇ ਔਡਰ, ਜੇ ਦੋ ਕਰੋਗੇ ਦੋ ਫ੍ਰੀ ਹੋ ਜਾਣੀਆਂ, ਪਹਿਲਾਂ ਔਡਰ ਕਰਦੇ ਫੋਨ 'ਤੇ, ਫਿਰ ਉਹ ਚੱਕਣੀਆਂ ਸੌਖੀਆਂ ਹੋ ਜਾਂਦੀਆਂ। ਨੰਬਰ ਲੈ ਲਓ ਦੀ ਗਾਰਡਨ ਬਰੁੱਕ ਟ੍ਰੇਲ ਦਾ, 905-794-8111। ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ 15 ਫੈਂਟਰ ਵੇ ਬੁਬੇੜ ਅਤੇ ਚੰਕੂਲ ਦੀ, 905-840-2200। ਅਤੇ ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਆਪਣੇ ਬਿਲਕੁਲ ਫਾਈਨੈਂਸ਼ੀਅਲ ਰੋਡ 'ਤੇ, ਮਿਸਿਸਾਗਾ ਜਮੇਨ ਕਹਿ ਲਓ, ਸ਼੍ਰੀ ਕੋਈਨ ਅਤੇ ਆਪਣਾ ਮਿਸਗਰ ਰੋਡ, 905-593-4400। ਇਹਨਾਂ ਦੇ ਅੱਜ ਦੇ ਸਪੈਸ਼ਲ ਦਾ ਤੁਸੀਂ ਪੂਰਾ ਪੂਰਾ ਫਾਇਦਾ ਉਠਾਓ ਜੀ। 2865 ਜੀ, ਸਤਿ ਸ਼੍ਰੀ ਅਕਾਲ ਜੀ।
4: ਗਲਤ ਗੱਲ ਆ ਵਾ ਜੀ, ਧੱਕਾ ਕਰਦੇ ਗਲਤ ਗੱਲ ਹੀ ਆ ਜੀ।
0: ਨਹੀਂ ਉਹਨਾਂ ਨੇ ਪੁੱਛਿਆ ਹੀ ਅੱਜ ਤੱਕ ਤਾਂ ਕੋਈ ਨੀ ਕੀਤਾ।
4: ਇੱਥੇ ਵੀ ਕੰਮ ਚੱਲ ਪਊ, ਹੁਣ ਕੰਪਨੀਆਂ ਕਹਿੰਦੇ ਧੱਕੇ ਨਾਲ ਡਰਾਈਵਰ ਲੈ ਜਾਣਗੇ ਕੰਪਨੀ ਵਾਲੇ।
0: ਅੱਛਾ ਜੀ, ਇੱਥੇ
4: ਇੱਥੇ ਵੀ ਕੰਮ ਚੱਲ ਪਊ, ਭਾਈ ਤੁਹਾਡਾ ਡਰਾਈਵਰ ਸਾਨੂੰ ਦਿਓ ਆਪਦਾ। ਇਹ ਤਾਂ ਕੰਮ ਠੀਕ ਨੀ ਨਾ ਫਿਰ, ਕਹਿੰਦੇ ਸਿੱਧੂ ਸਾਹਿਬ
0: ਡੰਡ ਦਾਮ ਸਭ ਚੱਲਦੇ ਆ ਸਿਆਸਤ ਦੇ ਵਿੱਚ। ਮਿਹਰਬਾਨੀ ਰਣੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ। ਪਰ ਮੈਂ ਸਮਝ ਜਿੱਥੇ ਜਿਹੜਾ ਬੰਦੇ ਦੀ ਚੱਲ ਰਹੀ ਆ, ਹੁਣ ਜੇ ਬੰਦਾ ਕੋਈ ਸਿੰਗਰ ਆ ਉਹਨੂੰ ਪਹਿਲਾਂ ਹੀ ਫੈਨ ਫੋਲੋਇੰਗ ਬਹੁਤ ਹੈਗੀ ਸਿਆਸਤ ਜਾ ਕੇ, ਤਾਂ ਬਹੁਤ ਸਾਰੇ ਸਿੰਗਰਾਂ ਦੀ ਬਰਬਾਦੀ ਹੁੰਦੀ ਆ, ਉਹ ਗੱਲ ਨਹੀਂ ਬਣਦੀ। ਕਈ ਨਾ ਜਵਾ ਕੇ ਦੇਖਿਆ ਵੀ ਆ ਅਤੇ ਆਪਾਂ ਪਤਾ ਹੀ ਆ ਅਤੇ ਸਿਆਸਤ ਹੋਰ ਚੀਜ਼ ਆ ਅਤੇ ਜਿਹੜੀ ਖਾਸ ਕਰਕੇ ਆਰਟਿਸਟ ਹੋਣਾ ਉਹ ਇੱਕ ਵੱਖਰੀ ਗੱਲ ਆ। ਹਾਂ, ਕੋਈ ਕੋਈ ਬੰਦੇ ਹੈਗੇ ਵੀ ਜਿਹੜੇ ਸਿਆਸਤ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ,
2: ਆਪਣਾ ਆਪਣਾ ਇੰਟਰਸਟ ਵੀ ਹੁੰਦਾ ਨਾ, ਜੇ ਕਿਸੇ ਦਾ ਇੰਟਰਸਟ ਹੈਗਾ ਉਹ ਆਪਣੇ ਆਪ ਹੀ ਆ ਜਾਂਦੇ ਆ। ਪੁਰਾਣੇ ਟਾਇਰ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਜਾਂ ਫਿਰ ਆਇਲ ਚੇਂਜ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਹੋਵੇ, ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ਪ੍ਰੋਪਰ ਐਡਰੈਸ ਹੈ 91 ਹੀਲੀ ਰੋਡ, ਬੋਲਟਨ ਦੇ ਵਿੱਚ ਲੋਕੇਟਡ ਨੇ। ਅਤੇ ਇੰਗਲਿਸ਼, ਪੰਜਾਬੀ, ਹਿੰਦੀ, ਜਿਹੜੀ ਮਰਜ਼ੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏ ਐਨ ਜੀ ਆਟੋਮੋਟਿਵ ਰਿਪੇਅਰ ਐਵਰੀ ਡੇ ਓਪਨ ਨੇ। 905-857-7596 ਦੇ ਉੱਪਰ ਕਾਲ ਹੋਏਗੀ, 905-857-7596 ਏ ਐਨ ਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਉਹ ਇੱਕ ਕਹਾਵਤ ਹੈਗੀ ਆ, ਡਾਢੇ ਦਾ ਸੱਤੀ ਵੀ ਸੌ, ਜਿਹਦੇ ਕੋਲ ਤਾਕਤ ਹੁੰਦੀ ਹੈ, ਪਾਵਰ ਹੁੰਦੀ ਹੈ ਕਿਸੇ ਪਾਰਟੀ ਕੋਲ,
2: ਹਾਂਜੀ,
0: ਉਹ ਪਰ ਉਹਦੀ ਵਰਤੋਂ ਕਰਦੇ ਆ ਖੁੱਲ੍ਹ ਕੇ, ਖਾਸ ਕਰਕੇ ਆਪਣੇ ਇੰਡੀਆ ਦੇ ਮੁਲਕਾਂ ਦੇ। ਹੁਣ ਤਾਂ ਸਾਰੇ ਵਰਲਡ ਵਾਈਡ ਹੋਣ ਲੱਗ ਗਈ ਚੀਜ਼ਾਂ, ਅਤੇ ਹੁਣ ਫਰਕ ਨਹੀਂ ਰਿਹਾ ਪੋਲੀਟਿਕਸ ਦੇ ਸਾਰੇ ਪਾਸੇ। ਤੋ ਕਹਿੰਦੇ ਉਹਨੇ ਜਿੰਨੀ ਤਾਕਤ ਹੈਗੀ ਆ ਭਾਈ, ਵਰਤੋਂ ਜਦ ਹੈਗੀ ਆ, ਨਹੀਂ ਹੋਊਗੀ ਤਾਂ ਜਿਹੜੇ ਜਿਹਨਾਂ ਕੋਲ ਪਾਵਰ ਨਹੀਂ, ਪਾਵਰ ਜਿਵੇਂ ਹੈ ਨਹੀਂ ਪਾਰਟੀਆਂ ਹੈਗੀਆਂ, ਉਹ ਹੱਥੇ ਹੱਥ ਤਰੀ ਬੈਠੀਆਂ ਜਿਹੜੇ ਬੜਾ ਬੇਸ ਪ੍ਰਦੇਸ਼ ਨਾਲ ਜੁੜਿਆ। ਗੀਤ ਸੁਣਿਆ ਕੋਈ ਵਧੀਆ ਜਾ, ਅਤੇ ਫਿਰ ਅਸੀਂ
2: ਫਰਮਾਇਸ਼ੀ ਗਾਣੇ ਸਾਡੇ ਕੋਲ ਹੈਗੇ ਨੇ ਤੇ ਆਪਾਂ ਸੁਣਾ ਦਿੰਦੇ ਆ।
0: ਕਿਹੜਾ ਹੋਣਾ, ਕੋਈ ਲਾ ਦਿਓ।
2: ਹਾਂਜੀ, ਦੋ ਫਰਮਾਇਸ਼ੀ ਗਾਣੇ ਮੇਰੇ ਕੋਲ ਹਜੇ ਪੈਂਡਿੰਗ ਪਿਆ, ਤੇ ਲੋ ਫਿਰ ਸੁਣੋ। ਤੇ
0: ਨਾ ਮੋਨਾ ਜੀ ਨੂੰ ਲੈ ਲਈਏ, ਉਹਨਾਂ ਦਾ ਆਪਣਾ ਟਿਪਸ ਸਾਂਝ ਕਰ ਲਈਏ।
2: ਹਾਂਜੀ
0: ਜੀ, ਮੋਨਾ ਜੀ ਜੀ,
1: ਥੈਂਕ ਯੂ ਸੋ ਮਚ ਸਿੱਧੂ ਜੀ।
0: ਜੀ
1: ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਹੁਣ ਅਸੀਂ ਗੱਲ ਕਰ ਰਹੇ ਸੀਗੇ ਆਪਣੀ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਹੋਵੇ, ਮੋਰਗੇਜ ਇੰਸ਼ੋਰੈਂਸ ਦੀ ਗੱਲ ਹੋਵੇ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਦੀ ਗੱਲ ਹੋਵੇ, ਇਸੇ ਦੇ ਨਾਲ ਨਾਲ ਇੱਕ ਹੋਰ ਇੰਸ਼ੋਰੈਂਸ ਦੀ ਗੱਲ ਕਰਨੀ ਜ਼ਰੂਰ ਬਣਦੀ ਹੈਗੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ। ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਡੈਫੀਨੇਟਲੀ ਹਰ ਘਰ ਦੀ ਇਸ ਟਾਈਮ 'ਤੇ ਰਿਕੁਆਇਰਮੈਂਟ ਹੁੰਦੀ ਹੈਗੀ ਆ, ਕਿਉਂਕਿ ਜਿੱਦਾਂ ਜਿੱਦਾਂ ਸਾਡੇ ਅਸੀਂ ਸਮਰ ਦੇ ਵਿੱਚ ਜਾ ਰਹੇ ਹੈਗੇ ਆ, ਇਸ ਟਾਈਮ 'ਤੇ ਬਹੁਤ ਸਾਰੀਆਂ ਫੈਮਿਲੀਜ਼ ਦੇ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਰਹੇ ਨੇ, ਬਹੁਤ ਸਾਰੇ ਰਿਲੇਟਿਵਸ, ਫਰੈਂਡਸ, ਈਵੈਂਟਸ ਹੁੰਦੇ ਨੇ, ਵੈਡਿੰਗਸ ਹੁੰਦੀਆਂ ਨੇ, ਸਾਨੂੰ ਵੀ ਹੁੰਦਾ ਹਰੇਕ ਪਰਸਨ ਨੂੰ ਕਿ ਸਾਡੀ ਫੈਮਿਲੀਜ਼, ਫਰੈਂਡਸ ਇਕੱਠੇ ਹੋਣ ਇੱਥੇ ਆਉਣ, ਪਰ ਉਹਨਾਂ ਦੇ ਲਈ ਇੱਕ ਇੰਸ਼ੋਰੈਂਸ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਉਹਨਾਂ ਦੇ ਆਉਣ ਤੋਂ ਪਹਿਲਾਂ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਵੇਟਿੰਗ ਪੀਰੀਅਡ, ਕਿਸੇ ਵੀ ਤਰ੍ਹਾਂ ਦਾ ਐਕਸਕਲੂਜਨ ਨਾ ਆਊਗਾ ਜੇ ਤੁਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਪੋਲਿਸੀ ਕਰਵਾਓਗੇ। ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇਨ ਟ੍ਰਾਂਜ਼ਿਟ ਦੇ ਵਿੱਚ ਵੀ ਉਹਨਾਂ ਦੀ ਜਦੋਂ ਟਰੈਵਲ ਕਰ ਰਹੇ ਹੋਣਗੇ ਉਸ ਟਾਈਮ 'ਤੇ ਵੀ ਕਵਰੇਜ ਹੁੰਦੀ ਹੈਗੀ ਹੈ। ਨਾਲ ਦੀ ਨਾਲ ਇੱਕ ਬਹੁਤ ਹੀ ਵਧੀਆ ਫੀਚਰ ਜਿਹੜਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ ਕਿ ਨੋ ਮੈਟਰ ਚਾਹੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ 'ਚ ਜਾ ਰਹੇ ਹੋ, ਵਿਦਆਊਟ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਵਿੱਚ ਜਾ ਰਹੇ ਹੈਗੇ ਹੋ, ਹਰੇਕ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਐਨੂਅਲ ਪੇਮੈਂਟ ਦੇ ਨਾਲ ਨਾਲ ਮੰਥਲੀ ਪੇਮੈਂਟ ਆਪਸ਼ਨ ਅਵੇਲੇਬਲ ਹੁੰਦੀ ਹੈ। ਪਹਿਲਾਂ ਹਰੇਕ ਪਰਸਨ ਦਾ ਇਹੀ ਕੁਐਸਚਨ ਹੁੰਦਾ ਕਿ ਹਾਂਜੀ ਸਾਰੇ ਅਮਾਊਂਟ ਸਾਨੂੰ ਕੀ ਅਪਫਰੰਟ ਪੇ ਕਰਨੇ ਪਊ, ਤਾਂ ਉਸ ਕੇਸ ਦੇ ਵਿੱਚ ਜ਼ਰੂਰ ਤੁਸੀਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾ ਸਕਦੇ ਹੁੰਦੇ ਹੋ, ਜਿਹੜਾ ਕਿ ਤੁਹਾਨੂੰ ਇੱਕ ਫਲੈਕਸੀਬਿਲਟੀ ਵੀ ਦਿੰਦਾ, ਈਜ਼ੀ ਅਫੋਰਡ ਹੋ ਜਾਂਦੀਆਂ ਨੇ ਪੋਲਿਸੀਜ਼, ਨਾਲ ਦੀ ਨਾਲ ਕਵਰੇਜ ਤੁਹਾਡੇ ਕੋਲ ਫਰੋਮ ਦਾ ਫਸਟ ਡੇ ਹੁੰਦੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਵੀ ਪਰਸਨ ਤੁਹਾਡੇ ਘਰ ਆ ਰਹੇ ਹੈਗੇ ਆ, ਚਾਹੇ ਸੁਪਰ ਵੀਜ਼ਾ 'ਤੇ ਆ ਰਹੇ ਹਾਂ, ਵਿਜ਼ਿਟਰ ਵੀਜ਼ਾ 'ਤੇ ਆ ਰਹੇ ਹੈਗੇ ਆ, ਕੋਈ ਵੀ ਏਜ ਹੋਵੇ 70, 80, 90 ਜਾਂ 100+ ਦੀ ਏਜ ਹੈਗੀ ਹੈ, ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਨੇ। ਈਵਨ ਕਿ ਜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਇਸ ਟਾਈਮ 'ਤੇ ਉਹਨਾਂ ਦੀ ਨਹੀਂ ਵੀ ਸਟੇਬਲ ਹੈਗੀਆਂ, ਨੋਰਮਲੀ ਆਪਾਂ ਜਦੋਂ ਵੀ ਦੇਖਦੇ ਹੈਗੇ ਸਟੇਬਿਲਟੀ ਕਲੋਜ਼ ਹੁੰਦਾ ਕੰਪਨੀਜ਼ ਵੱਲੋਂ 6 ਮੰਥ ਦਾ 3 ਮੰਥ ਦਾ, ਪਰ ਸਾਡੇ ਕੋਲ ਇੱਦਾਂ ਦੀਆਂ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਮਿਨੀਮਮ 7 ਡੇਜ਼ ਵੀ ਸਟੇਬਲ ਹੈਗੀ ਹੈ, ਤਾਂ ਵੀ ਆਪਾਂ ਉਹਨਾਂ ਨੂੰ ਪ੍ਰੋਪਰਲੀ 100% ਕਵਰ ਕਰ ਸਕਦੇ ਹੁੰਦੇ ਹਾਂ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ 416-509-1509। ਤੁਸੀਂ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ ਹੋਵੇ, ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਆਪਣੇ ਬਾਰੇ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਕਾਰਪੋਰੇਟ ਓਨਡ ਪਾਲਿਸੀਜ਼, ਆਪਣੀਆਂ ਇਨਵੈਸਟਮੈਂਟਸ, RRSP, FHSA, ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋਵੋ, ਸਾਡੀ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਹੋਵੋ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਪੂਰਾ ਗਾਈਡ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਲਾਇਸੈਂਸ ਲੈਣਾ ਹੈ, ਕਿਸ ਤਰੀਕੇ ਦੇ ਨਾਲ LLQP ਪਾਸ ਕਰਨਾ, ਜਾਂ ਫਿਰ ਆਲਰੇਡੀ LLQP ਹੋਲਡਰ ਹੈਗੇ ਹੋ, ਤੁਸੀਂ ਲਾਇਸੈਂਸ ਹੋਲਡਰ ਹੈਗੇ ਹੋ, ਇਸ ਟਾਈਮ ਤੇ ਸਪੋਰਟ ਨਹੀਂ ਮਿਲ ਪਾਏ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509। ਥੈਂਕ ਯੂ ਸੋ ਮਚ ਸਿੱਧੂ ਜੀ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਛੋਟੀ ਜਿਹੀ ਬ੍ਰੇਕ ਲਾਉਣੀ ਪੈਣੀ ਆ ਤੇ ਅਸੀਂ ਵਾਪਸ ਹੋ ਰਹੇ ਹਾਂ ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲ ਹੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

0: ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਚਾਰ ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ
3: ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਸਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਇਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। Simply delicious, matlab simply Indian.
0: ਦੋਸਤੋ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਅਤੇ 3 ਘੰਟੇ ਦੀ ਮੁਲਾਕਾਤ ਹੁੰਦੀ ਹੈ ਅਤੇ ਤੁਸੀਂ ਕੰਮ ਕਰ ਤੋਂ ਆ ਰਹੇ ਹੋਗੇ, ਹੌਲੀ ਹੌਲੀ ਘਰ ਨੂੰ ਪਹੁੰਚੋ। ਅਤੇ ਹੁਣ ਆਪਾਂ ਅਸੀਂ ਤਾਂ ਤੋਂ ਲਵਾਂਗੇ, ਮਾਨੀ ਕਿ ਸਾਈਨ ਅਪ ਕਰਾਂਗੇ। ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੀ, ਔਰ ਖਬਰਾਂ ਹੋਣਗੀਆਂ ਤੁਹਾਡੇ ਇੱਥੋਂ ਸਾਰੀਆਂ, ਆਪਣੇ ਲੋਕਲ ਬਹੁਤ ਸਾਰੀਆਂ, ਢੇਰ ਸਾਰੀਆਂ ਕੁਝ ਵਿਚਾਰ ਹੋਣਗੇ। ਇਸ ਤਰ੍ਹਾਂ ਹੀ ਨਾਲ ਦੀ ਨਾਲ ਤੁਹਾਡਾ ਹੀ ਪਸੰਦ ਗੀਤ ਸੰਗੀਤ ਜੇ ਫਰਮਾਇਸ਼ ਕਰੋਗੇ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ
4: ਜੀ।
0: ਅਸੀਂ ਫਿਰ ਲਈਏ ਅੱਗੇ ਆਪਾਂ
4: ਜੀ, ਬਿਲਕੁਲ ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ 3 ਵਜੇ, ਅਤੇ ਉਦੋਂ ਤੱਕ ਫਿਰ ਸਾਨੂੰ ਇੱਥੇ ਤੋਂ ਇਜਾਜ਼ਤ, ਅਤੇ ਕੱਲ੍ਹ ਨੂੰ ਮਿਲਦੇ ਹਾਂ।
0: ਇੱਕ ਵਧੀਆ ਜਿਹਾ ਗੀਤ ਛੱਡ ਕੇ ਜਾ ਰਹੇ ਤੁਹਾਨੂੰ
4: ਜੀ,
0: ਕਰੋ ਇੰਜੋਏ ਅਤੇ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਕੱਲ੍ਹ ਨੂੰ
4: ਜੀ। ਸਤਿ ਸ਼੍ਰੀ ਅਕਾਲ।

0: ਨੇ ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17 170 ਗਿਲਡਨ ਰੋਡ ਯੂਨੀਵਰਸ 17 ਟੈਲੀਫੋਨ ਨੰਬਰ 6473021322 6473021322 13-22 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Mazala Vo Sunday no Pranta plate. Monday, Manpasand Kulcha plate. Tuesday, Chana Patura. Wednesday, Lajwa Veg Thali. Thursday, Yummy Haka Thali. Friday, Mazala Vo Sag Makki Di Roti Da. A yummy deals is simply Indian. This Sarya Hi location stay. Dining, takeout and catering also available. Call at 905-794-8111. Simply delicious. Matlab, simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-10-647-739-8710 License number M200-00-3450
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ ਪਰਦੇਸ
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 5th ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇੋਂ ਪੇ ਨਹੀਂ ਕਰਨਾ ਇਨਸ਼ੋਰੈਂਸ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ

0: 416-710-0662. ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਫਨ ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM 3 ਘੰਟਿਆਂ ਦੇ ਅੰਦਰ ਅੰਦਰ ਹੁਣ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ ਜੇਕਰ 6 ਵਜੇ ਤੱਕ ਜੁੜੇ ਰਹੋਗੇ ਅੱਜ ਵੀ ਦੋਸਤੋ, ਤੁਹਾਡੇ ਲਈ ਨੈਸ਼ਨਲ ਅੰਟੇਰੀਓ ਵਾਈਡ ਅਤੇ ਨਾਲ ਦੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆਪਣੇ ਕੁਝ ਮੈਸੇਜਸ ਦੇ ਨਾਲ ਆਪਣੇ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਸਾਨੂੰ ਵੀ ਕੁਝ ਕੁਐਸਚਨ ਐਂਡ ਆਨਸਰ, ਕੁਝ ਸਵਾਲ ਜਵਾਬ, ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੇਗਾ ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਤੁਹਾਡੇ ਲਈ। ਦੋਸਤੋ, ਨਾਲੇ ਤਾਂ ਕੁਝ ਖਾਸ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ, ਤੁਹਾਨੂੰ ਅਪ ਟੂ ਡੇ ਇਮੀਗ੍ਰੇਸ਼ਨ ਬਾਰੇ ਇਨਫੋਰਮੇਸ਼ਨ ਮਿਲਦੀ ਰਹੂਗੀ। ਨਾਲ ਦੀ ਨਾਲ ਕੁਝ ਨੈਚੁਰਲ ਹੈਲਥ, ਹੋਮਿਓਪੈਥੀ ਬਾਰੇ ਵੀ ਕੁਝ ਇਨਫੋਰਮੇਸ਼ਨ ਮਿਲੇਗੀ। ਮੋਰਗੇਜ ਦੇ ਨਾਲ ਵੀ ਕੁਝ ਜੁੜੀਆਂ ਹੋਈਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ। ਅਤੇ ਹੋਰਾਂ ਵੀ ਸਾਡੇ ਕੁਝ ਇੱਕ ਸੇਲਸ ਐਂਡ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਵੀ ਇਨਫੋਰਮੇਸ਼ਨ ਮਿਲਦੀ ਰਹੂਗੀ, ਜੋ ਕਿ ਹੁਣ ਪਰਸੋਂ ਨੂੰ ਅਤੇ ਨਾਲ ਦਾ ਸੈਟਰਡੇ ਨੂੰ ਹੋ ਰਹੇ ਨੇ। ਫਰਾਈਡੇ ਐਂਡ ਸੈਟਰਡੇ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਦੋਸਤੋ ਸਾਡਾ ਇੱਕੋ ਹੀ ਇੱਕ ਸਟੂਡੀਓ ਫੋਨ ਨੰਬਰ ਹੈ, ਜਦੋਂ ਵੀ ਅਸੀਂ ਆਫ ਦੀ ਏਅਰ ਹੁੰਦੇ ਹਾਂ ਫਿਰ ਉਦੋਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ। ਨੰਬਰ ਤੁਹਾਨੂੰ ਘੁਮਾਉਣਾ ਪਊਗਾ 6 ਵਜੇ ਤੱਕ, 905-564-6444 905-564-6444 905-564-6444 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਜੇ ਤੁਸੀਂ ਟੈਕਸਟ ਔਰ ਵਟਸਐਪ ਦੇ ਰਾਹੀਂ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਵੀ ਸਾਨੂੰ ਗੀਤ ਸੰਗੀਤ ਦੀ ਰਿਕੁਐਸਟ ਭੇਜਣੀ ਆ ਜਾਂ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਉੱਦਾਂ ਹੀ ਹਾਏ ਹੈਲੋ ਮੈਸੇਜ ਵੀ ਭੇਜਣਾ ਹੋਵੇ, ਫੀਲ ਫਰੀ, ਤੁਸੀਂ ਲਾਈਵ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ ਸਾਡੇ ਨਾਲ 416

416-457-3381. 416-457-3381. 416-457-3381. 416-457-3381 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਬਾਈ ਟੈਕਸਟ ਔਰ ਵਟਸਐਪ। ਸੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਨਾਲ। ਅੱਜ ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਨਲਿਸਟ ਐਂਡ ਐਕਸਪਰਟ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜਾਂ ਤਾਂ ਇਸ ਮੇ ਮਹੀਨੇ ਦੇ ਐਂਡ ਦੇ ਵੱਲ ਜਾਂ ਤਾਂ ਜੂਨ ਦੀ ਸ਼ੁਰੂਆਤ ਦੇ ਵਿੱਚ ਅਸੀਂ ਇੱਥੇ ਸਦਰਨ ਅੰਟਾਰੀਓ ਦੇ ਵਿੱਚ ਐਬਸੋਲੂਟ ਰੈਕੋਰਡ ਹਾਈ ਗੈਸੋਲੀਨ ਪ੍ਰਾਈਸ ਹਿੱਟ ਕਰਾਂਗੇ। ਇਸ ਐਕਸਪਰਟ ਨੇ ਕਿਹਾ ਕਿ ਜਿਹੜਾ 2022 ਦੇ ਵਿੱਚ 215.9 cents ਪਰ ਲੀਟਰ ਇੱਥੇ ਜੀ ਟੀ ਏ ਦੇ ਵਿੱਚ ਗੈਸ ਪ੍ਰਾਈਸ ਜਿਹੜੀ ਰੈਕਰਡ ਸੈੱਟ ਕੀਤੀ ਗਈ ਸੀ ਉਹ ਵੀ ਹੁਣ ਅਸੀਂ ਔਨ ਪੇਸ ਹਾਂ ਮੇ ਮਹੀਨੇ ਦੇ ਐਂਡ ਦੇ ਵੱਲ ਜਾਂ ਜੂਨ ਦੀ ਸ਼ੁਰੂਆਤ ਦੇ ਵਿੱਚ ਇਹਨੂੰ ਹੀ ਟੱਪਣ ਦੇ ਲਈ ਅਤੇ ਕਾਫੀ ਜ਼ਿਆਦਾ ਹੋਰ ਨਾਲ ਟੱਪਣ ਦੇ ਲਈ ਐਟਲੀਸਟ 220 ਪਰ ਲੀਟਰ ਪ੍ਰਾਈਸ ਹੋਣੀ ਹੈ ਅਰਾਊਂਡ ਦ ਐਂਡ ਆਫ ਮੇ ਔਰ ਦ ਬਿਗਿਨਿੰਗ ਆਫ ਜੂਨ। ਨਾਲ ਦੀ ਨਾਲ ਗੈਸ ਪ੍ਰਾਈਸ ਨਾਲ ਜੁੜੀਆਂ ਹੋਈਆਂ ਹੋਰ ਵੀ ਗੱਲਾਂ ਬਾਤਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ ਨਾਲ ਦੇ ਦੋਸਤੋ ਇੱਕ ਹੋਰ ਗਵਰਨਮੈਂਟ ਰਿਪੋਰਟ ਦੇ ਮੁਤਾਬਕ ਜਿਹੜਾ ਪਿਛਲਾ ਰੈਕਰਡ ਹਾਈ ਪਿਛਲਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ 2009 ਦੇ ਵਿੱਚ ਸੈੱਟ ਕੀਤਾ ਗਿਆ ਸੀ ਕੈਨੇਡਾ ਦੇ ਵਿੱਚ 17 ਸਾਲ ਪਹਿਲਾਂ ਕਿ ਇੱਕੋ ਹੀ ਦਮ ਇੱਕੋ ਹੀ ਕੁਆਰਟਰ ਆਫ ਦ ਈਅਰ ਦੇ ਵਿੱਚ ਇਨ 2009 ਬਹੁਤ ਵੱਡੀ ਗਿਣਤੀ ਦੇ ਵਿੱਚ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਕੈਨੇਡਾ ਦੇ ਵਿੱਚ ਫਾਈਲ ਕੀਤੀਆਂ ਗਈਆਂ ਸੀ। ਹੁਣ ਦੋਸਤੋ ਅਨਫੋਰਚੁਨੇਟਲੀ 17 ਸਾਲਾਂ ਬਾਅਦ ਉਸ 2009 ਦੇ ਫਾਈਨੈਂਸ਼ੀਅਲ ਗਲੋਬਲ ਕ੍ਰਾਈਸਿਸ ਤੋਂ ਬਾਅਦ ਪਤਾ ਲੱਗ ਗਿਆ ਹੈ ਇੱਕ ਨਵੀਂ ਗਵਰਨਮੈਂਟ ਰਿਪੋਰਟ ਦੇ ਮੁਤਾਬਕ ਕਿ ਇਸ ਸਾਲ ਜੈਨੁਅਰੀ ਪਹਿਲੀ ਤੋਂ ਲੈ ਕੇ ਮਾਰਚ 31 ਤੱਕ ਯਾਨੀ ਕਿ ਪਹਿਲੇ 3 ਮਹੀਨੇ ਯਾਨੀ ਕਿ ਪਹਿਲਾ ਕੁਆਰਟਰ ਫਰਸਟ ਕੁਆਰਟਰ ਆਫ 2026 ਦੇ ਵਿੱਚ ਦੋਸਤੋ ਹੁਣ 17 ਸਾਲਾਂ ਬਾਅਦ ਸਭ ਤੋਂ ਹਾਈਐਸਟ ਅਮਾਊਂਟ ਆਫ ਕੰਜ਼ਿਊਮਰ ਪ੍ਰਪੋਜ਼ਲਸ ਫਾਈਲ ਕੀਤੇ ਗਏ ਨੇ ਅਤੇ ਬੈਂਕਰਪਸੀਜ਼ ਡਿਕਲੇਅਰ ਕੀਤੀਆਂ ਗਈਆਂ ਹਨ। ਖਾਸ ਤਾਂ ਸਭ ਤੋਂ ਵੱਡਾ ਹਿੱਸਾ Ontario de Vichy. Ontario de Vichy, big chunk of the amount, he a consumer proposals to bankruptcy file kitiyan gayan. Te hor vi kuch analysts te andaze ne ke aun wale kuch mahine lagatar hi eh ginti vaddi hi jani hai before it gets even any better. Ode bare tonu agge ja ke dassange. Naal di naal dosto, authorities ne hun do bandeyan nu phadiya hai jo ke nakli license plate bana ke online ek actual registered website and business ਦੇ ਰਾਹੀਂ ਇਹ ਜਾਲੀ ਨਕਲੀ fraudulent counterfeit license plates ਵੇਚ ਰਹੇ ਸੀ ਅਤੇ ਹੁਣ ਪਤਾ ਲੱਗ ਗਿਆ ਹੈ ਕਿ ਆਹੀ ਜਿਹੜੇ ਅੰਥੇਰੀਓ ਦੀਆਂ ਨਕਲੀ ਲਾਇਸੈਂਸ ਪਲੇਟ ਨੇ ਵਿਚ ਲੁੱਕ ਬੜੀ ਲੱਜੇ ਉਹ 30 ਤੋਂ ਵੀ ਜ਼ਿਆਦਾ different Canada wide criminal investigations ਦੇ ਨਾਲ ਲਿੰਕ ਕੀਤੇ ਗਏ ਨੇ। ਫਰਾਡ, ਗੱਡੀਆਂ ਦੇ ਚੋਰੀ, ਅਸਾਲਟ, ਵਾਇਲੈਂਸ, ਗੁੰਡਾਗਰਦੀ, ਗੋਲੀਆਂ ਮਾਰਨੀਆਂ, ਇਸ ਤਰ੍ਹਾਂ ਦੇ 30 ਤੋਂ ਵੀ ਜ਼ਿਆਦਾ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੋ ਹੈਮਿਲਟਨ ਦੇ ਬੰਦਿਆਂ ਦੇ ਬਣਾਈਆਂ ਹੋਈਆਂ ਨਕਲੀ ਲਾਇਸੈਂਸ ਪਲੇਟਸ ਹੁਣ ਲਿੰਕ ਕੀਤੀਆਂ ਗਈਆਂ ਹਨ। ਹੁਣ ਹੈਮਿਲਟਨ ਸ਼ਹਿਰ ਦੇ ਵਿੱਚ ਦੋ ਪ੍ਰਾਪਰਟੀਜ਼ ਦੇ ਵਿੱਚ ਪੁਲਿਸ ਰੇਡ ਹੋਣ ਤੋਂ ਬਾਅਦ ਇਹਨਾਂ ਨੇ ਇੱਕ ਤਾਂ ਮਸ਼ੀਨ ਲੱਭੀ ਆ ਜਿਹਦੇ ਨਾਲ ਲਾਇਸੈਂਸ ਪਲੇਟ ਤੁਸੀਂ ਸਟੈਂਪ ਕਰ ਸਕਦੇ ਹੋ ਜਾਂ ਤੁਸੀਂ ਪ੍ਰੈਸ ਪਲੇਟ ਕਰ ਸਕਦੇ ਹੋ, ਪਲੇਟ ਨੂੰ ਪ੍ਰੈਸ ਕਰ ਸਕਦੇ ਹੋ। ਨਾਲੇ ਤਾਂ ਹੋਰ ਕੀ ਨਿਕਲਿਆ ਕਿ ਇਹਨਾਂ ਨੇ ਡਿਫਰੈਂਟ ਇੱਥੇ ਲੋਕਲ ਬੈਂਕਸ ਦੇ ਬੈਂਕ ਪਲੇਟਸ ਵੀ ਬਣਾਈਆਂ ਹੋਈਆਂ ਸੀ ਜਿਹਦੇ ਨਾਲ ਤੁਸੀਂ ਨਕਲੀ ਚੈੱਕ ਵੀ ਲੈਜਿਟਮੇਟ ਲੱਗਦੇ ਹੋਏ ਹੀ ਪ੍ਰਿੰਟ ਕਰ ਸਕਦੇ ਹੋ। ਕਾਫੀ ਜ਼ਿਆਦਾ ਕੈਸ਼ ਅਤੇ ਹੋਰ ਵੀ ਮਸ਼ੀਨਰੀ ਅਤੇ ਗੱਡੀਆਂ ਵੀ ਹੁਣ ਸੀਜ਼ ਕੀਤੀਆਂ ਗਈਆਂ ਹਨ ਅਤੇ ਇਹ ਦੋ ਹੈਮਿਲਟਨ ਦੇ ਬੰਦੇ ਕਾਫੀ ਲੰਬੀ ਚੌੜੀ ਕ੍ਰਿਮੀਨਲ ਚਾਰਜਿਸ ਦੀ ਲਿਸਟ ਫੇਸ ਕਰ ਰਹੇ ਨੇ। ਦੋਸਤੋ ਪਿਛਲੇ ਕੁਛ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਸੀ, ਤੁਹਾਨੂੰ ਹੁਣ ਤਾਂ ਦੋ ਦਿਨ ਲਗਾਤਾਰ ਹੀ ਅਪਡੇਟ ਕਰਦੇ ਰਹੇ ਹਾਂ ਕਿ ਇੱਕ liberal MP hai from Toronto area Beaches East York Nathaniel Erskine Smith jo ke kafi janiya pashaniya kafi mashhoor ek liberal MP hai ohne weekend te hi Scarborough Southwest de vich ek MP to leke MPP jaan tak di koshish kiti, provincial politics tak enter karne di koshish kiti, federal liberal party nu chhad ke ne koshish kiti hai ki main Ontario liberal party da ek MPP ban jawan. Pehla te inu ek nomination contest vich khadna paya par weekend te 19 ਵੋਟਾਂ ਦੇ ਫਰਕ ਨਾਲ ਹਾਰ ਗਿਆ ਅਤੇ ਕੱਲ੍ਹ ਹੀ ਉਹਨੇ ਕਿਹਾ
ਕਿ ਮੈਂ ਇਸ ਹਾਰ ਨੂੰ ਹੁਣ ਆਫੀਸ਼ੀਅਲੀ ਅਪੀਲ ਕਰੂੰਗਾ ਅੰਟੇਰੀਓ ਲਿਬਰਲ ਪਾਰਟੀ ਦੇ ਨਾਲ ਅਤੇ ਕੱਲ੍ਹ ਰਾਤ ਹੀ ਇਸ ਸਭ ਕੁਛ ਤੋਂ ਬਾਅਦ ਭਾਵੇਂ ਇਹਨੇ ਅਪੀਲ ਤਾਂ ਫਾਇਲ ਕਰ ਵੀ ਦਿੱਤੀ ਆ, ਇਹਨੇ ਹੁਣ ਅਨਾਊਂਸ ਕੀਤਾ ਹੈ ਕਿ ਜੋ ਮਰਜ਼ੀ ਹੋ ਜਾਵੇ, ਚਾਹੇ ਮੈਂ ਇਹ ਅਪੀਲ ਜਿੱਤਾਂ ਚਾਹੇ ਮੈਂ ਫਿਰ ਵੀ ਹਾਰਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਹੁਣ ਛੱਡ ਰਿਹਾ। ਉਹਨੇ ਕਿਹਾ ਕਿ ਮੈਂ ਤਾਂ ਇੰਨੀ ਚਿਰ ਹੀ ਰਿਹਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਜੋਰਿਟੀ ਤਾਕਤ ਤੱਕ ਸਾਡੀ ਸਟਰੈਂਥ ਵੱਧ ਜਾਵੇ। ਹੁਣ ਕਿਉਂਕਿ ਮੈਜੋਰਿਟੀ ਤਾਕਤ ਹੈਗੀ ਆ, ਮੈਂ ਤਾਂ ਇਸ ਜੂਨ ਮਹੀਨੇ ਤੱਕ ਜਦੋਂ ਸਾਰੇ ਦੇ ਸਾਰੇ ਸਾਡੇ ਐਮ ਪੀਜ਼ ਸਮਰ ਦੀਆਂ ਛੁੱਟੀਆਂ ਦੇ ਲਈ ਹਾਊਸ ਆਫ ਕਾਮਨਸ ਵਿੱਚੋਂ ਬਾਹਰ ਜਾਣਗੇ, ਉਸ ਤੋਂ ਪਹਿਲਾਂ ਹੀ ਉਹਨੇ ਕਿਹਾ ਕਿ ਮੈਂ ਰਿਜ਼ਾਈਨ ਕਰੂੰਗਾ। ਸੋ ਇਹ ਕਹਿ ਰਿਹਾ ਹੈ ਕਿ ਫਿਲਹਾਲ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ ਜੇ ਉਹ ਹਜੇ ਵੀ ਹੁਣ ਇੰਟਰਸਟਿਡ ਹੈ ਜਾਂ ਨਹੀਂ ਵੀ ਹੈ ਅੰਟੇਰੀਓ ਲਿਬਰਲ ਪਾਰਟੀ ਦਾ ਲੀਡਰ ਬਣਨ ਦੇ ਲਈ, ਜਿਹਦੀ ਇੱਕ ਰੇਸ ਹੁਣ ਬਹੁਤ ਹੀ ਜਲਦ ਸ਼ੁਰੂ ਹੋਣ ਵਾਲੀ ਹੈ। ਸ਼ੁਰੂ ਤਾਂ ਹੋ ਹੀ ਗਈ ਆ, ਪਰ ਕੋਈ ਵੀ ਸੀਰੀਅਸ ਬੰਦੇ ਨੇ ਆਪਣਾ ਨਾਮ ਉਹਦੇ ਵਿੱਚ ਹਜੇ ਐਂਟਰ ਕੀਤਾ ਹੀ ਨਹੀਂ ਹੈਗਾ। ਪਰ ਇਹਦਾ ਜਿਹੜਾ ਨਤੀਜਾ ਹੈ ਦੋਸਤੋ, ਨਵੰਬਰ ਦੇ ਐਂਡ ਦੇ ਵੱਲ ਪੇਸ਼ ਹੀ ਹੋ ਜਾਣਾ ਹੈ, ਪਤਾ ਲੱਗ ਹੀ ਜਾਊਗਾ ਕਿ ਅੰਟੇਰੀਓ ਲਿਬਰਲ ਪਾਰਟੀ ਦਾ ਕੌਣ ਲੀਡਰ ਬਣੂਗਾ ਅਤੇ ਅਗਲੀਆਂ ਚੋਣਾਂ ਜੋ ਕਿ ਜਦੋਂ ਵੀ ਡੱਗ ਫੁੱਟ ਕਾਲ ਕਰੂਗਾ ਉਹਦੇ ਖਿਲਾਫ ਕੌਣ ਰਨ ਕਰੂਗਾ ਫੋਰ ਦੀ ਅੰਟੇਰੀਓ ਲਿਬਰਲ ਪਾਰਟੀ। ਪਰ ਇਸ ਬੰਦੇ ਨੇ ਕਿਹਾ ਕਿ ਇਸ ਹਾਰ ਤੋਂ ਬਾਅਦ, ਨਾਮੀਨੇਸ਼ਨ ਕੌਂਟੈਸਟ ਹਾਰਨ ਤੋਂ ਬਾਅਦ, ਇਹਨੂੰ ਹੁਣ ਪੱਕਾ ਨਹੀਂ ਪਤਾ ਜੇਕਰ ਇਹ ਲੀਡਰਸ਼ਿਪ ਦੇ ਲਈ ਫਿਰ ਵੀ ਖੜੂਗਾ ਕਿ ਨਹੀਂ ਖੜੂਗਾ। ਪਰ ਇਹਨੇ ਕਿਹਾ ਮੈਂ ਫਿਰ ਵੀ ਲਿਬਰਲ ਐਮ ਪੀ ਦੇ ਤੌਰ 'ਤੇ ਰਿਜ਼ਾਈਨ ਕਰ ਰਿਹਾ ਜੂਨ ਮਹੀਨੇ ਦੇ ਵਿੱਚ। ਇਹਦੇ ਨਾਲ ਹੁਣ ਮੈਥ ਦੇ ਵਿੱਚ ਕਿੰਨਾ ਕੁ ਫਰਕ ਪਊਗਾ, ਪਹਿਲਾਂ ਤੋਂ ਹੀ ਕਾਫੀ ਸਲਿਮ ਮਜੋਰਟੀ ਹੈ ਮਾਰਕ ਕਾਰਨੀ ਦੇ ਲਈ, ਇਟ ਵਿਲ ਬੀ ਅ ਈਵਨ ਸਲਿਮਰ ਮਜੋਰਟੀ, ਪਰ ਫਿਰ ਵੀ ਮਜੋਰਟੀ ਹੀ ਰਹਿਣੀ ਹੈ। ਪਰ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿਉਂਕਿ ਸ਼ਾਇਦ ਪਰਸੋਂ ਨੂੰ ਹੀ ਜਿਹੜਾ ਐਲਬਰਟਾ ਅਤੇ ਫੈਡਰਲ ਸਰਕਾਰ ਦੇ ਆਪਸ ਦੇ ਵਿੱਚ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਇੰਨੇ ਚਿਰਾਂ ਤੋਂ ਇੰਨੇ ਮਹੀਨੇ ਤੋਂ ਸਾਈਨ ਕੀਤਾ ਗਿਆ, ਸਾਰੀਆਂ ਤੋਂ ਸਾਰੀਆਂ ਡੈਡਲਾਈਨਸ ਮਿਸ ਕੀਤੀਆਂ ਗਈਆਂ। ਹੁਣ ਕਿਉਂਕਿ ਜਨਤਾ ਹੀ ਅੱਕ ਗਈ ਆ ਅਤੇ ਐਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਵੀ ਹੁਣ ਦਿਨੋਂ ਦਿਨ ਵੱਧ ਰਹੀ ਹੈ, ਜਿੱਥੇ ਕਿ ਇਹਨਾਂ ਨੂੰ 180,000 ਸਿਗਨੇਚਰਸ ਵਿਦ ਆਈ ਡੀਜ਼ ਐਂਡ ਵੇਰੀਫਿਕੇਸ਼ਨ ਚਾਹੀਦੀ ਸੀ ਇੱਕ ਮੈਮੋਰੈਂਡਮ ਨੂੰ ਸ਼ੁਰੂ ਕਰਨ ਦੇ ਲਈ, ਰੈਫਰੈਂਡਮ ਨੂੰ ਸ਼ੁਰੂ ਕਰਨ ਦੇ ਲਈ 300,000 ਤੋਂ ਵੀ ਜ਼ਿਆਦਾ ਸਿਗਨੇਚਰਸ ਇਕੱਠੇ ਕੀਤੇ ਗਏ ਨੇ ਵਿਦ ਆਈ ਡੀਜ਼। ਸੋ ਮੂਵਮੈਂਟ ਐਲਬਰਟਾ ਸੈਪਰੇਸ਼ਨਿਸਟ ਦੀ ਹੁਣ ਵੱਧ ਰਹੀ ਹੈ, ਤਾਂ ਹੀ ਤਾਂ ਹੁਣ ਮੂਵਮੈਂਟ ਔਨ ਦਿਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਟੂ ਮੇਕ ਅ ਨਿਊ ਪਾਈਪ ਲਾਈਨ ਫਰੋਮ ਐਲਬਰਟਾ ਤੋਂ ਲੈ ਕੇ ਬੀ ਸੀ ਦੇ ਪਾਣੀ ਤੱਕ ਵੀ, ਹੁਣ ਮੂਵਮੈਂਟ ਇਹਦੇ ਵਿੱਚ ਵੀ ਵੱਧ ਰਹੀ ਹੈ। ਹੁਣ ਪ੍ਰੈਸ਼ਰ ਦੇ ਥੱਲੇ ਆ ਕੇ ਹੀ ਮਾਰਕ ਕਾਰਨੀ ਦੀ ਸਰਕਾਰ, ਲੱਗਦਾ ਤਾਂ ਹੈ, ਚਰਚਾ ਤਾਂ ਹੋ ਰਹੀ ਆ ਕਿ ਪਰਸੋਂ ਨੂੰ ਫਰਾਈਡੇ ਨੂੰ ਕਾਫੀ ਜ਼ਿਆਦਾ ਲੀਨੀਅੰਸੀ ਗ੍ਰਾਂਟ ਕਰਨਗੇ ਐਲਬਰਟਾ ਦੀ ਸਰਕਾਰ ਨੂੰ, ਜਿਹੜਾ ਹੁਣ CO2 emissions, carbon emissions, ਜਿਹਨੂੰ ਗ੍ਰੀਨ ਹਾਊਸ ਗੈਸਿਸ ਆਪਾਂ ਕਹਿੰਦੇ ਹਾਂ, ਜਿਹੜਾ ਉਹਦੇ 'ਤੇ ਇੱਕ ਇੱਕ ਮੈਟ੍ਰਿਕ ਟਨ ਇਮਿਟਡ 'ਤੇ ਇਹ ਇੰਡਸਟਰੀਅਲ ਕਾਰਬਨ ਟੈਕਸ ਲਾਉਣਾ ਚਾਹੁੰਦੇ ਸੀ, ਜਿਹੜਾ ਨਿਸ਼ਾਨਾ ਸੀ ਕਿ 2030 ਤੱਕ ਸ਼ਾਇਦ $140 ਪਰ ਮੈਟ੍ਰਿਕ ਟਨ ਦਾ ਖਰਚਾ ਬਹੁਤ ਮਹਿੰਗਾ ਹੋਵੇ, ਉਹੀ ਹੁਣ ਚਰਚਾ ਹੋ ਰਹੀ ਆ ਕਿ 2030 ਨਹੀਂ 2040 ਤੱਕ 10 ਸਾਲ ਤੁਹਾਨੂੰ ਵਾਧੂ ਦੇ ਦਿੰਦੇ ਹਾਂ ਅਤੇ ਪ੍ਰਾਈਸ ਵੀ $10 ਘੱਟ ਪਰ ਮੈਟ੍ਰਿਕ ਟਨ ਚਾਰਜ ਕਰਾਂਗੇ, ਜਿਹਦੇ ਨਾਲ ਐਲਬਰਟਾ ਦੀ ਸਰਕਾਰ ਅਤੇ ਹੁਣ ਫੈਡਰਲ ਸਰਕਾਰ ਨੂੰ ਲੱਗਦਾ ਤਾਂ ਹੈ ਕਿ ਸ਼ਾਇਦ ਐਲਬਰਟਾ ਦੇ ਵਿੱਚ ਅੱਡ ਹੋਣ ਦੀ ਜਿਹੜੀ ਮੂਵਮੈਂਟ ਹੈ ਥੋੜ੍ਹੀ ਬਹੁਤੀ ਦੱਬੀ ਜਾ ਸਕਦੀ ਆ ਅਕਟੋਬਰ ਦੀ ਪੋਟੈਂਸ਼ੀਅਲ ਰੈਫਰੈਂਡਮ ਅਤੇ ਅੱਡ ਹੋਣ ਦੀ ਵੋਟ ਤੋਂ ਪਹਿਲਾਂ ਅਤੇ ਇਹਨਾਂ ਨੇ ਹੁਣ ਕਿਹਾ ਹੈ ਕਿ ਇਹ ਜਲਦ ਤੋਂ ਜਲਦ ਹੀ ਇਸ ਪਾਈਪਲਾਈਨ ਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ। ਸੋ ਲੱਗਦਾ ਤਾਂ ਹੈ ਕਿ ਐਲਬਰਟਾ ਦੇ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਹੁਣ ਤਾਂ ਕਾਫੀ ਵੱਡੇ ਵੱਡੇ ਕਨਸੈਸ਼ਨਸ ਫੈਡਰਲ ਸਰਕਾਰ ਦੇ ਵੱਲੋਂ ਕਰਨੇ ਪੈਣਗੇ, ਖਾਸ ਤਾਂ ਜਿਹੜੇ ਇਹਨਾਂ ਦੇ ਪਾਰਟੀ ਦੇ ਵਿੱਚ ਹੁਣ ਜ਼ਿਆਦਾ ਹੀ ਪਾਗਲ ਨੇ ਅਲਟਰਾ ਲੈਫਟ ਲੀਨਿੰਗ ਰੈਡੀਕਲ ਈਕੋ ਨਟ ਜੋਬਸ, ਜਿਵੇਂ ਕਿ ਸਟੀਵਨ ਗੀਬੋ, ਫੋਰਮਰ ਉਹਨਾਂ ਦਾ ਇਨਵਾਇਰਮੈਂਟ ਮਿਨਿਸਟਰ, ਜਿਹਨੇ ਕੁਛ ਕੁ ਮਹੀਨੇ ਪਹਿਲਾਂ ਹੀ ਮਾਰਕ ਕਾਰਨੀ ਦੇ ਡਰਾਸਟਿਕ ਜਿਹੜਾ ਇੱਕ ਕੰਜ਼ੂਮਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਕਿਹਾ ਕਿ ਮੈਂ ਤਾਂ ਹੁਣ ਤੁਹਾਡੇ ਕੈਬਨਟ ਵਿੱਚ ਰਹਿ ਹੀ ਨਹੀਂ ਸਕਦਾ, ਇਹ ਮੇਰੇ ਸਾਰੇ ਪ੍ਰਿੰਸੀਪਲਸ ਦੇ ਅਸੂਲਾਂ ਦੇ ਖਿਲਾਫ ਹੈ। ਸਟੀਵਨ ਗੀਬੋ ਉਹਨੇ ਕੈਬਨਟ ਦੀ ਕੁਰਸੀ ਛੱਡ ਦਿੱਤੀ, ਪਰ ਲਿਬਰਲ ਐਮ ਪੀ ਹੀ ਹੈ। ਪਿਛਲੇ ਦਿਨਾਂ ਦੇ ਵਿੱਚ ਉਹ ਹੁਣ ਇਹ ਸਭ ਕੁਝ ਸੁਣ ਕੇ ਕਿ ਐਲਬਰਟਾ ਦੇ ਲੋਕਾਂ ਨੂੰ ਅਪੀਜ਼ ਕਰਨ ਲਈ ਅਸੀਂ ਹੋਰ ਵੀ ਸਕੇਲ ਬੈਕ ਕਰ ਰਹੇ ਹਾਂ ਆਪਣੇ ਇਨਵਾਇਰਮੈਂਟਲ ਪੋਲਿਸੀਜ਼ ਨੂੰ, ਹੋਰ ਵੀ ਉਹਨਾਂ ਨੂੰ ਘਟਾ ਰਹੇ ਹਾਂ, ਕਿਉਂਕਿ ਲੋਕਾਂ ਨੂੰ ਵੀ ਹੁਣ ਪੈਸਾ ਬਣਾਉਣਾ ਜ਼ਿਆਦਾ ਜ਼ਰੂਰੀ ਹੈ ਸਾਡੇ ਕਲਾਈਮੇਟ ਚੇਂਜ ਨਾਲੋਂ, ਇਨਵਾਇਰਮੈਂਟ ਦੇ ਨਾਲੋਂ।
ਉਹਨੇ ਵੀ ਕਿਹਾ ਹੈ ਕਿ ਉਹਨੂੰ ਪੱਕਾ ਪਤਾ ਨਹੀਂ ਹੈਗਾ ਜੇ ਲਿਬਰਲ ਐਮ ਪੀ ਰਹੂਗਾ ਕਿ ਨਹੀਂ ਰਹੂਗਾ। ਸੋ ਜਿਹੜੀ ਹੁਣ ਸਲਿਮ ਮੈਜੋਰਿਟੀ ਹੈ, ਇੱਕ ਅੱਧੇ ਦੋ ਤਿੰਨ ਚਾਰ ਕਥਨ ਪਤਾ ਨਹੀਂ ਕਿੰਨੇ ਹੋਰ ਡਿਫਰੈਂਟ ਐਮ ਪੀਜ਼ ਨਾਲ ਹੁਣ ਗਿਣਤੀ ਘੱਟ ਵੀ ਸਕਦੀ ਆ। ਇੱਕ ਹੋਰ ਐਮ ਪੀ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਪੋਸਟਿੰਗ ਫੋਰ ਅ ਡਿਪਲੋਮੈਟਿਕ ਪੋਜੀਸ਼ਨ ਤੱਕ ਵੀ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ, ਉਹਦੀ ਵੀ ਤੀਜੀ ਕੁਰਸੀ ਵੀ ਦੀ ਗਿਣਤੀ ਵੀ ਘੱਟ ਸਕਦੀ ਹੈ। ਸੋ ਕਾਫੀ ਡਿਫਰੈਂਟ ਡਿਫਰੈਂਟ ਚੇਂਜਸ ਪੇਸ਼ ਹੋ ਸਕਦੇ ਨੇ, ਬਾਏ ਇਲੈਕਸ਼ਨਸ ਵੀ ਕਾਲ ਕਰਨੀਆਂ ਪੈ ਸਕਦੀਆਂ ਹਨ ਫੋਰ ਮਾਰਕ ਕਾਰਨੀ ਟੂ ਮੇਨਟੇਨ ਹਿਸ ਮੈਜੋਰਿਟੀ ਗਵਰਨਮੈਂਟ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦਾ ਦੋਸਤੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ ਸਾਡੇ ਨਾਲ। ਹੁਣ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ ਘਵਾਓ ਸਟੂਡੀਓ ਦਾ 905-564-6444 905-564-6444 905-564-6444 905-564-6444 ਅਤੇ ਜੇ ਤੁਸੀਂ ਟੈਕਸਟ ਔਰ ਵਟਸਐਪ ਕਰਨਾ ਚਾਹੁੰਦੇ ਹੋ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 416-457-3381 ਆਲਰੇਡੀ ਪਹਿਲੇ ਗਾਣੇ ਦੀ ਫਰਮਾਇਸ਼ ਆ ਚੁੱਕੀ ਆ। ਸਾਡਾ ਬਾਈ ਸਰਪ੍ਰੀਤ ਫਰੋਮ ਕੇਮਬ੍ਰਿਜ ਫਰਮਾਇਸ਼ ਕੀਤੀ ਆ ਜੈਜ਼ੀ ਬੀ ਰੋਮੀਓ, ਪਹਿਲੀ ਫਰਮਾਇਸ਼ ਆ ਗਈ ਆ। ਸੋ ਪਹਿਲਾ ਗਾਣਾ ਤਾਂ ਨਹੀਂ ਲੱਗੂਗਾ ਕਿਉਂਕਿ ਹੁਣ ਟਾਈਮ ਵੀ ਲੱਗਦਾ ਯਾਰ ਇਹਨੂੰ ਕਿਊਪ ਕਰਨ ਲਈ, ਪਰ ਦੂਜਾ ਜ਼ਰੂਰ ਲਾਵਾਂਗੇ। ਸਟੂਡੀਓ ਨੰਬਰ ਵਨਸ ਅਗੇਨ 905-564-6444 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਢਿੱਲੋਂ AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਭਾਵੇਂ ਕਾਫੀ ਜ਼ਿਆਦਾ ਠੰਡ ਹੈ ਪਰ ਵੀਕਐਂਡ 'ਚ ਤਾਂ ਪੂਰੀ ਪੂਰੀ ਗਰਮੀ ਆਉਣ ਵਾਲੀ ਆ, ਅਤੇ ਉਸ ਤੋਂ ਪਹਿਲਾਂ ਕਿ ਤੁਸੀਂ ਆਪਦਾ ਏਸੀ ਚਲਾਓ, ਸਾਡੇ ਕਹਿਣ 'ਤੇ ਆਪਣੇ ਡਕਟ ਸਾਫ ਕਰਵਾਓ, ਅਕਾਲ ਡਕਟ ਕਲੀਨਿੰਗ ਨਾਲ ਅੱਜ ਹੀ ਸੰਪਰਕ ਕਰੋ ਜੋ ਕਿ ਅੱਜ ਦੇ ਖਾਸ ਸਪਾਂਸਰ ਨੇ। ਇਹ 40 ਤੋਂ ਵੀ ਵੱਧ ਸਾਲ ਲਗਾਤਾਰ ਇੱਥੇ GTA ਐਂਡ ਬਿਯੋਂਡ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਸਭ ਤੋਂ ਪੁਰਾਣੀ ਕੰਪਨੀ ਹੈ ਜੋ ਕਿ ਬਹੁਤ ਹੀ ਸਾਫ ਸੁਥਰੀ ਪ੍ਰੋਫੈਸ਼ਨਲ ਅਤੇ ਅਫੋਰਡੇਬਲ ਡਕਟ ਕਲੀਨਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਜਿੰਨਾ ਵੀ ਗੰਦ ਮੰਦ ਆ ਆਪਣੇ ਹਾਈ ਹੋਰਸ ਪਾਵਰ ਵੈਕਿਊਮ ਨਾਲ ਖਿੱਚ ਕੇ ਲੈ ਜਾਣਗੇ, ਕੱਢ ਕੇ ਲੈ ਜਾਣਗੇ, ਅਤੇ ਸੈਨੀਟਾਈਜੇਸ਼ਨ ਸਪਰੇਅ ਵੀ ਕਰਕੇ ਜਾਣਗੇ, ਜਿਹਦੇ ਨਾਲ ਤੁਹਾਨੂੰ ਐਲਰਜੈਂਸ ਤੋਂ, ਸਕਿਨ ਰੈਸ਼ਿਸ ਤੋਂ, ਇਰੀਟੈਂਟਸ ਤੋਂ, ਸਭ ਕੁਝ ਤੋਂ ਹੀ ਬਚਾਇਆ ਜਾਂਦਾ ਹੈ। ਅੱਜ ਹੀ ਅਕਾਲ ਡਕਟ ਕਲੀਨਿੰਗ ਨੂੰ ਸੱਦੋ 416-710-0662। ਇਹ ਆਮ ਤੌਰ 'ਤੇ ਤਾਂ 250 ਪਲੱਸ ਹੀ ਚਾਰਜ ਕਰਦੇ ਨੇ, ਪਰ ਜਿੰਨੇ ਵੀ ਸਾਡੇ ਦੇਸ ਪ੍ਰਦੇਸ ਦੇ ਲਿਸਨਰਸ ਐਂਡ ਵਿਊਅਰਸ ਨੇ, ਤੁਸੀਂ ਕਹੋ ਕਿ ਦੇਸ ਪ੍ਰਦੇਸ ਹੀ ਸੁਣ ਕੇ ਤੁਹਾਨੂੰ ਕਾਲ ਕੀਤੀ ਆ, ਤੁਹਾਨੂੰ ਦੋਸਤੋ 3000 ਸਕੁਆਇਰ ਫੁੱਟ ਤੱਕ ਇਹ ਸਿਰਫ ਅਤੇ ਸਿਰਫ $140 ਦੇ ਵਿੱਚ, ਓਨਲੀ $140 ਦੇ ਵਿੱਚ ਤੁਹਾਡੇ ਸਾਰੇ ਘਰ ਦੇ ਡਕਟ ਸਾਫ ਕਰਕੇ ਦੇਣਗੇ। ਕਾਲ ਅਕਾਲ ਡਕਟ ਕਲੀਨਿੰਗ 416-710-0662 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ। ਜੇ ਪੰਜਾਬੀ ਪਕਵਾਨ ਨੰਬਰ 1 ਹੀ ਖਾਣਾ ਹੈ ਪੂਰੇ ਬ੍ਰੈਂਪਟਨ ਦੇ ਵਿੱਚ, ਫਿਰ ਤੁਹਾਨੂੰ 4 ਅਲੱਗ ਲੋਕੇਸ਼ਨ 'ਤੇ ਭੇਜਦੇ ਹਾਂ, ਚਾਰੇ ਬ੍ਰੈਂਪਟਨ ਦੇ ਵਿੱਚ ਹੀ ਨੇ। ਪੰਜਾਬੀ ਬਾਈ ਨੇਚਰ ਦੀ ਪਹਿਲੀ ਲੋਕੇਸ਼ਨ ਹੈ 888-7 ਜ਼ਗੋਰ ਰੋਡ, ਗੋਰ ਐਂਡ ਐਬਨੀਜ਼ਰ। ਗੋਰ ਐਂਡ ਐਬਨੀਜ਼ਰ ਕਾਫੀ ਬਿਜ਼ੀ ਪਲਾਜ਼ਾ ਹੈ, ਉੱਥੇ ਤੁਸੀਂ ਪਹਿਲੀ ਲੋਕੇਸ਼ਨ 'ਤੇ 8887 ਯਾਨੀ ਕਿ 888-7 ਜ਼ਗੋਰ ਰੋਡ ਐਂਡ ਐਬਨੀਜ਼ਰ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਡਾਈਨ ਇਨ ਔਰ ਟੇਕ ਆਊਟ ਸਾਰੇ ਹੀ ਲੋਕੇਸ਼ਨਸ 'ਤੇ ਹੈ, ਅਤੇ ਬਹੁਤ ਹੀ ਪਰਿਵਾਰਕ ਤੁਸੀਂ ਮਾਹੌਲ ਵਿੱਚ ਬਹਿ ਕੇ ਖਾ ਪੀ ਸਕਦੇ ਹੋ। ਨਾਲੇ ਦੂਜੀ ਲੋਕੇਸ਼ਨ Airport and Bovaird ਤੇ ਜਿਹੜਾ LCBO ਵਾਲਾ ਪਲਾਜ਼ਾ ਹੈ, ਬਹੁਤ ਵੱਡਾ ਪਲਾਜ਼ਾ ਹੈ, ਉੱਥੇ ਹੀ LCBO ਦੇ ਸੇਮ ਪਾਰਕਿੰਗ ਲਾਟ ਦੇ ਵਿੱਚ ਹੀ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ 'ਤੇ ਵੀ ਇਹਨਾਂ ਦੀ ਦੂਜੀ ਲੋਕੇਸ਼ਨ ਹੈ। ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰਨਸੇਰੀਓ at 58 Quarry Edge Drive, Walmart and Fortinos wala plaza, Bovaird te Ontario te sab ton nami location hai, te chauthi Brampton location, Kennedy and Sandalwood 180 Sandalwood Parkway East de chauthi location hai. Je dosto tusi garma garm bahut hi swad haje snack hi chakne ha, haje time ikalla snack da hi hoya, kam to bahar nikle ho, ghar tak ja rahe ho, aap de tabbar nu khush kar do, Punjabi by nature da bahut hi kamal da pakwan tusi take out kar lo, ghare leke jao te khwao apne sare te sare family nu, khush ho jaange, naale tuhanu vi kam katuga, jekar ghare ja ਤਾਂ ਰੋਟੀ ਤੜਕਾ ਤੁੜਕਾ ਲਾਉਣਾ ਹੀ ਆ, ਟਾਈਮ ਬਹੁਤ ਬਚੂਗਾ। ਸੋ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ, ਚਾਹੇ ਵੈੱਜ ਚਾਹੇ ਨਾਨ ਵੈੱਜ, ਜੋ ਵੀ ਖਾਣਾ ਹੋਵੇ ਤੁਹਾਡੀ ਮਰਜ਼ੀ ਆ, ਪਰ ਨੰਬਰ 1 ਪੰਜਾਬੀ ਪਕਵਾਨ ਤਾਂ ਇਹੀ ਬਣਾਉਂਦੇ ਆ। ਅਤੇ ਜੇ ਤੁਸੀਂ ਪੰਜਾਬੀ ਬਾਈ ਨੇਚਰ ਦੀ ਬਹੁਤ ਹੀ ਕਮਾਲ ਦੀ ਲਾਈਵ ਕੇਟਰਿੰਗ ਚਾਹੁੰਦੇ ਹੋ, ਜਿਹਦੇ ਵਿੱਚ ਟਰੱਕ ਭੇਜਦੇ ਨੇ ਸਾਰੇ, ਇਹ ਸ਼ੈੱਫ ਭੇਜਦੇ ਆ ਅਤੇ ਸਰਵਰ ਵੀ ਨਾਲ ਭੇਜਦੇ ਨੇ, ਪੂਰਾ ਬਫੇ ਸਿਸਟਮ ਸੈਟਅਪ ਕਰਦੇ ਆ ਤੁਹਾਡੇ ਘਰੇ। ਪੰਜਾਬੀ ਬਾਈ ਨੇਚਰ ਨਾਲ ਸੰਪਰਕ ਕਰੋ 905-794-4667 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪੂਰੇ ਅਤੇ ਪੂਰੇ ਪੀਓ ਰੀਜਨ ਦੇ ਵਿੱਚ ਸਭ ਤੋਂ ਅਫੋਰਡੇਬਲ ਟਾਊਨ ਹਾਊਸਿਸ, ਜੋ ਕਿ ਤੁਹਾਨੂੰ ਫੁੱਲੀ ਫਰੀ ਹੋ ਟਾਊਨ ਹਾਊਸਿਸ ਮਿਲਣਗੇ, ਬਿਨਾਂ ਕੋਈ ਵੀ ਮੰਥਲੀ POTL ਜਾਂ ਕਾਂਡੋ ਫੀਸ ਜਾਂ ਮੇਨਟੇਨੈਂਸ ਫੀ ਤੋਂ। ਸੋ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਡਬਲ ਕਾਰ ਗਰਾਜ ਅਤੇ 2 ਗੱਡੀਆਂ ਡਰਾਈਵੇ ਵਿੱਚ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਹੋਊਗੀ, ਅਤੇ ਪ੍ਰਾਈਸ 650,000, ਇਹ ਆਫਟਰ ਰੀਬੇਟ ਪ੍ਰਾਈਸ ਹੈ, ਤੁਹਾਨੂੰ ਅਪ ਫਰੰਟ ਹੀ ਬਿਲਡਰ ਦੇ ਵੱਲੋਂ ਆਹੀ ਪ੍ਰਾਈਸ ਮਿਲੂਗੀ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ, 650,000 6.5 lakh ਦੀ ਪ੍ਰਾਈਸ ਹੈ। ਅਤੇ ਲੋਕੇਸ਼ਨ very prime location right at the Caledon Brampton border, Mayfield and Chinkoozie te Caledon side te ਇਹ ਜਿਹੜੇ ਘਰ ਨੇ
ਅਗਲੇ ਸਾਲ ਤਿਆਰ ਹੋਣੇ ਆ, ਸਮਰ 27 ਤੋਂ ਲੈ ਕੇ ਫਾਲ 27 ਤੱਕ. ਸੋ ਸਮਰ ਟੂ ਫਾਲ ਦੀ ਰੇਂਜ ਹੈ ਅਤੇ 1700 ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਇਹ ਫੁੱਲੀ ਫਰੀ ਹੋਲ ਡਬਲ ਕਾਰ ਗਰਾਜ ਫੋਰ ਕਾਰ ਪਾਰਕਿੰਗ ਟਾਊਨ ਹਾਊਸ ਤਿਆਰ ਹੋਣੇ ਆ. 2600 ਸਕੁਆਇਰ ਫੁੱਟ ਤੱਕ ਇਹ ਤਿਆਰ ਹੋਣੇ ਨੇ. ਨਾਲੇ ਤੁਸੀਂ 3-5 ਬੈਡਰੂਮ, 3-4 ਜਾਂ 5 ਬੈਡਰੂਮ ਦੀ ਆਪਸ਼ਨ ਹੋਊਗੀ. 2.5-3.5 ਦੀ ਬਾਥਰੂਮ ਦੀ ਆਪਸ਼ਨ ਹੋਊਗੀ. ਡਬਲ ਕਾਰ ਗਰਾਜ ਤਾਂ ਸਟੈਂਡਰਡ ਹੈ, 4 ਗੱਡੀਆਂ ਦੀ ਕੁੱਲ ਮਿਲਾ ਕੇ ਪਾਰਕਿੰਗ ਹੈ ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੈ, ਮਤਲਬ ਬਾਅਦ ਦੇ ਵਿੱਚ ਤੁਸੀਂ ਆਪ ਯੂਜ਼ ਕਰ ਸਕਦੇ ਹੋ ਜਾਂ ਰੈਂਟ ਆਊਟ ਕਰ ਸਕਦੇ ਹੋ ਆਪ ਬਣਾ ਕੇ. ਪਰ ਬਿਲਡਰ ਖੁਦ ਆਪ ਵੀ ਕੁਛ ਸਲੈਕਟ ਲੋਟਸ ਦੇ ਵਿੱਚ, ਬਿਲਡਰ ਫਰੀ ਦੇ ਵਿੱਚ ਵੀ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ, ਸਾਰਿਆਂ ਦੇ ਵਿੱਚ ਨਹੀਂ, ਕੁਛ ਸਲੈਕਟ ਲੋਟਸ ਦੇ ਵਿੱਚ. ਸੋ ਅੱਜ ਹੀ ਟੀਮ ਸਿੱਧੇ ਨਾਲ ਸੰਪਰਕ ਕਰੋ ਕਿਉਂਕਿ ਇਹ ਪ੍ਰੋਜੈਕਟ ਅਗਲੇ ਹਫ਼ਤੇ ਰਿਲੀਜ਼ ਹੋ ਰਿਹਾ. ਰਿਲੀਜ਼ ਹੋਣ ਵਾਲੇ ਇੱਕ ਅੱਧੇ ਦੂਜੇ ਤੀਜੇ ਦਿਨ ਦੇ ਵਿੱਚ ਹੀ ਲੱਗਦਾ ਹੈ ਕਿ ਪੂਰਾ ਤਾਂ ਪੂਰਾ ਸੋਲਡ ਆਊਟ ਹੋ ਜਾਣਾ ਹੈ, ਕਿਉਂਕਿ ਪ੍ਰਾਈਸ ਹੀ 650,000 ਹੈ, 6.5 ਲੱਖ ਹੈ ਅਤੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਨੇ. ਐਟ ਮੇਫੀਲਡ ਐਂਡ ਚਿੰਕੂਜ਼ੀ ਕਾਲ 416-302-0016. 416-302-0016. 416-316-0016. ਸੋ ਘਰ ਲਓ ਇਹਨਾਂ ਤੋਂ ਅਤੇ ਘਰ ਦਾ ਸਾਰਾ ਫਰਨੀਚਰ ਲੈ ਕੇ ਆਓ ਫਰੋਮ ਗ੍ਰੈਂਡ ਹੋਮ ਫਰਨੀਚਰ. ਗ੍ਰੈਂਡ ਹੋਮ ਫਰਨੀਚਰ ਵਾਲੇ 6685 ਟਾਮਕਿਨ ਰੋਡ, ਮਿਸਿਸਾਗਾ, ਡੇਅਰੀ ਐਂਡ ਟਾਮਕਿਨ 'ਤੇ ਲੋਕੇਟਡ ਹਨ. ਅਤੇ ਦੋਸਤੋ ਅਸੀਂ ਇਸ ਫਰਾਈਡੇ ਨੂੰ, ਯਾਨੀ ਕਿ ਪਰਸੋਂ ਨੂੰ, ਫਰਾਈਡੇ ਮੇ 15 ਤਰੀਕ ਨੂੰ ਲੌਂਗ ਵੀਕਐਂਡ ਸਪੈਸ਼ਲ ਸੇਲ ਸ਼ੁਰੂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ. ਅਸੀਂ ਫਰਾਈਡੇ ਵਾਲੇ ਦਿਨ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 PM ਟਿਲ 6 PM ਲਾਈਵ ਲੋਕੇਸ਼ਨ ਪਹੁੰਚਾਂਗੇ ਡੇਅਰੀ ਅਤੇ ਟਾਮਕਿਨ ਦੀ ਨੁੱਕਰ 'ਤੇ, 6685 ਟਾਮਕਿਨ ਰੋਡ, ਮਿਸਿਸਾਗਾ, ਐਟ ਗ੍ਰੈਂਡ ਹੋਮ ਫਰਨੀਚਰ. ਅਤੇ ਨਾਲ ਜਿਹੜਾ ਸੈਟਰਡੇ ਵੀ, ਸੈਟਰਡੇ ਵੀ ਅਸੀਂ 16 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM ਟਿਲ 4 PM ਸਾਡੇ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਪਹੁੰਚਾਂਗੇ ਫਿਰ ਤੋਂ ਬੈਕ ਟੂ ਬੈਕ ਐਟ ਗ੍ਰੈਂਡ ਹੋਮ ਫਰਨੀਚਰ ਡੇਅਰੀ ਐਂਡ ਟਾਮਕਿਨ. ਜਿੱਥੇ ਦੋਸਤੋ ਤੁਹਾਨੂੰ ਇੱਕ ਸੱਦਾ ਪੱਤਰ ਅਸੀਂ ਹੁਣ ਹੀ ਦੇ ਰਹੇ ਹਾਂ, ਦਿੰਦੇ ਰਹਾਂਗੇ ਐਵਰੀ ਸਿੰਗਲ ਡੇ, ਲਾਈਵ ਲੋਕੇਸ਼ਨ ਤੋਂ ਵੀ ਸੱਦਾ ਪੱਤਰ ਦੇਵਾਂਗੇ ਕਿ ਜੇ ਤੁਸੀਂ ਨਵਾਂ ਬਹੁਤ ਹੀ ਸੋਹਣਾ ਫਰਨੀਚਰ ਖਰੀਦਣਾ ਹੈ, ਪੈਸੇ ਬਚਾਉਣੇ ਆ, ਨਾਲੇ ਫਰੀ ਗਿਫਟ ਵੀ ਚਾਹੁੰਦੇ ਹੋ, ਆਹੀ ਤੁਹਾਡੇ ਲਈ 3 birds 1 stone, ਇੱਕੋ ਹੀ ਤੀਰ ਨਾਲ 3 ਨਿਸ਼ਾਨੇ ਲੱਗ ਜਾਣਗੇ. ਨਾਲੇ ਤਾਂ ਬਹੁਤ ਹੀ ਖੂਬਸੂਰਤ ਨਵਾਂ ਫਰਨੀਚਰ, ਨਾਲੇ ਭਾਰਾ ਡਿਸਕਾਊਂਟ, ਨਾਲੇ ਤੋਹਫੇ. ਅਤੇ ਤੋਹਫੇ ਵੀ ਕੋਈ ਛੋਟੇ ਮੋਟੇ ਨਹੀਂ ਹੋਣੇ, ਵੱਡੇ ਵੱਡੇ ਫਲੈਟ ਸਕਰੀਨ TV ਤੱਕ ਵੀ ਇਹ ਇੱਕ ਪਰਚੇਸ ਨਾਲ ਦੇ ਰਹੇ ਨੇ. ਸੋ ਗੇੜਾ ਕੱਢਿਓ ਫਰਾਈਡੇ ਅਤੇ ਸੈਟਰਡੇ ਇਸ ਲੌਂਗ ਵੀਕਐਂਡ 'ਤੇ ਡੇਅਰੀ ਐਂਡ ਟਾਮਕਿਨ, ਗ੍ਰੈਂਡ ਹੋਮ ਫਰਨੀਚਰ, 6685 ਟਾਮਕਿਨ ਰੋਡ, ਮਿਸਿਸਾਗਾ ਦੇ ਵਿੱਚ ਇਹ ਲੋਕੇਟਡ ਹਨ. ਦੋਸਤੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਵਾਂ ਕਿ ਇਹ ਲੌਂਗ ਵੀਕਐਂਡ 'ਤੇ ਗੇੜੀ ਗੁੜੀ ਲਾਉਣਾ, ਕਿਤੇ ਵੀ ਤੁਸੀਂ ਫੈਮਿਲੀ ਨੂੰ ਪੈਕਅਪ ਕਰਕੇ ਰੋਡ ਟ੍ਰਿਪ 'ਤੇ ਜਾਣਾ ਬੜਾ ਮਹਿੰਗਾ ਕੰਮ ਪੈਣਾ ਯਾਰ. ਕਿਉਂ? ਕਿਉਂਕਿ ਇੱਕ ਐਨਰਜੀ ਐਨਲਿਸਟ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇੱਥੇ ਸਦਰਨ ਇੰਟੀਰੀਅਰ ਦੇ ਵਿੱਚ ਹਾਈਐਸਟ ਗੈਸਲੀਨ ਪ੍ਰਾਈਸ ਔਨ ਰੈਕਰਡ ਦਾ ਨਵਾਂ ਰੈਕਰਡ ਹੀ ਸੈੱਟ ਕੀਤਾ ਜਾ ਸਕਦਾ ਹੈ. ਇਟਸ ਮੋਰ ਲਾਈਕਲੀ ਦੈਨ ਨਾਟ. ਇਹਨੇ ਕਿਹਾ ਕਿ ਭਾਵੇਂ ਕੋਈ ਪੀਸ ਡੀਲ ਜਲਦ ਤੋਂ ਜਲਦ ਵੀ ਬ੍ਰੋਕਰ ਕੀਤੀ ਜਾਂਦੀ ਆ ਬਿਟਵੀਨ US ਐਂਡ ਇਰਾਨ, ਫਿਰ ਵੀ ਇਟਸ ਮੋਰ ਲਾਈਕਲੀ ਦੈਨ ਨਾਟ ਕਿ ਅਸੀਂ ਪੁਰਾਣੇ ਰੈਕਰਡ ਨੂੰ ਬੀਟ ਕਰਾਂਗੇ. ਇਹ ਕੋਈ ਵਧੀਆ ਗੱਲ ਨਹੀਂ, ਇਹ ਕੋਈ ਰੈਕਰਡ ਨਹੀਂ ਹੈ ਜੋ ਕਿ ਅਸੀਂ ਕਦੇ ਵੀ ਬੀਟ ਕਰਨਾ ਚਾਹੁੰਦੇ ਹਾਂ. ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਕਸਪਰਟ ਡੈਨ ਮਿਕਟੀਗ ਨੇ ਅੱਜ ਕਿਹਾ ਹੈ ਕਿ ਫਿਲਹਾਲ ਤਾਂ ਸਦਰਨ ਅੰਟਾਰੀਓ ਦੇ ਵਿੱਚ ਤਾਂ ਵੱਧ ਤੋਂ ਵੱਧ ਗੈਸ ਸਟੇਸ਼ਨਸ 'ਤੇ ਰੈਗੂਲਰ ਗੈਸਲੀਨ ਪ੍ਰਾਈਸ 190.9 cents ਪਰ ਲੀਟਰ ਹੈ, 190.9 cents ਪਰ ਲੀਟਰ ਹੈ ਅੱਜ ਦੀ ਪ੍ਰਾਈਸ. ਪਰ ਕੱਲ੍ਹ ਨੂੰ ਹੀ ਪ੍ਰਾਈਸ 4 cents ਪਰ ਲੀਟਰ ਨਾਲ ਹੋਰ ਵਧਣ ਦੀ ਐਕਸਪੈਕਟੇਸ਼ਨ ਹੈ, 194.9 cents ਪਰ ਲੀਟਰ ਤੱਕ. ਪਰ ਪ੍ਰਾਈਸ ਇੱਥੇ ਨਹੀਂ ਰੁਕਣੀ, ਨਾ ਕਦੇ ਵੀ ਰੁਕਣੀ ਹੈ ਜਿੰਨੀ ਚਿਰ ਵੋਰ ਇਨ ਦਾ ਮਿਡਲ ਈਸਟ ਨਹੀਂ ਖਤਮ ਕੀਤੀ ਜਾਂਦੀ ਹੈ. ਇਸ ਐਨਰਜੀ ਐਕਸਪਰਟ ਨੇ ਅੰਦਾਜ਼ਾ ਲਾਇਆ ਹੈ ਕਿ ਜਿਹੜਾ ਪੁਰਾਣਾ ਰੈਕਰਡ ਗੈਸਲੀਨ ਪ੍ਰਾਈਸ ਦਾ ਇੱਥੇ ਸਦਰਨ ਅੰਟਾਰੀਓ GTA ਐਕਸੈਟਰਾ ਦੇ ਵਿੱਚ ਸੈੱਟ ਕੀਤਾ ਗਿਆ, ਉਹ ਅਸੀਂ June 11, 2022 ਉਦੋਂ ਕੀ ਹੋਇਆ ਸੀ ਜਦੋਂ ਯੂਕਰੇਨ ਨੂੰ ਇਨਵੇਡ ਕੀਤਾ ਗਿਆ ਬਾਏ ਰਸ਼ਾ. ਬਹੁਤ ਵੱਡੇ ਫਲਕਚੁਏਸ਼ਨਸ ਪੇਸ਼ ਹੋਏ ਇਨ ਗਲੋਬਲ ਓਇਲ ਸ਼ਿਪਿੰਗ. ਉਦੋਂ ਇਸ ਐਨਰਜੀ ਐਕਸਪਰਟ ਦਾ ਕਹਿਣਾ ਹੈ ਇੰਨਾ ਵੱਡਾ ਪਟਾਕਾ ਪਿਆ ਸਾਡੇ ਗੈਸਲੀਨ ਪ੍ਰਾਈਸਿਸ ਦੇ ਵਿੱਚ, ਭਾਵੇਂ
ਦੁਨੀਆ ਦੇ ਵਿੱਚ ਇਕੱਲਾ 3% ਉਂਗਲਾਂ 'ਚ ਗਿਣ ਲਓ 1, 2, 3% ਹੀ ਗਲੋਬਲ ਓਇਲ ਟ੍ਰੇਡ ਹੀ ਹਾਲਟ ਜਾਂ ਫਿਰ ਡਿਲੇ ਜਾਂ ਫਿਰ ਰੋਕੀ ਗਈ ਸੀ। ਹੁਣ ਕਿਉਂਕਿ ਦੁਨੀਆ ਭਰ ਦਾ ਜਿੰਨਾ ਵੀ ਮੁਲਕ ਤੇਲ ਮੰਗਵਾਉਂਦਾ 20% ਹੀ ਰੁਕਿਆ ਹੋਇਆ ਹੈ ਹੁਣ ਤਕਰੀਬਨ 3 ਮਹੀਨਿਆਂ ਤੋਂ। ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੱਥੇ 3% ਨਾਲ ਰੈਕਰਡ ਹਾਈ ਸੈੱਟ ਕੀਤਾ ਗਿਆ, ਕਿੱਥੇ ਹੁਣ 20% ਦੇ ਨਾਲ ਕਿੰਨਾ ਕੁ ਵੱਧ ਪ੍ਰਾਈਸ ਵੱਧ ਸਕਦੀ ਹੈ। ਯੂ ਕੈਨ ਡੂ ਦ ਮੈਥ ਯੂਰਸੈਲਫ। ਸੋ ਜੂਨ 11, 2022 ਨੂੰ ਉਦੋਂ ਦੇਖਿਆ ਗਿਆ ਸੀ ਸਦਰਨ ਥਿਊਰੀ ਦੇ ਵਿੱਚ ਪ੍ਰਾਈਸ ਐਟ ਦ ਗੈਸ ਸਟੇਸ਼ਨਸ 215.9 cents ਪਰ ਲੀਟਰ, ਅਤੇ ਉਹ ਹੀ ਹੁਣ ਸਰਪਾਸ ਕੀਤਾ ਜਾਊਗਾ ਅਕੋਰਡਿੰਗ ਟੂ ਦਿਸ ਐਕਸਪਰਟ ਜਾਂ ਤਾਂ ਇਸ ਮਹੀਨੇ ਮੇ ਦੇ ਐਂਡ ਦੇ ਵੱਲ, ਕਿ ਕੱਲ੍ਹ ਨੂੰ ਤਾਂ ਅਸੀਂ 194.9 ਤੱਕ ਪਹੁੰਚ ਰਹੇ ਹਾਂ, 215.9 ਨਾਟ ਦੈਟ ਫਾਰ ਅਵੇ। ਸੋ ਜਾਂ ਤਾਂ ਮੇ ਮਹੀਨੇ ਦੇ ਐਂਡ ਦੇ ਵੱਲ ਜਾਂ ਤਾਂ ਜੂਨ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਸੀਂ ਆਹ ਰੈਕਰਡ ਸਰਪਾਸ ਕਰਕੇ ਨਵਾਂ ਰੈਕਰਡ ਸੈੱਟ ਕਰਾਂਗੇ। ਅਤੇ ਇਸ ਐਕਸਪਰਟ ਨੂੰ ਲੱਗਦਾ ਹੈ ਕਿ ਅਸੀਂ 220 ਪਰ ਲੀਟਰ ਤੱਕ ਫਰ ਰੈਗੂਲਰ ਨਾਟ ਈਵਨ ਪ੍ਰੀਮੀਅਮ ਦੇਖਾਂਗੇ ਪ੍ਰਾਈਸ ਮੇ ਦੇ ਐਂਡ ਜੂਨ ਦੀ ਸ਼ੁਰੂਆਤ ਦੇ ਵਿੱਚ। ਪਰ ਅਸਲ 'ਚ ਇਸ ਐਕਸਪਰਟ ਡੈਨ ਮਿਕਟੀਗ ਨੇ ਵਾਰਨ ਕੀਤਾ ਹੈ ਕਿ ਜੇਕਰ ਕੱਲ੍ਹ ਨੂੰ ਯੂ ਐਸ ਅਤੇ ਇਰਾਨ ਦੇ ਆਪਸ ਦੇ ਵਿੱਚ ਮੰਨ ਲਓ ਕੋਈ ਮੈਜੀਕਲ ਮੂਮੈਂਟ ਹੋ ਜਾਵੇ, ਕੋਈ ਚਮਤਕਾਰ ਹੋ ਜਾਵੇ, ਅਤੇ ਉਹ ਇੱਕ ਲੋਂਗ ਲਾਸਟਿੰਗ ਅਸਲੀ ਪੀਸ ਡੀਲ ਬ੍ਰੋਕਰ ਕਰ ਵੀ ਲੈਂਦੇ ਆ, ਜਿੰਨਾ ਹੁਣ ਤੱਕ ਮਿਡਲ ਈਸਟ ਦੇ ਵਿੱਚ ਸਰਾਊਂਡਿੰਗ ਮੁਲਕਾਂ ਦੇ ਵਿੱਚ ਓਇਲ ਇਨਫਰਾਸਟਰਕਚਰ ਨੂੰ ਨੁਕਸਾਨ ਹੋਇਆ ਹੈ ਬੰਬ ਬੁੰਬ ਸਿੱਟ ਕੇ, ਮਿਸਾਇਲ ਸਿੱਟ ਕੇ, ਅਤੇ ਮੁਲਕਾਂ ਦੇ ਵਿੱਚ ਹੁਣ ਵੀ ਜਿੰਨੀ ਓਇਲ ਸ਼ੋਰਟੇਜ ਹੈ ਅਤੇ ਪੈਂਟ ਅਪ ਡਿਮਾਂਡ ਹੈ, ਉਹ ਸਾਰੇ ਫੈਕਟਰਸ ਨੂੰ ਤੁਸੀਂ ਇਕੱਠਾ ਕਰਕੇ ਇਹੀ ਦੇਖੋਗੇ ਕਿ ਪ੍ਰਾਈਸਿਸ ਕਿਸੇ ਵੀ ਟਾਈਮ ਜਲਦ ਨਹੀਂ ਡਰਾਪ ਹੋਣੀਆਂ। ਕੱਲ੍ਹ ਨੂੰ ਪੀਸ ਡੀਲ ਸ਼ੁਰੂ ਵੀ ਹੁੰਦੀ ਹੈ, ਪ੍ਰਾਈਸਿਸ ਵਿਲ ਸਟਿਲ ਗੋ ਅਪ ਫੋਰ ਮੇ ਬੀ ਸੈਵਰਲ ਮੋਰ ਵੀਕਸ, ਮੇ ਬੀ ਸੈਵਰਲ ਮੋਰ ਮੰਥਸ। ਡਰਾਪ ਹੋਣ ਵਾਲੀ ਤਾਂ ਬਹੁਤ ਦੂਰ ਦੀ ਗੱਲ ਆ। ਇਨਫੈਕਟ ਇਹਨੇ ਤਾਂ ਕਿਹਾ ਆਈ ਥਿੰਕ 2026 ਇਜ਼ ਐਕਚੁਅਲੀ ਅ ਰਾਈਟ ਆਫ, ਯਾਨੀ ਕਿ ਪੂਰਾ ਸਾਲ ਹੀ ਇੱਦਾਂ ਲੰਘ ਜਾਣਾ। ਇਹਨੇ ਪਹਿਲਾਂ ਹੀ ਕਿਹਾ ਇਟਸ ਅ ਰਾਈਟ ਆਫ, 2026 ਇਜ਼ ਏ ਰਾਈਟ ਆਫ ਐਂਡ ਵੀ ਗੋਇੰਗ ਟੂ ਸੀ ਮਚ ਹਾਇਰ ਪ੍ਰਾਈਸਿਸ ਦੈਨ ਮੋਸਟ ਆਫ ਅਸ ਆਰ ਕੰਫਰਟੇਬਲ ਵਿਥ। ਮੈਂ ਤਾਂ ਹੁਣ ਹੀ ਨਹੀਂ ਕੰਫਰਟੇਬਲ ਹੈਗਾ, ਇਹ ਕਾਹਦੀ ਕੰਫਰਟ ਦੀ ਗੱਲ ਕਰ ਰਿਹਾ ਯਾਰ। ਕੰਫਰਟੇਬਲ ਤਾਂ ਹੁਣ ਕੋਈ ਵੀ ਨਹੀਂ ਹੈਗਾ, ਲੋਕ ਤਾਂ ਇੱਥੇ ਇੰਨੇ ਤੰਗ ਹੋਏ ਹੋਏ ਨੇ ਕਿ ਰੈਕਰਡ ਗਿਣਤੀ ਦੇ ਵਿੱਚ ਹੀ ਲੋਕ ਹੁਣ ਇੱਥੇ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀ ਸਵਾਲ ਕਰ ਰਹੇ ਆ। ਸੋ ਇੱਕ ਨਵੇਂ ਸਰਕਾਰੀ ਰਿਪੋਰਟ ਦੇ ਮੁਤਾਬਕ ਦੋਸਤੋ, ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ 37,000 ਤੋਂ ਵੀ ਜ਼ਿਆਦਾ ਕੈਨੇਡੀਅਨਸ ਨੇ ਇਨਸੋਲਵੈਂਸੀ ਪ੍ਰਪੋਜ਼ਲਸ ਫਾਈਲ ਕੀਤੀਆਂ, ਅਤੇ ਇੰਨਾ ਹਾਈ ਨੰਬਰ ਤਾਂ ਅਖੀਰਲੀ ਵਾਰੀ ਸਾਲ 2009 ਦੇ ਵਿੱਚ ਦੇਖਿਆ ਗਿਆ, 17 ਸਾਲ ਪਹਿਲਾਂ, 17 ਈਅਰਸ ਅਗੋ। ਕਮਾਲ ਦੀ ਗੱਲ ਆ ਯਾਰ, ਜਦੋਂ ਇੱਕ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਪੇਸ਼ ਹੋਈ ਸੀ, ਨਾਟ ਈਵਨ ਇਨ ਕੋਵਿਡ-19, ਜਦੋਂ ਲੋਕਡਾਊਨ ਅਤੇ ਲੋਕਡਾਊਨ ਅਤੇ ਲੋਕਡਾਊਨ ਅਤੇ ਲੋਕਡਾਊਨ ਹੋਈਆਂ, ਜਦੋਂ ਲੋਕ ਤਾਂ ਉਦੋਂ ਵੀ ਰੌਲਾ ਪਾਉਂਦੇ ਸੀ ਕਿ ਯਾਰ ਕੰਮ ਕਾਰ ਕੋਈ ਚੱਲਦਾ ਨਹੀਂ ਹੈਗਾ, ਕੋਵਿਡ-19 ਟਾਈਮ ਦੇ ਵਿੱਚ ਵੀ ਨਹੀਂ ਇੰਨਾ ਬੁਰਾ ਹਾਲ ਦੇਖਿਆ ਗਿਆ, ਜੋ ਕਿ ਅਸੀਂ 2009 ਦੇ ਫਾਈਨੈਂਸ਼ੀਅਲ ਗਲੋਬਲ ਕ੍ਰਾਈਸਿਸ ਅਤੇ ਹੁਣ ਦੇਖ ਰਹੇ ਹਾਂ ਇਸ ਮੁਲਕ ਦੇ ਵਿੱਚ। ਕੈਨੇਡਾ ਦੇ Office of the Superintendent of Bankruptcy ne aaj hi report kita hai ki is saal de pehle quarter de vich, yani ki January 1, 2026 to leke March 31, 2026 tak saal de pehle 3 mahine de vich Canada de vich 37,121 Canadians ne jaan ta consumer proposal file kiti hai jaan ta bankruptcy hi declare kiti hai। ਇਹ ਪਿਛਲੇ ਸਾਲ 2025 ਦੇ ਪਹਿਲੇ ਕੁਆਰਟਰ ਨਾਲੋਂ ਤਾਂ 8.5% ਇੱਕੋ ਹੀ ਸਾਲ ਦੇ ਵਿੱਚ ਵਾਧਾ ਇਨਕਰੀਜ਼ ਪੇਸ਼ ਹੋਇਆ ਹੈ। ਪਰ ਅਸਲ ਦੇ ਵਿੱਚ ਤਾਂ ਦੋਸਤੋ ਇਹ ਹਾਈਐਸਟ ਅਮਾਊਂਟ ਆਫ ਇਨਸੋਲਵੈਂਸੀ ਪ੍ਰਪੋਜ਼ਲਸ ਹੈ ਇਨ ਕੈਨੇਡਾ ਸਿੰਸ 2009। 17 ਸਾਲਾਂ ਬਾਅਦ ਹਾਈਐਸਟ ਅਮਾਊਂਟ, ਜਦੋਂ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਤਾਂ ਬਹੁਤ ਛੋਟਾ ਹੁੰਦਾ ਸੀ ਉਦੋਂ, ਉਦੋਂ ਤਾਂ ਹਾਈ ਸਕੂਲ ਦੇ ਵਿੱਚ ਹੀ ਸੀ ਜਾਂ ਯੂਨੀਵਰਸਿਟੀ ਸ਼ੁਰੂ ਕਰਨ ਲੱਗਿਆ ਹੀ ਸੀ ਮੇਰੇ ਖਿਆਲ 'ਚ। ਪਰ 17 ਸਾਲ ਪਹਿਲਾਂ ਉਦੋਂ ਇੱਕ ਗਲੋਬਲ ਕ੍ਰਾਈਸਿਸ ਵੀ ਹੋਇਆ ਸੀ, ਉਸ ਤੋਂ ਬਾਅਦ ਹੀ ਅਸੀਂ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਕੰਜ਼ਿਊਮਰ ਇਨਸੋਲਵੈਂਸੀਜ਼ ਐਂਡ ਪ੍ਰਪੋਜ਼ਲਸ ਐਂਡ ਬੈਂਕਰਪਸੀਜ਼ ਹੁਣ ਦੇਖ ਰਹੇ ਹਾਂ। ਸੋ Canadian Association of Insolvency and Restructuring Professionals ਤੋਂ Andre Bolduc ਨੇ ਕਿਹਾ ਹੈ ਕਿ ਉਹ ਬਿਲਕੁਲ ਵੀ ਨਹੀਂ ਸਰਪ੍ਰਾਈਜ਼ਡ ਹੈ ਇਹਨਾਂ ਨੰਬਰਸ ਨਾਲ।
ਉਹਨੂੰ ਕੋਈ ਹੈਰਾਨੀ ਨਹੀਂ ਹੋਈ ਇੰਨੇ ਹਾਏ ਨੰਬਰਸ ਨਾਲ। ਕਿਉਂ? ਕਿਉਂਕਿ ਇਹਨੇ ਕਿਹਾ ਸਾਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਤਕਰੀਬਨ ਅੱਧੇ ਹੀ ਕੈਨੇਡੀਅਨ ਪਰਿਵਾਰ ਪੇ ਚੈੱਕ ਟੂ ਪੇ ਚੈੱਕ ਜਿਉਂਦੇ ਨੇ। ਹੁਣ ਜਦੋਂ ਵੀ ਡਿਫਰੈਂਟ ਡਿਫਰੈਂਟ ਮੇਨ ਸਟ੍ਰੀਮ ਪੋਲਿੰਗ ਕੰਪਨੀਜ਼ ਦੇ ਵੱਲੋਂ ਸਰਵੇਜ਼ ਕੰਡਕਟ ਕੀਤੇ ਜਾਂਦੇ ਆ, ਉਹਦੇ ਵਿੱਚੋਂ ਹੀ ਬੰਦਾ ਸੁਣ ਕੇ ਹੈਰਾਨ ਹੁੰਦਾ ਕਿ ਕਿੰਨੇ ਜ਼ਿਆਦਾ ਲੋਕ ਅਸਲ ਦੇ ਵਿੱਚ ਇਸ ਮੁਲਕ ਦੇ ਵਿੱਚ। ਪਹਿਲਾਂ ਤਾਂ ਗੱਲ ਹੁੰਦੀ ਨਹੀਂ ਸੀ, 2015 ਤੋਂ ਵੀ ਪਹਿਲਾਂ ਕਦੇ ਵੀ ਇੰਨੀ ਵੱਡੀ ਗੱਲ ਹੁੰਦੀ ਸੀ, 2015 ਤੋਂ ਬਾਅਦ ਹੀ ਅਸੀਂ ਤਾਂ ਇੱਕ ਕਲਿਫ ਤੋਂ ਥੱਲੇ ਡਿੱਗੇ ਹਾਂ, ਇਸ ਮੁਲਕ ਦੇ ਵਿੱਚ ਬਰਬਾਦੀ ਹੋਈ ਆ। ਪਰ ਹੁਣ ਤਾਂ ਅੱਧਾ ਕੈਨੇਡੀਅਨ ਪਰਿਵਾਰ ਪੇ ਚੈੱਕ ਟੂ ਪੇ ਚੈੱਕ, ਇੱਕ ਪੇ ਚੈੱਕ ਮਿਸ ਹੋ ਜਾਵੇ ਉਹਨਾਂ ਨੂੰ ਲਿਟਰਲੀ ਪਤਾ ਹੀ ਨਹੀਂ ਲੱਗਣਾ ਜ਼ਿੰਦਗੀ 'ਚ ਕੀ ਕਰਨ, ਕੁਛ ਕਰਨ ਜੋਗੇ ਰਹਿਣੇ ਨਹੀਂ ਹੈਗੇ। ਅਤੇ ਇਨਫੈਕਟ ਕੁਛ ਤਾਂ ਇੰਨੇ ਡਰਾਉਣੇ ਨੰਬਰ ਆਉਂਦੇ ਨੇ ਪੇਸ਼ ਇਹਨਾਂ ਪੋਲਸ ਦੇ ਵਿੱਚ। ਲੋਕ ਕਹਿੰਦੇ ਨੇ ਕਿ ਕੱਲ੍ਹ ਨੂੰ ਜੇਕਰ ਇੱਕ ਅਚਾਨਕ ਵਾਧੂ ਅਨਐਕਸਪੈਕਟਿਡ $200 ਦਾ ਖਰਚਾ ਪੇਸ਼ ਹੋ ਜਾਵੇ, ਉਹਨਾਂ ਨੂੰ ਕਰਜ਼ਾ ਚੱਕਣਾ ਪਊਗਾ ਉਹਨੂੰ ਪੇ ਕਰਨੇ। $200 ਅੱਜ ਕੱਲ੍ਹ ਤਾਂ ਬੰਦਾ ਬਾਹਰ ਨਿਕਲਦਾ 300-400 ਦਾ ਖਰਚ ਤਾਂ ਉੱਦਾਂ ਹੀ ਆ, ਖਾਣ ਪੀਣ ਦਾ, ਤੇਲ ਤੂਲ ਦਾ, ਅਤੇ 200 ਦੀ ਕਿੱਥੋਂ ਗੱਲ ਆ ਯਾਰ, ਕਮਾਲ ਦੀ ਗੱਲ ਆ। ਸੋ ਇਹਨੇ ਬੰਦੇ ਨੇ ਕਿਹਾ ਹੈ ਆਂਡਰੇ ਬੋਲਡਕ ਨੇ ਕਿ ਅੱਧੇ ਕੈਨੇਡੀਅਨਸ ਤਾਂ ਤਕਰੀਬਨ ਪਹਿਲਾਂ ਤੋਂ ਹੀ ਪਰਿਵਾਰ ਪੇਚੈੱਕ ਟੂ ਪੇਚੈੱਕ ਜਿਉਂਦੇ ਨੇ, ਮਤਲਬ ਉਹਨਾਂ ਦੀ ਕੋਈ ਵੀ ਸੇਵਿੰਗ ਹੈ ਹੀ ਨਹੀਂ, ਇਟਸ ਨੋਨ ਐਗਜ਼ਿਸਟੈਂਟ। ਅਤੇ ਜੇਕਰ ਕੋਈ ਅਚਾਨਕ ਵਾਧੂ ਖਰਚਾ, ਖਾਸ ਤਾਂ ਵੱਡਾ ਖਰਚਾ, ਕੋਈ ਰਿਪੇਅਰ ਹੋ ਗਿਆ, ਕੋਈ ਐਕਸਟਰਾ ਬਿੱਲ ਹੋ ਗਿਆ, ਕੋਈ ਫਾਈਨ ਹੋ ਗਿਆ, ਐਕਸੈਟਰਾ ਐਕਸੈਟਰਾ, ਵਾਧੂ ਖਰਚਾ ਪੇਸ਼ ਹੁੰਦਾ ਹੈ, ਉਹਨਾਂ ਨੂੰ ਇੱਕੋ ਹੀ ਚਾਰਾ ਹੈ, ਕ੍ਰੈਡਿਟ 'ਤੇ ਚਾੜੋ, ਕ੍ਰੈਡਿਟ 'ਤੇ ਹੀ ਵਿਲਾਇ ਕਰਨਾ ਪੈਂਦਾ ਹੈ। ਫਿਰ ਉਹ ਕਰਜ਼ੇ ਦੇ ਮਿਨੀਮਮ ਕਿਸ਼ਤਾਂ, ਮਿਸਡ ਪੇਮੈਂਟਸ, ਕਲੈਕਸ਼ਨ ਕਾਲਸ ਦੇ ਚੱਕਰਾਂ 'ਚ ਫਾਸੀ ਜਾਂਦੇ ਨੇ, ਐਂਡ ਦੇਅਰ ਯੂ ਗੋ। ਤਾਂ ਹੀ ਤਾਂ 37,121 ਕੈਨੇਡੀਅਨਸ ਨੇ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਇੱਕ ਨਵਾਂ 17 ਸਾਲਾਂ ਬਾਅਦ ਦਾ ਰੈਕਰਡ ਹਾਈ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀ ਪੇਸ਼ ਕੀਤੀਆਂ ਨੇ। ਸੋ ਇਹਨਾਂ 37,121 ਕੈਨੇਡੀਅਨ ਇਨਸੋਲਵੈਂਸੀ ਪ੍ਰਪੋਜ਼ਲ ਦੇ ਵਿੱਚੋਂ ਇੱਥੇ ਨੋ ਸਰਪ੍ਰਾਈਜ਼ ਐਟ ਆਲ ਅੰਟੇਰੀਓ ਦੇ ਵਿੱਚ ਹੀ ਸਭ ਤੋਂ ਵੱਡਾ ਹਿੱਸਾ ਰਿਪੋਰਟ ਹੋਇਆ ਹੈ। ਕਾਮਨ ਸੈਂਸ ਦੀ ਗੱਲ ਆ, ਵੱਧ ਤੋਂ ਵੱਧ ਪਾਪੂਲੇਸ਼ਨ ਅੰਟੇਰੀਓ ਵਿੱਚ ਹੀ ਹੈ, ਸੋ ਆਬਵੀਅਸਲੀ ਪ੍ਰਪੋਰਸ਼ਨਲੀ ਇੱਥੇ ਵੱਧ ਹੀ ਟੈਕਨੀਕਲੀ ਹੀ ਮੈਥਮੈਟਿਕਲੀ ਹੀ ਹੋਣੀਆਂ ਚਾਹੀਦੀਆਂ ਨੇ, ਪਰ ਜ਼ਿਆਦਾ ਡੂੰਘਾ ਇਹਦਾ ਰੀਜ਼ਨ ਹੈ। ਸੋ 13,913 37,121 ਦੇ ਵਿੱਚੋਂ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚੋਂ ਹੀ ਅੰਟੇਰੀਓ ਦੇ ਵਿੱਚ ਹੀ ਇਹ ਪੰਗੇ ਪਏ ਨੇ। ਅਤੇ ਇਹ ਜਿਹੜਾ 13,913 ਨੰਬਰ ਹੈ ਫੋਰ ਦ ਫਸਟ 3 ਮੰਥਸ ਆਫ ਦਿਸ ਈਅਰ ਇਨ ਅੰਟੇਰੀਓ ਕੰਜ਼ਿਊਮਰ ਪ੍ਰਪੋਜ਼ਲਸ ਐਂਡ ਬੈਂਕਰਪਸੀਜ਼, ਇਹ ਇੱਕੋ ਹੀ ਸਾਲ ਪਹਿਲਾਂ ਨਾਲੋਂ 14.7% ਆਲਮੋਸਟ ਪੂਰਾ 15% ਦਾ ਇੰਕਰੀਜ਼ ਹੈ। ਸੋ ਇੱਕ ਲਾਈਸੈਂਸਡ ਇਨਸੋਲਵੈਂਸੀ ਟਰਸਟੀ ਡਗ ਹੋਇਜ਼ ਨੇ ਕਿਹਾ, ਦ ਨੰਬਰ ਆਫ ਇਨਸੋਲਵੈਂਸੀਜ਼ ਇਜ਼ ਅ ਲੋਟ ਵਰਸ ਇਨ ਅੰਟੇਰੀਓ ਦੈਨ ਦ ਰੈਸਟ ਆਫ ਕੈਨੇਡਾ ਬਿਕੋਜ਼ ਵੀ ਆਰ ਦੀ ਇੰਜਨ ਆਫ ਦੀ ਇਕਾਨਮੀ। ਤੁਹਾਨੂੰ ਪਤਾ ਹੀ ਹੈ ਪੂਰੀ ਇੰਡਸਟਰੀ ਹੀ ਸਭ ਕੁਛ ਹੀ ਸੈਂਟਰਲਾਈਜ਼ਡ ਹੈ ਇੱਥੇ ਅੰਟੇਰੀਓ ਦੇ ਵਿੱਚ। ਇਹਨੇ ਕਿਹਾ ਕਿਉਂਕਿ US ਟੈਰਿਫਸ ਦਾ ਅਸਰ ਸਭ ਤੋਂ ਵੱਧ ਤਾਂ ਅੰਟੇਰੀਓ ਦੇ ਵਿੱਚ ਹੀ ਹੈ ਸਾਡੇ ਮੈਨੂਫੈਕਚਰਿੰਗ ਐਂਡ ਇਕਾਨਮੀ ਐਂਡ ਸਰਵਿਸਿਜ਼ ਦੇ ਵਿੱਚ, ਅਤੇ ਉਹਨੂੰ ਇਕੱਠਾ ਕਰ ਲਓ ਸਾਡੇ ਪਹਿਲਾਂ ਤੋਂ ਹੀ ਵੈਰੀ ਵੈਰੀ ਵੈਰੀ ਹਾਈ ਕਾਸਟ ਆਫ ਲਿਵਿੰਗ, ਇਨਫਲੇਸ਼ਨ ਅਤੇ ਮੈਸਿਵ ਜੋਬ ਲੇਅਆਫਸ ਐਂਡ ਟਰਮੀਨੇਸ਼ਨਸ, ਦਿਨੋਂ ਦਿਨ ਵੱਧ ਰਹੇ ਅਨਇੰਪਲੋਇਮੈਂਟ ਰੇਟ ਅਤੇ ਯੂਥ ਅਨਇੰਪਲੋਇਮੈਂਟ ਰੇਟ, ਕੋਈ ਵੀ ਸਰਪ੍ਰਾਈਜ਼ ਹੈ ਹੀ ਨਹੀਂ ਕਿ ਅੰਟੇਰੀਓ ਦੇ ਵਿੱਚ ਹੀ ਸਭ ਤੋਂ ਵੱਧ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਡਿਕਲੇਅਰ ਕੀਤੀਆਂ ਗਈਆਂ ਹਨ ਇਸ ਸਾਲ ਦੇ ਵਿੱਚ। ਦੋਸਤੋ ਬਹੁਤ ਹੀ ਮਾੜੀ ਖਬਰ ਹੈ, ਡੋਂਟ ਸ਼ੂਟ ਦ ਮੈਸੰਜਰ, ਮਾੜੀ ਖਬਰ ਇਹੀ ਆ ਕਿ ਹੁਣ ਤਾਂ ਦੋਸਤੋ ਕੈਨੇਡਾ ਦੇ ਵਿੱਚ 17 ਸਾਲਾਂ ਬਾਅਦ, ਸਿੰਸ 2009 ਦੇ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ, ਆਫਟਰ 17 ਈਅਰਸ, ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਜੈਨੂਅਰੀ 1 ਤੋਂ ਲੈ ਕੇ ਮਾਰਚ 31, 2026, ਸਭ ਤੋਂ ਰੈਕਰਡ ਹਾਈ ਆਫਟਰ 17 ਈਅਰਸ ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਫਾਈਲ ਕੀਤੀਆਂ ਗਈਆਂ ਹਨ ਕੈਨੇਡਾ ਦੇ ਵਿੱਚ। ਅਤੇ ਗਿਣਤੀ ਇਕੱਲੇ 3 ਮਹੀਨੇ 'ਚ ਕਿੰਨੀ ਆ, 37,121। ਹੁਣ ਆਪਾਂ ਐਨਕਡੋਡਲੀ ਸਪੀਕਿੰਗ ਐਵਰੀ ਸਿੰਗਲ ਡੇ ਹੀ ਸੁਣਦੇ ਆ ਰਹੇ ਹਾਂ ਲੋਕਾਂ ਤੋਂ, ਬਿਜ਼ਨਸ ਓਨਰਸ ਤੋਂ, ਯਾਰ ਕੰਮ ਨਹੀਂ ਚੱਲਦਾ, ਬੰਦ ਕਰਨਾ ਪੈਣਾ, ਆਪਾਂ ਸੁਣਦੇ ਰਹਿੰਦੇ ਹਾਂ ਵੱਡੀਆਂ ਵੱਡੀਆਂ ਕੰਪਨੀਜ਼ ਤਬਾਹ ਹੋ ਰਹੀਆਂ ਨੇ। ਸੋ ਹੁਣ ਤੁਸੀਂ ਇੱਕ ਐਕਚੁਅਲ ਨੰਬਰ ਟੂ ਦੀ ਇਸ਼ੂ ਕਨੈਕਟ ਕਰ ਸਕਦੇ ਹੋ, 37,121। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ। ਹੁਣ ਅਗਲੀਆਂ ਖਬਰਾਂ ਤਾਂ ਤੁਹਾਨੂੰ 5 ਤੋਂ ਬਾਅਦ ਹੀ ਪੇਸ਼ ਕਰਾਂਗੇ ਜਦੋਂ ਸਟੇਸ਼ਨ ID ਲੱਗੂਗੀ, ਗੱਲ ਵਿੱਚ ਵਿਚਾਲੇ ਨਾ ਕੱਟੀ ਜਾਵੇ।
ਤਾਂ ਹੀ ਆਪਾਂ ਹੁਣ 4-5 ਮਿੰਟ ਵੇਟ ਕਰ ਲੈਂਦੇ ਹਾਂ। ਫਿਲਹਾਲ ਤਾਂ ਪਹਿਲਾ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ, ਸਾਡੇ ਬਾਈ ਨੇ ਫਰਮੈਸ਼ ਕੀਤੀ ਆ ਜੈਜ਼ੀ ਬੀ ਰੋਮੀਓ। ਤੁਸੀਂ ਵੀ ਕੋਈ ਵੀ ਫਰਮੈਸ਼ ਕਰਨੀ ਹੋਵੇ, ਆਪਣਾ ਪਸੰਦ ਕੋਈ ਗੀਤ ਸੰਗੀਤ ਸੁਣਨਾ ਹੈ, ਸਾਨੂੰ ਟੈਕਸਟ ਔਰ ਵਟਸਐਪ ਕਰੋ 416-457-3381 416-457-3381 416-457-3381 416-457-3381 ਜਾਂ ਸਿੱਧੇ ਕਾਲ ਕਰ ਲਓ ਸਟੂਡੀਓ ਵਿੱਚ ਹੀ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: 5 ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
3: Simply Indian brings you all simply delicious deals. Buy one get one free every day. ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dining and takeouts. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਪਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ, ਮਤਲਬ ਸਿੰਪਲੀ ਇੰਡੀਅਨ।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।

0: Welcome back AM 530 ਦੇ ਪਰਦੇਸ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰਸ 3 ਵਜੇ ਦੇ 4 ਵਜੇ ਦੇ ਹੁਣ 5 ਤੋਂ ਬਾਅਦ ਵੀ ਜੁੜੇ ਹੋ ਸਾਰਿਆਂ ਦਾ ਹੀ ਸਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਦਿਲੋਂ ਧੰਨਵਾਦ ਜੀ ਸਾਡੇ ਨਾਲ AM 530 ਦੇ ਪ੍ਰਦੇਸ ਨਾਲ ਜੁੜਨ ਦੇ ਲਈ ਅਤੇ ਇਸੇ ਤਰ੍ਹਾਂ ਹੁਣ ਠੀਕ 6 ਵਜੇ ਤੱਕ ਏਸੀ ਫ੍ਰੀਕੁਐਂਸੀ ਨਾਲ ਜੁੜੇ ਰਹੋ ਅਤੇ ਦੋਸਤੋ 6 ਵਜੇ ਤੱਕ ਹੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ by grand home furniture ji mitro pehla vi dassya hai grand home furniture te dosto assi 2 din lagatar is long weekend friday and long weekend saturday 15 tarikh te 16 tarikh nu assi live location program pesh kar rahe ha friday wale din yani ki parson nu assi 3 PM till 6 PM pahunchange 6685 tomkin road mississauga dairy and tomkin te saturday vi assi 1 to leke sham 4 baje tak pahunchange grand home furniture te 6685 tomkin road mississauga kyon ਕਿਉਂਕਿ ਤੁਹਾਨੂੰ ਅਸੀਂ ਫਰਨੀਚਰ ਉਹ ਵੀ ਬ੍ਰਾਂਡ ਨਿਊ ਨਵੇਂ ਤੋਂ ਨਵੇਂ ਵੱਡੇ ਤੋਂ ਵੱਡੇ ਕੰਟੇਨਰ ਪਹੁੰਚੇ ਹੋਏ ਨੇ ਉਹ ਤੁਹਾਨੂੰ ਭਾਰੇ ਡਿਸਕਾਊਂਟਸ ਨਾਲ ਅਤੇ ਨਾਲ ਇੱਕ ਇੱਕ ਪਰਚੇਸ ਨਾਲ ਤੋਹਫੇ ਵੀ ਨਾਲ ਪ੍ਰੋਵਾਈਡ ਕਰਨੇ ਆ ਲੌਂਗ ਵੀਕਐਂਡ ਸਪੈਸ਼ਲ ਸੇਲ ਦੇ ਵਿੱਚ ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸਵਰਾਜ ਜੀ ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ 6685 ਟੌਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਚਾਹੇ ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਕਾਫੀ ਟੇਬਲ ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਕਿਉਂਕਿ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੁਹਾਡੇ ਲਈ ਤੋਹਫੇ ਇੰਤਜ਼ਾਰ ਕਰ ਰਹੇ ਨੇ ਕੋਈ ਵੀ ਬੈੱਡ ਸੈੱਟ ਬਾਈ ਕਰਨਾ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ ਕੋਈ ਵੀ ਤੁਸੀਂ ਡਾਇਨਿੰਗ ਟੇਬਲ ਬਾਈ ਕਰੋ ਮਾਈਕ੍ਰੋਵੇਵ ਫ੍ਰੀ ਮਿਲੂਗਾ ਕੋਈ ਵੀ ਸੋਫਾ ਸੈੱਟ ਬਾਈ ਕਰੋ ਟੈਲੀਵਿਜ਼ਨ ਟੀਵੀ ਫ੍ਰੀ ਸੋ ਹਰੇਕ ਪਰਚੇ ਦੇ ਨਾਲ ਤੋਹਫਾ ਵੀ ਮਿਲਣਾ ਤੇ ਵੱਡੇ ਵੱਡੇ ਡਿਸਕਾਊਂਟ ਦਿੱਤੇ ਜਾਣੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 6685 ਟੌਮਗਨ ਰੋਡ ਦੇ ਉੱਪਰ ਤੇ ਇੱਕ ਮੈਂ ਡੀਲ ਦੇਣਾ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਬਾਈ ਕਰਨਾ ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਜਿਹਦੇ ਵਿੱਚ ਟੇਬਲ ਵੀ ਮਿਲੂਗਾ 6 ਚੇਅਰਾਂ ਵੀ ਮਿਲਣਗੀਆਂ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਊਗਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1500 ਸੀ ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਟੇਬਲ ਤੇ 6 ਚੇਅਰਾਂ ਸਿਰਫ $399 ਦਾ ਜੀ ਹਾਂ ਟੇਬਲ ਤੇ 6 ਚੇਅਰਾਂ ਸੋਲਿਡ ਵੁੱਡ ਦਾ $399 ਦਾ ਮਿਲੂਗਾ ਤੇ ਤੋਹਫਾ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ ਡੈਰੀ ਐਂਡ ਟੌਮਕਨ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਥੈਂਕ ਯੂ ਵੈਰੀ ਮੱਚ ਭਾਜੀ
0: ਥੈਂਕ ਯੂ ਵੈਰੀ ਮੱਚ ਫਰਾਈਡੇ ਤੇ ਸੈਟਰਡੇ 2 ਦਿਨ ਲਗਾਤਾਰ ਇਸ ਲੌਂਗ ਵੀਕਐਂਡ ਤੇ ਗ੍ਰੈਂਡ ਹੋਮ ਫਰਨੀਚਰ ਤੇ ਤੁਹਾਨੂੰ ਬਹੁਤ ਕਮਾਲ ਦੀਆਂ ਡੀਲਾਂ ਪ੍ਰੋਵਾਈਡ ਕਰਾਂਗੇ ਤੁਸੀਂ ਵੀ ਫਰਾਈਡੇ ਤੇ ਸੈਟਰਡੇ ਜ਼ਰੂਰ ਪਹੁੰਚਿਓ ਜੇ ਫਰਨੀਚਰ ਸ਼ਾਪਿੰਗ ਕਰਨੀ ਹੋਵੇ ਡੇਅਰੀ ਐਂਡ ਟੌਮਕਨ ਡੇਅਰੀ ਐਂਡ ਟੌਮਕਨ ਤੇ ਇਨ ਮਿਸਿਸਾਗਾ 6685 ਟੌਮਕਨ ਰੋਡ ਮਿਸਿਸਾਗਾ ਤੇ ਜ਼ਰੂਰ ਪਹੁੰਚਿਓ ਨਾਲ ਦੀ ਨਾਲ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਪੂਰੇ ਬ੍ਰੈਂਪਟਨ ਦੇ ਵਿੱਚ ਉਹ ਵੀ 3 ਡਿਫਰੈਂਟ ਬ੍ਰੈਂਪਟਨ ਲੋਕੇਸ਼ਨਸ ਤੋਂ ਅਤੇ ਅੱਜ ਤੁਸੀਂ ਜਿਹੜੀ ਮਰਜ਼ੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ ਸਿੰਪਲੀ ਇੰਡੀਅਨ ਅਤੇ ਤੁਹਾਨੂੰ ਇੱਕ ਵੈਜ ਥਾਲੀ ਨਾਲ ਦੂਜੀ ਫ੍ਰੀ ਮਿਲੂਗੀ ਸੋ ਬਾਏ 1 ਗੈਟ 1 ਫ੍ਰੀ ਵੈਜ ਥਾਲੀ ਚਾਹੇ ਤੁਸੀਂ ਡਾਈਨ ਇਨ ਕਰੋ ਚਾਹੇ ਟੇਕ ਆਊਟ ਕਰੋ ਬਾਏ 1 ਗੈਟ 1 ਫ੍ਰੀ ਅੱਜ ਵੈਜ ਥਾਲੀ ਸਪੈਸ਼ਲ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਅਤੇ ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਐਟ 85 ਮੌਂਟਪੈਲੀਏ ਸਟਰੀਟ ਬਰੈਂਪਟਨ ਅਤ�ే ਤੀਜੀ ਲੋਕੇਸ਼ਨ 15 ਫੈਂਡਰ ਵੇ 15 ਫੈਂਡਰ ਵੇ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ ਸੋ ਸਿੰਪਲੀ ਇੰਡੀਅਨ ਤੇ ਤੁਹਾਡੇ ਲਈ ਸ਼ੁੱਧ ਖੋਏ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਗਰਮਾ ਗਰਮ ਜਲੇਬੀਆਂ ਪਕੌੜੇ ਸਮੋਸੇ ਆਲੂ ਟਿੱਕੀਆਂ ਨਾਲ ਦੀ ਨਾਲ ਫਿਸ਼ ਪਕੌੜਾ ਗਰਮਾ ਗਰਮ ਅੰਮ੍ਰਿਤਸਰੀ ਫਿਸ਼ ਵੀ ਹੁਣ ਤਿਆਰ ਕੀਤੀ ਜਾ ਰਹੀ ਆ ਅਤੇ ਤੁਹਾਡੇ ਲਈ ਹਰੇਕ ਕਿਸਮ ਦਾ ਇਹ ਬਹੁਤ ਹੀ ਕਮਾਲ ਦਾ ਬਹੁਤ ਹੀ ਲਾਜਵਾਬ ਪਕਵਾਨ ਤਿਆਰ ਕਰਦੇ ਨੇ ਵੈਜ ਵੀ ਨਾਨ ਵੈਜ ਵੀ ਪਰ ਇਕੱਲਾ ਆਪਣਾ ਪੰਜਾਬੀ ਫੂਡ ਨਹੀਂ ਕਹਿੰਦੇ ਕਿ ਡੋਸੇ ਹੀ 15 ਵਰਾਈਟੀ ਦੇ ਤਿਆਰ ਕਰਦੇ ਹਾਂ ਅਤੇ ਹੋਰ ਵੀ ਅਲੱਗ ਅਲੱਗ ਡਿਫਰੈਂਟ ਕਿਸਮ ਦੇ ਵੀ ਇੰਡੀਅਨ ਟਾਈਪਸ ਆਫ ਕੁਜ਼ੀਨ ਤਿਆਰ ਕਰਦੇ ਹਾਂ ਸੋ ਗੇੜਾ ਹੁਣ ਕੱਢੋ ਜ਼ਰੂਰ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 3 ਲੋਕੇਸ਼ਨਸ ਇਨ ਬ੍ਰੈਂਪਟਨ ਅਤੇ ਤਿੰਨਾਂ 'ਤੇ ਹੀ ਅੱਜ ਦੋਸਤੋ ਤੁਹਾਨੂੰ ਬਾਏ 1 ਗੈਟ 1 ਫ੍ਰੀ ਵੈਜ ਥਾਲੀ ਅੱਜ ਵੈਨਸਡੇ ਦੇ ਦਿਨ ਅਤੇ ਜੇ ਤੁਸੀਂ ਲਾਈਵ ਕੇਟਰਿੰਗ ਕਿਸੇ ਵੀ ਸਪੈਸ਼ਲ ਇਵੈਂਟ ਖੁਸ਼ੀ ਦੇ ਮੌਕੇ ਦੇ ਵਿੱਚ ਕਰਾਉਣੀ ਹੋਵੇ ਅਤੇ ਮਹਿਮਾਨਾਂ ਨੂੰ ਤੁਸੀਂ ਖੁਸ਼ ਕਰਨਾ ਕਿ ਕਿੰਨਾ ਕਮਾਲ ਦਾ ਪਕਵਾਨ ਆ ਫਿਰ ਸਿੰਪਲੀ ਇੰਡੀਅਨ ਦਾ ਲਾਈਵ ਟਰੱਕ ਸੱਦੋ ਲਾਈਵ ਕੇਟਰਿੰਗ ਦੇ ਲਈ ਨੰਬਰ 905 794 8 1 1111. 905-794-8111. Simply Indian Sweets and Restaurant. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਵੱਲੋਂ, ਜੋ ਕਿ 20 ਪਲੱਸ ਸਾਲ ਤੋਂ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਏ ਟੂ ਜ਼ੈਡ ਪੂਰੇ ਘਰ ਦੇ ਰੈਨੋਵੇਸ਼ਨਸ, ਵਾਸ਼ਰੂਮ ਅਪਗ੍ਰੇਡਸ ਐਂਡ ਰੈਨੋਵੇਸ਼ਨਸ. ਪਰ ਨੰਬਰ 1 ਕੰਮ ਕਰਦੇ ਨੇ ਕਿਚਨ ਦਾ. ਕਿਚਨ ਦੇ ਵਿੱਚ ਦੋਸਤੋ, ਤੁਸੀਂ ਨਵੇਂ ਕੈਬਨਿਟ ਲਵਾਉਣੇ ਆ, ਨਵਾਂ ਤੁਸੀਂ ਕਾਊਂਟਰ ਟਾਪ ਲਵਾਉਣਾ ਹੋਵੇ, ਨਵਾਂ ਕਾਊਂਟਰ ਹੀ ਤਿਆਰ ਕਰਵਾਉਣਾ ਹੋਵੇ, ਹੁਣ ਤੁਹਾਡਾ ਓਪਨ ਹੈ, ਤੁਸੀਂ ਐਲ ਸ਼ੇਪ ਬਣਾਉਣਾ ਹੋਵੇ, ਆਈਲੈਂਡ ਤਿਆਰ ਕਰਵਾਉਣਾ ਹੋਵੇ, ਜੋ ਓਪਨ ਕਾਨਸੈਪਟ ਹੀ ਤਿਆਰ ਕਰਵਾਉਣਾ ਹੋਵੇ, ਜੋ ਵੀ ਤੁਹਾਡਾ ਇੱਕ ਪਲਾਨ ਹੈ, ਵਿਜ਼ਨ ਹੈ ਤੁਹਾਡੇ ਕਿਚਨ ਲਈ, ਕਹਿੰਦੇ ਨੇ ਕਿ ਅਸੀਂ ਉਹਨੂੰ ਜ਼ਿਆਦਾ ਬਿਹਤਰ ਵੀ ਬਣਾ ਦੇਵਾਂਗੇ. ਇਹ ਖੁਦ ਆਪ ਆਪਣੀ ਫੈਕਟਰੀ ਦੇ ਵਿੱਚ ਆਪਦੀਆਂ ਹੀ ਸਾਰੀਆਂ ਮਸ਼ੀਨਾਂ ਦੇ ਨਾਲ ਸਾਰਾ ਹੀ ਕੰਮ ਆਪ ਕਰਦੇ ਆ. ਡੋਰ ਖਰਿੰਗ, ਕਸਟਮ ਡੋਰ ਵੀ, ਤੁਸੀਂ ਫਰੰਟ ਡੋਰ ਖਾਸ, ਵੱਡੇ ਵੱਡੇ ਭਾਰੇ ਭਾਰੇ ਲੱਕੜ ਦੇ ਸਾਲਿਡ ਦੇ ਦਰਵਾਜ਼ੇ ਲਾਉਣੇ ਆ. ਡੋਰ ਖਰਿੰਗ ਤੋਂ ਲੈ ਕੇ ਕੈਬਨਿਟ ਮੇਕਿੰਗ ਤੋਂ ਲੈ ਕੇ ਇਹ ਕਲੋਜ਼ਿਟ, ਐਂਟਰਟੇਨਮੈਂਟ ਸਿਸਟਮ, ਟੀਵੀ, ਬਾਰ ਸਿਸਟਮ, ਸਭ ਕੁਛ ਹੀ ਆਪ ਤਿਆਰ ਕਰਦੇ ਆ ਅਤੇ ਇੰਸਟਾਲ ਕਰਦੇ ਆ ਕਿਚਨ ਕੈਬਨਿਟਸ ਵੀ. ਪਰ ਨਾਲ ਦੀ ਨਾਲ ਜਿਹੜੇ ਕੁਆਰਟਸ ਦੇ ਕਾਊਂਟਰ ਟਾਪ ਨੇ ਇਨ ਯੂਰ ਕਿਚਨ, ਉਹ ਵੀ ਖੁਦ ਆਪ ਮੈਨੂਫੈਕਚਰ ਅਤੇ ਇੰਸਟਾਲ ਕਰਦੇ ਆ. ਅਤੇ ਵਾਸ਼ਰੂਮ ਦੇ ਵਿੱਚ ਤੁਸੀਂ ਵੈਨਿਟੀ ਤਿਆਰ ਕਰਵਾਉਣੀ ਆ, ਵਾਟਰ ਪਰੂਫ ਵੈਨਿਟੀ ਡਿਫਰੈਂਟ ਡਿਫਰੈਂਟ ਕੈਬਨਿਟਸ ਨਾਲ, ਅਤੇ ਉਹਦੇ ਉੱਪਰ ਲੱਗਿਆ ਹੋਵੇ ਬਹੁਤ ਹੀ ਸੋਹਣਾ ਪੱਥਰ ਦਾ ਕੁਆਰਟਸ ਦਾ ਕਾਊਂਟਰ ਟਾਪ, ਉਹਦੇ ਵਿੱਚ ਵੀ ਇਹ ਸਪੈਸ਼ਲਾਈਜ਼ ਕਰਦੇ ਨੇ. ਅਤੇ ਕਿਉਂਕਿ ਸਭ ਕੁਝ ਆਪ ਬਣਾਉਂਦੇ ਆ ਅਤੇ ਲਾਉਂਦੇ ਆ, ਨੋ ਮਿਡਲ ਮੈਨ, ਤੁਹਾਨੂੰ ਥਾਊਜ਼ੈਂਡਸ ਆਫ ਡਾਲਰ ਦੀ ਸੇਵਿੰਗ ਮਿਲਦੀ ਹੈ. ਆਮ ਤੌਰ 'ਤੇ ਕੋਈ ਵੀ ਆਪ ਬਣਾ ਕੇ ਆਪ ਇੰਸਟਾਲ ਕਰਦਾ ਹੀ ਨਹੀਂ, ਪਰ ਇਹ 20 ਸਾਲ ਤੋਂ ਆਹੀ ਕੰਮ ਕਰਦੇ ਆ ਰਹੇ ਨੇ. ਸੋ ਸੱਦੋ ਆਪਦੇ ਘਰ ਦੇ ਵਿੱਚ ਫ੍ਰੀ ਐਸਟੀਮੇਟ ਲਈ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਨੂੰ. 647-400-4550. 647-400-4550. ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਰਣਜੀਤ ਸਿੰਘ ਨਾਲ ਅੱਜ ਹੀ ਸੰਪਰਕ ਕਰੋ. ਨਾਲ ਦੇ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਇਸ ਘੰਟੇ ਵਿੱਚ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਥੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਪੂਰੇ ਫੀਓ ਰੀਜਨ ਦੇ ਵਿੱਚ ਸਭ ਤੋਂ ਅਫੋਰਡੇਬਲ ਨਵਾਂ ਟਾਊਨ ਹਾਊਸ ਦਾ ਪ੍ਰੋਜੈਕਟ. Not stacked, not urban, fully freehold. Fully freehold, brand new, khulle dulle. 1700 to leke 2600 square foot de. Freehold townhouses tiyar hone hai Caledon de vich, par mint vi nahi dur hai Brampton ton. And border te hi hai, Mayfield and Chinkoozi. Mayfield te Chinkoozi te eh ਟਾਊਨਹਾਊਸਿਸ ਫਰੀਹੋਲਡ ਤਿਆਰ ਹੋ ਜਾਣੇ ਆ ਅਗਲੇ ਸਮਰ ਤੋਂ ਲੈ ਕੇ ਫਾਲ ਤੱਕ. ਸੋ 1+ ਈਅਰ ਪਿਆ ਹੈ, ਸਮਰ ਤੋਂ ਲੈ ਕੇ ਫਾਲ 2027 ਦੀ ਕਲੋਜ਼ਿੰਗ ਹੈ. ਕੈਲਡਨ ਦੇ ਵਿੱਚ ਇਹ ਡਬਲ ਕਾਰ ਗਰਾਜ, ਐਵਰੀ ਸਿੰਗਲ ਟਾਊਨ ਹਾਊਸ ਡਬਲ ਕਾਰ ਗਰਾਜ ਨਾਲ ਹੀ ਆਉਣਾ ਹੈ, ਕੋਈ ਐਕਸਟਰਾ ਪੇਮੈਂਟ ਕਰਨ ਦੀ ਲੋੜ ਨਹੀਂ ਹੈਗੀ. ਸਾਰਿਆਂ ਤੋਂ ਸਾਰਿਆਂ ਵਿੱਚ ਡਬਲ ਕਾਰ ਗਰਾਜ ਹੈ ਅਤੇ 4 ਗੱਡੀਆਂ ਦੀ ਪਾਰਕਿੰਗ ਹੈ. ਫੁੱਲੀ ਫਰੀਹੋਲਡ, ਪ੍ਰਾਈਸ 650, 6.5 lakh ਦੀ ਪ੍ਰਾਈਸ ਹੈ, 650,000. ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਇਹਦੇ ਨਾਲ ਸ਼ਾਇਦ ਕੋਈ ਵੀ ਬਿਹਤਰ ਓਪਰਚੁਨਿਟੀ ਤੁਹਾਨੂੰ ਦੁਬਾਰਾ ਕਦੇ ਮਿਲਣੀ ਨਹੀਂ ਹੈਗੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵੀ ਹੁਣ ਨਵਾਂ ਪ੍ਰੋਜੈਕਟ ਆ ਰਿਹਾ ਹੈ, ਬਿਲਡਰ ਵੀ ਪ੍ਰਾਈਸ ਹੱਟੇ ਚੱਕੀ ਜਾਂਦਾ ਰੀਬੇਟ ਹੋਣ ਕਰਕੇ, ਕਿਉਂਕਿ ਇਨਵੈਸਟਰ ਹੀ ਵੱਧ ਖਰੀਦ ਰਹੇ ਨੇ ਹੁਣ. ਸੋ 650,000, 6.5 lakh ਦੀ ਪ੍ਰਾਈਸ ਹੈ, 1700 ਤੋਂ ਲੈ ਕੇ 2600 ਸਕੁਆਇਰ ਫੁੱਟ, 3-5 bedrooms, 2.5-3.5 bathrooms, double car garage, total 4 ਗੱਡੀਆਂ ਦੀ ਪਾਰਕਿੰਗ, ਅਤੇ ਅਨਫਿਨਿਸ਼ ਬੇਸਮੈਂਟ ਦੇ ਨਾਲ, ਅਤੇ ਪ੍ਰਾਈਮ ਲੋਕੇਸ਼ਨ ਹੈ ਮੇਫੀਲਡ ਐਂਡ ਚਿੰਕੂਜ਼ੀ, ਸਾਰੇ ਹਾਈਵੇ ਐਕਸਿਸ ਅਤੇ ਪਲਾਜ਼ੇ ਪਲੂਜ਼ੇ ਸਭ ਕੁਝ ਲੱਗ ਗਈ ਆ. ਕਾਲ ਥੀਮ ਸਿੱਧੂ 416-302-0016, 416-302-0016. ਅਤੇ ਇਸ ਟਾਈਮ 'ਤੇ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਕੇਡੀ ਹੋਮਿਓਪੈਥੀ. ਕੌਣ ਨਹੀਂ ਜਾਣਦਾ ਕੇਡੀ ਹੋਮਿਓਪੈਥੀ ਨੂੰ, 47 ਸਾਲ ਦਾ ਤਜ਼ਰਬਾ ਹੈ, ਕਮਾਲ ਦੀ ਗੱਲ ਹੈ ਯਾਰ, 47 ਈਅਰਸ. ਡਾਕਟਰ ਕੁਲਦੀਪ ਸਿੰਘ, ਕੇਡੀ ਹੋਮਿਓਪੈਥੀ, 47 ਈਅਰਸ ਤੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ. ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 47 ਸਾਲਾਂ ਵਿੱਚ ਕਿੰਨੇ ਲੱਖਾਂ ਲੋਕਾਂ ਦਾ ਇਹਨਾਂ ਨੇ ਇਲਾਜ ਕੀਤਾ ਹੋਣਾ ਹੈ, ਸਕਸੈਸਫੁਲ ਜੜ੍ਹ ਤੋਂ ਬਿਮਾਰੀ ਦਾ ਇਲਾਜ ਕੀਤਾ, ਉਹ ਵੀ ਬਿਨਾਂ ਕੋਈ ਸਾਈਡ ਇਫੈਕਟ ਤੋਂ. ਸਭ ਤੋਂ ਖਾਸ ਗੱਲ ਇਹ ਹੈ ਦੋਸਤੋ, ਸਿੱਧੇ ਏਅਰ ਤੇ ਤੁਹਾਨੂੰ ਦੱਸਦੇ ਆ, ਜਿਹੜੀ ਵੀ ਕੋਈ ਵੀ ਤੁਹਾਨੂੰ ਨੈਚੁਰਲ ਦਵਾਈ ਦਿੰਦੇ ਨੇ ਉਹ ਸਾਰੀਆਂ ਦਵਾਈਆਂ ਹੈਲਥ ਕੈਨੇਡਾ ਅਪਰੂਵਡ ਹਨ। ਆਹ ਮੇਨ ਗੱਲ ਹੈ, ਤੁਹਾਨੂੰ ਇਹ ਕੈਮੋ ਕੈਮ ਬਣਾ ਦੇਣਗੇ। ਇੱਕ ਵਾਰੀ ਸਲਾਹ ਮਸ਼ਵਰਾ ਕਰੋ 6478180055 6478800055। ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ, 47 years ਦਾ ਇਹਨਾਂ ਦਾ ਤਜ਼ਰਬਾ ਹੈ ਹੋਮਿਓਪੈਥੀ ਵਿੱਚ। ਅਤੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ ਮੇਜਰ ਇੰਟਰਸੈਕਸ਼ਨ ਇਹਦੀ ਖਾਸ ਪੈਂਦੀ ਹੈ, ਏਅਰਪੋਰਟ 'ਤੇ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਏਅਰਪੋਰਟ 'ਤੇ ਕੁਈਨ ਦੀ ਨੁੱਕਰ 'ਤੇ 20 Maritime ਅੰਟੇਰੀਓ ਬੁਲਵਾਰਡ No. 2 ਇਹਨਾਂ ਦਾ ਆਫਿਸ ਹੈ। ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਜਾ ਕੇ ਮਿਲੋ ਜ਼ਰੂਰ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸਿਮਰਾਜ ਜੀ, ਤੁਹਾਨੂੰ ਸਾਰੇ
0: ਕੀ ਬਣ ਰਿਹਾ ਡਾਕਟਰ ਸਾਹਿਬ?
2: ਹੈਲੋ।
0: ਹਾਂਜੀ ਡਾਕਟਰ ਸਾਹਿਬ, ਮੈਂ ਕਿਹਾ ਕੀ ਬਣ ਰਿਹਾ ਅੱਜ ਦਾ, ਕੀ ਮੈਸੇਜ ਦੱਸੋ ਜੀ।
2: ਹਾਂਜੀ ਹਾਂਜੀ, ਅੱਜ ਮੈਂ ਐਂਗਜ਼ਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ ਉਹਦੇ ਬਾਰੇ ਜਿਹੜੀ ਜਾਣਕਾਰੀ ਦੇਵਾਂਗਾ। ਦੇਖੋ ਸਿਮਰਾਜ ਜੀ, ਇੱਦਾਂ ਬਹੁਤ ਦੁਨੀਆ ਪਰੇਸ਼ਾਨ ਰਹਿੰਦੀ ਹੈ। ਮੈਂ ਵਾਰ ਵਾਰ ਕਹਿਣਾ ਹੁੰਦਾ ਕਿ ਕੋਈ ਵੀ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ, ਛੋਟਾ ਇਸ਼ੂ, ਵੱਡਾ ਇਸ਼ੂ, ਹੋਮਿਓਪੈਥੀ ਇਜ਼ ਦਾ ਬੈਸਟ। ਮੇਰੀ ਪੂਰੀ ਦੁਨੀਆ ਤੋਂ ਮੇਰੇ ਕੋਲ ਪੇਸ਼ੈਂਟ ਨੇ, ਮੇਰੇ ਪੇਸ਼ੈਂਟ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਾਓ, ਜ਼ਰੂਰ ਜ਼ਰੂਰ ਤੁਸੀਂ ਠੀਕ ਹੋਵੋਗੇ। ਮੇਰੇ ਨਾ ਕਈ ਵਾਰੀ ਹੁਣ

0: ਐਂਜਾਇਟੀ, ਡਿਪਰੈਸ਼ਨ, ਕੋਈ ਤਰ੍ਹਾਂ ਦੇ ਪੁਰਾਣੀ ਤੋਂ ਪੁਰਾਣੀ ਆਰਥਰਾਈਟਿਸ ਹੈਗੀ ਹੈ, ਮਾਈਗ੍ਰੇਨ ਹੈਗਾ, ਸਕਿਨ ਦੇ ਇਸ਼ੂ ਹੈਗੇ ਨੇ, ਸੋਰਾਇਸਿਸ ਹੈਗੀ ਹੈ, ਐਗਜ਼ੀਮਾ ਔਰ ਫੁਲਵੈਰੀ, ਹਰ ਬਿਮਾਰੀ ਦਾ ਇਲਾਜ ਪਰਮਾਨੈਂਟ। ਬੱਚਿਆਂ ਦੇ ਆਟਿਜ਼ਮ ਦਾ ਜ਼ਰੂਰ ਨਾਲ ਲਵਾਂਗਾ ਸਿਮਰਾਜ ਜੀ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆ ਤੋਂ ਬੱਚੇ ਹੈਗੇ ਨੇ, ਜੋ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਕਈ ਬੱਚੇ ਠੀਕ ਹੋ ਰਹੇ ਨੇ। ਤੋ ਜੋ ਵੀ ਕੋਈ ਬਿਮਾਰੀ ਤੋਂ ਸਫ਼ਰ ਕਰ ਰਿਹਾ, ਮੇਰਾ ਨੰਬਰ ਜ਼ਰੂਰ ਯਾਦ ਰੱਖੋ, ਆਪਣੇ ਦੋਸਤ ਮਿੱਤਰਾਂ ਨੂੰ ਦਿਓ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। 6478108055647 818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਦੇਖੋ ਕੋਈ ਵੀ ਕੰਮ ਸਿੱਖਦੇ ਕਿਤੇ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਬੰਦੇ ਦੀ, ਜੇ ਤਾਂ ਮੈਂ ਲੱਕੀ ਹੈਗਾ ਪੂਰੇ ਬ੍ਰੈਂਪਟਨ ਲੋਕਾਂ ਦੀ ਸੇਵਾ ਕਰ ਰਿਹਾ। ਠੀਕ ਹੈ, ਤੋ ਆਪਣਾ ਧਿਆਨ ਰੱਖੋ, ਕੋਈ ਜ਼ਰੂਰਤ ਹੋਵੇ, ਕੋਈ ਗੱਲ ਪੁੱਛਣੀ ਹੋਵੇ, ਜਾਣਕਾਰੀ ਲੈਣੀ ਹੋਵੇ, ਜ਼ਰੂਰ ਮੇਰੇ ਕੋਲ ਆ ਕੇ ਪੁੱਛ ਸਕਦੇ ਹਾਂ, ਕੋਈ ਜਾਣਕਾਰੀ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਹੈਗੇ। ਠੀਕ ਹੈ, ਹੁਣ ਆਪਾਂ ਐਂਗਜ਼ਾਇਟੀ ਡਿਪਰੈਸ਼ਨ ਦੇ ਬਾਰੇ ਗੱਲ ਕਰਦੇ ਹਾਂ। ਦੇਖੋ 7-8 ਘੰਟੇ ਦੀ ਸਾਨੂੰ ਨੀਂਦ ਚਾਹੀਦੀ ਹੁੰਦੀ ਹੈ, 14 ਮਿੰਟ ਦੇ ਅੰਦਰ ਸਾਨੂੰ ਨੀਂਦ ਆਉਣੀ ਆ ਜਾਣੀ ਚਾਹੀਦੀ ਹੈ, 14 ਮਿੰਟ। ਜੇ ਨੀਂਦ ਨਹੀਂ ਆਉਂਦੀ, ਇਟ ਮੀਨਸ ਤੁਹਾਨੂੰ ਪ੍ਰੋਬਲਮ ਹੈਗੀ ਹੈ, ਘਰ ਉੱਠੇ ਬਦਲਦੇ ਰਹਿੰਦੇ ਹੋ, ਇੱਧਰ ਉੱਧਰ ਕਰਦੇ ਰਹਿੰਦੇ ਹੋ, ਇਟ ਮੀਨਸ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ। ਦੇਖੋ ਇਹ ਤਾਂ ਦੇਖੋ ਐਂਗਜ਼ਾਇਟੀ ਕਈ ਤਰ੍ਹਾਂ ਦੀ ਹੁੰਦੀ ਹੈ, ਪੈਨਿਕ ਡਿਸਆਰਡਰ, ਸਵੈਟਿੰਗ ਹੋ ਗਈ, ਚੈਸਟ ਪੇਨ ਹੋ ਗਿਆ, ਸੋਸ਼ਲ ਐਂਗਜ਼ਾਇਟੀ, ਚਾਰ ਬੰਦਿਆਂ ਦੇ ਵਿੱਚ ਬੈਠੇ ਹੋ ਉਹਦੇ ਕਰਕੇ ਘਬਰਾਹਟ ਹੋ ਜਾਂਦੀ ਹੈ, ਫੋਬੀਆ, ਹਾਈਟ 'ਤੇ ਜਾਂਦੇ ਹੋ, ਫਲਾਇੰਗ ਕਰਦੇ ਹੋ, ਉਹ ਲੋਕਾਂ ਨੂੰ ਹੋ ਜਾਂਦੀ ਹੈ, ਜਨਰਲ ਐਂਗਜ਼ਾਇਟੀ, ਛੋਟੀ ਛੋਟੀ ਗੱਲ ਤੋਂ ਚਿੜ ਜਾਂਦਾ ਬੰਦਾ, ਜੇ ਉਹ ਵੀ ਇੱਕ ਐਂਗਜ਼ਾਇਟੀ ਹੈ। ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਡਿਪਰੈਸ਼ਨ ਹੋਏਗਾ, ਹੋਰ ਬਹੁਤ ਇਸ਼ੂ, ਹੋਰ ਵੀ ਬਹੁਤ ਇਸ਼ੂ ਹੁੰਦੇ ਨੇ ਐਂਗਜ਼ਾਇਟੀ ਕਰਕੇ, ਨਰਵਸ ਸਿਸਟਮ ਤੁਹਾਡੇ ਪੂਰੀ ਬਾਡੀ ਨੂੰ ਡਿਸਟਰਬ ਕਰਨਾ, ਸੈਡ ਹੋਵੋਗੇ ਤੁਸੀਂ, ਗੁੱਸਾ ਆਏਗਾ, ਕਦੇ ਕੰਮ ਨੂੰ ਮਨ ਨਹੀਂ ਕਰੇਗਾ, ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੋਏਗੀ, ਨੀਂਦ ਦੀ ਪ੍ਰੋਬਲਮ ਹੋਏਗੀ, ਥਕਾਵਟ ਹੋਏਗੀ, ਔਰ ਭੁੱਖ ਨਹੀਂ ਲੱਗਦੀ, ਲੋਕਾਂ ਦੇ ਸੁਸਾਈਡਲ ਥੋਟ ਆਉਂਦੇ ਨੇ, ਕਈ ਲੋਕ ਸੁਸਾਈਡ ਵੀ ਕਰ ਲੈਂਦੇ ਨੇ ਸਿਮਰਾਜ ਜੀ, ਉਰੇ ਦੁਨੀਆਂ ਤੋਂ ਚਲੇ ਜਾਂਦੇ ਨੇ, ਛੋਟੀ ਛੋਟੀ ਗੱਲ ਤੋਂ ਲੈ ਕੇ ਜੇ ਹੈ। ਤੋ 6478108055 647 818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਇੱਕ ਬਿਮਾਰੀ ਮੈਂ ਦੱਸਦਾ ਸਿਮਰਾਜ ਜੀ, ਤੁਸੀਂ ਕਦੇ ਸ਼ਾਇਦ ਸੁਣਿਆ ਨਹੀਂ ਸੀ, ਨਾਰਕੋਲੈਪਸੀ। ਉਹਦੇ 'ਚ ਨਾ ਅਮੇਰੀਕਾ ਦੇ ਵਿੱਚ ਬਹੁਤ ਲੋਕ ਸਫ਼ਰ ਕਰ ਰਹੇ ਨੇ, 1 ਲੱਖ ਤੋਂ ਬੰਦਾ, ਇਹਦੇ 'ਚ ਹੁੰਦਾ ਕੀ ਹੈ, ਬੰਦਾ ਤੁਰਦੇ ਫਿਰਦੇ ਸੌਂ ਜਾਂਦਾ, ਪੌੜੀਆਂ 'ਤੇ ਚੜ੍ਹ ਰਿਹਾ ਉਹਦੇ ਸੌਂ ਜਾਂਦਾ, ਗੱਡੀ ਚਲਾ ਰਿਹਾ ਉਹਦੇ ਸੌਂ ਜਾਂਦਾ। ਤੋ ਇਹ ਇਹ ਇੱਕ ਬਿਮਾਰੀ ਹੈ ਲੋਕਾਂ ਨੂੰ ਜੇ, ਇਸ ਕਰਕੇ ਛੋਟੀ ਛੋਟੀ ਬਿਮਾਰੀ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ। ਤੋ 6478108055 648-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀਡੇ ਮੇਰੀ ਕਲੀਨਿਕ 11 ਤੋਂ 7 ਵਜੇ ਤੱਕ ਹੁੰਦੀ ਹੈ। 6478008055 648-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਵੈਰੀ ਮੱਚ।
1: ਧੰਨਵਾਦ ਜੀ। ਤੁਸੀਂ ਡਾਕਟਰ ਕੁਲਦੀਪ ਸਿੰਘ ਹੇਡੀ ਹੋਮਿਓਪੈਥੀ ਨਾਲ ਅੱਜ ਹੀ ਗੱਲਬਾਤ ਕਰੋ, ਇਹਨੇ ਆਪ ਹੀ ਤੁਹਾਨੂੰ ਦੱਸਿਆ ਹੈ 47 ਸਾਲਾਂ ਤੋਂ, 47 ਈਅਰਸ ਤੋਂ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਕੋਈ ਵੀ ਦਵਾਈ ਤੁਹਾਨੂੰ ਦਿੰਦੇ ਆ ਉਹ ਹੈਲਥ ਕੈਨੇਡਾ ਅਪਰੂਵਡ ਹੀ ਦਵਾਈ ਹੁੰਦੀ ਹੈ, ਬਿਨਾਂ ਸਾਈਡ ਇਫੈਕਟ ਤੋਂ, ਨੈਚੁਰਲ ਤਰੀਕੇ ਨਾਲ ਜੜ੍ਹ ਤੋਂ ਤੁਹਾਨੂੰ ਠੀਕ ਕਰ ਸਕਦੀ ਆ। ਚਾਹੇ ਕੋਈ ਬਿਮਾਰੀ ਡਾਇਗਨੋਸਡ ਵੀ ਹੈ, ਚਾਹੇ ਪਤਾ ਹੀ ਨਹੀਂ ਲੱਗਦਾ ਹੈ ਕਿ ਕੀ ਬਿਮਾਰੀ ਆ, ਨੰਬਰ ਘੁਮਾਓ 6478108055 6478108055। ਡਾਕਟਰ ਕੁਲਦੀਪ ਸਿੰਘ, ਕੇਡੀ ਹੋਮਿਓਪੈਥੀ, ਬ੍ਰੈਂਪਟਨ ਦੇ ਵਿੱਚ ਏਅਰਪੋਰਟ ਤੇ ਕੁਈਨ ਤੇ, 20 Maritime Ontario Boulevard, ਯੂਨਿਟ ਨੰਬਰ 2 ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਦੋਸਤੋ, ਬਹੁਤ ਵੱਡੀ ਬ੍ਰੇਕਿੰਗ ਖਬਰ ਹੈ, ਪਹਿਲਾਂ ਵੀ ਮੈਂ ਗੱਲਬਾਤ ਕਰ ਰਿਹਾ ਸੀ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਦੇ ਬਾਰੇ, ਹੁਣ ਲੱਗਦਾ ਹੈ ਕਿ ਰੋਡ ਬਲਾਕ ਪੇਸ਼ ਹੋ ਗਿਆ ਇਹਨਾਂ ਦੇ ਲਈ, ਭਾਵੇਂ ਇਹਨਾਂ ਨੇ ਰਿਕੁਆਇਰਡ 178,000 ਸਿਗਨੇਚਰਸ ਐਂਡ ਆਈ ਡੀ ਵੇਰੀਫਿਕੇਸ਼ਨ ਤੋਂ ਤਾਂ ਬਹੁਤ ਜ਼ਿਆਦਾ ਵੱਧ, 3,02,000 ਅਲਬਰਟਾ ਦੇ ਲੋਕਾਂ ਤੋਂ ਸਿਗਨੇਚਰਸ ਅਤੇ ਆਈ ਡੀਜ਼ ਇਕੱਠੇ ਅਤੇ ਵੇਰੀਫਾਈ ਕੀਤੇ ਨੇ। ਇੰਨੀ ਜ਼ਿਆਦਾ ਡਿਮਾਂਡ ਹੈ ਅੱਡ ਹੋਣ ਦੇ ਲਈ ਕਨੇਡਾ ਤੋਂ। ਅੱਜ ਇੱਕ ਅਲਬਰਟਾ ਜੱਜ ਨੇ ਇਹਨਾਂ ਦੇ ਸੈਪਰੇਟਿਸਟ ਪਟੀਸ਼ਨ ਨੂੰ ਹੀ ਕੈਂਸਲ ਕਰ ਦਿੱਤਾ, ਕਿਹਾ ਕਿ ਇਹਦਾ ਹੁਣ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਕੋਈ ਸਲਾਹ ਕੀਤੀ ਨਹੀਂ ਹੈਗੀ ਫਰਸਟ ਨੇਸ਼ਨਸ ਦੇ ਨਾਲ, ਦੇ ਨੈਵਰ ਕੰਸਲਟਡ ਫਰਸਟ ਨੇਸ਼ਨਸ ਪੀਪਲ। ਅਤੇ ਜੇਕਰ ਇਹ ਕੈਨੇਡਾ ਤੋਂ ਅੱਡ ਹੋਣ ਦੇ ਵਿੱਚ ਕਾਮਯਾਬ ਹੁੰਦੇ ਨੇ, ਅਲਬਰਟਾ ਨੂੰ ਕੱਢਣ 'ਚ ਕਾਮਯਾਬ ਹੁੰਦੇ ਨੇ, ਫਿਰ ਜਿਹੜੀਆਂ ਐਗਜ਼ਿਸਟਿੰਗ ਕਾਫੀ ਜ਼ਿਆਦਾ

Aboriginal, Native, Gallo, First Nations, Gallo treaties ne, kanoon ne, ohde te asar pauga, so eh petition hun agge vadh hi nahi sakda. Referendum rakhya ja hi nahi sakda. Hun tonu ki lagda hai ehda natija ki hona, lokan ne ta hun hor vi tang hona hai. Jede bande on the border, on the line, wait kar rahe si dekhan li ke kidhar nu movement jandi ya, onna ne vi kehna hai yaar, 5% mulk de vich jede eh population hai. First Nations, ਜੋ ਕਿ ਮੰਨਦੇ ਆ ਇੱਥੇ ਪਹਿਲਾਂ ਆਏ ਸੀ, ਰੋਂਦੇ ਰਹਿੰਦੇ ਆ, ਯੂਅਰ ਔਨ ਸਟੋਲਨ ਲੈਂਡ, ਚੋਰੀ ਕੀਤੇ ਹੋਏ ਲੈਂਡ 'ਤੇ ਹੋ. ਇੱਕ ਕਲੀਅਰਫਾਈਕੇਸ਼ਨ ਆ, ਕਿਸੇ ਨੇ ਇੱਥੇ ਆ ਕੇ ਯੂਰਪ ਤੋਂ ਲੈ ਕੇ ਇਹ ਲੈਂਡ ਨਹੀਂ ਚੋਰੀ ਕੀਤਾ, ਕਬਜ਼ਾ ਕੀਤਾ. ਕਬਜ਼ਾ ਕਰਕੇ ਖੋਇਆ ਅਤੇ ਬਣਾਇਆ ਜੋ ਵੀ ਸਮਾਜ ਅਸੀਂ ਹੁਣ ਇੱਥੇ ਆ ਕੇ ਰਹਿੰਦੇ ਹਾਂ. ਥੈਂਕ ਯੂ ਫੋਰ ਮੇਕਿੰਗ ਇਟ. ਨਹੀਂ ਤਾਂ ਆਪਾਂ ਕੋਈ ਮੱਡ ਹੱਟ ਦੇ ਵਿੱਚ ਰਹਿੰਦੇ ਜਿੱਥੇ ਵੀ ਆਪਾਂ ਆਏ ਹੋਏ ਸੀ. ਸੋ ਮੇਨ ਗੱਲ, ਇਟਸ ਨੋਟ ਸਟੋਲਨ ਲੈਂਡ, ਇਟਸ ਕੌਂਕਰਡ ਲੈਂਡ. ਅਤੇ ਹੁਣ ਤਾਂ ਇੰਨੇ ਸਾਲ ਪੁਰਾਣੀ ਗੱਲ ਆ, ਹਜੇ ਵੀ ਇਹ ਜਿਹੜੀ 5% ਆਫ ਦ ਕੈਨੇਡੀਅਨ ਪਾਪੂਲੇਸ਼ਨ ਹੈ, ਇੰਨੀ ਜ਼ਿਆਦਾ ਇਹਨਾਂ ਨੂੰ ਤਾਕਤ ਦਿੱਤੀ ਹੋਈ ਹੈ ਸਾਡੇ ਪੋਲਿਟਿਕਸ ਦੇ ਵਿੱਚ, ਸਾਡੇ ਇਕਾਨਮੀ ਦੇ ਵਿੱਚ, ਸਾਡੇ ਕਾਨੂੰਨਾਂ ਦੇ ਵਿੱਚ, ਹਰੇਕ ਚੀਜ਼ ਦੇ ਵਿੱਚ ਹੀ, ਕਿ ਬਹੁਤ ਕੁਛ ਮੁਲਕ ਦੇ ਵਿੱਚ ਜੋ ਕਿ ਤਰੱਕੀ ਹੋਣੀ ਚਾਹੀਦੀ ਹੈ ਹੁੰਦੀ ਹੈ ਨਹੀਂ ਇਹਨਾਂ ਦੇ ਕਹਿਣ ਕਰਕੇ. Very, very bad. Very, very wrong. 5% should not dictate for the 100% of the population. But hon, kal de program de vich assi tuhanu eh jehdi puri khabar hai changi tarah pesh karange full details naal. Filhal ta tuhanu das dinna ki jehde eh Alberta de separatist movement nu lead karn wale ne te lakhan hi log jo ke petition nu sign karn wale ne te us to kai guna vadh jinne sign kita nahi hega par shayad vote paunde ad hon de layi. They're not going to take this lightly. ਇਹ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਇਹ ਲਾਇੰਗ ਡਾਊਨ 'ਤੇ ਇਹਨਾਂ ਨੇ ਗੱਲ ਲੈਣੀ ਤਾਂ ਹੈ ਨਹੀਂ. ਕੋਈ ਨਾ ਕੋਈ ਕੋਰਟ ਅਪੀਲ ਕਰਨਗੇ ਜਾਂ ਫਿਰ ਕੁਛ ਨਾ ਕੁਛ ਹੋਰ ਹੀ ਕਰਨਗੇ, ਦੇਖਦੇ ਹਾਂ ਕਿ ਕਰਦੇ ਕੀ ਆ. ਪਰ ਬਹੁਤ ਵੱਡੀ ਖਬਰ ਆ ਕਿ ਜਿਹੜਾ ਹੁਣ ਐਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਹੈ, 300,000 ਤੋਂ ਵੀ ਜ਼ਿਆਦਾ ਸਿਗਨੇਚਰ ਇਕੱਠੇ ਕੀਤੇ ਸੀ ਰੈਫਰੈਂਡਮ ਵੋਟ ਏ ਸੀ ਅਕਟੂਬਰ 'ਚ ਰੱਖਣ ਦੇ ਲਈ, ਜੋ ਕਿ ਐਲਬਰਟਾ ਦੀ ਸਰਕਾਰ ਨੇ ਅਲਾਓ ਕੀਤੀ ਆ. ਇਹ ਹੁਣ ਜੱਜ ਨੇ ਕਿਹਾ ਕਿ ਐਲਬਰਟਾ ਦੀ ਸਰਕਾਰ ਹੀ ਗਲਤ ਹੈ, ਇਹਨਾਂ ਨੂੰ ਕਦੇ ਵੀ ਨਹੀਂ ਇਹ ਪਟੀਸ਼ਨ ਅਲਾਓ ਕਰਨਾ ਚਾਹੀਦਾ ਸੀ, ਕਦੇ ਵੀ ਨਹੀਂ ਸਿਗਨੇਚਰਸ ਕਲੈਕਟ ਕਰਨੇ ਅਲਾਓ ਕਰਨੇ ਚਾਹੀਦੇ ਸੀ, ਕਿਉਂਕਿ ਐਲਬਰਟਾ ਦੀ ਪ੍ਰੋਵਿੰਸ਼ੀਅਲ ਸਰਕਾਰ ਯਾਨੀ ਕਿ ਡੈਨੀਅਲ ਸਮਿਥ ਸਰਕਾਰ ਨੇ ਕਦੇ ਵੀ ਫਰਸਟ ਨੇਸ਼ਨਸ ਦੇ ਨਾਲ ਆਪਣੀ ਡਿਊਟੀ ਟੂ ਕੰਸਲਟ ਨਿਭਾਈ ਹੀ ਨਹੀਂ ਹੈਗੀ. ਕਮਾਲ ਦੀ ਗੱਲ ਆ. ਹੁਣ ਕਿੰਨੇ ਕੁ ਫਰਸਟ ਨੇਸ਼ਨ ਲੋਕ ਐਲਬਰਟਾ ਦੇ ਵਿੱਚ ਹੀ ਰਹਿੰਦੇ ਹੋਣਗੇ? ਮੇ ਬੀ 1% ਆਫ ਦੀ ਇੰਟਾਇਰ ਪਾਪੂਲੇਸ਼ਨ. 1% ਨੂੰ ਕੰਸਲਟ ਕਰੀਏ, ਭਾਵੇਂ ਹੁਣ 30-40% ਅੱਡ ਹੋਣਾ ਚਾਹੁੰਦਾ, ਇਹ ਜਸ ਡਜ਼ਨਟ ਮੇਕ ਐਨੀ ਸੈਂਸ. ਪਰ ਕੱਲ੍ਹ ਨੂੰ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਖਬਰ ਇਹ ਪੇਸ਼ ਕਰਾਂਗੇ. ਫਿਲਹਾਲ ਤਾਂ ਇੱਕ ਫਰਮੈਸ਼ੀ ਗਾਣਾ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਕਰਦੇ ਹਾਂ ਅਗਲੇ ਸਪੌਂਸਰ ਦੇ ਨਾਲ. ਸਾਡੇ ਇੱਕ ਬਾਈ ਜੀ ਬੱਟਰ ਸਾਹਿਬ ਨੇ ਫਰਮੈਸ਼ ਕੀਤੀ ਸੀ ਇੱਕ ਸਿੱਧੂ ਮੂਸੇਵਾਲਾ ਦਾ ਗਾਣਾ. ਹੈ ਤਾਂ ਸੀ ਇੱਕ ਸੈਡ ਗਾਣਾ, ਮੈਂ ਕਿਹਾ ਚਲੋ ਮੈਂ ਉਹਨਾਂ ਦਾ ਕੋਈ ਹੋਰ ਚੱਕਵਾਂ ਗਾਣਾ ਲਾ ਦਿੰਦਾ ਅਤੇ ਲਾਉਣੇ ਤੋਂ ਲੈ ਕੇ ਗਾਣਾ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ. ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ. ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444.

0: ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ। ਤਾਂ ਦੋਸਤੋ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਹਰੇਕ ਵੈਨਸਡੇ ਯਾਨੀ ਕਿ ਅੱਜ ਦੇ ਦਿਨ ਸਾਡੇ ਸਟੂਡੀਓ ਦੇ ਵਿੱਚ ਨਹੀਂ ਸਾਡੇ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਹੁੰਦੇ ਨੇ। ਅਤੇ ਇਮੀਗ੍ਰੇਸ਼ਨ ਰਿਲੇਟਡ ਦੋਸਤੋ ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਕੰਮ ਹੋਵੇ, ਇਹ ਇਸ ਫੀਲਡ ਦੇ ਵਿੱਚ ਬਹੁਤ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਦੇ ਨਾਲ ਬਹੁਤ ਚਿਰਾਂ ਤੋਂ ਹੀ ਕੰਮ ਕਰਦੇ ਆ ਰਹੇ ਨੇ। ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟਸ ਨੇ ਜੋ ਕਿ ਇੱਥੇ ਸਕਸੈਸਫੁਲੀ ਹੁਣ PR ਜਾਂ ਸਿਟੀਜ਼ਨ ਹੋ ਚੁੱਕੇ ਨੇ। ਜੋ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੋਵੇ, ਕੰਮ ਹੋਵੇ, ਬਿਲਕੁਲ ਫਰੀ ਕੰਸਲਟੇਸ਼ਨ ਕਰ ਸਕਦੇ ਹੋ। ਕੰਸਲਟੇਸ਼ਨ ਭਾਵੇਂ ਇਕੱਲੇ ਫੋਨ 'ਤੇ ਹੀ ਹੋਵੇ, ਨੰਬਰ ਘੁਮਾਓ ਇਹਨਾਂ ਦਾ 416-456-6161 ਜਾਂ ਫਿਰ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ। ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ, ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ। ਅਤੇ ਫੋਨ ਨੰਬਰ ਵੰਸ ਅਗੇਨ CIC ਇਮੀਗ੍ਰੇਸ਼ਨ 416-456-6161। ਜੇ ਫੋਨ ਲਾਈਨ ਬਿਜ਼ੀ ਆ ਰਹੀ ਆ, ਤੁਸੀਂ ਇਹਨਾਂ ਨੂੰ ਫਿਰ ਵਟਸਐਪ 'ਤੇ ਵੀ ਆਪਣਾ ਨਾਮ ਅਤੇ ਆਪਣਾ ਮੈਸੇਜ ਵੀ ਭੇਜ ਸਕਦੇ ਹੋ। ਅਤੇ ਜਿੰਨੀ ਛੇਤੀ ਹੋ ਸਕਦਾ ਹੈ, ਐਜ਼ ਸੂਨ ਐਜ਼ ਪੋਸੀਬਲ, ਇਹ ਤੁਹਾਨੂੰ ਖੁਦ ਆਪ ਕਾਲ ਬੈਕ ਕਰ ਲੈਣਗੇ। ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇ ਹੁਣ ਮੰਨ ਲਓ ਕਿਸੇ ਦੇ ਪੇਰੈਂਟਸ ਇੱਥੇ ਵਿਜ਼ਿਟਰ ਵੀਜ਼ 'ਤੇ ਆਏ ਹੋਏ ਨੇ ਜਾਂ ਸੁਪਰ ਵੀਜ਼ਾ ਵੀ ਲੱਗਿਆ ਹੋਇਆ ਉਹ 'ਤੇ ਆਏ ਹੋਏ ਨੇ, ਕੀ ਉਹਨਾਂ ਨੂੰ ਇੱਥੇ ਪੱਕਾ ਕਰਵਾਉਣ ਦਾ ਕੋਈ ਰਾਹ ਹੈਗਾ ਜੇ ਆਲਰੇਡੀ ਵਿਜ਼ਿਟਰ ਵੀਜ਼ ਜਾਂ ਸੁਪਰ ਵੀਜ਼ਾ ਲੱਗਿਆ ਹੋਇਆ?
1: ਬਿਲਕੁਲ ਸੁਰਾਜ, ਜਿਵੇਂ ਹੁਣ ਪੇਰੈਂਟਸ ਆਪਣੇ ਹਜ਼ਾਰਾਂ ਹੀ ਲੱਖਾਂ ਹੀ ਪਰਿਵਾਰਾਂ ਦੇ ਪੇਰੈਂਟਸ ਜਿਹੜੇ ਨੇ ਵਿਜ਼ਟਰ ਵੀਜ਼ੇ ਉੱਤੇ ਜਾਂ ਸੁਪਰ ਵੀਜ਼ੇ ਉੱਤੇ ਕੈਨੇਡਾ ਪਹੁੰਚੇ ਹੋਏ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਇੱਦਾਂ ਦੇ ਵੀ ਪੇਰੈਂਟਸ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਜਿਹੜੇ ਪਿੱਛੇ ਇਕੱਲੇ ਰਹਿ ਚੁੱਕੇ ਨੇ, ਜਿਹਨਾਂ ਦੇ ਬੱਚੇ ਸਾਰੇ ਕੈਨੇਡਾ ਸੈਟਲ ਨੇ, ਜਾਂ ਕਹਿ ਲਓ ਕਿ ਮੁੰਡੇ ਕੈਨੇਡਾ ਦੇ ਹੈਗੇ ਨੇ ਜਾਂ ਜਿਹੜੀਆਂ ਡੋਟਰਸ ਨੇ ਉਹ ਵੀ ਕੈਨੇਡਾ ਨੇ, ਜਾਂ ਜੇ ਡੋਟਰਸ ਬੈਕ ਹੋਮ ਨੇ ਤਾਂ ਮੈਰਿਡ ਨੇ ਆਪਣੇ ਆਪਣੇ ਇਨਲਾਸ ਵਿੱਚ ਸੈਟਲ ਨੇ। ਸੋ ਜਿਹੜੇ ਪੇਰੈਂਟਸ ਪਿੱਛੇ ਇਕੱਲੇ ਨੇ ਔਰ ਕਈ ਵਾਰ ਅਨਫੋਰਚੁਨੇਟਲੀ ਉਹਨਾਂ ਵਿੱਚੋਂ ਕੋਈ ਇੱਕ ਪੇਰੈਂਟ ਰਹਿ ਚੁੱਕਾ ਹੁੰਦਾ, ਮਦਰ ਵਿਡੋਆ ਜਾਂ ਇਕੱਲੇ ਫਾਦਰ ਹੈਗੇ, ਉੱਦਾਂ ਦੇ ਪੇਰੈਂਟਸ ਜਦੋਂ ਇੱਥੇ ਆਪਣੇ ਬੱਚਿਆਂ ਦੇ ਕੋਲ ਵਿਜ਼ਟਰ ਵੀਜ਼ੇ ਉੱਤੇ ਜਾਂ ਸੁਪਰ ਵੀਜ਼ੇ ਉੱਤੇ ਵੀ ਆਉਂਦੇ ਨੇ, ਆ ਕੇ ਰਹਿ ਰਹੇ ਨੇ, ਉਹਨਾਂ ਦੀ ਇੱਥੇ ਬੋਰਡਿੰਗ ਹੈ, ਚਿਲਡਰਨ ਨੇ, ਗ੍ਰੈਂਡ ਚਿਲਡਰਨ ਨੇ, ਉਹ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਵਿਦ ਇਨ ਕੈਨੇਡਾ ਇੱਕ PR ਪ੍ਰੋਗਰਾਮ ਚੱਲਦਾ ਅੰਡਰ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਗਰਾਊਂਡਸ ਦੇ ਉੱਤੇ, ਜਿਹੜੀ ਸੈਕਸ਼ਨ 25 ਦੇ ਆਧਾਰ 'ਤੇ ਰਿਲੀਫ ਮਿਲ ਸਕਦੀ ਹੈ ਉਹਨਾਂ ਪੇਰੈਂਟਸ ਨੂੰ ਜਿਹਨਾਂ ਦੇ ਬੱਚੇ ਇੱਥੇ ਨੇ ਸਾਰੇ ਅਤੇ ਪਿੱਛੇ ਅਬਜ਼ਰਵ ਹੋ ਚੁੱਕੇ ਨੇ, ਇਕੱਲੇ ਰਹਿ ਚੁੱਕੇ ਨੇ। ਸੋ ਵਿਦ ਇਨ ਕੈਨੇਡਾ ਅੰਡਰ HMC ਗਰਾਊਂਡ ਦੀ ਐਪਲੀਕੇਸ਼ਨ ਬਣਦੀ ਹੈ, ਇਹਦੇ ਵਿੱਚ ਜੇ ਅਪਲਾਈ ਕਰਨਾ ਉਹਦਾ ਕੋਈ ਨੁਕਸਾਨ ਨਹੀਂ, ਔਰ ਜੇ ਅਪਰੂਵਲ ਤੁਹਾਡੀ ਆਉਣ ਦੇ ਚਾਂਸ ਵੀ 70-80% ਹੁੰਦੇ ਨੇ, ਜਿਹੜੀ ਰੇਸ਼ੋ ਚੱਲਦੀ ਵੀ ਹੈ। ਸੋ ਇਹਦੇ 'ਚ ਆਲਵੇਸ ਚਾਂਸ ਲੈਣਾ ਬਣਦਾ, ਕਿਉਂਕਿ ਦੂਜੇ ਪਾਸੇ ਲੋਟਰੀ ਸਿਸਟਮ ਪ੍ਰੋਗਰਾਮ ਜਿਹੜਾ ਕਿ ਹੁਣ ਬੰਦ ਪਿਆ, ਵੈਸੇ ਵੀ ਉਹਨਾਂ 'ਚ ਹਜ਼ਾਰਾਂ ਹੀ ਪਰਿਵਾਰਾਂ ਦਾ ਤਾਂ ਵੈਸੇ ਉਹਨਾਂ 'ਚ ਉਹਦੀ ਜਿਹੜੀ ਰਜਿਸਟ੍ਰੇਸ਼ਨ ਕੀਤੀ ਆ ਉਹਨਾਂ ਦੀ ਇੰਟੈਂਟ ਫਾਰਮਿੰਗ ਹੈਗਾ। ਸੋ ਜੇ ਵੀ ਕੋਈ ਸਰੋਤੇ ਸੁਣ ਰਹੇ ਨੇ, ਇੱਦਾਂ ਦੇ ਸਿਚੁਏਸ਼ਨ ਹੈਗੀ ਹੈ, ਪੇਰੈਂਟਸ ਆਏ ਹੋਏ ਨੇ, ਵੀਜ਼ੇ ਲੱਗੇ ਹੋਏ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਇੱਥੇ ਰਹਿ ਰਹੇ ਨੇ ਜਾਂ ਪਹੁੰਚੇ ਹੋਏ ਨੇ, ਉਹਨਾਂ ਦੇ ਵਾਸਤੇ ਇੱਕ ਚਾਂਸ ਬਣ ਸਕਦਾ ਪੇਰੈਂਟਸ ਦੀ PR ਦਾ, ਜੋ ਕਿ ਹਰ ਪਰਿਵਾਰ ਦੀ ਜ਼ਰੂਰਤ ਵੀ ਹੁੰਦੀ ਹੈ। ਸੋ ਇੱਦਾਂ ਦਾ ਕੋਈ ਸਿਚੁਏਸ਼ਨ ਹੈ, ਤੁਹਾਡੀ ਆ ਕੇ ਮਿਲੋ, ਕਾਲ, ਵਟਸਐਪ, ਮੈਸੇਜ, ਤਾਂ ਨੰਬਰ ਹੈਗਾ 416-456-6161। ਪਹਿਲਾਂ ਵੀ ਬਹੁਤ ਸਾਰੇ ਕੇਸ ਜਿਹੜੇ ਸਾਡੇ ਆਪਣੇ ਆਫਿਸ ਦੇ ਹੀ ਅਪਰੂਵ ਵੀ ਹੁੰਦੇ ਰਹੇ ਨੇ, ਜਿਹੜੀ ਰੇਸ਼ੋ 70% ਚੱਲਦੀ ਰਹੀ ਹੈ ਹਮੇਸ਼ਾ, ਹੁਣ ਵੀ ਚੱਲਦੀ ਹੈ, ਇਹ ਪ੍ਰੋਗਰਾਮ 'ਤੇ ਕੋਈ ਕੈਪ ਵੀ ਨਹੀਂ ਹੈਗੀ। ਸੋ ਇਹਦੇ ਬਾਰੇ ਕੁਸਚਨ ਹੈ ਤਾਂ ਮੈਨੂੰ ਆ ਕੇ 416-456-6161 ਇੱਕ ਵਾਰ ਆ ਕੇ ਮਿਲ ਕੇ ਡਿਸਕਸ਼ਨ ਕਰੋ ਸਿਚੁਏਸ਼ਨ ਕੀ ਹੈ, ਕੀ ਉਹਦੇ 'ਚ ਤੁਹਾਡੇ ਡੂਜ਼ ਐਂਡ ਡੋਂਟ ਹੈਗੇ। ਸੋ ਉਸ ਤੋਂ ਬਾਅਦ ਅਪਲਾਈ ਕਰਨ ਦਾ ਹੀ ਫਾਇਦਾ ਹੁੰਦਾ। ਨੰਬਰ 416-456-6161
0: 416-456-6161 CIC ਇਮੀਗ੍ਰੇਸ਼ਨ ਗੈਰੀ ਵਿਰਕ ਦਾ ਫੋਨ ਨੰਬਰ ਹੈ। ਅਤੇ ਬਾਈ ਜੀ, ਹੁਣ ਜੇਕਰ ਕਿਸੇ ਨੇ ਵਿਜ਼ਟਰ ਵੀਜ਼ਾ ਲਾਇਆ ਹੋਇਆ ਅਤੇ ਉਹ ਹੁਣ ਐਕਸਪਾਇਰ ਹੋਣ ਵਾਲਾ ਹੈ ਜਾਂ ਐਕਸਪਾਇਰ ਹੋ ਵੀ ਚੁੱਕਿਆ ਹੈ, ਕੀ ਉਹ ਐਕਸਟੈਂਸ਼ਨ ਹਾਸਲ ਕਰ ਸਕਦੇ ਆ ਜਾਂ ਹੋਰ ਕੋਈ ਤਰੀਕਾ ਹੈਗਾ ਪੇਰੈਂਟਸ ਨੂੰ ਇੱਥੇ ਰੱਖਣ ਦੇ ਲਈ?
1: ਬਿਲਕੁਲ ਬਾਈ ਜੀ, ਵਿਜ਼ਟਰ ਵੀਜ਼ੇ ਉੱਤੇ ਇਕੱਲੇ ਪੇਰੈਂਟਸ ਨਹੀਂ ਹੈਗੇ, ਬਹੁਤ ਸਾਰੇ ਇੰਡੀਵਿਜੁਅਲ ਨੇ, ਹਜ਼ਾਰਾਂ ਹੀ ਇੰਡੀਵਿਜੁਅਲ ਹੁੰਦੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਹੁੰਦੇ ਨੇ, ਔਰ ਜਦੋਂ ਤੁਹਾਡੀ ਡਿਊਰੇਸ਼ਨ ਖਤਮ ਹੋ ਰਹੀ ਹੈ, ਜੇ ਤੁਸੀਂ ਹੋਰ ਇੱਥੇ ਰਹਿਣਾ ਚਾਹੁੰਦੇ ਹੋ, ਕੋਈ ਰੀਜ਼ਨ ਹੈ, ਰੀਜ਼ਨਿੰਗ ਹੈਗੀ ਹੈ, ਤਾਂ ਉਹਦੇ ਲਈ ਐਕਸਟੈਂਡਡ ਸਟੇ ਦੀ ਐਪਲੀਕੇਸ਼ਨ ਡਿਪਾਰਟਮੈਂਟ ਸਬਮਿਟ ਕਰਨੀ ਬਣਦੀ ਹੈ, ਐਟਲੀਸਟ 30 ਦਿਨ ਪਹਿਲਾਂ ਤੁਹਾਡੇ ਡਿਊਰੇਸ਼ਨ ਖਤਮ ਹੋਣ ਤੋਂ ਪਹਿਲਾਂ। ਕਈ ਵਾਰੀ ਤੁਹਾਨੂੰ ਪਤਾ ਹੀ ਹੁੰਦਾ ਕਿ ਕਦੋਂ ਡੇਟ ਆਫ ਐਂਟਰੀ ਸੀਗੀ, ਕਿੰਨੇ ਮਹੀਨੇ ਹੋ ਗਏ, ਉਹਦਾ ਰੈਕਡ 'ਤੇ ਚੈੱਕ ਰੱਖਣਾ ਵੀ ਜ਼ਰੂਰੀ ਹੈ, ਔਰ ਅੱਜ ਕੱਲ੍ਹ ਵੈਸੇ ਵੀ ਸਟ੍ਰਿਕਨੈਸ ਬਹੁਤ ਹੈ, ਐਕਸਟੈਂਸ਼ਨ ਅਪਲਾਈ ਕਰਨੀਆਂ ਵੀ ਇੱਕ ਤਰੀਕੇ ਨਾਲ ਬਣਦੀਆਂ ਨੇ ਕਿ ਤੁਸੀਂ ਰੀਜ਼ਨਿੰਗ ਕੀ ਦੇ ਰਹੇ ਹੋ, ਪਹਿਲਾਂ ਕੀ ਪਰਪਸ ਸੀ ਐਂਟਰ ਹੋਣ ਦਾ, ਹੁਣ ਕੀ ਪਰਪਸ ਅੱਗੇ ਐਕਸਟੈਂਸ਼ਨ ਲੈਣ ਦਾ। ਜੇ ਉਹ ਸੈਟੀਸਫਾਈ ਹੁੰਦਾ ਆਫਿਸਰ ਤਾਂ ਹੀ ਉਹ ਤੁਹਾਨੂੰ ਐਕਸਟੈਂਡਡ ਸਟੇ ਮਿਲਦੀ ਹੈ, ਅਦਰਵਾਈਜ਼ ਕਈ ਵਾਰੀ ਸਿੱਧਾ ਡਿਪਰਚਰ ਆਰਡਰ ਵੀ ਆ ਜਾਂਦਾ, ਤੁਹਾਡਾ ਆਊਟ ਆਫ ਸਟੇਟਸ ਦਾ ਵੀ ਉਹ ਰਿਕਾਰਡ ਭੇਜ ਦਿੰਦੇ ਨੇ ਕਿ ਤੁਸੀਂ ਆ ਕੇ CBSE ਨੂੰ ਮਿਲੋ। ਸੋ ਜਿਹੜੀ ਅੱਜ ਕੱਲ੍ਹ ਦੇ ਮਾਹੌਲ ਦੇ ਅਕੋਰਡਿੰਗ ਕਾਫੀ ਸਟ੍ਰਿਕਟਨੈਸ ਚੱਲ ਰਹੀ ਹੈ, ਜਿਹੜੀ ਇੰਪਲੀਮੈਂਟੇਸ਼ਨ ਆਫ ਰੂਲਸ ਐਂਡ ਰੈਗੂਲੇਸ਼ਨ ਕਾਫੀ ਵੱਧ ਤਰੀਕੇ ਨਾਲ ਅਪਲਾਈ ਹੁੰਦੀ ਜਾ ਰਹੀ ਹੈ, ਔਰ ਖਾਸ ਕਰ ਜਿਹੜੇ ਟੈਂਪਰੇਰੀ ਸਟੇਟਸ ਵਾਲੇ ਇੰਡੀਵਿਜੁਅਲ ਨੇ ਉਹਨਾਂ ਉੱਤੇ ਇਹਦਾ ਕਾਫੀ ਅਸਰ ਪੈ ਰਿਹਾ ਹੈ। ਰਿਫਿਊਜ਼ਲ ਆ ਰਹੀਆਂ ਨੇ, ਔਰ ਕਈ ਵਾਰੀ ਸਿੱਧੀ ਡਿਪਰਚਰ ਆਰਡਰ ਵੀ ਆ ਜਾਂਦੇ ਨੇ ਜਦੋਂ ਤੁਸੀਂ ਕਦੇ ਇਹ ਸੋਚ ਰਹੇ ਹੋ ਕਿ ਮੈਨੂੰ ਐਕਸਟੈਂਸ਼ਨ ਮਿਲ ਜਾਏਗੀ, ਔਰ ਪ੍ਰੋਸੈਸਿੰਗ ਟਾਈਮ ਦੀ ਐਕਸਟੈਂਸ਼ਨ ਦਾ ਕਾਫੀ ਲੰਬਾ ਹੈ। ਅੱਜ ਤੁਸੀਂ ਐਪਲੀਕੇਸ਼ਨ ਸਬਮਿਟ ਕਰਦੇ ਹੋ ਤਾਂ 6-7 ਮਹੀਨੇ ਜਾਂ 8 ਮਹੀਨੇ ਤੱਕ ਤੁਹਾਨੂੰ ਰਿਪਲਾਈ ਹੀ ਨਹੀਂ ਕਰਦਾ ਡਿਪਾਰਟਮੈਂਟ, ਤਾਂ ਆਲਰੇਡੀ ਤੁਹਾਨੂੰ 6 ਮਹੀਨੇ ਉਹ ਦੇ ਚੁੱਕੇ ਹੁੰਦੇ ਨੇ ਜਦੋਂ ਉਹਦਾ ਡਿਸੀਜ਼ਨ ਭੇਜਦੇ ਨੇ। ਸੋ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕਈ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਨੇ, ਕੋਈ ਵੀ ਤੁਹਾਡਾ ਮੁੱਦਾ ਹੈ, ਨਵਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਆਇਆ ਹੋਇਆ ਉਹਦੀ ਫਰਦਰ ਐਕਸਟੈਂਸ਼ਨ ਕਰਨੀ ਹੈ, ਜਾਂ ਸੁਪਰਵਾਈਜ਼ਰ ਉੱਤੇ ਵੀ ਪੇਰੈਂਟਸ ਹੁੰਦੇ ਨੇ ਉਹਨਾਂ ਨੇ ਵੀ ਅੱਗੇ ਇੱਥੇ ਡਿਊਰੇਸ਼ਨ ਅਪਲਾਈ ਕਰਨੀ ਹੈ। ਸੋ ਹਮੇਸ਼ਾ ਸਟੇਟਸ ਮੇਨਟੇਨ ਰੱਖਣ ਦੀ ਜ਼ਿੰਮੇਵਾਰੀ ਕਲਾਇੰਟ ਦੀ। ਸੋ ਕੋਈ ਸਵਾਲ ਹੈ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਐਚਐਨਸੀ ਪੇਰੈਂਟਸ ਦੀ ਫਾਈਲ ਜਾਂ ਸਪਾਊਸਲ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਵਿਦਿਆਰਥੀ ਪੈਨਸਲਾਂ ਦੀ ਕੋਈ ਸਿਚੁਏਸ਼ਨ ਹੈ, ਆ ਕੇ ਮਿਲੋ। ਬਹੁਤ ਹਜ਼ਾਰਾਂ ਹੀ ਜਿਹੜੇ ਇੰਡੀਵਿਜੁਅਲ ਨੇ, ਵਿਦਿਆਰਥੀ ਨੇ ਸਾਡੇ ਕੋਲ ਵੀਕਲੀ ਰੂਟੀਨ ਤੇ ਮੰਥਲੀ ਰੂਟੀਨ ਤੇ ਆਉਂਦੇ ਰਹਿੰਦੇ ਨੇ। ਸੋ ਨੰਬਰ ਹੈਗਾ 416-456-6161, ਸਹੀ ਸਮੇਂ ਤੇ ਸਹੀ ਜਾਣਕਾਰੀ ਲੈਣ ਦੇ ਵਾਸਤੇ ਨੰਬਰ 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਸੁਰਾਜ, ਧੰਨਵਾਦ, ਮਿਲਣਾ ਫਿਰ।
0: ਧੰਨਵਾਦ ਜੀ। ਤੁਸੀਂ ਵੀ CIC ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਸਵਾਲ ਹੋਵੇ, ਕੰਮ ਹੋਵੇ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਅਸੀਂ ਹਮੇਸ਼ਾ ਹੀ ਇਹਨਾਂ ਨੂੰ ਹੀ ਲੋਕਾਂ ਨੂੰ ਰੈਫਰ ਕਰਦੇ ਹਾਂ ਕਿਉਂਕਿ ਬਹੁਤ ਸਾਫ਼ ਸੁਥਰੇ ਸਟ੍ਰੇਟ ਫੋਰਵਰਡ ਤਰੀਕੇ ਦੇ ਨਾਲ ਹੀ ਇਹ ਤੁਹਾਨੂੰ ਸਲਾਹ ਦਿੰਦੇ ਨੇ। ਜੇ ਕੰਮ ਹੋ ਸਕਦਾ ਪਹਿਲੀ ਮੁਲਾਕਾਤ ਜੋ ਕਿ ਫ੍ਰੀ ਕੰਸਲਟੇਸ਼ਨ ਹੈ ਉਹਦੇ ਵਿੱਚ ਹੀ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਹੈ। ਨੰਬਰ 416-456-6161 CIC ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਜ਼ਰੂਰ ਸੰਪਰਕ ਕਰੋ। ਦੋਸਤੋ, ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਲੋਕ ਮੋਰਗੇਜ ਰਿਨਿਊਅਲਸ ਫੇਸ ਕਰ ਰਹੇ ਨੇ, ਮਚ ਹਾਇਰ ਰੇਟਸ ਪਹਿਲੇ ਰੇਟਸ ਨਾਲੋਂ। ਜੇ ਤੁਸੀਂ ਵੀ ਇਸ ਸਿਨੇਰੀਓ ਦੇ ਵਿੱਚ ਹੀ ਹੋ, ਫਿਕਰ ਨਾ ਕਰੋ, ਅੱਜ ਹੀ ਸਾਡੇ ਬਾਈ ਨਰਦੇਵ ਸਿੱਧੂ ਨਾਲ ਸੰਪਰਕ ਕਰੋ, ਜੋ ਕਿ ਸਾਰੇ ਤੇ ਸਾਰੇ ਮੇਜਰ ਲੈਂਡਰਸ ਅਤੇ ਏ ਲੈਂਡਰਸ ਅਤੇ ਬੈਂਕਾਂ ਨਾਲ ਡਾਇਰੈਕਟ ਡੀਲ ਕਰਦੇ ਨੇ ਅਤੇ ਤੁਹਾਨੂੰ ਗੇਰੰਟੀ ਲੋਵੈਸਟ ਰੇਟ ਪੋਸੀਬਲ ਪ੍ਰੋਵਾਈਡ ਕਰਨਗੇ। ਤੁਹਾਨੂੰ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੋਂ ਲੈ ਕੇ ਪੇਪਰ ਪੂਪਰ ਚੱਕ ਕੇ ਭੱਜਣ ਦੀ ਕੋਈ ਲੋੜ ਨਹੀਂ ਹੈਗੀ। ਇਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕਰੋ ਜਾਂ ਫਿਰ ਇਹਨਾਂ ਦੇ ਦਫ਼ਤਰ ਵਿੱਚ ਮਿਲੋ ਅਤੇ ਇਹ ਤੁਹਾਨੂੰ ਹੀ ਐਬਸੋਲੂਟਲੀ ਲੋਵੈਸਟ ਇੰਟਰਸਟ ਰੇਟ ਪ੍ਰੋਵਾਈਡ ਕਰ ਦੇਣਗੇ। ਤੁਹਾਨੂੰ ਸ਼ਾਇਦ ਬੈਂਕ ਤੋਂ ਕੈਸ਼ ਬੈਕ ਵੀ ਦਿਲਵਾ ਦੇਣਗੇ। ਜੇ ਹੋਰ ਵੀ ਤੁਸੀਂ ਕਰਜ਼ੇ ਲਏ ਹੋਏ ਨੇ, ਮਹਿੰਗੇ ਵਿਆਜ ਦੇ ਰੇਟ 'ਤੇ ਕਰਜ਼ੇ ਲਏ ਹੋਏ ਨੇ, ਸ਼ਾਇਦ ਸਾਰਾ ਕੁਛ ਹੀ ਇਕੱਠਾ ਕਰਕੇ ਤੁਹਾਡੇ ਹਜ਼ਾਰਾਂ ਡਾਲਰ ਮਹੀਨੇ ਦੇ ਬਚਾ ਦੇਣ, ਕਿਸ਼ਤਾਂ ਵੀ ਘਟਾ ਦੇਣ। ਨੰਬਰ ਘੁਮਾਓ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, 647-294-5503 647-294-5503 ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਭਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੇ ਕਿਸੇ ਨੇ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣੀ ਹੋਵੇ ਕਿ ਅਸੀਂ ਪੈਸਿਆਂ ਦਾ ਫੋਰ ਦ ਫਿਊਚਰ ਅੱਜ ਬੰਦੋਬਸਤ ਕਰ ਲੈਂਦੇ ਹਾਂ ਕਿ ਐਨ ਮੌਕੇ 'ਤੇ ਸਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਾ ਪਵੇ, ਕੱਲ੍ਹ ਨੂੰ ਜੇਕਰ ਲੋੜ ਪੈਂਦੀ ਆਪਾਂ ਪੈਸਾ ਚੱਕ ਸਕਦੇ ਹਾਂ, ਪਰ ਉੰਨੇ ਚਿਰ ਕੋਈ ਖਰਚਾ ਨਾ ਪਵੇ, ਕੋਈ ਵਿਆਜ ਨਾ ਪਵੇ। ਇਹਦੀ ਕੀ ਕੁਛ ਰਿਕੁਆਇਰਮੈਂਟ ਹੈ ਬਣਾਉਣ ਦੇ ਲਈ ਅਤੇ ਕਿਸ ਤਰ੍ਹਾਂ ਕੰਮ ਕਰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ?
2: ਸਿੱਧੂ ਸਾਹਿਬ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਜੀ, ਆਪਾਂ ਦੂਸਰਾ ਇਹਦਾ ਨਾਮ ਹੋਮ ਐਕੁਟੀ ਲਾਈਨ ਆਫ ਕ੍ਰੈਡਿਟ ਵੀ ਆਪਾਂ ਇਹਨੂੰ ਕਹਿ ਦਿੰਦੇ ਹੈਗੇ ਆ। ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਭਾਵ ਕਿ ਇਹਦੇ ਵਾਸਤੇ ਕੋਈ ਨਾ ਕੋਈ ਸਿਕਿਉਰਿਟੀ ਚਾਹੀਦੀ ਹੈ, ਉਹਦੇ ਅਗੇਂਸਟ ਬਣ ਸਕਦੀ ਹੈ। ਅਤੇ ਸਿਕਿਉਰਿਟੀ ਹੁੰਦੀ ਹੈ ਜੀ ਘਰ, ਜੇਕਰ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਬੇਸ਼ੱਕ ਤੁਸੀਂ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ 'ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕ੍ਰੈਡਿਟ ਖਰਾਬ ਹੋ ਗਿਆ ਜਾਂ ਕਿਸੇ ਕਾਰਨ ਕਰਕੇ ਇਨਕਮ ਨਹੀਂ ਸ਼ੋ ਕਰ ਸਕਦੇ, ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਐਕੁਟੀ ਹੈਗੀ ਹੈ, ਚੰਗੀ ਐਕੁਟੀ ਹੈਗੀ ਹੈ, ਉਹਨਾਂ ਦੇ ਘਰ ਦੇ ਉੱਪਰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਦਾਂਗੇ। ਜਦੋਂ ਤੁਹਾਨੂੰ ਲੋੜ ਹੈਗੀ ਆ ਉਦੋਂ ਤੁਸੀਂ ਪੈਸੇ ਵਰਤ ਸਕਦੇ ਹੋ। ਅਤੇ ਇੱਕ ਚੀਜ਼ ਹੋਰ, ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਤੁਹਾਨੂੰ ਬਣਾ ਕੇ ਦੇ ਦਾਂਗੇ। ਜੇਕਰ ਤੁਸੀਂ ਪੈਸੇ ਤੋਂ ਯੂਜ਼ ਕਰੋਗੇ ਤਾਂ ਤੁਹਾਨੂੰ ਕੋਈ ਕਿਸ਼ਤ ਆਏਗੀ, ਵਿਆਜ ਪਏਗਾ। ਜੇਕਰ ਪੈਸਾ ਨਹੀਂ ਯੂਜ਼ ਕਰਦੇ, ਬਣਾ ਕੇ ਰੱਖਣੀ ਚਾਹੁੰਦੇ ਹੋ, ਉਸ ਕੇਸ ਦੇ ਵਿੱਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਹੈ, ਇਸ ਤੋਂ ਪੈਸੇ ਚੱਕ ਕੇ ਤੁਸੀਂ ਆਪਣੇ ਮਰਜ਼ੀ ਮੁਤਾਬਕ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਆਪਣੇ ਘਰ ਦੇ ਵਿੱਚ ਬੇਸਮੈਂਟ ਫਿਨਿਸ਼ ਕਰਨੀ ਹੈ, ਲੀਗਲ ਬੇਸਮੈਂਟ ਬਣਾ ਕੇ ਉਹਨੂੰ ਤੁਸੀਂ ਆਪਣੇ ਇਨਕਮ ਦਾ ਸੋਰਸ ਜਨਰੇਟ ਕਰਨਾ ਚਾਹੁੰਦੇ ਹੈਗੇ ਹੋ, ਉਹਦੇ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਹੈ, ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਹੈਗੇ, ਜਾਂ ਉਹਦੀ ਵੈਲਿਊ ਘੱਟ ਆ ਰਹੀ ਹੈਗੀ ਹੈ ਅਪਰੇਜ਼ਲ ਦੀ, ਅਤੇ ਉਸ ਕਰਕੇ ਤੁਹਾਨੂੰ ਐਡੀਸ਼ਨਲ ਡਾਊਨ ਪੇਮੈਂਟ ਚਾਹੀਦੀ ਹੈ। ਗੱਲ ਕੀ, ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਆਪਣੀ ਮਰਜ਼ੀ ਮੁਤਾਬਕ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਸਿਕਿਓਰ ਲਾਈਨ ਆਫ ਕ੍ਰੈਡਿਟ ਬਣੀ ਹੈਗੀ ਹੈ, ਤੁਹਾਨੂੰ ਜਦੋਂ ਵੀ ਲੋੜ ਪੈਂਦੀ ਹੈ ਆਪਣੀ ਸਹੂਲੀਅਤ ਦੇ ਮੁਤਾਬਕ ਇਹ ਤੋਂ ਪੈਸੇ ਯੂਜ਼ ਕਰ ਸਕਦੇ ਹੋ, ਕਿਉਂਕਿ ਕੀ ਹੁੰਦਾ ਕਿ ਪੈਸੇ ਦੀ ਆਪਾਂ ਨੂੰ ਕਈ ਵਾਰ ਲੋੜ ਪੈ ਜਾਂਦੀ ਹੈ, ਆਪਣੇ ਕੋਲ ਫਿਰ ਕੋਈ ਇੰਤਜ਼ਾਮ ਨਹੀਂ ਹੁੰਦਾ, ਫਿਰ ਆਪਾਂ ਸਟ੍ਰੈਸ ਆਊਟ ਹੁੰਦੇ ਹੈਗੇ ਹਾਂ, ਜਾਂ ਆਪਾਂ ਫਿਰ ਜਿਹੜੇ ਹੈਗੇ ਜੀ ਮਹਿੰਗੇ ਜਿਹੜੇ ਕਰਜ਼ੇ ਉਹ ਚੱਕਦੇ ਹੈਗੇ ਹਾਂ। ਸੋ ਉਹ ਤੋਂ ਬਚਿਆ ਜਾ ਸਕਦਾ ਹੈਗਾ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-245-53-03, ਨਵਦੀਪ ਸਿੱਧੂ 647-294-5503 ਜੀ ਸਿੱਧੂ ਸਰ।
0: ਨਰਦੇਵ ਸਿੱਧੂ ਮੋਰਗੇਜ ਐਕਸਪਰਟ 647-294-5503 647-294-5503। ਤੇ ਬਾਈ ਜੀ ਤੁਸੀਂ ਵੀ ਸ਼ਾਇਦ ਸੁਣਿਆ ਹੋਣਾ ਕਿ ਇਸ ਸਾਲ ਦੇ ਪਹਿਲੇ 3 ਮਹੀਨੇ ਵਿੱਚ ਹੁਣ ਤਾਂ 17 ਸਾਲਾਂ ਬਾਅਦ ਦੀਆਂ ਸਭ ਤੋਂ ਹਾਈਐਸਟ ਕੰਜ਼ਿਊਮਰ ਇਨਸੋਲਵੈਂਸੀਜ਼ ਅਤੇ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਰਿਪੋਰਟ ਹੋਈਆਂ। ਸੋ ਮਾਮਲਾ ਉਸ ਹੱਦ ਤੱਕ ਨਾ ਹੀ ਪਹੁੰਚ ਜਾਵੇ, ਇਸ ਟਾਈਮ 'ਤੇ ਬਹੁਤ ਲੋਕ ਨੇ, ਬਿਜ਼ਨਸ ਭੈਣ ਭਰਾ ਵੀ ਨੇ, ਆਪਣੇ ਪਰਿਵਾਰ ਵੀ ਨੇ, ਜਿਨ੍ਹਾਂ ਨੇ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਅਮਾਊਂਟ ਦਾ, ਅਲੱਗ ਅਲੱਗ ਇੰਟਰਸਟ ਰੇਟ ਦਾ ਕਰਜ਼ਾ ਚੱਕਿਆ ਹੋਇਆ, ਪਰ ਕੋਈ ਤਰੀਕਾ ਹੈਗਾ ਕਿ ਸਾਰਾ ਕਰਜ਼ਾ ਆਪਾਂ ਇਕੱਠਾ ਕਰ ਲਈਏ, ਕਿਸ਼ਤ ਵੀ ਘਟਾ ਲਈਏ, ਇੰਟਰਸਟ ਰੇਟ ਵੀ ਘਟਾ ਲਈਏ, ਕੋਈ ਸਿੰਪਲ ਸਲਿਊਸ਼ਨ ਹੈ ਕਿ ਨਹੀਂ?
2: ਸਿੱਧੂ ਸਾਹਿਬ, ਬਿਲਕੁਲ ਸਲਿਊਸ਼ਨ ਇਹਦਾ ਅਵੇਲੇਬਲ ਹੈਗਾ ਜੀ। ਜਿਵੇਂ ਤੁਸੀਂ ਕਿਹਾ ਕਿ ਕਾਫੀ ਸਾਰੇ ਭੈਣ ਭਰਾ ਸਟ੍ਰੈਸ ਦੇ ਵਿੱਚ ਹੈਗੇ ਆ, ਖਾਸ ਕਰਕੇ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ, ਅਤੇ ਉਹ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਮਹਿੰਗੇ ਆਪਣੇ ਦੇ ਕਰਜ਼ੇ ਚੜ੍ਹੇ ਹੁੰਦੇ ਹੈਗੇ, ਉਹਦੇ ਨਾਲ ਜਿਹੜੀ ਪ੍ਰੋਬਲਮ ਹੈ ਉਹ ਜ਼ਿਆਦਾ ਕੰਪਲੀਕੇਟ ਹੋ ਜਾਂਦੀ ਹੈਗੀ ਹੈ। ਸੋ ਉਹ ਤੋਂ ਬਚਿਆ ਜਾ ਸਕਦਾ ਹੈਗਾ। ਸੋ ਅਗਰ ਤੁਹਾਡੇ 'ਤੇ ਕਿਸੇ ਵੀ ਕਾਰਨ ਕਰਕੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੜ੍ਹ ਗਏ, ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ, ਕੋਈ ਲਾਈਨ ਆਫ ਕ੍ਰੈਡਿਟ ਹੈਗੀ ਜਾਂ ਕੋਈ ਪੇਡੇ ਲੋਨਸ ਜਾਂ ਐਨੀਥਿੰਗ ਐਲਸ, ਜਿਹਦਾ ਤੁਸੀਂ ਕਾਫੀ ਜ਼ਿਆਦਾ ਵਿਆਜ ਪੇ ਕਰ ਰਹੇ ਹੈਗੇ ਹੋ, ਅਤੇ ਇਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਜਾ ਸਕਦਾ, ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈਗੀ, ਅਤੇ ਜਿਹਦੇ ਨਾਲ ਕਿ ਤੁਹਾਡੀ ਕਾਫੀ ਸਾਰੀ ਸੇਵਿੰਗ ਹੋ ਸਕਦੀ ਹੈਗੀ ਹੈ। ਅਗੇਨ, ਕਿਉਂਕਿ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਆ ਕਿ ਜੇਕਰ ਆਪਣੇ ਦੇ ਕਰਜ਼ੇ ਚੜ੍ਹੇ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹੈਗੇ ਹਾਂ, ਪਰ ਸਿੱਧੂ ਸਾਹਿਬ ਪ੍ਰੋਬਲਮ ਉਹਦੀ ਇਹ ਹੁੰਦੀ ਹੈ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਆ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਹਾਨੂੰ ਕੋਈ ਮੋਰਗੇਜ ਦੀ ਲੋੜ ਪੈ ਜਾਂਦੀ ਹੈ, ਕੋਈ ਤੁਹਾਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਤੁਸੀਂ, ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਅਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਆ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। 3 ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ ਜਿਹੜੀ ਆਪਸ਼ਨ ਹੈਗੀ ਆ ਉਹ ਹੈਗੀ ਹੈ ਰੀਫਾਈਨੈਂਸ ਦੀ, ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਮੋਰਗੇਜ ਪਾਇਆ ਜਾ ਸਕਦਾ, ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਹਾਂ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈਗੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਅਤੇ ਤੀਸਰੀ ਜਿਹੜੀ ਆਪਸ਼ਨ ਹੁੰਦੀ ਜੀ ਕੁਝ ਕੇਸ ਦੇ ਵਿੱਚ ਸੈਕਿੰਡ ਪ੍ਰਾਈਵੇਟ ਮੋਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਫੋਰ ਐਗਜ਼ਾਮਪਲ, ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਦੂਜੇ ਪਾਸੇ ਆਹ ਜਿਹੜੀਆਂ 3 ਆਪਸ਼ਨਸ ਦੀ ਆਪਾਂ ਗੱਲ ਕੀਤੀ ਹੈਗੀ ਹੈ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $250-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡੇ ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ, ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਸੋ ਤੁਹਾਡੇ 'ਤੇ ਕਰਜ਼ੇ ਚੜ੍ਹੇ ਹੋਏ ਆ, ਘਰ ਹੈਗਾ, ਘਰ ਚੈੱਕ ਵੀ ਹੈਗੀ ਆ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡਾ ਮੋਰਗੇਜ ਦਾ ਹੋਰ ਕੋਈ ਸਵਾਲ ਹੈ, ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਮੋਰਗੇਜ ਕਿਤੇ ਟਰਾਈ ਕਰ ਰਹੇ ਸੀ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਜਾਂ ਤੁਸੀਂ ਹੁਣ ਘਰ ਖਰੀਦਣਾ ਚਾਹੁੰਦੇ ਹੋ, ਆਪਣੀ ਪ੍ਰੀ ਅਸੈਸਮੈਂਟ ਕਰਵਾਉਣੀ ਹੈਗੀ ਹੈ, ਪ੍ਰੀ ਅਪਰੂਵਲ ਲੈਣੀ ਹੈਗੀ ਹੈ, ਜਾਂ ਜਿਹੜੇ ਗੌਰਮੈਂਟ ਦੇ ਰੀਬੇਟਸ ਹੈਗੇ, ਇਨਸੈਂਟਿਵਸ ਹੈਗੇ, ਉਹਨਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਗੱਲ ਕੀ ਮੋਰਗੇਜ ਦਾ ਕੋਈ ਵੀ ਤੁਹਾਡਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-2495-53-05, ਨਰਦੇਵ ਸਿੱਧੂ 647-2945503. ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਨੰਬਰ ਹੈ 647-2945503 647-2945503। ਦੋਸਤੋ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਅੱਜ ਇੱਕ ਐਲਬਰਟਾ ਦੇ ਜੱਜ ਨੇ ਫੈਸਲਾ ਲਿਆ ਹੈ ਕਿ ਜਿਹੜਾ ਐਲਬਰਟਾ ਦੇ ਵਿੱਚ ਸੈਪਰੇਟਿਸਟ ਮੂਵਮੈਂਟ ਹੈ, ਜਿਨ੍ਹਾਂ ਨੇ ਪ੍ਰੋਵਿੰਸ਼ੀਅਲ ਸਰਕਾਰ ਦੇ ਆਰਡਰ 'ਤੇ ਇੱਕ ਪਟੀਸ਼ਨ, ਉਹਨਾਂ ਦੇ ਅਲਾਓ ਕਰਨ ਤੋਂ ਬਾਅਦ ਇੱਕ ਪਟੀਸ਼ਨ ਦੇ ਸਿਗਨੇਚਰਸ ਅਤੇ ਆਈ ਡੀ ਵੇਰੀਫਿਕੇਸ਼ਨ ਇਕੱਠੀ ਕੀਤੀ ਆ। 178,000 ਸਿਗਨੇਚਰਸ ਦੀ ਰਿਕੁਆਇਰਮੈਂਟ ਸੀ ਅਤੇ ਇਹਨਾਂ ਨੇ 302,000 ਸਿਗਨੇਚਰਸ, ਜੋ ਕਿ ਕਾਫੀ ਵੱਡਾ ਹਿੱਸਾ ਆਫ ਐਲਬਰਟਾਸ ਵੋਟਰ ਬੇਸ ਹੈ, ਅਸਲੀ ਸਿਟੀਜ਼ਨਸ ਜੋ ਕਿ ਹੱਕਦਾਰ ਨੇ ਵੋਟ ਪਾਉਣ ਨੂੰ, ਉਹਨਾਂ ਦੇ ਵਿੱਚੋਂ 302,000 ਦਾ ਸਿਗਨੇਚਰ ਅਤੇ ਆਈ ਡੀ ਵੇਰੀਫਿਕੇਸ਼ਨ ਕੀਤੀ ਆ, ਸਬਮਿਟ ਕੀਤੀ ਆ ਪ੍ਰੋਵਿੰਸ਼ਲ ਸਰਕਾਰ ਨੂੰ, ਜਿਹਦੇ ਨਾਲ ਲੱਗਦਾ ਤਾਂ ਸੀ ਕਿ ਇਸ ਅਕਤੂਬਰ ਦੇ ਵਿੱਚ ਤਾਂ ਇੱਕ ਅੱਡ ਹੋਣ ਦੀ ਰੈਫਰੈਂਡਮ ਵੋਟ ਰੱਖੀ ਜਾ ਸਕਦੀ ਆ। ਪਰ ਅੱਜ ਹੀ ਇਸ ਜੱਜ ਨੇ ਕਿਹਾ ਕਿ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਆਪਣੀ ਡਿਊਟੀ ਟੂ ਕੰਸਲਟ ਫਰਸਟ ਨੇਸ਼ਨਸ ਨਹੀਂ ਨਿਭਾਈ, ਇਸ ਪਟੀਸ਼ਨ ਨੂੰ ਅਤੇ ਪੋਟੈਂਸ਼ੀਅਲ ਰੈਫਰੈਂਡਮ ਨੂੰ ਹੁਣ ਤੱਕ ਕੈਂਸਲ ਕੀਤਾ ਗਿਆ ਹੈ। ਕਰ ਲਓ ਗੱਲ। ਸੋ ਅਸੀਂ ਲਾਸਟ ਟਾਈਮ ਆਈ ਚੈੱਕਡ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ, ਬਹੁਤ ਲੋਕ ਇਸ ਮੁਲਕ ਤੱਕ ਆਏ ਨੇ ਫੋਰ ਅ ਬੈਟਰ ਲਾਈਫ, ਫੋਰ ਅ ਬੈਟਰ ਫਿਊਚਰ ਐਂਡ ਟੂ ਲਿਵ ਇਨ ਅ ਡੈਮੋਕ੍ਰੈਟਿਕ ਕੰਟਰੀ, ਜਿੱਥੇ ਕਿ ਮਜੋਰਿਟੀ ਰੂਲ ਹੁੰਦੀ ਆ, ਮਤਲਬ ਕਿ ਵੱਧ ਤੋਂ ਵੱਧ ਲੋਕ ਜੋ ਚਾਹੁੰਦੇ ਨੇ ਉਹ ਹੀ ਕੰਮ ਕੀਤਾ ਜਾਂਦਾ ਹੈ। ਪਰ ਅਨਫੋਰਚੁਨੇਟਲੀ ਇਹ ਕੋਈ ਅਸਲੀ ਮਜੋਰਿਟੀ ਹੈ ਹੀ ਨਹੀਂ, ਜਦੋਂ ਸਪੈਸ਼ਲ ਇੰਟਰਸਟ ਗਰੁੱਪਸ ਕਹਿ ਲਓ, ਫੋਰ ਅ ਲੈਕ ਆਫ ਅ ਬੈਟਰ ਟਰਮ, ਮੰਨ ਲਓ ਕਿ 5% ਆਫ ਦ ਪਾਪੂਲੇਸ਼ਨ ਨਵੀਂ ਪਾਈਪਲਾਈਨ ਚਾਹੇ 60-70% ਕੰਟਰੀ ਚਾਹੁੰਦੀ ਆ, ਮਜੋਰਟੀ ਚਾਹੁੰਦੀ ਆ, 5% ਆਫ ਦ ਪਾਪੂਲੇਸ਼ਨ ਜੇ ਉਹਨੂੰ ਵੀਰੋ ਕਰ ਸਕਦੀ ਆ, ਰੋਕ ਸਕਦੀ ਆ, ਇਹ ਕਿਹੜੀ ਡੈਮੋਕ੍ਰੇਸੀ ਹੋਈ ਆ? ਜੇ ਕੱਲ੍ਹ ਨੂੰ ਰੈਫਰੈਂਡਮ ਦੇ ਵਿੱਚ ਭਾਵੇਂ 50% ਤੋਂ ਘੱਟ ਹੈ, ਵੱਧ ਹੈ ਵੋਟ ਪੈਣੀ ਸੀ, ਜੇ ਵੋਟ ਹੁਣ ਰੱਖੀ ਹੀ ਨਹੀਂ ਜਾ ਸਕਦੀ ਇਹਨਾਂ ਦੇ ਕਹਿਣ ਕਰਕੇ, ਇਹਨਾਂ ਦੇ ਲੀਗਲ ਚੈਲੇਂਜਸ ਕਰਕੇ, ਇਹ ਕਿੱਦਾਂ ਦੀ ਡੈਮੋਕ੍ਰੇਸੀ ਹੋਈ ਜੇ ਵੋਟ ਰੱਖਣ ਤੱਕ ਵੀ ਨਹੀਂ ਇਹ ਅਲਾਓ ਕਰ ਰਹੇ ਹਨ? ਸੋ ਜੇ ਫਰਸਟ ਨੇਸ਼ਨਸ ਦੀ ਪਾਪੂਲੇਸ਼ਨ ਇਕੱਲੀ 5% ਆਲ ਅਕਰੋਸ ਕੈਨੇਡਾ ਹੈ ਅਤੇ ਇਹਨਾਂ ਨੂੰ ਇੰਨੀ ਐਕਸਟਰਾ ਆਰਡੀਨਰੀ ਤਾਕਤ ਦਿੱਤੀ ਜਾਂਦੀ ਆ, ਇਹ ਕੋਈ ਅਸਲੀ ਡੈਮੋਕ੍ਰੇਸੀ ਤਾਂ ਫਿਰ ਦੋਸਤੋ ਹੈ ਹੀ ਨਹੀਂ। ਫਿਰ ਕਈ ਲੋਕਾਂ ਨੇ ਕਹਿਣਾ ਕਿ ਇਹਨਾਂ ਦੀ ਜ਼ਮੀਨ ਹੈ, ਇੱਥੇ ਪਹਿਲਾਂ ਆਏ ਹੋਏ ਸੀ, ਬੇਸ਼ੱਕ, ਪਰ ਹੁਣ ਕੀ ਕਰੀਏ, ਅਸੀਂ ਕਿਹੜਾ ਇੱਥੇ ਆ ਕੇ ਕਤਲ ਕੀਤੇ ਆ ਅਤੇ ਕਬਜ਼ਾ ਕੀਤਾ ਹੈ? ਨੋ, ਜੇ ਤੁਸੀਂ ਹੁਣ ਦੇਖਦੇ ਹੋ ਹਿਸਟਰੀ ਦੇ ਵਿੱਚ, 400+ ਸਾਲ ਪਹਿਲਾਂ, ਮੋਰ ਦੈਨ 400 ਈਅਰਸ ਅਗੋ, ਇੱਥੇ ਫਰਸਟ ਯੂਰੋਪੀਅਨ ਪਰਮਨੈਂਟ ਕਾਲੋਨੀ ਸੈਟਲ ਕੀਤੇ ਗਏ ਓਵਰ 400 ਈਅਰਸ ਅਗੋ, ਅਤੇ ਕੈਨੇਡਾ ਕਦੋਂ ਫੋਰਮ ਕੀਤਾ ਗਿਆ? 159 ਈਅਰਸ ਅਗੋ। ਸੋ ਹੁਣ ਵੀ ਜੇਕਰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨਾਲ ਗਲਤ ਹੋਇਆ, ਮੰਨਦੇ ਹੈਗੇ ਹਾਂ ਗਲਤ ਹੋਇਆ, ਬਟ ਇਟਸ ਦ ਵਰਲਡ ਵੀ ਲਿਵ ਇਨ, ਸਮਾਜ ਹੀ ਇਹਨਾਂ ਨੇ ਇੱਥੇ ਤਿਆਰ ਕੀਤਾ ਹੈ, ਤਾਂ ਹੀ ਤਾਂ ਲੋਕ ਦੁਨੀਆ ਭਰ ਦੇ ਮੁਲਕਾਂ ਤੋਂ ਇੱਥੇ ਆਏ ਹੋਏ ਨੇ ਫੋਰ ਅ ਬੈਟਰ ਲਾਈਫ। ਸੋ ਹੁਣ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਸ ਐਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਦੇ ਬਾਰੇ ਅਤੇ ਫਰਸਟ ਨੇਸ਼ਨਸ ਰਾਈਟਸ ਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਵਾਂਗੇ, ਪਰ ਫਿਲਹਾਲ ਤਾਂ ਦੋਸਤ ਨੂੰ ਦੱਸ ਦਈਏ ਕਿ ਸਾਡੇ ਪੀਓ ਰੀਜਨਲ ਪੁਲਿਸ ਨੇ 2 ਬੰਦਿਆਂ ਨੂੰ ਫੜਿਆ ਹੈ ਜੋ ਕਿ ਨਕਲੀ ਲਾਇਸੈਂਸ ਪਲੇਟਸ ਬਣਾ ਕੇ ਆਨਲਾਈਨ ਹੋਰਾਂ ਕ੍ਰਿਮੀਨਲਸ ਨੂੰ ਵੇਚ ਰਹੇ ਸੀ, ਜੋ ਕਿ ਹੁਣ ਆਹੀ ਜਿਹੜੀਆਂ ਆਲਮੋਸਟ ਰੀਅਲ ਲੁਕਿੰਗ ਐਂਡ ਸੀਰੀਅਲ ਲਾਇਸੈਂਸ ਪਲੇਟਸ ਲਿੰਕ ਕੀਤੀਆਂ ਗਈਆਂ ਹਨ 30 ਤੋਂ ਵੀ ਜ਼ਿਆਦਾ ਕੈਨੇਡਾ ਵਾਈਡ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਨਾਲ, ਜੋ ਕਿ ਗੱਡੀਆਂ ਦੀ ਚੋਰੀ, ਫਰਾਡ, ਵਾਇਲੈਂਸ, ਗਨ ਫਾਇਰ ਦੇ ਚੱਕਰਾਂ ਦੇ ਨਾਲ ਕਨੈਕਟਡ ਹਨ। ਅੱਜ ਪੀਓ ਰੀਜਨਲ ਪੁਲਿਸ ਦੇ ਵੱਲੋਂ ਇੱਕ ਨਿਊਜ਼ ਰਿਲੀਜ਼ ਪੇਸ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਉਹਨਾਂ ਦੇ ਰੋਡ ਸੇਫਟੀ ਸਰਵਿਸਿਜ਼ ਡਿਵੀਜ਼ਨ ਨੇ ਇੱਕ ਰਜਿਸਟਰਡ ਆਨਲਾਈਨ ਬਿਜ਼ਨਸ ਨੂੰ ਆਈਡੈਂਟੀਫਾਈ ਕੀਤਾ। ਪਹਿਲੀ ਗਲਤੀ, ਜੇ ਗਲਤ ਕੰਮ ਕਰਨਾ ਤੁਸੀਂ ਬਿਜ਼ਨਸ ਨੂੰ ਕਿਉਂ ਰਜਿਸਟਰ ਕਰ ਰਹੇ ਹੋ? ਮੇਕਸ ਨੋ ਸੈਂਸ ਐਟ ਆਲ। ਸੋ ਆਨਲਾਈਨ ਬਿਜ਼ਨਸ ਨੂੰ ਆਈਡੈਂਟੀਫਾਈ ਕੀਤਾ ਜੋ ਕਿ ਕਾਊਂਟਰਫਿਟ ਯਾਨੀ ਕਿ ਨਕਲੀ ਲਾਇਸੈਂਸ ਪਲੇਟਸ ਬਣਾਉਂਦੇ ਸੀ ਅਤੇ ਆਨਲਾਈਨ ਹੀ ਵੇਚਦੇ ਸੀ, ਉਹ ਵੀ ਮਸ਼ਹੂਰੀ ਕਰਕੇ। ਪਿਛਲੇ ਮਹੀਨੇ ਹੈਮਿਲਟਨ ਸ਼ਹਿਰ ਦੇ ਵਿੱਚ ਦੋ ਅਲੱਗ ਘਰਾਂ ਦੇ ਲਈ ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ, ਰੇਡਸ ਕੀਤੀਆਂ ਗਈਆਂ ਅਤੇ ਆਫਿਸਰਸ ਨੇ ਕਾਫੀ ਜ਼ਿਆਦਾ ਮਸ਼ੀਨਰੀ ਜਿਵੇਂ ਕਿ ਪਲੇਟ ਪ੍ਰੈਸਿੰਗ ਇਕੁਇਪਮੈਂਟ ਸੀਜ਼ ਕੀਤੀ ਜੋ ਕਿ ਯੂਜ਼ ਕੀਤੀ ਜਾ ਰਹੀ ਸੀ ਇਹਨਾਂ ਨਕਲੀ ਲਾਇਸੈਂਸ ਪਲੇਟਸ ਨੂੰ ਬਣਾਉਣ ਦੇ ਲਈ। ਨਾਲੇ ਫਰਾਜਲੈਂਟ ਬੈਂਕ ਪਲੇਟ, ਆਹ ਤਾਂ ਜ਼ਿਆਦਾ ਸੀਰੀਅਸ ਕੰਮ ਆ, ਉਹ ਵੀ ਸੀਜ਼ ਕੀਤੇ ਗਏ ਜੋ ਕਿ ਯੂਜ਼ ਕੀਤੇ ਜਾ ਰਹੇ ਸੀ ਅਲੱਗ ਅਲੱਗ ਬੈਂਕਿੰਗ ਇੰਸਟੀਟਿਊਸ਼ਨਸ ਦੇ ਨਾਮ 'ਤੇ ਨਕਲੀ ਚੈੱਕ ਬਣਾਉਣ ਦੇ ਲਈ, ਅਤੇ ਕਾਫੀ ਜ਼ਿਆਦਾ ਕੈਸ਼ ਅਤੇ ਕਾਰਸ ਵੀ ਸੀਜ਼ ਕੀਤੀਆਂ ਗਈਆਂ। ਸੋ ਦੋ ਬੰਦੇ ਅਰੈਸਟ ਕੀਤੇ ਗਏ ਨੇ, ਦੋਨੇ ਹੈਮਿਲਟਨ ਦੇ ਰੈਜ਼ੀਡੈਂਟ, 27 ਸਾਲ ਦਾ ਟਾਇਲਰ ਮੈਥਿਊ ਮਕਲਾਊਡ ਅਤੇ 28 ਸਾਲ ਦਾ ਏਵਰੀ ਮਕਲਾਊਡ ਨੋਕ, ਜਿਨ੍ਹਾਂ ਦੇ ਖਿਲਾਫ ਹੁਣ ਮਲਟੀਪਲ ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ। Unlawfully making marks, selling or possessing counterfeit marks, affixing a mark, the possession of property obtained by crime. The Peel Regional Police ne state kita hai ki inna do bandiyan de banaye gaye aapde ghar de vich hi machine de naal press de naal te veche gaye nakli jehde license plate ne, oh ta itthe GTA de vich hi par all over Canada kaafi jyada, at least 30 different criminal investigations de vich vi hun linked han, ਯਾਨੀ ਕਿ ਕ੍ਰਿਮੀਨਲਸ ਨੇ ਹੀ ਇਹਨਾਂ ਤੋਂ ਲਾਇਸੈਂਸ ਪਲੇਟਾਂ ਖਰੀਦੀਆਂ ਅਤੇ ਵਰਤੀਆਂ ਹੋਰ ਪੁੱਠੇ ਕੰਮ ਕਰਨ ਦੇ ਲਈ, ਜਿਵੇਂ ਕਿ ਔਰਗਨਾਈਜ਼ਡ ਆਰੋ ਟੈਫਟ, ਫਰਾਡ, ਵਾਇਲੈਂਸ ਅਤੇ ਈਵਨ ਗੋਲੀਆਂ ਤੱਕ ਵੀ ਫਾਇਰ ਕੀਤੀਆਂ ਇਹਨਾਂ ਦੇ ਹੀ ਨਕਲੀ ਲਾਇਸੈਂਸ ਪਲੇਟ ਗੱਡੀ 'ਤੇ ਲਾ ਕੇ। ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਦੇ ਨਕਲੀ ਲਾਇਸੈਂਸ ਪਲੇਟ ਤਾਂ ਐਟਲੀਸਟ 30 ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਨਾਲ ਲਿੰਕਡ ਹਨ, ਅਤੇ ਕੀ ਪਤਾ ਇਹਨਾਂ ਨੇ ਹੁਣ ਕਿੰਨੇ ਵੇਚੇ ਨੇ ਅਤੇ ਕਿੰਨੇ ਹੁਣ ਸਰਕੂਲੇਸ਼ਨ ਦੇ ਵਿੱਚ ਵੀ ਨੇ, ਅਤੇ ਕੀ ਪਤਾ ਹੈ ਕਿ ਇਹਨਾਂ ਪਤੰਦਰਾਂ ਨੇ ਕਿੰਨੇ ਨਕਲੀ ਚੈੱਕ ਬਣਾਏ ਨੇ ਅਤੇ ਜਾ ਕੇ ਲੋਕਾਂ ਨੇ ਰਾਈਟ ਵੇ ਬੈਂਕ ਅਕਾਊਂਟ 'ਚ ਪਾ ਕੇ ਕੈਸ਼ ਆਊਟ ਕੀਤੇ ਨੇ ਅਤੇ ਨੁਕਸਾਨ ਵੀ ਹੋਇਆ ਹੈ, ਹੂ ਨੋਜ਼, ਓਨਲੀ ਗਾਡ ਨੋਜ਼। ਅਤੇ ਨਾਲ ਜਿਹੜਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਦੇ ਹੀ ਫੋਨ ਲਾਈਨਸ ਪਿਛਲੇ ਕੁਝ ਹਫ਼ਤਿਆਂ ਤੋਂ ਫਲੱਡ ਕੀਤੇ ਜਾ ਰਹੇ ਨੇ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਰਹਿਣ ਵਾਲੇ ਲੋਕਾਂ ਦੀਆਂ ਫੋਨ ਕਾਲਸ ਨਾਲ, ਜੋ ਕਿ ਸ਼ਿਕਾਇਤਾਂ ਕਰ ਰਹੇ ਨੇ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਕਿ ਉਹਨਾਂ ਨੂੰ ਪੀਓ ਰੀਜਨਲ ਪੁਲਿਸ ਦੇ ਹੀ ਇੱਕ ਅਫਿਸ਼ਲ ਨਾਨ ਐਮਰਜੈਂਸੀ ਫੋਨ ਲਾਈਨ ਨੰਬਰ ਤੋਂ ਹੀ ਸਪੂਫ ਕੀਤਾ ਗਿਆ, ਯਾਨੀ ਕਿ ਕੋਈ ਨਾ ਕੋਈ ਐਪ ਜਾਂ ਟੈਕਨੋਲੋਜੀ ਫੋਨ ਦੇ ਵਿੱਚ ਯੂਜ਼ ਕੀਤੀ ਗਈ ਆ ਉਸ ਫੋਨ ਦੀ ਨਕਲ ਕਰਨ ਲਈ, ਦਿਖਾਉਣ ਦੇ ਲਈ ਕਿ ਆਹੀ ਥਾਂ ਤੋਂ ਅਸਲੀ ਪੁਲਿਸ ਹੀ ਕਾਲ ਕਰ ਰਹੀ ਆ। ਪਰ ਨਕਲੀ ਪੁਲਿਸ ਆਫਿਸਰਸ ਅਤੇ ਇਨਵੈਸਟੀਗੇਟਰਸ ਉਹਨਾਂ 'ਤੇ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੈਸਟੀਗੇਟ ਕੀਤੇ ਜਾਣ ਹੋਣ ਕਰਕੇ ਬਹਾਨੇ ਨਾਲ ਪਰਸਨਲ ਇਨਫੋਰਮੇਸ਼ਨ ਖੋਣ ਦੀ ਕੋਸ਼ਿਸ਼ ਹੀ ਕੀਤੀ ਗਈ ਹੈ। ਦੇ ਆਰ ਇਵੋਲਵਿੰਗ, ਠੱਗ ਵੀ ਇਵੋਲਵ ਹੁੰਦੇ ਰਹਿੰਦੇ ਨੇ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਹੀ ਨਾਨ ਐਮਰਜੈਂਸੀ ਫੋਨ ਲਾਈਨ ਨੰਬਰ 905-453-3311 ਆਹੀ ਅਸਲੀ ਫੋਨ ਨੰਬਰ ਤੋਂ ਨਕਲੀ ਪੁਲਿਸ ਆਫਿਸਰਸ ਨੇ ਸਪੂਫ ਫੋਨ ਕਾਲਸ ਭੇਜੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬ੍ਰੈਂਪਟਨ ਦੇ ਮਿਸਿਸਾਗਾ ਦੇ ਲੋਕਾਂ ਨੂੰ, ਅਤੇ ਫੋਨ 'ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਨਾਮ ਜਾਂ ਤੁਹਾਡੀ ਇਨਵੋਲਵਮੈਂਟ ਕਿਸੇ ਫਰਾਡ ਦੇ ਵਿੱਚ, ਕਿਸੇ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹੋਈ ਹੈ, ਸ਼ਾਇਦ ਤੁਸੀਂ ਇੱਕ ਵਿਕਟਮ ਹੋ ਫਰਾਡ ਦੇ, ਅਤੇ ਉਹਨਾਂ ਨੂੰ ਉਹਨਾਂ ਦੀ ਹੀ ਹੋਰ ਅਤੇ ਹੋਰ ਅਤੇ ਹੋਰ ਪਰਸਨਲ ਇਨਫੋਰਮੇਸ਼ਨ ਮੰਗੀ ਗਈ, ਕਢਾਉਣ ਦੀ ਕੋਸ਼ਿਸ਼ ਕੀਤੀ ਗਈ। ਫੋਰ ਵਟ ਪਰਪਸ, ਯੂ ਕੈਨ ਇਮੈਜਿਨ, ਉਹਨਾਂ ਨੂੰ ਠੱਗਣ ਦੇ ਲਈ ਹੀ, ਹੋਰ ਕਾਹਦੇ ਲਈ। ਪਰ ਇਹੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਲੋਕ ਜੋ ਕਿ ਹੁਣ ਇਹਨਾਂ ਫੋਨ ਕਾਲਸ ਦੇ ਸ਼ਿਕਾਰ ਬਣੇ ਨੇ, ਹੁਣ ਪੀਓ ਰੀਜਨਲ ਪੁਲਿਸ ਦੇ ਅਸਲੀ ਫੋਨ ਲਾਈਨਸ 'ਤੇ ਹੀ 911 ਕਾਲ ਕਰਕੇ ਵੀ ਹਾਈ ਵਾਲਿਊਮ ਆਫ ਕਾਲਸ ਕਰਕੇ ਫੋਨ ਆਪਰੇਟਰਸ ਨੂੰ ਕਾਲਸ ਨਾਲ ਹੁਣ ਫਲੱਡ ਕਰਦੇ ਆ ਰਹੇ ਨੇ, ਜਿਨ੍ਹਾਂ ਦਾ ਧਿਆਨ ਵੀ ਟਾਈਮ ਵੀ ਜ਼ਿਆਦਾ ਜ਼ਰੂਰੀ ਅਸਲੀ 911 ਐਮਰਜੈਂਸੀਜ਼ ਤੋਂ ਖੋਇਆ ਜਾ ਰਿਹਾ ਹੈ। ਇਹ ਪੀਓ ਪੁਲਿਸ ਨੇ ਆਪ ਕਿਹਾ ਦੈਟ ਦੇ ਫਲੱਡਿੰਗ ਆਰ ਲਾਈਨਸ ਐਂਡ ਐਮਰਜੈਂਸੀਜ਼ ਆਰ ਨਾਟ ਬੀਂਗ ਅਟੈਂਡਡ ਟੂ। ਪੀਓ ਰੀਜਨਲ ਪੁਲਿਸ ਨੇ ਹੁਣ ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਲੋਕਾਂ ਨੂੰ ਦੱਸਿਆ ਹੈ ਕਿ ਯਾਰ ਜੇ ਤੁਹਾਨੂੰ ਪਿਛਲੇ ਕੁਝ ਹਫ਼ਤਿਆਂ ਜਾਂ ਦਿਨਾਂ ਦੇ ਵਿੱਚ ਕਿਸੇ ਨੇ ਇੱਕ ਲੈਜਿਟਿਮੇਟ ਲੁਕਿੰਗ ਪੀਓ ਰੀਜਨਲ ਪੁਲਿਸ ਨਾਨ ਐਮਰਜੈਂਸੀ ਫੋਨ ਨੰਬਰ ਤੋਂ ਨਕਲੀ ਬੈਜ ਨੰਬਰ, ਨਕਲੀ ਪੁਲਿਸ ਆਫਿਸਰ ਦਾ ਨਾਮ, ਨਕਲੀ ਪੁਲਿਸ ਇਨਵੈਸਟੀਗੇਟਰ ਦਾ ਨਾਮ ਕਹਿ ਕੇ ਕਿਹਾ ਕਿ ਸਾਨੂੰ ਆਹ ਇਨਫੋਰਮੇਸ਼ਨ ਦਿਓ, ਸਾਨੂੰ ਨਾ ਕਾਲ ਕਰੋ, ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਤੁਸੀਂ 911 ਕਾਲ ਕਰਕੇ ਤਾਂ ਰੀਸੋਰਸਿਸ ਵੇਸਟ ਕਰ ਰਹੇ ਹੋ। ਕੋਈ ਵੀ ਇਸ ਤਰ੍ਹਾਂ ਦੀ ਸਸਪੀਸ਼ੀਅਸ ਫੋਨ ਕਾਲ ਆਈ ਹੈ, ਡੋਂਟ ਕਾਲ ਅਸ, ਕਾਲ ਵੀ ਕੈਨੇਡੀਅਨ ਐਂਟੀ ਫਰਾਡ ਸੈਂਟਰ, ਉਹਨਾਂ ਦਾ ਨੰਬਰ ਤੁਸੀਂ ਗੂਗਲ ਸਰਚ ਕਰਕੇ ਉਹਨਾਂ ਨੂੰ ਕਾਲ ਕਰੋ, ਨਾ ਕਿ ਸਾਨੂੰ, ਨਾ ਦਾ ਪੀਓ ਰੀਜਨਲ ਪੁਲਿਸ, ਕਿਉਂਕਿ ਇਹਨਾਂ ਦੀ ਲਿਮਿਟਡ ਮੈਨ ਪਾਵਰ ਹੈ ਅਤੇ ਲਿਮਿਟਡ ਰੀਸੋਰਸਿਸ ਨੇ, ਅਤੇ ਅਸਲੀ ਐਮਰਜੈਂਸੀ ਨੂੰ ਸ਼ਾਇਦ ਨਾ ਹੀ ਅਟੈਂਡ ਕੀਤਾ ਜਾਵੇ ਜੇਕਰ ਇਸ ਤਰ੍ਹਾਂ ਦੀਆਂ ਨਾਨ ਐਮਰਜੈਂਸੀ ਫੋਨ ਕਾਲਸ ਤੁਸੀਂ ਇਹਨਾਂ ਨੂੰ ਭੇਜਦੇ ਹੋ।

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਕਰਵਾਉਣੀ ਆ ਜਾਂ ਕਿਸ਼ਤ ਘਟਾਉਣੀ ਆ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਮਨੂ ਸ਼ਰਮਾ ਨਾਲ ਬ੍ਰੋਕਰ ਨਾਲ ਸੰਪਰਕ ਕਰੋ, ਜੋ ਕਿ ਵੱਧ ਤੋਂ ਵੱਧ ਆਰਓ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਸੋ ਤੁਹਾਨੂੰ ਸ਼ਾਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ, ਬਸ ਆਹੀ ਇੱਕੋ ਹੀ ਮਨੂ ਸ਼ਰਮਾ ਬ੍ਰੋਕਰ ਨਾਲ ਸੰਪਰਕ ਕਰੋ ਅਤੇ ਇਹ ਮਿੰਟ ਸਕਿੰਟ ਦੇ ਵਿੱਚ ਹੀ ਸਾਰੀਆਂ ਹੀ ਕੰਪਨੀਜ਼ ਦੇ ਰੇਟ ਚੈੱਕ ਕਰਕੇ ਤੁਹਾਨੂੰ ਬੈਸਟ ਪ੍ਰਾਈਸ ਹੀ ਆਫਰ ਕਰਨਗੇ। ਜੋ ਵੀ ਤੁਹਾਡੀ ਕਿਸ਼ਤ ਹੈ ਉਹ ਘਟਾ ਦੇਣਗੇ, ਖਾਸ ਜੇ ਤੁਹਾਡੀ ਰਿਨਿਊਅਲ ਆ ਗਈ ਹੈ। ਸੋ ਆਰਓ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਐਬਸੋਲੂਟ ਬੈਸਟ ਪ੍ਰਾਈਸ ਦੇ ਲਈ ਕਾਲ ਮਨੂ ਸ਼ਰਮਾ 289-952-9532 ਜੇ ਦੋਸਤੋ ਇੰਡੀਆ ਆਉਣ ਜਾਣ ਦੀ ਤਿਆਰੀ ਕਰਨੀ ਆ, ਕਿਸੇ ਨੂੰ ਸੱਦਣਾ ਜਾਂ ਆਪ ਜਾਣਾ, ਆਨ ਲਿੰਕ ਟਰੈਵਲ ਨਾਲ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਤੁਹਾਡੇ ਪਸੰਦ ਦੀ ਡੇਟ 'ਤੇ ਸਭ ਤੋਂ ਬੈਸਟ ਪ੍ਰਾਈਸ ਪ੍ਰੋਵਾਈਡ ਕਰ ਦੇਣਗੇ, ਚਾਹੇ ਸਿੱਧੇ ਜਾਣਾ ਚਾਹੇ ਰੁੱਕ ਕੇ ਜਾਣਾ, ਉਹ ਤੁਹਾਡੀ ਮਰਜ਼ੀ ਆ, ਚਾਹੇ ਜਾਣਾ ਦਿੱਲੀ ਚਾਹੇ ਅੰਮ੍ਰਿਤਸਰ, ਤੁਹਾਡੀ ਮਰਜ਼ੀ ਆ। ਪਰ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ, ਧਿਆਨ ਨਾਲ ਸੁਣੋ, ਪੈਸੇ ਬਚਾ ਸਕਦੇ ਹੋ। ਕੋਈ ਵੀ ਇਸ ਹੀ ਮਹੀਨੇ ਰਾਈਟ ਵੇ ਟੋਰਾਂਟੋ ਤੋਂ ਲੈ ਕੇ ਦਿੱਲੀ ਮੇ ਮਹੀਨੇ ਇਸ ਮਹੀਨੇ ਡਾਇਰੈਕਟ ਫਲਾਈਟ ਲੈ ਕੇ ਜਾਣਾ ਚਾਹੁੰਦਾ ਹੈ, ਵਨ ਵੇ $780 ਵਿੱਚ ਟਿਕਟ ਰਾਈਟ ਵੇ ਇਸ ਮਹੀਨੇ ਲਈ ਬੁੱਕ ਕਰ ਸਕਦੇ ਹੋ। ਜੇ ਹੁਣ ਸਮਰ ਛੁੱਟੀਆਂ ਦੇ ਵਿੱਚ ਖਾਸ ਜਵਾਕਾਂ ਨੂੰ ਲੈ ਕੇ ਜਾਣਾ, ਇੰਡੀਆ ਦਿਖਾਉਣਾ, ਪਿੰਡ ਦਿਖਾਉਣਾ, ਜੂਨ ਜੁਲਾਈ ਔਗਸਟ ਜਾਓ ਇਹਨਾਂ ਮਹੀਨੇ ਦੇ ਵਿੱਚ ਹੀ, ਵਾਪਸ ਆਓ ਇਹਨਾਂ ਮਹੀਨੇ ਵਿੱਚ ਹੀ ਸਮਰ ਬ੍ਰੇਕ ਦੇ ਵਿੱਚ, ਜੂਨ ਜੁਲਾਈ ਔਗਸਟ ਰਾਊਂਡ ਟ੍ਰਿਪ, 2 ਚੈੱਕਡ ਬੈਗਸ, 2 ਬੈਗ ਵਿੱਚ ਹੀ 250 ਦੇ ਵਿੱਚ ਇਹ ਰਾਊਂਡ ਟ੍ਰਿਪ ਮਿਲ ਜੂਗੀ ਜੂਨ ਜੁਲਾਈ ਔਗਸਟ ਲਈ $2,050 ਕਾਲ 905-565-8704 905-565-8704 ਆਲ ਲਿੰਕ ਟਰੈਵਲ 905-565-8704 ਤੁਸੀਂ ਕੋਈ ਵੀ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਕਮਰਸ਼ਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਕੋਈ ਵੀ ਰੈਜ਼ੀਡੈਂਸ਼ਲ ਔਰ ਕਮਰਸ਼ਲ ਕੰਕਰੀਟ ਦਾ ਕੰਮ ਕਰਵਾਉਣਾ ਹੈ, ਸੈਪਟਿਕ ਟੈਂਕ ਦਾ ਕੰਪਲੀਟ ਕੰਮ ਕਰਵਾਉਣਾ ਹੈ, ਕੋਈ ਪੁਰਾਣਾ ਘਰ ਬਣਿਆ ਹੋਇਆ ਤੁਹਾਡੀ ਪ੍ਰਾਪਰਟੀ 'ਤੇ ਉਹਨੂੰ ਢਾਉਣਾ ਹੋਵੇ, ਡਿਮੋਲਿਸ਼ ਕਰਨਾ ਹੋਵੇ, ਕੋਈ ਬਾਰਨ ਕੋਈ ਫਾਰਮ ਹੈ ਉਹਨੂੰ ਥੱਲੇ ਢਾਉਣਾ ਹੋਵੇ, ਕੋਈ ਕਮਰਸ਼ਲ ਡੈਮੋਲਿਸ਼ਨ ਵੀ ਕਰਨੀ ਹੋਵੇ, ਜਾਂ ਤੁਸੀਂ ਕੋਈ ਵੀ ਕੰਪਲੀਟ ਟਰੱਕ ਯਾਰਡ ਦਾ ਕੰਮ ਕਰਾਉਣਾ, ਏ ਟੂ ਜ਼ੈਡ ਗ੍ਰੇਡਿੰਗ, ਗ੍ਰੈਵਲ ਪੇਵਿੰਗ ਐਕਸੈਟਰਾ, ਪੀਓ ਐਕਸਕਵੇਸ਼ਨ ਸਰਵਿਸ, ਇਹ ਗਰੰਟੀ ਕਰਦੇ ਨੇ ਕਿ ਕਿਸੇ ਵੀ ਕੰਪਨੀ ਦਾ ਅਸੀਂ ਰੇਟ ਬੀਟ ਕਰਾਂਗੇ, ਨਾ ਮੈਚ ਬੀਟ ਕਰਾਂਗੇ। ਸਾਡੀਆਂ ਆਪਦੀਆਂ ਮਸ਼ੀਨਾਂ ਨੇ, ਔਨ ਡਿਮਾਂਡ ਜਦੋਂ ਮਰਜ਼ੀ ਸੱਦੋ, ਤੁਹਾਨੂੰ ਮੈਸਿਵ ਡਿਸਕਾਊਂਟ ਪਹਿਲਾਂ ਹੀ ਦਿੰਦੇ ਹਾਂ, ਪਰ ਜੇ ਸ਼ਾਪ ਰਨ ਕੀਤਾ ਵੀ ਹੈਗਾ ਸਾਨੂੰ ਪ੍ਰਾਈਸ ਦਿਓ, ਉਹਨੂੰ ਬੀਟ ਕਰਾਂਗੇ, ਨਾਲੇ ਜ਼ਿਆਦਾ ਬਿਹਤਰ ਕੰਮ, ਨਾਲੇ ਜ਼ਿਆਦਾ ਛੇਤੀ ਕੰਮ, ਨਾਲੇ ਚੀਪਰ ਕੰਮ। 416-891-1722 ਪੀਓ ਐਕਸਕਵੇਸ਼ਨ ਸਰਵਿਸ ਦੇ ਮਿਸਟਰ ਚੌਹਾਨ ਨਾਲ ਅੱਜ ਹੀ ਗੱਲਬਾਤ ਕਰੋ। ਅਤੇ ਦੋਸਤੋ, ਜੇ ਤੁਸੀਂ ਆਪਦੇ ਖਰਚਿਆਂ ਨੂੰ ਹੈਲਪ ਕਰਨ ਦੇ ਵਿੱਚ ਇੱਕ ਲੀਗਲ ਬੇਸਮੈਂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜਾਂ ਨਵਾਂ ਕੰਮ ਗਾਰਡਨ ਸਵੀਟ ਤਿਆਰ ਕਰਵਾਉਣਾ ਚਾਹੁੰਦੇ ਹੋ, ਫਿਰ ਇਸ ਕੰਮ ਦੇ ਵਿੱਚ ਮਾਹਰ ਨੇ ਅਨਕਾਰ ਹੋਮਸ ਦੇ ਮਿਸਟਰ ਪਾਲ ਗਰੇਵਾਲ ਅਤੇ ਉਹਨਾਂ ਦੀ ਟੀਮ, ਜਿਹਨਾਂ ਨੇ ਪਿਛਲੇ ਸਾਲ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਨੇ, ਜਿਹਦੇ ਵਿੱਚੋਂ ਹੁਣ ਲੋਕਾਂ ਨੂੰ ਪੱਕਾ ਅਤੇ ਪੱਕਾ ਬਹੁਤ ਹੀ ਵਧੀਆ ਰੈਂਟ ਕਲੈਕਟ ਕਰ ਰਹੇ ਨੇ। ਜੇ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਜੇ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਅਤੇ ਉਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ, 416-817-3600 ਅਨਕਾਰ ਹੋਮਸ ਦਾ ਕਹਿਣਾ ਹੈ ਕਿ ਤੁਸੀਂ ਜਿਹੜੇ ਮਰਜ਼ੀ ਮਹੀਨੇ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਹਦੀ ਕੋਈ ਟੈਨਸ਼ਨ ਨਹੀਂ, ਪਰ ਮੇ ਮਹੀਨੇ ਮਤਲਬ ਇਸ ਮਹੀਨੇ ਇਹਨਾਂ ਨਾਲ ਸੰਪਰਕ ਕਰੋਗੇ, ਟਾਈਮ ਸੈੱਟ ਕਰੋਗੇ, ਆ ਕੇ ਐਸਟੀਮੇਟ ਤੁਹਾਨੂੰ ਦੇਣਗੇ, ਅਤੇ ਜੇ ਕੰਮ ਸ਼ੁਰੂ ਕਰਨਾ ਭਾਵੇਂ ਜੂਨ ਜੁਲਾਈ ਔਗਸਤ ਸਪਟੈਂਬਰ ਅਕਟੂਬਰ ਨਵੰਬਰ ਵਨੈਵਰ, ਲੀਗੋ ਬੇਸਮੈਂਟ ਤਿਆਰ ਕਰਵਾਉਣੀ ਹੈ ਜਦੋਂ ਮਰਜ਼ੀ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ ਜਦੋਂ ਮਰਜ਼ੀ, ਮੇ ਮਹੀਨੇ ਇਸ ਮਹੀਨੇ ਨਾਲ ਸਲਾਹ ਮਸ਼ਵਰਾ ਕਰੋ ਅਤੇ ਤੁਹਾਨੂੰ ਕੰਮ ਸ਼ੁਰੂ ਕਰਦੇ ਸੈਰ $5,000 ਦਾ ਡਿਸਕਾਊਂਟ ਦੇਣਗੇ। ਸੋ ਗਿਵ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਅਤੇ $5,000 ਦਾ ਡਿਸਕਾਊਂਟ ਤੁਹਾਨੂੰ ਮਿਲੇਗਾ, 416-817-3600।
ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ ਹੈ, ਕਿਚਨ ਦਾ ਕੰਮ, ਵਾਸ਼ਰੂਮ ਦਾ ਕੰਮ, ਯੂ ਨੇਮ ਹੈ, ਇਹ ਫੁੱਲ ਆਊਟ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਉਹ ਵੀ ਸ਼ਹਿਰ ਤੋਂ ਸਾਰੇ ਤੇ ਸਾਰੇ ਪਰਮਿਟ ਲੈ ਕੇ। ਤੁਹਾਨੂੰ ਕੋਈ ਵੀ ਪੇਪਰ ਪੂਪਰ ਕੋਈ ਵੀ ਅਪਲਾਈ ਕਰਨ ਦੀ ਲੋੜ ਨਹੀਂ, ਆਪ ਹੀ ਤੁਹਾਡੇ ਕੰਮ ਕਰਨਗੇ। ਨਾਲੇ ਲੀਗੋ ਬੇਸਮੈਂਟ ਤਿਆਰ ਕਰਨ ਦੇ ਵਿੱਚ ਮਾਹਰ ਨੇ, ਅਤੇ ਗਾਰਡਨ ਸਵੀਟ ਤਾਂ ਇਹਨਾਂ ਨੇ ਇਕੱਲੇ ਲਾਸਟ ਈਅਰ ਹੀ 20 ਤੋਂ ਵੀ ਜ਼ਿਆਦਾ ਤਿਆਰ ਕੀਤੇ ਆ। ਪਾਉ ਗਰੇਵਾਲ ਅਨਕਾਰ ਹੋਮਸ 416-817-3600 416-817-3600। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ੍ਹ ਨੂੰ ਫਿਰ 3 PM ਟੂ 6 PM ਹਾਜ਼ਰ ਹੋਵਾਂਗੇ ਸਾਡੇ ਪ੍ਰੋਗਰਾਮ ਤੋਂ ਬਾਅਦ। ਸਾਡੇ ਕਿਸੇ ਵੀ ਸਪਾਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਦੇਸ ਪ੍ਰਦੇਸ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ, ਆਪਦੇ ਫੈਮਿਲੀ ਲਈ, ਆਪਣੇ ਫਿਊਚਰ ਦੇ ਲਈ, ਤੁਸੀਂ ਲਾਈਫ ਇੰਸ਼ੋਰੈਂਸ ਪਲੈਨਿੰਗ ਜਾਂ ਫਿਰ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਕੋਈ ਪੁਰਾਣੀ ਪਾਲਿਸੀ ਹੈ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਵੀ ਆਪਦਾ ਲਾਈਫ ਇੰਸ਼ੋਰੈਂਸ ਲਾਈਸੈਂਸ ਲਿਆ ਹੈ ਅਤੇ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ, ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-457-3381 416-457-3381 ਇੱਥੇ ਦਾ ਅੱਗੇ ਜੀ। ਸਤਿ ਸ਼੍ਰੀ ਅਕਾਲ।

0: ਅੱਜਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
1: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
2: ਕੋਲ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ ਜ਼ੀਰੋ।
4: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਹੈ।
5: ਹੋਲਸੇਲ ਕਲੱਬ, whole lot of value.
6: Another Don Clean with the Don Ducks.
7: Oh, he's doing dishes with Dawn Platinum.
8: The only soap trusted to save wildlife affected by oil.
7: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
7: Organize the fridge, the spice rack, the junk drawer.
8: What are you quacking on about? He's gonna make enchiladas.
7: More dishes? That's giving this duck goosebumps.
6: Dawn Platinum, the better grease getter.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
10: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
10: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
12: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
13: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
14: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਦਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ 6475801437 6478091437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ, ਇੰਜੋਏ ਕਰ ਰਹੇ ਹੋ ਇਸ ਮਿਡ ਵੀਕ ਯਾਨੀ ਕਿ ਵੈਨਸਡੇ ਦੀ ਸ਼ਾਮ ਨੂੰ। ਫਰਾਈਡੇ ਜੂਨੀਅਰ ਕੱਲ੍ਹ ਨੂੰ, ਪਰਸੋਂ ਫਰਾਈਡੇ ਮੌਸਮ ਨੇ ਬਸ ਫੱਟੇ ਚੱਕ ਦੇਣੇ। ਹੁਣ ਦੇਖਿਆ ਤੁਸੀਂ ਮੌਸਮ ਕਿ ਨਹੀਂ, ਜਦੋਂ ਬੰਦਾ ਖੋਲ੍ਹ ਕੇ ਵੈਦਰ ਐਪ ਚੈੱਕ ਕਰਦਾ ਵੀਕਐਂਡ ਦੀ ਤਾਂ ਉਹੀ ਚਾਜਾ ਚੜ੍ਹ ਜਾਂਦਾ ਯਾਰ। ਸੈਟਰਡੇ 22, ਸੰਡੇ 23, ਮੰਡੇ 27, ਟਿਊਜ਼ਡੇ 28, ਫਿਰ 23, ਸੋ ਵੈਰੀ ਗੁੱਡ ਐਂਡ ਗੈਟ ਰੈਡੀ, ਲੌਂਗ ਵੀਕਐਂਡ ਐਕਸਟਰਾ ਖੁਸ਼ੀਆਂ ਭਰਿਆ ਹੋਵੇਗਾ ਮੌਸਮ ਕਰਕੇ। ਅਤੇ ਲੌਂਗ ਵੀਕਐਂਡ ਦੀ ਉਡੀਕ ਤਾਂ ਵੈਸੇ ਹੀ ਰਹਿੰਦੇ, ਕਈ ਤਾਂ ਡਬਲ ਲੌਂਗ ਵੀਕਐਂਡ ਮਨਾ ਲੈਂਦੇ ਆ ਹੈ। ਅਗਲਾ ਕਹਿੰਦਾ ਮੰਡੇ ਵੀ ਔਫ ਹੈ, ਫਰਾਈਡੇ ਵੀ ਔਫ ਕਰ ਹੀ ਲੈਂਦੇ ਹਾਂ, ਸੋ ਚਲੋ ਔਫ ਵੀ ਲੈ ਲਿਆ ਕਰੋ ਕਦੇ ਕਦੇ। ਆਪਣੇ ਬੰਦੇ ਕਦੇ ਓਵਰ ਟਾਈਮ ਨਹੀਂ ਮਿਸ ਕਰਦੇ, ਆਪਣੇ ਬੰਦਿਆਂ ਨੂੰ ਫੋਨ ਕਰ ਲਓ ਵੀ ਸ਼ਿਫਟ ਲਾਉਣੀ। ਆਪਣੇ ਬੰਦੇ ਯਾਰ ਮਿਹਨਤੀ ਬਹੁਤ ਨੇ, ਇਹ ਗੱਲ ਮੰਨਣੀ ਪਵੇਗੀ। ਜੋ ਮਰਜ਼ੀ ਤੁਸੀਂ ਕਹੀ ਜਾਓ, ਐਵੇਂ ਆਪਾਂ ਭੰਡੀ ਜਾਂਦੇ ਹਾਂ ਆਪਣੇ ਬੰਦੇ ਐਂ ਕਰਦੇ ਉਹ ਕਰਦੇ ਆ, ਚਲੋ ਕੁਝ ਕੁ ਜ਼ਰੂਰ ਨੇ ਐਂਡ ਬਟ ਉਹ ਹਰ ਕਮਿਊਨਿਟੀਜ਼ ਦੇ ਹੁੰਦੇ ਆ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਆਪਣੇ ਲੋਕ ਕਿੰਨੀ ਮਿਹਨਤ ਕਰਦੇ ਆ, ਕਈ ਮੈਨੂੰ ਕਾਲ ਆਉਂਦੀਆਂ, ਨਵੀਂ 25 ਸਾਲ ਹੋ ਗਏ ਇੱਕ ਦਿਨ ਨਹੀਂ ਮਿਸ ਕੀਤਾ ਕੰਮ ਦਾ, ਨਵੀਂ 25 ਸਾਲ ਹੋ ਗਏ ਇੱਕ ਦਿਨ ਕੰਮ ਲਈ ਲੇਟ ਨਹੀਂ ਹੋਏ, ਨਵੀਂ 25 ਸਾਲ ਹੋ ਗਏ ਓਵਰ ਟਾਈਮ ਨੂੰ ਕਦੇ ਅਸੀਂ ਨਾ ਹੀ ਨਹੀਂ ਕੀਤੀ। ਸੋ ਇਹ ਆਪਣੇ ਬੰਦਿਆਂ ਦੀ ਪਹਿਚਾਣ, ਇਹ ਆਪਣੇ ਬੰਦਿਆਂ ਦੀ ਇੱਕ ਖਾਸੀਅਤ ਅਤੇ ਇਹ ਆਪਣੇ ਬੰਦਿਆਂ ਦੀ ਮਿਹਨਤ। ਸੋ ਦੱਬ ਕੇ ਮਿਹਨਤ ਜ਼ਰੂਰ ਆਪਾਂ ਕਰਦੇ ਹਾਂ। ਐਂਡ ਤੁਸੀਂ ਵੀ ਹੁਣ ਜੇ ਸੁਣ ਰਹੇ ਹੋ ਪ੍ਰੋਗਰਾਮ ਨੂੰ, ਤੁਸੀਂ ਵੀ ਨੋਟ ਕੀਤਾ ਹੋਊਗਾ ਤੁਹਾਡੇ ਕੰਮਾਂ 'ਤੇ, ਤੁਸੀਂ ਮੈਨੂੰ ਦੱਸੋ ਹੁਣ ਆਪਣੇ ਬੰਦੇ ਕਦੇ ਓਵਰ ਟਾਈਮ ਨੂੰ ਨਾ ਕਰਦੇ, ਆਪਣੇ ਬੰਦੇ ਕਦੇ ਕੰਮ ਦਾ ਦਿਨ ਕੋਈ ਮਿਸ ਕਰਦੇ? ਆਈ ਡਾਊਟ ਇਟ, ਬਹੁਤ ਘੱਟ ਹੋਣਗੇ ਲੋਕ, ਚਲੋ ਯੰਗ ਸਾਡੀ ਜਨਰੇਸ਼ਨ ਵਰਗੇ ਕਦੇ ਕਦੇ ਕਰਦੇ ਹੋਣਗੇ, ਬਟ ਸਾਡੇ ਤੋਂ ਜਿਹੜੇ ਵੱਡੇ ਉਹ ਤਾਂ ਕਦੇ ਨਾ ਸਵਾਲ ਹੀ ਨਾ ਪੈਦਾ ਹੋਵੇ। ਸੋ ਨੰਬਰ ਹੈ ਆਪਣਾ 9056733337 ਸਟੂਡੀਓ ਦਾ, 9056733337, 905-600-7373-33 'ਤੇ ਹੋਵੇਗੀ ਗੱਲਬਾਤ ਆਪਣੀ, 9056733337। ਅਤੇ ਕਿਆ ਟਿਊਨ ਚੱਲੀ ਹੈ, ਮੈਂ ਕਹਿੰਦਾ ਕਮਾਲ ਹੀ ਹੈ ਕਿ ਸੁਣੋ ਫਿਰ।

0: ਹੋਊਗਾ ਹੀ ਚਰਨਜੀਤ ਅਹੂਜਾ ਸਾਹਿਬ ਦਾ ਮਿਊਜ਼ਿਕ ਯਾਰ, ਜੋ ਇੰਟਰੋਡਕਸ਼ਨਸ ਗਾਣੇ ਦੀਆਂ ਹੁੰਦੀਆਂ ਨਾ ਇੱਦਾਂ ਦੇ ਮੈਲੋਡੀਜ਼ ਦੇ ਨਾਲ, ਇਹ ਫਿਰ ਅਹੂਜਾ ਸਾਹਿਬ ਹੀ ਕਰਦੇ ਆ। ਤੋਰ ਪੰਜਾਬਣ ਦੀ ਨੱਚੀ ਜੋ ਸਾਡੇ ਨਾਲ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਹੈ। 7500 ਹੈਲੋ ਜੀ, ਵੈਲਕਮ, ਕਿਵੇਂ ਹੋ?
1: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ?
1: ਵਧੀਆ ਭਾਜੀ। ਉਹ ਡਾਕਟਰ ਦਾ ਨੰਬਰ ਚਾਹੀਦਾ ਸੀ ਜਿਹੜੇ ਉਹ ਆਪਣੇ ਅੱਖਾਂ ਦਾ ਨੀ ਡਾਕਟਰ, ਤੁਸੀਂ ਕੱਲ ਵੀ ਐਡ ਕੇ ਜਿਹੜਾ

0: 9597 9597 289 982 9597.
1: ਹਾਂਜੀ, ਨਾਲੇ ਆਪਣੀ ਬੋਲੀ ਬੋਲਦੇ ਡਾਕਟਰ ਨੇ.
0: ਥੈਂਕ ਯੂ ਭਾਜੀ, ਥੈਂਕ ਯੂ.
1: ਇਹਨਾਂ ਨੂੰ ਤੁਸੀਂ ਕਹਿ ਦਿਓ ਕਿ ਪੰਜਾਬੀ ਲਹਿਰਾ ਰੇਡੀਓ ਤੋਂ ਨੰਬਰ ਨਵੀਂ ਤੋਂ ਮਿਲਿਆ ਤੇ ਵਧੀਆ ਤੁਹਾਡੀ ਸੇਵਾ ਕਰਨਗੇ ਪੂਰੀ.
0: ਮੈਂ ਤੁਹਾਡੇ ਡੈਡੀ ਦਾ ਡੈਡੀ ਦਾ ਪੂਰਾ ਦੱਸੂਗਾ. ਡੈਡੀ ਨੂੰ ਕਿਹਾ ਕੁਲਵੰਤ ਚਾਹਲ ਦਾ ਗਲਤ ਫੋਨ ਆਇਆ.
1: ਫਿਰ ਤਾਂ ਬਣ ਗਈ ਗੱਲ, ਫਿਰ ਡੈਡੀ ਨੂੰ ਵੀ ਮੈਂ ਕਹਿ ਦੂੰਗਾ ਤੇ ਡੈਡੀ ਵੀ ਤੁਹਾਨੂੰ ਕਹਿਣਗੇ ਕਿ ਇਹਨਾਂ ਤੋਂ ਹੀ ਕਰਾਇਓ ਸਰਜਰੀ. ਚਿੱਟਾ ਮੋਤੀ ਆਈ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਯਾਰ, ਤੁਸੀਂ ਕਿਸੇ ਨੇ ਦੱਸਿਆ ਨੀ, ਇੰਨੀ ਤੁਸੀਂ ਐਡ ਸੁਣ ਲਈ, ਕਰੈਕਟ ਕਰਦਿਆ ਕਰੋ ਜਾਂ ਕਰੈਕਟ ਨਹੀਂ, ਚਲੋ ਇਨਫੋਰਮੇਸ਼ਨ ਦੇ ਦਿਆ ਕਰੋ. ਨਵੀਂ ਇਹ ਵੀ ਕਹਿੰਦੇ ਆ, ਸੋ ਕੈਟਰੈਕਟ ਆਈ ਸਰਜਰੀ ਤੁਹਾਡੀ ਨਿਗਾਹ ਪਰਫੈਕਟ ਕਰ ਦੇਣਗੇ 2020. ਠੀਕ ਹੈ, ਇਹਨਾਂ ਨੂੰ ਕਾਲ ਕਰੋ 289 982 9597 289 982 9597 ਤੇ ਕਾਲ ਕਰ ਲਓ. ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ ਕੈਨੇਡਾ ਵਾਈਡ, ਇਕੱਲੇ ਬਰੈਂਪਟਨ 'ਚ ਹੀ 10-15 ਲੋਕੇਸ਼ਨਾਂ ਨੇ. 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ, ਅਤੇ ਡੀਲ ਤੁਹਾਨੂੰ ਦਿੰਦੇ ਹਾਂ ਬਹੁਤ ਹੀ ਟੌਪ ਦੀ. 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਸਮਾਨ. ਵਾਹ, 905-500-4000 ਨੰਬਰ ਹੈ, 905-500-4000. 905-500-4000. ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ. ਅਤੇ ਵਧੀਆ ਯਾਰ, ਹਲਕਾ ਜਿਹਾ ਚਿਲੀ ਜਿਹਾ ਮੌਸਮ ਹੈ, ਗਰਮਾ ਗਰਮ ਪੀਜ਼ਾ ਖਾਧਾ ਜਾਵੇ, ਮੈਂ ਕਹਿੰਦਾ ਉਹਦੇ ਵਰਗੀ ਰਹੀ ਸੀ ਕੋਈ ਨਹੀਂ. ਅਤੇ ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਹਾਂ ਵੀ ਸ਼ੈਲਜਾ ਓਜਾ, ਸ਼ੈਲਜਾ ਨੰਬਰ 1 ਅਕਾਊਂਟੈਂਟ ਨੇ, ਸ਼ੈਲਜਾ ਨਾਲੇ CPA ਨੇ. ਤੁਸੀਂ ਸ਼ੈਲਜਾ ਦੇ ਨਾਲ ਜ਼ਰੂਰ ਸੰਪਰਕ ਕਰੋ. ਜਦੋਂ ਨਾ ਟੈਕਸ ਰੀਫੰਡ ਘੱਟ ਜਾਂਦਾ ਬੰਦੇ ਨੂੰ ਟੈਨਸ਼ਨ ਬਹੁਤ ਪੈਂਦੀ ਹੈ, ਪਰ ਹੁਣ ਨਹੀਂ. ਹੁਣ ਸ਼ੈਲਜਾ ਓਜਾ CPA ਦੇ ਨਾਲ ਤੁਹਾਡੇ ਹੱਕ ਦੇ ਪੈਸੇ ਤੁਹਾਨੂੰ ਵਾਪਸ ਮਿਲਣਗੇ. ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ ਹੋਵੇ, ਬਿਜ਼ਨਸ ਇਨਕੋਰਪੋਰੇਟ ਕਰਵਾਉਣਾ, HST GST ਫਾਈਲਿੰਗ, CRA ਦੇ ਨੋਟਿਸ ਨੇ, ਹਰ ਇੱਕ ਪ੍ਰੋਬਲਮ ਦਾ ਸਲੂਸ਼ਨ ਸ਼ੈਲਜਾ ਓਜਾ. ਟਰੱਕ ਡਰਾਈਵਰੋਂ, ਉਬਰ ਡਰਾਈਵਰੋਂ, ਡਾਕਟਰੋਂ, ਡੈਂਟਿਸਟੋਂ, ਰੀਅਲਟਰੋਂ ਅੱਜੀ ਕਾਲ ਕਰੋ. ਤੁਸੀਂ ਵੀ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ ਅਤੇ ਆਪਣੇ ਟੈਕਸਿਸ ਫਾਈਲ ਕਰੋ ਬਹੁਤ ਹੀ ਅੱਛੇ ਤਰੀਕੇ ਨਾਲ, ਮੈਕਸੀਮਮ ਰੀਫੰਡਸ ਦੇ ਲਈ. ਅਤੇ ਨੰਬਰ ਹੈ ਸ਼ੈਲਜਾ ਦਾ 416-409-3252 416-409-3252 ਸਟੂਡੀਓ ਦਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ. ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ ਯਾਰ, ਐਂਡ ਤੁਹਾਡੇ ਮਨ ਪਸੰਦ ਦੇ ਕੁਝ ਕਿ ਤੁਹਾਨੂੰ ਗਾਣੇ ਗੁਣੇ ਵੀ ਸੁਣਾਉਣੇ ਆ, ਥੋੜ੍ਹੇ ਤੁਸੀਂ ਵੀ ਕਾਇਮ ਹੋ ਜਾਓ. ਅਸੀਂ ਤਾਂ ਫਿਰ ਜਦੋਂ ਪ੍ਰੋਗਰਾਮ ਕਰਨ ਲਈ ਪਹੁੰਚ ਗਏ ਅਸੀਂ ਤਾਂ ਕਾਇਮ ਹੋ ਗਏ, ਅਤੇ ਤੁਹਾਡੇ ਲਈ ਕਾਇਮ ਹੀ ਰਹੀਦਾ. ਮੈਂ ਹੱਸਦਾ ਹੁੰਦਾ ਹਮੇਸ਼ਾ ਕਿ ਭਾਵੇਂ ਜੋ ਮਰਜ਼ੀ ਚੱਲ ਰਿਹਾ ਹੋਵੇ, ਬਟ ਜਦੋਂ ਫਿਰ ਮਾਈਕ ਦੇ ਸਾਹਮਣੇ ਆ ਜਾਈਏ ਨਾ ਤਾਂ ਫਿਰ ਡਜ਼ਨਟ ਮੈਟਰ. ਤੁਹਾਨੂੰ ਅਸੀਂ ਇੱਦਾਂ ਨਹੀਂ ਕਦੇ ਮਹਿਸੂਸ ਕਰਾਉਂਦੇ ਵੀ ਨਵੀਂ ਨੂੰ ਆਹ ਹੋ ਗਿਆ ਉਹ ਹੋ ਗਿਆ. ਆਲਵੇਜ਼ ਪ੍ਰੋਗਰਾਮ ਫੁੱਲ ਐਨਰਜੀ ਦੇ ਨਾਲ ਪੇਸ਼ ਕੀਤਾ ਜਾਵੇਗਾ ਨੋ ਮੈਟਰ ਵਾਟ. ਸੋ ਪ੍ਰੋਗਰਾਮ ਪੰਜਾਬੀ ਦਾ 905-673-3337 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ. ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਜੀ, ਗ੍ਰੈਂਡ ਹੋਮ ਫਰਨੀਚਰ ਤੋਂ. ਇਸ ਫਰਾਈਡੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ. ਗ੍ਰੈਂਡ ਹੋਮ ਫਰਨੀਚਰ, 6885 ਟੋਮਕਿਨ ਰੋਡ, ਡੇਰੀ ਐਂਡ ਟੋਮਕਿਨ. ਅਤੇ ਫਰਾਈਡੇ, ਸੈਟਰਡੇ, ਸੰਡੇ, ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਲਗਾਤਾਰ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਚੱਲੇਗੀ. ਅਤੇ ਸੁੱਖ ਜੀ ਸਾਡੇ ਨਾਲ, ਸੁੱਖ ਜੀ, ਸੋ ਲੌਂਗ ਵੀਕਐਂਡ ਦੀ ਸੇਲ ਐਂਡ ਇੱਕ ਦਿਨ ਬਾਕੀ ਹੈ ਅਤੇ ਫਿਰ ਸੇਲ ਦੀ ਸ਼ੁਰੂਆਤ ਹੈ. ਸੋ ਦੱਸੋ ਫਿਰ ਕੀ ਸਪੈਸ਼ਲ ਆਪਾਂ ਲਾ ਰਹੇ ਹਾਂ.
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ. ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ. ਐਡਰੈਸ ਪਰਿਵਾਰ ਜ਼ਰੂਰ ਨੋਟ ਕਰ ਲੈਣ, 6885 ਟੋਮਕਨ ਰੋਡ ਦੇ ਉੱਪਰ ਜਿਹੜੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਆ. ਤੇ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਨਾਲ ਦੀ ਨਾਲ ਡਿਸਕਾਊਂਟ ਤੇ ਤੋਹਫੇ ਜਿਹੜੇ ਪਰਿਵਾਰਾਂ ਨੂੰ ਮਿਲਣੇ ਹੀ ਮਿਲਣੇ ਆ, ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਸਪੈਸ਼ਲ ਡਿਸਕਾਊਂਟ ਜਿਹੜੇ ਵਿਕਟੋਰੀਆ ਡੇ ਤੇ ਨਾਲ ਦੀ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਤੇ ਮੈਂ ਜਾਂਦਾ ਜਾਂਦਾ ਇੱਕ ਡੀਲ ਦੇ ਦਿੰਦਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਨਿਊ ਰਾਈ

0: ਨਿਊ ਕਲੈਕਸ਼ਨ ਕੋਰਡਰਾਈ ਫੈਬਰਿਕ ਦੇ ਵਿੱਚ ਗ੍ਰੇ ਕਲਰ ਦਾ ਸੋਫਾ ਕਮ ਬੈੱਡ, ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ, ਜਿਹਦੀ ਰੈਗੂਲਰ ਕੀਮਤ $1000 ਸੀ, ਪਰ ਪੰਜਾਬੀ ਲਹਿਰਾਂ ਦੇ ਸਾਰੇ ਪਰਿਵਾਰਾਂ ਦੇ ਲਈ ਸੋਫਾ ਕਮ ਬੈੱਡ ਸਿਰਫ 299 ਦਾ, ਸੋਫਾ ਕਨਵਰਟ ਇੰਟੂ ਬੈੱਡ, ਸੋਫਾ ਕਮ ਬੈੱਡ 299 ਦਾ ਮਿਲੂਗਾ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ। ਸੋ ਜਰੂਰ ਇੱਕ ਚੱਕਰ ਲਾਓ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ।
1: ਕੀ ਬਾਤ ਹੈ, 6085 ਟੋਮਕਨ ਰੋਡ, ਗੈਟ ਰੈਡੀ ਜੀ। 6643 ਹਾਂਜੀ
2: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡੇ ਭਾਈ ਸੁਪਿਆ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ। ਮੈਂ ਕਿਹਾ ਅੱਜ ਤਾਂ ਫੀਲਿੰਗ ਏਦਾਂ ਲਿਆਂਦੀ ਪਈ ਆ ਵੀ ਜੂਨੀਅਰ ਫਰਾਈਡੇ ਆ ਗਿਆ ਮੈਨੂੰ ਲੱਗਦਾ।
1: ਤੁਸੀਂ ਰਹਿੰਦੇ ਕਿੱਥੇ ਹੋ,
2: ਕੀ ਗੱਲ ਹੋਈ?
1: ਐ ਨਾ ਕਰਿਆ ਕਰੋ ਯਾਰ, ਸਾਡੇ ਤੋਂ ਪਤਾ ਨੀ ਦੂਰੀ ਜੀ ਤੁਸੀਂ ਪਾਉਣ ਲੱਗ ਗਏ।
2: ਨਹੀਂ ਨਹੀਂ ਨਹੀਂ ਨਹੀਂ, ਮੈਂ ਤਾਂ ਆਲਵੇਜ਼ ਆਲਵੇਜ਼ ਹਾਜ਼ਰੀ ਲਵਾਉਣਾ। ਇਸ ਵੀਕ ਮੇਰੀ ਸ਼ਿਫਟ ਹੀ ਹੋਰ ਸੀਗੀ ਤੇ ਮੇਰਾ ਖਿਆਲ ਸ਼ੁਰੂਆਤ ਫਿਰ ਇਹਦੇ ਨਾਲ ਹੀ ਕਰ ਲਓ। ਕਲੈਰੀ ਮੋਰਾ ਵਾਲੀ ਜਿਹੜੀ ਪਿੱਛੇ ਟੋਨ ਲਾਈ ਆ, ਬੜੀ ਜ਼ਬਰਦਸਤ ਆ, ਮਤਲਬ ਸਪੀਚਲੈਸ।
1: ਮੈਂ ਤੁਹਾਡੇ ਲਈ, ਤੁਸੀਂ ਤੁਸੀਂ ਅੱਜ ਕਾਫੀ ਚਿਰ ਬਾਅਦ ਫੋਨ ਕੀਤਾ, ਤੁਹਾਡੇ ਲਈ ਤਾਂ ਮੈਂ ਲਾਉਣ ਲੱਗਿਆ ਸੀ ਕਿ ਕਾਹਤੋਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਦੱਸਦੇ ਹੋਇਆ ਕੀ ਕਸੂਰ ਮੇਰੇ ਕੋਲੋਂ?
2: ਤੁਸੀਂ ਬੜੇ ਬੜੇ ਸਤਿਕਾਰਯੋਗ ਹੋ, ਤੁਹਾਡੇ ਡੈਡੀ ਨਾਲ, ਤੁਹਾਡੇ ਦਾਦਾ ਜੀ ਹੋਣਾ ਦੀਆਂ ਆਲਵੇਜ 12 ਸੁਣੀ ਦੀਆਂ, ਬੜੇ ਬੜੇ ਦਿਲ ਦੇ ਨੇੜੇ ਹੋ। ਉਹਨੂੰ ਉਹਨੂੰ ਉਹਨੂੰ ਉਹਨੂੰ ਕਹੀਦਾ ਵੀ ਤੂੰ ਭਾਈ ਯਾਦ ਨੀ ਕੀਤਾ ਜਿਹਨੂੰ ਭੁੱਲੇ ਹੋਈ ਹੈ, ਤੁਸੀਂ ਬਹੁਤ ਨੇੜੇ ਹੋ ਮਹਾਰਾਜ,
1: ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ। ਹੈ
2: ਚੱਕ
1: ਦੇਗੇ ਫੱਟੇ। ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। 2636 ਹੈਲੋ, ਵਧੀਆ ਜੀ, ਕਿਵੇਂ ਹੋ?
3: ਬਹੁਤ ਵਧੀਆ ਜੀ,
1: ਬਹੁਤ ਵਧੀਆ। ਕੋਈ ਗੱਲ ਨੀ, ਦੱਸੋ
3: ਭਾਜੀ। ਮੈਨੂੰ ਨਾ ਕੋਈ ਐਨੀਮਲ ਰਿਮੂਵਲ ਕੰਪਨੀ ਦਾ ਕੋਈ ਹੈਗਾ ਤੁਹਾਡਾ, ਜਿਸ ਨਾਲ ਤੁਹਾਡਾ ਕੋਈ ਕੰਟੈਕਟ?
1: ਮੈਂ ਹਮੇਸ਼ਾ ਕਹਿੰਦਾ ਨਾ ਕਿ ਸਾਰੇ ਨੰਬਰ ਨੇ, ਭਾਵੇਂ ਹੋਵੇ ਨਾ ਨਾ, ਫਿਰ ਵੀ ਤੁਹਾਨੂੰ ਲੱਭ ਕੇ ਦਵਾਂਗੇ। ਲਿਖ ਲਓ ਇੱਕ ਨੰਬਰ
3: ਜੀ। ਜੀ ਜੀ ਬਿਲਕੁਲ,
1: 647
3: ਹਾਂਜੀ,
1: 614
3: 614
1: 777
3: 777
1: ਹਾਂਜੀ, ਇਹ ਨੇਮ ਰੈਟਰੋ ਪੈਸਟ ਕੰਟਰੋਲ ਵਾਲੇ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਨੰਬਰ ਮਿਲਿਆ, ਤਨਵੀਰ ਬਾਈ ਜੀ ਹੋਣਗੇ। ਠੀਕ ਆ,
3: ਠੀਕ ਆ ਤਨਵੀਰ ਬਾਈ ਜੀ, ਠੀਕ ਆ,
1: ਠੀਕ ਆ ਵੀਰੇ,
3: ਚਲੋ ਠੀਕ ਆ, ਥੈਂਕ ਯੂ।
1: ਤੁਸੀਂ ਪੀਟਰ ਬਰੋ ਤੋਂ ਕਾਲ ਕਰ ਰਹੇ ਹੋ, ਵੈਸੇ ਤੁਹਾਡਾ ਕਾਲਰ ਆਈਡੀ ਪੀਟਰ ਬਰੋ ਵਾਲਾ?
3: ਜੀ ਮੈਂ
1: ਮਤਲਬ ਨੰਬਰ ਉੱਥੋਂ ਬਾਹਰ ਕੀਤਾ ਸੀਗਾ, ਪਰ ਹੈਗਾ ਬ੍ਰੈਂਪਟਨ ਸੀ। ਇਹ ਚੱਕਰ ਕੀ ਆ, ਆਪਣੇ ਬੰਦੇ ਕੈਲੀਫੋਰਨੀਆ ਦਾ ਸੀ ਜਾਂ ਕੀ ਸੀ? ਮੈਂ ਕਿਹਾ ਹਾਂਜੀ ਭਾਜੀ ਤੁਸੀਂ ਅਮੈਰੀਕਾ ਤੋਂ ਕਾਲ ਕਰ ਰਹੇ ਹੋ? ਕਿ ਨਹੀਂ ਭਾਜੀ, ਨੰਬਰ ਹੀ ਉੱਥੋਂ ਲਿਆ ਹੋਇਆ, ਰਹਿੰਦੇ ਤਾਂ ਇੱਥੇ। ਮੈਂ ਕਿਹਾ ਵਾਹ, ਚਲੋ ਠੀਕ ਹੈ, ਹਾਂ ਨਹੀਂ ਚਲੋ ਵਧੀਆ, ਜਿੱਥੇ ਸੇਵਿੰਗ ਹੁੰਦੀ ਹੈ ਕਰ ਲੈਣੀ ਚਾਹੀਦੀ ਹੈ। ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਥੈਂਕ ਯੂ। ਕਈ ਵਾਰ ਮੈਨੂੰ ਕਿਤੇ ਬੈਟਲਫੋਰਡ ਤੋਂ ਫੋਨ ਆਊਗਾ, ਸਕੈਚੂਆਨ ਤੋਂ ਫੋਨ ਆਊਗਾ, ਤੇ ਫਿਰ ਪਤਾ ਕਰੀਦਾ ਵੀ ਬੰਦੇ ਕਿੱਥੋਂ ਦੇ ਨੇ, ਹੁੰਦੇ ਸਾਡੇ ਯਾਰ ਗੁਆਂਢੀ ਨੇ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਨੰਬਰ ਹੈ। ਤੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪੰਜਾਬੀ ਦਾਰਾ ਦੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ, ਕੋਈ ਵੀ ਰੈਫਰੈਂਸ ਦੀ ਲੋੜ ਹੈ, ਖੱਬੇ ਸੱਜੇ ਕਿਤੋਂ ਪੁੱਛਣ ਦੀ ਲੋੜ ਨਹੀਂ, ਗੂਗਲ ਕਰਨ ਦੀ ਲੋੜ ਨਹੀਂ, ਆਨਲਾਈਨ ਜਾਣ ਦੀ ਲੋੜ ਨਹੀਂ, ਸਾਨੂੰ ਪੁੱਛ ਲਿਆ ਕਰੋ। ਪੈਸਟ ਕੰਟਰੋਲ ਦਾ ਨੰਬਰ ਚਾਹੀਦਾ, ਨਵੀਆਂ ਵਿੰਡੋਆਂ ਲਵਾਉਣੀਆਂ ਨੰਬਰ ਚਾਹੀਦਾ, ਨਵੇਂ ਡੋਰ ਲਵਾਉਣੇ ਨੇ, ਘਾਹ ਕਟਵਾਉਣਾ, ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਵਾਉਣੀ ਹੈ, ਕੰਕਰੀਟ ਪਵਾਉਣੀ ਹੈ, ਬੇਸਮੈਂਟ ਬਣਵਾਉਣੀ ਹੈ, ਗੱਲ ਕੀ, ਕੋਈ ਵੀ ਨੰਬਰ ਪੰਜਾਬੀ ਦਾਰਾ ਤੋਂ ਲਿਆ ਕਰੋ। ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਆਲਵੇਜ਼ ਖੁੱਲ੍ਹਾ, ਉੱਥੇ ਮੈਸੇਜ ਕਰਦਿਆ ਕਰੋ ਕਿ ਨਵੀਂ ਆਹ ਨੰਬਰ ਚਾਹੀਦਾ, ਭੇਜਿਓ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUN JABILEHRAN, ਅਤੇ ਅਸੀਂ ਮਿੰਟਾਂ 'ਚ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਰਿਪਲਾਈ ਆਵੇਗੀ। ਮੈਂ ਟੀਮ ਨੂੰ ਕਿਹਾ ਹੋਇਆ ਕਿ ਬਈ ਸਾਡਾ ਕੋਈ ਸੱਜਣ ਮਿੱਤਰ ਮੈਸੇਜ ਕਰਦਾ ਨਾ, ਉਹਨਾਂ ਨੂੰ ਬਾਹਲੀ ਵੇਟ ਨਾ ਕਰਾਇਓ। ਕਈ ਸੱਜਣ ਮਿੱਤਰ ਹੁੰਦੇ ਆ ਜਿਨ੍ਹਾਂ ਨੂੰ ਵੇਟ ਕਰਨੀ ਪੈ ਜਾਂਦੀ ਹੈ, ਜਾਂ ਕਈ ਵਾਰ ਮਿਸ ਹੋ ਜਾਂਦਾ ਮੈਸੇਜ, ਬਟ ਟਰਾਈ ਰਹਿੰਦੀ ਹੈ ਕਿ ਜਲਦੀ ਤੁਹਾਨੂੰ ਰਿਪਲਾਈ ਕਰੀਏ। ਸੋ ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ PUN JABILEHRAN ਇੰਸਟਾਗ੍ਰਾਮ, ਐਂਡ ਐਨੀ ਟਾਈਮ ਕੋਈ ਵੀ ਨੰਬਰ ਲੈਣੇ ਆ, ਜਾਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, 647-504-1557. ਨਵੀਂ ਕਿਚਨ ਰੈਡੀ ਕਰਾਓ, ਨਿਊ ਹਾਈਟਸ ਕਿਚਨ। ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਜੀ ਨੇ ਬਹੁਤ ਖਾਸ ਡਿਸਕਾਊਂਟ ਤੁਹਾਨੂੰ ਦੇਣਗੇ, ਸਾਡਾ ਨਾਮ ਲੈ ਦਿਓ। ਬਿਲਕੁਲ ਫ੍ਰੀ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਦੇਣਗੇ, ਸਾਡਾ ਨਾਮ ਲੈ ਦਿਓ। ਉਸ ਦੇ ਨਾਲ ਨਾਲ ਹਾਈ ਐਂਡ ਕੰਮ ਬਹੁਤ ਰੀਜਨੇਬਲ ਰੇਟ ਤੇ ਨਵਾਂ ਬਾਰ ਰੈਡੀ ਕਰਾਉਣਾ, ਨਵਾਂ ਕਿਚਨ ਰੈਡੀ ਕਰਾਉਣਾ, ਕੋਈ ਕਾਊਂਟਰ ਟੋਪ ਨੇ, ਵੈਨਿਟੀਜ਼ ਨੇ, ਗਿਵ ਹਿਮ ਅ ਕਾਲ 416-859-1920 ਜੀ
4: 2986
1: ਹੈਲੋ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਗੱਡੀਆਂ ਦੀ ਇੰਸ਼ੋਰੈਂਸ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ, ਰਾਜਵੰਤ ਦਾ 647-674-4735 ਰਾਜਵੰਤ ਕੌਰ। ਹਾਂਜੀ
4: ਹਾਂਜੀ,
1: ਕੋਈ ਗੱਲ ਨੀ ਜੀ, ਨੋ ਪ੍ਰੋਬਲਮ। ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, 30% ਤੱਕ ਦਾ ਡਿਸਕਾਊਂਟ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ। ਰਾਜਵੰਤ ਕੌਰ 647-674-4735 647-674-4735 ਰਾਜਵੰਤ। ਸੁਣੀਏ ਫਿਰ ਸਰਦੂਲ ਸਿਕੰਦਰ।

0: विवाह क्या बात है। 7143 हेलो।
1: ਬਹੁਤ ਚੰਗੀ ਤਰ੍ਹਾਂ ਦੇਖਿਆ ਵੀ ਤਾਂ ਜਿਹੜਾ ਇਹਦੇ ਉੱਤੇ ਟਿਕਟੋਕ ਤੇ ਲਾਇਆ ਤਾਂ ਆਨੰਦਬੰਦ ਤੇ ਯਾਰ ਸਾਨੂੰ ਘਰ ਬੈਠਿਆਂ ਨੂੰ ਏਦਾਂ ਦਾ ਸ਼ੋਅ
0: ਕਰਤਾ। ਦੇਖਿਆ ਸ਼ੋਅ ਤੇ ਜਾਣ ਦੀ ਲੋੜ ਨੀ, ਅਸੀਂ ਦਿਖਾਤਾ ਤੁਹਾਨੂੰ ਹੈ।
1: ਚਲੋ
0: ਵਧੀਆ, ਦੇਖੋ ਫਨ ਕਰ ਲੈਣਾ ਚਾਹੀਦਾ ਜ਼ਿੰਦਗੀ ਚ ਜਿੰਨਾ ਕਰ ਸਕਦੇ ਆ ਕਿ ਨਹੀਂ।
1: ਤੇ ਓਹਨੇ ਉਹ ਕਾਲਾ ਸ਼ਾਹ ਰੰਗਾ ਬਾਲ ਸੁਣਾਇਆ ਸੀ ਕਿ ਨਹੀਂ ਉੱਥੇ?
0: ਕਾਲਾ ਸ਼ਾਹ ਰੰਗਾ ਬਾਲ ਨੀ ਮੈਨੂੰ ਲੱਗਦਾ ਉਹਨੇ ਸੁਣਾਇਆ।
1: ਚਲੋ
0: ਵਧੀਆ, ਦੇਖੋ ਚਾਹੀਦਾ ਫਨ ਸ਼ਨ ਜਿਹਾ ਹੋ ਜਾਂਦਾ, ਵਧੀਆ ਗਾਣਾ ਨਾਲੇ ਲਾ ਦਿੰਦੇ। ਬਿਲਕੁਲ ਯਾਰ, ਕਰਨ ਔਜਲਾ ਦਾ ਸ਼ੋਅ ਵਧੀਆ ਸੀ, ਮੁੰਡੇ ਨੇ ਬੜੀ ਮਿਹਨਤ ਕੀਤੀ ਤੇ ਦੇਖੋ ਇੱਕ ਦਿਨ 20,000 ਬੰਦਾ ਗਿਆ ਦੇਖਣ, ਦੂਏ ਦਿਨ 20,000 ਬੰਦਾ ਗਿਆ, ਟੋਟਲ ਯਾਰ ਤਕਰੀਬਨ 40,000 ਬੰਦਾ। ਚਲੋ ਹੋਊ ਥੋੜਾ ਬਹੁਤ ਘੱਟ ਵੀ ਹੋਊ, ਬਟ ਕਹਿਣ ਦਾ ਮਤਲਬ ਇਹ ਹੈ ਸਕੋਸ਼ਾ ਬੈਂਕ ਅਰੀਨਾ ਬੈਕ ਟੂ ਬੈਕ ਸੋਲਡ ਆਊਟ ਕਰਨੀ ਬੜੀ ਵੱਡੀ ਗੱਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3333 ਤੇ ਸਾਡਾ ਇੰਸਟਾਗ੍ਰਾਮ ਟਿਕਟੋਕ ਤੇ ਦੇਖੋਗੇ, ਯੂ ਵਿਲ ਇੰਜੋਏ ਇਟ। ਹੁਣੇ ਮੈਸੇਜ ਆਇਆ ਕਿ ਨਵੀ ਯਾਰ ਦਿਓ ਕੋਈ ਕੌਂਕਰੀਟ ਲਈ ਨੰਬਰ ਦਿੰਦੇ ਹਾਂ ਬਾਈ ਜੀ, ਨੋ ਪ੍ਰੋਬਲਮ। ਇੱਕ ਵੀਰ ਨੇ ਦੋ ਨੰਬਰ ਪੁੱਛੇ ਨੇ, ਦੋਨੋਂ ਮੈਂ ਭੇਜਤੇ। ਇੱਕ ਤਾਂ ਕਹਿੰਦੇ ਕੌਂਕਰੀਟ ਲਈ, ਸੋ ਕੌਂਕਰੀਟ ਤੇ ਇੰਟਰਲੋਕਿੰਗ ਲਈ ਨੰਬਰ ਲਿਖੋ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਬਾਈ ਜੀ ਹੁਣੇ ਬਹੁਤ ਵਧੀਆ ਇਨਸਾਨ ਨੇ, ਅੱਜ ਹੀ ਮੇਰੀ ਬਾਈ ਜੀ ਨਾਲ ਗੱਲ ਹੋ ਰਹੀ ਸੀ ਤੇ ਕਹਿੰਦੇ ਨਵੀ ਤੁਹਾਡੇ ਜਿੰਨੇ ਵੀ ਲਿਸਨਰਸ ਨੇ ਕਾਲ ਕੀਤੀ, ਅਸੀਂ ਜੋਬਸ ਕੀਤੀਆਂ ਸਾਰੇ ਬੜੇ ਸੈਟਿਸਫਾਈਡ ਨੇ। ਮੈਂ ਕਿਹਾ ਭਾਈ ਤੁਸੀਂ ਕੰਮ ਹੀ ਸੋਹਣਾ ਕਰਦੇ ਹੋ, ਸੈਟਿਸਫਾਈ ਤਾਂ ਫਿਰ ਹੋਣਾ ਹੀ ਆ। ਸੋ ਕੌਂਕਰੀਟ ਪਵਾਉਣੀ ਹੈ, ਇੰਟਰਲੋਕਿੰਗ ਕਰਾਉਣੀ ਹੈ, ਨੰਬਰ ਹੈ 647-5623-72। ਡਰਾਈਵੇ ਬਣਵਾਉਣਾ, ਬੈਕਹੈਡ ਪੱਕੀ ਕਰਾ ਲਓ, ਬਾਈ ਜੀ ਨੂੰ ਕਾਲ ਕਰ ਲਓ ਫਟਾਫਟ 647-5623-72-6472-6237-2 ਦੇ ਉੱਤੇ ਤੁਸੀਂ ਕਾਲ ਜ਼ਰੂਰ ਬਾਈ ਜੀ ਨੂੰ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ। ਉਸ ਦੇ ਨਾਲ ਨਾਲ ਇਹਨਾਂ ਨੇ ਇੱਕ ਨੰਬਰ ਮੰਗਿਆ, ਕਹਿੰਦੇ ਨਵੀ ਨਵਾਂ ਘਾਹ ਲਗਵਾਉਣਾ ਉਹਦਾ ਵੀ ਦਿਓ। ਸੋ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਵਾਉਣੀ ਹੈ ਤਾਂ ਤੁਸੀਂ ਨੰਬਰ ਇੱਕ ਲਿਖੋ SS ਲੋਨ ਕੇਅਰ ਵਾਲਿਆਂ ਦਾ ਤੇ ਉਹ ਨੰਬਰ ਹੈ 437-655-1984। Once again, ਨਵਾਂ ਘਾਹ ਸੋਡਿੰਗ ਲਈ 437-655-1984 ਦੇ ਉੱਤੇ ਕਾਲ ਕਰ ਲਓ ਤੇ ਤੁਹਾਡੇ ਲਈ ਗੁਰਪ੍ਰੀਤ ਬਾਈ ਜੀ ਹੁਣੇ ਹਾਜ਼ਰ ਨੇ। ਲੈਂਡਸਕੇਪਿੰਗ ਨਵਾਂ ਘਾਹ, ਤੁਸੀਂ ਘਾਹ ਕਟਵਾਉਣ ਲਈ ਕਿਸੇ ਨੂੰ ਹਾਇਰ ਕਰਨਾ ਤਾਂ ਇਹਨਾਂ ਦਾ ਨੰਬਰ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ। ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਵੈਲਕਮ, ਕਿਵੇਂ ਹੋ?
2: ਬਿਲਕੁਲ ਨਵੀ, ਸੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਰੈਗੂਲਰ ਸਟੈਂਡਰਡ ਪਲਾਨਸ ਦੀ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿ ਜਿੰਨੀ ਅਰਲੀ ਏਜ ਦੇ ਵਿੱਚ ਆਪਾਂ ਕਵਰੇਜ ਕਰਵਾਵਾਂਗੇ, ਜਿੰਨੀ ਹੈਲਥ ਵਧੀਆ ਹੈਗੀ ਆ, ਏਜ ਘੱਟ ਆ, ਅਸੀਂ ਵਧੀਆ ਅਮਾਊਂਟ ਦੀ ਕਵਰੇਜ ਘੱਟ ਪ੍ਰੀਮੀਅਮ ਚ ਲੈ ਸਕਦੇ ਹਾਂ। ਪਰ ਬਹੁਤ ਸਾਰੇ ਲਿਸਨਰਸ ਸਾਡੇ ਹੋਣਗੇ ਜਿਹੜੇ ਕਈ ਵਾਰ ਤਾਂ ਹੁੰਦਾ ਕਿ ਅਸੀਂ ਵੈਸੇ ਹੀ ਮਿਡਲ ਏਜ ਗਰੁੱਪ ਦੇ ਵਿੱਚ ਇੱਥੇ ਆ ਕੇ ਕੈਨੇਡਾ ਦੇ ਵਿੱਚ ਆਉਂਦੇ ਹਾਂ। ਦੂਜੀ ਚੀਜ਼ ਇਹ ਹੁੰਦੀ ਹੈ ਕਿ ਕਈ ਵਾਰ ਸਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਸਾਨੂੰ ਰੈਗੂਲਰ ਪਾਲਿਸੀਜ਼ ਨਹੀਂ ਮਿਲਦੀਆਂ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਾਲਿਸੀ ਲਈ ਟਰਾਈ ਕਰਦੇ ਹਾਂ, ਸਾਡੀ ਫੈਮਿਲੀ ਹਿਸਟਰੀ ਕਰਕੇ, ਸਾਡੀ ਆਪਣੀ ਮੈਡੀਕਲ ਹਿਸਟਰੀ ਕਰਕੇ ਸਾਨੂੰ ਕਵਰੇਜ ਜਾਂ ਤਾਂ ਰੇਟਿੰਗ ਹੋ ਕੇ ਮਿਲਦੀ ਆ ਜਾਂ ਡਿਕਲਾਈਨਡ ਹੋ ਜਾਂਦੀ ਆ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਨੋਨ ਮੈਡੀਕਲ ਪਲਾਨਸ ਹੈਗੇ ਆ। ਸੋ ਜਿੱਥੇ ਆਪਣੇ ਕੋਲ ਲਾਈਫ ਇੰਸ਼ੋਰੈਂਸ ਦੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਕਵਰੇਜ ਕਰਵਾ ਸਕਦੇ ਆ, ਉਹਦੇ ਨਾਲ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨੋਨ ਮੈਡੀਕਲ ਦੇ ਪ੍ਰੋਡਕਟ ਵੀ ਹੈਗੇ ਆ। ਸੋ ਅਗਰ ਇਨ ਕੇਸ ਤੁਹਾਨੂੰ ਕੋਈ ਵੀ ਮੈਡੀਕਲ ਸਿਚੁਏਸ਼ਨ ਪਹਿਲਾਂ ਆ ਚੁੱਕੀ ਹੈਗੀ ਆ, ਚਾਹੇ ਤੁਹਾਨੂੰ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਆ, ਚਾਹੇ ਕੋਈ ਕੈਂਸਰ ਦੀ ਕੰਡੀਸ਼ਨ ਆ ਚੁੱਕੀ ਹੈ, ਹੈ ਉਸ ਤੋਂ ਬਾਅਦ ਸਟਿਲ ਤੁਸੀਂ ਆਪਣੀ ਨਵੀਂ ਕਵਰੇਜ ਲੈਣ ਦੇ ਲਈ ਕੁਆਲੀਫਾਈ ਕਰ ਸਕਦੇ ਆ ਅਪ ਟੂ $75,000 ਤੱਕ ਦੀ ਕਵਰੇਜ ਦੇ ਪਲਾਨਸ ਅਵੇਲੇਬਲ ਹੈਗੇ ਆ ਐਂਡ ਉਹਦੇ ਵਿੱਚ ਜਿਹੜੀ ਹਾਰਟ ਕੰਡੀਸ਼ਨ ਤੁਹਾਨੂੰ ਪਹਿਲਾਂ ਆਈ ਸੀਗੀ ਉਹ ਵਾਲੀ ਕੰਡੀਸ਼ਨ ਵੀ ਦੁਬਾਰਾ ਤੋਂ ਕਵਰ ਹੈਗੀ ਆ ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਕਿ ਇਹ ਵਾਲੇ ਪਲਾਨਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਸੀਂ ਕਿੱਦਾਂ ਲੈ ਸਕਦੇ ਆ $75,000 ਤੱਕ ਦੀ ਕਵਰੇਜ ਲਈ ਤੁਸੀਂ ਐਲੀਜੀਬਲ ਹੋ ਸਕਦੇ ਆ ਇਹਦੀ ਡਿਟੇਲ ਤੁਸੀਂ ਜ਼ਰੂਰ ਮੇਰੇ ਕੋਲੋਂ ਲੈ ਸਕਦੇ ਆ ਨੰਬਰ ਹੈਗਾ ਜੀ ਮੇਰਾ 416-8176500 ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ ਦਾ ਨਾਨ ਮੈਡੀਕਲ ਦਾ ਪ੍ਰੋਡਕਟ ਲੈਣਾ ਹੈਗਾ ਆ ਕਈ ਕੰਪਨੀਜ਼ ਦੇ ਵਿੱਚ 5 ਲੱਖ ਕਈ ਕੰਪਨੀਜ਼ ਦੇ ਵਿੱਚ ਅਪ ਟੂ $1,000,000 ਤੱਕ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰ ਸਕਦੇ ਆ ਅਗਰ ਆਪਣੇ ਪੇਰੈਂਟਸ ਦੇ ਲਈ ਅਸੀਂ ਫਾਈਨਲ ਐਕਸਪੈਂਸ ਦੀ ਕਵਰੇਜ ਦੇਖ ਰਹੇ ਹਾਂ ਜਿਹਦੇ ਵਿੱਚ 15,000, 20,000, 25,000 ਤੱਕ ਦੀ ਜੇ ਫਿਊਨਲ ਦੀ ਕਵਰੇਜ ਲੈਣੀ ਹੈਗੀ ਆ ਤਾਂ ਇੱਦਾਂ ਦੇ ਗਰੰਟਿਡ ਇਸ਼ੂ ਪ੍ਰੋਡਕਟ ਵੀ ਹੈਗੇ ਆ ਜਿਹਨਾਂ ਦੇ ਵਿੱਚ ਨੋ ਮੈਡੀਕਲ ਕੁਐਸਚਨ ਤੇ ਤੁਸੀਂ ਰਾਈਟ ਵੇ ਇਸ ਕਵਰੇਜ ਦੇ ਲਈ ਅਪਰੂਵ ਹੋ ਸਕਦੇ ਆ ਸੋ ਇਹਨਾਂ ਦੇ ਪਾਲਿਸੀਜ਼ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਕੁਐਸਚਨ ਹੈਗੇ ਆ ਨੰਬਰ ਹੈਗਾ ਜੀ ਮੇਰਾ 416-8176500 ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟਾਪ ਚੋਇਸ ਇੰਸ਼ੋਰੈਂਸ ਆਫਿਸ ਤੇ ਨੰਬਰ ਮੇਰਾ ਅਗੇਨ 416-8176500
0: 416-8176500 ਹਰਪ੍ਰੀਤ ਥੈਂਕ ਯੂ ਸੋ ਮਚ ਜ਼ਰੂਰ ਹਰਪ੍ਰੀਤ ਨੂੰ ਕਾਲ ਕਰੋ ਐਨੀ ਟਾਈਮ ਸੋ ਪ੍ਰੋਗਰਾਮ ਪੰਜਾਬੀ ਦਾ 905-600-7333 ਆਪਣਾ ਨੰਬਰ ਹੈ 905-673-3337 ਇਹਨਾਂ ਦਾ ਬਾਈ ਜੀ ਹੁਣ ਤਾਂ ਮੈਂ ਗਾਣਾ ਲਾਉਣਾ ਇਹਨਾਂ ਨੇ ਰਿਕੁਐਸਟ ਕੀਤਾ ਕਿ ਕਾਲਾ ਸ਼ਾਹ ਰੰਗਾ ਕਿਹਦਾ ਵਾਲ ਸੀ ਸੋ ਕੋਈ ਨਾ ਸੁਣਾ ਦਿੰਦੇ ਯਾਰ ਦੇਖੋ ਕੋਈ ਆਪਾਂ ਨਾ ਕਈ ਵਾਰ ਐਵੇਂ ਕਹਿਣ ਲੱਗ ਜਾਂਦੇ ਹਾਂ ਗਾਣਾ ਆਏ ਕਿਉਂ ਬਣਾਇਆ ਕਿਉਂ ਬਣਾਇਆ ਫੰਕਸ਼ਨ ਹੈ ਦੇਖੋ ਸ਼ੁਗਲ ਮੇਲਾ ਜਿਹਾ ਹੋ ਜਾਂਦਾ ਜ਼ਿੰਦਗੀ 'ਚ ਹੱਸਿਆ ਕਰੋ ਇੰਜੋਏ ਕਰਿਆ ਕਰੋ ਗਾਣਿਆਂ ਨੂੰ ਫਿਲਮਾਂ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ ਜਿਹੜਾ ਸੁਣਨਾ ਸੁਣ ਲਿਆ ਕਰੋ ਜਿਹੜੀ ਫਿਲਮ ਦੇਖਣੀ ਹੈ ਦੇਖ ਲਿਆ ਕਰੋ ਕੋਈ ਕਿਹੜਾ ਜ਼ਬਰਦਸਤੀ ਕਹਿੰਦਾ ਤੈਨੂੰ ਆਹੀ ਸੁਣਨਾ ਪੈਣਾ ਆਹੀ ਦੇਖਣਾ ਪੈਣਾ ਹੁਣ ਆਪਣੀ ਮਰਜ਼ੀ ਹੈ ਹੁਣ ਕੌਂਸਰਟ ਵੀ ਹੁੰਦੇ ਆ ਜਿਹਦਾ ਕੌਂਸਰਟ ਤੁਸੀਂ ਦੇਖਣਾ ਦੇਖੋ ਨਹੀਂ ਦੇਖਣਾ ਨਾ ਦੇਖੋ ਸਿੰਪਲ ਗੱਲ ਹੈ ਨਾ ਕੋਈ ਤੁਹਾਨੂੰ ਮਜਬੂਰ ਕਰ ਰਿਹਾ ਕਿ ਯਾਰ ਟਿਕਟਾਂ ਲਓ ਜਾਂ ਨਾ ਲਓ ਹੁਣ ਜੇ ਮੈਂ ਇੱਥੇ ਬੈਠਾ ਕਹਾਂ ਕਿ ਤੁਸੀਂ ਉਹਦਾ ਸ਼ੋਅ ਕਿਉਂ ਦੇਖਿਆ ਉਹਦਾ ਕੋਈ ਦੇਖਿਆ ਤੁਹਾਡੀ ਮਨੀ ਆ ਤੁਹਾਡਾ ਪੈਸਾ ਤੁਸੀਂ ਜੋ ਮਰਜ਼ੀ ਕਰੋ ਮੈਂ ਤੁਹਾਨੂੰ ਕਹਾਂ ਕਿ ਯਾਰ ਤੁਸੀਂ ਨਵੀਂ ਦਾ ਸ਼ੋਅ ਕਿਉਂ ਦੇਖਣ ਗਏ ਹੋ ਜਾਂ ਐਕਸ ਵਾਈ ਜ਼ੈਡ ਹੁਣ ਯੂ ਨੋ ਦੈਟਸ ਨਾਟ ਅਪ ਟੂ ਮੀ ਮੇਰੀ ਆਪਦੀ ਲਾਈਫ ਹੈ ਮੈਂ ਆਪਦੇ ਇਨਕਮ ਨਾਲ ਜੋ ਮਰਜ਼ੀ ਕਮਾਂ ਤੁਹਾਡੀ ਆਪਦੀ ਲਾਈਫ ਹੈ ਤੁਸੀਂ ਆਪਣੇ ਖਰਚੇ ਨੂੰ ਜਿਵੇਂ ਮਰਜ਼ੀ ਯਾਰ ਤੁਸੀਂ ਸਪੈਂਡ ਕਰੋ ਇਟਸ ਹਰੇਕ ਦੀ ਜ਼ਿੰਦਗੀ ਅਲੱਗ ਅਲੱਗ ਹੈ ਲੋਕਾਂ ਦੇ ਵੱਖਰੇ ਵੱਖਰੇ ਸ਼ੌਂਕ ਨੇ ਵੱਖਰੇ ਵੱਖਰੇ ਲੋਕ ਯੂ ਨੋ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਸੋ ਜਿਵੇਂ ਤੁਹਾਨੂੰ ਯਾਰ ਦਿਲ ਨੂੰ ਤੁਹਾਡੇ ਨੂੰ ਤਸੱਲੀ ਮਿਲਦੀ ਹੈ ਜਿਵੇਂ ਤੁਸੀਂ ਖੁਸ਼ ਹੁੰਦੇ ਉਵੇਂ ਕਰ ਲਿਆ ਕਰੋ ਅਤੇ ਇੱਕ ਦੂਜੇ ਨੂੰ ਆਪਾਂ ਕ੍ਰਿਟੀਸਾਈਜ਼ ਨਾ ਬੜਾ ਕਰਿਆ ਕਰੀਏ ਆਈ ਥਿੰਕ ਕ੍ਰਿਟੀਸਿਜ਼ਮ ਕਰ ਲੈਂਦੇ ਆਪਾਂ ਇੱਥੇ ਭੇਜੇ ਗਏ ਜਸਟ ਸਟੇ ਇਨ ਯੋਰ ਓਨ ਲੇਨ ਐਂਡ ਇੰਜੋਏ ਕਰਿਆ ਕਰੋ ਸੋ 905-673-3337 ਨੰਬਰ ਹੈ ਆਪਣਾ 905-673-3337 ਜੀ 2865 ਹਾਂਜੀ ਬਾਈ ਜੀ
3: ਜੁਆਇਨਮੈਂਟ ਕਰੋ ਜ਼ਿੰਦਗੀ ਦਾ ਕੋਈ ਪਤਾ ਨੀ ਜਦੋਂ ਆਪਾਂ ਫਿਊਨਰਲ ਹਾਲ ਚ ਜਾਂਦੇ ਹਾਂ ਉਦੋਂ ਏਡਾ ਵੱਡਾ ਬੰਦਾ ਹੁੰਦਾ ਅੱਧਾ ਕਿਲੋ ਰਹਿ ਜਾਂਦਾ ਹਨਾ ਜੀ
0: ਸਹੀ ਗੱਲ ਦੇਖੋ ਨਾਲੇ ਦੇਖੋ ਕਈ ਹੁਣ ਲੋਕ ਜਦੋਂ ਜ਼ਿੰਦਗੀ ਦੇ ਆਖਰੀ ਇੱਕ ਪੜਾਅ ਤੇ ਹੁੰਦੇ ਆ ਉਹ ਬੈਠੇ ਪਛਤਾਉਂਦੇ ਆ ਯਾਰ ਮੈਂ ਐਂ ਵੀ ਕਰ ਲੈਂਦਾ ਉਵੇਂ ਵੀ ਕਰ ਲੈਂਦਾ ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਜੋ ਸੋਚਿਆ ਜੋ ਕਰਨਾ ਉਹ ਕਰੋ ਕਿਉਂਕਿ ਕੁਛ ਨਹੀਂ ਪਤਾ ਕਦੋਂ ਪਟਾਕਾ ਪੈ ਜਾਣਾ
3: ਬਿਲਕੁਲ
0: ਸਹੀ ਗੱਲ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਤੁਹਾਡਾ ਗੱਲ ਬਾਈ ਜੀ ਬਿਲਕੁਲ ਠੀਕ ਹੈ ਨਾ ਕਿਸੇ ਤੋਂ ਜੈਲਸੀ ਕਰਨ ਦੀ ਲੋੜ ਹੈ ਨਾ ਕਿਸੇ ਨੂੰ ਆਏ ਕਹਿਣ ਦੀ ਲੋੜ ਤੂੰ ਆਏ ਕੀਤਾ ਤੂੰ ਉਵੇਂ ਕੀਤਾ ਜਸਟ ਇੰਜੋਏ ਐਚ ਕੇ ਮੂਵਰਸ ਨੂੰ ਯਾਦ ਰੱਖੋ ਨਵੀਂ ਮੂਵਿੰਗ ਕੰਪਨੀ ਲੱਭ ਰਹੇ ਹੋ ਯਾਨੀ ਕਿ ਨਵਾਂ ਘਰ ਲੈ ਲਿਆ ਤੇ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ 416-524-6704 ਦੇ ਉੱਤੇ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਐਚ ਕੇ ਮੂਵਰਸ ਬਹੁਤ ਭਰੋਸੇ ਵਾਲੇ ਬੰਦੇ ਨੇ ਐਂਡ ਨਾਲ ਦੀ ਨਾਲ ਐਚ ਕੇ ਮੂਵਰਸ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ। ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਤੇ ਸਟੋਰੇਜ ਵੀ ਤੁਸੀਂ ਕਰਨੀ ਹੈ ਤਾਂ ਨੰਬਰ ਵਨਸ ਅਗੇਨ 416-524-6704 ਆ ਰਹੋ ਫਿਰ।

0: ਨਵੀਂ ਫਰਾਈਡੇ ਫਰਾਈਡੇ ਜੂਨੀਅਰ ਛੱਡੋ ਫਰਾਈਡੇ ਬਣਾਇਆ ਪਿਆ ਸੋ ਲਾਉਣੇ ਪੈਗ ਤੇ ਠੋਕਣੇ ਲਲਕਾਰੇ ਹੈ ਸੋ ਪੈਗ ਪੁੱਗ ਦੇ ਨਾਲ ਫਿਰ ਲਲਕਾਰੇ ਵੀ ਵੱਜ ਹੀ ਜਾਂਦੇ ਆ ਬਟ ਲਲਕਾਰੇ ਬਾਲੇ ਨਾ ਮਾਰਿਆ ਕਰੋ ਫਿਰ ਜਦੋਂ ਖਾਧੀ ਪੀਤੀ 'ਚ ਆਪਾਂ ਮਾਰ ਲੈਂਦੇ ਹਾਂ ਲਲਕਾਰੇ ਅਗਲੇ ਦਿਨ ਫਿਰ ਬੰਦੇ ਨੂੰ ਪਛਤਾਵਾ ਰਹਿੰਦਾ ਯਾਰ ਕਿ ਕੱਲ੍ਹ ਤਾਂ ਲਲਕਾਰੇ ਹੀ ਮਾਰੇ ਆ ਹੋਰ ਕੁਛ ਕੀਤਾ ਨਹੀਂ ਸੋ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਅਤੇ ਡੀਲਰ ਲਈਏ ਕੁਝ ਇੱਕ ਵਧੀਆ ਜਿਹਾ ਮਨਜੀਤ ਵੈਲਕਮ
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਜੇ ਤੁਸੀਂ ਬੇਸਮੈਂਟ ਲਈ ਵਾਸ਼ਰ ਤੇ ਡਰਾਇਰ ਦੇਖ ਰਹੇ ਹੋ ਸਿਰਫ $9.99 ਚ ਇਸ ਲੌਂਗ ਵੀਕਐਂਡ ਸੇਲ ਦੇ ਵਿੱਚ ਵਾਸ਼ਰ ਤੇ ਡਰਾਇਰ ਦਾ ਪੇਅਰ ਤੁਸੀਂ ਲਾ ਸਕਦੇ ਹਾਂ ਜੇ ਆਪਣੇ ਪਰਸਨਲ ਯੂਜ ਲਈ ਤੁਸੀਂ ਫਰੰਟ ਲੋਡ ਦਾ ਪੇਅਰ ਦੇਖ ਰਹੇ ਹੋ ਤਾਂ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਸਮੂਥ ਟੌਪ ਸਟੋਵ ਸਿਰਫ $14.99 ਚ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਤੁਸੀਂ ਆਪਣੀ ਬੇਸਮੈਂਟ ਲਈ ਲਗਾ ਸਕਦੇ ਹਾਂ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫਰੀ ਹੈ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ
0: ਥੈਂਕ ਯੂ ਜੀ ਬਹੁਤ ਸ਼ੁਕਰੀਆ ਮਨਜੀਤ 905-450-0054-950-0054 ਮਨਜੀਤ ਦੇ ਨਾਲ ਗੱਲਬਾਤ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ ਵੈਡਿੰਗ ਸੀਜ਼ਨ ਹੋ ਰਿਹਾ ਸ਼ੁਰੂ ਥੋੜ੍ਹੀ ਜਿਹੀ ਵੈਡਿੰਗਸ ਦੀ ਆਪਾਂ ਗੱਲਬਾਤ ਥੋੜ੍ਹਾ ਕਰਨੀ ਹੈ ਜਸਟ ਜੁੜੇ ਰਹੋ ਅਤੇ ਜਲਦੀ ਹੀ ਗੱਲਬਾਤ ਆਪਾਂ ਆਪਣੀ ਸ਼ੁਰੂ ਕਰਦੇ ਹਾਂ ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਹਾਂ ਬਹੁਤ ਹੀ ਖਾਸ ਸਾਡੇ ਫੈਸ਼ਨ ਆਈ ਕਿਊ ਦੇ ਬਾਈਆਂ ਦੀ ਫੈਸ਼ਨ ਆਈ ਕਿਊ ਗੁਰਪ੍ਰੀਤ ਬਾਈ ਅਤੇ ਇਹਨਾਂ ਦੀ ਟੀਮ ਯਾਰ ਬਹੁਤ ਮਿਹਨਤ ਨਾਲ ਕੰਮ ਕਰਦੇ ਆਲਰੇਡੀ ਇਹਨਾਂ ਨੇ ਪੂਰੇ ਕੈਨੇਡਾ ਵਾਈਡ ਲੋਕੇਸ਼ਨਸ ਖੋਲ੍ਹ ਲਈਆਂ ਨੇ ਸੋ ਵਿਆਹਾਂ ਦਾ ਸੀਜ਼ਨ ਆ ਰਿਹਾ ਕੋਟ ਪੈਂਟ ਲੈਣੇ ਆ ਕੁੜਤੇ ਪਜਾਮੇ ਲੈਣੇ ਆ ਤਾਂ ਫੈਸ਼ਨ ਆਈ ਕਿਊ 905-453-2225 ਇੱਕ ਕੋਟ ਪੈਂਟ ਲਓ ਅਤੇ ਦੂਜਾ 25% ਔਫ ਇੱਕ ਕੁੜਤਾ ਪਜਾਮਾ ਲਓ ਅਤੇ ਦੂਜਾ 25% ਔਫ 905-453-2225 ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ ਆਈ ਕਿਊ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਵਧੀਆ ਤੁਹਾਨੂੰ ਟੌਪ ਦੀਆਂ ਡੀਲਾਂ ਮਿਲ ਰਹੀਆਂ ਨੇ ਵਾਂਸ ਅਗੇਨ ਨੰਬਰ ਹੈ 905-453-2225 ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਦੇਖੋ ਹਰ ਸਾਲ ਹੀ ਇੱਕ ਚੀਜ਼ ਹੁੰਦੀ ਹੈ ਹਰ ਸਾਲ ਜਦੋਂ ਵਿਆਹਾਂ ਦਾ ਸੀਜ਼ਨ ਜਿਹਾ ਸ਼ੁਰੂ ਹੋਣ ਲੱਗ ਜਾਂਦਾ ਨਾ ਤਾਂ ਕੋਈ ਨਾ ਕੋਈ ਟੌਪਿਕ ਇੱਕ ਵਾਰ ਫਿਰ ਤੋਂ ਸਾਹਮਣੇ ਆਉਂਦਾ ਉਹਦੇ 'ਤੇ ਚਾਨਣ ਪਾਵਾਂਗੇ ਉਸ ਤੋਂ ਪਹਿਲਾਂ ਸਾਡੇ ਨਾਲ ਕੈਲੇਡਿਨ ਮਿਤਸੂਬਿਸ਼ੀ ਦੀ ਟੀਮ ਵੀ ਜੁੜੀ ਹੈ ਕੁਝ ਡੀਲਾਂ ਲੈ ਲਈਏ ਅਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਅਭੀ ਕਿਵੇਂ ਹੋ ਕੀ ਹਾਲ ਹੈ
2: ਵਧੀਆ ਨਵੀ ਜੀ ਤੁਸੀਂ ਦੱਸੋ ਠੀਕ ਹੋ
0: ਬਹੁਤ ਵਧੀਆ ਬੱਲੇ ਬੱਲੇ ਸੋ ਕੈਲੇਡਿਨ ਮਿਤਸੂਬਿਸ਼ੀ 'ਤੇ ਕੀ ਸਪੈਸ਼ਲ ਚੱਲ ਰਿਹਾ ਫਿਰ
2: ਕੈਲਡਨ ਮਿਤਸੂਬਿਸ਼ੀ ਤੇ ਇਸ ਟਾਈਮ ਤੇ ਬਹੁਤ ਸਾਰੀ ਸਪੈਸ਼ਲ ਡੀਲਸ ਆਪਾਂ ਲੈ ਕੇ ਆਏ ਹਾਂ ਸਾਰੇ ਲਿਸਨਰਸ ਲਈ ਸਪੈਸ਼ਲੀ ਜੇ ਇਸ ਮਹੀਨੇ ਤੁਸੀਂ 25 ਤਰੀਕ ਤੋਂ ਪਹਿਲਾਂ ਕੋਈ ਵੀ ਗੱਡੀ ਸਾਡੇ ਕੋਲੋਂ ਲੈਂਦੇ ਹੋ ਮਿਤਸੂਬਿਸ਼ੀ ਦੀ ਨਵੀਂ ਅਪ ਟੂ 15 ਓਇਲ ਚੇਂਜਸ ਆਪਾਂ ਬਿਲਕੁਲ ਫਰੀ ਆਫ ਕੋਸਟ ਦੇਵਾਂਗੇ ਗੱਡੀ ਦੇ ਨਾਲ 2026 ਦਾ RVR ਜੇ ਤੁਸੀਂ ਬਾਏ ਕਰਨਾ ਪ੍ਰਾਈਸ ਸ਼ੁਰੂ ਹੋ ਜਾਂਦਾ 24,998 ਤੋਂ ਪਲੱਸ ਫੀਸ ਐਂਡ ਟੈਕਸਿਸ ਇੰਟਰਸਟ ਰੇਟ ਜਿਹੜਾ ਸ਼ੁਰੂ ਹੋ ਜਾਣਾ 0% ਤੋਂ ਜੇ ਕਿਸੇ ਵੀ ਲਿਸਨਰ ਨੇ ਆਊਟਲੈਂਡਰ ਪਲੱਗ ਇਨ ਹਾਈਬ੍ਰਿਡ ਲੈਣਾ 2.49 ਇੰਟਰਸਟ ਰੇਟ ਮਿਲੂਗਾ 3 ਸਾਲ ਤੋਂ ਲੈ ਕੇ 7 ਸਾਲ ਦੇ ਲੋਨ ਤੇ ਜਾਂ ਫਿਰ $70 to $50 ਦਾ ਰਿਬੇਟ ਤੁਸੀਂ ਅਵੇਲ ਕਰ ਸਕਦੇ ਹੋ ਕੈਲਡਨ ਮਿਤਸੁਬਿਸ਼ੀ ਤੇ। ਮੈਂ ਦੱਸ ਦਿੰਦਾ ਸਾਰੇ ਨੂੰ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਤੇ ਸਟੈਂਡਰਡ ਵਾਰੰਟੀ ਦਿੰਦੇ ਹਾਂ। ਸਾਰੀ ਗੱਡੀਆਂ ਮੇਡ ਇਨ ਜਪਾਨ ਹੁੰਦੀਆਂ ਸਾਡੀਆਂ। ਜੇ ਤੁਸੀਂ ਸਕੋਸ਼ੀਆ ਬੈਂਕ ਦੇ ਕਲਾਇੰਟ ਹੋ ਤਾਂ ਆਪਾਂ 1% ਇੰਟਰਸਟ ਰੇਟ ਰਿਡਕਸ਼ਨ ਦੇਵਾਂਗੇ, ਯਾਨੀ ਕਿ ਜੇ 2% ਇੰਟਰਸਟ ਰੇਟ ਚੱਲਦਾ ਪਿਆ ਗੱਡੀ ਤੇ ਤਾਂ ਤੁਹਾਨੂੰ ਮਿਲਣਾ ਸਿਰਫ 1%।
0: ਵੈਰੀ ਗੁੱਡ ਜੀ ਅਭਿਸ਼ੇਕ।
2: ਹੈਲੋ,
0: ਹਾਂਜੀ ਹਾਂਜੀ,
2: ਸੋਰੀ,
0: ਨੰਬਰ ਹੈ ਕੈਲਡਨ ਮਿਤਸੁਬਿਸ਼ੀ ਦਾ 6476782754, 6476782754, ਤੇ ਹਾਂਜੀ ਅਭਿਸ਼ੇਕ।
2: ਜੀ, ਸੋ ਮੈਂ ਰਿਪੀਟ ਕਰ ਦਿੰਦਾ ਜੀ, ਜੇ ਤੁਸੀਂ 25 ਤਰੀਕ ਤੋਂ ਪਹਿਲਾਂ ਕੋਈ ਵੀ ਵਹੀਕਲ ਸਾਡੇ ਕੋਲੋਂ ਲੈਂਦੇ ਹੋ, ਅਪ ਟੂ 15 ਓਇਲ ਚੇਂਜਿਸ ਆਪਾਂ ਬਿਲਕੁਲ ਫ੍ਰੀ ਲਵਾਂਗੇ। ਕੋਈ ਵੀ ਮੇਕ ਐਂਡ ਮਾਡਲ ਤੁਸੀਂ ਲੈਣਾ ਸਾਡੇ ਕੋਲੋਂ, 3511 ਹਾਈਵੇ 9 ਇਨ ਕੈਲੇਡਨ ਸਾਡੀ ਡੀਲਰਸ਼ਿਪ ਦਾ ਐਡਰੈਸ ਹੈ ਜੀ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਆ। ਮੇਡ ਇਨ ਜਪਾਨ ਸਾਰੇ ਵਹੀਕਲ ਆ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਸਟੈਂਡਰਡ ਦਿੰਦੇ ਹਾਂ। 1 ਤੋਂ 1 ਆਫਰ ਸਾਡੇ ਕੋਲ ਲੱਗੀਆਂ ਹੋਈਆਂ। ਜੇ ਕਿਸੇ ਕੋਲ ਕੋਈ ਵੀ ਤਰ੍ਹਾਂ ਦੀ ਪੁਰਾਣੀ ਗੱਡੀ ਹੈਗੀ ਆ, ਚਾਹੇ ਜਿਹੜੇ ਮਰਜ਼ੀ ਸਾਲ ਦੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ ਗੱਡੀ, ਤੁਸੀਂ ਸਾਡੇ ਕੋਲ ਇੱਕ ਵਾਰੀ ਲੈ ਕੇ ਆਓ, ਤੁਹਾਨੂੰ ਮਾਰਕੀਟ ਤੋਂ ਵਧੀਆ ਪ੍ਰਾਈਸ ਦੇਵਾਂਗੇ। ਆਪਣੀ ਪੁਰਾਣੀ ਗੱਡੀ ਲੈ ਆਓ ਸਾਡੇ ਕੋਲ, ਨਵੀਂ ਗੱਡੀ ਦੇ ਕੇ ਤੋਰਾਂਗੇ ਜੀ।
0: ਵੈਰੀ ਗੁੱਡ, ਨੰਬਰ ਹੈ 6476782754, 6476782754, ਥੈਂਕ ਯੂ ਅਭਿਸ਼ੇਕ।
2: ਥੈਂਕ ਯੂ ਨਵੀ,
0: ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਪੰਜਾਬੀ ਨਾ, ਓਕੇ, ਆਪਣੇ ਕਮਿਊਨਿਟੀ ਚ ਨਾ ਹਜੇ ਵੀ ਥੋੜੇ ਆ, ਇੱਕ ਹੁੰਦਾ ਕਿ ਪਰਸਨ ਟੂ ਪਰਸਨ, ਇਨ ਪਰਸਨ ਜਿਹੜੀ ਇੱਕ ਕਨੈਕਸ਼ਨ ਹੈ ਹੋਣੀ ਜ਼ਰੂਰੀ ਹੈ। ਚਲੋ ਯਾਰਾਂ ਦੋਸਤਾਂ 'ਚ ਤਾਂ ਬਹੁਤ ਚੱਲ ਜਾਂਦਾ ਵੀ ਤੁਸੀਂ ਜਿਵੇਂ ਮਰਜ਼ੀ ਕਿਸੇ ਨੂੰ ਵਿਆਹ 'ਤੇ ਸੱਦ ਲਓ, ਬਟ ਫੈਮਲੀਜ਼ 'ਤੇ ਜਦੋਂ ਗੱਲ ਆਉਂਦੀ ਹੈ ਉਦੋਂ ਪਰਿਵਾਰ ਦੇ ਮੈਂਬਰ ਕੁਝ ਕੁ ਨਿਰਾਸ਼ ਬਹੁਤ ਜਲਦੀ ਹੋ ਜਾਂਦੇ ਆ। ਮੈਨੂੰ ਲੱਗਦਾ ਪਿਛਲੇ ਸਾਲ ਵੀ ਕਿਸੇ ਨਾਲ ਹੋਇਆ ਸੀ, ਉਸ ਤੋਂ ਪਿਛਲੇ ਵੀ ਹੋਇਆ ਸੀ, ਐਤਕੀ ਫਿਰ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਇੱਕ ਆਪਦੇ ਦੋਸਤ ਨਾਲ, ਉਹ ਕਹਿੰਦਾ ਨਵੀਂ ਸਾਡਾ ਬਹੁਤ ਨੇੜ ਦਾ ਇੱਕ ਰਿਸ਼ਤਾ, ਅਤੇ ਕਹਿੰਦਾ ਕਿ ਸਾਡੇ ਪਰਿਵਾਰ 'ਚ ਇੱਕ ਵਿਆਹ, ਅਤੇ ਉਹ ਕਹਿੰਦਾ ਸਾਨੂੰ ਸੱਦਾ ਆਇਆ ਅਤੇ ਉਹਨਾਂ ਨੇ ਨਾ ਵਟਸਐਪ 'ਤੇ ਚਲੋ ਕਾਰਡ ਕੂਡ ਸਾਰਾ ਭੇਜ ਦਿੱਤਾ, ਅਤੇ ਕਹਿੰਦਾ ਮੈਨੂੰ ਤਾਂ ਕੋਈ ਮਾਇੰਡ ਨਹੀਂ, ਮੈਂ ਆਪਦੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਸੱਦਾ ਆਇਆ, ਤੁਹਾਨੂੰ ਵੀ ਆਇਆ ਹੋਊਗਾ। ਉਹ ਕਹਿੰਦੇ ਹਾਂ ਆਇਆ ਤਾਂ ਹੈ, ਬਟ ਉਹ ਕਹਿੰਦੇ ਵੀ ਸਹੀ ਤਰੀਕੇ ਨਾਲ ਨਹੀਂ ਆਇਆ। ਉਹ ਮੁੰਡਾ ਕਹਿੰਦਾ ਆਪਦੇ ਮੋਮ ਡੈਡ ਨੂੰ ਕੀ ਮਤਲਬ, ਉਹ ਕਹਿੰਦੇ ਕਿ ਯਾਰ ਉਹਨਾਂ ਨੇ ਤਾਂ ਚੱਕ ਕੇ ਫੋਨ 'ਤੇ ਹੀ ਭੇਜਤਾ। ਉਹ ਕਹਿੰਦਾ ਫਿਰ ਕੀ ਹੋ ਗਿਆ ਫੋਨ 'ਤੇ ਭੇਜਣ, ਚਾਹੇ ਤੁਹਾਨੂੰ ਆ ਕੇ ਫੜਾਉਣ, ਸੱਦਾ ਹੀ ਹੈ, ਸੱਦਾ ਇਨਵੀਟੇਸ਼ਨ ਦਾ ਇਨਵੀਟੇਸ਼ਨ ਹੈ ਜਿਵੇਂ ਮਰਜ਼ੀ ਹੋਵੇ। ਉਹ ਕਹਿੰਦੇ ਨਹੀਂ ਯਾਰ ਅਸੀਂ ਨਹੀਂ ਜਾਣਾ, ਠੀਕ ਸਮਝਦੇ ਵੀ ਜੇ ਅਗਲਿਆਂ ਨੂੰ ਇੰਨਾ ਵੀ ਨਹੀਂ ਹੈ ਕਿ ਅਸੀਂ ਘਰੇ ਜਾ ਕੇ ਮਿਲ ਕੇ ਉਹਨਾਂ ਨੂੰ ਕਾਰਡ ਵੀ ਦੇਈਏ, ਮਠਿਆਈ ਵੀ ਦੇਈਏ, ਵੀ ਇੰਨਾ ਕੁ ਵੀ ਨਹੀਂ ਜੇ ਕਰ ਸਕਦੇ ਰਿਸ਼ਤੇਦਾਰ ਹੋਣ ਦੇ ਨਾਂ 'ਤੇ, ਫਿਰ ਅਸੀਂ ਕਿਉਂ ਟਾਈਮ ਕੱਢੀਏ। ਉਹ ਕਹਿੰਦਾ ਯਾਰ ਮੋਮ ਡੈਡ ਉਹ ਇੰਨੇ ਬਿਜ਼ੀ ਨੇ, ਉਹਨਾਂ ਨੇ ਹੁਣ ਖਬਰਾਂ ਕਿੰਨੀ ਪਲੈਨਿੰਗ ਕਰਨੀ, ਹੁਣ ਹਰੇਕ ਦੇ ਘਰੇ ਜਾਣਗੇ, ਹਰੇਕ ਕੋਲ 15-20 ਮਿੰਟ ਬੈਠਣਗੇ, ਬੰਦੇ ਨੂੰ ਟਾਈਮ ਹੀ ਬਹੁਤ ਲੱਗ ਜਾਂਦਾ। ਉਹਨਾਂ ਦਾ ਜਵਾਬ ਸੀਗਾ ਵੀ ਅਸੀਂ ਵੀ ਯਾਰ ਗਏ ਸੀਗੇ, ਅਸੀਂ ਕਿਹੜਾ ਤੁਹਾਡੇ ਵਿਆਹਾਂ ਨੂੰ ਨਹੀਂ ਗਏ ਅਗਲਿਆਂ ਦੇ ਘਰੇ। ਬਟ ਹੁਣ ਦੇਖੋ ਆਈ ਡੋਂਟ ਨੋ, ਥੋੜ੍ਹਾ ਜਿਹਾ ਆਪਾਂ ਐਕਸਪੈਕਟੇਸ਼ਨਸ ਘਟਾਈਏ ਮੈਨੂੰ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਹੁਣ ਜੋ ਮੁੰਡਾ ਉਹਨੇ ਤਾਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਇੱਡੀ ਕੋਈ ਗੱਲ ਨਹੀਂ, ਤੁਸੀਂ ਆਪਣੀ ਈਗੋ ਛੱਡੋ, ਉਹਨਾਂ ਨੇ ਸੱਦਿਆ, ਖੁਸ਼ ਹੋ ਕੇ ਚਾਵਾਂ ਨਾਲ ਜਾਓ, ਅਗਲੇ ਨੂੰ ਰਿਪਲਾਈ ਕਰ ਦਿਓ ਕਿ ਉਹ ਬਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਥੈਂਕ ਯੂ ਤੁਸੀਂ ਸਾਨੂੰ ਸੱਦਿਆ, ਯੂ ਨੋ, ਅਗਲੇ ਦੀ ਖੁਸ਼ੀ ਸ਼ਾਮਿਲ ਹੋ। ਉਹਦੇ ਪੇਰੈਂਟਸ ਨਾਰਾਜ਼ ਨੇ, ਉਹ ਕਹਿ ਰਹੇ ਕਿ ਨਹੀਂ ਬਈ ਸਾਡਾ ਤਾਂ ਜਾਣ ਨੂੰ ਹੀ ਮਨ ਨਹੀਂ ਕਰ ਰਿਹਾ। ਸੋ ਨੰਬਰ ਹੈ ਆਪਣਾ 9056733337, 905-673-3337 ਆਪਣਾ ਫੋਨ ਨੰਬਰ ਹੈ, 9056733337, 9056733337 ਆਪਣਾ ਨੰਬਰ ਹੈ। ਤੁਹਾਡਾ ਕੀ ਖਿਆਲ ਹੈ, ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ, 905-673-3337, 9056733337, ਅਤੇ ਜੇ ਤੁਹਾਨੂੰ ਸੱਦਾ ਆਵੇ ਡਿਜੀਟਲੀ, ਯਾਨੀ ਕਿ ਵਟਸਐਪ 'ਤੇ ਟੈਕਸਟ ਮੈਸੇਜ ਦੇ ਰੂਪ 'ਚ, ਅਤੇ ਕਾਰਡ ਲੱਡੂ ਦਾ ਡੱਬਾ ਘਰੇ ਨਾ ਆਵੇ, ਤੁਸੀਂ ਕਿਵੇਂ ਫੀਲ ਕਰੋਗੇ? 905-673-3337, 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਈਂਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਨੂੰ ਯਾਦ ਰੱਖੋ। ਪੁਰਾਣੇ ਕੋਈ ਵੀ ਅਪਲਾਈਂਸਿਸ ਨੇ, ਟੀਵੀ ਵੀ ਹੋਵੇ ਉਹ ਵੀ ਰਿਪੇਅਰ ਕਰ ਦੇਣਗੇ। 647-322-3003 647-322-3003 ਮਿਸਟਰ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਅਤੇ ਕਹੋ ਭਾਜੀ ਆਓ ਅਤੇ ਸਾਡੇ ਅਪਲਾਈਂਸਿਸ ਨੂੰ ਐਨ ਕਰ ਦਿਓ ਕੈਬ। ਅਤੇ ਪ੍ਰਦੀਪ ਜੀ ਨੇ ਕਹਿਣਾ ਚੱਕਰ ਹੀ ਕੋਈ ਨਹੀਂ ਵੀ ਆਉਣੇ ਆ ਅਤੇ ਫਟਾਫਟ ਠੀਕ ਕਰ ਦਿਆਂਗੇ। ਐਂਡ ਸਟੂਡੀਓ ਦਾ ਨੰਬਰ ਹੈ 905-673-3337 905-673-3337। ਹੁਣ ਮੁੰਡਾ ਸਹੀ ਹੈ ਜਾਂ ਮਾਪੇ ਸਹੀ ਹੈ ਕੀ ਕਹੋਗੇ ਤੁਸੀਂ? ਮਾਂ ਬਾਪ ਤਾਂ ਕਹਿ ਰਹੇ ਅਸੀਂ ਜਾਣਾ ਨਹੀਂ, ਅਗਲੇ ਘਰੇ ਨਹੀਂ ਪਹੁੰਚੇ ਸਾਨੂੰ ਸੱਦਣ। ਮੁੰਡਾ ਕਹਿੰਦਾ ਕਿ ਮੋਮ ਡੈਡ ਆਏ ਨਾ ਕਰੇ, ਉਹ ਗਲਤ ਗੱਲ ਹੈ ਤੁਹਾਡੀ, ਸਿਆਣੇ ਬਣੋ, ਮਚੋਰ ਬਣੋ। ਅੱਜ ਕੱਲ੍ਹ ਜ਼ਮਾਨਾ ਨਹੀਂ ਰਿਹਾ ਵੀ ਹਰੇਕ ਤੁਹਾਡੇ ਘਰੇ ਆ ਕੇ ਤੁਹਾਨੂੰ ਸੱਦੂਗਾ। ਕੀ ਖਿਆਲ ਹੈ ਤੁਹਾਡਾ? 905-673-3337 905-673-3337 ਆਪਣਾ ਫੋਨ ਨੰਬਰ ਹੈ। 905-673-3337 905-673-3337 ਲੈਂਦੇ ਹਾਂ ਕੁਝ ਕਾਲਸ। ਵਿਲ ਬੀ ਬੈਕ।

0: exclusive locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन ऊबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478 905-799-1478 रॉयल ऑटो सेंटर वेरी गुड 8467 हेलो
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਠੀਕ ਹੈ ਨਵੀਂ ਤੁਸਨਾ
1: ਬਹੁਤ ਵਧੀਆ
2: ਅਸਲ ਵਿੱਚ ਤਾਂ ਨਾ ਮੇਰੇ ਨਾਲ ਵੀ ਇਦਾਂ ਹੋਈ ਸਾਨੂੰ ਕਿਸੇ ਨੇ ਸੱਦਿਆ ਸੀਗਾ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਉਹਨੇ ਕਾਰਡ ਵੰਡਣੇ ਸੀ ਹਨਾ ਸਾਡੇ ਕੋਲ ਨਹੀਂ ਜਾ ਹੋਇਆ ਔਰ ਉਹਨਾਂ ਦਾ ਫਿਰ ਮੈਨੂੰ ਫੋਨ ਆ ਗਿਆ ਹਨਾ ਕਿ ਮੈਂ ਕਾਰਡ ਦੇ ਆਉਣਾ ਮੈਂ ਕਿਹਾ ਆਉਣ ਦੀ ਲੋੜ ਨਹੀਂ ਮੈਨੂੰ ਤੂੰ ਓਦਾਂ ਭੇਜ ਦੇ ਵੀ ਤੈਨੂੰ ਪਤਾ ਮੈਂ ਬਿਜ਼ੀ ਸੀ ਹਨਾ ਭੇਜ ਦਿੱਤੇ ਉਹ ਵੱਖਰੀ ਗੱਲ ਨਹੀਂ ਅਗਲਾ ਰਿਸਪੈਕਟ ਕਰਦਾ ਤੇ ਜੇ ਭੇਜ ਵੀ ਦਊਗਾ ਕੋਈ ਵੱਡੀ ਗੱਲ ਨਹੀਂ
1: ਬਿਲਕੁਲ
2: ਜੇ ਉਹਨੇ ਪਾਠ ਨਹੀਂ ਕਰਾਇਆ ਫਿਰ ਕਮ ਸੇ ਕਮ ਫੋਨ ਕਰਕੇ ਤਾਂ ਉਹਨਾਂ ਨੂੰ ਕਹਿ ਸਕਦੇ ਵੀ ਅੰਕਲ ਜੀ ਆਪਣੇ ਕਾਰਡ ਭੇਜਣ ਲੱਗਾ ਮੈਨੂੰ ਵਿਆਹ ਆ ਉਹਨੂੰ ਪਹਿਲਾਂ ਕਹਿਤਾ ਮੈਨੂੰ ਮੈਂ ਕਿਹਾ ਮੈਨੂੰ ਕਾਰਡ ਭੇਜ ਦੇਈ ਕਿ ਮੇਰੇ ਤੋਂ ਆ ਨੀ ਹੋਣਾ ਤੁਹਾਡੇ ਜਿੱਦਣ ਤੁਸੀਂ ਕਾਰਡ ਬਣਾਉਣੇ ਉਦਣ ਸਾਨੂੰ ਸੇਮ ਡੇ ਵਿਆਹ ਮੈਨੂੰ ਕਾਰਡ ਭੇਜ ਦੇ ਮੈਂ ਪਹੁੰਚੂਗਾ ਥੋੜਾ ਜਿਹਾ ਅੰਡਰਸਟੈਂਡ ਅਗਲੇ ਦੀ ਮਜਬੂਰੀ ਵੀ ਕਰਨੀ ਚਾਹੀਦੀ ਆ ਦੇਖਣੀ ਚਾਹੀਦੀ ਆ ਪਰ ਉਹ ਵੀ ਜੇ ਸਿਆਣੇ ਮਾਇੰਡ ਕਰਦੇ ਆ ਤਾਂ ਕਾਲ ਕਰਕੇ ਕਹਿ ਵੀ ਦੇਣ ਅੰਕਲ ਜੀ ਵੀ ਅਸੀਂ ਤੈਨੂੰ ਕਾਰਡ ਭੇਜ ਦਿੱਤਾ ਇੰਨੇ ਦਾ ਥੋੜਾ ਜਿਹਾ ਸਿਆਣੇ ਨੂੰ ਵੀ ਹੋ ਜਾਂਦਾ ਕਿਉਂਕਿ ਜਨਰੇਸ਼ਨ ਦਾ ਫਰਕ ਆ ਬਜ਼ੁਰਗ ਮਾਇੰਡ ਕਰਦੇ ਆ
1: ਕਰਦੇ ਆ ਕਰਦੇ ਆ ਬਿਲਕੁਲ ਕਰਦੇ ਆ ਬਹੁਤ ਸ਼ੁਕਰੀਆ ਭਾਜੀ ਪਰ ਦੇਖੋ ਸਿਆਣਿਆਂ ਨੂੰ ਵੀ ਹੁਣ ਥੋੜ੍ਹਾ ਦੇਖੋ ਆਪਾਂ ਸਾਰੇ ਦੁਨੀਆਂ ਨਾਲ ਜੁੜੇ ਹਾਂ ਆਪਾਂ ਨੂੰ ਪਤਾ ਕਿ ਬੱਚਿਆਂ ਦਾ ਕੀ ਮਾਇੰਡ ਸੈਟ ਹੈ ਕੀ ਨਹੀਂ ਪਰਿਵਾਰ ਕਿੱਦਾਂ ਦੇ ਅੱਜ ਕੱਲ੍ਹ ਨੇ ਆਈ ਡੋਂਟ ਥਿੰਕ ਕਿ ਆਪਾਂ ਨੂੰ ਮਾਇੰਡ ਕਰਨਾ ਚਾਹੀਦਾ ਸਿਆਣੇ ਚਲੋ ਮੈਂ ਆਏ ਨਹੀਂ ਕਹਿ ਰਿਹਾ ਵੀ ਸਿਆਣੇ ਸਾਡੇ ਗਲਤ ਨੇ ਆਪਾਂ ਤਾਂ ਆਪਣੇ ਬੜੇ ਸਤਿਕਾਰਯੋਗ ਨੇ ਬਟ ਹਰੇਕ ਨੂੰ ਅੱਜ ਕੱਲ੍ਹ ਸਮੇਂ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ ਨਹੀਂ ਤਾਂ ਫਿਰ ਸਿਆਣੇ ਗੁੱਸੇ ਕਰ ਗਏ ਅਤੇ ਇਹ ਤਾਂ ਫਿਰ ਗੁੱਸਾ ਕਦੇ ਖਤਮ ਹੀ ਨਹੀਂ ਹੋਣਾ ਕਿਉਂਕਿ ਮੈਨੂੰ ਪਤਾ ਮੈਂ ਸਮਝਦਾ ਕਿ ਸਾਡੇ ਸੀਨੀਅਰ ਨੇ ਉਹ ਚਲੋ ਜਾਂ ਤਾਂ ਕੋਈ ਬਾਹਲਾ ਹੀ ਸੀਨੀਅਰ ਹੋਵੇ ਕੋਈ ਫੋਨ ਨਹੀਂ ਚਲਾਉਂਦਾ ਫਿਰ ਤਾਂ ਅਗਲੇ ਨੂੰ ਆਪਾਂ ਕਾਲ ਹੀ ਕਰਾਂਗੇ ਰਾਈਟ 7479 ਬਾਈ ਜੀ ਕਿਵੇਂ ਹੋ
3: ਜੀ ਨਵੀਂ ਸਤਿ ਸ਼੍ਰੀ ਅਕਾਲ
1: ਤੁਸੀਂ ਵੀ ਕਿੱਥੇ ਰਹਿੰਦੇ ਹੋ
3: ਨਹੀਂ ਮੈਂ ਕਰਦਾ ਰਹਿੰਦਾ ਕਾਲ
1: ਥਣੀ ਤੁਹਾਡੀ ਕਾਲ ਨਹੀਂ ਹੈ ਦੋ ਚਾਰ ਦਿਨ ਹੋ ਗਏ ਬਹੁਤ ਵਧੀਆ ਬਹੁਤ ਵਧੀਆ ਕੀ ਬਣਦਾ
3: ਹੋਰ ਸਿੱਧਵਾਨ ਸਾਹਿਬ ਦਾ ਕੀ ਹਾਲ ਆ
1: ਸਿੱਧਵਾਨ ਸਾਹਿਬ ਬਹੁਤ ਵਧੀਆ ਬੱਲੇ ਬੱਲੇ ਆ
3: ਕਾਰਡ ਜਾਂ ਫੋਨ ਕੋਈ ਫੰਕਸ਼ਨ ਆ ਉਹ ਕਹਿੰਦੇ ਸਾਨੂੰ ਤਾਂ ਆਇਆ ਨੀ ਕਾਰਡ ਸਾਨੂੰ ਤਾਂ ਭੇਜਿਆ ਨੀ ਹੁਣ ਕਈ ਹੁਣ ਜਾਣੀ ਕਿ ਉਹ ਬੱਚਿਆਂ ਭਾਵਾਂ 70 ਸਾਲ ਦਾ ਵੀ ਹੋ ਜਾਵੇ ਉਹਨਾਂ ਦਾ ਬੇਟਾ ਉਹ ਫੇਰ ਵੀ ਉਹਨੂੰ ਨੀ ਕੁਛ ਗਿਆ ਕਿਉਂਕਿ ਸਾਨੂੰ ਕਾਰਡ ਭੇਜੇ
1: ਅੱਛਾ
3: ਹੁਣ ਮੈਂ ਆਲਮੋਸਟ ਰਿਟਾਇਰਮੈਂਟ ਦੇ ਨੇੜੇ ਆ 2 ਸਾਲ ਰਹਿ ਗਏ ਤੇ ਹਜੇ ਵੀ ਮੇਰੇ ਘਰ ਦੇ ਜੇ ਕਿਤੇ ਅੱਜ ਸਾਨੂੰ ਤਾਂ ਭੇਜਿਆ ਨੀ ਕਾਰਡ ਹਜੇ ਕਿ ਜਾਣੀ ਕਿ ਵਟਸਐਪ ਤੇ ਭੇਜਿਆ ਵੀ ਮੇਰੇ ਫਾਦਰ ਨੂੰ ਦੇਖਣਾ ਪੈਂਦਾ ਹੁੰਦਾ ਕਾਫੀ ਓਲਡ 93 ਈਅਰ ਓਲਡ ਆ
1: ਜੀ
3: ਉਹ ਫਿਰ ਵੀ ਕਹੂਗੇ ਭਾਈ ਸਾਨੂੰ ਦਿੱਤਾ ਨੀ ਭੇਜਿਆ ਨਾਲੇ ਕਹਿੰਦੇ ਇਸ ਫੰਕਸ਼ਨ ਤੇ ਪਾਰਟੀਆਂ ਪੂਰਟੀਆਂ ਤੇ ਜਾਣਾ ਨੀ
1: ਥੱਕ ਹੋ ਜਾਂਦਾ ਨਾਲੇ ਜਾਣਾ ਵੀ ਨੀ ਹੁੰਦਾ ਬਟ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਸਾਨੂੰ ਭੇਜਿਆ ਕਿਉਂ ਨੀ
3: ਉਹਨਾਂ ਨੂੰ ਕਾਰਡ ਚਾਹੀਦਾ ਮੈਨੂੰ ਭਾਵਾਂ ਭੇਜੇ ਨਾ ਭਾਈ ਮੈਨੂੰ ਨੀ ਭੇਜਿਆ
1: ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਜਿਹੜੀ ਈਗੋ ਹੈ ਉਹ ਥੋੜੀ ਜਿਹੀ ਹਰਟ ਹੁੰਦੀ ਆ
3: ਈਗੋ ਨੀ ਉਹ ਸੋਚਦੇ ਪਤਾ ਨੀ ਉਹਨਾਂ ਨੂੰ ਭੁੱਲ ਗਏ ਪਿੱਛੇ ਕਰਤਾ ਕੁਛ ਨੀ ਵੀ ਮੈਂ ਮੋਹਰੇ ਹੋ ਗਿਆ ਹੁਣ ਗਾਹਾਂ ਦੇਖੋ ਬੱਚੇ ਆ ਉਹਨਾਂ ਨੂੰ ਮੈਂ ਮੇਰੇ ਬੇਟੇ ਦੋ
1: ਤੁਹਾਡੀ ਗੱਲ ਵੈਸੇ ਠੀਕ ਹੈ ਵੀ ਉਹਨਾਂ ਨੂੰ ਥੋੜਾ ਲੱਗਦਾ ਹੁੰਦਾ ਵੀ ਸਾਡੀ ਪੁੱਛ ਗਿੱਛੀ ਘਟ ਗਈ ਆ
3: ਰਹਿੰਦਾ ਬਸ ਬਜ਼ੁਰਗਾਂ ਨੂੰ ਨਾ ਹੋਰ ਕੁਛ ਨੀ ਗਾ ਹਮੇਸ਼ਾ ਬਸ ਜਾਣੀ ਕਿ ਉਹ ਕਹਿੰਦੇ ਵੀ ਸਾਡਾ ਤੁਰਲਾ ਉੱਪਰੇ ਰਹਿਣਾ ਚਾਹੀਦਾ
1: ਠੀਕ ਹੈ
3: ਸਾਡੀ ਵੀ ਤਾਂ ਵਾਰੀ ਕਦੋਂ ਆਊਗੀ ਨਹੀਂ ਸਾਡੀ ਵਾਰੀ ਕਦੋਂ ਆਊਗੀ ਆਪਣੇ ਨਵੀਂ ਜਾਣੀ ਕਿ ਹਜੇ ਤੇ ਦੇਖ ਲੋ ਮੈਂ ਤੁਹਾਨੂੰ ਇਹ ਵੀ ਦੱਸਦੇ ਉਹ ਪਿੱਛਾ ਨੀ ਆਪਣੇ ਮੇਰੇ ਉਹ ਨੀ ਹਟਦੇ ਗਾਹ ਨਿਆਣਿਆਂ ਨੂੰ ਅਸੀਂ ਮੋਹਰੇ ਕਰੀ ਜਾਂਦੇ ਹਾਂ ਅਸੀਂ ਤਾਂ ਬੱਚੇ ਹੀ ਰਹਿ ਗਏ ਪਤਾ ਨੀ
1: ਪਰ ਆਪਣੀ ਜਿਹੜੀ ਨਾ ਤੁਸੀਂ ਵੀ ਹੋ ਗਏ ਜਾਂ ਚਲੋ ਅਸੀਂ ਵੀ ਹੋ ਗਏ ਆਈ ਡੋਂਟ ਥਿੰਕ ਕਿ ਆਪਾਂ ਨੂੰ ਬੜਾ ਕੋਈ ਫਰਕ ਹੈ ਅਗਲਾ ਭੇਜੇ ਨਾ ਭੇਜੇ
3: ਹਾਂਜੀ
1: ਹੁਣ
3: ਨਹੀਂ ਸਾਨੂੰ ਨੀ ਮੈਂ ਤਾਂ ਪੇਰੈਂਟਸ ਨੂੰ ਅੱਜ ਮੈਂ ਤਾਂ ਉਹਨੇ ਨਾਲ ਤੁਰ ਪਊਂਗਾ ਮੈਨੂੰ ਕੋਈ ਫਰਕ ਨੀ
1: ਉਹੀ ਤਾਂ ਹੈ
3: ਬੱਚਿਆਂ ਨੂੰ ਅੱਜ ਮੈਂ ਬੱਚਿਆਂ ਨਾਲ ਤੁਰ ਪਊਂਗਾ ਮੇਰੇ ਬੇਟਿਆਂ ਨਾਲ
1: ਮੈਨੂੰ
3: ਕੋਈ ਫਰਕ ਨੀ ਆਉਂ ਅਗਲਿਆਂ ਨੇ ਕੰਡੀਸ਼ਨ ਨਾ ਰੱਖਿਓ ਵੀ ਤੁਸੀਂ ਦੋਨਾਂ ਨੇ ਉਹਨਾਂ ਬਾਕੀ ਨਾ ਆਓ ਪੇਰੈਂਟਸ ਆਉਣ ਜਾਂ ਕਿੱਦਾਂ ਦੋ ਏਦਾਂ ਦੀ ਕੰਡੀਸ਼ਨ ਆਵੇ
1: ਮੈਸੇਜ ਵੀ ਕੀ ਕਹਿੰਦੇ ਹੁੰਦੇ ਆ ਕਾਰਡ ਭੇਜਿਆ ਜਾਵੇ ਆਪਾਂ ਹਰੇਕ ਹੀ ਚੀਜ਼ ਚਾਹੁੰਦੇ ਆ ਜਦੋਂ ਹੁਣ ਨਹੀਂ ਪੋਸੀਬਲ ਹਰੇਕ ਕੋਲ ਜਾਂ ਤਾਂ ਟਾਈਮ ਨਹੀਂ ਹੁੰਦਾ ਜਾਂ ਨਹੀਂ ਅਗਲਾ ਸੋਚਦਾ ਵੀ ਅਸੀਂ ਫੋਨ ਵੀ ਕਰਾਂਗੇ ਮੈਸੇਜ ਵੀ ਕਰਾਂਗੇ ਘਰੇ ਵੀ ਜਾਵਾਂਗੇ ਆਪਾਂ ਤਾਂ ਸਾਰਾ ਕੁਝ ਹੀ ਚਾਹੁੰਦੇ ਆ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਨੂੰ ਯਾਦ ਰੱਖੋ ਤੁਸੀਂ ਅਗਰ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਗੱਲ ਕੀ ਕੋਈ ਵੀ ਪੰਗਾ ਪਿਆ ਗੱਡੀ ਦਾ ਤਾਂ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਰਾਜ ਬਾਈ ਜੀ ਨੂੰ ਮਿਲੋ ਜਾ ਕੇ ਨੰਬਰ ਹੈ ਰਾਜ ਭਾਈ ਜੀ ਦਾ 9057995 7899 4 7 8 9057 99 1 4 7 8 ਰਾਜ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ ਰੋਇਲ ਆਟੋ ਸੈਂਟਰ ਤੋਂ ਐਂਡ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਮਨ ਪਸੰਦ ਦੀ ਕਰੋ ਗਰੋਸਰੀ ਬਈ ਐਂਡ ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਫਿਰ 6570 ਹੈਲੋ
4: ਹਾਂਜੀ ਬਾਈ ਜੀ ਕੀ ਹਾਲ ਹੈ
1: ਠੀਕ ਹੈ ਜੀ ਕਿਵੇਂ ਹੋ
4: ਬਿਲਕੁਲ ਠੀਕ ਹੈ ਸਰ ਅਸਲ ਚ ਦੇਖੋ ਦੁਨੀਆ ਬਦਲ ਗਈ ਹੈ ਹੁਣ ਟਾਈਮ ਬਦਲ ਰਿਹਾ ਹੈਗਾ ਲੋਕਾਂ ਕੋਲ ਟਾਈਮ ਨੀ ਹੁੰਦਾ ਹਾਂਜੀ ਲੇਕਿਨ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਮੈਂ ਵੀ ਹੁਣ ਬਜ਼ੁਰਗ ਤੇ ਨਹੀਂ ਆਪਣੇ ਆਪ ਨੂੰ ਸਮਝਦਾ 69 ਆ ਬਟ ਫੀਲ ਲਾਈਕ 40 ਤੇ ਮੈਂ ਨਹੀਂ ਸਮਝਦਾ ਆਪਣੇ ਆਪ ਨੂੰ ਬਜ਼ੁਰਗ ਤੇ ਲੇਕਿਨ ਇਹ ਹੈ ਕਿ ਦੁਨੀਆ ਬਦਲ ਗਈ ਆ ਸਾਨੂੰ ਦੁਨੀਆ ਦੇ ਨਾਲ ਚੱਲਣਾ ਚਾਹੀਦਾ
1: ਬਿਲਕੁਲ
4: ਮੈਂ ਆਪਣਾ ਦੱਸਦਾ ਤੁਹਾਨੂੰ ਕਿ ਮੇਰੇ ਬੇਟੇ ਦੀ ਸ਼ਾਦੀ ਸੀਗੀ ਪਾਕਿਸਤਾਨ ਵਿੱਚ ਤੇ ਮੇਰੇ ਕੋਲ ਸਿਰਫ 15 ਦਿਨ ਸੀਗੇ 15-20 ਦਿਨ ਹੁਣ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਖੁਦ ਜਾਵਾਂ ਜਾਂ ਕਿਸੇ ਬੰਦੇ ਨੂੰ ਕੱਲਾ ਜਾਂ ਕਿਸ ਤਰ੍ਹਾਂ ਨਾ ਤੇ ਮੈਂ ਉਹਨਾਂ ਨੂੰ ਮੈਸੇਜ ਭੇਜ ਦਿੱਤਾ ਸੀ ਵਟਸਐਪ ਦੇ ਉੱਤੇ ਠੀਕ ਹੈ ਜੀ ਆਲਮੋਸਟ ਸਮਝੋ ਕਿ 99.9% ਲੋਕ ਆ ਗਏ ਸੀ
1: ਠੀਕ ਹੈ
4: ਮੈਂ ਹੋਰ ਵੀ ਕੰਮ ਕਰਨੇ ਸੀ ਮੈਂ ਇਕੱਲਾ ਬੰਦਾ ਸੀ ਮੈਂ ਹੋਰ ਵੀ ਕਈ ਕੱਪੜੇ ਜੇ ਵੋ ਹੋਰ ਕੰਮ ਕਰਨੇ ਸੀ ਸੋ ਕਿਸੇ ਨੇ ਇਤਰਾਜ਼ ਨਹੀਂ ਕੀਤਾ ਔਰ ਸਭ ਲੋਕ ਆ ਗਏ ਸੀ ਔਰ ਬਿਲਕੁਲ ਖੁਸ਼ ਹੋਏ ਸੀ ਕਿਉਂਕਿ ਬੰਦਾ ਜਦੋਂ ਘੱਲਦੇ ਆ ਨਾ ਪਤਾ ਨੀ ਤੁਹਾਡੇ ਵੱਲ ਕੀ ਰਿਵਾਜ ਹੈਗਾ ਸਾਡੇ ਤਾਂ 1000-2000 ਉਸ ਬੰਦੇ ਨੂੰ ਦੇਣਾ ਪੈਂਦਾ
1: ਦਿੰਦਾ ਸੇਮ ਹੀ ਆਪਣਾ ਵੀ
4: ਹਾਂਜੀ ਹਾਂਜੀ ਤੇ ਉਹ ਫਿਰ ਉਹ ਲੋਕ ਖੁਸ਼ ਸੀਗੇ ਮੈਂ ਯਾਰ ਮੈਂ
1: ਤੁਹਾਡੀ ਕਾਲ ਕੱਟੀ ਗਈ ਜੀ ਮੈਂ ਨੀ ਕੱਟੀ ਬਟ ਆਟੋਮੈਟਿਕਲੀ ਕੱਟੀ ਗਈ ਪਤਾ ਨੀ ਕੀ ਚੱਕਰ ਹੋ ਗਿਆ ਦੁਬਾਰਾ ਤੋਂ ਕਰ ਲਿਓ ਫੋਨ ਸੋ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ 99.9% ਮੈਂ ਪੁੱਛਣਾ ਸੀ ਵੀ 0.1% ਕਿਹੜਾ ਸੀਗਾ ਹੋਊਗਾ ਕੋਈ ਚਾਚਾ ਤਾਇਆ ਮਾਮਾ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਕਰੀਬੀ ਆ ਜਿਹਨੇ ਕਿਹਾ ਹੋਊਗਾ ਮੈਂ ਨਹੀਂ ਜਾਣਦਾ ਵੀ ਵਟਸਐਪ 'ਤੇ ਮੈਨੂੰ ਭੇਜਿਆ ਇਹਨਾਂ ਨੇ ਦੁਆਬਾ ਟਰੈਵਲ ਨੂੰ ਯਾਦ ਰੱਖੋ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੇ ਅਗਰ ਤੁਸੀਂ ਬਈ ਦੇਖੋ ਇੰਡੀਆ ਜਾਣਾ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਦੁਆਬਾ ਟਰੈਵਲ ਨੰਬਰ 1 ਟੀਮ ਹੈ ਤੁਸੀਂ ਜ਼ਰੂਰ ਜ਼ਰੂਰ ਫੋਨ ਕਰੋ 905-796-7800 ਦੁਆਬਾ ਟਰੈਵਲ 'ਤੇ ਇੰਡੀਆ ਦੀਆਂ ਟਿਕਟਾਂ ਲਓ ਬਹੁਤ ਹੀ ਟੋਪ ਟੋਪ ਟੋਪ ਦੇ ਸਾਡੇ ਟਰੈਵਲ ਏਜੰਟ ਨੇ ਦੁਆਬਾ ਟਰੈਵਲ 2118 ਹੈਲੋ
5: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
5: ਕਿੱਦਾਂ ਹਾਲ ਚਾਲ ਮਹਾਰਾਜ
1: ਬਹੁਤ ਵਧੀਆ ਜੀ ਕਿਵੇਂ ਹੋ
5: ਮੇਰੀ ਸੋਚ ਜਿਹੜੀ ਆ ਉਹ ਇਹ ਹੈ ਕਿ ਜਿਹੜਾ ਲੈਣ ਦੇਣ ਚੱਲਿਆ ਨਾ ਪੁਰਾਣੇ ਜ਼ਮਾਨੇ ਦਾ ਉਹ ਇਹਨੂੰ ਕਵਰ ਕਰਦਾ ਜਦੋਂ ਕਹਿੰਦੇ ਤੁਸੀਂ ਦੱਸਣ ਨੀ ਆਏ ਵਿਆਹ ਦੱਸਣ ਇਹ ਨੀ ਆਉਣਾ ਤੁਹਾਡੇ ਹਨਾ ਮੋਸਟਲੀ ਰਿਸ਼ਤੇਦਾਰੀ ਚ ਹੁੰਦਾ ਜਿੱਦਾਂ ਮੰਨ ਲਓ ਮਾਮੇ ਦੇ ਮੁੰਡੇ ਦਾ ਵਿਆਹ ਜੇ ਉਹ ਦੱਸਣ ਨਹੀਂ ਆਉਂਦੇ ਉਹ ਪੁਆੜਾ ਪੈਂਦਾ ਇਸ ਕਰਕੇ ਵੀ ਜਦੋਂ ਅਸੀਂ ਉਹਨਾਂ ਨੂੰ ਵਿਆਹ ਦੱਸਣ ਗਏ ਸੀ ਉਹਨਾਂ ਅੱਗੋਂ ਸ਼ਗਨ ਦਿੱਤਾ ਸੀ ਤੇ ਜੇ ਉਹ ਆਉਣਗੇ ਤਾਂ ਅੱਗੋਂ ਸ਼ਗਨ ਦੇਣਾ ਪਊਗਾ
1: ਜੀ
5: ਤੇ ਇਹ ਜਿਹੜਾ ਸ਼ਗਨ ਦਾ ਲੈਣ ਦੇਣਾ ਪੁਰਾਣਾ ਹਿਸਾਬ ਤਾਂ ਵਾ ਉਹ ਨਿਬੜਦਾ ਨੀ ਤੋਂ ਨਿਬੜਦਾ ਜਿਹੜੀ ਹੁਣ ਨਵੀਂ ਜਨਰੇਸ਼ਨ ਜਿੱਦਾਂ ਮੇਰੇ ਬੱਚੇ ਆ ਉਹ ਨੀ ਇਸ ਗੱਲ ਨੂੰ ਮੰਨਦੇ ਉਹ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਭੇਜਤੀ ਵੀ ਮੈਸੇਜ ਭੇਜਤਾ ਉਧਰੋਂ ਆ ਗਿਆ ਯੈਸ ਵੀ ਵੈਲਕਮ
1: ਦੈਟਸ ਇਟ ਗੱਲ ਖਤਮ ਹਾਂ
5: ਹਨਾ ਇਹ ਆਪਾਂ ਇਹਨੂੰ ਜਨਰੇਸ਼ਨ ਗੈਪ ਕਹਿ ਸਕਦੇ ਹਾਂ
1: ਬਿਲਕੁਲ
5: ਕਿਉਂਕਿ ਹੁਣ ਅਸੀਂ 71-70 ਦੇ ਵੇਲੇ ਬੰਦੇ ਹਾਂ
1: ਜੀ
5: ਸਾਨੂੰ ਇੱਥੇ ਪਹੁੰਚਣ ਨੂੰ ਟਾਈਮ ਲੱਗਦਾ
1: ਲੱਗਦਾ ਹਾਂਜੀ ਆਪਣੇ ਤਾਂ ਜੇ ਬੰਦਾ ਪਹੁੰਚਦਾ ਨੀ ਤਾਂ ਵੀ 100 ਗਲਾ ਕੱਢਦੇ ਆ ਤਾਂ ਪਹੁੰਚਿਆ ਨੀ ਤਾਂ ਆਇਆ ਨੀ ਪਰ ਅੱਜ ਕੱਲ ਦੇ ਬੱਚੇ ਨੀ ਮਾਇੰਡ ਕਰਦੇ
5: ਨਾ ਨਾ ਇਹ ਬਹੁਤ ਓਪਨ ਬੱਚੇ ਜਿਹੜੇ ਆਈ ਲਾਈਕ ਦੈਟ ਜਿੱਦਾਂ ਹੁਣ ਬਿਲਕੁਲ ਓਪਨ ਹੈਗੇ ਹਨਾ
1: ਜੀ
5: ਹੁਣ ਸਾਡੇ ਚਲੋ ਜਿਹੜੀ ਸਾਰੀ ਉਮਰ ਦੇ ਬੱਚੇ ਉਹ ਤਾਂ ਸਾਰੇ ਵਹਿ ਗਏ ਵੈਸੇ ਉਹਨਾਂ ਦੇ ਹੁਣ ਤਾਂ ਪੋਤਿਆਂ ਪੜੋਤਿਆਂ ਦੀ ਵਾਰੀ ਆ ਤੇ ਆਪਾਂ ਉਹਨਾਂ ਦਾ ਮਾਇੰਡ ਨੀ ਕਰਦੇ ਪਰ ਇਹ ਜਿਹੜੀ ਅਸਲੀ ਜਿਹੜੀ ਬੈਕਗਰਾਉਂਡ ਇਹਦੀ ਆ ਉਹ ਹੈਗਾ ਲੈਣ ਦੇਣ ਹਨਾ ਤੇ ਉਹ ਉੱਥੇ ਗਏ ਸੀਗੇ ਇੰਨਾ ਦੇ ਕੇ ਆਇਆ ਸੀਗਾ ਤਾਂ ਉਹਨੇ ਅੱਗੋਂ ਇੰਨਾ ਪਿਆਰ ਦਿੱਤਾ ਸੀਗਾ ਉਹ ਕਹੇ ਉਹਨੇ ਮੈਨੂੰ ਸੂਟ ਦਿੱਤਾ ਸੀਗਾ
1: ਕੁਲਦੀਪ ਜੀ ਤਕਰੀਬਨ 50 ਸਾਲਾਂ ਤੋਂ ਹੋਮਿਓਪੈਥੀ ਦੇ ਵਿੱਚ ਰਾਜ ਕਰ ਰਹੇ ਬਈ ਸੋ ਕੁਲਦੀਪ ਜੀ ਵੈਲਕਮ ਜੀ ਸੋ ਕੁਲਦੀਪ ਜੀ ਸਾਡੇ ਨਾਲ ਨੇ ਕੇ ਡੀ ਹੋਮਿਓਪੈਥੀ ਤੋਂ ਨੰਬਰ ਹੈ 647-818-0055 ਕੁਲਦੀਪ ਜੀ ਵੈਲਕਮ
6: ਹਾਂਜੀ ਹਾਂਜੀ ਅੱਜ ਮੈਂ ਨਾ ਪੇਟ ਦੀ ਬਿਮਾਰੀ ਬਾਰੇ ਜਾਣਕਾਰੀ ਦੇਵਾਂਗਾ ਪਹਿਲਾਂ ਤਾਂ ਮੈਂ ਕਹਿਣਾ ਹੁੰਦਾ ਤੁਹਾਨੂੰ ਕੋਈ ਵੀ ਇਸ਼ੂ ਹੈ ਕਿਸੇ ਤਰ੍ਹਾਂ ਦਾ ਇਸ਼ੂ ਹੈ ਹਮੇਸ਼ਾ ਮੇਰਾ ਨੰਬਰ ਯਾਦ ਰੱਖੋ ਮੈਂ ਪ੍ਰੂਫ ਕਰਾਂਗਾ ਕਿ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਕੋਈ ਤੁਹਾਨੂੰ ਪਾਇਲਸ ਹੈਗਾ ਥਾਇਰਾਇਡ ਕੋਲੈਸਟਰਾਲ ਡਾਇਬਟੀਜ਼ ਔਰ ਐਂਗਜ਼ਾਇਟੀ ਹੋ ਗਈ ਡਿਪਰੈਸ਼ਨ ਹੋ ਗਿਆ ਐਗਜ਼ਮਾ ਸਕਿਨ ਸੋਰਾਇਸਿਸ ਕੁਲਵੈਰੀ ਕੋਲਾਈਟਿਸ ਔਰ ਆਟਿਜ਼ਮ ਖਾਸ ਕਰਕੇ ਬੱਚਿਆਂ ਦਾ ਜ਼ਰੂਰ ਨਾਮ ਲਵਾਂਗਾ ਆਟਿਜ਼ਮ ਦੇ ਪੂਰੀ ਮੁੱਢੀ ਦੁਨੀਆ ਤੋਂ ਬੱਚੇ ਨੇ ਬਹੁਤ ਬੱਚੇ ਜੇ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੇ ਨੇ ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਜ਼ਿਆਦਾ ਟਾਈਮ ਲੱਗਦਾ ਲੇਕਿਨ ਠੀਕ ਹੋ ਜਾਂਦੇ ਨੇ ਇੱਦਾਂ ਹੀ ਹੈ ਪੇਟ ਦੀਆਂ ਬਿਮਾਰੀਆਂ ਪੇਟ ਦੀ ਕਈ ਬਿਮਾਰੀਆਂ ਹੁੰਦੀਆਂ ਨੇ ਕਈਆਂ ਨੂੰ ਹਾਰਟ ਬਰਨ ਹੈ ਕਈਆਂ ਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਹੈ ਕਈ ਨੂੰ ਆਈ ਪੀ ਐੱਸ ਹੈ ਕਰੋਨ ਡਿਜ਼ੀਜ਼ ਹੈ ਕੋਲਾਈਟਿਸ ਹੈ ਔਰ ਕੋਨਸਟੀਪੇਸ਼ਨ ਹੈਗਾ ਫੈਟੀ ਲੀਵਰ ਹੋ ਗਿਆ ਲੋਕਾਂ ਦੇ ਗਾਲ ਬੇਡੇ ਦੇ ਸਟੋਨ ਹੈਗੇ ਨੇ ਇਹ ਦੇਖੋ ਮੈਂ ਕਹਿੰਦਾ ਹੁੰਦਾ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਕਰਾਉਂਗੇ ਜਿਵੇਂ ਡਾਕਟਰ ਨੇ ਤੁਹਾਨੂੰ ਕਹਿਤਾ ਥਾਇਰਾਇਡ ਹੋ ਗਿਆ ਦੈਟ ਇਜ਼ ਅ ਰਾਈਟ ਟਾਈਮ ਸਟਾਰਟ ਹੋਮਿਓਪੈਥੀ ਕੋਲੈਸਟਰਾਲ ਤੁਹਾਡਾ ਬਾਰਡਰ ਤੇ ਹੈਗਾ ਦੈਟ ਇਜ਼ ਅ ਰਾਈਟ ਟਾਈਮ ਡਾਇਬਟੀ ਪ੍ਰੀ ਡਾਇਬਟੀ ਹੈਗਾ ਦੈਟ ਇਜ਼ ਰਾਈਟ ਟਾਈਮ ਕਿਉਂਕਿ ਡਾਕਟਰ ਤੁਹਾਨੂੰ ਪਹਿਲਾਂ ਵਾਰਨ ਕਰ ਦਿੰਦਾ ਦੇਖੋ ਵੀ ਆਹ ਤੁਸੀਂ ਬਣ ਜਾਓ ਸਿਆਣੇ ਠੀਕ ਹੋ ਜਾਓ ਆਪਣਾ ਸਿਸਟਮ ਠੀਕ ਕਰ ਲਓ ਤੁਸੀਂ ਪੂਰੀ ਪੂਰੀ ਜ਼ਿੰਦਗੀ ਭਰ ਦਵਾਈਆਂ ਤੋਂ ਬਚ ਸਕਦੇ ਹੋ ਦੈਟ ਇਜ਼ ਤੁਸੀਂ ਰਾਈਟ ਟਾਈਮ ਹੋਮਿਓਪੈਥੀ ਟ੍ਰੀਟਮੈਂਟ ਕਰੋਗੇ ਮੇਰਾ ਨੰਬਰ 647-818-0055-648-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਲਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 647-818-0055-648-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਜੇ ਤੁਹਾਡੇ ਬੈਨੀਫਿਟ ਨੇ ਆਪਣਾ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ ਜੋ ਦਵਾਈ ਆਪਾਂ ਯੂਜ ਕਰਦੇ ਹਾਂ ਹੈਲਥ ਕਨਾਡਾ ਦਾ ਅਪਰੂਵ ਨੇ ਉਹਨਾਂ ਦਾ ਟਿਨ ਨੰਬਰ ਲਿਖਿਆ ਆਉਂਦਾ ਥੈਂਕ ਯੂ ਨਵੀ ਜੀ
1: ਥੈਂਕ ਯੂ ਜੀ ਨੰਬਰ ਇੱਕ ਇੱਕ ਹੈ ਕਾਲ ਕਰ ਲਓ 647-818-0055 ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 Aaron Mills Acura ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਤਾਂ ਨੰਬਰ ਹੈ 9058285800 Aaron Mills Acura ਤੁਹਾਡੀ ਸੇਵਾ ਚ ਹਾਜ਼ਰ ਨੇ ਬਈ ਬਹੁਤ ਅੱਛੀਆਂ ਡੀਲਾਂ ਨੇ ਐਕਿਰਾ ਦੀਆਂ ਗੱਡੀਆਂ ਜਿਹਨੇ ਚਲਾ ਲਈ ਨਾ ਐਕਿਰਾ ਇੱਕ ਵਾਰੀ ਤੁਸੀਂ ਕਹੋਗੇ ਯਾਰ ਗੱਡੀ ਲੈਣੀ ਹੈ ਤਾਂ ਹੀ ਲਵਾਂਗੇ ਸੋ ਏਰਨ ਮਿਲਜ਼ ਐਕਿਰਾ 9058285800 ਤੇ ਕਾਲ ਤੁਸੀਂ ਕਰ ਸਕਦੇ ਹੋ ਅੱਜ ਡਿਸਕਸ਼ਨ ਤੁਹਾਡੇ ਨਾਲ ਹੋ ਰਹੀ ਹੈ ਈ ਇਨਵਾਈਟ ਕਹਿੰਦੇ ਨੇ, ਡਿਜੀਟਲ ਇਨਵਾਈਟਸ ਕਹਿੰਦੇ ਨੇ, ਵੀ ਜੇ ਤੁਹਾਨੂੰ ਡਿਜੀਟਲ ਕੋਈ ਇਨਵਾਈਟ ਆ ਰਹੀ ਆ, ਕੀ ਤੁਹਾਨੂੰ ਉਸ ਨਾਲ ਕੋਈ ਤਕਲੀਫ ਹੈ? ਹੁਣ ਮੈਂ ਇੱਕ ਗੱਲ ਦੱਸ ਰਿਹਾ ਸੀ, ਇੱਕ ਮੁੰਡਾ ਤੇ ਉਹ ਕਹਿੰਦਾ ਕਿ ਨਵੀਂ ਮੇਰੇ ਫੈਮਿਲੀ ਨੂੰ ਨਾ ਸਾਡੇ ਰਿਸ਼ਤੇਦਾਰ ਨੇ, ਚਲੋ ਖਾਸ ਨੇ, ਕਾਫੀ ਨਜ਼ਦੀਕੀ ਨੇ, ਤੇ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ ਸਾਨੂੰ ਭੇਜਤਾ ਵਟਸਐਪ ਤੇ। ਉਹ ਕਹਿੰਦੇ ਕਿ ਜੀ ਅਸੀਂ ਸਾਰਿਆਂ ਨੂੰ ਵਟਸਐਪ ਤੇ ਭੇਜ ਰਹੇ ਹਾਂ, ਸੌਖਾ ਹੈਗਾ ਵੀ ਸੌਖਾ। ਤੇ ਉਹ ਮੁੰਡਾ ਕਹਿੰਦਾ ਨਵੀਂ ਮੇਰੇ ਮੋਮ ਡੈਡ ਕਹਿੰਦੇ ਕਿ ਆਪਾਂ ਤਾਂ ਵੀ ਜਾਣਾ ਨੀ। ਉਹਨੇ ਪੁੱਛਿਆ ਕਿ ਮੋਮ ਡੈਡ ਕੀ ਚੱਕਰ ਹੋ ਗਿਆ, ਤੁਸੀਂ ਕਿਉਂ ਨੀ ਜਾਣਾ? ਉਹ ਕਹਿੰਦੇ ਵੀ ਜਦੋਂ ਤੇਰਾ ਵਿਆਹ ਸੀ ਅਸੀਂ ਤਾਂ ਅਗਲੇ ਦੇ ਘਰੇ ਗਏ, ਅਸੀਂ ਕਾਰਡ ਫੜਾਉਣ ਗਏ, ਅਸੀਂ ਨਾਲ ਮਠਿਆਈ ਦਾ ਡੱਬਾ ਲੈ ਕੇ ਗਏ। ਉਹ ਕਹਿੰਦਾ ਯਾਰ ਫਿਰ ਕੀ ਹੋ ਗਿਆ, ਜੇ ਉਹਨਾਂ ਨੇ ਆਨਲਾਈਨ ਭੇਜ ਤਾਂ ਤੁਸੀਂ ਕਿਉਂ ਆਪਣਾ

0: 9673337 905 673 3337 ਇੱਕ ਬਾਈ ਜੀ ਕਹਿੰਦੇ ਕਿ ਨਾ ਵੀ ਠੀਕ ਹੈ ਕਾਰਡ ਭੇਜ ਦੋ WhatsApp ਤੇ ਬਟ ਕਮ ਸੇ ਕਮ ਬੰਦੇ ਨੂੰ ਫੋਨ ਕਰ ਦੋ ਵੀ ਤੁਹਾਨੂੰ ਅਸੀਂ ਕਾਰਡ ਭੇਜਤਾ ਪਲੀਜ਼ ਪਰਿਵਾਰ ਸਮੇਤ ਪਹੁੰਚਿਓ ਪਰ ਹੁਣ ਜੇ ਆਪਾਂ ਮੈਸੇਜ ਹੀ ਕਰਤਾ ਤਾਂ ਫਿਰ ਵੀ ਆਪਾਂ ਕਹਿੰਦੇ ਹਾਂ ਕਿ ਕਾਲ ਕਰਨ ਦੀ ਵੀ ਲੋੜ ਹੈ ਹੁਣ ਤਾਂ ਕਾਲਾਂ ਕੁੱਲਾਂ ਬਈ ਘੱਟ ਹੀ ਹੁੰਦੀਆਂ ਨੇ ਸਿੱਧੀ ਜੀ ਗੱਲ ਹੈ ਥੋੜ੍ਹੀ ਜਿਹੀ ਯੂਸ ਟੂ ਹੋ ਜਾਓ ਬਟ ਆਪਾਂ ਚਲੋ ਫਿਰ ਵੀ ਸਮਝਦੇ ਹਾਂ ਕਿ ਯੂ ਨੋ ਵੀ ਸਾਨੂੰ ਕਾਲਾਂ ਵੀ ਆਉਣ ਸਾਡੇ ਘਰੇ ਵੀ ਆਉਣ ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਨੰਬਰ ਹੈ 905-673-3337 3057 ਹੈਲੋ
1: ਹਾਂਜੀ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਵਧੀਆ ਤੁਸੀਂ ਟਾਪਿਕ ਬੜਾ ਵਧੀਆ ਪਤਾ ਹੋਇਆ ਸਟਾਰਟ
0: ਜੀ ਥੈਂਕ ਯੂ
1: ਪਾਰਟਿਸਪੇਟ ਕਰਾਂ ਹਾਂਜੀ ਮੈਂ ਤਾਂ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਸੀ ਰੀਸੈਂਟਲੀ ਆਹੀ ਰਿਗਾਰਡਿੰਗ ਵਿਆਹ ਦੇ ਕਾਰਡ ਦੇਣ ਦੇ ਅਸੀਂ ਰੀਸੈਂਟਲੀ ਅਜੇ ਮਹੀਨਾ ਪਹਿਲਾਂ ਇੱਕ ਮੈਰਿਜ ਫਿਕਸ ਗਏ ਹਾਂ ਉਹਨਾਂ ਦਾ ਵੀ ਬੜਾ ਵਧੀਆ ਲੱਗਿਆ ਸਟਾਈਲ ਨਾ ਉਹਨਾਂ ਨੇ ਸੁਖਮੀ ਕਾਰਡ ਦਾ ਪਾਠ ਰਖਾਇਆ ਉੱਥੇ ਸਾਰਿਆਂ ਨੂੰ ਬੁਲਾਇਆ ਤੇ ਉੱਥੇ ਕਾਰਡ ਦੇ ਦਿੱਤੇ ਸਾਨੂੰ ਮਿਠਾਈ ਦਾ ਡੱਬਾ ਵੀ ਦੇ ਦਿੱਤਾ
0: ਜੀ
1: ਨਾਲ ਕਾਰਡ ਵੀ ਦੇ ਦਿੱਤੇ ਕਿਤੇ ਜਾਣਾ ਨੀ ਪਿਆ ਘਰ ਘਰ ਹੀ ਜਾਣਾ ਪਿਆ
0: ਜੀ
1: ਉੱਥੇ ਉਹਨਾਂ ਨੇ ਮਤਲਬ ਇਨਵਾਈਟ ਕਰ ਲਿਆ ਉਹਨਾਂ ਸਾਰੇ ਖੁਸ਼ ਵੀ ਸਾਨੂੰ ਉਹ ਫਿਜ਼ੀਕਲ ਕਾਪੀ ਵੀ ਮਿਲ ਗਈ ਤੇ ਡੱਬਾ ਵੀ ਮਿਲ ਗਿਆ
0: ਓਕੇ ਤੁਸੀਂ ਹੁਣ ਸਪੋਜ਼ ਕਰੋ ਵੀ ਉਹ ਸੁਖਮਨੀ ਸਾਹਿਬ ਦਾ ਪਾਠ ਨਾ ਰੱਖਦੇ ਨਾ ਉਹ ਕਾਰਡ ਦਿੰਦੇ ਬਸ ਉਹ ਤੁਹਾਨੂੰ WhatsApp ਤੇ ਭੇਜ ਦਿੰਦੇ ਤੁਹਾਨੂੰ ਕੋਈ ਇਤਰਾਜ਼ ਹੋਣਾ ਸੀ
1: ਨਹੀਂ ਪਰਸਨਲੀ ਤਾਂ ਵੈਸੇ ਨਹੀਂ ਹੋਣਾ ਸੀਗਾ
0: ਜੀ
1: ਆਈ ਮੀਨ ਇਟਸ ਫਾਈਨ ਜੇ ਅੱਧਾ ਕੋਈ ਇਨਵਾਈਟ ਕਰ ਰਿਹਾ ਆਹੀ ਬਹੁਤ ਹੈਗਾ
0: ਜੀ
1: ਕੋਈ ਆਪਣੀ ਖੁਸ਼ੀ ਚ ਮਤਲਬ ਤੁਹਾਨੂੰ
0: ਕਿਉਂਕਿ ਤੁਹਾਨੂੰ ਚਲੋ ਫਿਰ ਵੀ ਤੁਹਾਨੂੰ ਕਾਰਡ ਮਿਲਿਆ ਹੁਣ ਮੈਂ ਗੱਲ ਕਰ ਰਿਹਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਸਿਰਫ ਆਨਲਾਈਨ ਹੀ ਭੇਜਿਆ ਜਾਂਦਾ
1: ਹਾਂਜੀ ਹਾਂਜੀ ਬਿਲਕੁਲ ਨਹੀਂ ਮੈਂ ਓਦਾਂ ਮਤਲਬ ਕੀਤਾ ਵੀ ਆਹ ਵੀ ਇੱਕ ਵੇ ਹੈਗਾ ਆ ਵੀ ਉਹਦੇ ਨਾਲ ਸਾਰੇ ਕੋਈ ਵੀ ਨਾਰਾਜ਼ ਨਹੀਂ ਹੋਏਗਾ
0: ਜੀ ਜੀ ਜੀ
1: ਬਜਾਏ ਉਹਨਾਂ ਲਈ ਵੀ ਔਖਾ ਹੋ ਜਾਂਦਾ ਜਿਨ੍ਹਾਂ ਦੇ ਘਰ ਵਿਆਹ ਆ ਵੀ ਹਰੇਕ ਬੰਦੇ ਦੇ ਇੰਡੀਵਿਜੁਅਲੀ ਜਾ ਕੇ ਦੇਣ
0: ਜੀ ਜੀ
1: ਇੱਕ ਤਾਂ ਬਾਬਾ ਜੀ ਦਾ ਨਾਮ ਲਿਆ ਜਾਂਦਾ
0: ਹਾਂ
1: ਪਾਠ ਹੋ ਜਾਂਦਾ ਸ਼ੁਰੂਆਤ ਉਹਦੇ ਨਾਲ ਹੋ ਜਾਂਦੀ ਹੈ
0: ਜੀ ਨਹੀਂ ਚਲੋ ਨੋ ਡਾਊਟ ਹੈ ਤਾਂ ਬਹੁਤ ਵਧੀਆ ਬਟ ਫਿਰ ਵੀ ਅਗੇਨ ਉਹੀ ਗੱਲ ਕਿ ਅਗਰ ਕੋਈ ਨਹੀਂ ਕਰਦਾ ਤਾਂ ਆਪਾਂ ਨੂੰ ਮੇਰਾ ਖਿਆਲ ਹੈ ਕਿ ਮਾਈਂਡ ਨਹੀਂ ਕਰਨਾ ਚਾਹੀਦਾ ਆਈ ਥਿੰਕ ਤੁਸੀਂ ਵੀ ਸਹਿਮਤ ਹੋ ਤੇ ਬਾਕੀ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਲੈਟਸ ਸੀ ਵਾਟ ਐਵਰੀਵਨ ਸੇਜ਼ ਕੀ ਸਭ ਦਾ ਖਿਆਲ ਹੈ ਕਿ ਇਹਨੂੰ ਚਲੋ ਫਿਰ ਵੀ ਲੱਗਦਾ ਕਿ ਨਹੀਂ ਯਾਰ ਨਵੀ ਕਮ ਸੇ ਕਮ ਤੁਸੀਂ ਜੇ ਹਰ ਇੱਕ ਦੇ ਘਰ ਨਹੀਂ ਜਾ ਸਕਦੇ ਤਾਂ ਤੁਸੀਂ ਪਾਠ ਰੱਖ ਲਓ ਸਾਰਿਆਂ ਨੂੰ ਤੁਸੀਂ ਇੱਕੋ ਟਾਈਮ ਤੇ ਸੱਦ ਲਓ ਤੇ ਉੱਥੇ ਕਾਰਡ ਵੰਡ ਦਿਓ ਇਹ ਬਹੁਤ ਪਾਪੂਲਰ ਅੱਜ ਕੱਲ੍ਹ ਲੋਕ ਕਰ ਰਹੇ ਨੇ ਐਂਡ ਆਈ ਥਿੰਕ ਮੈਜੋਰਟੀ ਹੁਣ ਇੱਦਾਂ ਹੀ ਕਰਦੇ ਨੇ ਸੋ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਯਾਦ ਰੱਖੋ ਜ਼ਰੂਰ ਸਾਰੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਸਿੰਪਲੀ ਇੰਡੀਅਨ ਨੇ ਬਹੁਤ ਹੀ ਕਮਾਲ ਸ਼ਾਨਦਾਰ ਟੌਪ ਦੀਆਂ ਬਾਏ ਵਨ ਗਿੱਟ ਵਨ ਫ੍ਰੀ ਦੀ ਡੀਲਾਂ ਲਾਈ

0: ਕਰਦੇ ਆ ਸੋ ਤੁਸੀਂ ਵੀ ਇਹਨਾਂ ਨੂੰ ਮੌਕਾ ਦਿਓ। ਮੈਂ ਵੀ ਖੁਦ ਇਹਨਾਂ ਤੋਂ ਡਕਟ ਕਲੀਨਿੰਗ ਕਰਾਈ ਹੈ ਤੇ ਦੇ ਡੂ ਅ ਵੈਰੀ ਗੁੱਡ ਜੋਬ। ਸੋ ਡਕਟ ਕਲੀਨਿੰਗ ਕਰਾਉਣੀ ਹੈ ਤਾਂ ਨੰਬਰ ਹੈ 437-688-7750 437-688-7750 ਜੀ 9667 ਹੈਲੋ ਵੈਲਕਮ।
1: ਥੈਂਕ ਯੂ ਭਾਜੀ। ਨਵੀਂ ਭਾਜੀ ਕੀ ਹਾਲ ਚਾਲ
0: ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਹਾਲ ਹੈ ਸਰ?
1: ਚੜ੍ਹਦੀ ਕਲਾ ਜੀ, ਵਧੀਆ ਕੰਮ ਦਾ ਨਿਕਲੇ, ਤੁਹਾਡਾ ਟੌਪਿਕ ਚੱਲ ਰਿਹਾ ਅੱਜ ਵੀ ਵਧੀਆ।
0: ਕੀ ਬਾਤ ਹੈ ਸਰ, ਵੈਲਕਮ।
1: ਮੈਂ ਕਿਹਾ ਥੋੜਾ ਜਿਹਾ ਆਪਾਂ ਵੀ ਹਿੱਸੇਦਾਰੀ ਪਾਈਏ ਵਿੱਚ,
0: ਕਿਉਂ ਨਹੀਂ?
1: ਤੇ ਭਾਈ ਮੇਰੇ ਅਕੋਰਡਿੰਗ ਇੱਦਾਂ ਆ ਵੀ ਡਿਪੈਂਡ ਕਰਦਾ ਜਨਰੇਸ਼ਨ ਤੇ ਹਨਾ। ਜੇ ਅੱਜ ਕੱਲ ਦੀ ਜਨਰੇਸ਼ਨ ਦੀ ਗੱਲ ਕਰੀਏ ਜਾਂ ਆਪਣੀ ਕੰਟਰੀ ਦੀ ਗੱਲ ਕਰੀਏ, ਕੈਨੇਡਾ ਵਰਗੀ, ਇੱਥੇ ਮੈਨੂੰ ਲੱਗਦਾ ਚਲੋ ਸਭ ਕੋਲ ਟਾਈਮ ਨੀ ਹੈਗਾ ਤੇ ਆਪਾਂ ਜਿੱਦਾਂ ਵਟਸਐਪ ਤੇ ਜਾਂ ਆਨਲਾਈਨ ਹਨਾ ਇਨਵਾਈਟ ਕਰ ਲੈਂਦੇ ਹਾਂ ਤੇ ਕੋਈ ਮਾਇੰਡ ਵੀ ਨੀ ਕਰਦਾ। ਬਟ ਆਪਣੇ ਪੰਜਾਬ ਚ ਹਜੇ ਵੀ ਹੈਗੇ ਆਪਣੇ ਜਿਵੇਂ ਆਪਣੇ ਫਾਦਰ ਸਾਹਿਬ ਹੋ ਗਏ, ਆਪਣੇ ਨਾਨਕੀ ਸਾਈਡ ਹੋ ਗਏ ਜਾਂ ਆਪਣੇ ਦਾਦਕੇ ਸਾਈਡ ਹੋ ਗਏ, ਉਹ ਚੀਜ਼ ਆਪਾਂ ਈਗੋ ਨੀ ਕਹਿ ਸਕਦੇ, ਰਿਸਪੈਕਟ ਕਹਿ ਸਕਦੇ ਹਾਂ ਵੀ ਜਦੋਂ ਕੋਈ ਘਰੇ ਆ ਕੇ ਇਨਵਾਈਟ ਕਰਕੇ ਜਾਂਦਾ ਇੱਕ ਰਿਸਪੈਕਟ ਹੁੰਦੀ ਹੈ ਨਾ ਖਾਸ ਰਿਸ਼ਤੇਦਾਰੀ ਚ। ਇਹ ਨੀ ਵੀ ਹਰ ਇੱਕ ਨੂੰ ਆਪਾਂ ਘਰੇ ਜਾਈਏ, ਫਰੈਂਡ ਸਰਕਲ ਚ ਆਪਾਂ ਤਾਂ ਵੀ ਕਹਿ ਸਕਦੇ ਹਾਂ ਜੇ ਕੋਈ ਦੂਰ ਦਾ ਰਿਸ਼ਤੇਦਾਰ ਨੂੰ ਵੈਸੇ ਇਨਵਾਈਟ ਕਰ ਲਓ, ਫੋਨ ਕਰ ਲਓ ਜਾਂ ਉਹਨੂੰ ਕਾਰਡ ਸੈਂਡ ਕਰ ਦਿਓ। ਬਟ ਜੇ ਖਾਸ ਰਿਸ਼ਤੇਦਾਰ ਆ ਆਪਾਂ ਅਨਸਰ ਜਿਵੇਂ ਚਾਚੇ ਤਾਏ ਭੂਆ ਮਾਸੀਆਂ ਇਹਨਾਂ ਨੂੰ ਇਨਵਾਈਟ ਕਰਾਂਗੇ, ਇੱਕ ਤਾਂ ਰਿਸਪੈਕਟ ਹੁੰਦੀ ਆ, ਇੱਕ ਹੁੰਦਾ ਵੀ ਚਲੋ ਅਗਲਾ ਉਹਨੇ ਘਰੇ ਜਾ ਕੇ ਕਹਿ ਕੇ ਆਉਣੇ ਵੀ ਸਾਡੇ ਵਿਆਹ ਦੇ ਇੰਨੇ ਦਿਨ ਪਹਿਲੋਂ ਆਏ ਜਾਂ ਆਇਓ ਪਹੁੰਚੋ ਤੁਹਾਡੇ ਨਾਲ ਸਾਡੀ ਸ਼ਾਨ ਵਧੂਗੀ। ਪਰ ਜੇ ਉਹਨਾਂ ਨੂੰ ਆਪਾਂ ਵਟਸਐਪ ਤੇ ਕਰਾਂਗੇ, ਬਟ ਮੈਨੂੰ ਨੀ ਲੱਗਦਾ ਕਿ ਉਦੋਂ ਤੱਕ ਵੀ ਇਹ ਚੀਜ਼ ਸਹੀ ਆ ਖਾਸ ਰਿਸ਼ਤੇਦਾਰਾਂ ਲਈ।
0: ਨਹੀਂ ਪਰ ਹੁਣ ਦੇਖੋ ਜੇ ਤੁਸੀਂ ਮੈਨੂੰ ਪੁੱਛੋ, ਚਲੋ ਸਪੋਜ਼ ਕਰੋ ਅੱਜ ਤੋਂ 20-25 ਸਾਲ ਬਾਅਦ ਮੇਰਾ ਕੋਈ ਬਹੁਤ ਖਾਸ ਰਿਸ਼ਤੇਦਾਰ ਆ, ਉਹਨਾਂ ਦੇ ਬੱਚਿਆਂ ਦੇ ਵਿਆਹ, ਮੈਂ ਤਾਂ ਮਾਇੰਡ ਨਹੀਂ ਕਰੂੰਗਾ, ਮੈਨੂੰ ਤੁਸੀਂ ਵਟਸਐਪ ਤੇ ਭੇਜ ਦਿਓ ਕੋਈ ਚੱਕਰ।
1: ਹਾਂਜੀ ਹਾਂਜੀ ਉਹੀ ਹੈ ਨਾ, ਹੁਣ ਆਪਣੀ ਜਨਰੇਸ਼ਨ ਦੀ ਗੱਲ ਹੋ ਰਹੀ, ਹੁਣ ਕੈਨੇਡਾ ਚ ਅਸੀਂ ਵੀ ਰਹਿੰਦੇ ਇੱਥੇ, ਸਾਨੂੰ ਵੀ ਕੋਈ ਆ ਜਾਏ ਸੋ ਕੇ ਆਪਾਂ ਕਹਿੰਦੇ ਚਲੋ ਟਾਈਮ ਨਹੀਂ ਹੈਗਾ, ਹੁਣ ਕਿਸੇ ਦੂਜੀ ਸਿਟੀ ਜਾਣਾ ਆ ਟਾਈਮ ਲੱਗਦਾ। ਬਟ ਪੰਜਾਬ ਜਿੱਦਾਂ ਆਪਣੇ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ, ਆਪਣੇ ਜਿਵੇਂ ਡੈਡੀ ਹੋ ਗਏ, ਆਪਣੇ ਦਾਦੇ ਹੋ ਗਏ ਜਾਂ ਆਪਣੇ ਚਾਚੇ, ਉਹਨਾਂ ਦੀ ਜਨਰੇਸ਼ਨ ਦੀ ਗੱਲ ਕਰ ਰਿਹਾ, ਉਹ ਚੀਜ਼ ਨੂੰ ਕਿਤੇ ਨਾ ਕਿਤੇ ਮਾਇੰਡ ਕਰਦੇ ਆ ਕਿਉਂਕਿ ਉਹ ਰਿਸਪੈਕਟ ਭਾਲਦੇ ਆ ਇਹ ਚੀਜ਼ ਚ, ਸਾਨੂੰ ਕੋਈ ਆਵੇ ਘਰ ਇਨਵਾਈਟ ਕਰੇ ਹਨਾ।
0: ਤੁਹਾਨੂੰ ਲੱਗਦਾ ਨੀ ਪਰ ਵੀ ਹੁਣ ਕਿਉਂਕਿ ਜਿਹੜੇ ਹਿਸਾਬ ਨਾਲ ਸਮਾਂ ਹੁਣ ਜੋ ਚੱਲ ਰਿਹਾ ਵੀ ਉਹਨਾਂ ਨੂੰ ਵੀ ਥੋੜੇ ਆਪਣਾ ਮਾਈਂਡ ਚ ਚੇਂਜ ਕਰਨ ਦੀ ਲੋੜ ਹੈ?
1: ਨਹੀਂ ਲੋੜ ਹੈਗੀ, ਹਾਂਜੀ ਬਿਲਕੁਲ ਚੀਜ਼ ਹੈਗੀ ਆ, ਉਹਨਾਂ ਦਾ ਵੀ ਕਿਤੇ ਨਾ ਕਿਤੇ ਹੁੰਦੀ ਆ ਨਾ ਚੀਜ਼ ਮਾਈਂਡ ਦੇ ਵਿੱਚ, ਪਰ ਉਹ ਸਮਝਾਉਣਾ ਔਖਾ ਆ
0: ਉਹਨਾਂ ਨੂੰ ਔਖਾ। ਹਾਂ ਇਹ ਗੱਲ ਤੁਹਾਡੀ ਜ਼ਰੂਰ ਹੈ,
1: ਹਾਂਜੀ ਟਾਈਮ ਲੱਗਦਾ ਆ ਕਿਉਂਕਿ ਉਹ ਉਹਨਾਂ ਦੀ ਸੋਚ ਉਦਾਂ ਦੀ ਬਣੀ ਹੋਈ ਆ ਵੀ ਹੁਣ ਆਪਾਂ ਉਹ ਚੀਜ਼ ਸਮਝਾ ਨਹੀਂ ਸਕਦੇ। ਆ ਕਈ ਵਾਰੀ ਹੋ ਵੀ ਜਾਂਦਾ ਵੀ ਕਿਤੇ ਨਾ ਕਿਤੇ ਕੋਈ ਛੋਟਾ ਫੰਕਸ਼ਨ ਹੋਵੇ ਉੱਥੇ ਫੋਨ ਤੇ ਵੀ ਚੱਲ ਜਾਂਦਾ, ਬਟ ਵਿਆਹ ਵਾਲਾ ਜਿੱਦਾਂ ਵੱਡਾ ਫੰਕਸ਼ਨ ਹੋਵੇ ਉੱਥੇ ਕਿਤੇ ਉਹ ਕਰਦੇ ਆ ਇਹ ਚੀਜ਼ ਨੂੰ ਮਾਇੰਡ, ਮੇਰੇ ਅਕੋਰਡਿੰਗ ਇੱਦਾਂ ਕਰਦੇ ਆ। ਪੰਜਾਬ ਕੋਈ ਏਡਾ ਵੱਡਾ ਵੀ ਨੀ ਹੈਗਾ ਜੀ, ਜੇ ਆਪਾਂ ਇੱਕ ਦਿਨ ਜਾਈਏ ਤਾਂ ਦੋ ਦਿਨ
0: ਮੈਨੂੰ
1: ਵਿਆਹ ਆਇਆ ਪਰ ਉਹ ਨਹੀਂ ਆ ਸਕਦੇ ਆਪਣੇ ਕੋਲ ਏਡੀ ਦੂਰ ਕਿਉਂ
0: ਮਾਇੰਡ ਕਰੀਏ। ਆਪਾਂ ਦੇਖੀਏ ਜਿਹੜੇ ਹਿਸਾਬ ਨਾਲ ਹੁਣ ਕਿਉਂਕਿ ਬੱਚੇ ਵੀ ਕਹਿੰਦੇ ਆਪਣੇ ਪੇਰੈਂਟਸ ਨੂੰ ਵੀ ਤੁਸੀਂ ਟਾਈਮ ਨਾ ਵੇਸਟ ਕਰੋ, ਸਾਰੇ ਨੂੰ ਤੁਸੀਂ ਚੁੱਪ ਕਰਕੇ ਆਨਲਾਈਨ ਹੀ ਭੇਜ ਦਿਓ। ਸੋ ਚਲੋ ਨਹੀਂ, ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਅਤੇ ਨਹੀਂ ਆਪਣੇ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ ਕਿਤੇ ਨਾ ਕਿਤੇ ਉਹੀ ਹੈ ਨਾ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਰਿਸਪੈਕਟ ਜਿਹੜੀ ਹੈ ਉਹ ਭਾਲਦੇ ਆ, ਆਪਣੇ ਖੂਨ 'ਚ ਹੀ ਆ ਯਾਰ ਕਿ ਸਾਡੀ ਇੱਜ਼ਤ। ਹੁਣ ਬਾਈ ਜੀ ਵੀ ਇੱਕ ਕਹਿ ਕੇ ਗਏ ਆ ਕਿ ਇਹਨਾਂ ਨੂੰ ਹੁੰਦਾ ਕਿ ਸਾਡੀ ਟੌਹਰ ਜਿਹੜੀ ਹੈਗੀ ਆ ਉਹ ਤਾਂ ਹੀ ਬਣੇਗੀ ਜੀ ਅਗਲਾ ਆ ਕੇ ਸਾਨੂੰ ਪਿਆਰ ਨਾਲ ਹੁੰਦਾ ਨਾ ਵੀ ਥੋੜ੍ਹੀ ਬਹੁਤੀ ਮਿਹਨਤ ਜੀ ਕਰੇ ਵੀ ਭਾਅ ਜੀ ਯਾਰ ਤੁਹਾਡੇ ਬਿਨਾਂ ਗੱਲ ਨਹੀਂ ਬਣਨੀ, ਤੁਸੀਂ ਜ਼ਰੂਰ ਆਉਣਾ। ਸੋ ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਹੋ ਰਹੀ ਹੈ, 9056733337 ਆਪਣਾ ਫੋਨ ਨੰਬਰ ਹੈ। ਯਾਦ ਰੱਖੋ ਜ਼ਰੂਰ ਬਿਯੋਂਡ ਆਈਵਰ ਨੂੰ ਹੰਬਰ ਵੈਸਟ ਐਂਡ ਗੋਰਵੇ ਦਾ ਬਿਲਕੁਲ ਕੋਰਨਰ ਹੈ, ਤੁਹਾਨੂੰ ਚਾਹੀਦੀਆਂ ਨੇ ਐਨਕਾਂ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਨੇ। ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਨੂੰ ਵਿਜ਼ਿਟ ਕਰ ਲਓ ਅਤੇ 30% ਤੱਕ ਦਾ ਡਿਸਕਾਊਂਟ ਲੱਗਿਆ ਹੋਇਆ। ਬਿਯੋਂਡ ਆਈਵਰ 9057933937 9057933937 ਬਿਯੋਂਡ ਆਈ ਵੇਅਰ 6287 ਹਾਂਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਹਾਲ ਮੇਰਾ ਵਧੀਆ, ਤੁਹਾਡੀ ਕਾਲ ਆਇਆ ਰਹੀ ਜਿਵੇਂ ਕੋਈ ਰੋਬੋਟ ਕਾਲ ਕਰ ਰਿਹਾ ਮੈਨੂੰ। ਹਾਂ ਦੁਬਾਰਾ ਤੋਂ ਲਾਇਓ ਲਾਈਨ, ਥੋੜ੍ਹੇ ਡਿਸਟਰਬੈਂਸ ਜੀ ਤੁਹਾਡੀ ਲਾਈਨ ਦੇ ਵਿੱਚ ਆ ਰਹੀ ਹੈ, ਪਤਾ ਨਹੀਂ ਹੁੰਦਾ ਨਾ ਥੋੜ੍ਹੇ ਵੀ ਇੱਕ ਰੋਬੋਟਿਕ ਕੋਈ ਨਾ ਕੋਈ ਕਈ ਵਾਰ ਹੁੰਦੀ ਹੈ ਨਾ, ਕੋਈ ਲਾਈਨ ਹਲਕੀ ਫੁਲਕੀ ਗਲਤ ਟੱਚ ਹੋ ਜਾਂਦੀ ਆ। ਮੈਂ ਫਿਲਹਾਲ ਤੁਹਾਨੂੰ ਇੱਕ ਹੋਰ ਮੈਸੇਜ ਦਵਾਂ ਬਰੋਡ ਟੈਂਬਰ ਲੋਅਰਸ ਦਾ। ਕਦੀ ਵੀ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਜਾਵੇ, ਗਲਤੀ ਚਾਹੇ ਤੁਹਾਡੀ ਹੈ ਚਾਹੇ ਕਿਸੇ ਹੋਰ ਦੀ ਹੈ, ਡਜ਼ਨਟ ਮੈਟਰ, ਮੈਂ ਜਿਹੜਾ ਨੰਬਰ ਤੁਹਾਨੂੰ ਦੇ ਰਿਹਾ ਨਾ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਤੁਹਾਡੇ ਲਈ ਫਾਈਟ ਕਰਦੇ ਨੇ। ਤੁਸੀਂ ਸਿੱਧਾ ਇੰਸ਼ੋਰੈਂਸ ਨੂੰ ਕਾਲ ਕਰ ਲੈਂਦੇ ਹੋ, ਇੰਸ਼ੋਰੈਂਸ ਨੇ ਕਹਿਣਾ ਨਹੀਂ ਨਹੀਂ ਸਾਡੀ ਗੱਲ ਮੰਨੋ, ਇੱਥੇ ਜਾਓ ਉੱਥੇ ਜਾਓ। ਇੰਸ਼ੋਰੈਂਸ ਨੇ ਤਾਂ ਯਾਰ ਦੇਖੋ ਆਪਦੇ ਪੈਸੇ ਬਚਾਉਣੇ ਆ, ਤੁਸੀਂ ਚੁੱਪ ਕਰਕੇ ਅੱਛੇ ਵਕੀਲਾਂ ਨੂੰ ਕਾਲ ਕਰੋ ਜਿਹੜੇ ਵਕੀਲ ਤੁਹਾਡੇ ਲਈ ਖੜਨਗੇ। ਇਹਨਾਂ ਨੇ ਆਪਣੇ ਕਲਾਇੰਟਾਂ ਨੂੰ ਲੱਖਾਂ ਡਾਲਰ ਤੱਕ ਦੀਆਂ ਸੈਟਲਮੈਂਟ ਦਵਾਈਆਂ ਨੇ। ਸੋ ਇੱਕ ਵਾਰ ਤੁਸੀਂ ਨੰਬਰ ਨੋਟ ਕਰੋ ਮੈਂ ਤੁਹਾਨੂੰ ਦਿੰਦਾ, ਬਰੋਡ ਟੈਂਬਰ ਲੋਇਰਸ 647-8940-1437 ਇਹਨਾਂ ਦਾ ਫੋਨ ਨੰਬਰ ਹੈ। ਇਹਨਾਂ ਨੇ ਅੱਜ ਹੀ ਕੁਝ ਆਪਣੇ ਕਲਾਇੰਟਸ ਨੂੰ, ਇੱਕ ਨੂੰ $1.5 lakh ਦਵਾਇਆ, ਇੱਕ ਨੂੰ $20,000 ਦਵਾਇਆ, ਇੱਕ ਨੂੰ $95,000 ਦਵਾਇਆ, ਇੱਕ ਨੂੰ $50,000 ਦਵਾਇਆ, ਅੱਜ 4 ਕਲਾਇੰਟਸ ਨੂੰ ਪੈਸੇ ਦਵਾਇਆ। ਇਹ ਸਾਰੇ ਕਲਾਇੰਟਸ ਉਹ ਨੇ ਜਿਨ੍ਹਾਂ ਦੇ ਐਕਸੀਡੈਂਟ ਹੋਏ ਸੀਗੇ ਅਤੇ ਇਹਨਾਂ ਨੇ ਫਿਰ ਇੰਸ਼ੋਰੈਂਸ ਦੀ ਬੱਸ ਕਰਾ ਕੇ ਪੈਸੇ ਦਵਾਏ ਆ। ਸੋ ਨੰਬਰ ਹੈ 647-8940-1437-6287-8907-6287। ਹਾਂਜੀ ਬਾਈ ਜੀ।
2: ਹਾਂਜੀ, ਆਮ ਬੈਕ ਅਗੇਨ, ਕਿਵੇਂ ਹੋ ਜੀ?
0: ਹੁਣ ਠੀਕ ਹੈ, ਪਹਿਲਾਂ ਪਤਾ ਨਹੀਂ ਜਿਵੇਂ ਕੋਈ ਫਿਲਟਰ ਲਾਇਆ ਹੋਇਆ ਸੀ ਆਵਾਜ਼ ਤੇ।
2: ਹਾਂ ਸ਼ਾਇਦ, ਆਈ ਡੋਨਟ ਨੋ, ਬੈਡ ਰਿਸੈਪਸ਼ਨ ਵਾਲਾ ਏਰੀਆ ਠੀਕ ਨਹੀਂ ਹੋਣੀ ਉੱਥੇ।
0: ਕਿੱਥੇ ਹੋ?
2: ਤੇ ਆਪਾਂ ਬਸ ਲੌਂਗਸ ਤੋਂ ਵਾਪਿਸ ਆਏ, ਥੋੜਾ ਜਿਹਾ ਕੁਛ ਬੇਟੇ ਵਾਸਤੇ ਉਹਨੂੰ ਵਿਪ ਕਰੀਮ, ਮੈਂ ਹਮੇਸ਼ਾ ਰੈਸਟੋਰੈਂਟ ਚ ਦੇਖੀ ਸੀ, ਮੈਂ ਕਿਹਾ ਚੱਲ ਅੱਜ ਤੈਨੂੰ ਘਰੇ ਪੈਨਕੇਕ ਨਾਲ ਵਿਪ ਕਰੀਮ
0: ਚਾਹੀਦਾ। ਦੇਖੋ ਬਾਹਰ ਨਿਕਲੋ ਤੇ ਕਈ ਘਰੇ ਬੈਠੇ ਰਹਿੰਦੇ ਹੋ, ਪਰ ਗੱਲ ਨੀ ਬਣਦੀ।
2: ਬਾਹਰ ਨਿਕਲੀ ਦਾ, ਘਰੇ ਬੈਠ ਕੇ ਤੰਗ ਹੋ ਜਾਈਦਾ।
0: ਚਲੋ ਹੋਰ ਸੁਣਾਓ, ਕੀ ਕਹਿਣਾ ਚਾਹੁੰਦੇ ਹੋ?
2: ਦੇਖੋ ਇਨਵੀਟੇਸ਼ਨ ਤੇ ਬੁਲਾਣਾ ਨਾ, ਇਟਸ ਅ ਪਰਸਨਲ ਥਿੰਗ, ਤੁਸੀਂ ਹਰੇਕ ਬੰਦੇ ਨੂੰ ਨਹੀਂ ਬੁਲਾਉਂਦੇ। ਸੋ ਆਈ ਐਕਸਪੈਕਟ ਕਿ ਮੈਨੂੰ ਕਾਲ ਆਵੇ। ਆਈ ਡੋਨਟ ਵਾਂਟ ਜਿਹੜੇ ਆਪਣੇ ਡਿਜੀਟਲ ਇਨਵਾਈਟਸ, ਮੈਨੂੰ ਉਹ ਨਹੀਂ ਚਾਹੀਦਾ। ਮੈਨੂੰ ਕੋਈ ਬੰਦਾ 10 seconds ਕਰਕੇ ਵੀ ਦਊਗਾ ਨਾ ਯਾਰ, ਆਪਣੇ ਪ੍ਰੋਗਰਾਮ ਆ ਜੀ ਇਸ ਦਿਨ, ਬਟ ਯਾਰ ਆਪਾਂ ਆਵਾਂਗੇ। ਐਂਡ ਆਈ ਆਲਸੋ ਡੂ ਦ ਸੇਮ ਥਿੰਗ, ਆਈ ਆਲਵੇਜ ਮੇਕ ਸ਼ੋਰ ਆਈ ਕਾਲ, ਆਈ ਸਪੈਂਡ ਟਾਈਮ ਵਿਦ ਦੈਮ, ਮੈਂ ਸ਼ੇਅਰ ਕਰਾਂ ਆਪਣੀ ਖੁਸ਼ੀ, ਪਰ ਮੈਂ ਉਹਨਾਂ ਨੂੰ ਚਾਹਾਂਗੇ ਤੁਸੀਂ ਮੇਰੀ ਖੁਸ਼ੀ ਦੇ ਵਿੱਚ ਯੂ ਨੋ ਆਓ ਐਂਡ ਵਿਲ ਹੈਵ ਫਨ।
0: ਓਕੇ, ਸੋ ਭਾਜੀ ਜੇ ਜੇ ਤੁਹਾਨੂੰ WhatsApp ਸਿਰਫ ਡਿਜੀਟਲ ਇਨਵੀਟੇਸ਼ਨ ਆਵੇਗੀ, ਤੁਸੀਂ ਨਹੀਂ ਜਾਓਗੇ?
2: ਚਲਾ ਜਾਂਦਾ, ਬਟ ਹਲੇ ਵੈਸੇ ਤਾਂ ਮੇਰੇ ਸਾਰੇ ਦੋਸਤ ਮੈਨੂੰ ਕਰਦੇ ਹੀ ਹੈ, ਬਿਲਕੁਲ ਡਿਜੀਟਲ ਲਾ ਲਿਆ ਦੇਣਾ, ਸਕਿਪ ਔਨ ਇਟ।
0: ਅੱਛਾ, ਸਕਿਪ ਕਰ ਦਿੰਦੇ ਹੋ?
2: ਯੈਸ ਯੈਸ ਯੈਸ, ਉਹ ਜਿਹੜਾ ਡਿਜੀਟਲ ਫੋਨ ਨਹੀਂ ਕਰਦਾ ਨਾ, ਉਹ ਬਹੁਤ ਦੂਰ ਵਾਲਾ ਬੰਦਾ ਹੁੰਦਾ।
0: ਨਹੀਂ ਪਰ ਯਾਰ ਭਾਜੀ, ਜੇ ਹੁਣ ਕਿਸੇ ਨੇ ਦੇਖੋ, ਹੁਣ ਜੇ ਮੈਨੂੰ ਕੋਈ ਸੱਦ ਰਿਹਾ, ਡਜ਼ਨਟ ਮੈਟਰ ਉਹ ਕਾਲ ਕਰੇ ਨਾ ਕਰੇ, ਐਟਲੀਸਟ ਯਾਰ ਉਹਨੇ ਮੈਨੂੰ ਇਨਵਾਈਟ ਤਾਂ ਕੀਤਾ, ਮੈਨੂੰ ਕੀ ਤਕਲੀਫ ਹੈ ਜੇ ਉਹ ਕਾਲ ਨਾ ਆਵੇ ਵੀ ਮੈਂ ਜਾਇਆ ਵਾਂ।
2: ਦੇਖੋ ਇੰਨੇ ਸਾਰੇ ਮੈਂ ਹਾਲੇ ਤੱਕ ਸਕਿਪ ਨਹੀਂ ਕੀਤੇ, ਔਰ ਮੈਂ ਕੋਈ ਐਡੇ ਵੀ ਨਹੀਂ ਕਿ ਵੀ ਉਹ, ਬਟ ਆਈ ਵਿਲ ਡੈਫੀਨਿਟਲੀ, ਆਈ ਨੀਡ ਅ ਪਰਸਨਲ ਟੱਚ, ਮੈਂ ਕਰਦਾ, ਮੇਰੇ ਦੋਸਤ ਵੀ ਮੈਨੂੰ ਫੋਨ ਕਰਦੇ ਆ, ਬਟ ਅਗਰ ਕੋਈ ਇਹ ਦਿਨ ਹੋਇਆ, ਆਈ ਵਿਲ ਲਾਈਕ ਯੂ ਨੋ ਈਦਰ ਮਾਈ ਵਾਈਫ ਗੈਟਸ ਇਟ ਔਰ ਆਈ ਗੈਟ ਇਟ, ਵਨ ਆਫ ਅਸ ਸ਼ੁਡ ਗੈਟ ਅ ਕਾਲ। ਮੈਂ ਇਹ ਕਹਿੰਦਾ ਮੈਨੂੰ ਕਰੋ, ਮੇਰੀ ਵਾਈਫ ਤੋਂ ਕਰ ਦੋ, ਦੈਟ ਇਜ਼ ਆਲਸੋ ਓਕੇ।
0: ਤੁਹਾਡੇ
2: ਕਾਲ ਇਟ ਮੈਸੇਜਰੀ,
0: ਤੁਹਾਡੇ ਵਰਗੇ ਬੰਦੇ ਨੂੰ ਸੱਦਣ ਤੋਂ ਹੀ ਬੰਦਾ ਡਰਦਾ।
2: ਨਹੀਂ ਨਹੀਂ ਡਰਦਾ, ਇਹ ਕੋਈ ਗੱਲ ਨਹੀਂ ਹੈਗੀ, ਪਤਾ ਨਹੀਂ ਮੈਂ ਆਪਣੇ ਪਾਪਾ ਤੋਂ ਇਹ ਸਿੱਖਿਆ। ਦੇਖੋ ਮੈਂ ਕਰਦਾ, ਮੈਨੂੰ ਥੋੜੀ ਨਾ ਕੋਈ ਫਰਕ ਪੈਂਦਾ, ਹਰ ਇੱਕ ਬੰਦੇ ਕੋਲ ਟਾਈਮ ਹੈਗਾ।
0: ਜੀ ਜੀ ਜੀ,
2: ਤੁਸੀਂ 30 ਬੰਦੇ ਨਾਲ ਆਉਣਾ, ਤੇ ਮੈਕਸਿਮਮ 30-35 ਵਿਆਹ ਵਾਲੀ ਗੱਲ ਅੱਡ ਹੈ, ਜੇ ਤੁਸੀਂ 500 ਬੰਦਾ ਬੁਲਾਣਾ
0: ਤਾਂ ਇਹ
2: ਡਿਫਰੈਂਟ ਥਿੰਗ। ਹਾਂ, ਬਟ ਇਵਨ ਦੈਨ ਕਾਲ ਇਜ਼ ਅ ਮਸਟ,
0: ਕਾਲ ਇਜ਼ ਅ ਮਸਟ। ਚਲੋ ਠੀਕ ਹੈ ਸਰ, ਥੈਂਕ ਯੂ।
2: ਮੇਰੇ ਵਿਆਹ ਤੇ, ਹਾਂ ਯੈਸ, ਮੈਂ ਆਪਣੇ ਪਾਪਾ ਦੇ ਸਾਰੇ ਫਰੈਂਡਸ ਨੂੰ ਛੱਡਿਆ ਔਰ ਮੈਂ ਹਰੇਕ ਨੂੰ ਕਾਲ ਕੀਤਾ ਘਰ ਜਾ ਜਾ ਕੇ ਕਾਰਡ ਵੀ ਦੇ ਕੇ ਆਏ
0: ਜੀ
2: ਜੀ ਇੰਪੋਰਟੈਂਟ ਆਈ ਥਿੰਕ
0: ਚਲੋ ਨਹੀਂ ਠੀਕ ਹੈ ਸਰ ਥੈਂਕ ਯੂ ਤੁਹਾਡਾ ਸੁਭਾਈ ਜੀ ਕਹਿੰਦੇ ਕਿ ਯਾਰ ਮੈਂ ਤਾਂ ਸਕਿਪ ਕਰਾਂਗਾ ਜੇ ਮੈਨੂੰ ਅਗਲਾ ਕਾਲ ਨਾ ਕਰੇਗਾ ਕਾਲ ਵੀ ਤੇ ਇਨਵੀਟੇਸ਼ਨ ਵੀ ਸੋ 905-673-3337 ਨੰਬਰ ਹੈ ਰਾਜਧਾਨੀ ਰਾਜਧਾਨੀ ਹੋਈ ਪਈ ਹੈ ਯਾਰ ਹਰ ਇੱਕ ਸ਼ਹਿਰ 'ਚ ਰਾਜਧਾਨੀ ਦੀ ਲੋਕੇਸ਼ਨ 'ਤੇ ਬਸ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਹਮੇਸ਼ਾ ਹੀ

0: GTA. For more information, visit rajdhanisweets.ca.
1: क्या बात है 7309। हाँ जी
2: हाँ जी रवि जी, बहुत बढ़िया टॉपिक है तुहाडा, क्योंकि यह जिहड़ा तुसी टॉपिक लिआंदा इस गुड, उहदे च हुंदा की है कि ज्यों ज्यों जमाना बदलदा ना उहदे मुताबिक सानूं बदलना पैंदा, क्योंकि इन्हां कंट्रियां दे विच की है कि एवरीबडी सो बिजी, ते बिजी होण करके कई वार तुहातों ਇਹ ਜਿਹੜਾ ਹੁਣ ਕਈ ਦਾ ਗੁਰਦੁਆਰੇ ਰੱਖਦੇ ਆ ਪ੍ਰੋਗਰਾਮ ਬਹੁਤ ਸੋਹਣਾ ਜੀ, ਕਾਰਡ ਵੰਡੇ ਉਹਨਾਂ ਨੇ ਬਹੁਤ ਸੋਹਣਾ, ਹੁਣ ਕਈ ਵਾਰ ਗੁਰਦੁਆਰੇ ਵੀ ਤੁਹਾਨੂੰ ਮਿਲਦੇ ਇਹੋ ਜਿਹਾ ਕੰਮ ਕਰਨ ਲਈ, ਕਿਉਂਕਿ ਗੁਰਦੁਆਰੇ ਵੀ ਬੁੱਕ ਹੁੰਦੇ ਸਾਰੇ, ਪੰਜ ਪੰਜ ਸੱਤ ਸੱਤ ਪ੍ਰੋਗਰਾਮ ਹੁੰਦੇ, ਠੀਕ ਆ। ਸੋ ਉਹਦੇ ਚ ਕੀ ਹੁੰਦਾ ਕਿ ਕਈ ਬੰਦੇ ਉਹਨਾਂ ਚ ਈਗੋ ਜ਼ਿਆਦਾ ਹੁੰਦੀ ਆ, ਕਈ ਬੰਦੇ ਹੁਣ ਹਰੇਕ ਬੰਦੇ ਦੇ ਘਰ ਜਾਂਦਾ ਕਾਰਡ, ਚਾਰ ਬੰਦੇ ਆ, ਉਹਨੇ ਆਪਣੀ ਵਾਈਫ ਨੂੰ ਵੀ ਪੁੱਛਣਾ ਪੈਂਦਾ, ਵਾਈਫ ਤੋਂ ਬਿਨਾਂ ਤਾਂ ਉਹ ਹਿੱਲ ਨੀ ਸਕਦਾ ਕਿੰਚ ਵੀ, ਕਿਉਂਕਿ ਅੱਜ ਕੱਲ੍ਹ ਲੇਡੀਜ਼ ਕਿਉਂਕਿ ਕੰਮ ਵੀ ਕਰਦੀਆਂ ਨੇ, ਉਹ ਕਹਿੰਦੇ ਜਾਣੀ ਤਰੱਕੀ ਕਰ ਗਈਆਂ ਬਹੁਤ ਲੇਡੀਜ਼, ਦੇ ਡੂ ਹਾਰਡ ਵਰਕ ਐਂਡ ਆਲ ਦੈਟ, ਉਹਨਾਂ ਦੀ ਜਾਂਚ ਤੋਂ ਬਿਨਾਂ ਤਾਂ ਹਿੱਲ ਨਹੀਂ ਸਕਦੇ, ਠੀਕ ਹੈ ਨਾ। ਕਿਉਂਕਿ ਉਹ ਵੀ ਪੁੱਛੂਗੀ ਕਿ ਹਾਂ ਮੈਨੂੰ ਜੀ ਵਾਲ ਬਣਾਉਣ ਜਾਣਾ ਪੈਣਾ, ਮੈਨੂੰ ਆਹ ਕਰਨਾ, ਆਪਾਂ ਨੂੰ $200 ਨੋਟ ਛਪਾਉਣਾ ਪੈਣਾ, ਇਹ ਕਰਨਾ ਪੈਣਾ, ਉਹ ਕਰਨਾ ਪੈਣਾ, ਠੀਕ ਹੈ। ਸੋ ਉਹ ਕਈ ਉੱਦਾਂ ਸਕਿੱਪ ਕਰ ਜਾਂਦੇ ਆ ਉਸ ਚੀਜ਼ ਤੋਂ। ਕੋਈ ਕਿੱਦਾਂ ਹੁੰਦਾ, ਕਿਉਂਕਿ ਹਰੇਕ ਦੀ ਸਿਚੁਏਸ਼ਨ ਨਾ ਡਿਫਰੈਂਟ ਡਿਫਰੈਂਟ ਹੈਗੀ ਆ, ਹਰੇਕ ਘਰ ਦੇ ਵਿੱਚ ਕੋਈ ਪੋਜ਼ਿਟਿਵ ਸੋਲ ਹੈ, ਕੋਈ ਨੈਗੇਟਿਵ ਸੋਲ ਹੈ। ਸੋ ਉਹਦੇ ਕਰਕੇ ਜਿੱਦਾਂ ਨੇਚਰ ਕਰਦੀ ਆ ਉਦਾਂ ਹੋਈ ਜਾਂਦਾ, ਪਰ ਜਿਉਂ ਜਿਉਂ ਜ਼ਮਾਨਾ ਬਦਲੀ ਜਾਂਦਾ ਨਾ, ਤੇ ਜੇ ਕਿਸੇ ਨੇ ਵਟਸਐਪ ਤੇ ਵੀ ਮੈਸੇਜ ਭੇਜਤਾ ਤੇ ਆਈ ਵਿਲ ਸੇ ਕਿ ਯੂ ਸ਼ੁਡ ਗੋ, ਤੁਹਾਡੇ ਕੋਲ ਟਾਈਮ ਹੈਗਾ,
1: ਬਿਲਕੁਲ।
2: ਜੇ ਠੀਕ ਟਾਈਮ ਨਹੀਂ ਹੈਗਾ ਤੁਸੀਂ ਨਹੀਂ ਜਾ ਸਕਦੇ ਫਿਰ ਉਹਨਾਂ,
1: ਹਾਂ ਨਹੀਂ ਦੇਖੋ ਜੇ ਤਾਂ ਤੁਸੀਂ ਬਿਜ਼ੀ ਵਾਲੇ ਹੋ, ਕੋਈ ਹੋਰ ਤੁਹਾਨੂੰ ਫੰਕਸ਼ਨ ਹੈ, ਫਿਰ ਚਲੋ ਆਫਕੋਰਸ ਨਾ ਜਾਓ, ਬਟ ਜੇ ਚਲੋ ਅਗਲੇ ਨੇ ਸੱਦਿਆ ਤੇ ਤੁਸੀਂ ਕਹਿਣਾ ਮੈਨੂੰ ਘਰੇ ਆ ਕੇ ਨਹੀਂ ਬੁਲਾਇਆ, ਫਿਰ ਚਲੋ ਗਲਤ ਗੱਲ ਹੈ। ਚਲੋ ਅਵਤਾਰ ਜੀ ਬਹੁਤ ਸ਼ੁਕਰੀਆ।
2: ਸਾਨੂੰ ਕਈ ਵਾਰ ਹੁਣ ਟੈਨ ਫੰਕਸ਼ਨ ਹੁੰਦੇ ਆ,
1: ਬਿਲਕੁਲ,
2: ਤੇ ਅਸੀਂ ਕੀ ਕਰਦੇ ਆ, ਉਹ ਜਾ ਕੇ ਉਹਦੇ ਕਾਰਡ ਜਾਂ ਫੜਾਤਾ, ਉੱਥੋਂ ਖਿਸਕ ਕੇ ਦੂਸਰੇ ਜਣੇ ਕਾਰਡ ਫੜਾਤਾ, ਉੱਥੋਂ ਖਿਸਕ ਕੇ ਦੂਸਰੇ ਕਾਰਡ ਫੜਾਤਾ। ਸੋ ਜਾਣਾ ਦਾ ਤੁਹਾਡੇ ਡਿਪੈਂਡ ਕਰਦਾ ਵੀ ਤੁਸੀਂ ਜਾਣਾ ਜਾਂ ਨਹੀਂ ਜਾਣਾ, ਪਰ
1: ਬਹੁਤ ਸ਼ੁਕਰੀਆ, ਥੈਂਕ ਯੂ। ਨਹੀਂ ਹਾਜ਼ਰੀ ਲੱਗਣੀ ਚਾਹੀਦੀ ਹੈ, ਮੇਨ ਗੱਲ ਤਾਂ ਉਹ ਹੁੰਦੀ ਆ। ਇੱਕ ਵਾਰ ਫਿਰ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਸੁੱਖ ਭਾਜੀ ਸਾਡੇ ਨਾਲ ਨੇ, ਤੇ ਇਸ ਵੀਕਐਂਡ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗੀ ਹੈ, ਤੇ ਅਸੀਂ ਫਰਾਈਡੇ ਨੂੰ ਲਾਈਵ ਆਨ ਲੋਕੇਸ਼ਨ ਵੀ ਹੋਵਾਂਗੇ, ਤੇ ਸੁੱਖ ਜੀ ਵੈਲਕਮ ਸਰ।
3: ਧੰਨਵਾਦ ਧੰਨਵਾਦ ਨਵੀਂ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪੰਜਾਬੀ ਲਹਿਰਾਂ ਦੀ ਟੀਮ ਜਿਹੜਾ ਤੁਸੀਂ ਪਹੁੰਚੋਗੇ ਲਾਈਵ ਲੋਕੇਸ਼ਨ, ਪ੍ਰੋਗਰਾਮ ਚੱਲੂਗਾ ਫਰਾਈਡੇ ਵਾਲੇ ਦਿਨ। ਸੋ ਕੋਈ ਵੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਚਾਹੀਦਾ, ਸੋਫਾ ਸੈੱਟ ਚਾਹੀਦਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਟਰਕੀ ਸਟਾਈਲ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ, ਪ੍ਰਾਈਜ਼ ਲੋਐਸਟ ਮਿਲਣੀਆਂ ਤੇ ਤੋਹਫੇ ਤੇ ਮਿਲਣੀ ਆ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। 6085 ਟੌਮਗਨ ਰੋਡ ਦੇ ਉੱਪਰ, 6685 ਟੌਮਗਨ ਰੋਡ ਦੇ ਉੱਪਰ ਪਹੁੰਚ ਜਾਓ, ਤੇ ਨਾਲ ਦੀ ਨਾਲ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਵੈਲਵਟ ਦੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਸਿਰਫ $499 ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ, ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਆ ਕੇ ਦੇ ਦਿਓ, ਮਾਈਕਰੋਵੇਵ ਮਾਈਕਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ, ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੌਮਗਨ ਰੋਡ, 6685 ਟੌਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਭਾਜੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164772040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਰਹਿਣਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: what is the reason?
1: This is the effect of famous masala chai by navigators.
2: ਬਿਲਕੁਲ ਤੁਸੀਂ ਨਾ ਇਹਨਾਂ ਦੀ ਚਾਹ ਪੀ ਲਈ ਤੁਸੀਂ ਉੜਜੂ ਉੜਜੂ ਕਰਦੇ ਫਿਰੋਗੇ ਸੋ ਏਅਰਪੋਰਟ ਐਂਡ ਕੁਈਨ ਤੇ ਕੋਈ ਸਾਈਡ ਤੇ ਗੈਸ ਸਟੇਸ਼ਨ ਤੇ ਨੈਵੀਗੇਟਰ ਕੈਫੇ ਉੱਥੇ ਜਾਇਓ 0274 ਹੈਲੋ
3: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ ਬਰੇ ਕੀ ਹਾਲ ਚਾਲ
2: ਠੀਕ ਹੈ ਜੀ ਕਿਵੇਂ
3: ਠੀਕ ਹੈ ਮਹਾਰਾਜ ਦੇਖੋ ਜ਼ਿਆਦਾ ਟਾਈਮ ਨਹੀਂ ਲਊਂਗਾ ਪਰ ਮੈਂ ਆਪਣੀ ਦੇਖੋ ਹਰੇਕ ਦੀ ਰਾਇ ਆ ਤੇ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਤੁਹਾਡੇ ਕੋਈ ਛੋਟਾ ਮੋਟਾ ਫੰਕਸ਼ਨ ਹੁੰਦਾ ਨਾ ਘਰੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਜਾਂ ਇੱਦਾਂ ਉਹ ਤੁਸੀਂ ਮੈਸੇਜ ਕਰ ਦਿੰਦੇ ਹੋ ਜਾਂ ਸਮਾਲ ਛੋਟੀ ਜਿਹੀ ਕਾਲ ਕਰ ਦਿੰਦੇ ਹੋ ਤਾਂ ਇਟਸ ਓਕੇ ਪਰ ਜੇ ਤੁਸੀਂ ਬੱਚੇ ਦਾ ਵਿਆਹ ਕਰਨਾ ਜਾਂ ਹੋਰ ਕਰਨਾ ਨਾ ਤੇ ਕਾਲ ਤਾਂ ਜ਼ਰੂਰੀ ਆ ਜੇ ਤੁਸੀਂ ਨੇੜੇ ਤੇੜੇ ਤਾਂ ਤੁਹਾਨੂੰ ਜਾਣਾ ਵੀ ਚਾਹੀਦਾ ਦਿਸ ਇਜ਼ ਮਾਈ ਪਰਸਨਲ ਓਪੀਨੀਅਨ ਕਿਉਂਕਿ ਦੂਜੀ ਗੱਲ ਨਾ ਦੇਖੋ ਜਦੋਂ ਤੁਸੀਂ ਵਿਆਹ ਕਰਦੇ ਹੋ ਨਾ ਤੁਸੀਂ ਉਹਦੀ ਪ੍ਰੈਪਰੇਸ਼ਨ ਬਹੁਤ ਪਹਿਲਾਂ ਕਰ ਲਈ ਹੁੰਦੀ ਆ ਤਾਂ ਤੁਹਾਡੇ ਕੋਲ ਇਨਫ ਟਾਈਮ ਹੁੰਦਾ ਵੀ ਜੇ ਤੁਹਾਡੇ ਕੋਲ ਨੇੜੇ ਤੇੜੇ ਬੰਦਾ ਅਨਲੈਸ ਕੋਈ ਦੂਰ ਰਹਿੰਦਾ ਕੋਈ ਕੈਲਗਰੀ ਜਾਂ ਇੱਦਾਂ ਕੋਈ ਰਹਿੰਦਾ ਉੱਥੇ ਨਹੀਂ ਜਾ ਸਕਦੇ ਜਾਂ ਈਵਨ ਕਿਸੇ ਹੋਰ ਦੂਰ ਸਿਟੀ 'ਚ ਰਹਿੰਦਾ ਪਰ ਜੇ ਤੁਹਾਡੇ ਕੋਲ ਰਹਿੰਦਾ ਕੋਈ ਹਾਫ ਐਨ ਆਵਰ ਤਾਂ ਫਿਰ ਤੁਹਾਨੂੰ ਜਾਣਾ ਚਾਹੀਦਾ
2: ਜੀ ਠੀਕ ਹੈ ਓਕੇ ਸੋ ਵੈਸੇ ਕਿਉਂ ਕਿਉਂ ਕਿਉਂ ਜ਼ਰੂਰੀ ਹੈ ਤੁਹਾਡੇ ਖਿਆਲ 'ਚ ਜਾਣਾ
3: ਦੇਖੋ ਕਿਉਂਕਿ ਦੇਖੋ ਮੈਂ ਕਰੂੰਗਾ ਜੇਕਰ ਰਿਸਪੈਕਟ ਹੁੰਦੀ ਹੈ ਜੇ ਤੁਸੀਂ ਕਿਸੇ ਨੂੰ ਮੈਸੇਜ ਕੀਤਾ ਤੁਸੀਂ ਫੋਨ ਤਾਂ ਕਰ ਸਕਦੇ ਹੋ ਜੀ ਇਹ ਹੁਣ ਤੁਸੀਂ ਕਹੋ ਤੁਹਾਡੇ 2 ਮਿੰਟ ਵੀ ਨਹੀਂ ਹੈਗਾ ਤੁਹਾਡੇ ਕੋਲ ਫੋਨ ਤੇ ਗੱਲ ਕਰਨ ਦੇ ਫਿਰ ਦੈਟ ਇਜ਼ ਡਿਸਰਿਸਪੈਕਟਫੁਲ
2: ਅੱਜ ਕੱਲ ਨਾ ਭਾਜੀ ਵੈਸੇ ਪ੍ਰੋਬਲਮ ਇਹ ਹੈ ਨਾ ਵੀ ਹੁਣ ਇਹਨਾਂ ਮੈਸੇਜ ਦਾ ਜ਼ਮਾਨਾ ਹਰੇਕ ਸੋਚਦਾ ਯਾਰ ਕਿ ਮੈਸੇਜ ਕਰਤਾ ਤਾਂ ਬਹੁਤ ਹੈ
3: ਅਜੇ ਦੇਖੋ ਦੇਖੋ ਤੁਹਾਡਾ ਰਿਲੇਸ਼ਨਸ਼ਿਪ ਡਿਪੈਂਡ ਕਰਦਾ ਜੇ ਤੁਹਾਡਾ ਕੋਈ ਕਲੋਜ਼ ਫਰੈਂਡ ਆ ਜਾਂ ਕਲੋਜ਼ ਰਿਲੇਸ਼ਨ ਰਿਲੇਟਿਵ ਆ ਉਹ ਮੈਸੇਜ ਕਰੇ ਉਹ ਨਹੀਂ ਗੱਲ ਠੀਕ ਬਣਦੀ ਜੇ ਤੁਹਾਡਾ ਹਾਂ ਕੋਈ ਜਾਣ ਪਛਾਣ ਦਾ ਤੁਹਾਡੇ ਵਰਕ ਦੇ ਕਲੀਗ ਆ ਜਾਂ ਕੋਈ ਕੁਛ ਆ ਉਹ ਕਰ ਦਿੰਦਾ ਤਾਂ ਵੀ ਓਕੇ
2: ਠੀਕ ਹੈ ਓਕੇ ਨਹੀਂ ਚਲੋ ਥੈਂਕ ਯੂ ਸੋ ਮਚ
3: ਹਾਂਜੀ
2: ਸੋ ਭਾਜੀ ਕਹਿੰਦੇ ਫਿਰ ਵੀ ਯਾਰ ਜੇ ਨੇੜੇ ਤੇੜੇ ਹੋ ਤਾਂ ਜਾ ਆਓ ਏਡੀ ਕਿਹੜੀ ਗੱਲ ਹੈ 8796 ਹੈਲੋ
4: ਸਤਿ
2: ਸ਼੍ਰੀ ਅਕਾਲ ਜੀ ਕਿਵੇਂ ਹੋ
4: ਸ਼ਾਮ ਦੀ ਗੱਲ ਭਾਈ ਤੁਸੀਂ ਸੁਣਾਓ ਜੀ
2: ਬਹੁਤ ਵਧੀਆ ਜੀ ਬਹੁਤ ਵਧੀਆ
4: ਭਾਜੀ ਕਾਰ ਇੰਸ਼ੋਰੈਂਸ ਕਰਾਉਣੀ ਸੀ ਆਪਣਾ ਬੰਦਾ ਹੈਗਾ ਜੀ ਖਾਸ ਕੋਈ
2: ਹਾਂਜੀ 416
4: ਹਾਂਜੀ
2: 876 ਕੋਈ ਗੱਲ ਨੀ ਕਿਸੇ ਨੇ ਵੀ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਗੁਰਕਰਮ ਢੀਂਡਸਾ ਗੁਰਕਰਮ ਦਾ ਫੋਨ ਨੰਬਰ ਤੁਸੀਂ ਲਿਖ ਲਓ 416-876-4605 ਠੀਕ ਹੈ 416-856-4605 ਕੀ ਸੀ ਮੈਂ ਨੰਬਰ ਗਲਤ ਦੇ ਦਿੱਤਾ ਰਾਈਟ 416-876-4605 416-876-4605 416-876-4605 ਯੈਸ ਇਹ ਨੰਬਰ ਹੈ ਤੇ ਹਰਪ੍ਰੀਤ ਸੈਣ ਜੀ ਵੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਟੋਪ ਚੋਇਸ ਇੰਸ਼ੋਰੈਂਸ ਹਰਪ੍ਰੀਤ ਵੈਲਕਮ ਅਗੇਨ
5: ਥੈਂਕ ਯੂ ਸੋ ਮਚ ਨਵੀ ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਸਪੈਸ਼ਲੀ ਅੱਜ ਆਪਾਂ ਗੱਲ ਕੀਤੀ ਸੀਗੀ ਜਿੰਨੇ ਵੀ ਨਾਨ ਮੈਡੀਕਲ ਪਲਾਨਸ ਹੈਗੇ ਆ ਸੋ ਅਗਰ ਕਿਸੇ ਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਾਂ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਮੈਡੀਕਲ ਕੰਸਰਨ ਸੀਗੇ ਇੱਕ ਤੋਂ ਜ਼ਿਆਦਾ ਫੈਮਿਲੀ ਮੈਂਬਰ ਨੂੰ ਸੇਮ ਮੈਡੀਕਲ ਕੰਡੀਸ਼ਨ ਹੈਗੀ ਆ ਉਹਦੇ ਕਰਕੇ ਉਹਨਾਂ ਨੂੰ ਰੈਗੂਲਰ ਲਾਈਫ ਇੰਸ਼ੋਰੈਂਸ ਦਾ ਜਾਂ ਕ੍ਰਿਟੀਕਲ ਇਲਨੈਸ ਦਾ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲਿਆ ਹੈਗਾ ਜਾਂ ਪਲਾਨ ਰੇਟਡ ਹੋ ਕੇ ਮਿਲਿਆ ਆ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿਉਂਕਿ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਦੇ ਵਿੱਚ ਕਾਫੀ ਆਪਸ਼ਨਸ ਅਵੇਲੇਬਲ ਆ ਸਪੈਸ਼ਲੀ ਅਗਰ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂ ਕਿਉਂਕਿ ਰੈਗੂਲਰ ਪਲਾਨਸ ਦੇ ਵਿੱਚ ਬਹੁਤ ਸਟ੍ਰਿਕਟ ਅੰਡਰਰਾਈਟਿੰਗ ਹੁੰਦੀ ਆ ਸੋ ਅਗਰ ਸਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੁੰਦੇ ਹੈਗੇ ਆ ਖਾਸ ਕਰਕੇ ਜੇ ਮੇਜਰ ਕੋਈ ਡਾਇਬਟੀਜ਼ ਹੈਗੀ ਆ ਹਾਰਟ ਕੰਡੀਸ਼ਨ ਹੋ ਚੁੱਕੀ ਆ ਕੈਂਸਰ ਦੀ ਕੰਡੀਸ਼ਨ ਸੀਗੀ ਇੱਦਾਂ ਦੀਆਂ ਕੰਡੀਸ਼ਨਸ ਤੋਂ ਬਾਅਦ ਰੈਗੂਲਰ ਇੰਸ਼ੋਰੈਂਸ ਪਲਾਨ ਜਿਹੜਾ ਹੈਗਾ ਉਹ ਮਿਲਣਾ ਬਹੁਤ ਹਾਰਡ ਹੋ ਜਾਂਦਾ ਬਟ ਜਿਹੜਾ ਨਾਨ ਮੈਡੀਕਲ ਪਲਾਨ ਹੈਗਾ ਆ ਉਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲੈਣ ਦੇ ਲਈ ਐਲੀਜੀਬਲ ਹੋ ਸਕਦੇ ਆ ਸੋ ਇਸ ਪਲਾਨ ਦੇ ਵਿੱਚ ਮੇਨ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਪਹਿਲਾਂ ਆਲਰੇਡੀ ਕੋਈ ਕੰਡੀਸ਼ਨ ਆ ਵੀ ਚੁੱਕੀ ਆ ਸਟਿਲ ਤੁਸੀਂ ਕਵਰੇਜ ਆਪਣਾ ਲੈਣ ਦੇ ਲਈ ਕੁਆਲੀਫਾਈ ਕਰਦੇ ਆ ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਨ ਮੈਡੀਕਲ ਪਲਾਨ ਦੇ ਰਿਗਾਰਡਿੰਗ ਜਾਂ ਲਾਈਫ ਇੰਸ਼ੋਰੈਂਸ ਦੇ ਪਲਾਨ ਦੇ ਰਿਗਾਰਡਿੰਗ ਜਾਂ ਤੁਸੀਂ ਆਪਣੇ ਪੇਰੈਂਟਸ ਦੇ ਫਾਈਨਲ ਐਕਸਪੈਂਸ ਦੀ ਕਵਰੇਜ ਕਰਨੀ ਹੈਗੀ ਆ ਉਹਨਾਂ ਦੇ ਬਾਰੇ ਤੁਸੀਂ ਜ਼ਰੂਰ ਸਾਡੇ ਕੋਲੋਂ ਫਾਈਂਡ ਆਊਟ ਕਰ ਸਕਦੇ ਆ ਇਸ ਤੋਂ ਇਲਾਵਾ ਜਿੰਨੇ ਵੀ ਵਿਜ਼ਿਟਰਸ ਆ ਰਹੇ ਆ ਤੁਸੀਂ ਕਿਤੇ ਟਰੈਵਲ ਕਰਨਾ ਹੈਗਾ ਸੁਪਰਵੀਜ਼ਾ ਦੇ ਅੰਡਰ ਆਪਣੇ ਪੇਰੈਂਟਸ ਨੂੰ ਤੁਸੀਂ ਸਪੌਂਸਰ ਕਰਨਾ ਆ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ ਅਗਰ ਉਹਨਾਂ ਦੀਆਂ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਜਿਹੜੀਆਂ ਸਟੇ ਅਵੇਲੇਬਲ ਨਹੀਂ ਸੀਗੀਆਂ ਤਾਂ ਸਾਡੇ ਕੋਲ ਏਦਾਂ ਦਾ ਪਲਾਨ ਵੀ ਹੈਗਾ ਜਿਹਦੇ ਵਿੱਚ ਸਿਰਫ ਤੇ ਸਿਰਫ 7 ਡੇਜ਼ ਦਾ ਸਟੇਬਿਲਿਟੀ ਕਲੋਜ਼ ਹੈਗਾ, ਸੋ ਤੁਸੀਂ ਉਹਨਾਂ ਦੇ ਲਈ ਕਵਰੇਜ ਲੈ ਸਕਦੇ ਆ ਉਸ ਪਲਾਨ ਦੇ ਅੰਡਰ. ਇਨ ਟ੍ਰਾਂਜ਼ਿਟ ਕਵਰੇਜ ਵੀ ਤੁਹਾਨੂੰ ਨਾਲ ਮਿਲੂਗੀ, ਸੋ $1,00,000 ਦੀ ਕਵਰੇਜ ਲੈਣੀ ਆ ਜਾਂ $1,000,000 ਤੱਕ ਦੇ ਕਵਰੇਜ ਦੇ ਪਲਾਨ ਵੀ ਵਿਜ਼ਿਟਰ ਸੁਪਰ ਵੀਜ਼ਾ ਦੇ ਵਿੱਚ ਅਵੇਲੇਬਲ ਹੈਗੇ ਆ. ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪੇਮੈਂਟ ਕਰਨੀ ਹੈਗੀ ਆ, ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ. ਸੋ ਜਿੰਨੇ ਵੀ ਇਹ ਇੰਸ਼ੋਰੈਂਸ ਪਲਾਨ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਹੋਵੇ ਜਾਂ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੋਵੇ, ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, TFSA ਦਾ ਅਕਾਊਂਟ ਆ, RRSP, RESP, RDSP ਜਾਂ ਫਿਰ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਇਹਨਾਂ ਪਲਾਨਸ ਦੇ ਬਾਰੇ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਆ, ਨੰਬਰ ਹੈਗਾ ਜੀ ਮੇਰਾ 416-817-6500-416-817-6500.
2: 416-817-6500. Harpreet, thank you. Thank you ji. So program hai Punjabi da te number hai apna 905-673-3337. Te dekhiya kujh sajjan mitr haje vi kende hai ki nahi yaar Navi, sadna ta muh mittha karke sado, nahi ta rehni do. Vyah wala card gaana suniye.

0: ਹਰਮਨ ਸਾਹਿਬ ਕੋਈ ਨਾ ਲਾਉਂਦੇ ਹਾਂ ਹਰਮਨ ਜੀ ਦਾ ਵੀ ਕੋਈ ਗਾਣਾ। ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਨੇ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਕਿਵੇਂ ਹੋ?
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਮੇਰੇ ਭੈਣਾਂ ਭਰਾਵਾਂ ਵੀ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰ ਲਓ। ਬਹੁਤ ਸਾਰੇ ਭੈਣ ਭਰਾ ਕਾਲ ਉਦੋਂ ਕਰਦੇ ਆ ਜਦੋਂ ਪਹਿਲਾਂ ਸਾਰੇ ਘੁੰਮ ਫਿਰ ਕੇ ਆ ਜਾਂਦੇ ਆ, ਬਾਅਦ ਚ ਕੇ ਕਾਲ ਕਰਦੇ ਆ ਤੇ ਫਿਰ ਕਈ ਦਫ਼ਾ ਇਹ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਹੁਣ ਕਿਹੜੇ ਲੈਂਡਰ ਕੋਲ ਡੀਲ ਭੇਜੀਏ, ਕਿਉਂਕਿ ਆਲਰੇਡੀ ਡੀਲ ਤੁਹਾਡੀ ਸਾਰੇ ਲੈਂਡਰਾਂ ਕੋਲ ਗਈ ਹੁੰਦੀ ਹੈ। ਉਸ ਤੋਂ ਪਹਿਲਾਂ ਇੱਕ ਦਫ਼ਾ ਕਾਲ ਕਰਕੇ ਗੱਲਬਾਤ ਜ਼ਰੂਰ ਕਰ ਲਓ, ਕਿਉਂਕਿ ਗੱਲਬਾਤ ਦਾ ਕੋਈ ਮੁੱਲ ਨਹੀਂ ਪੈਂਦਾ, ਆਪਾਂ ਨੂੰ ਕੋਈ ਚਾਰਜ ਨਹੀਂ ਹੁੰਦੇ, ਫ੍ਰੀ ਸਲਾਹ ਮਸ਼ਵਰਾ ਹੁੰਦਾ ਆ। ਕਾਲ ਕਰਨ ਲਈ ਨੰਬਰ ਹੈ 6479888731, 647-988-8731। ਕਿਉਂਕਿ ਮੈਂ ਗੱਲ ਤਾਂ ਕਰ ਰਿਹਾ ਕਿ ਅੱਜ ਹੀ ਸਾਡੇ ਕੋਲ ਇੱਕ ਡੀਲ ਆਈ ਹੈ, ਜਿਹੜੇ ਵੀ ਲੈਂਡਰ ਨੂੰ ਸਬਮਿਟ ਕਰੇ ਦੇ ਉਹ ਕਹਿੰਦੇ ਆਲਰੇਡੀ ਵੀ ਇਹ ਡੀਲ ਅਸੀਂ ਦੇਖੀ ਹੋਈ ਹੈ, ਇਸ ਕਰਕੇ ਫਿਰ ਸਾਨੂੰ ਵੀ ਕਾਫੀ ਪ੍ਰੋਬਲਮ ਆਉਂਦੀ ਹੈ ਜੀ। ਤੇ ਅੱਜ ਥੋੜੀ ਜਿਹੀ ਹੋਰ ਆਪਾਂ ਗੱਲ ਕਰਾਂਗੇ ਜਿਹੜੇ ਭੈਣ ਭਰਾ ਇਸ ਵੇਲੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੇਖ ਰਹੇ ਆ, ਕਿਉਂਕਿ ਪੈਸੇ ਤੇ ਲਈ ਲੋੜ ਹਰ ਭੈਣ ਭਰਾ ਨੂੰ ਹੁੰਦੀ ਹੈ। ਟਫ ਸਿਚੁਏਸ਼ਨ ਦੇ ਵਿੱਚ ਸਿਕਿਓਰ ਲਾਈਨ ਆਫ ਕ੍ਰੈਡਿਟ ਸਾਡੇ ਕੰਮ ਆਉਂਦੀ ਹੈ ਜੀ, ਕਿਉਂਕਿ ਘਰ ਦੀ ਮੋਰਗੇਜ ਸਾਡੀ ਲੋਕ ਹੈ, ਬਿਨਾਂ ਮੋਰਗੇਜ ਤੋੜਨ ਤੋਂ ਉਹਦੇ ਤੇ ਅਸੀਂ ਤੁਹਾਨੂੰ $1,00,000 to $5,00,000 ਤੱਕ ਦੀ ਹੀ ਲੋਕ ਲੈ ਕੇ ਦੇ ਸਕਦੇ ਹਾਂ ਜੀ। ਉਹ ਲੈ ਕੇ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕੀਤਾ ਜਾਂਦਾ, ਕੋਈ ਕ੍ਰੈਡਿਟ ਕਾਰਡਾਂ ਦਾ ਰੈਟ ਕਿਆ, ਕੋਈ ਜਿਹਨਾਂ ਤੇ ਆਪਾਂ 18-29% ਰੇਟ ਪੇ ਕਰਦੇ ਹਾਂ, ਕੋਈ ਮਹਿੰਗੇ ਪੈਸੇ ਚੱਕੀ ਸੈਕਿੰਡ ਮੋਰਗੇਜ ਹੋਵੇ ਜਿਹਦਾ ਰੇਟ 14-15% ਹੁੰਦਾ ਆ, ਜਾਂ ਕੋਈ ਗੱਡੀਆਂ ਦੇ ਲੋਨ, ਹੋਰ ਕੋਈ ਗੱਲ ਕਿ ਜਦੋਂ ਤੇ ਜਿੰਨੀ ਲਾਈਨ ਆਫ ਕ੍ਰੈਡਿਟ ਆਪਾਂ ਯੂਜ਼ ਕਰਾਂਗੇ, ਜੇ ਸਪੋਜ਼ ਕਰੋ $1,00,000 ਦੀ ਲਾਈਨ ਆਫ ਕ੍ਰੈਡਿਟ ਬਣੀ ਹੈ, ਉਹ 'ਚ ਆਪਾਂ 10,000 ਯੂਜ਼ ਕੀਤਾ, 10,000 ਤੇ ਇੰਟਰਸਟ ਪੇ ਕਰਨਾ, ਬਾਕੀ 90,000 ਤੇ ਕੋਈ ਇੰਟਰਸਟ ਨਹੀਂ ਪੈਣਾ ਹੈਗਾ। ਇਸ ਕਰਕੇ ਜਿਹੜਾ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਹੈਗਾ ਆ, ਅਗਰ ਕੋਈ ਭੈਣ ਭਰਾ ਲੈਣੀ ਚਾਹੁੰਦਾ ਆ ਤੇ ਕਾਲ ਕਰ ਲਓ, ਕਿਉਂਕਿ ਹੋ ਸਕਦਾ ਕਿ ਲੈਂਡਰ ਕੁਛ ਚੇਂਜਸ ਕਰ ਰਹੇ ਆ ਆਨਲਾਈਨ ਨਵਿਆਂ ਦੇ ਵਿੱਚ, ਉਹ ਤੋਂ ਪਹਿਲਾਂ ਫਿਰ ਇੱਕ ਵਾਰੀ ਅਪਰੂਵ ਹੋ ਗਈ ਤੇ ਆਪਣੀ ਲਾਈਨ ਆਫ ਕ੍ਰੈਡਿਟ ਬਣ ਜੂਗੀ। ਕਾਲ ਕਰ ਲਈ ਨੰਬਰ ਹੈ 6479888731, 647-988-8731। ਇਸ ਤੋਂ ਇਲਾਵਾ ਹੋਰ ਵੀ ਕੋਈ ਮੋਰਗੇਜ ਰਿਗਾਰਡਿੰਗ ਕੁਐਸਚਨ ਆ ਕਿਸੇ ਭੈਣ ਦੀ, ਕੋਈ ਰੀਫਨਾਂਸ ਕਰਨਾ, ਕੋਈ ਰਿਨਿਊਲ ਆ ਰਹੀ ਹੈ, ਕੋਈ ਰੇਟ ਹੋਏ ਡਿਸਕਸ ਕਰਨਾ ਆ, ਜਾਂ ਕਿਸੇ ਤਰ੍ਹਾਂ ਦੀ ਕੋਈ ਰੀਫਨਾਂਸ ਕਰਨੀ ਹੈ, ਕਿਸੇ ਦਾ ਨਾਂ ਕੱਢਣਾ ਜਾਂ ਪਾਉਣਾ ਘਰ ਦੇ ਵਿੱਚ, ਤਾਂ ਵੀ ਕਾਲ ਕਰਕੇ ਗੱਲਬਾਤ ਕਰ ਲਓ ਜੀ। 6479888731, 647-988-8731, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਇਹ ਗੱਲ ਕਹਿ ਦਈਏ, ਇੱਕ ਵਾਰੀ ਫਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ। ਬਹੁਤ ਬਹੁਤ ਧੰਨਵਾਦ,
0: ਬਹੁਤ ਧੰਨਵਾਦ ਜੀ। 6479888731 ਜੀ, 1304। ਹੈਲੋ
2: ਜੀ ਨਵੀ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਤੁਹਾਡੇ ਤੋਂ ਇੱਕ ਫੋਨ ਨੰਬਰ ਵੀ ਲੈਣਾ ਜੀ, ਤੇ ਵੈਸੇ ਓਪੀਨੀਅਨ ਵੀ ਦਿੰਦੇ, ਤੁਹਾਡਾ ਟੌਪਿਕ ਅੱਜ ਦਾ ਬਹੁਤ ਅੱਛਾ ਹੈ
0: ਜੀ ਸਰ।
2: ਇਸ ਵਿੱਚ ਇਹ ਆ ਕਿ ਜੋ ਤੁਹਾਡੀ ਓਪੀਨੀਅਨ ਹੈ ਕਿ ਤੁਸੀਂ ਯੰਗ ਜਨਰੇਸ਼ਨ ਨੂੰ ਬਿਲੋਂਗ ਕਰਦੇ ਆ, ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਉਹ ਮਾਇੰਡ ਨਹੀਂ ਕਰਦੀ ਕਿ ਉਹਨਾਂ ਨੂੰ ਵਟਸਐਪ ਤੇ ਕੋਈ ਇਨਵਾਈਟ ਕਰਦਾ, ਲੇਕਿਨ ਜਿਵੇਂ ਓਲਡ ਸਕੂਲ ਵਾਲੇ ਨੇ ਉਹਨਾਂ ਦਾ ਜ਼ਰੂਰ ਹੁੰਦਾ ਕਿ ਜਿਸ ਤਰ੍ਹਾਂ ਪਹਿਲੇ ਕਾਲਰ ਨੇ ਬੜੀ ਡਿਟੇਲ 'ਚ ਕਿਹਾ ਸੀ ਕਿ ਜੇ ਤੁਸੀਂ ਉਹਨਾਂ ਨੂੰ ਕਾਲ ਕਰਦੇ ਆ ਤਾਂ ਇੱਕ ਕਿਸਮ ਦੀ ਰਿਸਪੈਕਟ ਹੁੰਦੀ ਹੈ, ਤੇ ਜੇ ਤੁਸੀਂ ਘਰੇ ਆਉਂਦੇ ਆ ਤੇ ਉਸ ਤੋਂ ਵੀ ਜ਼ਿਆਦਾ ਫਿਰ ਅਗਲਾ ਹੁੰਦਾ ਕਿ ਹਾਂ ਮੇਰੇ ਘਰੇ ਆਏ ਨੇ, ਮਿਠਾਈ ਦਾ ਡੱਬਾ ਦੇ ਕੇ ਗਏ ਨੇ। ਲੇਕਿਨ ਅਗਰ ਤੁਸੀਂ ਫੋਨ ਵੀ 2 ਮਿੰਟ ਕਰ ਲਓ ਤਦ ਵੀ ਆਈ ਥਿੰਕ ਇਟਸ ਮਚ ਬੈਟਰ ਦੈਨ ਜਸਟ ਕਿ ਤੁਸੀਂ ਵਟਸਐਪ ਕਰ ਦਿੰਦੇ। ਬਾਕੀ ਆਊਟ ਆਫ ਟਾਊਨ ਜੇ ਜਿਸ ਤਰ੍ਹਾਂ ਇੱਕ ਰਿਲੇਸ਼ਨ ਨੇ ਕਿਹਾ ਸੀ, ਉਹ ਤਾਂ ਕੋਈ ਗੱਲ ਬਣਦੀ ਨਹੀਂ ਕਿ ਉਹਨਾਂ ਨੇ ਤਾਂ ਨੈਚੁਰਲੀ ਤੁਹਾਨੂੰ ਜਾਂ ਕਾਲ ਕਰਨਗੇ ਜਾਂ ਤੁਹਾਨੂੰ ਵਟਸਐਪ ਤੇ ਕਰਨਗੇ।
0: ਲੰਬੀ
2: ਚੋੜੀ ਗੱਲ ਨੀ ਕਰਨੀ ਹੁੰਦੀ ਕਿ ਤੁਸੀਂ 2 ਮਿੰਟ ਦੇ ਵਿੱਚ ਕਿਸੇ ਨੂੰ ਕਾਲ ਕਰਦੇ ਕਿ ਜੀ ਤੁਸੀਂ ਜ਼ਰੂਰ ਆਉਣਾ ਕਿ ਤੁਹਾਨੂੰ ਪਰਸਨਲੀ ਅਸੀਂ ਘਰੇ ਨਹੀਂ ਆ ਸਕਦੇ, ਤਾਂ ਆਈ ਥਿੰਕ ਉਹਨੇ ਚ ਉਹ ਥੋੜਾ ਬੰਦਾ ਹੁੰਦਾ ਕਿ ਹਾਂ ਮੈਨੂੰ ਪਰਸਨਲੀ ਇਨਵਾਈਟ ਕੀਤਾ, ਯੂ ਨੋ ਆਈ ਹੈਵ ਸਮ ਵੈਲਿਊ ਜਿਹੜੀ ਹੈ। ਸੋ ਇਸ ਕਰਕੇ ਆਈ ਥਿੰਕ ਇਟ ਮੇਕ ਸੈਂਸ ਕਿ ਤੁਸੀਂ ਕਾਲ ਕਰ ਦਿਓ ਅਗਲੇ ਨੂੰ, ਤੇ ਬਾਕੀ ਵੈਸੇ ਚਾਹੇ ਕਾਲ ਕਰਕੇ ਤੁਸੀਂ ਵਟਸਐਪ ਤੇ ਭੇਜ ਦਿਓ, ਦੈਨ ਇਟਸ ਓਕੇ।
0: ਵੈਰੀ ਗੁੱਡ। ਸੋ ਜ਼ਰੂਰ ਭਾਜੀ, ਤੇ ਨੰਬਰ ਕਿਹੜਾ ਲੈਣਾ ਹੈਗਾ?
2: ਨੰਬਰ ਜੀ ਤੁਹਾਡੇ ਨਾ 3-4 ਮਹੀਨੇ 6 ਮਹੀਨੇ ਪਹਿਲਾਂ ਇੱਕ ਤੁਸੀਂ ਸੱਜਣ ਆਉਂਦੇ ਸੀ, ਉਹਨਾਂ ਨੂੰ ਤੁਸੀਂ ਇੰਟਰਵਿਊ ਕਰਦੇ ਹੁੰਦੇ ਸੀ, ਉਹ ਆਪਣੇ ਗ੍ਰਾਂਟਸ ਤੇ ਲੋਨ ਗਵਰਨਮੈਂਟ ਤੋਂ ਦਿਵਾਉਂਦੇ ਸੀ, ਜਿੱਥੇ ਆਪਣਾ ਕੋਈ ਸਕਿੱਲ ਅਪਗ੍ਰੇਡ ਕਰਾਉਣਾ ਜਾਂ ਕੋਈ ਕੋਰਸ ਕਰਨਾ ਗਵਰਨਮੈਂਟ ਵਾਲੇ।
0: ਲਿਖੋ ਨੰਬਰ
2: ਜੀ। ਜੀ
0: 4374-264-3175-3175 ਸਰਾਂਸ਼ ਜੀ, ਇਹਨਾਂ ਨੂੰ ਹੈਲੋ ਕਰ ਦੋ।
3: ਜੀ ਹੈਲੋ ਜੀ
0: ਸਰਾਜ ਜੀ ਇਹਨਾਂ ਨੂੰ ਪੈਸੇ ਦਵਾ ਦਿਓ ਚੰਗੇ ਸਾਰੇ
3: ਹਾਂਜੀ ਹਾਂਜੀ ਵਧੀਆ ਗੱਲ ਹੈ ਜੀ ਬਿਲਕੁਲ ਜੀ
2: ਜੀ ਆਈ ਵਿਲ ਕੰਟੈਕਟ ਯੂ ਸਰਾਜ ਜੀ ਥੈਂਕ ਯੂ ਸੋ ਮਚ ਜੀ ਮੈਂ ਲੁਕਿੰਗ ਫੋਰ ਯੂਰ ਨੰਬਰ ਫਰੋਮ ਲਾਸਟ ਮਨੀ ਡੇਸ ਯਾ
0: ਥੈਂਕ ਯੂ ਸਰ ਸੋ ਸਰਾਜ ਦੇਖੋ ਸਰਾਜ ਹੈ ਨਾ ਬੱਲੇ ਬੱਲੇ ਪ੍ਰੋਗਰਾਮ ਬਣਿਆ ਤੁਸੀਂ ਇਹ ਦੱਸੋ ਵੀ ਇਹ ਜੋ ਗਵਰਨਮੈਂਟ ਦਾ ਪ੍ਰੋਗਰਾਮ ਹੈ ਇਹ ਕਿਹਨੂੰ ਕਿਹਨੂੰ ਨਹੀਂ ਸੂਟ ਕਰਦਾ
3: ਹਾਂਜੀ ਲਾਈਕ ਇਸਮੇ ਅਗਰ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਕੀ ਇਨਕਮ 70,000 से ज्यादा है हमारे पास कॉल्स आते हैं 100,000 है 80,000 है तो हम यहाँ भी मना करते हैं ऑन एयर पर ऑफ एयर भी मना ही करते हैं एक पहली बात दूसरी बात अगर आप सिंगल हैं तो आप आपके ग्रांट से कॉलेज की फीस तो निकल जाती है आपको सिर्फ लोन मिलता है
0: ठीक है
3: इतना बेनिफिशियल नहीं है आपके लिए और तो इसलिए ये तो चीजें हम फैक्टर्स देखते हैं कि मतलब इनको ज्यादा सूट नहीं करता है प्रोग्राम
0: ਠੀਕ ਹੈ ਐਂਡ ਇਹ ਜੋ ਫੰਡਿੰਗ ਮਿਲਦੀ ਹੈ ਗਵਰਨਮੈਂਟ ਤੋਂ ਇਹ ਆਪਾਂ ਪੈਸੇ ਕਿਤੇ ਵੀ ਲਾ ਸਕਦੇ ਹਾਂ
3: ਹਾਂਜੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਇਸ ਕੇ ਉੱਪਰ ਆਪ ਕਹੀਂ ਵੀ ਉਸੇ ਕਿਸੀ ਵੀ ਟਾਈਮ ਕੈਸੇ ਵੀ ਖਰਚ ਕਰ ਸਕਤੇ ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇ ਰਹੀ ਹੈ ਕਿਸੀ ਕੇ ਲਈ ਗ੍ਰੋਸਰੀ ਕਰਨਾ ਕਿਸੀ ਕੇ ਲਈ ਬੈਕ ਹੋਮ ਭੇਜਣਾ ਕੁਛ ਲੋਕ ਆਪਣਾ ਕਾਰ ਕਾ ਲੋਨ ਪੇ ਆਫ ਕਰ ਦਿੱਤੇ ਉਸ ਪੈਸੇ ਸੇ ਸੋ ਆਪ ਗਵਰਨਮੈਂਟ ਫੰਡਡ ਕੋਰਸਿਸ ਕਰੇ ਔਰ ਸਾਥ ਮੇਂ ਗ੍ਰਾਂਟਸ ਹਾਸਿਲ ਕਰੇ ਜੋ ਪੈਸਾ ਆਪਣੇ ਵਾਪਿਸ ਨਹੀਂ ਕਰਨਾ ਹੋਤਾ ਸਾਥ ਮੇਂ ਆਪਸ਼ਨਲ ਲੋਨ ਵੀ ਹੋਤਾ ਹੈ ਜੋ ਕਿ ਬਹੁਤ ਆਸਾਨ ਸ਼ਰਤੋਂ ਪੇ ਹੋਤਾ ਹੈ 0% ਪੇ ਹੋਤਾ ਫਾਰ ਮੋਸਟ ਆਫ ਦ ਟਾਈਮ ਔਰ ਲਾਈਕ 30,000-100,000 ਕੀ ਫੰਡਿੰਗ ਮੇਰੇ ਅਕਾਊਂਟ ਮੇਂ ਨਹੀਂ ਆਪਕੇ ਅਕਾਊਂਟ ਮੇਂ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ
0: ਵੈਰੀ ਗੁੱਡ ਸੋ ਡਾਇਰੈਕਟ ਗਵਰਨਮੈਂਟ ਕੋਲੋਂ ਤੁਹਾਨੂੰ ਫੰਡਿੰਗ ਮਿਲਦੀ ਹੈ 437-2643175 ਫੋਨ ਨੰਬਰ ਹੈ ਤੇ ਸਰਾਸ਼ ਇਹ ਕਿਹਨੂੰ ਜ਼ਿਆਦਾ ਸੂਟ ਕਰਦਾ ਹੈ ਪ੍ਰੋਗਰਾਮ
3: ਹਾਂਜੀ ਲਾਈਕ ਜੋ ਮੇਨ ਹਮਾਰਾ ਜੋ ਕਲਾਇੰਟੇਲ ਹੈ ਉਹ ਹੈ ਲਾਈਕ ਹਾਊਸ ਵਾਈਫ ਸੈਲਫ ਇੰਪਲੋਇਡ ਲੋਕੀ ਸਲੂਨ ਓਨਰਸ ਵੀ ਹੈਗੇ ਜਿਹਦੇ ਵਿੱਚ ਟਰੱਕ ਡਰਾਈਵਰ ਉਬਰ ਡਰਾਈਵਰ ਸੈਲਫ ਇੰਪਲੋਇਡ ਲੋਕਾਂ ਲਈ ਇਹ ਚੀਜ਼ ਬਲੈਸਿੰਗ ਹੈਗੀ ਜੀ ਐਂਡ ਦੈਨ ਅਨਇੰਪਲੋਇਡ ਉਹ ਜ਼ਿਆਦਾ ਸੂਟ ਕਰਦਾ ਹੈ ਸੋ ਲਾਈਕ ਲੋ ਐਂਡ ਮਿਡਲ ਇਨਕਮ ਕੋ ਜ਼ਿਆਦਾ ਸੂਟ ਕਰਦਾ ਹੈ ਜੈਸੇ ਗਵਰਨਮੈਂਟ ਇਤਨੀ ਚੀਜ਼ੋਂ ਮੈਂ ਇਨਵੈਸਟ ਕਰਤੀ ਹੈ ਇਤਨੀ ਜਗ੍ਹਾ ਫੰਡਿੰਗ ਕਰਤੀ ਹੈ ਵੈਸੇ ਗਵਰਨਮੈਂਟ ਐਜੂਕੇਸ਼ਨ ਮੈਂ ਫੰਡਿੰਗ ਕਰਦੀ ਹੈ ਕੋਈ ਕੈਚ ਨਹੀਂ ਹੈ ਕਾਸ਼ ਮੇਰਾ ਬਿਜ਼ਨਸ ਐਸਾ ਹੋਤਾ ਜੋ ਮੈਂ ਕਹਿਤਾ ਮਦਰ ਡੇ ਪੇ 30% ਆਫ ਫਾਦਰ ਡੇ ਪੇ 50% ਆਫ ਔਰ ਮਤਲਬ ਕਿਸੇ ਔਰ ਦੈਨ 100% ਆਫ ਬਟ ਐਸਾ ਨਹੀਂ ਹੈ ਅਗਸਤ ਸੇ ਨੈਕਸਟ ਅਕੈਡਮਿਕ ਸੈਸ਼ਨ ਸੇ ਜੋ ਸਟਾਰਟ ਹੋ ਰਿਹਾ ਅਗਸਤ ਸੇ ਗਵਰਨਮੈਂਟ ਗ੍ਰਾਂਟਸ ਮੈਂ ਕਟਸ ਕਰ ਰਹੀ ਹੈ ਤੋ ਮਤਲਬ ਇਟਸ ਬਾਏ ਦਾ ਬੁੱਕਸ ਆਜ ਮਿਲ ਰਿਹਾ ਹੈ ਗ੍ਰਾਂਟਸ ਲੈ ਲੀਜੀਏ ਇੱਕ ਦੋ ਮਹੀਨੇ ਬਾਅਦ ਗਵਰਨਮੈਂਟ ਗ੍ਰਾਂਟ ਬੰਦ ਕਰੀ ਸਿਰਫ ਲੋਨ ਹੀ ਆਏਗਾ ਤੋ ਐਨਰੋਲ ਕਰੇ ਹਮਾਰੇ ਆਫਿਸ ਆਏ ਕਾਲ ਕਰੇ
0: ਵੈਰੀ ਗੁੱਡ ਨੰਬਰ ਇੱਕ ਕਿਆ ਸਰਾਜ ਦਾ 437-264-3175 ਐਂਡ ਗ੍ਰਾਂਟਸ ਕਦੋਂ ਬੰਦ ਹੋ ਰਹੀਆਂ ਨੇ ਤੇ ਘਟ ਰਹੀਆਂ ਨੇ
3: ਹਾਂਜੀ ਲਾਈਕ 1 ਅਗਸਤ ਕੇ ਬਾਅਦ ਮਤਲਬ ਜੋ ਨੈਕਸਟ ਅਕੈਡਮਿਕ ਸੈਸ਼ਨ ਸਟਾਰਟ ਹੋ ਰਿਹਾ ਹੈ ਉਸਮੇ ਮਤਲਬ ਆਜ ਅਗਰ ਫੈਮਿਲੀ ਆਫ 4 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ ਤੋ 80,000-90,000 ਕੀ ਫੰਡਿੰਗ ਉਨਕੇ ਅਕਾਊਂਟ ਮੇਂ ਆਤੀ ਹੈ ਜਿਸਮੇ ਸੇ ਅਪ੍ਰੋਕਸੀਮੇਟਲੀ ਹਾਫ ਪੋਰਸ਼ਨ $40,000 ਇਸ ਦਾ ਗ੍ਰਾਂਟ ਮਨੀ ਜੋ ਉਹਨਾਂ ਨੇ ਵਾਪਸ ਨਹੀਂ ਕਰਨੀ ਬਾਕੀ ਜੋ ਹੈ ਉਹ ਆਪਸ਼ਨਲ ਲੋਨ ਹੈ ਜੋ 40-50% ਬਚ ਗਿਆ ਉਹ ਡੇਢ ਸਾਲ ਬਾਅਦ ਲੌਟਾਉਣਾ ਸਟਾਰਟ ਕਰਨਾ ਹੈ ਤਬ ਤੱਕ ਇਹ 0% ਪੇ ਔਰ ਡੇਢ ਸਾਲ ਬਾਅਦ ਵੀ ਇਸਕਾ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ ਜੋ ਕਹੀਂ ਨਹੀਂ ਮਿਲਤਾ ਆਪਕੋ ਤੋ ਮਤਲਬ ਲੇਕਿਨ ਅਗਸਤ ਕੇ ਬਾਅਦ ਲਾਈਕ ਅਗਸਤ ਸੇ ਜੋ ਬੈਚ ਸਟਾਰਟ ਹੋਗੇ ਉਸਮੇ ਸਾਰਾ ਹੀ ਲੋਨ ਆਏਗਾ $80,000-90,000 ਗ੍ਰਾਂਟ ਬੰਦ ਹੋ ਜਾਏਗੇ ਤੋ ਇਸ ਲਈ ਆਪ ਦੇਰ ਇਜ਼ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ 30-40-50-60 ਈਅਰਸ ਕੇ ਆਪ ਹੈ ਨੋ ਏਜ ਲਿਮਿਟ ਫੁੱਲੀ ਆਨਲਾਈਨ ਕੋਰਸਿਸ ਹੈ 2-3 ਘੰਟੇ ਆਪਣੇ ਐਵਰੀ ਡੇ ਦੇਣੇ ਹੈ ਔਰ ਕੁਛ ਐਸੇ ਕੋਰਸਿਸ ਹੈ ਜੋ ਸੈਲਫ ਸਟੱਡੀ ਵਾਲੇ ਕੋਰਸਿਸ ਹੈ ਗਵਰਨਮੈਂਟ ਉਨੀ ਪ੍ਰੋਗਰਾਮ ਕੋ ਫੰਡ ਕਰਤੀ ਜੋ ਇੱਕ ਪਹਿਲੇ ਮੀਟਰ ਤੇ ਖੜੇ ਉਤਰਤੇ ਐਸੇ ਕਿਸੀ ਐਰੇ ਕਰੇ ਪ੍ਰੋਗਰਾਮ ਕੋ ਫੰਡ ਨਹੀਂ ਕਰਤੀ ਮੈਨੇਜਮੈਂਟ ਕੇ ਕੋਰਸਿਸ ਹੈ ਪੜ੍ਹੇ ਸਕਿੱਲ ਡਿਵੈਲਪ ਕਰੇ ਸੌਖੇ ਜੇ ਕੋਰਸਿਸ ਨੇ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇ ਕਰੇ
0: ਵੈਰੀ ਗੁੱਡ ਸੋ ਆਪਣਾ ਨੰਬਰ ਵੀ ਦੇ ਦਿਓ ਸਰਾਸ਼ ਆਪਣੀ ਫੀਸ ਵੀ ਦੱਸ ਦਿਓ
3: ਹਾਂਜੀ ਨੰਬਰ ਮੇਰਾ ਹੈਗਾ ਲਾਈਕ ਪਹਿਲੇ ਫੀਸ ਦੱਸ ਦਿੰਦੇ ਆ ਫੀਸ ਹੈਗੀ ਸਾਡੀ $199-499 ਡਿਪੈਂਡਿੰਗ ਔਨ ਕੋਰਸ ਨੋ ਪਰਸੈਂਟੇਜ ਨੋ ਕਮਿਸ਼ਨ ਨੋਟਿਸ ਆਫ ਅਸੈਸਮੈਂਟ ਜੈਸੇ ਸਿੰਪਲ ਦੇ ਡਾਕੂਮੈਂਟਸ ਲੱਗਦੇ ਹੈ ਸੋ ਮੈਰਿਟ ਸਰਟੀਫਿਕੇਟ ਗਵਰਨਮੈਂਟ ਪਰ ਡਾਕੂਮੈਂਟ ਪਹਿਲੇ ਸੇ ਤਾਂ ਕੋਈ ਸੈਟਿੰਗ ਨਹੀਂ ਕੋਈ ਅਪਰੋਚ ਨਹੀਂ ਕੋਈ ਕਾਰੀਗਰੀ ਨਹੀਂ ਹੈ ਸਿੰਪਲ ਜੀ ਮਾਰੀ ਫੀਸ ਹੈ ਕਾਮ ਹੋਣੇ ਕੇ ਬਾਅਦ ਦੇਣੇ ਸ਼ੁਰੂ ਮੈਂ ਕੁਛ ਨਹੀਂ ਚਾਹੀਏ ਮੈਂ
0: ਆਪਸੇ
3: ਲਾਸਟ ਵੀਕ 30 ਲੋਕੋ ਕੀ ਫੰਡਿੰਗ ਗਿਰੀ ਹੈ 25 ਨੇ ਖੁਦ ਫੋਨ ਕਰਕੇ ਪੈਸੇ ਦੇ ਦੀਏ 5 ਬੰਦੇ ਫੋਨ ਨਹੀਂ ਉਠਾ ਰਹੇ ਤੋ ਮਤਲਬ ਆਪਕੀ ਇਮਾਨਦਾਰੀ ਸੇ ਆਪਣੇ ਪੈਸੇ ਬਾਅਦ ਮੈਂ ਦੇਣੇ ਹਮਨੇ ਸਰ ਸਾਹਮਣੇ ਸਭ ਕੋ ਸਿੰਪਲ ਰੱਖਾ ਹੈ ਆਫਿਸ ਹਮਾਰਾ 200 ਐਕਸਪੋਰਟ ਬੁਲੇਵਰਡ ਪੇ ਹੈ ਔਰ ਆਪ ਕੱਲ ਵੀ ਆ ਸਕਤੇ ਨੰਬਰ 437-264-3175 ਨੰਬਰ ਅਗੇਨ ਆਪ ਮੈਂ ਅਭੀ ਵੀ ਕਾਲ ਕਰ ਸਕਤੇ ਹੈ 437-264-3175
0: ਨੰਬਰ ਇੱਕ ਕੋਈ ਕਹਿ ਸਨਾਜ ਦਾ 437-264 4317547321 ਫੋਨ ਨੰਬਰ ਹੈ। ਸਰਾਂਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਕਿਆ ਬਾਤ ਹੈ। ਸੋ ਵੈਰੀ ਗੁੱਡ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ 905-673-3337 ਆਪਣਾ ਨੰਬਰ ਹੈ। ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 9056733337। ਤੁਹਾਡੀ ਕਾਲ ਪਹਿਲਾਂ ਰਹਿ ਗਈ ਸੀ, ਹੁਣ ਕਰ ਸਕਦੇ ਹੋ 905-673-3337।

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
3: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।